0: ਧੰਨਵਾਦ ਜੀ।
1: ਅੱਜ ਦੀ ਕਾ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ, ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਮਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਦ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਨਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ। ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ। ਧੌਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖਿਆ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਆ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਆ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾਂ ਜੇ ਖਰਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾ ਮਹਿਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాప రేడియో.
1: ద్వాప రేడియో ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।

0: ਜਸਵੀਰ ਸ਼ਰਮਾ ਜੀ ਨੂੰ ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ ਤੁਹਾਡਾ ਸਵਾਗਤ ਹੈ।
1: ਕੁੜੀਆਂ ਮਾਰਨਗੇ ਕੁੱਖਾਂ ਚ ਲੋਕੀ ਚਾਹੁਣਗੇ ਮੁੰਡਿਆਂ ਨੂੰ ਇੱਕ ਕੁੱਖ ਚੋਂ ਜਾਏ ਸੁਪਾਰੀ ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ ਲੋਕੀ ਚਾਹੁਣਗੇ ਮੁੰਡਿਆਂ ਨੂੰ ਇੱਕ ਕੁੱਖ ਚੋਂ ਜਾਏ ਸੁਪਾਰੀ ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ ਸਭ ਕੁਝ ਲੁੱਟਿਆ ਜਾਊਗਾ ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ ਥਾਂ ਥਾਂ ਰਿਸ਼ਵਤ ਚੱਲੂਗੀ ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ ਥਾਂ ਥਾਂ ਰਿਸ਼ਵਤ ਚੱਲੂਗੀ ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ ਚ ਲੈ ਕੇ ਪੜਾਕੂ ਧੱਕੇ ਖਾਊਗਾ ਕਦੇ ਸੋਚਿਆ ਨਹੀਂ ਸੀ ਯਾਰੋ ਆ ਵੇਲਾ ਵੀ ਆਊਗਾ ਕਦੇ ਸੋਚਿਆ ਨਹੀਂ ਸੀ ਯਾਰੋ ਆ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਬ ਜਮਾਊਗਾ ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹੋ ਹੀ ਬਚ ਪਾਊਗਾ ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
0: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ ਉਨੀ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸ਼ਰੋਤਾਓ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਹੈ ਕਿ ਮੈਂ ਇਹਨੂੰ ਵਿਆਹਣਾ ਹੈ ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ ਮੈਂ ਉਹ ਪੇਸ਼ ਕੀਤਾ ਹੈ ਮੁਲਾਜ਼ਾ ਫਰਮਾਓ।
3: ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ ਕਾਲੀ ਤੂੰ ਓ ਮਚਾਈ ਸੀ ਮਾਏ।

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਆਪਣੇ

0: شکریہ.
1: تارا سنگھ تو بعد ہوں میں انگلینڈ وسدی ساڈی شاعرہ مندیپ کور پنڈال جڑے کہ پچھلے ساڈے دو کوی درباراں دے وچ آ کے حاضری بھی لا چکے نے تے اس وار اسی انہاں نوں پھر سدا دین جا رہے ہاں وہ آن تے ساڈے دوابا ریڈیو دے سروتیاں دے نال اپنیاں من دیاں گلاں کرن تے سروتے بھی ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ ਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ ਜਿਸ ਦਾ ਸਿਰਲੇਖ ਹੈ ਮੁਟਿਆਰੇ ਕੁੰਡ ਚੱਕਦੇ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ, ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਕੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓ ਖੜਦੀ ਤੇਰੇ ਨਾਲ ਤਾਈਓ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਭੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਾਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
0: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ ਹੈ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ ਉਸਦੇ ਨਾਲ ਦੀ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਹਫ਼ਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ। ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ ਸਾਨੂੰ ਹਰ ਜਗ੍ਹਾ ਮਨਜ਼ੂਰ ਹੈ। ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾਮ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਅਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਅਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮਯਾਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਤੁਹਾਡਾ ਸਵਾਗਤ ਹੈ।
4: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮੇ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
5: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਜਾਂਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀਆਂ ਪਸੰਦ ਕਰੋਂਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਏ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖ ਆ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖ ਆ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ, ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
6: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੈਂ ਤਾਂ ਲਾਡੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ 60 ਰੁਪਈਏ ਵਿਕਦੇ ਗੱਠੇ 60 ਰੁਪਈਏ ਵਿਕਦੇ ਗੱਠੇ ਮਹਿੰਗਾਈ ਨੇ ਕਰਤੇ ਇਕੱਠੇ ਕਿੱਧਰ ਜਾਣ ਗਰੀਬ ਵਿਚਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਡਾਢੇ ਨੂੰ ਤੂੰ ਕਰੇ ਸਲਾਮਾ ਡਾਢੇ ਨੂੰ ਤੂੰ ਕਰੇ ਸਲਾਮਾ ਮਾੜੇ ਨੂੰ ਤੂੰ ਪਾਏ ਲਗਾਮਾ ਮਾੜੇ ਕੱਢਦੇ ਡਰਦੇ ਹਾੜੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਚੋਰ ਬਜ਼ਾਰਾਂ ਅੱਤ ਮਚਾਈ ਚੋਰ ਬਜ਼ਾਰਾਂ ਅੱਤ ਮਚਾਈ ਕਿਤੇ ਵੀ ਹੋਵੇ ਨਾ ਸੁਣਵਾਈ ਤੇਰੇ ਚਾਕਰ ਬਣੇ ਦਲਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਦਿੱਤੇ ਕੱਢ ਗਰੀਬਾਂ ਦੇ ਕਿੱਲ ਦਿੱਤੇ ਕੱਢ ਗਰੀਬਾਂ ਦੇ ਕਿੱਲ ਆਇਆ 1200 ਦਾ ਬਿੱਲ ਮਿੰਨਤਾਂ ਕਰ ਕਰਕੇ ਸਭ ਹਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਕਿੱਧਰੇ ਚੱਲਦੀਆਂ ਹੜਤਾਲਾਂ ਕਿੱਧਰੇ ਚੱਲਦੀਆਂ ਹੜਤਾਲਾਂ ਕਿਤੇ ਬੰਦਦੀਆਂ ਨੇ ਕਾਲਾਂ ਕਿਤੇ ਬੰਦਦੀਆਂ ਨੇ ਕਾਲਾਂ ਲੱਗਦੇ ਕੰਨ ਪਾੜਵੇਂ ਨਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਤੇਰੇ ਕਿਸੇ ਨਾ ਕੱਢਣੇ ਹਾੜੇ ਤੇਰੇ ਕਿਸੇ ਨਾ ਕੱਢਣੇ ਹਾੜੇ ਟੋਨੀ ਹੋ ਗਏ ਕੰਮੀ ਇਕੱਠੇ ਸਾਰੇ ਟੋਨੀ ਹੋ ਗਏ ਕੰਮੀ ਇਕੱਠੇ ਸਾਰੇ ਕਰਨੇ ਤੇਰੇ ਕੂਚ ਕਿਨਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਧੰਨਵਾਦ ਜੀ
1: ਰੇਡੀਓ ਦੇ ਪਿਆਰੇ ਸਰੋਤਿਓ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ ਅਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ ਨੀਤੂ ਜੱਸਲ ਜੀ ਤੁਹਾਡਾ ਸਵਾਗਤ ਹੈ
7: ਨਮਸਕਾਰ ਦੋਸਤੋ ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ ਅਤੇ ਅੱਜ ਦੁਆਬਾ ਰੇਡੀਓ 'ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ ਜਿਸ ਦਾ ਟਾਈਟਲ ਹੈ ਭਖਦਾ ਰਿਹਾ ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ ਪਰ ਸਮੁੰਦਰ ਅੰਦਰੋਂ ਭਖਦਾ ਰਿਹਾ ਪਰ ਸਮੁੰਦਰ ਅੰਦਰੋਂ ਭਖਦਾ ਰਿਹਾ ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ ਕਰ ਕਤਲ ਤੂੰ ਆਪਣੇ 'ਤੇ ਹੁੱਬਦੈਂ ਕਰ ਕਤਲ ਤੂੰ ਆਪਣੇ 'ਤੇ ਹੁੱਬਦੈਂ ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ ਧੰਨਵਾਦ ਜੀ
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ ਦਰਾਜਕੇ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
8: ਕੱਲ ਉਮਰਾਂ ਦੀ ਮਿੱਟੀ ਵਿੱਚ ਮਿਲ ਗਈ ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ ਕਦੇ ਸਿਦਕ ਨਾ ਸਾਡਾ ਡੋਲਿਆ ਜੀ ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ ਸਾਡਾ ਸਬਰ ਜਬਰ ਨੇ ਰੁਲਿਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜਾ ਦੇ ਵਿੱਚ ਰਹਿੰਦਾ ਹੈ, ਕੁਦਰਤ ਨਾਲ ਮਿਲ ਕੇ ਰਹਿੰਦਾ ਹੈ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।

ਰੋਟੀ ਟੁੱਕ ਲਈ ਕੀ ਨਹੀਂ ਕਰਦਾ, ਦੋ ਦੋ ਸ਼ਿਫਟਾਂ ਕੰਮ ਵੀ ਕਰਦਾ, ਖੂਨ ਪਸੀਨਾ ਕਰਕੇ ਜਦ ਮੈਂ ਆਪਣੇ

0: ਇਸ ਵਕਤ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹ ਕੌਰੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਅਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕਲਵੰਤ ਕੌਰ ਚੰਨ ਜੀ। ਕਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇੜੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਤੇ ਸਮਾਜ ਦੀਆਂ ਕੁੜੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

0: ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗੁਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਥਾਂ ਬਾਪੂ

ਪਿਆਰੇ ਸਰੋਤਿਓ, ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਸ ਸਿੰਘ ਨੂੰ ਦਿਓ ਆਗਿਆ, ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ, ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਕਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਵਿਚਕਾਰ ਫਿਰ ਤੋਂ ਹਾਜ਼ਰ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਦੇਸ਼ ਵਿਦੇਸ਼ ਦੀਆਂ ਖਬਰਾਂ, ਹੋਰ ਸਾਰਾ ਸਿਲਸਿਲਾ, ਦੁਨੀਆਦਾਰੀ ਦੀ ਗੱਲਾਂ ਤੇ ਜਜ਼ਬਾਤਾਂ ਦੇ ਨਾਲ ਭਰਪੂਰ ਪ੍ਰੋਗਰਾਮ ਤੇ ਤੁਹਾਡਾ ਵੀ ਇੰਤਜ਼ਾਰ ਨਾਲ ਦੀ ਨਾਲ ਰਹੇਗਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਖੁੱਲੀਆਂ ਗੱਲਾਂ ਬਾਤਾਂ ਵੀ ਨਾਲ ਨਾਲ ਚੱਲਣਗੀਆਂ ਤੇ ਵਿਰਸੇ ਵਿਰਾਸਤ ਦੀ ਬਾਤ ਪਾਉਣ ਦੀ ਵੀ ਨਾਲ ਕੋਸ਼ਿਸ਼ ਜਿਹੜੀ ਰਹੇਗੀ। ਸਟੂਡੀਓ ਦਾ ਨੰਬਰ +358 44976 1962 ਸਟੂਡੀਓ ਦਾ ਨੰਬਰ ਹੈ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਤੁਸੀਂ ਨਾਲ ਜੁੜ ਸਕਦੇ ਹੋ। 15-20 ਮਿੰਟ ਤੱਕ ਜਿਹੜੀ ਕਾਲ ਲਾਈਨ ਖੋਲ ਦਿੱਤੀ ਜਾਵੇਗੀ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਅੰਦਾਜ਼ ਤੇ ਆਵਾਜ਼ ਜਿਹੜੀ ਹੈ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਬਾਕੀ ਤੁਸੀਂ ਕਮੈਂਟ ਦੇ ਰਾਹੀਂ ਜ਼ਰੂਰ ਦਰੁਸਤ ਕਰਾ ਦਿਓ ਤੇ ਬਹੁਤ ਸਾਰੀਆਂ ਜਿਹੜੀਆਂ ਨੇ ਖਬਰਾਂ ਜਿਹੜੀਆਂ ਨੇ ਆ ਰਹੀਆਂ ਨੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ, ਚੀਨ, ਅਮਰੀਕਾ, ਈਰਾਨ, ਭਾਰਤ ਤੇ ਬਹੁਤ ਸਾਰਾ ਸਿਲਸਿਲਾ ਜਿਹੜਾ ਛਿੜਿਆ ਹੋਇਆ ਸਿਆਸੀ ਜਾਂ ਕਹਿ ਲਓ ਕਿ ਜੋ ਮਹਿੰਗਾਈ ਦਾ ਦੌਰ ਚੱਲ ਰਿਹਾ ਆਲੇ ਦੁਆਲੇ ਦੇ ਵਿੱਚ, ਚਿੰਤਾ ਦੇ ਵਿਸ਼ੇ ਜਿਹੜੇ ਨੇ ਬਣੇ ਹੋਏ ਨੇ ਪੂਰੀ ਦੁਨੀਆਂ ਦੇ ਵਿੱਚ ਤੇ ਉਹਨਾਂ ਦਾ ਜ਼ਿਕਰ ਵੀ ਕਰਾਂਗੇ। ਬ੍ਰਿਕਸ ਦੀ ਜਿਹੜੀ ਹੈ ਬੈਠਕ ਜਿਹੜੀ ਚੱਲ ਰਹੀ ਹੈ 2 ਦਿਨਾਂ ਦੀ, ਉਹਦੇ ਵਿੱਚ ਇੱਕ ਪਾਸੇ ਟਰੰਪ ਸਾਹਿਬ ਪਹੁੰਚੇ ਹੋਏ ਨੇ ਚਾਈਨਾ ਦੇ ਵਿੱਚ ਤੇ ਦੂਸਰੇ ਪਾਸੇ ਈਰਾਨ ਤੇ ਰਸ਼ੀਆ ਜਿਹੜੇ ਨੇ ਭਾਰਤ ਦੇ ਨਾਲ ਬੈਠ ਕੇ ਜਿਹੜੀ ਗੱਲਬਾਤ ਬ੍ਰਿਕਸ ਦੇ ਨਾਲ ਮੁੱਦਿਆਂ ਦੇ ਉੱਤੇ ਕਰ ਰਹੇ ਨੇ। ਅੰਮ੍ਰਿਤਪਾਲ ਹੋਣਾ ਦੇ ਉੱਤੇ ਦੋਸ਼ ਜਿਹੜੇ ਤੈਅ ਹੋਏ ਨੇ, ਜੋ ਪਿਛਲੇ ਦਿਨਾਂ ਦੇ ਵਿੱਚ ਥਾਣੇ ਦਾ ਮਾਮਲਾ ਸੀਗਾ ਤੇ ਯੁੱਧ ਨਸ਼ਾ ਵਿਰੁੱਧ ਉਹਦੇ ਵਿੱਚ ਸਰਕਾਰ ਜਿਹੜੀ ਹੈ ਉਹਦੇ ਤੋਂ ਜਵਾਬਦੇਹੀ ਮੰਗੀ ਆ। 82 FIR ਇੱਕੋ ਹੀ ਥਾਣੇ ਦੇ ਵਿੱਚ ਉਹ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਨੇ, ਸੂ ਮੋਟੋ ਜਿਹੜਾ ਕੋਰਟ ਹਾਈ ਕੋਰਟ ਨੇ ਲਿਆ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਦਾ ਵਿਸ਼ਾ ਫਿਰ ਬਣ ਗਿਆ ਕਿ ਹੋਵੇਗੀ ਸੋਧ ਬੇਅਦਬੀ ਬਿੱਲ ਦੇ ਵਿੱਚ ਹੋਣ ਦਾ ਜਿਹੜੀ ਸੰਭਾਵਨਾ ਨਜ਼ਰ ਆ ਰਹੀ ਹੈ ਤੇ ਉਹ ਹੋਰ ਸਾਰੇ ਮੁੱਦੇ ਜਿਹੜੇ ਨੇ। ਇਸੇ ਤਰ੍ਹਾਂ ਅਮਰੀਕਾ ਜਿਹੜਾ ਕਿਤੇ ਨਾ ਕਿਤੇ ਵਿਚੋਲਾ ਜਿਹੜਾ ਭਾਲ ਰਿਹਾ ਕਿ ਈਰਾਨ ਦੇ ਨਾਲ ਕਿਤੇ ਜੰਗ ਬੰਦੀ ਜਾਂ ਇਹ ਸਾਰੀ ਸਮਾਪਤ ਹੋਵੇ, ਕਿਉਂਕਿ ਆਰਥਿਕਤਾ ਜਿਹੜੀ ਹੈ ਉੱਥੇ ਵੀ ਅਮਰੀਕਾ ਦੇ ਵਿੱਚ ਵੀ ਡਾਵਾਂਡੋਲ ਹੋ ਚੁੱਕੀ ਹੈ। ਤੇ ਅੱਜ ਦੋਸਤੋ 14 ਮਈ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਕੁਝ ਪਲਾਂ ਤੱਕ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੈ ਤੇ ਲੋ ਫਿਰ ਆਗਾਜ਼ ਕਰਦੇ ਹਾਂ ਆਪਾਂ ਅੱਜ ਦੇ ਵਿਚਾਰ ਦੇ ਨਾਲ ਤੁਹਾਡੇ ਨਾਲ ਤੇ ਅੱਜ ਦਾ ਵਿਚਾਰ ਕੀ ਕਹਿੰਦਾ ਹੈ। ਹੋਰ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਜੇ ਪ੍ਰੋਗਰਾਮ ਚੰਗਾ ਲੱਗਦਾ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਜਿਹੜਾ ਪ੍ਰੋਗਰਾਮ ਅੱਗੇ ਤੋਂ ਅੱਗੇ ਸਾਂਝਾ ਕਰ ਦਿਆ ਕਰੋ ਤਾਂ ਕਿ ਹੋਰ ਸੱਜਣ ਮਿੱਤਰ ਦੋਸਤ ਜਿਹੜੇ ਨੇ ਨਾਲ ਸ਼ਮੂਲੀਅਤ ਕਰ ਸਕਣ ਤੇ ਨਾਲ ਦੀ ਨਾਲ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ

ਕਦੇ ਹੱਥੋਂ ਮਨੁੱਖ ਦੀ ਲੁੱਟ ਰੁਕਣ ਤੋਂ ਬਿਨਾਂ ਆਜ਼ਾਦੀ ਕੋਈ ਮਾਇਨੇ ਨਹੀਂ ਰੱਖਦੀ। ਸ਼ਹੀਦ ਭਗਤ ਸਿੰਘ ਉਹਨਾਂ ਦੇ ਸ਼ਬਦ ਨੇ। 14 ਮਈ 1796 ਚੇਚਕ ਦੀ ਜਿਹੜੀ ਬਿਮਾਰੀ ਦਾ ਪਹਿਲਾ ਟੀਕਾ ਜਿਹੜਾ ਸੀ 8 ਸਾਲਾਂ ਜੇਮਸ ਫਿਲਪ ਨਾਂ ਦੇ ਬੱਚੇ ਨੂੰ ਲਾਇਆ ਗਿਆ ਸੀ, ਜੋ ਸਫਲਤਾ ਭਰਪੂਰ ਜਿਹੜਾ ਉਹ ਕਾਮਯਾਬ ਹੋਏ ਸੀ ਤੇ ਉਸ ਤੋਂ ਬਾਅਦ ਫਿਰ ਇਹ ਟੀਕਾਕਰਨ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ। 1904 ਦੇ ਵਿਚ ਅਮਰੀਕਾ ਦੇ ਸ਼ਹਿਰ ਸੇਂਟ ਲੁਈਸ ਦੇ ਵਿਚ ਤੀਜੀਆਂ ਓਲੰਪਿਕ ਖੇਡਾਂ ਹੋਈਆਂ, ਜਿਸ ਦੇ ਵਿਚ 13 ਦੇਸ਼ਾਂ ਨੇ ਭਾਗ ਲਿਆ, ਪਰ 1896 ਦੇ ਵਿਚ ਕੁਝ ਦੇਸ਼ਾਂ ਦੀਆਂ ਖੇਡਾਂ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਸੀ। 1908 ਦੇ ਵਿਚ ਅਮਰੀਕਾ ਦੇ ਰਾਈਟ ਬ੍ਰਦਰਜ਼ ਉਨ੍ਹਾਂ ਨੇ ਆਪਣੇ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਹਵਾਈ ਜਹਾਜ਼ਾਂ ਦਾ ਸਫ਼ਰ ਕਰਵਾਇਆ। 1982 ਦੇ ਵਿਚ ਆਲ ਇੰਡੀਆ ਰੇਡੀਓ ਨੂੰ ਆਕਾਸ਼ਵਾਣੀ ਦਾ ਨਾਂ ਜਿਹੜਾ ਸੀ ਦੇ ਦਿੱਤਾ ਗਿਆ ਅੱਜ ਦੇ ਦਿਹਾੜੇ ਦੇ ਉੱਤੇ। 1984 ਦੇ ਵਿਚ ਫੇਸਬੁੱਕ ਦੇ ਸੰਸਥਾਪਕ ਮਾਰਕ ਏਲੀਅਟ ਮਾਰਕ ਜ਼ੁਕਰਬਰਗ ਦਾ ਜਿਹੜਾ ਜਨਮ ਹੋਇਆ, ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ 23 ਸਾਲਾਂ ਦੇ ਵਿਚ ਅਰਬਪਤੀ ਉਹ ਬਣ ਗਿਆ। ਇਸੇ ਤਰ੍ਹਾਂ 1857 ਦਾ ਜ਼ਿਕਰ ਕਰਦਿਆਂ ਦਾ ਦਿੱਲੀ ਗਦਰ ਉਹਦਾ ਜ਼ਿਕਰ ਕਰਨਾ ਬੰਦ ਹੈ ਤੇ ਅੱਗੇ ਵੱਧਦੇ ਹਾਂ ਤੇ ਨਾਲ ਦੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਬਾਤ ਪਾਉਣ ਦੀ ਵੀ ਕੋਸ਼ਿਸ਼ ਅੱਜ ਰਹੇਗੀ ਆਖਰ ਦੇ ਵਿਚ ਤੇ ਹੋਰ ਸਾਰਾ ਸਿਲਸਿਲਾ ਚਲਾਉਂਦੇ ਹਾਂ। ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 1857 ਦਾ ਦਿੱਲੀ ਗਦਰ। 11 ਮਈ ਜੋ ਲੰਘ ਕੇ ਗਈ ਹੈ ਪਿਛਲੇ ਦਿਨਾਂ ਚ, 1857 ਨੂੰ ਸੋਮਵਾਰ ਦੇ ਦਿਨ ਨੂੰ ਪਿਛਲੇ ਦਿਨਾਂ ਦੇ ਵਿਚ ਜੋ ਬੀਤ ਗਏ ਨੇ, 7 ਵਜੇ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਲਾਲ ਕਿਲੇ ਦੇ ਵਿਚ ਨਦੀ ਦੇ ਸਾਹਮਣੇ ਤਸਬੀਹ ਖਾਨੇ ਦੇ ਵਿਚ ਜਿਹੜਾ ਸੀ ਸਵੇਰ ਦੀ ਨਮਾਜ਼ ਪੜ੍ਹ ਕੇ ਹਟੇ ਸਨ ਕਿ ਉਨ੍ਹਾਂ ਨੂੰ ਜਿਹੜਾ ਸੀ ਜਮਨਾ ਪੁਲ ਜਿਹੜਾ ਜਮਨਾ ਦਾ ਪੁਲ ਉਹਦੇ ਕੋਲ ਟੋਲ ਹਾਊਸ ਦੇ ਵਿਚ ਧੂੰਆਂ ਉੱਠਦਾ ਹੋਇਆ ਦਿਖਾਈ ਦਿੱਤਾ ਤਾਂ ਉਨ੍ਹਾਂ ਨੇ ਤੁਰੰਤ ਇਸ ਦਾ ਜਿਹੜਾ ਸੀ ਪਤਾ ਲਗਾਉਣ ਦੇ ਲਈ ਆਪਣੇ ਹਰਕਾਰੇ ਨੂੰ ਜਿਹੜਾ ਭੇਜਿਆ ਤੇ ਹੁਣ ਉੱਥੇ ਜਿਹੜਾ ਟੋਲ ਪਲਾਜ਼ਾ ਹੈਗਾ ਜਾਂ ਟੋਲ ਹਾਊਸ ਹੈਗਾ ਆ ਉਹਦੀ ਗੱਲ ਕਰ ਰਹੇ ਹਾਂ। ਵੈਸੇ ਤਾਂ ਇਹ ਗੱਲਬਾਤ ਜਿਹੜੀ 1857 ਦੇ ਗਦਰ ਦੀ ਹੈ। ਉਥੋਂ ਧੂੰਆਂ ਉੱਠਦਾ ਦੇਖਿਆ ਗਿਆ ਤਾਂ ਉਨ੍ਹਾਂ ਨੇ ਕੁਝ ਬੰਦੇ ਭੇਜੇ ਤੇ ਪ੍ਰਧਾਨ ਮੰਤਰੀ ਹਕੀਮ ਹਸਾ ਨੂੰ ਲਾਹ ਖਾਂ ਨੇ ਤੇ ਕਿਲੇ ਦੀ ਸੁਰੱਖਿਆ ਦੇ ਲਈ ਜਿੰਮੇਵਾਰੀ ਕੈਪਟਨ ਡਗਲਸ ਨੂੰ ਜੀ ਜਿਹੜੀ ਸੀ ਉਹ ਵੀ ਤੁਰੰਤ ਤਲਬ ਕਰ ਲਿਆ ਸੀ। ਉਥੇ ਉਧਰ ਹਰਕਾਰੇ ਨੇ ਆ ਕੇ ਦੱਸਿਆ ਸੀ ਕਿ ਅੰਗਰੇਜ਼ੀ ਸੈਨਾ ਦੀ ਵਰਦੀ ਦੇ ਵਿਚ ਸਵਾਰ ਕੁਝ ਭਾਰਤੀ ਜਿਹੜੇ ਨੇ ਨੰਗੀਆਂ ਤਲਵਾਰਾਂ ਲੈ ਕੇ ਜਿਹੜੇ ਨੇ ਉਨ੍ਹਾਂ ਦੇ ਨਾਲ ਜਮਨਾ ਪੁਲ ਨੂੰ ਪਾਰ ਕਰ ਚੁੱਕੇ ਨੇ ਤੇ ਉਨ੍ਹਾਂ ਨੇ ਨਦੀ ਦੇ ਪੂਰਬੀ ਕਿਨਾਰੇ ਦੇ ਉੱਤੇ ਬਣੇ ਟੋਲ ਹਾਊਸ ਨੂੰ ਅੱਗ ਲਾ ਕੇ ਲੁੱਟ ਲਿਆ। ਇਹ ਸੁਣਦਿਆਂ ਹੀ ਬਾਦਸ਼ਾਹ ਨੇ ਕਿਲੇ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਤੇ ਹੁਕਮ ਦਿੱਤਾ। ਸ਼ਾਮ ਨੂੰ 4 ਵਜੇ ਦੇ ਕਰੀਬ ਬਾਗੀਆਂ ਦੇ ਆਗੂ ਨੇ ਜਿਹੜਾ ਸੀ ਬਾਦਸ਼ਾਹ ਦੇ ਕੋਲ ਸੁਨੇਹਾ ਭੇਜਿਆ ਕਿ ਉਹ ਮਿਲਣਾ ਚਾਹੁੰਦੇ ਨੇ। ਉਹ ਦੀਵਾਨੇ ਖਾਸ ਦੇ ਜਿਹੜੇ ਹਾਤੇ ਦੇ ਵਿਚ ਇਕੱਠੇ ਹੁੰਦੇ ਆ ਤੇ ਆਪਣੀਆਂ ਬੰਦੂਕਾਂ ਤੇ ਪਿਸਤੌਲਾਂ ਦੇ ਨਾਲ ਹਵਾਈ ਫਾਇਰ ਕਰਨ ਲੱਗ ਪੈਂਦੇ ਆ। ਉਸ ਟਾਈਮ ਬਾਦਸ਼ਾਹ ਦੀ ਹਾਲਤ ਬਹੁਤ ਤਰਸਯੋਗ ਸੀ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬਾਦਸ਼ਾਹ ਜ਼ਫਰ ਨੇ ਕਿਹਾ ਕਿ ਮੇਰੇ ਵਰਗੇ ਬਜ਼ੁਰਗ ਆਦਮੀ ਦੀ ਇੰਨੀ ਬੇਇੱਜ਼ਤੀ ਕਿਉਂ ਕੀਤੀ ਜਾ ਰਹੀ ਹੈ? ਇਸ ਸ਼ੋਰ ਸ਼ਰਾਬੇ ਦੀ ਵਜ੍ਹਾ ਕੀ ਹੈ? ਮੇਰੀ ਜ਼ਿੰਦਗੀ ਦਾ ਸੂਰਜ ਤਾਂ ਕਹਿੰਦੇ ਪਹਿਲਾਂ ਹੀ ਜਿਹੜਾ ਢਲ ਚੁੱਕਿਆ ਹੈ। ਇਹ ਮੇਰੀ ਜ਼ਿੰਦਗੀ ਹੈ ਤੇ ਆਖਰੀ ਦਿਨ ਨੇ। ਇਨ੍ਹਾਂ ਦਿਨਾਂ ਦੇ ਵਿਚ ਮੈਂ ਇਕੱਲਾ ਰਹਿਣਾ ਚਾਹੁੰਦਾ। ਪ੍ਰਧਾਨ ਮੰਤਰੀ ਜਿਹੜਾ ਸੀ ਉਸ ਸਮੇਂ ਦਾ ਅਹਾਸਾ ਨੂੰ ਲਾਹ ਖਾਂ ਨੇ ਸਿਪਾਹੀਆਂ ਨੂੰ ਕਿਹਾ ਤੁਸੀਂ ਅੰਗਰੇਜ਼ਾਂ ਦੇ ਲਈ ਕੰਮ ਕਰਦੇ ਹੋ, ਹਰ ਮਹੀਨੇ ਇੱਕ ਬੱਝੀ ਹੋਈ ਤਨਖਾਹ ਲੈਣ ਦੀ ਆਦੀ ਹੋ ਚੁੱਕੇ ਹੋ, ਪਰ ਬਾਦਸ਼ਾਹ ਦੇ ਕੋਲ ਕੋਈ ਖਜ਼ਾਨਾ ਨਹੀਂ, ਉਹ ਤੁਹਾਨੂੰ ਤਨਖਾਹ ਕਿੱਥੋਂ ਦੇਣਗੇ? ਸਿਪਾਹੀਆਂ ਨੇ ਕਿਹਾ ਕਿ ਅਸੀਂ ਮੁਲਕ ਦਾ ਪੈਸਾ ਤੁਹਾਡੇ ਖਜ਼ਾਨੇ ਦੇ ਵਿਚ ਲੈ ਆਵਾਂਗੇ। ਤਾਂ ਬਾਦਸ਼ਾਹ ਜ਼ਫਰ ਨੇ ਕਿਹਾ ਨਾ ਤਾਂ ਸਾਡੇ ਕੋਲ ਫੌਜੀ ਨੇ ਤੇ ਨਾ ਹੀ ਹਥਿਆਰ ਨੇ ਤੇ ਨਾ ਹੀ ਪੈਸਾ। ਤਾਂ ਸਿਪਾਹੀਆਂ ਨੇ ਕਿਹਾ ਸਾਨੂੰ ਸਿਰਫ ਆਪ ਜੀ ਦਾ ਸਹਿਯੋਗ ਚਾਹੀਦਾ ਹੈ, ਅਸੀਂ ਸਾਰਾ ਕੁਝ ਤੁਹਾਡੇ ਲਈ ਲੈ ਆਵਾਂਗੇ, ਫਿਕਰ ਨਾ ਕਰੋ, ਬਸ ਸਹਿਯੋਗ ਕਰੋ। ਬਾਦਸ਼ਾਹ ਜ਼ਫਰ ਥੋੜੀ ਦੇਰ ਚੁੱਪ ਰਹਿ ਗਿਆ, ਚੁੱਪ ਚਪੀਤਾ ਹੋ ਗਿਆ। ਤੁਰੰਤ ਫੈਸਲਾ ਨਾ ਲੈ ਸਕਣ ਦੇ ਕਾਰਨ ਉਨ੍ਹਾਂ ਦੀ ਜਿਹੜੀ ਸੀ ਸ਼ਖਸੀਅਤ ਦੇ ਵਿਚ ਬਹੁਤ ਵੱਡਾ ਨੁਕਸ ਸੀ। ਪਰ ਉਸ ਦਿਨ ਜਿਹੜਾ ਸੀ ਬਾਦਸ਼ਾਹ ਨੇ ਫੈਸਲਾ ਲੈਣ ਦੇ ਵਿਚ ਦੇਰ ਨਹੀਂ ਕੀਤੀ ਤੇ ਤੁਰੰਤ ਹਾਂ ਕਹਿ ਦਿੱਤੀ ਤੇ ਉਸ ਕੁਰਸੀ ਦੇ ਉੱਤੇ ਬੈਠ ਗਿਆ। ਸਾਰੇ ਸਿਪਾਹੀਆਂ ਨੇ ਉਨ੍ਹਾਂ ਦੇ ਕੋਲ ਆ ਕੇ ਵਾਰੀ ਵਾਰੀ ਦੇ ਨਾਲ ਸਿਰ ਝੁਕਾਇਆ ਉਨ੍ਹਾਂ ਮੂਹਰੇ ਤੇ ਉਨ੍ਹਾਂ ਨੇ ਸਾਰਿਆਂ ਦੇ ਸਿਰ ਉੱਪਰ ਹੱਥ ਰੱਖਿਆ। ਕੁਝ ਸਿਪਾਹੀਆਂ ਨੇ ਕਿਲੇ ਦੇ ਕਮਰਿਆਂ ਦੇ ਵਿਚ ਰਿਹਾਇਸ਼ ਕਰ ਲਈ ਤੇ ਕੁਝ ਨੇ ਦੀਵਾਨੇ ਖਾਸ ਦੇ ਵਿਚ ਆਪਣੇ ਬਿਸਤਰੇ ਵਿਛਾ ਲਏ। ਬਾਦਸ਼ਾਹ ਜ਼ਫਰ ਨਾ ਤਾਂ ਇੰਨੇ ਵੱਡੇ ਲਸ਼ਕਰ ਨੂੰ ਕਾਬੂ ਦੇ ਵਿਚ

0: ਸਕਦੇ ਸਨ ਤੇ ਨਾ ਹੀ ਉਨ੍ਹਾਂ ਦਾ ਇੰਤਜ਼ਾਮ ਕਰ ਸਕਦੇ ਸਨ। ਲਿਹਾਜ਼ਾ ਉਹ ਖੁਦ ਲਸ਼ਕਰ ਦੇ ਜਿਹੜੇ ਸੀ ਕਾਬੂ ਦੇ ਵਿਚ ਆ ਗਏ। ਇੱਕ ਪੁਰਾਣੇ ਸਿੰਘਾਸਨ ਨੂੰ ਝਾੜ ਪੂੰਜ ਕੇ ਬਾਹਰ ਕੱਢਿਆ ਗਿਆ ਤੇ ਬਾਦਸ਼ਾਹ ਜ਼ਫਰ ਨੇ ਕੁਝ ਸੈਨਿਕ ਅਫਸਰਾਂ ਦੇ ਉੱਤੇ ਤੇ ਅਮੀਰਾਂ ਨੂੰ ਖਿਤਾਬ ਦਿੱਤੇ। ਬਾਦਸ਼ਾਹ ਦੇ ਨਾਮ ਦੇ ਸਿੱਕੇ ਢਾਲੇ ਜਾਣ ਲੱਗ ਪਏ ਤੇ ਫਿਰ ਇੱਕ ਤੋਪ ਦੇ ਚਲਾਏ ਜਾਣ ਦੀ ਆਵਾਜ਼ ਸੁਣਾਈ ਦਿੱਤੀ। ਦਿੱਲੀ ਦੇ ਲੋਕਾਂ ਨੇ ਫਿਰ ਠੰਡਾ ਉਹਦਾ ਸਵਾਗਤ ਕੀਤਾ। ਸ਼ੁਰੂ ਦੇ ਵਿਚ ਦਿੱਲੀ ਵਾਸੀਆਂ ਨੇ ਖੁਸ਼ ਹੋ ਕੇ ਇਨ੍ਹਾਂ ਦਾ ਸਵਾਗਤ ਨਹੀਂ ਕੀਤਾ ਸੀ, ਸਗੋਂ ਕੁਝ ਹਲਕਿਆਂ ਦੇ ਵਿਚ ਤਾਂ ਇੱਥੋਂ ਤੱਕ ਕਿ ਬਾਦਸ਼ਾਹ ਜ਼ਫਰ ਦੇ ਨਜ਼ਦੀਕੀ ਲੋਕਾਂ ਨੇ ਵੀ ਇਸ ਦਾ ਜਿਹੜਾ ਵਿਰੋਧ ਕੀਤਾ ਸੀ। ਇਹ ਬਾਗੀ ਬਾਦਸ਼ਾਹ ਨਾਲ ਵੀ ਬਣਦੇ ਸਮਾਨ ਦੇ ਨਾਲ ਪੇਸ਼ ਨਹੀਂ ਸੀ ਆਉਂਦੇ ਸੀ, ਸਨਮਾਨ ਨਹੀਂ ਕਰਦੇ ਸੀ, ਗੱਲ ਗੱਲ ਦੇ ਉੱਤੇ ਕਾਇਦੇ ਕਾਨੂੰਨ ਤੋੜਦੇ। ਦਰਬਾਰ ਦੇ ਲੋਕਾਂ ਦੀ ਨਾਰਾਜ਼ਗੀ ਸੀ ਕਿ ਉਹ ਦਰਬਾਰ ਦੇ ਵਿਚ ਜਾਣ ਤੋਂ ਪਹਿਲਾਂ ਆਪਣੇ ਜੁੱਤੇ ਤੱਕ ਨਹੀਂ ਲਾਉਂਦੇ ਨੇ ਤੇ ਬਾਦਸ਼ਾਹ ਦੇ ਸਾਹਮਣੇ ਵੀ ਹਥਿਆਰ ਜਿਹੜਾ ਲੈ ਕੇ ਚੱਲਦੇ ਸਨ। ਦਿੱਲੀ ਦੇ ਲੋਕ ਬਹੁਤ ਨਾਰਾਜ਼ ਸਨ, ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਅੰਗਰੇਜ਼ਾਂ ਦੇ ਖਿਲਾਫ਼ ਲੜਾਈ ਦੇ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੇ। ਪਰ ਅੰਗਰੇਜ਼ਾਂ ਦੇ ਖਿਲਾਫ਼ ਲੜਾਈ ਹਰ ਆਦਮੀ ਆਪਣੇ ਹਿਸਾਬ ਦੇ ਨਾਲ ਲੜਨਾ ਚਾਹੁੰਦਾ ਸੀ। 56 ਅੰਗਰੇਜ਼ ਔਰਤਾਂ ਤੇ ਬੱਚਿਆਂ ਦਾ ਕਤਲ ਹੁੰਦਾ ਹੈ 12 ਮਈ ਦੀ ਸਵੇਰ ਨੂੰ। 12 ਮਈ ਸਵੇਰ ਤੱਕ ਦਿੱਲੀ ਅੰਗਰੇਜ਼ਾਂ ਤੋਂ ਪੂਰੀ ਤਰ੍ਹਾਂ ਖਾਲੀ ਹੋ ਚੁੱਕੀ ਸੀ, ਪਰ ਕੁਝ ਅੰਗਰੇਜ਼ ਔਰਤਾਂ ਨੇ ਕਿਲੇ ਦੇ ਬਾਵਰਚੀ ਖਾਨੇ ਦੇ ਨਾਲ ਜਿਹੜਾ ਸੀ ਵਾਲੇ ਕਮਰਿਆਂ ਦੇ ਵਿਚ ਸ਼ਰਨ ਲਈ ਤੇ ਬਾਦਸ਼ਾਹ ਜ਼ਫਰ ਦੇ ਪੁਰਜ਼ੋਰ ਵਿਰੋਧ ਦੇ ਬਾਵਜੂਦ ਬਾਗੀਆਂ ਨੇ ਉਨ੍ਹਾਂ ਸਾਰਿਆਂ ਨੂੰ ਜਿਹੜਾ ਕਤਲ ਕਰ ਦਿੱਤਾ। ਇਨ੍ਹਾਂ 56 ਲੋਕਾਂ ਦੇ ਵਿਚ ਜ਼ਿਆਦਾਤਰ ਔਰਤਾਂ ਤੇ ਬੱਚੇ ਸੀ, ਜਿਨ੍ਹਾਂ ਨੂੰ ਬਾਗੀਆਂ ਨੇ ਬੜੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ। ਫਿਰ ਅੰਗਰੇਜ਼ਾਂ ਨੇ ਕਤਲੇਆਮ ਕੀਤਾ। ਕੁਝ ਦਿਨਾਂ ਬਾਅਦ ਬਗਾਵਤ ਕਰਨ ਵਾਲਿਆਂ ਦੇ ਪੈਰ ਉਖੜਨ ਲੱਗ ਪਏ ਤੇ ਦਿੱਲੀ ਤੋਂ ਕੰਢੇ ਜਿਹੜਾ ਕੱਢ ਦਿੱਤੇ ਗਏ ਅੰਗਰੇਜ਼ ਫਿਰ ਦਿੱਲੀ ਆ ਵਸੇ। ਫਿਰ ਅੰਬਾਲਾ ਤੋਂ ਆਏ ਸੈਨਿਕਾਂ ਨੇ ਬਾਜੀ ਪਲਟ ਕੇ ਰੱਖ ਦਿੱਤੀ ਤੇ ਅੰਗਰੇਜ਼ ਫਿਰ ਦਿੱਲੀ ਦੇ ਵਿਚ ਦਾਖਲ ਹੋ ਗਏ ਤੇ ਅੰਗਰੇਜ਼ਾਂ ਨੇ ਅੰਨੇਵਾਹ ਜਿਹੜਾ ਕਤਲੇਆਮ ਕੀਤਾ। ਸਿਰਫ ਇੱਕ ਮੁਹੱਲਾ ਜਿਹੜਾ ਉਹਦੇ ਵਿਚ ਦਿੱਲੀ ਦੇ ਵਿਚ ਕੱਚਾ ਚਲਾ ਦੇ ਵਿਚ ਹੀ ਜਿਹੜਾ ਸਨ 1400 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਸ ਸਮੇਂ ਚ ਔਰਤਾਂ ਨੂੰ ਤਾਂ ਬਖਸ਼ ਦਿੱਤਾ ਗਿਆ, ਪਰ ਉਨ੍ਹਾਂ ਦੇ ਪਤੀਆਂ ਤੇ ਬੱਚਿਆਂ ਨੂੰ ਮਾਰ ਮੁਕਾਇਆ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਲਓ ਆਪਾਂ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਫਿਰ ਆਪਾਂ ਖਬਰਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਸਰਹਿੰਦ ਫਤਿਹ ਕੀਤੀ ਤੇ 14 ਮਈ ਅੱਜ ਦੇ ਦਿਹਾੜੇ ਉੱਤੇ 1710 ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਾਲੇ ਅਸਥਾਨ ਦੇ ਉੱਤੇ ਇਸ ਯੁੱਧ ਦੇ ਵਿਚ ਸ਼ਹੀਦ ਹੋਏ 6000 ਸਿੱਖ ਯੋਧਿਆਂ ਦੀਆਂ ਮ੍ਰਿਤਕ ਦੇਹਾਂ ਦਾ ਸੰਸਕਾਰ ਵੀ ਕੀਤਾ ਸੀ। ਉਨ੍ਹਾਂ ਦਾ ਜ਼ਿਕਰ ਕਰਾਂਗੇ ਖਬਰਾਂ ਤੋਂ ਬਾਅਦ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਪਰ ਉਸ ਤੋਂ ਪਹਿਲਾਂ ਆਪਾਂ 15-20 ਮਿੰਟ ਜਿਹੜੀਆਂ ਖਬਰਾਂ ਦੇ ਉੱਤੇ ਜ਼ਰੂਰ ਲਾਉਂਦੇ ਹਾਂ ਤੇ ਗੱਲਬਾਤ ਚਲਾਉਂਦੇ ਹਾਂ। ਅੱਜ ਦੇ ਜਿਹੜੇ ਮਸਲੇ ਨੇ ਉਨ੍ਹਾਂ ਨੂੰ ਸੁਲਝਾਉਣ ਦੀ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਲਓ ਦੋਸਤੋ, 14 ਮਈ 2026 ਦਾ ਦਿਹਾੜਾ ਵੀਰਵਾਰ ਵਾਲਾ ਦਿਨ ਹੈ ਤੇ ਕਰਦੇ ਹਾਂ ਸ਼ੁਰੂਆਤ ਫਿਰ ਅੱਜ ਦੇ ਮਸਲਿਆਂ ਦੇ ਨਾਲ ਜੋ ਹਾਲਾਤ ਨੇ। ਹੋਵੇਗੀ ਸੋਧ ਬੇਅਦਬੀ ਬਿੱਲ ਦੇ ਵਿਚ। ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨੇ ਬਿਆਨ ਦਿੱਤਾ ਤੇ ਜੋ ਹਾਲਾਤ ਬਣੇ ਹੋਏ ਨੇ ਉਹਦੇ ਵਿਚ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿਚ ਕੀ ਕੁਝ ਵਾਪਰਦਾ ਹੈ। ਹੁਣ ਕਿਤੇ ਨਾ ਕਿਤੇ ਤਕਰਾਰ ਤੋਂ ਪਰੇ ਹੁੰਦੇ ਨਜ਼ਰ ਆ ਰਹੇ ਨੇ, ਆਪਣੇ ਆਪ ਨੂੰ ਇਕ ਪਾਸੇ ਰੱਖਣਾ ਚਾਹੁੰਦੇ ਨੇ। ਦੂਸਰੇ ਪਾਸੇ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਘੇਰੀ ਹੈ 82 ਮਾਮਲਿਆਂ ਦੇ ਵਿਚ ਤੇ ਅੰਮ੍ਰਿਤਪਾਲ ਤੇ ਦੋਸ਼ ਜਿਹੜੇ ਸਨ ਥਾਣੇ ਦੇ ਉੱਤੇ ਜੋ ਕੁਝ ਵਾਪਰਿਆ ਉਹਨੂੰ ਉਹਦੇ ਵਿਚ ਜਿਹੜਾ ਦੋਸ਼ੀ ਤੈਅ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ US ਜਿਹੜਾ ਹੈ ਚਾਈਨਾ ਦੇ ਵਿਚ ਟਰੰਪ ਸਾਹਿਬ ਅੱਜ ਗਏ ਨੇ ਤੇ ਉੱਥੇ ਕਿਤੇ ਨਾ ਕਿਤੇ ਵਿਚੋਲੇ ਦੀ ਭਾਲ ਕਰ ਰਹੇ ਨੇ ਤੇ ਅਮਰੀਕਾ ਦੇ ਜਿਹੜੇ ਨੇ ਰੱਖਿਆ ਮੰਤਰੀ ਨੇ ਬਿਆਨ ਦਿੱਤਾ ਕਿ ਸਾਨੂੰ ਜਿਹੜਾ ਇਰਾਨ ਦੀ ਜੰਗ ਦੇ ਵਿਚੋਂ ਬਚਾਵੋ, ਕਿਤੇ ਨਾ ਕਿਤੇ ਵਿਚੋਲਾ ਭਾਰ ਰਹੇ ਨੇ ਕਿਉਂਕਿ ਪਾਕਿਸਤਾਨ ਦੇ ਉੱਤੇ ਪਿਛਲੇ ਦਿਨਾਂ ਦੇ ਵਿਚ ਜੋ ਇਲਜ਼ਾਮ ਲੱਗੇ ਤੇ ਉਹ ਤੋਂ ਨਾ ਤਾਂ ਇਰਾਨ ਨੂੰ ਉਹਦੇ ਉੱਤੇ ਵਿਸ਼ਵਾਸ ਹੈ ਤੇ ਨਾ ਹੀ ਅਮਰੀਕਾ ਨੂੰ ਉਹਦੇ ਉੱਤੇ ਵਿਸ਼ਵਾਸ ਹੈ ਤੇ ਹੁਣ ਨਵੇਂ ਵਿਚੋਲੇ ਦੀ ਜਿਹੜੀ ਭਾਲ ਹੋ ਰਹੀ ਹੈ। ਦੂਸਰੇ ਪਾਸੇ ਜਿੱਥੇ ਅਮਰੀਕਾ ਦੇ ਵਿਚ ਜਿਹੜੇ ਨੁਮਾਇੰਦੇ ਨੇ ਅਮਰੀਕਨ ਨੁਮਾਇੰਦੇ ਨੇ ਉਹ ਅੱਜ ਚਾਈਨਾ ਦੇ ਵਿਚ ਬੈਠੇ ਹੈ ਤੇ ਦੂਸਰੇ ਪਾਸੇ ਗੁਆਂਢੀ ਮੁਲਕ ਭਾਰਤ ਦੇ ਵਿਚ ਬ੍ਰਿਕਸ ਦੀ 2 ਦਿਨ ਦੀ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਹੈ ਤੇ ਭਾਰਤ ਉਹਦੀ ਨੁਮਾਇੰਦਗੀ ਕਰ ਰਿਹਾ ਜਿਸ ਦੇ ਵਿਚ ਰੂਸ ਤੇ ਇਰਾਨ ਬ੍ਰਾਜ਼ੀਲ ਤੇ ਆਪਣੇ ਹੋਰ ਜਿਹੜੇ ਬ੍ਰਿਕਸ ਦੇ ਮੁਲਕ ਨੇ ਚਾਈਨਾ ਉਹ ਸਾਰੇ ਉੱਥੇ ਬੈਠੇ ਨੇ ਬੈਠਕ ਦੇ ਵਿਚ ਤੇ ਦੇਖਦੇ ਆ ਹੁਣ ਇਹਦੇ ਬਾਰੇ ਕੀ ਜਿਹੜਾ ਅੱਗੇ ਵਿਚਾਰ ਬਣਦੇ ਆ ਕਿਉਂਕਿ ਆਰਥਿਕਤਾ ਨੂੰ ਲੈ ਕੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਬੇਅਦਬੀ ਬਿੱਲ ਦੇ ਉੱਤੇ ਸਿੱਖ ਸੰਸਥਾਵਾਂ ਦੇ ਖੁਲਾਸਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਜਿਹੜਾ ਘਮਸਾਨ ਦੇਖਣ ਨੂੰ ਮਿਲੇਗਾ। ਨਸ਼ਿਆਂ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਸਖ਼ਤ ਰੁਖ ਹੈ ਤੇ ਸੀਬੀਆਈ ਤੇ ਈਡੀ ਦੀਆਂ ਲਗਾਤਾਰ ਛਾਪੇਮਾਰੀਆਂ ਚੱਲ ਰਹੀਆਂ। ਪਾਵਰਕਾਮ ਦਾ ਜਿਹੜਾ ਪਾਰਟੀ ਫੰਡ ਹੈ, ਵਿਵਾਦ ਤੇ ਚੋਣ ਕਮਿਸ਼ਨ ਦੀ SIR ਪ੍ਰਕਿਰਿਆ ਦੇ ਉੱਤੇ ਵੱਡੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਪੰਜਾਬ ਦੇ ਵਿੱਚ ਵੀ। ਇਸ ਦੇ ਨਾਲ ਹੀ ਟਰੰਪ ਤੇ ਜਿਨਪਿੰਗ ਦੀ ਜਿਹੜੀ ਮੀਟਿੰਗ, ਬ੍ਰਿਕਸ ਮੀਟਿੰਗ, ਰੂਸ ਭਾਰਤ ਐਨਰਜੀ ਡੀਲ, ਇਰਾਨ ਅਮਰੀਕਾ ਤਣਾਅ, ਹੌਰਮੁਜ਼ ਸਟ੍ਰੇਟ ਸੰਕਟ ਤੇ ਵਿਸ਼ਵ ਅਰਥ ਵਿਵਸਥਾ ਦੇ ਉੱਤੇ ਜੰਗ ਦੇ ਅਸਰਾਂ ਦੀ ਜੀ ਵੀ ਜਿਹੜੀ ਹੈ ਜਿਹੜੀ ਗੱਲਬਾਤ ਕਰਦੇ ਆ ਤੇ ਹਾਲਾਤ ਨੂੰ ਜਿਹੜਾ ਉਧੇੜਨ ਦੀ ਕੋਸ਼ਿਸ਼ ਕਰਦੇ ਆ। ਸਭ ਤੋਂ ਪਹਿਲਾਂ ਗੱਲ ਕਰਦੇ ਆ ਬਚਤ ਦੀ। ਮੋਦੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤੇ ਸੀ ਕਿ ਭਾਈ ਬਚਤ ਜਿਹੜੀ ਹੈ ਕਰਨੀ ਜ਼ਰੂਰੀ ਹੈ, ਜੋ ਹਾਲਾਤ ਦੁਨੀਆਦਾਰੀ ਦੇ ਉੱਤੇ ਬਣ ਰਹੇ ਹੈ ਤੇ ਉਸ ਦੀ ਮੁਹਿੰਮ ਅੱਜ ਦੀ ਜਿਹੜੀ ਦੇਖਣ ਨੂੰ ਮਿਲੀ ਹੈ ਸੁਰਖੀਆਂ ਦੇ ਵਿੱਚ, ਖ਼ਬਰਾਂ ਦੇ ਵਿੱਚ, ਵੀਡੀਓਜ਼ ਦੇ ਵਿੱਚ। ਹਰਿਆਣਾ CM ਦਾ ਜਿਹੜਾ ਵੱਡਾ ਫੈਸਲਾ, ਕਾਫਲੇ ਦੀਆਂ ਗੱਡੀਆਂ ਅੱਧੀਆਂ ਕੀਤੀਆਂ ਨੇ ਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਸੱਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹੋਇਆਂ ਵੱਡਾ ਫੈਸਲਾ ਲਿਆ ਗਿਆ। ਮੁੱਖ ਮੰਤਰੀ ਨੇ ਆਪਣੇ ਕਾਫਲੇ ਦੇ ਵਿੱਚ ਸ਼ਾਮਲ ਗੱਡੀਆਂ ਦੀ ਗਿਣਤੀ ਘਟਾ ਕੇ ਅੱਧੀ ਕਰ ਦਿੱਤੀ ਤੇ ਹੁਣ ਮੁੱਖ ਮੰਤਰੀ ਦੀ ਸੁਰੱਖਿਆ ਤੇ ਹੇਠਲੇ ਅਮਲੇ ਦੇ ਵਿੱਚ ਸਿਰਫ ਉਹੀ ਵਾਹਨ ਸ਼ਾਮਲ ਰਹਿਣਗੇ ਜਿਨ੍ਹਾਂ ਦੀ ਸੁਰੱਖਿਆ ਪੱਖੋਂ ਜਿਹੜੀ ਹੈ ਸਖ਼ਤ ਜ਼ਰੂਰਤ ਹੈ, ਬਾਕੀ ਸਾਰੇ ਜ਼ੀਰੋ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਵਾਤਾਵਰਨ ਦੀ ਸੰਭਾਲ ਅਤੇ ਬਾਲਣ ਦੀ ਬਚਤ ਦਾ ਸੁਨੇਹਾ ਦਿੰਦਿਆਂ ਐਲਾਨ ਕੀਤਾ ਕਿ ਉਹ ਹਫ਼ਤੇ ਦੇ ਵਿੱਚ ਇੱਕ ਦਿਨ ਬਿਨਾਂ ਕਿਸੇ ਸਰਕਾਰੀ ਵਾਹਨ ਦੇ ਆਪਣਾ ਕੰਮਕਾਜ ਨਿਪਟਾਉਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਜਨਤਕ ਸੇਵਾ ਦੇ ਵਿੱਚ ਲੱਗੇ ਲੋਕਾਂ ਨੂੰ ਖੁਦ ਮਿਸਾਲ ਬਣਨਾ ਚਾਹੀਦਾ ਹੈ। ਚੰਗਾ ਕਦਮ ਹੈ ਜੀ, ਆ ਜਿਹੜੇ ਕਾਫਲੇ ਲਈ ਫਿਰਦੇ ਹੋ ਹਜ਼ਾਰ ਹਜ਼ਾਰ ਬੰਦਾ, ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸੁੱਖ ਦਾ ਰਾਹ ਆਏਗਾ ਤੇ ਕਾਨੂੰਨੀ ਵਿਵਸਥਾ ਜਿਹੜੀ ਹੈ ਉਹਦੇ ਵਿੱਚ ਜੇ ਸੁਧਾਰ ਹੋਏਗਾ ਤੇ ਕਿਸੇ ਨੂੰ ਜਾਨੀ ਮਾਲੀ ਦੀ ਨੁਕਸਾਨ ਦੀ ਚਿੰਤਾ ਨਹੀਂ ਹੋਏਗੀ। ਇਹ ਜਿਹੜਾ ਤੁਹਾਡਾ ਫਰਜ਼ ਵੀ ਹੈ ਤੇ ਤੁਹਾਡੀ ਜੌਬ ਵੀ ਹੈ। ਤੇ ਮੁੱਖ ਮੰਤਰੀ ਨੇ ਰਾਜ ਦੇ ਸਮੂਹ ਮੰਤਰੀਆਂ ਤੇ ਉੱਚ ਅਧਿਕਾਰੀਆਂ ਨੂੰ ਸਖ਼ਤ ਲਹਿਜੇ ਦੇ ਵਿੱਚ ਕਿਹਾ ਕਿ ਦੌਰਿਆਂ ਦੇ ਦੌਰਾਨ ਗੱਡੀਆਂ ਦੇ ਲੰਮੇ ਚੌੜੇ ਕਾਫਲਿਆਂ ਤੋਂ ਗੁਰੇਜ਼ ਕੀਤਾ ਜਾਵੇ ਤੇ ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਜਿਹੜੀਆਂ ਯਾਤਰਾਵਾਂ ਨੇ ਉਹਦੇ ਦੌਰਾਨ ਵਾਹਨਾਂ ਦੀ ਗਿਣਤੀ ਘੱਟ ਤੋਂ ਘੱਟ ਰੱਖੀ ਜਾਵੇ ਤਾਂ ਜੋ ਜਨਤਕ ਪੈਸੇ ਤੇ ਊਰਜਾ ਦੀ ਬਚਤ ਹੋ ਸਕੇ। ਅਰਥ ਵਿਵਸਥਾ ਜਿਹੜੀ ਹੈ ਹਰ ਸੂਬੇ ਦੀ ਡਾਵਾਂਡੋਲ ਆ, ਦੇਸ਼ ਦੀ ਤਾਂ ਹੈ ਹੀ ਹੈ। ਸੈਣੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਜਨਤਕ ਟਰਾਂਸਪੋਰਟ, ਬੱਸਾਂ, ਰੇਲ ਗੱਡੀਆਂ ਦੀ ਵਰਤੋਂ ਕਰਨ ਤੇ ਉਨ੍ਹਾਂ ਕਿਹਾ ਕਿ ਤੇਲ ਬਚਾਉਣ ਦੀ ਇਹ ਮੁਹਿੰਮ ਸਿਰਫ ਸਰਕਾਰ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਹਰ ਨਾਗਰਿਕ ਨੂੰ ਇਸ ਦੇ ਵਿੱਚ ਸਹਿਭਾਗੀ ਜਿਹੜਾ ਬਣਨਾ ਪਵੇਗਾ। ਦੂਸਰੇ ਪਾਸੇ ਪਾਰਟੀ ਫੰਡ ਮਾਮਲਾ ਕਾਂਡ ਜਿਹੜਾ ਉਹਦੇ ਵਿੱਚ ਘਿਰਿਆ ਡਿਪਟੀ ਚੀਫ ਇੰਜੀਨੀਅਰ ਬਹਾਲ ਕਰ ਦਿੱਤਾ ਗਿਆ। ਪਾਵਰਕੌਮ ਨੇ ਮੁੜ ਪੁਰਾਣੀ ਥਾਂ ਜਿਹੜੀ ਹੈ ਉੱਥੇ ਹੀ ਲਾ ਦਿੱਤਾ। ਵਿਜੀਲੈਂਸ ਬਿਊਰੋ ਦੇ ਵੱਲੋਂ ਪਾਰਟੀ ਫੰਡ ਮਾਮਲੇ ਦੇ ਵਿੱਚ ਫੜੇ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਉਨ੍ਹਾਂ ਨੂੰ ਪਾਵਰਕੌਮ ਨੇ ਬਹਾਲੀ ਤੋਂ ਕੁਝ ਸਮੇਂ ਮਗਰੋਂ ਹੁਸ਼ਿਆਰਪੁਰ ਦਫ਼ਤਰ ਦੇ ਵਿੱਚ ਮੁੜ ਤੈਨਾਤ ਕੀਤਾ। ਇਸ ਦਫ਼ਤਰ ਦੇ ਵਿੱਚ ਪਹਿਲਾਂ ਉਸ ਦੇ ਉੱਤੇ ਕੇਸ ਦਰਜ ਹੋਇਆ ਸੀ। ਵਿਜੀਲੈਂਸ ਬਿਊਰੋ ਦੇ ਕੋਲ ਇਸ ਡਿਪਟੀ ਚੀਫ ਇੰਜੀਨੀਅਰ ਦੀ ਸ਼ਿਕਾਇਤ ਕਰਨ ਵਾਲੇ ਐਕਸੀਅਨ ਲਖਵੀਰ ਸਿੰਘ ਉਨ੍ਹਾਂ ਨੂੰ ਮੁਕੇਰੀਆਂ ਤੋਂ ਬਦਲ ਕੇ ਪਹਿਲਾਂ ਗੁਰਦਾਸਪੁਰ ਟਰਾਂਸਫਰ ਕੀਤਾ ਗਿਆ, ਫਿਰ ਉਨ੍ਹਾਂ ਨੂੰ ਜਿਹੜਾ ਸੀ ਮਹੀਨੇ ਮਗਰੋਂ ਰਣਜੀਤ ਸਾਗਰ ਡੈਮ ਦੇ ਉੱਤੇ ਤੈਨਾਤ ਕਰ ਦਿੱਤਾ ਗਿਆ। ਵਿਜੀਲੈਂਸ ਰੇਂਜ ਜਲੰਧਰ ਦੇ ਵੱਲੋਂ ਹਰਮਿੰਦਰ ਸਿੰਘ ਖਿਲਾਫ਼ ਜਿਹੜੀ ਆ ਵੱਡੀ ਖੋਰੀ ਮਾਮਲੇ ਦੇ, ਜਾਣੀ ਕਿ ਭ੍ਰਿਸ਼ਟਾਚਾਰੀ ਦੇ ਮਾਮਲੇ ਚ FIR ਜਿਹੜੀ ਆ ਦਰਜ ਹੋਈ ਸੀ 1 ਫਰਵਰੀ 2025 ਨੂੰ। ਪਾਵਰਕੌਮ ਨੇ ਅਗਲੇ ਦਿਨ ਹਰਮਿੰਦਰ ਸਿੰਘ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਤੇ FIR ਮੁਤਾਬਕ ਲਖਵੀਰ ਸਿੰਘ ਉਨ੍ਹਾਂ ਦੱਸਿਆ ਕਿ ਉਸ ਨੂੰ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਉਨ੍ਹਾਂ ਨੇ 29 ਜਨਵਰੀ ਨੂੰ ਦਫ਼ਤਰ ਬੁਲਾ ਕੇ ਪਾਰਟੀ ਫੰਡ ਦੇ ਨਾਮ ਦੇ ਉੱਤੇ 50,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਪਾਰਟੀ ਫੰਡ ਦੇ ਨਾਮ ਹੇਠ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਵੀ ਪਾਰਟੀ ਫੰਡ ਮਾਮਲਾ ਸਦਨ ਦੇ ਵਿੱਚ ਉਠਾਇਆ ਸੀ। ਐਕਸੀਅਨ ਲਖਵਿੰਦਰ ਸਿੰਘ ਉਨ੍ਹਾਂ ਨੇ ਹੁਣ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਉਪਰੋਕਤ ਵਿਥਿਆ ਦੱਸੀ ਹੈ। ਉਨ੍ਹਾਂ ਪੱਤਰ ਦੇ ਵਿੱਚ ਕਿਹਾ ਕਿ ਹਰਮਿੰਦਰ ਸਿੰਘ ਦੀ ਜਿਹੜੀ ਹੈ 28 ਫਰਵਰੀ 2025 ਨੂੰ ਜ਼ਮਾਨਤ ਹੋ ਗਈ ਸੀ ਤੇ ਮੁਅੱਤਲ ਦੇ ਦੌਰਾਨ ਹਰਮਿੰਦਰ ਸਿੰਘ ਨੂੰ ਅੰਮ੍ਰਿਤਸਰ ਤੈਨਾਤ ਕੀਤਾ ਗਿਆ ਸੀ। ਉਨ੍ਹਾਂ ਲਿਖਿਆ ਕਿ ਡਿਪਟੀ ਚੀਫ ਇੰਜੀਨੀਅਰ ਨੂੰ ਬਹਾਲੀ ਦੇ ਮਗਰੋਂ ਉਸੇ ਜ਼ਿਲ੍ਹੇ ਉਸੇ ਦਫ਼ਤਰ ਉਸੇ ਆਸਾਮੀ ਉੱਤੇ ਜਿਹੜਾ ਹੁਣ ਤੈਨਾਤ ਕੀਤਾ ਹੈ, ਜਿਸ ਦੇ ਦਫ਼ਤਰ ਦੇ ਵਿੱਚ ਤੈਨਾਤੀ ਦੇ ਦੌਰਾਨ ਵਿਜੀਲੈਂਸ ਕੇਸ ਜਿਹੜਾ ਦਰਜ ਹੋਇਆ ਸੀ। ਪੱਤਰ ਦੇ ਵਿੱਚ ਲਿਖਿਆ ਕਿ ਸੁਪਰੀਮ ਕੋਰਟ ਅਨੁਸਾਰ ਬਹਾਲੀ ਮਗਰੋਂ ਕੋਈ ਵੀ ਅਧਿਕਾਰੀ ਉਸੇ ਦਫ਼ਤਰ ਦੇ ਵਿੱਚ ਤੈਨਾਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਲਿਖਿਆ ਕਿ ਜੋ ਪਾਰਟੀ ਫੰਡ ਮਾਮਲੇ ਦੇ ਵਿੱਚ ਸਰਕਾਰੀ ਗਵਾਹ ਨੇ ਉਹ ਹੁਣ ਡਿਪਟੀ ਚੀਫ਼ ਇੰਜੀਨੀਅਰ ਅਧੀਨ ਕੰਮ ਕਰ ਰਹੇ ਨੇ, ਜਿਸ ਦੇ ਨਾਲ ਕੇਸ ਪ੍ਰਭਾਵਿਤ ਹੋਵੇਗਾ। ਐਕਸੀਅਨ ਲਖਵੀਰ ਸਿੰਘ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਅਧਿਕਾਰੀ ਨੂੰ ਫੌਰੀ ਹੁਸ਼ਿਆਰਪੁਰ ਸਰਕਲ ਦੇ ਵਿਚੋਂ ਤਬਦੀਲ ਕੀਤਾ ਜਾਵੇ ਤੇ ਅਜਿਹਾ ਨਾ ਹੋਣ ਦੀ ਸੂਰਤ ਦੇ ਵਿਚ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੇ ਲਈ ਮਜਬੂਰ ਹੋਣਗੇ। ਦੂਸਰੇ ਪਾਸੇ ਸੀਬੀਆਈ ਰੇਡ ਫਰਾਰ ਰੀਡਰ ਜਿਹੜਾ ਸਾਬ ਤਾਂ ਨਖਰੇਬਾਜ਼ ਨਿਕਲੇ ਨੇ। ਸੀਬੀਆਈ ਦੇ ਜਾਲ ਦੇ ਵਿਚ ਫਸੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਦੇ ਰੀਡਰ ਇੰਸਪੈਕਟਰ ਓਪੀ ਰਾਣਾ ਨੇ ਮੁਫ਼ਤ ਦੀ ਜਿਹੜੀ ਆ ਗਾਂ ਦੇ ਕੌਣ ਦੰਦ ਗਿਣਦਾ ਅਖਾਣ ਨੂੰ ਵੀ ਜਿਹੜਾ ਝੂਠਾ ਕਰ ਦਿੱਤਾ। ਸੀਬੀਆਈ ਨੇ ਜਿਹੜਾ ਟਰੈਪ ਆਪਰੇਸ਼ਨ ਦੇ ਦੌਰਾਨ 13 ਲੱਖ ਅਤੇ ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਸੀ। ਸੀਬੀਆਈ ਨੇ 11 ਮਈ ਨੂੰ ਅੰਕਿਤ ਵਧਵਾ ਨੂੰ ਜਿਹੜਾ ਸੀ ਪੰਜਾਬ ਸਰਕਾਰ ਦੇ ਇਕ ETO ਤੋਂ 13 ਲੱਖ ਰੁਪਏ ਅਤੇ ਮੋਬਾਈਲ ਫੋਨ ਲੈਂਦੇ ਹੋਏ ਫੜਿਆ। ਮਗਰੋਂ ਵਿਜੀਲੈਂਸ ਦੇ ਵਿਚੋਲੇ ਵਿਕਾਸ ਗੋਇਲ ਤੇ ਰਾਘਵ ਗੋਇਲ ਜਿਹੜੇ ਨੇ ਉਨ੍ਹਾਂ ਨੂੰ ਵੀ ਸੀਬੀਆਈ ਨੇ ਦਬੋਚ ਲਿਆ ਸੀ। ਸੀਬੀਆਈ ਅਦਾਲਤ ਨੇ ਰੀਡਰ ਓਪੀ ਰਾਣਾ ਦੇ 26 ਮਈ ਤੱਕ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। ਸੀਬੀਆਈ ਨੇ ਜਿਹੜਾ ਅਦਾਲਤ ਦੇ ਵਿਚ ਖੁਲਾਸਾ ਕੀਤਾ ਕਿ ਰਾਘਵ ਗੋਇਲ ਦੇ ਮੋਬਾਈਲ ਫੋਨ ਦੀ ਚੈਟ ਦੇ ਵਿਚ ਕਈ ਨਵੇਂ ਤੱਥ ਉਭਰੇ ਨੇ ਜਿਨ੍ਹਾਂ ਦੇ ਵਿਚ ਰਾਘਵ ਗੋਇਲ ਜਿਹੜਾ ਉਹਨੇ ਵਿਜੀਲੈਂਸ ਰੀਡਰ ਦੇ ਨਾਲ ਸ਼ਿਕਾਇਤਕਰਤਾ ਦੇ ਵੱਲੋਂ ਦਿੱਤੇ ਜਾਣ ਵਾਲੇ ਸੈਮਸੰਗ ਗਲੈਕਸੀ ਮੋਬਾਈਲ ਫੋਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਸੀਬੀਆਈ ਨੇ ਅਦਾਲਤ ਦੇ ਵਿਚ ਦਸਿਆ ਕਿ ਇਥੋਂ ਤੱਕ ਕਿ ਰਿਸ਼ਵਤ ਦੇ ਵਿਚ ਲਏ ਜਾਣ ਵਾਲੇ ਮੋਬਾਈਲ ਫੋਨ ਦੇ ਰੰਗ ਦੇ ਬਾਰੇ ਵੀ ਰੀਡਰ ਰਾਣਾ ਨੇ ਰਾਘਵ ਗੋਇਲ ਦੇ ਨਾਲ ਵਟਸਐਪ ਚੈਟ ਕੀਤੀ ਹੈ, ਚਰਚਾ ਹੋਈ ਹੈ। ਦੱਸਦੇ ਹਾਂ ਕਿ ਇਹਦੇ ਵਿਚ ਦਸਿਆ ਗਿਆ ਕਿ ਖਾਸ ਰੰਗ ਹੀ ਜਿਹੜਾ ਰੀਡਰ ਰਾਣਾ ਨੂੰ ਪਸੰਦ ਸੀ। ਸੈਮਸੰਗ ਗਲੈਕਸੀ ਮੋਬਾਈਲ ਫੋਨ ਦੇ ਰੰਗ ਦੇ ਬਾਰੇ ਰੀਡਰ ਰਾਣਾ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ ਸੀ। ਆਖਰ ਸ਼ਿਕਾਇਤਕਰਤਾ ਨੇ ਸੈਮਸੰਗ ਗਲੈਕਸੀ ਜੈਡ ਫੋਲਡ 7 ਮੋਬਾਈਲ ਫੋਨ ਜਿਹੜਾ ਖਰੀਦ ਕੇ ਦਿੱਤਾ ਜੋ ਟਰੈਪ ਦੇ ਦੌਰਾਨ ਵੀ ਫੜਿਆ ਗਿਆ। ਦੂਸਰੇ ਪਾਸੇ ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਸੂਬਿਆਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਜਿਹੜਾ SIR ਦੇ ਤੀਸਰੇ ਪੜਾਅ ਦਾ ਐਲਾਨ ਕਰ ਦਿੱਤਾ। ਪਰ ਇਸ ਦੇ ਨਾਲ ਹੀ ਜਿਹੜਾ ਪੰਜਾਬ ਦੇ ਵਿਚ ਇਸ ਦੇ ਖਿਲਾਫ਼ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਵੱਲੋਂ ਚੋਣ ਕਮਿਸ਼ਨ ਦੀ SIR ਪ੍ਰਕਿਰਿਆ ਦੇ ਉੱਤੇ ਇਤਰਾਜ਼ ਜਤਾਇਆ। ਵੜਿੰਗ ਦੇ ਵੱਲੋਂ ਬੰਗਾਲ ਤੇ ਬਿਹਾਰ ਵਾਲੀ ਖੇਡ ਪੰਜਾਬ ਦੇ ਵਿਚ ਨਹੀਂ ਚੱਲੇਗੀ ਉਹ ਜਿਹੜਾ ਦੱਸਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਨੇ ਅੱਜ ਪੰਜਾਬ ਦੇ ਵਿਚ ਸਪੈਸ਼ਲ ਇੰਟੈਨਸਿਵ ਰਿਵੀਜ਼ਨ ਜਿਹੜੀ ਹੈ SIR ਮੁਹਿੰਮ ਦੇ ਸਮੇਂ ਦੇ ਉੱਤੇ ਸਵਾਲ ਖੜੇ ਕੀਤੇ ਹੈ, ਜਦੋਂ ਕਿ ਰਾਜ ਦੇ ਵਿਚ ਵਿਧਾਨ ਸਭਾ ਚੋਣਾਂ ਦੇ ਲਈ 10 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ। ਭਾਰਤੀ ਚੋਣ ਆਯੋਗ ਦੇ ਵੱਲੋਂ ਇਸ ਸਬੰਧੀ ਕੀਤੇ ਐਲਾਨ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਵੜਿੰਗ ਹੋਣਾ ਕਿਹਾ ਕਿ ਪੰਜਾਬ ਦੇ ਵਿਚ ਚੋਣਾਂ ਤੋਂ ਬਾਅਦ ਵੀ ਇਹ ਕਾਰਵਾਈ ਜਿਹੜੀ ਕੀਤੀ ਜਾ ਸਕਦੀ ਸੀ ਤਾਂ ਜੋ ਲੋਕਾਂ ਨੂੰ ਇਹ ਭਰੋਸਾ ਰਹੇ ਕਿ ਇਸ ਦੇ ਪਿੱਛੇ ਕੋਈ ਲੁਕਿਆ ਹੋਇਆ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਹਾਰ ਤੇ ਪੱਛਮੀ ਬੰਗਾਲ ਦੀਆਂ ਚੋਣਾਂ ਨੇ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਇਕ ਆਗਿਆਕਾਰੀ ਚੋਣ ਆਯੋਗ ਦੀ ਮਦਦ ਦੇ ਨਾਲ ਵੋਟਰ ਸੂਚੀਆਂ ਦੀ ਸਪੈਸ਼ਲ ਜਿਹੜੀ ਹੈ SIR ਵਰਗੀ ਧੋਖਾਧੜੀ ਵਾਲੀ ਕਾਰਵਾਈ ਰਾਹੀਂ ਚੋਣ ਨਤੀਜਿਆਂ ਨੂੰ ਆਪਣੇ ਹੱਕ ਦੇ ਵਿਚ ਮੋੜ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ 10 ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਵਿਚ ਚੋਣਾਂ ਹੋਣੀਆਂ ਨੇ, ਹੋ ਸਕਦਾ ਕਿ ਇਸ ਤੋਂ ਵੀ ਪਹਿਲਾਂ ਹੋ ਜਾਣ। ਉਨ੍ਹਾਂ ਸਵਾਲ ਕੀਤਾ ਕਿ ਫਿਰ ਇੱਥੇ ਇਹ ਮੁਹਿੰਮ ਚਲਾਉਣ ਦੀ ਇੰਨੀ ਜਲਦੀ ਕਿਉਂ ਹੈ। PCC ਪ੍ਰਧਾਨ ਨੇ ਪੁੱਛਿਆ ਕਿ ਜਲਦ ਹੀ ਜਦੋਂ ਉੱਤਰ ਪ੍ਰਦੇਸ਼ ਅਤੇ ਗੋਆ ਵਰਗੇ ਰਾਜਾਂ ਦੇ ਵਿਚ ਇਹ SIR ਮੁਹਿੰਮ 6 ਮਹੀਨੇ ਪਹਿਲਾਂ ਹੀ ਕਰਵਾਈ ਜਾ ਚੁੱਕੀ ਹੈ ਤੇ ਉਹ ਰਾਜ ਵੀ ਪੰਜਾਬ ਦੇ ਨਾਲ ਹੀ ਚੋਣਾਂ ਵੱਲ ਜਾ ਰਹੇ ਨੇ ਤਾਂ ਪੰਜਾਬ ਦੇ ਵਿਚ ਅਭਿਆਸ ਉਸ ਵੇਲੇ ਕਿਉਂ ਨਹੀਂ ਕੀਤਾ ਗਿਆ, ਇਹ ਸਵਾਲ ਖੜੇ ਹੋਏ ਨੇ। ਦੂਸਰੇ ਪਾਸੇ ਹੋਵੇਗਾ ਸੋਧ ਬਿੱਲ ਕਾਨੂੰਨ ਦੇ ਵਿਚ ਕੁਝ ਨਾ ਕੁਝ ਸੋਧ ਹੋ ਸਕਦੀ ਹੈ। ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੂ ਚੱਕ ਉਨ੍ਹਾਂ ਨੇ ਬੇਅਦਬੀ ਕਾਨੂੰਨ ਨੂੰ ਦੇਖਦਿਆਂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਜਿਹੜਾ 226 ਦੇ ਵਿਚ ਸੋਧ ਕਰਨ ਦੇ ਬਿਆਨ ਦੇ ਨਾਲ ਫਿਰ ਤੋਂ ਚਰਚਾ ਜਿਹੜੀ ਚੱਲਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਦੇ ਉੱਤੇ ਵੀ ਸਵਾਲ ਦੇ ਚਿੰਨ੍ਹ ਜਿਹੜੇ ਲੱਗਣੇ ਸ਼ੁਰੂ ਹੋ ਗਏ ਹੈ। ਪੰਜਾਬ ਦੇ ਰਾਜਪਾਲ ਤੇ ਵੀ ਸਵਾਲ ਖੜੇ ਹੋਏ ਨੇ। ਪਹਿਲਾਂ ਇਸ ਨੂੰ ਜਿਹੜਾ ਪਾਸ ਕਰਨ ਦੇ ਲਈ ਹਸਤਾਖਰ ਤਾਂ ਉਨ੍ਹਾਂ ਨੇ ਵੀ ਕੀਤੇ, ਦੂਜੇ ਪਾਸੇ ਇਸ ਬਿੱਲ ਨੂੰ ਪਾਸ ਕਰਨ ਤੋਂ ਪਹਿਲਾਂ ਨਾ ਤਾਂ SGP ਸੀ ਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਬਿੱਲ ਦਾ ਜਿਹੜਾ ਖਰੜਾ ਭੇਜਿਆ ਗਿਆ, ਜਦੋਂ ਕਿ ਉਨ੍ਹਾਂ ਨੇ ਇਸ ਦੀ ਮੰਗ ਵੀ ਕੀਤੀ ਸੀ ਤੇ ਸਾਨੂੰ ਬਿੱਲ ਪਾਸ ਕਰਨ ਦੇ ਵਿਚ ਕੋਈ ਤੰਗੀ ਪਰੇਸ਼ਾਨੀ ਨਹੀਂ ਹੈ, 24 ਤੋਂ 48 ਘੰਟਿਆਂ ਦੇ ਵਿਚ ਵਾਪਸ ਕਰ ਦਾਂਗੇ ਪਰ ਖਰੜਾ ਭੇਜੋ। ਪਰ ਖਰੜਾ ਨਹੀਂ ਭੇਜਿਆ ਗਿਆ ਤੇ ਬਿੱਲ ਪਾਸ ਕਰ ਦਿੱਤਾ ਗਿਆ। ਆਪਣੇ ਪੱਖ ਜਿਹੜਾ ਦਰਜ ਕਰਕੇ ਕਹਿੰਦੇ ਨੇ ਹੁਣ ਜੇਕਰ ਕਹਿੰਦੇ ਜਿਸਦੇ ਨਾਲ ਸਰਕਾਰ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਨ੍ਹਾਂ ਨੂੰ ਵੀ ਤਲਬ ਕੀਤਾ ਗਿਆ ਸੀ ਤੇ ਵਿਸ਼ੇਸ਼ ਸੈਸ਼ਨ ਦੇ ਵਿਚ ਪਾਸ ਕੀਤੇ ਇਸ ਬਿੱਲ ਦੇ ਉਤੇ ਸਪਸ਼ਟੀਕਰਨ ਲਿਆ ਗਿਆ। 15 ਦਿਨਾਂ ਦੇ ਵਿਚ ਦੁਬਾਰਾ ਇਸ ਦੇ ਵਿਚ ਕਮੀਆਂ ਨੂੰ ਦੂਰ ਕਰਨ ਜਾਂ ਫਿਰ ਇਸ ਨੂੰ ਬਿੱਲ ਨੂੰ ਰੱਦ ਕਰਨ ਵਿਸ਼ੇਸ਼ ਸੈਸ਼ਨ ਬੁਲਾ ਕੇ ਕਿਹਾ ਗਿਆ ਤੇ ਹੁਣ ਜਿਹੜਾ ਬਿੱਲ ਨੂੰ ਖਤਮ ਕਰੋ ਜਾਂ ਫਿਰ ਸਿੱਖ ਸਿਧਾਂਤਾਂ ਦੇ ਅਨੁਸਾਰ ਇਸ ਦੇ ਵਿਚ ਸੋਧ ਕਰੋ ਦਾ ਹੁਕਮ ਦਿੱਤਾ ਗਿਆ ਸੀ। ਹੁਣ ਪੰਜਾਬ ਦੇ ਗਵਰਨਰ ਦੇ ਦੁਆਰਾ ਇਸ ਉਪਰ ਆਏ ਬਿਆਨ ਦੇ ਵਿਚ ਸੂਬਾ ਸਰਕਾਰ ਵੀ ਘਿਰਦੀ ਨਜ਼ਰ ਆ ਰਹੀ ਹੈ ਤੇ ਪੰਜਾਬ ਦੇ ਗਵਰਨਰ ਨੇ ਹੁਣ ਕਿਹਾ ਕਿ ਜੋ ਇਤਰਾਜ਼ ਇਸ ਬਿੱਲ ਐਕਟ ਨੂੰ ਲੈ ਕੇ ਜਿਹੜਾ ਪਾਸ ਕਰਨ ਤੋਂ ਬਾਅਦ ਉੱਠ ਰਹੇ ਨੇ ਉਸ ਦੇ ਵਿਚ ਸੋਧਾਂ ਕੀਤੀਆਂ ਜਾ ਸਕਦੀਆਂ ਨੇ। ਜੇਕਰ ਸੂਬਾ ਸਰਕਾਰ ਤੇ ਸਿੱਖ ਸੰਸਥਾਵਾਂ ਉਨ੍ਹਾਂ ਨੇ ਨਾਮ ਲੈ ਕੇ ਨਹੀਂ ਕਿਹਾ ਜਾਂ ਹੋਰ ਵੀ ਧਿਰਾਂ ਜੋ ਇਸ ਐਕਟ ਦੇ ਨਾਲ ਸਹਿਮਤ ਨਹੀਂ ਨੇ ਤਾਂ ਗਵਰਨਰ ਦੇ ਨਾਲ ਇਸ ਸਬੰਧੀ ਬਾਤਚੀਤ ਜਿਹੜੀ ਆ ਕਰ ਸਕਦੀਆਂ ਨੇ ਤੇ ਆਪਣੇ ਪੱਖ ਰੱਖ ਸਕਦੀਆਂ ਨੇ। ਜੇ ਉਨ੍ਹਾਂ ਦੇ ਸੁਝਾਅ ਠੀਕ ਹੋਣਗੇ ਤਾਂ ਇਸ ਦੇ ਵਿਚ ਜਿਹੜਾ ਟਕਰਾਅ ਜਾਂ ਜਿੱਦ ਨਹੀਂ ਹੋਣੀ ਚਾਹੀਦੀ, ਇਸ ਮਸਲੇ ਨੂੰ ਜਿਹੜਾ ਪਿਆਰ ਦੇ ਨਾਲ ਕਹਿੰਦੇ ਸੁਲਝਾਇਆ ਜਾ ਸਕਦਾ ਤਾਂ ਜੋ ਸਾਰੀਆਂ ਧਿਰਾਂ ਇਸ ਐਕਟ ਦੇ ਨਾਲ ਸਹਿਮਤ ਜਿਹੜੀਆਂ ਹੋ ਸਕਣ। ਦੂਸਰੇ ਪਾਸੇ ਪੰਜਾਬ ਸਰਕਾਰ ਜਿਹੜੀ ਹੈ ਘਿਰ ਰਹੀ ਹੈ ਨਸ਼ਿਆਂ ਦੇ ਮਾਮਲੇ ਦੇ ਵਿਚ। ਹਾਈ ਕੋਰਟ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ। ਪੰਜਾਬ ਦੇ ਵਿਚ ਨਸ਼ਿਆਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁੱਖ ਅਖਤਿਆਰ ਕੀਤਾ। ਮੁੱਖ ਜੱਜ ਜਿਹੜੇ ਨੇ ਸ਼ੀਲ ਨਾਗੂ ਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ NDPS ਨਸ਼ੀਲੇ ਪਦਾਰਥ ਐਕਟ ਦੇ ਤਹਿਤ ਅਪਰਾਧਾਂ ਨੂੰ ਰੋਕਣ ਦੇ ਲਈ ਪੁਖਤਾ ਤਰੀਕੇ ਦੇ ਅਤੇ ਸਾਧਨ ਸੁਝਾਵੇ ਸਨ। ਅਦਾਲਤ ਨੂੰ ਦੱਸਿਆ ਗਿਆ ਕਿ ਸਿਰਫ਼ ਇਕ ਸਾਲ ਦੇ ਅੰਦਰ ਅੰਦਰ ਮੋੜ ਬਠਿੰਡਾ ਜਿਹੜਾ ਉਹਦੇ ਇਕੋ ਹੀ ਪੁਲਿਸ ਸਟੇਸ਼ਨ ਦੇ ਵਿਚ ਨਸ਼ਿਆਂ ਦੇ ਨਾਲ ਸੰਬੰਧਿਤ 82 FIR ਦਰਜ ਹੋਈਆਂ ਨੇ। ਹਾਈ ਕੋਰਟ ਨੇ ਇਹ ਜਿਹੜਾ ਕਾਰਵਾਈ ਦੀ ਟ੍ਰਿਬਿਊਨ ਵਿਚ ਛਪੀ ਹੋਈ ਇਕ ਖ਼ਬਰ ਦਾ ਜਿਹੜਾ ਖੁਦ ਨੋਟਿਸ ਸੂ ਮੋਟੋ ਲੈਂਦਿਆਂ ਸ਼ੁਰੂ ਕੀਤੀ। ਉਹ ਖ਼ਬਰ ਦੇ ਵਿਚ ਦੱਸਿਆ ਗਿਆ ਸੀ ਕਿ ਬਠਿੰਡਾ ਦੇ ਪਿੰਡ ਵਾਸੀ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਤੇ ਇਕ ਨੌਜਵਾਨ ਦੀ ਓਵਰਡੋਜ਼ ਦੇ ਨਾਲ ਹੋਈ ਮੌਤ ਤੋਂ ਇੰਨੇ ਤੰਗ ਆ ਗਏ ਸਨ ਕਿ ਉਨ੍ਹਾਂ ਨੇ ਕੰਧਾਂ ਦੇ ਉੱਤੇ ਲਿਖ ਦਿੱਤਾ ਕਿ ਇੱਥੇ ਹੈਰੋਇਨ ਖੁੱਲ੍ਹੇ ਆਮ ਵਿਕਦੀ ਹੈ। ਲਿਖ ਕੇ ਨਸ਼ਾ ਤਸਕਰਾਂ ਦੇ ਘਰਾਂ ਦੇ ਵੱਲ ਇਸ਼ਾਰਾ ਕਰ ਦਿੱਤਾ ਸੀ। ਇਸ ਰਿਪੋਰਟ ਤੋਂ ਜਿਹੜਾ ਸੀ ਬਾਅਦ ਪੁਲਿਸ ਹਰਕਤ ਦੇ ਵਿਚ ਆਉਂਦੀ ਹੈ ਤੇ ਕੰਧਾਂ ਦੇ ਉੱਤੇ ਲਿਖੇ ਸੁਨੇਹੇ ਮਿਟਾਉਣ ਦੇ ਵਿਚ ਜੁੱਟ ਜਾਂਦੀ ਹੈ। ਅਦਾਲਤ ਨੇ 16 ਦਸੰਬਰ 2025 ਨੂੰ SSP ਵੱਲੋਂ ਪੇਸ਼ ਕੀਤੀ ਗਈ ਸਟੇਟਸ ਰਿਪੋਰਟ ਦੇ ਉੱਤੇ ਗੌਰ ਜਿਹੜਾ ਕਰਦਿਆਂ ਕਿਹਾ ਕਿ 1 ਜਨਵਰੀ ਤੋਂ 1 ਦਸੰਬਰ ਤੱਕ 2025 ਦੇ ਵਿਚਕਾਰ ਇੰਨੀ ਵੱਡੀ ਗਿਣਤੀ ਦੇ ਵਿਚ ਮਾਮਲੇ ਦਰਜ ਹੋਣਾ ਤੇ ਵੱਡੀ ਮਾਤਰਾ ਦੇ ਵਿਚ ਨਸ਼ੀਲੇ ਪਦਾਰਥ ਫੜੇ ਜਾਣ ਦਾ ਚਿੰਤਾ ਦਾ ਜਿਹੜਾ ਵਿਸ਼ਾ ਹੈ। ਅਦਾਲਤ ਨੇ ਇਹ ਵੀ ਸਵਾਲ ਚੁੱਕਿਆ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਇਨ੍ਹਾਂ 82 ਮਾਮਲਿਆਂ ਦੀ ਜਾਂਚ ਕਿਸ ਪੱਧਰ ਦੇ ਉੱਤੇ ਪਹੁੰਚੀ ਹੈ। ਹੁਣ ਅਦਾਲਤ ਨੇ ਪੰਜਾਬ ਸਰਕਾਰ ਨੂੰ ਹਲਫ਼ਨਾਮਾ ਦਾਇਰ ਕਰਕੇ ਇਹ ਦੱਸਣ ਦੇ ਲਈ ਕਹਿ ਦਿੱਤਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੇ ਵਿਚ ਹੁਣ ਤੱਕ ਕੀ ਜਾਂਚ ਹੋਈ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਭਵਿੱਖ ਦੇ ਵਿਚ ਅਜਿਹੇ ਗੰਭੀਰ ਅਪਰਾਧਾਂ ਨੂੰ ਰੋਕਣ ਦੇ ਲਈ ਠੋਸ ਯੋਜਨਾ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ। ਅਦਾਲਤ ਨੇ ਪਹਿਲਾਂ ਹੀ ਸਰਕਾਰ ਨੂੰ ਪਿੰਡਾਂ ਦੇ ਵਿਚ ਨਸ਼ਾ ਰੋਕਣ ਦੇ ਲਈ ਕੀਤੇ ਗਏ ਤਤਕਾਲੀ ਉਪਾਵਾਂ ਤੇ ਪ੍ਰਭਾਵਸ਼ਾਲੀ ਪੁਲਿਸਿੰਗ ਬਾਰੇ ਰਿਪੋਰਟ ਦੇਣ ਦੇ ਲਈ ਵੀ ਕਿਹਾ ਸੀ। ਇਸ ਮਾਮਲੇ ਦੇ ਵਿਚ ਦੀ ਅਗਲੀ ਸੁਣਵਾਈ 25 ਮਈ ਨੂੰ ਹੁਣ ਹੋਵੇਗੀ। ਦੂਸਰੇ ਪਾਸੇ 25,000 ਕਰੋੜ ਦਾ ਮਾਮਲਾ ਫਰੀਦਕੋਟ ਰੋਇਲ ਪ੍ਰਾਪਰਟੀ ਡਿਸਪਿਊਟ ਜਿਹੜਾ ਚੱਲ ਰਿਹਾ। ਫਰੀਦਕੋਟ ਰਿਆਸਤ ਦੀ 25,000 ਕਰੋੜ ਦੀ ਜਾਇਦਾਦ ਦਾ ਝਗੜਾ ਹੁਣ ਆਪਸੀ ਸਹਿਮਤੀ ਦੇ ਨਾਲ ਕਹਿੰਦੇ ਸੁਲਝਣ ਦੀ ਆਸ ਬੱਝੀ ਹੈ। ਦੇਖਦਿਆਂ ਕੀ ਕੁਝ ਵਾਪਰਦਾ ਤੇ ਉਹ ਖਬਰ ਜਿਹੜੀ ਲੈ ਲਈਏ ਨਾਲ ਤੇ ਫਿਰ ਆਪਾਂ ਰਾਜਨ ਸੈਣੀ ਜੀ ਦੀ ਗੱਲਬਾਤ ਸੁਣਦੇ ਹਾਂ। ਤੇ ਫਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲਗਭਗ 25,000 ਕਰੋੜ ਦੀ ਜਿਹੜੀ ਹੈ ਸ਼ਾਹੀ ਵਿਰਾਸਤ ਨੂੰ ਲੈ ਕੇ ਪਿਛਲੇ 34 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਹੁਣ ਜਿਹੜੀ ਆਪਸੀ ਸਹਿਮਤੀ ਦੇ ਨਾਲ ਖਤਮ ਹੋ ਸਕਦੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਹੱਲ ਦੇ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਰਾਜੇਸ਼ ਬਿੰਦਲ ਨੂੰ ਸਾਲਸ ਨਿਯੁਕਤ ਕੀਤਾ। ਇਹ ਜਿਹੜਾ ਫੈਸਲਾ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ। ਅਦਾਲਤ ਨੇ ਸਾਲਸ ਨੂੰ ਜਿਹੜਾ ਅਗਲੇ 4 ਤੋਂ 6 ਹਫ਼ਤਿਆਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਸੌਂਪਣ ਦੇ ਲਈ ਕਿਹਾ। ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਦੇ ਵਿਚ ਦਸਿਆ ਕਿ ਦੋ ਕਾਨੂੰਨੀ ਵਾਰਸਾਂ ਦੇ ਜਿਹੜੇ ਨੇ ਸੀਨੀਅਰ ਵਕੀਲਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਜੇਕਰ ਮਾਮਲਾ ਕਿਸੇ ਸੇਵਾ ਮੁਕਤ ਜੱਜ ਨੂੰ ਵਿਚੋਲਗੀ ਦੇ ਲਈ ਸੌਂਪਿਆ ਜਾਵੇ ਤਾਂ ਇਸ ਗੁੰਝਲਦਾਰ ਮਸਲੇ ਦੇ ਹੱਲ ਹੋਣ ਦੀ ਪੂਰੀ ਸੰਭਾਵਨਾ ਹੈ। ਦੂਜੀ ਧਿਰ ਦੇ ਵਕੀਲਾਂ ਨੇ ਵੀ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ ਸੀ ਜਤਾਇਆ। ਅਦਾਲਤ ਦਾ ਮੰਨਣਾ ਹੈ ਕਿਉਂਕਿ ਹੁਣ ਮੁੱਖ ਝਗੜਾ ਜਿਹੜਾ ਸਿਰਫ ਜਾਇਦਾਦ ਦੇ ਵਿਚ ਹਿੱਸੇਦਾਰੀ ਨੂੰ ਲੈ ਕੇ ਹੈ। ਇਸ ਦੇ ਲਈ ਆਪਸੀ ਸਮਝੌਤਾ ਸਭ ਤੋਂ ਵਧੀਆ ਰਾਹ ਹੋ ਸਕਦਾ ਹੈ। ਸਾਰੀਆਂ ਧਿਰਾਂ ਨੂੰ 15 ਮਈ 2026 ਤੱਕ ਸਾਲਸ ਦੇ ਕੋਲ ਪਹੁੰਚ ਜਿਹੜਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਦੌਰਾਨ ਅਦਾਲਤ ਨੇ ਜਾਇਦਾਦ ਦੀ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਦੇ ਜਿਹੜੇ ਹੁਕਮ ਦਿੱਤੇ, ਜਿਸਦਾ ਮਤਲਬ ਹੈ ਕਿ ਕੋਈ ਵੀ ਧਿਰ ਜਾਇਦਾਦ ਨੂੰ ਵੇਚ ਨਹੀਂ ਸਕੇਗੀ ਤੇ ਨਾ ਹੀ ਕੋਈ ਨਵੀਂ ਉਸਾਰੀ ਕਰ ਸਕੇਗੀ, ਜਾਣੀ ਕਿ ਸਟੇ ਹੋ ਗਿਆ। ਇਸ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਫਰੀਦਕੋਟ ਰਿਆਸਤ ਦੇ ਆਖਰੀ ਸ਼ਾਸਕ ਹਰਿੰਦਰ ਸਿੰਘ ਬਰਾੜ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਵਸੀਅਤ ਨੂੰ ਚੁਣੌਤੀ ਦਿੱਤੀ ਗਈ ਸੀ। ਰਾਜਾ ਬਰਾੜ 1918 ਦੇ ਵਿਚ ਮਹਿਜ 3 ਸਾਲ ਦੀ ਉਮਰ ਦੇ ਵਿਚ ਗੱਦੀ ਦੇ ਉਤੇ ਬੈਠੇ ਸਨ। ਉਨ੍ਹਾਂ ਦੇ 3 ਧੀਆਂ ਤੇ 1 ਪੁੱਤਰ ਸੀ, ਪਰ 1981 ਦੇ ਵਿਚ ਪੁੱਤਰ ਦੀ ਮੌਤ ਤੋਂ ਬਾਅਦ ਰਾਜਾ ਸਦਮੇ ਦੇ ਵਿਚ ਚਲੇ ਗਏ ਸਨ। ਇਸੇ ਦੌਰਾਨ ਇਕ ਵਸੀਅਤ ਦੇ ਤਿਆਰ ਕੀਤੀ ਗਈ ਸੀ, ਜਿਸ ਨੂੰ 1992 ਦੇ ਵਿਚ ਉਨ੍ਹਾਂ ਦੀ ਧੀ ਅੰਮ੍ਰਿਤ ਕੌਰ ਉਨ੍ਹਾਂ ਨੇ ਅਦਾਲਤ ਦੇ ਵਿਚ ਚੁਣੌਤੀ ਦਿੱਤੀ ਸੀ। ਚੰਡੀਗੜ੍ਹ ਦੀ ਅਦਾਲਤ ਨੇ 2013 ਦੇ ਵਿਚ ਉਸ ਵਸੀਅਤ ਨੂੰ ਫਰਜ਼ੀ ਅਤੇ ਗੈਰ ਕਾਨੂੰਨੀ ਕਰਾਰ ਦਿੰਦਿਆਂ ਜਾਇਦਾਦ ਦੇ ਵਿਚ ਧੀਆਂ ਦਾ ਹੱਕ ਮੰਨਿਆ ਸੀ। ਬਾਅਦ ਦੇ ਵਿਚ ਹਾਈ ਕੋਰਟ ਨੇ ਵੀ ਇਸ ਫੈਸਲੇ ਨੂੰ ਕੋਈ ਸੋਧਾਂ ਨਾਲ ਜਿਹੜਾ ਬਰਕਰਾਰ ਰੱਖਿਆ, ਜਿਹਦੇ ਵਿਚ ਰਾਜੇ ਦੇ ਭਰਾ ਦੇ ਪਰਿਵਾਰ ਨੂੰ ਵੀ ਹਿੱਸਾ ਦਿੱਤਾ ਗਿਆ। ਇਸ ਜਾਇਦਾਦ ਦੇ ਵਿਚ ਫਰੀਦਕੋਟ ਦਾ 14 ਏਕੜ ਦੇ ਵਿਚ ਫੈਲਿਆ ਰਾਜ ਮਹਿਲ, ਕਿਲਾ ਮੁਬਾਰਕ, ਦਿੱਲੀ ਦੇ ਕੋਪਰਨਿਕਸ ਮਾਰਗ ਤੇ ਉਤੇ ਸਥਿਤ ਫਰੀਦਕੋਟ ਹਾਊਸ, ਚੰਡੀਗੜ੍ਹ ਦੇ ਸੈਕਟਰ 17 ਦਾ ਪਲਾਟ, ਮਨੀ ਮਾਜਰਾ ਦਾ ਕਿਲਾ ਸ਼ਾਮਲ ਹੈ। ਇਸ ਤੋਂ ਇਲਾਵਾ ਦੇਸ਼ ਦੇ ਕਈ ਹੋਰ ਹਿੱਸਿਆਂ ਦੇ ਵਿਚ ਵੀ ਰਾਜੇ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਮੌਜੂਦ ਨੇ। ਪਿਛਲੇ ਸਾਲ ਰਾਜੇ ਦੇ ਭਰਾ ਜਿਹੜੇ ਨੇ ਕੁਵਰ ਮਨਜੀਤ ਇੰਦਰ ਸਿੰਘ ਦੇ ਪੋਤੇ ਅਮਰਿੰਦਰ ਸਿੰਘ ਦੇ ਵੱਲੋਂ ਅਦਾਲਤ ਦੇ ਵਿਚ ਦਾਇਰ ਕੀਤੀ ਗਈ ਇਕ ਅਰਜ਼ੀ ਨੇ ਇਸ ਕਾਨੂੰਨੀ ਲੜਾਈ ਨੂੰ ਮੁੜ ਜਿਹੜਾ ਸੁਰਖੀਆਂ ਦੇ ਵਿਚ ਲਿਆ ਦਿੱਤਾ ਸੀ। ਲਓ ਦੋਸਤੋ, ਇੰਟਰਨੈਸ਼ਨਲ ਖਬਰਾਂ ਦੇ ਉੱਤੇ ਜਾਣ ਤੋਂ ਪਹਿਲਾਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕੋਗੇ ਤੇ ਪ੍ਰੋਗਰਾਮ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਜੀਆਂ ਨੂੰ ਜੀ।
1: ਭਾਰੇ ਸਾਹਿਬ, ਅੱਜ ਨਾ ਤੁਸੀਂ ਦੋ ਬੰਦੇ ਮਿਕਸ ਕਰ ਗਏ ਜੀ।
0: ਅੱਛਾ ਜੀ।
1: ਗਵਰਨਰ ਦਾ ਨਾਂ ਗੁਲਾਬ ਚੰਦ ਕਟਾਰੂ ਚੱਕ ਬੋਲ ਗਏ ਸਰ, ਕਟਾਰੂ ਚੱਕ ਕੋਈ ਹੋਰ ਸ਼ਾਇ ਆ। ਗੁਲਾਬ ਚੰਦ ਕਟਾਰੀਆ ਆ ਜੀ ਉਹਨਾਂ ਦਾ ਨਾਮ
0: ਤੇ।
1: ਹਾਂਜੀ
0: ਹਾਂ,
1: ਕਟਾਰੀਆ ਜੀ
0: ਕਟਾਰੂ ਚੱਕ ਜੀ ਤਾਂ
1: ਤੁਸੀਂ ਜਾਣਦੇ ਆ ਜੀ। ਹਾਂਜੀ, ਤੇ ਪਰ ਸਾਹਿਬ ਇਹਦੇ ਵਿਚ ਨਾ ਮਤਲਬ ਸੋਧਾਂ ਨੂੰ ਕੋਈ ਪ੍ਰਵਾਨ ਨਹੀਂ ਕੀਤਾ ਗਿਆ ਤੇ ਇਹਦੇ ਵਿਚ ਖਬਰ ਇਸ ਤਰ੍ਹਾਂ ਆ ਕਿ ਗਵਰਨਰ ਸਾਹਿਬ ਨੇ ਆਪਣੇ ਵੱਲੋਂ ਸੁਜੈਸ਼ਨ ਦਿੱਤੇ ਆ ਕਿ ਜੋ ਇਹ ਵਿਵਾਦ ਚੱਲ ਰਿਹਾ ਆ ਵੀ ਕੁਛ ਇੱਕ ਲੋਕ ਜਾਂ ਇੱਕ ਸੰਸਥਾਵਾਂ ਜਿਹੜੀਆਂ ਹੈਗੀਆਂ ਆ ਵੀ ਉਹਨਾਂ ਕਾਨੂੰਨਾਂ ਦੇ ਉੱਤੇ ਅਮੈਂਡਮੈਂਟ ਚਾਹੁੰਦੀਆਂ ਹੈਗੀਆਂ ਤੇ ਕੁਛ ਇੱਕ ਜਿਹੜੇ ਹੈਗੇ ਆ ਸਰਕਾਰ ਇਹਦੇ ਤੇ ਐਡਾਮੈਂਟ ਆ, ਸਰਕਾਰ ਕਹਿੰਦੀ ਹੈ ਜੋ ਕਰ ਦਿੱਤਾ ਸੋ ਕਰ ਦਿੱਤਾ ਜੀ। ਉਹਦੇ ਤੇ ਉਹਨਾਂ ਨੇ ਕਿਹਾ ਵੀ ਜੇ ਜਿਹੜਾ ਹੈਗਾ ਸਟੇਕ ਹੋਲਡਰ ਨਹੀਂ ਹੈ ਤੇ ਉਹ ਮੇਰੇ ਸਕਦੇ ਆ ਤੇ ਮੈਨੂੰ ਸੁਝਾਅ ਆਪਣੇ ਦੱਸ ਸਕਦੇ ਆ। ਹਾਂਜੀ, ਤੇ ਮਤਲਬ ਜੇ ਉਹ ਵਾਜਬ ਉਹਨਾਂ ਦੇ ਸੁਝਾਅ ਵਾਜਬ ਹੋਏ ਤੇ ਆਪਾਂ ਜਿਹੜਾ ਹੈਗਾ ਆ ਵੀ ਉਹਨਾਂ ਦਾ ਕਹਿਣ ਦਾ ਭਾਵ ਸੀ ਵੀ ਜੇ ਸਰਕਾਰ ਨੇ ਇਨੀਸ਼ੀਏਟਿਵ ਲਵੇ, ਗਵਰਨਰ ਸਾਹਿਬ ਆਪਣੇ ਲੈਵਲ ਤੇ ਕੁਛ ਨਹੀਂ ਕਰ ਸਕਦੇ।
0: ਬਿਲਕੁਲ,
1: ਉਹਨਾਂ ਦਾ ਤਾਂ ਇਹ ਸੀਗਾ ਕਿਉਂਕਿ ਗਵਰਨਰ ਸਾਹਿਬ ਦੇ ਉੱਤੇ ਵੀ ਉਂਗਲ ਉੱਠ ਰਹੀ ਹੈ ਕਿ ਉਹਨਾਂ ਨੇ ਵੀ ਕਾਨੂੰਨ ਨੂੰ ਬਿਨਾਂ ਵਿਚਾਰੇ ਮਤਲਬ ਜਿਹੜਾ ਆ ਸਾਈਨ ਕਿੱਦਾਂ ਕਰ ਦਿੱਤੇ।
0: ਬਿਲਕੁਲ
1: ਹਾਂਜੀ, ਇਹ ਤਾਂ ਹੈਗਾ ਸੀ ਇੱਕ ਧਾਰਮਿਕ ਪੱਖ ਜਿਹਨੂੰ ਉਹ ਮਤਲਬ ਜਿਹੜਾ ਹੈਗਾ ਆ ਵੀ ਬਿਆਨ ਕਰ ਰਹੇ ਸੀ। ਔਰ ਦੂਜੀ ਗੱਲ ਇਹ ਹੈਗੀ ਆ ਉਹ ਆਪਣੀ ਮਤਲਬ ਆਪਣਾ ਐਟੀਟਿਊਡ ਜਿਹੜਾ ਆ ਉਹ ਸਹੀ ਦੱਸ ਰਹੇ ਸੀ ਕਿ ਮੈਨੂੰ ਤਾਂ ਹੁਣ ਵੀ ਅਮੈਂਡਮੈਂਟ ਕਰਕੇ ਭੇਜ ਦੇਣ ਤੇ ਮੈਂ ਉਹਦੇ ਤੇ ਸਾਈਨ ਕਰ ਦਊਗਾ ਤੇ ਜੇ ਤੁਹਾਡੀਆਂ ਅਮੈਂਡਮੈਂਟਸ ਵਾਜਬ ਹੋਈਆਂ ਸਰਕਾਰ ਜੀ ਇਹ ਕਰਦੀ ਆ ਵੀ ਜਿਹਦੇ ਨਾਲ ਜਿਹੜਾ ਆ ਵੀ ਕਾਨੂੰਨ ਜਿਹੜਾ ਸਾਰਿਆਂ ਨੂੰ ਮਤਲਬ ਅਸੈਪਟੇਬਲ ਹੋ ਜਾਏ ਤੇ ਐਟਲੀਸਟ ਮੈਜੋਰਟੀ ਨੂੰ ਤਾਂ ਅਸੈਪਟੇਬਲ ਹੋਣਾ ਚਾਹੀਦਾ ਨਾ ਜੀ।
0: ਪਰ ਸਿੰਘ ਸਾਹਿਬ, ਇੱਕ ਜੇ ਕਾਨੂੰਨੀ ਪੱਖ ਤੋਂ ਦੇਖਿਆ ਜਾਵੇ ਕਿ ਗਵਰਨਰ ਸਾਹਿਬ ਦਾ ਵੀ ਫਰਜ਼ ਨਹੀਂ ਬਣਦਾ ਸੀਗਾ ਕਿ ਸਿੱਖ ਸੰਸਥਾਵਾਂ ਜਿਹੜੀਆਂ ਮੋਹਰੀ ਸੰਸਥਾਵਾਂ ਨੇ, ਜ਼ਿੰਮੇਵਾਰ ਸੰਸਥਾਵਾਂ ਨੇ, ਕਿਤੇ ਨਾ ਕਿਤੇ ਉਹਨਾਂ ਦਾ ਵੀ ਵਿਚਾਰ ਲੈ ਲੈਂਦੇ ਸਾਈਨ ਕਰਨ ਤੋਂ ਪਹਿਲਾਂ।
1: ਭਾਰੇ ਸਾਹਿਬ ਤੇ ਇਹਨਾਂ ਨੂੰ ਵੀ ਕਾਹਲੀ ਕੀ ਸੀ ਵੈਲਕਮ ਕਰਨ ਦੀ? ਐਸ ਜੀ ਪੀ ਸੀ ਨੇ ਵੀ ਤਾਂ ਵੈਲਕਮ ਕੀਤਾ।
0: ਹਾਂਜੀ ਬਿਲਕੁਲ ਹੈ ਜੀ।
1: ਗੱਲ ਤਾਂ ਇਹ ਹੈਗੀ ਆ ਕਿ ਜਦੋਂ ਇਹ ਗੱਲ ਚੱਲ ਰਹੀ ਸੀ ਉਦੋਂ ਹੀ ਜਿਹੜਾ ਹੈਗਾ ਆ, ਚਲੋ ਉਹਨਾਂ ਨੇ ਖਰੜਾ ਭੇਜਿਆ ਨਹੀਂ ਸੀਗਾ, ਤੁਹਾਨੂੰ ਕਾਹਲੀ ਕੀ ਸੀ ਰਿਐਕਸ਼ਨ ਦੇਣ ਦੀ? ਤੁਸੀਂ ਉੱਥੇ ਜਿਹੜੀਆਂ ਗੱਲਾਂ ਤੇ ਅੱਜ ਵਿਚਾਰ ਕਰ ਰਹੇ ਹੈਗੇ ਆ ਜੀ, ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਆਪੀ ਇਸ ਚੀਜ਼ ਨੂੰ ਕਹਿੰਦੇ ਭਾਈ ਸਾਨੂੰ ਜਿਹੜਾ ਆ, ਭਾਵਾਂ ਤੁਸੀਂ ਆ ਕੇ ਵਿਧਾਨ ਸਭਾ ਦੇ ਅੱਗੇ ਖੜੇ ਹੋ ਜਾਂਦੇ ਤੇ ਭਾਈ ਸਿੱਖ ਸੰਸਥਾਵਾਂ ਜਿਹੜੀਆਂ ਹੈਗੀਆਂ ਅੱਜ ਤੱਕ ਕਾਨੂੰਨ ਇਹ ਆ ਕਿ ਜੇ ਉਹਨਾਂ ਤੇ ਕੋਈ ਲਾ ਬਣਾਇਆ ਜਾਂਦਾ ਆ ਤੇ ਉਹਨਾਂ ਨੂੰ ਪੁੱਛ ਬਗੈਰ ਨਹੀਂ ਬਣਾਇਆ ਜਾਂਦਾ ਜੀ।
0: ਉੱਥੇ ਵੀ ਉਹ ਤਮਾਸ਼ਾ ਚੱਕ ਸਕਦੇ ਸੀਗੇ ਕਿ ਖਰੜਾ ਤਾਂ ਤੁਸੀਂ ਭੇਜਿਆ ਨੀ ਐਸ ਜੀ ਪੀ ਸੀ ਜਾਂ ਸੰਸਥਾਵਾਂ
1: ਬਿਲਕੁਲ ਜੀ। ਅੱਜ ਭਾਰੀ ਸਾਹਿਬ ਅੱਜ ਇਹਨਾਂ ਨੂੰ ਦੱਸਣਾ ਪੈਂਦਾ ਪਿਆ ਸਾਰਿਆਂ ਨੂੰ ਕਿ ਸਾਨੂੰ ਭੇਜਿਆ ਨਹੀਂ ਹੈ।
0: ਬਿਲਕੁਲ ਹੈ ਜੀ।
1: ਦੇਖੋ ਹਰ ਕੋਈ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤਾਂ ਹੈਗਾ ਨਾ ਪੁੱਛਦਾ ਵੀ ਭਾਈ ਤੁਸੀਂ ਪਹਿਲਾਂ ਕਿੱਦਾਂ ਵੈਲਕਮ ਕੀਤਾ।
0: ਬਿਲਕੁਲ ਹੈ ਜੀ।
1: ਇਹਨਾਂ ਨੇ ਮਤਲਬ ਜਿਹੜਾ ਹੈਗਾ ਆ ਉਸ ਵੇਲੇ ਤੱਤੇ ਤੱਤੇ ਘਾਹ ਜਿਹੜਾ ਹੈਗਾ ਸਜ਼ਾ ਸੁਣੀ ਤੇ ਵੈਲਕਮ ਕਰ ਦਿੱਤਾ। ਬਾਅਦ ਦੇ ਵਿੱਚ ਇਹਨਾਂ ਨੇ ਸ਼ਬਦ ਤੋਂ ਸ਼ਬਦ ਵਿਚਾਰਿਆ ਤੇ ਇੱਕ ਇੱਕ ਧਾਰਾ ਨੂੰ ਜਦੋਂ ਇਸ ਚੀਜ਼ ਦੇ ਉੱਤੇ ਅਨਾਲਿਸਿਸ ਕੀਤਾ ਫਿਰ ਇਹਨਾਂ ਨੇ ਸੋਚਿਆ ਕਿ ਭਾਈ ਇਹ ਤਾਂ ਇੱਕ ਡੀਗ੍ਰੇਡੇਸ਼ਨ ਆਫ ਦਾ ਰਿਲੀਜਨ ਆ ਹਾਂਜੀ, ਤੇ ਦੂਜਾ ਲੋਕੀ ਜਿਹੜੇ ਹੈਗੇ ਆ ਇਹਦੇ ਨਾਲ ਟੁੱਟਣ ਦੀ ਸੰਭਾਵਨਾ ਹੈਗੀ ਆ ਜੀ। ਤੀਜਾ ਇਹਦੇ ਵਿੱਚ ਜਿਹੜਾ ਹੈਗਾ ਸਭ ਤੋਂ ਡੇਂਜਰਸ ਜਿਹੜਾ ਹੈਗਾ ਚੀਜ਼ ਉਹ ਹੈਗੀ ਆ ਕਿ ਐਪਰੀਹੈਂਸ਼ਨ ਆਫ ਫਾਲਸ ਇੰਪਲੀਕੇਸ਼ਨ ਵੀ ਕਿਸੇ ਨੂੰ ਝੂਠਾ ਫਸਾਇਆ ਜਾ ਸਕਦਾ ਆ, ਫਿਰ ਉਹਦਾ ਕੋਈ ਸੇਫ ਗਾਰਡ ਵੀ ਨਹੀਂ ਰੱਖਿਆ ਆ
0: ਜੀ
1: ਕਿ ਭਾਈ ਵੀ ਜੇ ਕੋਈ ਬੰਦਾ ਕਿਸੇ ਨੂੰ ਫਾਲਸ ਇੰਪਲੀਕੇਟ ਕਰਦਾ ਆ ਤੇ ਦੈਨ ਉਹਨੂੰ ਵੀ ਉਨੀ ਹੀ ਸਜ਼ਾ ਦਾ ਪ੍ਰੋਵੀਜ਼ਨ ਹੋਣਾ ਚਾਹੀਦਾ ਸੀਗਾ ਕਿ ਜਦੋਂ ਤੁਸੀਂ ਕੋਈ ਖਤਰਨਾਕ ਕਾਨੂੰਨ ਬਣਾਉਂਦੇ ਹੈਗੇ ਨਾ ਜੀ ਤੇ ਉਹਦੇ ਸੇਫ ਗਾਰਡ ਵੀ ਰੱਖਣੇ ਪੈਂਦੇ ਆ ਕਿਉਂਕਿ ਉਹਦੇ ਮਿਸਯੂਜ਼ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਆ ਜੀ। ਫਿਰ ਨਾਲੇ ਪੁਲਿਸ ਦੀ ਬਾਰਗੇਨਿੰਗ ਪਾਵਰ ਬੜੀ ਵੱਧ ਜਾਂਦੀ ਆ ਜੀ, ਜਿਹਨੂੰ ਮਰਜ਼ੀ ਕਹਿ ਦੇਵੇ ਵੀ ਤੇਰੇ ਤੇ ਆਹ ਦੋਸ਼ ਹੈਗੇ ਆ ਤੇ ਜੋ ਮਰਜ਼ੀ ਉਹਦੇ ਕੋਲੋਂ ਜੀ ਲੁੱਟ ਲੈਣ
0: ਜੀ।
1: ਸੋ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਵਿਚਾਰਨੀਆਂ ਚਾਹੀਦੀਆਂ ਸੀਗੀਆਂ ਤੇ ਬਟ ਮੈਂ ਤਾਂ ਮਤਲਬ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਵੀ ਭਾਰਤ ਸਾਹਿਬ ਮੈਂ ਹੈਰਾਨ ਆ ਕਿ ਅਸੀਂ ਤਾਂ ਜਿਹੜੇ ਹੈਗੇ ਆ ਚਲੋ ਵੀ ਕਿਸੇ ਬਾਣੇ ਦੇ ਵਿੱਚ ਨਹੀਂ ਜਾਂ ਕਿਸੇ ਬਾਣੀ ਦੇ ਵਿੱਚ ਜਿਹੜੇ ਹੈਗੇ ਧਾਰਨੀ ਨੀਗੇ, ਜਿਹੜੇ ਬਾਣੇ ਤੇ ਬਾਣੀ ਦੇ ਧਾਰਨੀ ਹੈਗੇ ਆ ਉਹ ਲੋਕ ਸਰਕਾਰ ਦੇ ਹੱਕ ਚ ਬਿਆਨ ਦੇਈ ਜਾਂਦੇ ਹੈਗੇ ਆ ਆਪਣੇ ਨਿੱਜੀ ਸਵਾਰਥਾਂ ਨੂੰ ਮੁੱਖ ਰੱਖ ਕੇ ਤੇ ਹਾਂਜੀ ਉਹ ਇਸ ਕਰਕੇ ਆਪਣਾ ਦਿਲ ਟੁੱਟਿਆ ਜੀ ਇਸ ਗੱਲ ਤੋਂ। ਮੈਂ ਤਦੇ ਤੁਹਾਨੂੰ ਕਿਹਾ ਸੀ ਭਾਰਤ ਸਾਹਿਬ ਅੱਜ ਤੋਂ ਬਾਅਦ ਇਸ ਮੁੱਦੇ ਤੇ ਵਿਚਾਰ ਹੀ ਨਹੀਂ ਕਰਨੀ ਨਾ ਆਪਣੇ ਵਿਚਾਰ ਪੇਸ਼ ਕਰਨੇ ਆ ਕਿ ਆਪਾਂ ਅਸੀਂ ਤਾਂ ਜਿਹੜੇ ਹੈਗੇ ਆ ਪਤਿਤ ਹਾਂਜੀ ਅਸੀਂ ਜਿਹੜਾ ਹੈਗੇ ਆ ਉਹ ਤੇ ਉਹ ਜਿਹੜੇ ਬੰਦੇ ਪੂਰਨ ਆ ਤੋ ਅਸੀਂ ਤੁਹਾਡੇ ਮਤਲਬ ਸ਼ਬਦਾਵਲੀ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਕਿ ਗੁਰੂ ਦੇ ਸਤਿਕਾਰ ਦੇ ਵਿੱਚ ਜਿਹੜਾ ਹੈਗਾ ਆ ਕਮੀ ਆ ਰਹੀ ਹੈ ਇਸ ਚੀਜ਼ ਦੇ ਨਾਲ ਤੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਐਪਰੀਹੈਂਸ਼ਨ ਬਣਦੀ ਹੈਗੀ ਆ। ਤੀਜਾ ਜਿਹੜਾ ਹੈਗਾ ਆ ਕਿ ਕੁਛ ਇੱਕ ਸ਼ਬਦਾਵਲੀ ਇਹ ਹੈਗੀ ਆ ਕਿ ਤੁਸੀਂ ਗੁਰੂ ਦਾ ਮਾਲਕ ਹੋ ਜਿਹਦੀ ਕਸਟਡੀ ਚ ਹੈਗਾ ਉਹਨੂੰ ਬਣਾ ਰਹੇ ਹੈਗੇ ਆ। ਗੁਰੂ ਦਾ ਮਾਲਕ ਕੌਣ ਹੋ ਸਕਦਾ? ਗੁਰੂ ਸਾਹਿਬ ਦਾ ਮਾਲਕ ਤਾਂ ਹੋ ਸਕਦਾ ਜੀ, ਜਦੋਂ ਮਾਮਲਾ ਧਾਰਮਿਕ ਆ ਤੇ ਫਿਰ ਉਹਦੇ ਵਿੱਚ ਸ਼ਬਦਾਵਲੀ ਵੀ ਓਦਾਂ ਦੀ ਹੋਣੀ ਚਾਹੀਦੀ ਸੀ ਨਾ ਜੀ,
0: ਬਿਲਕੁਲ
1: ਤਾਂ ਕਿ ਸਤਿਕਾਰ ਕਾਇਮ ਰਹਿ ਸਕੇ
0: ਜੀ, ਬਿਲਕੁਲ ਜੀ।
1: ਤੋ ਇਸ ਕਰਕੇ ਗਵਰਨਰ ਸਾਹਿਬ ਨੇ ਸਿਰਫ ਆਪਣੀ ਸਕਿਨ ਸੇਵ ਕਰਨ ਵਾਸਤੇ ਇਹ ਸਟੇਟਮੈਂਟ ਜਾਰੀ ਕੀਤੀ ਆ
0: ਜੀ।
1: ਮੈਂ ਕਹਿੰਦਾ ਇਹ ਅਜੇ ਵੀ ਸਟੇਟਮੈਂਟ ਅਧੂਰੀ ਆ ਜੀ,
0: ਬਿਲਕੁਲ ਹੈ ਜੀ।
1: ਜੇ ਗਵਰਨਰ ਸਾਹਿਬ ਏਡਾ ਵੱਡਾ ਵਿਸ਼ਾਲ ਦਿਲ ਰੱਖਦੇ ਹੈਗੇ ਆ ਤੇ ਨਾਲ ਉਹਨਾਂ ਨੂੰ ਚਾਹੀਦਾ ਸੀ ਕਿ ਲੀਗਲ ਜਿਹੜੇ ਹੈਗੇ ਆ ਐਕਸਪਰਟਸ ਉਹ ਵੀ ਨਾਲ ਹੀ ਆ ਜਾਣ ਕਿ ਇਹਦੇ ਵਿੱਚ ਜਿਹੜੀ ਹੈਗੀ ਆ ਕੋਈ ਲੀਗਲ ਜਿਹੜੀ ਹੈਗੀ ਆ ਕੋਈ ਹੈ ਤਾਂ ਨੀ ਤਰੁਟੀ ਤਾਂ ਨੀ ਗੀ ਕਿ ਕੱਲ ਨੂੰ ਜਿਹੜਾ ਹੈਗਾ ਮੁੜ ਕੇ ਫੇਰ ਕਿਤੇ ਚੈਲੰਜ ਹੋ ਜਾਂਦਾ ਜਾਂ ਕੋਈ ਇੰਸਟੀਟਿਊਸ਼ਨ ਚੈਲੰਜ ਕਰ ਦਿੰਦੀ ਆ ਉਹਦੇ ਬਾਵਜੂਦ ਰੱਦ ਹੋਵੇ। ਪਹਿਲਾਂ ਹੀ ਸਾਰੇ ਪੱਖਾਂ ਤੋਂ ਵਿਚਾਰ ਕਰ ਲੈਣੀ ਚਾਹੀਦੀ ਆ ਜੀ,
0: ਬਿਲਕੁਲ ਹੈ ਜੀ। ਇਹਦੇ ਵਿੱਚ ਤਾਂ ਵੱਡਾ ਦਿਲ ਤਾਂ ਮਾਨ ਸਾਹਿਬ ਨੂੰ ਵੀ ਕਰ ਲੈਣਾ ਚਾਹੀਦਾ, ਚਲੋ ਉਹਦੇ ਵਿੱਚ ਜੇ ਰਲ ਮਿਲ ਕੇ ਕੀਤਾ ਉਹਨਾਂ ਨੇ ਵੀ ਸਭ ਨੇ ਸਹਿਮਤੀ ਦਿੱਤੀ ਆ, ਜੇ ਉਹ ਕੁਝ ਘਾਟਾਂ ਵਾਧਾ ਹੈਗੀਆਂ ਨੇ ਤਾਂ ਬੈਠ ਕੇ ਆਪਣੇ ਗਵਰਨਰ ਸਾਹਿਬ ਦੇ ਨਾਲ ਡਿਸਕਸ ਕਰ ਸਕਦੇ ਆ, ਉੱਥੇ ਸਾਰੀਆਂ ਧਿਰਾਂ ਨੂੰ ਬੁਲਾ ਲਿਆ ਜਾਵੇ।
1: ਭਾਰੀ ਸਾਹਿਬ ਬੇਨਤੀ ਇਹ ਹੈਗੀ ਆ ਮਤ ਸੋਚੋ ਕਿ ਸਿੱਖ ਸੰਸਥਾਵਾਂ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਵਿਦਵਾਨ ਹੈ ਨੀਗੇ
0: ਜੀ,
1: ਸਰ ਏਦਾਂ ਏਦਾਂ ਦੇ ਵਿਦਵਾਨ ਆ ਜੇ 5 ਮਿੰਟ ਤੁਹਾਡੇ ਨਾਲ ਸਿੱਖਇਜ਼ਮ ਤੇ ਗੱਲ ਕਰ ਲੈਣ ਨਾ ਤੇ ਤੁਸੀਂ ਸਿੱਖੀ ਦੇ ਕਾਇਲ ਹੋ ਜਾਓਗੇ,
0: ਕਾਇਲ ਹੋ ਜਾਂਦੇ ਹੋ ਜੀ, ਬਿਲਕੁਲ ਹੈ ਜੀ।
1: ਹਾਂਜੀ ਮੈਂ ਸਰ ਸਹੀ ਕਹਿੰਦਾ ਹੈਗਾ, ਮੈਂ ਇੱਕ ਵਾਰੀ ਪ੍ਰੋਫੈਸਰ ਬਲਕੌਰ ਸਿੰਘ ਹੈਗੇ ਮੇਰੇ ਖਿਆਲ ਪੰਜਾਬੀ ਯੂਨੀਵਰਸਿਟੀ ਪਟਿਆਲੇ ਆ ਉਹ ਜੀ, ਉਹਨਾਂ ਨੂੰ ਮੈਂ ਇੱਕ ਵਾਰੀ ਮਾੜਾ ਜਿਹਾ ਸੁਣਿਆ ਇਸ ਮਸਲੇ ਦੇ ਉੱਤੇ। ਸਰ ਮੈਂ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੇ ਕੁ ਕੰਸੈਪਟ ਜਿਹੜੇ ਹੈਗੇ ਆ ਨਾ ਉਹ ਮੇਰੇ ਆਪਣੇ ਆਪ ਦੇ ਵਿੱਚ ਹੀ ਖੁੱਲ ਗਏ ਕਿ ਉਹਨਾਂ ਨੇ ਇੱਕ 4 ਲਾਈਨਾਂ ਬੋਲੀਆਂ
0: ਜੀ,
1: ਵੀ ਸਿੱਖ ਧਰਮ ਜਿਹੜਾ ਹੈਗਾ ਆ ਵਿਲੱਖਣਤਾ ਦੇ ਵਿੱਚ ਇਸ ਕਰਕੇ ਆ ਕਿ ਇਹ ਕਿਸੇ ਚੀਜ਼ ਦੇ ਤਿਆਗ ਦੀ ਜਿਹੜਾ ਹੈਗਾ ਆ ਗੱਲ ਹੀ ਨੀ ਕਰਦਾ
0: ਜੀ,
1: ਇਹ ਗੱਲ ਕਰਦਾ ਆ ਸੰਜਮ ਦੀ
0: ਵੀ
1: ਹਰ ਇੱਕ ਚੀਜ਼ ਜ਼ਿੰਦਗੀ ਚ ਜ਼ਰੂਰੀ ਆ ਪਰ ਇਹ ਐਕਸੈਸ ਨਹੀਂ ਹੋਣੀ ਚਾਹੀਦੀ ਆ, ਸੰਜਮ ਦੇ ਵਿੱਚ ਰੱਖੋ ਜੀ, ਗੁੱਸਾ ਵੀ ਸੰਜਮ ਚ ਰੱਖੋ, ਕਾਮ ਵੀ ਸੰਜਮ ਚ ਰੱਖੋ, ਕ੍ਰੋਧ ਵੀ ਸੰਜਮ ਚ ਰੱਖੋ, ਲੋਭ ਵੀ ਸੰਜਮ ਚ ਰੱਖੋ।
0: ਬਿਲਕੁਲ
1: ਹੈ ਜੀ, ਕਮਾਲ ਦਾ ਗੱਲ ਹੈਗੀ ਆ। ਗੁਰੂ ਨਾਨਕ ਦੇਵ ਜੀ ਨੇ ਕਿਦਾਂ ਦੀ, ਉਹਨਾਂ ਨੇ ਤਾਂ ਜਿਹੜਾ ਹੈਗਾ ਆ ਵੀ ਉਹ ਗੱਲ ਉਹਨਾਂ ਦੀ ਵੀ ਕੀਤੀ ਵੀ ਜਿਹੜੇ ਏਡੇ ਏਡੇ ਤਿਆਗੀ ਹੈਗੇ ਆ ਜੀ, ਵੀ ਨਿਮਕ ਨਿਮਕ ਸਰੀਰ ਕਟਾਏ ਤਾਂ ਵੀ ਹੋਵੇ ਮੈਲ ਨਾ ਜਾਏ।
0: ਹੈ
1: ਜੀ, ਜੈਨ ਧਰਮ ਦੇ ਉੱਤੇ ਉਹਨਾਂ ਨੇ ਕੰਟਾਕਸ਼ ਕੀਤਾ, ਉਹਨਾਂ ਨੇ ਇਸੇ ਕਰਕੇ ਕਿ ਭਾਈ ਤੁਸੀਂ ਸੰਜਮ ਦੀ ਅਖੀਰ ਵੱਲੋਂ ਜਿਹੜੇ ਹੈਗੀ ਆ ਅਖੀਰ ਹੋ ਗਏ ਆ।
0: ਬਿਲਕੁਲ,
1: ਉਹ ਕਹਿੰਦੇ ਵੀ ਇਨਸਾਨ ਨੂੰ ਵੱਲੋਂ ਸਹਿਜਤਾ ਨਾਲ ਜੀਵਨ ਬਤੀਤ ਕਰਨਾ ਚਾਹੀਦਾ।
0: ਬਿਲਕੁਲ,
1: ਔਰ ਮੈਂ ਉਹਨਾਂ ਨੂੰ ਸੁਣ ਕੇ ਸਰ ਮੈਂ ਮੇਰਾ ਜਿਹੜੀ ਹੈਗੀ ਆ ਮੇਰਾ ਇੰਟਰਸਟ ਜਾਗਿਆ ਸਰ ਵੀ ਸਿੱਖਿਜ਼ਮ ਨੂੰ ਹੋਰ ਜਾਣਿਆ ਜਾਵੇ ਜੀ, ਵੀ ਇਹ ਤਾਂ ਬਹੁਤ ਵਧੀਆ ਮਤਲਬ ਜ਼ਿੰਦਗੀ ਜੀਵਨ ਦਾ ਬਹੁਤ ਵਧੀਆ ਢੰਗ ਹੈਗਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਤੋਂ ਵਧੀਆ ਢੰਗ ਹੋ ਹੀ ਨੀ ਸਕਦਾ ਔਰ ਇਹ ਤੋਂ ਸਰਲ ਢੰਗ ਨਹੀਂ ਹੋ ਸਕਦਾ।
0: ਬਿਲਕੁਲ,
1: ਸਵਾਲ ਇਹ ਹੈਗਾ ਕਿ ਇਹਨਾਂ ਨੇ ਰਿਚੁਅਲਸ ਦੇ ਵਿੱਚ ਜਿਹੜਾ ਹੈਗਾ ਆ ਅਡੰਬਰਾਂ ਦੇ ਵਿੱਚ ਤੇ ਪੁਜਾਰੀਵਾਦ ਦੇ ਵਿੱਚ ਇੰਨਾ ਕੁ ਉਲਝਾਤਾ ਉਸ ਚੀਜ਼ ਨੂੰ। ਮੈਂ ਹੁਣ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਅੱਜ ਸਵੇਰੇ ਜਿਹੜਾ ਹੈਗਾ ਮੇਰੀ ਵਾਈਫ ਨੇ ਜਿਹੜਾ ਹੈਗਾ ਆ ਉਹ ਮੋਬਾਈਲ ਦੇ ਉੱਤੇ ਪਾਠ ਲਾਇਆ ਹੋਇਆ ਸੀ ਜੀ। ਮੈਂ ਉਹਨੂੰ ਕਿਹਾ ਇੱਕ ਤਾਂ ਆਪਣਾ ਸਿਰ ਢੱਕ ਲਾ, ਇੱਕ ਮੋਬਾਈਲ ਤੇ ਵੀ ਕੱਪੜਾ ਪਾ ਦੇ, ਕੱਲ ਨੂੰ ਬੇਅਦ ਵੀ ਨਾ ਹੋ ਜਾਏ।
0: ਹਾਂਜੀ,
1: ਇੱਥੇ ਕੀ ਪਤਾ ਸਰ
0: ਜੀ,
1: ਇਹ ਪਤਾ ਕੀ ਮਾਨਸਿਕਤਾ ਬਣਾਤੀ ਲੋਕਾਂ ਦੀ, ਕੀ ਮਾਨਸਿਕਤਾ ਬਣਾਤੀ ਹੈਗੀ ਆ ਜੀ। ਉਹ ਸ਼ਬਦ ਜਿਹੜੇ ਹੈਗੇ ਆ ਜਿਹਨਾਂ ਦੀ ਪਵਿੱਤਰਤਾ ਜਿਹੜੀ ਹਵਾ ਦੇ ਵਿੱਚ ਜਿਹੜੇ ਹੈਗੇ ਆ ਉੱਡਦੇ ਆ ਜੀ, ਹਵਾ ਦੇ ਵਿੱਚ ਜਿਹੜੇ ਹੈਗੇ ਆ ਵੀ ਸਾਡੇ ਸਾਹਾਂ ਦੇ ਨਾਲ ਸਾਡੇ ਅੰਦਰ ਜਾ ਕੇ ਸਾਨੂੰ ਗਿਆਨ ਦਿੰਦੇ ਹੈਗੇ ਆ, ਉਹਨੂੰ ਇਹਨਾਂ ਨੇ ਜਿਹੜਾ ਹੈਗਾ ਆ ਵੀ ਆਹ ਰਿਚੁਅਲਸ ਦੇ ਵਿੱਚ ਇੰਨਾ ਕੁ ਫਸਾਤਾ ਜੀ।
0: ਜੀ ਬਿਲਕੁਲ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਹੁਣ ਤਾਂ ਸੱਚੀ ਗੱਲ ਆ, ਇਹ ਮੋਬਾਈਲ ਦੇ ਉੱਤੇ ਵੀ ਜਿਹੜਾ ਰੁਮਾਲ ਰੱਖਣਾ ਪਿਆ ਕਰੂਗਾ ਵੀ ਭਾਈ ਜੇ ਤੁਸੀਂ ਸ਼ਬਦ ਲਾਉਣਾ ਆ ਜਾਂ ਹੋਰ ਕੁਛ ਕਰਨਾ ਪਤਾ ਹੀ ਨੀ। ਤੁਸੀਂ ਦੇਖੋ ਨਾ ਇੱਕ ਆਪਣੇ ਬੰਗਾਲ ਦੇ ਵਿੱਚ ਜਿਹੜੀ ਹੈਗੀ ਆ ਇੱਕ ਉਹਨਾਂ ਦੀ ਹੈਗੀ ਸੀ ਐਮ ਪੀ, ਉਹਨੇ ਆਪਣਾ ਗੁਰਮੰਤਰ ਬੋਲਿਆ ਜੀ, ਆਪਣਾ ਮੂਲ ਮੰਤਰ ਦਾ ਪਾਠ ਕਰ ਦਿੱਤਾ ਜੀ।
0: ਹਾਂਜੀ,
1: ਉਹ ਤੇ ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਵੀ ਇਹਦਾ ਸਿਰ ਨਹੀਂ ਸੀ ਢੱਕਿਆ ਆ।
0: ਬਿਲਕੁਲ,
1: ਉਹ ਭਾਈ ਫਿਰ ਜੇ ਤੁਹਾਡਾ ਜਦੋਂ ਮੋਬਾਈਲ ਬੋਲਦਾ ਆ ਉਹ ਤੇ ਵੀ ਕੱਪੜਾ ਪਾ ਲਿਆ ਕਰੋ, ਤੁਸੀਂ ਸਿਰ ਢੱਕੇ ਨੂੰ ਤੁਸੀਂ ਇਹ ਦੇਖੋ ਸਹੀ ਕਿ ਇੱਕ ਵੱਖਰੀ ਲੈਂਗੁਏਜ ਦਾ ਬੰਦਾ, ਇੱਕ ਵੱਖਰਾ ਬੰਦਾ ਜਿਹੜਾ ਹੈਗਾ ਜਿਹਨਾਂ ਦਾ ਟ੍ਰੈਡੀਸ਼ਨ ਵੱਖਰਾ, ਉਹ ਤੁਹਾਡੇ ਧਰਮ ਪ੍ਰਤੀ ਕਿੰਨਾ ਡੈਡੀਕੇਟਡ ਆ।
0: ਬਿਲਕੁਲ,
1: ਕਿ ਉਹ ਬਿਨਾ ਪੜ੍ਹੇ ਬਿਨਾ ਮਤਲਬ ਜਿਹੜਾ ਹੈਗਾ ਬਿਨਾ ਕਿਸੇ ਸਕ੍ਰਿਪਟ ਤੋਂ ਉਹ ਜ਼ਬਾਨੀ ਜਿਹੜਾ ਹੈਗਾ ਮੂਲ ਮੰਤਰ ਦਾ ਪਾਠ ਕਰਕੇ ਦੱਸ ਰਿਹਾ, ਤੁਸੀਂ ਤਾਂ ਉਹਨੂੰ ਐਪਰੀਸ਼ੀਏਟ ਕਰੋ, ਉਹਦੀ ਵਾਹ ਵਾਹ ਕਰੋ। ਤੁਸੀਂ ਜਿਹੜਾ ਹੈਗਾ ਆ ਇਹਨਾਂ ਨੇ ਸਰ ਬਹੁਤ ਜ਼ਿਆਦਾ ਸੰਕੀਰਣਤਾ ਲੈ ਆਉਂਦੀ ਹੈ ਜੀ, ਤੇ ਇਸ ਕਰਕੇ ਉਹ ਸੀਮਤ ਕਰ ਰਹੇ ਹੈਗੇ ਜੀ। ਸਿੱਖਿਜ਼ਮ ਜਿਹੜੀ ਹੈਗੀ ਇਹ ਨਾ ਤਾਂ ਇਹਦਾ ਜਿਹੜਾ ਹੈਗਾ ਨਾ ਜੀ ਐਥਿਕਸ, ਉਹ ਜਿਹੜਾ ਹੈਗਾ ਉਹ ਨਾ ਤਾਂ ਏਦਾਂ ਦੀ ਕੋਈ ਡਿਮਾਂਡ ਕਰਦਾ ਸੀ ਤੇ ਨਾ ਹੀ ਮਤਲਬ ਜਿਹੜਾ ਹੈਗਾ ਏਦਾਂ ਦੀ ਕੋਈ ਲੋੜ ਹੈਗੀ ਸੀਗੀ ਜੀ। ਤੇ ਮੈਨੂੰ ਨੀ ਸਮਝ ਆਈ ਵੀ ਹਾਂਜੀ ਗੁਰੂਆਂ ਦੇ
0: ਫਲਸਫੇ ਨੂੰ ਇੱਥੇ ਤੱਕ ਕਿੰਨਾ। ਜਦੋਂ ਸਕੂਲੇ ਸਰਕਾਰੀ ਪੜ੍ਹਦੇ ਸੀ ਨਾ ਉੱਥੇ ਇੱਕ ਸ਼ਬਦ ਗਾਉਂਦੇ ਗਾਣ ਕਰਦੇ ਹੁੰਦੇ ਸੀ ਸਵੇਰ ਨੂੰ ਰੋਜ਼ ਹੀ, ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਉਹ ਦੇਖੋ ਪ੍ਰੇਅਰ ਦੇ ਸਮੇਂ ਕਰਾਇਆ ਜਾਂਦਾ ਸੀ ਜੀ ਬੱਚਿਆਂ ਨੂੰ ਉਦੋਂ ਉਦੋਂ ਮੈਨੂੰ ਨੀ ਲੱਗਦਾ।
1: ਬਿਲਕੁਲ ਜੀ, ਬਿਲਕੁਲ, ਉਦੋਂ ਕਿੰਨੇ ਕਹਿੰਦੇ ਸਿਰ ਢੱਕੇ ਹੁੰਦੇ ਸੀ। ਬਿਲਕੁਲ ਜੀ, ਹੁਣ ਪਤਾ ਨੀ ਕੀ ਇਹ ਜਿਹੜਾ ਚੱਲ ਪਿਆ ਆ ਜੀ।
0: ਤੇ
1: ਮੈਂ ਕਹਿੰਦਾ ਹੈਗਾ ਆ ਜੀ ਸਿੱਖੀ ਆ ਹੀ ਹੱਥ ਨੌ ਸਿੱਖੀਆਂ ਦੇ ਗਏ ਆ।
0: ਬਿਲਕੁਲ,
1: ਉਹ ਨੌ ਸਿੱਖੀਏ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਉਹ ਸਿੱਖੀ ਦੇ ਪ੍ਰਚਾਰਕ ਬਣ ਗਏ ਆ ਜੀ, ਤੇ ਸਿੱਖੀ ਦੇ ਲੱਭੜਦਾਰ ਬਣ ਗਏ, ਠੇਕੇਦਾਰ ਬਣ ਗਏ
0: ਉਹ।
1: ਬਿਲਕੁਲ ਜੀ, ਉਹ ਪਤਾ ਹੀ ਨੀ ਸਰ ਉਹਦਾ ਲੌਜਿਕ ਤਾਂ ਕੋਈ ਹੋਵੇ।
0: ਬਿਲਕੁਲ,
1: ਸਾਨੂੰ ਨੀ ਸਮਝ ਆਈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਮਾਨ ਸਾਹਿਬ ਤੋਂ ਤੁਸੀਂ ਐਕਸਪੈਕਟ ਨਾ ਕਰੋ, ਮਾਨ ਸਾਹਿਬ ਨੂੰ ਜਿਹੜੇ ਬੰਦੇ ਜਿਹੜੇ ਹੈਗੇ ਆ ਆਲੇ ਦੁਆਲੇ ਉਹਨਾਂ ਦੇ ਜਿਹੜੇ ਆ ਵੀ ਸਿੱਖ ਬਾਣੇ ਦੇ ਵਿੱਚ ਹੈਗੇ ਆ, ਉਹ ਤਾਂ ਬਹੁਤ ਬਾਹਾਂ ਖੜੀਆਂ ਕਰ ਕਰਕੇ ਉਹਨਾਂ ਨੂੰ ਸਭ ਤੋਂ ਵੱਡਾ ਸਿੱਖ ਡਿਕਲੇਅਰ ਕਰ ਰਹੇ
0: ਨੇ।
1: ਉਹ ਕਿਉਂ ਕਰਨਗੇ ਜੀ,
0: ਸਰੋਪੇ ਦੇ ਰਹੇ ਨੇ ਸਾਰਾ ਕੁਝ ਕਰ ਰਹੇ ਨੇ। ਬਿਲਕੁਲ
1: ਸਰ, ਜਾਂ ਤਾਂ ਕਿਤੇ ਮਤਲਬ ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਹੋਵੇ ਵੀ ਹਾਂ ਜੀ ਉਹ ਕਹਿੰਦੇ ਜੋ ਇਹ ਜਿਹੜਾ ਹੈਗਾ ਜਿਹੜਾ ਰੌਲਾ ਪੈਂਦਾ ਹੈਗਾ ਆ ਉਹ ਵਿਰੋਧੀ ਘੇਰੀ ਪਵਾ ਰਹੀ ਆ
0: ਜੀ। ਵਿਰੋਧੀ ਆ ਚਾਹੇ ਆਪਣੇ ਨੇ, ਗਲਤ ਹੈ ਕਿ ਮੁੱਦੇ ਦੀ ਹੈ ਜੀ। ਉਹਦੇ ਵਿਚ ਵਿਰੋਧੀ ਜਾਂ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਐਸ ਜੀ ਪੀ ਸੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ, ਤੁਸੀਂ ਉਹਨਾਂ ਨੂੰ ਇਕ ਪਾਸੇ ਕਰ ਦਿਓ, ਮੁੱਦੇ ਦੇ ਉੱਤੇ ਗੱਲ ਕਰੋ। ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੋਸਟ ਪਾ ਦਿਓ, ਉੱਤੇ ਤਾਂ ਕੋਈ ਗੱਲ ਹੀ ਨੀ ਕਰਦਾ ਜਿਹੜੀ ਪੋਸਟ ਪਾਈ ਹੈ। ਓਹੀ ਹਾਲਾਤ ਹੈ ਸਾਡੇ ਇੱਥੇ ਉਹ ਬਣੇ ਹੋਏ ਨੇ ਜੀ।
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਜਿਹੜਾ ਨਾ ਕੁਰਸੀ ਤੇ ਬੈਠਾ ਹੁੰਦਾ ਬੰਦਾ ਕਿਸੇ ਵੀ ਪੋਸਟ ਤੇ ਹੈਗਾ ਆ, ਭੀ ਜਿੱਥੇ ਜਿਹੜਾ ਹੈਗਾ ਆ ਉਹ ਡਾਇਰੈਕਟ ਜਿਹੜਾ ਆ ਪਬਲਿਕ ਦੇ ਨਾਲ ਇਨਕਲੀਨੇਸ਼ਨ ਨਹੀਂ ਹੁੰਦਾ, ਉਹਦੇ ਤੱਕ ਉਹਦੀਆਂ ਅੱਖਾਂ ਤੇ ਉਹਦੇ ਕੰਨ ਉਹਦੇ ਰਸਤੇ ਦੇ ਵਿੱਚ ਆਉਣ ਵਾਲੇ ਉਹਦੇ ਨੇੜੇ ਦੇ ਬੰਦੇ ਹੀ ਹੁੰਦੇ ਆ ਜੀ।
0: ਬਿਲਕੁਲ
1: ਮਾਨ ਸਾਹਿਬ ਨੂੰ ਥੋੜਾ ਦੱਸਿਆ ਜਾ ਰਿਹਾ ਹੋਊਗਾ, ਮਾਨ ਸਾਹਿਬ ਨੂੰ ਕਹਿ ਰਹੇ ਸਾਰੇ ਬਹੁਤ ਵਧੀਆ ਜੀ, ਇਹ ਵੀ ਬੰਦਾ ਸਤਿਕਾਰ ਕਰਦਾ, ਕੱਲ ਹਾਂਜੀ ਕੱਲ ਰੱਕੜਾ ਸਾਹਿਬ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਨੂੰ ਤਿਆਰ ਹੋ ਗਏ ਹਾਂਜੀ। ਉਹ ਦੇਖੋ ਉਹਨਾਂ ਦੇ ਮਤਲਬ ਜਿਹੜਾ ਹੈਗਾ ਤਿੰਨੇ ਭਰਾ ਜਾ ਕੇ ਥੈਂਕ ਯੂ ਕਰਕੇ ਆਏ ਕਿ ਤੁਸੀਂ ਵਧੀਆ ਲਾ ਬਣਾ ਕੇ ਆਏ, ਉਸ ਇਹਨਾਂ ਹਾਲਾਤਾਂ ਚ ਉਹ ਕਿਉਂ ਕਰਨਗੇ ਜੀ।
0: ਉਹਨਾਂ ਤਾਂ ਇਹ ਹੈਗਾ ਆ ਵੀ ਹਾਂ ਜੀ
1: ਹਾਂਜੀ ਉਹ ਹਾਂ ਉਹ ਉਹ ਹਾਂਜੀ ਉਹ ਤਾਂ ਕਹਿੰਦੇ ਹੈਗੇ ਅਸੀਂ ਕਾਨੂੰਨ ਬੜਾ ਵਧੀਆ ਬਣਾ ਤਾ, ਤੇ ਜਿਹੜੇ ਬੰਦੇ ਇਹ ਕ੍ਰਿਟੀਸਾਈਜ਼ ਕਰਦੇ ਹੈ ਹੀ ਸਾਰੇ ਬਾਦਲਦੇ ਆ, ਤੇ ਉਹ ਇਸ ਕਰਕੇ ਜਿਹੜਾ ਹੈਗਾ ਆ ਉਹ ਕਹਿੰਦੇ ਇੱਕ ਪਰਿਵਾਰ ਨੂੰ ਨੀ ਮਨਜ਼ੂਰ, ਸਾਰੀ ਦੁਨੀਆਂ ਨੂੰ ਮਨਜ਼ੂਰ ਆ।
0: ਅਜਨਾਲਾ ਥਾਣੇ ਦਾ ਮਾਮਲਾ ਪਿਛਲੇ ਦਿਨਾਂ ਦੇ ਵਿਚ ਜਿਹੜਾ ਚਲੋ ਐਨ ਐਸ ਏ ਲੱਗਾ ਸਾਰੀਆਂ ਚੀਜ਼ਾਂ ਚੱਲੀਆਂ ਅੰਮ੍ਰਿਤਪਾਲ ਦੇ ਉੱਤੇ, ਤੇ ਹੁਣ ਜਿਹੜਾ ਕੋਰਟ ਦੇ ਵੱਲੋਂ ਉਹਦੇ ਉੱਤੇ ਦੋਸ਼ ਤੈਅ ਕਰ ਦਿੱਤੇ ਆ, ਅਦਾਲਤ ਨੇ ਅਸਲਾ ਐਕਟ ਤੇ ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਜਿਹੜੀਆਂ ਹਟਾਈਆਂ ਨੇ, ਤੇ ਤੁਹਾਡੇ ਨਾਲ ਥੋੜੀ ਖਬਰ ਮੈਂ ਕੰਪਲੀਟ ਕਰ ਲਵਾਂ।
1: ਹਾਂਜੀ ਮੈਨੂੰ ਠੀਕ ਹੈ ਜੀ, ਕਰ ਲੋ ਤੁਸੀਂ, ਮੈਨੂੰ ਪਤਾ ਵੈਸੇ ਮੈਂ ਦੱਸ ਦਿੰਦਾ
0: ਤੁਹਾਨੂੰ ਦੋਸਤਾਂ ਦੇ ਲਈ ਥੋੜਾ ਜਿਹਾ ਸਾਂਝਾ ਕਰ ਦਈਏ।
1: ਹਾਂਜੀ ਹਾਂਜੀ ਕਰ ਲੋ
0: ਸਥਾਨਕ ਅਦਾਲਤ ਜਿਹੜੀ ਆ ਵੀਰਵਾਰ ਅੱਜ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਐਮ ਪੀ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਫਰਵਰੀ 2023 ਦੇ ਵਿਚ ਅਜਨਾਲਾ ਪੁਲਿਸ ਥਾਣੇ ਦੇ ਉੱਤੇ ਹੋਏ ਹਮਲੇ ਦੇ ਸਬੰਧ ਦੇ ਵਿਚ ਦੋਸ਼ ਜਿਹੜੇ ਨੇ ਚਾਰਜ ਜਿਹੜੇ ਨੇ ਤੈਅ ਕੀਤੇ ਨੇ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਿਹੜੇ ਨੇ ਪਰਿੰਦਰ ਸਿੰਘ ਉਨ੍ਹਾਂ ਦੀ ਅਦਾਲਤ ਨੇ ਅਸਲਾ ਐਕਟ ਤੇ ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਹਟਾ ਦਿੱਤੀਆਂ ਨੇ, ਕਿਉਂਕਿ ਬਚਾਅ ਪੱਖ ਦੇ ਵਕੀਲ ਰਿਤੂ ਰਾਜ ਸੰਧੂ ਹੁਣਾਂ ਨੇ ਦਲੀਲ ਦਿੱਤੀ ਸੀ ਕਿ ਮੁਲਜ਼ਮ ਕੋਲੋਂ ਕੋਈ ਹਥਿਆਰ ਬਰਾਮਦ ਹੀ ਨਹੀਂ ਹੋਇਆ ਸੀ। ਅਦਾਲਤ ਨੇ ਅੰਮ੍ਰਿਤਪਾਲ ਦੇ ਵਿਰੁੱਧ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਨੇ, ਜਿਨ੍ਹਾਂ ਦੇ ਵਿਚ ਕਤਲ ਦੀ ਕੋਸ਼ਿਸ਼, ਗੰਭੀਰ ਸੱਟਾਂ ਪਹੁੰਚਾਉਣੀਆਂ, ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣਾ, ਅਪਰਾਧਿਕ ਸਾਜ਼ਿਸ਼, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਤੇ ਗੈਰ ਕਾਨੂੰਨੀ ਭੀੜ ਦੀ ਅਗਵਾਈ ਕਰਦੇ ਹੋਏ ਜਾਨੋ ਮਾਰਨ ਦੀਆਂ ਧਮਕੀਆਂ ਦੇਣਾ ਸ਼ਾਮਲ ਜਿਹੜਾ ਦੱਸਿਆ ਗਿਆ। ਸੁਣਵਾਈ ਦੇ ਦੌਰਾਨ ਬਚਾਅ ਪੱਖ ਨੇ ਕਿਹਾ ਕਿ ਪੁਲਿਸ ਨੇ ਨਜਾਇਜ਼ ਹਥਿਆਰਾਂ ਤੇ ਸਬੂਤ ਨਸ਼ਟ ਕਰਨ ਦੇ ਨਾਲ ਸਬੰਧਤ ਧਾਰਾਵਾਂ ਗਲਤ ਤਰੀਕੇ ਦੇ ਨਾਲ ਲਗਾਈਆਂ ਸਨ। ਇਹ ਮਾਮਲਾ ਫਰਵਰੀ 2023 ਦੀ ਘਟਨਾ ਦੇ ਨਾਲ ਸੰਬੰਧ ਰੱਖਦਾ ਹੈ, ਜਿਸ ਦੇ ਵਿਚ ਅੰਮ੍ਰਿਤਪਾਲ ਤੇ ਉਸਦੇ ਸਮਰਥਕਾਂ ਨੇ ਕਥਿਤ ਤੌਰ ਦੇ ਉੱਤੇ ਆਪਣੇ ਸਾਥੀ ਲਵਪ੍ਰੀਤ ਤੂਫਾਨ ਨੂੰ ਕਤਲ ਦੀ ਕੋਸ਼ਿਸ਼ ਦੇ ਇਕ ਮਾਮਲੇ ਦੇ ਵਿਚ ਰਿਹਾ ਕਰਵਾਉਣ ਦੇ ਲਈ ਪੁਲਿਸ ਦੇ ਉੱਤੇ ਦਬਾਅ ਪਾਉਣ ਵਾਲੇ ਵਾਸਤੇ ਜਿਹੜਾ ਅਜਨਾਲਾ ਪੁਲਿਸ ਥਾਣੇ ਦੇ ਉੱਤੇ ਹਮਲਾ ਕੀਤਾ ਸੀ। ਜੀ ਸੈਣੀ ਸਾਹਿਬ,
1: ਪਰ ਬੇਨਤੀ ਇਹ ਹੈਗੀ ਆ ਕਿ ਇਹ ਦੋ ਸੈਕਸ਼ਨ ਜਿਹੜੇ ਆ ਪੁਲਿਸ ਨੇ, ਜਦੋਂ ਤੁਹਾਨੂੰ ਪਤਾ ਹੀ ਆ ਪੁਲਿਸ ਦੇ ਉੱਤੇ ਆਪਣੇ ਤੇ ਹਮਲਾ ਹੋ ਜਾਏ, ਤੁਸੀਂ ਥਾਣੇਦਾਰ ਦੀ ਵਰਦੀ ਨੂੰ ਟੱਚ ਕਰਕੇ ਉਹਨਾਂ ਦੇ ਪਾੜ ਅਗਲੇ ਆਪੇ ਹੀ ਲੈਂਦੇ ਆ,
0: ਉਹਨਾਂ ਦੀ ਹੋਂਦ
1: ਦੇ ਹਾਂਜੀ ਉਹ ਮੁੜ ਕੇ ਫਿਰ ਉਹ ਨਾਲ ਜਿਹੜਾ ਹੈਗਾ ਤੁਸੀਂ ਵਰਦੀ ਨੂੰ ਟੱਚ ਕਰੋ ਤਾਂ ਵੀ 307 ਦਾ ਪਰਚਾ ਦਰਜ ਕਰਦੇ, ਨਾਲ ਕਹਿੰਦੇ ਹੈਗੇ ਸਰਕਾਰੀ ਡਿਊਟੀ ਚ ਵਿਘਨ ਪਾਇਆ, ਜਾਨੋ ਮਾਰ ਦੇਣ ਦੀ ਕੋਸ਼ਿਸ਼ ਕੀਤੀ ਜੀ। ਉਹ ਇਸੇ ਤਰੀਕੇ ਨਾਲ ਹੀ ਹੁਣ ਕਿਉਂਕਿ ਉਹ ਥਾਣੇ ਦੇ ਉੱਤੇ ਅਟੈਕ ਸੀਗਾ ਜੀ, ਉਹਦੇ ਉੱਤੇ ਜਿਹੜਾ ਇਹਨਾਂ ਨੇ ਆਰਮਸ ਐਕਟ ਵੀ ਲਾ ਤਾ ਹੈਂਜੀ, ਤੇ ਉਹ ਵੀ ਹਾਂ ਜੀ ਵੀ ਸਬੂਤ ਵੀ ਨਸ਼ਟ ਕੀਤੇ, ਉਹ ਧਾਰਾ ਵੀ ਲਾ ਤੀਆਂ। ਹੁਣ ਜਾਂ ਤਾਂ ਏਦਾਂ ਆ ਵੀ ਜਾਂ ਉਹਦੇ ਵਿਚ ਜਾਂ ਤਾਂ ਕੋਈ ਵੈਪਨ ਦਾ ਜਿਹੜਾ ਹੈਗਾ ਵੀ ਵੇਰਵਾ ਦਿੱਤਾ ਹੁੰਦਾ ਜੀ ਵੀ ਕੋਈ ਵੈਪਨ ਯੂਜ ਹੋਇਆ, ਜਿਹੜੀ ਸੱਟ ਲੱਗੀ ਹੈਗੀ ਆ ਜੀ ਉਹ ਉਹਦੇ ਨਾਲ ਨਹੀਂ ਲੱਗੀ ਹੈਗੀ ਜੀ, ਉਹ ਤਾਂ ਉੱਥੇ ਪੱਥਰਬਾਜੀ ਜਾਂ ਡੰਡਿਆਂ ਸੋਟਿਆਂ ਵਾਲਾ ਜਿਹੜਾ ਕੰਮ ਸੀਗਾ ਜੀ ਉਦਾਂ ਨਹੀਂ ਹੈਗਾ
0: ਜੀ,
1: ਤੇ ਕਿਉਂਕਿ ਉੱਥੇ ਇਹ ਅਸਲਾ ਯੂਜ ਹੀ ਨਹੀਂ ਸੀ ਹੋਇਆ, ਤੋ ਉਹਨਾਂ ਨੇ ਐਪਲੀਕੇਸ਼ਨ ਤਾਂ ਪਹਿਲਾਂ ਡਿਸਚਾਰਜ ਦੀ ਦਿੱਤੀ ਸੀ, ਉਹਨਾਂ ਨੇ ਤਾਂ 307 ਤੇ ਵੀ ਆਰਗੂ ਕੀਤਾ ਸੀਗਾ ਵੀ ਇਰਾਦਾ ਕਤਲ ਦੇ ਉੱਤੇ ਵੀ ਜਿਹੜਾ ਆ ਕਿ ਇਰਾਦਾ ਕਤਲ ਦੀ ਧਾਰਾ ਸਰ ਉਦੋਂ ਲੱਗਦੀ ਆ ਜੀ ਜਦੋਂ ਜਿਹੜੇ ਬੰਦੇ ਦੇ ਸੱਟ ਲੱਗੀ ਹੁੰਦੀ ਆ ਜੀ ਉਹਦਾ ਡਾਕਟਰ ਮੈਡੀਕਲ ਕਰਕੇ ਤੇ ਉਹਦੇ ਇੰਜਰੀ ਉਸ ਨੂੰ ਡੇਂਜਰਸ ਟੂ ਲਾਈਫ ਕਹਿ ਦਿੰਦਾ ਜੀ, ਤੇ ਉਸ ਵੇਲੇ ਜਿਹੜਾ ਹੈਗਾ ਇਰਾਦਾ ਕਤਲ ਦੀ ਧਾਰਾ ਲੱਗਦੀ ਆ ਜੀ। ਉਹ ਕਹਿੰਦੇ ਵੀ ਜਿਹੜੇ ਬੰਦੇ ਤੇ ਸੱਟ ਲੱਗੀ ਉਹ ਮੁੜ ਕੇ ਜਿਹੜਾ ਹੈਗਾ ਆ ਉਹ ਤੇ ਸੱਟ ਤੇ ਕੱਪੜਾ ਬੰਨ ਕੇ ਰੁਮਾਲ ਬੰਨ ਕੇ ਤੇ ਉੱਥੇ ਬੈਠਾ, ਉਹਨਾਂ ਨੇ ਵੀਡੀਓ ਪਲੇ ਕੀਤਾ ਜੀ ਉੱਥੇ
0: ਜੀ,
1: ਡਿਫੈਂਸ ਨੇ ਮਤਲਬ ਅੰਮ੍ਰਿਤਪਾਲ ਹੋਣਾ ਦੇ ਵਕੀਲ ਹੋਣਾ ਨੇ ਇੱਕ ਵੀਡੀਓ ਪੇਸ਼ ਕੀਤੀ ਸੀ ਆਪਣੇ ਆਰਗੂਮੈਂਟ ਦੇ ਵਿੱਚ ਕਿ ਆ ਦੇਖੋ ਜੀ ਵੀ ਉਹ ਤਾਂ ਬੈਠਾ ਹੈਗਾ ਹੈ ਜੀ ਇੱਥੇ ਆਫੀਸਰ ਤੇ ਮੁੜ ਕੇ ਜਿਹੜਾ ਪੈਸੀਫਾਈ ਕਰਾ ਰਿਹਾ ਹੈ ਮੈਟਰ ਨੂੰ ਹਾਂਜੀ ਤੇ ਉਹ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ ਪਏ ਹੈਗੇ ਤੇ ਇਫ ਹੀ ਵਾਜ਼ ਜਿਹੜੀ ਇੰਜਰੀ ਵਾਜ਼ ਡੇਂਜਰਸ ਟੂ ਲਾਈਫ ਦੈਨ ਹਾਉ ਹੀ ਕੈਨ ਸਿਟ ਦੇਅਰ ਤੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਆ ਕਿ ਆਰਗੂ ਕੀਤਾ ਸੀ ਬਟ ਕੋਰਟ ਜਿਹੜੀ ਹੈਗੀ ਆ ਉਸ ਚੀਜ਼ ਦੇ ਉੱਤੇ ਸੈਟਿਸਫਾਈ ਨਹੀਂ ਹੋਈ ਕਿਉਂਕਿ ਭਾਰਤ ਸਾਹਿਬ ਕਈ ਵਾਰੀ ਹੁੰਦਾ ਕੀ ਆ ਜੀ ਕੋਈ ਇੰਜਰੀ ਆ ਮੰਨ ਲਓ ਕਿਸੇ ਦੇ ਪੱਥਰ ਹੀ ਮਾਰਿਆ ਜੀ ਉਹ ਬੰਦਾ ਜਿਹੜਾ ਹੈਗਾ ਆ ਉਸ ਵੇਲੇ ਥੋੜਾ ਖੂਨ ਨਿਕਲਿਆ ਮੁੜ ਕੇ ਡਾਕਟਰ ਦੇ ਚਲ ਗਿਆ ਤੇ ਡਾਕਟਰ ਨੇ ਜਿਹੜਾ ਹੈਗਾ ਆ ਉਹਨੂੰ ਓਪਰੇਟ ਕਰਨਾ ਪੈ ਗਿਆ ਕਿਉਂਕਿ ਉਹਦੀ ਕਲੋਟਿੰਗ ਹੋ ਗਈ ਸੀ ਜਿਹਦੀ ਵਜ੍ਹਾ ਕਰਕੇ ਉਸ ਬੰਦੇ ਦੀ ਡੈਥ ਹੋ ਸਕਦੀ ਸੀ ਉਹ ਕਲੋਟ ਰਿਮੂਵ ਕਰਨ ਵਾਸਤੇ ਉਹਨਾਂ ਨੂੰ ਓਪਰੇਟ ਕਰਨਾ ਪਿਆ ਦੈਨ ਸਰਟਨਲੀ ਉਹ ਜਿਹੜੀ ਇੰਜਰੀ ਹੈਗੀ ਆ ਜੇ ਉਹਦੀ ਡੈਥ ਜਿਹੜੀ ਆ ਕੋਈ ਸਰਟਨ ਮੀਟਰ ਤੋਂ ਅੱਗੇ ਆ ਤੇ ਉਹ ਡੇਂਜਰਸ ਟੂ ਲਾਈਫ ਦੇ ਵਿੱਚ ਹੀ ਆਊਗੀ
0: ਮੈਡੀਕਲ ਰਿਪੋਰਟ
1: ਹਾਂਜੀ ਹਾਂਜੀ ਤੁਹਾਨੂੰ ਪਰ ਐਪਰੈਂਟਲੀ ਤੁਹਾਨੂੰ ਕੀ ਹੋਊਗਾ ਕਿ ਮਾੜਾ ਜਿਹਾ ਸਿਰ ਪਾਟਾ ਹੈਗਾ ਜੀ ਤੇ ਅਗਲਾ ਬੰਦਾ ਕੱਪੜਾ ਬੰਨ ਕੇ ਤੁਰਿਆ ਜਾਂਦਾ ਜੀ ਪਰ ਉਹ ਜਿਹੜਾ ਉਹਦਾ ਰਿਜ਼ਲਟ ਜਿਹੜਾ ਕਈ ਵਾਰੀ ਆਉਂਦਾ ਹੈਗਾ ਆ ਉਹ 6 ਘੰਟੇ 12 ਘੰਟੇ ਬਾਅਦ ਪਤਾ ਲੱਗਦਾ ਹੈਗਾ ਜੀ ਵੀ ਇਹਦੇ ਵਿੱਚ ਤਾਂ ਅੰਦਰੋਂ ਕਲੋਟਿੰਗ ਹੋ ਗਈ ਆ ਜਾਂ ਇਸ ਤਰੀਕੇ ਨਾਲ ਹੋ ਗਿਆ ਆ ਜੀ ਉਹ ਇਸ ਕਰਕੇ ਉਹਨਾਂ ਹਾਲਾਤਾਂ ਦੇ ਵਿੱਚ ਇਸ ਕਰਕੇ ਮੈਡੀਕਲ ਵਿਦਆਊਟ ਮੈਡੀਕਲ ਓਪੀਨੀਅਨ ਜਿਹੜਾ ਹੈਗਾ ਆ ਕੋਰਟ ਨੇ ਕਿਉਂਕਿ ਇਹ ਤਾਂ ਜਿਹੜੀ ਇਨੀਸ਼ੀਅਲ ਸਟੇਜ ਹੁੰਦੀ ਆ ਤੇ ਇਹ ਦੋਸ਼ ਤੈਅ ਹੁਣ ਇੱਕ ਕਾਨੂੰਨ ਪ੍ਰਕਿਰਿਆ ਆ ਹੋਰ ਇਹਦੇ ਵਿੱਚ ਜਿਹੜਾ ਆ ਕੋਈ ਜ਼ਿਆਦਾ ਨਹੀਂ ਉਹਨਾਂ ਨੇ ਸਿਰਫ ਇੰਨਾ ਕੁ ਬੈਨੀਫਿਟ ਇਹਨਾਂ ਨੂੰ ਦੇ ਦਿੱਤਾ ਕਿ ਉਹ ਜਿਹੜਾ ਐਪਰੈਂਟਲੀ ਦਿਸਦਾ ਪਿਆ ਸੀਗਾ ਵੀ ਉਹਦੇ ਵਿੱਚ ਵੀ ਵੈਪਨ ਹੈ ਹੀ ਨੀਗਾ ਤੇ ਵੈਪਨ ਦੀ ਧਾਰਾ ਕਾਹਦੇ ਵਾਸਤੇ ਲਾਈ ਆ ਜੀ ਤੇ ਇਹ ਸਬੂਤਾਂ ਨੂੰ ਨਸ਼ਟ ਹੋਣ ਦਾ ਜਿਹੜਾ ਹੈਗਾ ਵੀ ਇਹਨਾਂ ਨੇ ਕੋਈ ਵਿੱਚ ਉਹਦਾ ਰੈਫਰੈਂਸ ਦਿੱਤਾ ਹੀ ਨੀ ਵੀ ਕਿਹੜੇ ਸਬੂਤ ਸੀ ਜਿਹੜੇ ਉਹਨੇ ਨਸ਼ਟ ਕੀਤੇ ਜੀ ਸੋ ਇਸ ਕਰਕੇ ਉਹ ਦੋ ਧਾਰਾਂ ਡਿਲੀਟ ਕਰਕੇ ਬਾਕੀ ਦੇ ਉੱਤੇ ਜਿਹੜਾ ਹੈਗਾ ਕਿ ਇਹਨਾਂ ਧਾਰਾਂ ਦੇ ਥੱਲੇ ਜਿਹੜਾ ਹੈਗਾ ਆ ਹੁਣ ਕੇਸ ਅੱਗੇ ਚੱਲੇਗਾ ਤੇ ਪੁਲਿਸ ਇਹਨਾਂ ਧਾਰਾਂ ਨੂੰ ਅਸਟੈਬਲਿਸ਼ ਕਰਨ ਵਾਸਤੇ ਹੀ ਗਵਾਹੀ ਲਿਆ ਕੇ ਆਏਗੀ ਜੀ ਤੇ ਅੱਗੇ ਕੇਸ ਜਿਹੜਾ ਹੈਗਾ ਪ੍ਰੋਸੀਡ ਹੋਣਾ ਹੈ ਜੀ
0: ਪਰ ਸੈਂਟ ਸਾਹਿਬ ਜਿਵੇਂ ਪਿਛਲੇ ਦਿਨਾਂ 'ਚ ਚਰਚਾਵਾਂ ਚੱਲੀਆਂ ਸੀਗੀਆਂ ਕਿ ਜ਼ਮਾਨਤ ਵੀ ਲੈਣ ਦੀ ਕੋਸ਼ਿਸ਼ ਕਰਨਗੇ ਪਰ ਜੇ ਹੁਣ ਚਾਰਜ ਸ਼ੀਟ ਜਿਹੜੇ ਚਾਰਜ ਲਾ ਦਿੱਤੇ ਨੇ ਉਹਨਾਂ ਤੋਂ ਬਾਅਦ ਕਿੰਨੇ ਕੁ ਸਮੇਂ ਬਾਅਦ ਇਹ ਜਿਹੜੀ ਆ ਮੰਗ ਉੱਠ ਸਕਦੀ ਹੈ ਇਹਦੇ ਵਿੱਚ ਹੁਣ
1: ਉਹ ਹੋ ਸਕਦੀ ਹੈਗੀ ਸਰ ਬੇਲ ਐਪਲੀਕੇਸ਼ਨ ਤਾਂ ਲੱਗ ਸਕਦੀ ਹੈਗੀ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿਉਂਕਿ ਬੋਲੇ ਬੇਲ ਐਪਲੀਕੇਸ਼ਨ ਵਿੱਚ ਸਿਰਫ ਜਿਹੜਾ ਹੁੰਦਾ ਆ ਵੀ ਜਦੋਂ ਤੱਕ ਪੁਲਿਸ ਰਿਮਾਂਡ ਚੱਲਦਾ ਆ ਉਦੋਂ ਤੱਕ ਬੇਲ ਨਹੀਂ ਹੋ ਸਕਦੀ ਜਦੋਂ ਜੁਡੀਸ਼ੀਅਲ ਰਿਮਾਂਡ ਹੋ ਜਾਂਦਾ ਜਦੋਂ ਜੁਡੀਸ਼ੀਅਲ ਰਿਮਾਂਡ ਹੋ ਜਾਂਦਾ ਹੈਗਾ ਆ ਉਹ ਤੋਂ ਬਾਅਦ ਕਿਸੇ ਵੇਲੇ ਵੀ ਤੁਹਾਨੂੰ ਤੁਸੀਂ ਇਹ ਬੇਲ ਐਪਲੀਕੇਸ਼ਨ ਮੂਵ ਕਰ ਸਕਦੇ ਆ ਬਾਕੀ ਉਹਦੇ ਵਿੱਚ ਦੇਣੀ ਬੇਲ ਨਹੀਂ ਦੇਣੀ ਉਹ ਜਨਰਲੀ ਜਿਹੜਾ ਹੈਗਾ ਆ ਉਹ ਡਿਸਕ੍ਰਿਪਸ਼ਨ ਆਫ ਦਾ ਜੱਜ ਹੁੰਦੀ ਆ ਜੀ ਤੇ ਦੂਜੀ ਗੱਲ ਇਹ ਹੈਗੀ ਆ ਕਿ ਜੇ ਇੱਥੇ ਵੀ ਸਾਰਿਆਂ ਨੂੰ ਪਤਾ ਆ ਕਿ ਜੇ ਜੱਜ ਬੇਲ ਕਰ ਵੀ ਦਿੰਦਾ ਹੈਗਾ ਆ ਤੇ ਸਰਕਾਰ ਨੇ ਕਿਹੜਾ ਬਾਹਰ ਆਉਣ ਦੇਣਾ ਜੀ ਉਹਨਾਂ ਨੇ ਅਗਲਾ ਪਰਚਾ ਖੋਲ ਲੈਣਾ ਜੀ ਕਿਉਂਕਿ ਕੇਸ ਹੀ ਉਹਨਾਂ ਨੇ ਇਸ ਤਰੀਕੇ ਨਾਲ ਜਿਹੜੇ ਅਸੀਂ ਵੀ ਦਵਾਈ ਜਿਹੜੇ ਆ ਦਰਜ ਕੀਤੇ ਹੈਗੇ ਆ
0: ਬਿਲਕੁਲ ਹੈ ਜੀ
1: ਤੇ ਇਹ ਤਾਂ ਜਨਾਲੇ ਥਾਣੇ ਵਾਲਾ ਹੈਗਾ ਜੀ ਫੇਰ ਇੱਕ ਉਹ ਜਿਹੜਾ ਹੈਗਾ ਆ ਗੁਰਪ੍ਰੀਤ ਹਰੀਨੌਲ ਜਿਹੜਾ ਕੇਸ ਹੈਗਾ ਆ ਉਹ ਪੈਂਡਿੰਗ ਪਿਆ ਆ ਜੀ ਉਹਦੇ ਵਿੱਚ ਅਰੈਸਟ ਪਾ ਲੈਣਗੇ ਜੀ ਸੋ ਇਸ ਕਰਕੇ ਬਾਕੀ ਇਹ ਹੈਗਾ ਕਿ ਹੌਲੀ ਹੌਲੀ ਹੋਊਗਾ ਜੇ ਟਾਈਮ ਲੱਗਣਾ ਆ ਸਰ ਮੇਰੀ ਆਪਣੀ ਸੋਚ ਹੈ
0: ਜੀ ਤੇ ਸੈਂਸਰ ਇੱਕ ਮਾਮਲਾ ਹੋਰ ਹੈ ਉਹਦੇ ਵਿੱਚ ਫਿਰ ਆਪਾਂ ਸੁਣਦੇ ਆ ਗੱਲਬਾਤ ਮੁਕੱਦਰ ਜੀ ਦੀ ਵੀ ਜਿਵੇਂ ਕਿ ਡਰੱਗ ਦਾ ਰੌਲਾ ਰੱਪਾ ਪਿਆ ਸਾਰਾ ਕੁਝ ਯੁੱਧ ਨਸ਼ਿਆਂ ਵਿਰੁੱਧ ਦਾ ਮਾਮਲਾ ਵੀ ਚੱਲਿਆ ਪ੍ਰਚਾਰ ਵੀ ਹੋਇਆ ਸਾਰਾ ਚੀਜ਼ਾਂ ਪਰ ਹੈਰਾਨੀ ਦੀ ਗੱਲ ਹੈ ਕਿ ਇੱਕੋ ਹੀ ਜਿਹੜਾ ਬਠਿੰਡਾ ਮੋੜ ਇਲਾਕੇ ਦੇ ਵਿੱਚ 82 FIR ਜਿਹੜੀਆਂ ਨੇ ਇੱਕੋ ਥਾਣੇ ਦੇ ਵਿੱਚ ਦਰਜ ਹੋਈਆਂ ਤੇ ਪਿੰਡ ਵਾਲਿਆਂ ਨੇ ਇੱਥੇ ਤੱਕ ਵੀ ਲਿਖ ਦਿੱਤਾ ਕਿ ਚਿੱਟਾ ਮਤਲਬ ਕਿ ਇੱਥੋਂ ਮਿਲਦਾ ਸਾਰਾ ਕੁਝ ਇੱਥੋਂ ਹੈਰੋਇਨ ਖੁੱਲ੍ਹੇਆਮ ਜਿਹੜੀ ਆ ਵਿਕਦੀ ਹੈ ਤੇ ਪੁਲਿਸ ਜਿਹੜੀ ਆ ਉਹਦੇ ਵਿੱਚ ਉਹ ਮਟਾਉਣ ਦੇ ਉੱਤੇ ਚਲੇ ਜਾਂਦੀ ਹੈ ਪਰ ਉਹਦੇ ਉੱਤੇ ਕਾਰਵਾਈ ਜਾਂ ਉਹਨਾਂ ਚੀਜ਼ਾਂ ਦੇ ਉੱਤੇ ਅਜੇ ਕੋਈ ਗੱਲਬਾਤ ਨਹੀਂ ਹੈ ਤੇ ਸੂਬੇ ਦੀਆਂ ਸਰਕਾਰਾਂ ਵੀ ਦਾਅਵੇ ਕਰਦੀਆਂ ਨੇ ਬਕਾਇਦਾ ਪ੍ਰਚਾਰ ਕਰ ਰਹੀਆਂ ਨੇ ਕਿ ਨਸ਼ਾ ਜਿਹੜਾ ਉਹਦੇ ਵਿਰੁੱਧ ਜਿਹੜਾ ਚੱਲ ਰਿਹਾ ਸਾਰਾ ਕੁਝ ਮੁਹਿੰਮ ਚੱਲ ਰਹੀ ਹੈ ਪਰ ਸੂ ਮੋਟੋ ਲੈਣਾ ਪੈ ਗਿਆ ਖੁਦ ਜਿਹੜਾ ਕੋਰਟ ਨੂੰ ਇਹਦੇ ਬਾਰੇ ਕੀ ਦੇਖਦੇ ਹੋ ਹਾਈ ਕੋਰਟ ਨੇ ਇਹਦੇ ਉੱਤੇ ਸੂ ਮੋਟੋ ਲਿਆ ਤੇ ਜਵਾਬ ਜਿਹੜਾ ਮੰਗਿਆ ਹਲਫਨਾਮਾ ਮੰਗਿਆ ਜੀ
1: ਭਾਰੀ ਸਾਹਿਬ ਜੀ ਬੇਨਤੀ ਇਹ ਹੈਗੀ ਸਰ ਕਿ ਉਹ ਨਾ ਸਾਰਾ ਕੁਝ ਮੀਡੀਆ ਦੇ ਵਿੱਚ ਪਹਿਲਾਂ ਹੀ ਆਇਆ ਸੀ
0: ਜੀ
1: ਉਹ ਲੋਕ ਇੰਨੇ ਜਿਆਦਾ ਉਹ ਕਿਸੇ ਬੱਚੇ ਦੀ ਡੈਥ ਹੋਈ ਸੀ ਉਹ ਤੋਂ ਬਾਅਦ ਲੋਕ ਇੰਨੇ ਭੜਕੇ ਕਿ ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਵੀ ਜਿਹੜੇ ਘਰ ਮਤਲਬ ਵੇਚਦੇ ਸੀਗੇ ਉਹਨਾਂ ਵੱਲ ਨੂੰ ਐਰੋ ਕਰਕੇ ਨਾ ਜੀ ਦੂਰੋਂ ਦੂਰੋਂ ਤੇ ਉਹਨਾਂ ਨੇ ਸੜਕ ਤੇ ਵੀ ਜਿਹੜਾ ਹੈਗੇ ਆ ਮਾਰਕ ਲਾਤੇ ਸੀ ਕਿ ਇੱਧਰ ਨੂੰ ਚੱਲ ਜਾਓ, ਚਿੱਟਾ ਇੱਧਰੋਂ ਮਿਲਦਾ ਹੈ, ਚਿੱਟਾ ਇੱਧਰੋਂ ਮਿਲਦਾ। ਉਹ ਸਾਰ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਨੈਸ਼ਨਲ ਚੈਨਲਸ ਦੇ ਉੱਤੇ ਵੀ ਜਿਹੜਾ ਹੈਗਾ ਆ ਉਹ ਆਈਆਂ ਸੀਗੀਆਂ, ਜਿਹਦੇ ਕਰਕੇ ਹਾਈ ਕੋਰਟ ਨੇ ਸੂਓ ਮੋਟੋ ਲਿਆ ਸੀਗਾ ਜੀ। ਤੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਕੀ ਕੀਤਾ, 82 ਐਫ ਆਈ ਆਰ ਜਿਹੜੀਆਂ ਹੈਗੀਆਂ ਉਹਨਾਂ ਦਿਨਾਂ ਦੇ ਵਿੱਚ ਹੀ ਦਰਜ ਕਰ ਦਿੱਤੀਆਂ
0: ਜੀ।
1: ਤੇ ਉਹ ਉਸੇ ਵਿਦ ਇਨ ਦੈਟ ਸਪੈਨ ਆਫ ਟਾਈਮ ਹੀ ਕਰ ਦਿੱਤੀਆਂ ਸਰ, ਇੱਕੋ ਥਾਣੇ ਦੇ ਅੰਦਰ ਕਰ ਦਿੱਤੀਆਂ ਜੀ। ਉਹ ਉੱਥੇ ਹਾਈ ਕੋਰਟ ਵਾਸ ਸ਼ੌਕਡ, ਉਹ ਹਾਈ ਕੋਰਟ ਵੀ ਕਹਿੰਦੀ ਵੀ ਇਹ ਕੀ ਚੱਕਰ ਆ ਬਈ
0: ਜੀ।
1: ਹੁਣ ਐਕਚੁਅਲੀ ਸਰ ਇਹਨਾਂ ਨੇ ਉਸ ਏਰੀਏ ਦੇ ਵਿੱਚ ਜਿੱਥੇ ਮਤਲਬ ਜਿਹੜਾ ਇਹ ਮਿਲਦਾ ਹੋਊਗਾ, ਮਿਲਦਾ ਤਾਂ ਉੱਥੇ ਹੀ ਹੁੰਦਾ ਆ ਜਿੱਥੇ ਮਤਲਬ ਜਿਹੜਾ ਹੈਗਾ ਆ ਉਹਨਾਂ ਦਾ ਗਾਹਕ ਹੁੰਦਾ ਆ,
0: ਬਿਲਕੁਲ
1: ਹੈਂਜੀ। ਮੀਨਿੰਗ ਦੇਅਰ ਗਵਾਈ ਕਿ ਇਹਨਾਂ ਨੇ ਵੇਚਣ ਵਾਲੇ ਤਾਂ ਪਤਾ ਨੀ ਕਿੰਨੇ ਹੋਣਗੇ, ਉਹਨਾਂ ਨੇ ਜਿੰਨੇ ਅਡਿਕਟਡ ਬੰਦੇ ਸੀਗੇ ਉਹ ਸਾਰੇ ਜਿਹੜੇ ਹੈਗੇ ਆ ਉਹਦੇ ਵਿੱਚ ਪਾਤੇ ਜੀ।
0: ਹੁਣ
1: ਨਾ ਤਾਂ ਉਹ ਤੋਂ ਅੱਗੇ ਜਿਹੜਾ ਐਫ ਆਈ ਆਰ ਕਰ ਦਿੱਤੀਆਂ, ਅੱਗੇ ਜਿਹੜਾ ਹੈਗਾ ਇਹ ਕਿੰਨਾ ਕੁ ਪ੍ਰੋਸੀਡ ਕੀਤਾ ਜਾਂ ਕਿੱਦਾਂ ਕਿੰਨੇ ਕੁ ਨੂੰ ਅਰੈਸਟ ਕੀਤਾ ਜਾਂ ਕਿੰਨੇ ਕੁ ਨੂੰ ਜੇਲ੍ਹ ਭੇਜਿਆ
0: ਜੀ,
1: ਉਹ ਉਹਦੇ ਬਾਰੇ ਤੇ ਅਜੇ ਤੱਕ ਕੋਈ ਕੇਸ ਬਹੁਤੇ ਪ੍ਰੋਗਰੈਸ ਦੇ ਵਿੱਚ ਨਹੀਂ ਸੀ
0: ਜੀ।
1: ਇਸੇ ਕਰਕੇ ਹਾਈ ਕੋਰਟ ਨੇ ਉਹਦੀ ਸਟੇਟਸ ਰਿਪੋਰਟ ਮੰਗਾਈ ਆ ਕਿ ਭਾਈ ਇਹਦੀ ਸਟੇਟਸ ਰਿਪੋਰਟ ਦਿਓ ਕਿ ਕੇਸ ਜਿਹੜੇ ਹੈਗੇ ਆ ਉਹ ਕਿੱਥੇ ਤੱਕ ਗਏ ਹੈਗੇ ਆ, ਤੇ ਇੱਕੋ ਥਾਣੇ ਦੇ ਵਿੱਚ ਹੀ ਇੰਨੇ ਕੇਸ ਜਿਹੜੇ ਹੈਗੇ ਆ ਇਹ ਥੋੜੇ ਸਮੇਂ ਦੇ ਵਿੱਚ ਹੀ ਜਿਹੜੇ ਹੈਗੇ 2-4 ਦਿਨਾਂ ਦੇ ਵਿੱਚ ਹੀ ਕਿੱਦਾਂ ਦਰਜ ਹੋ ਗਏ, ਇਹਦੇ ਬਾਰੇ ਐਕਸਪਲੇਨੇਸ਼ਨ ਦਿਓ ਜੀ। ਉਹ ਇਸ ਕਰਕੇ ਹੈਰਾਨਗੀ ਸੀਗੀ। ਬਾਕੀ ਜਿਹੜਾ ਹੈਗਾ ਆ ਵੀ ਜੇ ਹੁਣ ਤੱਕ ਹਾਈ ਕੋਰਟ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਨੂੰ ਵੈਰੀਫਾਈ ਕਰ ਰਹੀ ਹੈਗੀ ਆ, ਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਆ ਉਹਦੀ ਤਾਂ ਜਿਹੜੀ ਇਹਨਾਂ ਨੇ ਚਲਾਇਆ ਆ
0: ਉਹਦੀ
1: ਤਾਂ ਫੂਕ ਰੋਜ਼ ਹੀ ਉਹਦੀ ਤਾਂ ਫੂਕ ਰੋਜ਼ ਹੀ ਨਿਕਲਦੀ ਹੈਗੀ ਜੀ, ਕਦੀ ਕਿਤੋਂ ਵੀਡੀਓ ਆ ਜਾਂਦੀ ਹੈਗੀ ਆ ਕੋਈ ਬੰਦਾ ਝੂਲ ਰਿਹਾ ਜੀ।
0: ਬਿਲਕੁਲ
1: ਭਾਰੀ ਸਾਹਿਬ ਇੱਕ ਜਿਹੜਾ ਹੈਗਾ ਨਾ ਜੀ, ਕੱਲ ਪਰਸੋਂ ਜੇ ਇੱਕ ਵੀਡੀਓ ਆਈ ਸਰ ਵੈਰੀ ਡੇਂਜਰਸ, ਉਹ ਹਾਂਜੀ ਚੰਡੀਗੜ੍ਹ ਦੀ, ਚੰਡੀਗੜ੍ਹ ਦੇ ਸਰਾਊਂਡਿੰਗ ਏਰੀਏ ਦੀ ਸੀ ਸਰ, ਕੋਈ ਜਿਹੜਾ ਅਮੈਰੀਕਾ ਦੇ ਵਿੱਚ ਜਾਂ ਇੱਧਰ ਜਿਹੜਾ ਹੈਗਾ ਆ ਕਨੇਡਾ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਆ ਕਿ ਜਿਹੜਾ ਬੰਦੇ ਨੂੰ ਸਟੈਂਡ ਸਟਿਲ ਹੀ ਕਰ ਦਿੰਦਾ ਆ ਕਿ ਜੇ ਉਹ ਮੁੜਿਆ ਆ ਤੇ ਮੁੜਿਆ ਆ, ਜੇ ਝੁਕਿਆ ਆ ਤੇ ਝੁਕਿਆ, ਜੇ ਖੜਾ ਤੇ ਖੜਾ ਆ ਜੀ, ਉਹ ਜਿੱਦਾਂ ਮਤਲਬ ਜੇ ਸਿਰ ਸਿੱਟਿਆ ਆ ਤੇ ਸਿੱਟਿਆ ਆ ਜੀ, ਉਹ ਨਸ਼ਾ ਵੀ ਇਸ ਚੰਡੀਗੜ੍ਹ ਏਰੀਏ ਦੇ ਵਿੱਚ ਆ ਗਿਆ ਆ ਜੀ। ਉਹ ਇੱਕ ਦੋ ਵੀਡੀਓ ਆਈਆਂ ਜੀ ਸਰ ਉਹਦੀਆਂ
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇਹ ਐਵੇਂ ਕਹਿਣ ਦੀਆਂ ਗੱਲਾਂ ਹੈਗੀਆਂ, ਜਿਸ ਸਮਾਜ ਦੇ ਵਿੱਚ ਸਰ ਅਨਇੰਪਲਾਇਮੈਂਟ ਹੋਊਗੀ ਜੀ, ਬੱਚਿਆਂ ਦੀ ਕਾਬਲੀਅਤ ਦੇ ਮੁਤਾਬਕ ਉਹਨਾਂ ਨੂੰ ਨੌਕਰੀ ਨਹੀਂ ਮਿਲੂਗੀ ਜੀ, ਉਹ ਸਮਾਜ ਦੇ ਵਿੱਚ ਇਹ ਅਨਰੈਸਟ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੋਣੀਆਂ ਹੀ ਆ ਜੀ।
0: ਜਿੱਥੇ
1: ਹੁਣ ਸਰ ਜਿੱਥੇ ਜਿਹੜਾ ਹੈਗਾ ਆ ਸਰ, ਇਹ ਨਸ਼ਾ ਕਈ ਵਾਰੀ ਪਲੇਅਰ ਵਾਸਤੇ ਹੁੰਦਾ ਆ ਤੇ ਕਈ ਵਾਰੀ ਮਜਬੂਰੀ ਬਣ ਜਾਂਦੀ ਆ
0: ਜੀ। ਬਿਲਕੁਲ
1: ਸਰ, ਹੁਣ ਬੇਰੁਜ਼ਗਾਰੀ ਦੇ ਵਿੱਚ ਵਿਹਲਾ ਬਣ ਸ਼ੈਤਾਨ ਦਾ ਘਰ, ਉਹ ਜਿਹੜਾ ਹੈਗਾ ਆ ਕੀ ਕਰੂਗਾ ਜੀ, ਉਹ ਪਹਿਲਾਂ ਛੋਟੇ ਛੋਟੇ ਚੀਜ਼ਾਂ ਤੋਂ ਜਿਹੜਾ ਹੈਗਾ ਕਰਦੇ ਜੀ, ਫੇਰ ਮੁੜ ਕੇ ਜਿਹੜਾ ਹੈਗਾ ਆ ਉਹਨਾਂ ਦੀ ਨੈਸੈਸਿਟੀ ਬਣ ਜਾਂਦੀ ਆ ਜੀ। ਤੇ ਬਾਕੀ ਵੈਸੇ ਵੀ ਜੀ ਕੋਈ ਵੀ ਨਸ਼ਾ ਆ ਮਾੜਾ ਆ ਜੀ,
0: ਉਹ
1: ਇੱਕ ਵਾਰੀ ਕਹਿੰਦੇ ਹੁੰਦੇ ਨਾ ਕਿ ਵੀ ਬੰਦਾ ਅਧੀਨ ਹੋ ਜਾਂਦਾ ਸਰ, ਜਿਹੜਾ ਅਧੀਨਗੀ ਆ ਉਹ ਕੋਈ ਵੀ ਜਿਹੜਾ ਆ ਬੰਦਾ ਉਹਦੀ ਜਿੰਦਗੀ ਕੋਈ ਜਿੰਦਗੀ ਨਹੀਂ ਰਹਿੰਦੀ, ਅੰਤੇ ਬੰਦੇ ਨੂੰ ਮੌਤ ਤੱਕ ਹੀ ਲੈ ਕੇ ਜਾਂਦਾ ਆ ਜੀ। ਉਹ ਪੁਰਾਣੇ ਸ਼ਾਸਤਰਾਂ ਦੇ ਵਿੱਚ ਲਿਖਿਆ ਹੁੰਦਾ ਸੀਗਾ ਜੀ ਕਿ ਹੇ ਸਹਾਰੋ ਕਾ ਆਸਰਾ ਲੈਣੇ ਵਾਲੇ, ਇਹ ਸਹਾਰੇ ਤੁਵੇਂ ਲੈ ਜਾਏਗੇ ਕਹਾਂ ਤੱਕ, ਕਿ ਜਾਣੀ ਕਿ ਜੇ ਤੁਸੀਂ ਆਸਰਾ ਲੈਨੇ ਹੈਗੇ ਆ ਸਹਾਰਿਆਂ ਦਾ, ਇਹ ਸਹਾਰੇ ਤੁਹਾਨੂੰ ਫਿਰ ਜਿਹੜਾ ਹੈਗਾ ਸ਼ਮਸ਼ਾਨ ਘਾਟ ਤੱਕ ਹੀ ਲੈ ਕੇ ਜਾਂਦੇ ਆ ਜੀ। ਤੇ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਜੀ ਕਿ ਬੰਦੇ ਦੀ ਡਿਪੈਂਡੈਂਸੀ ਕਿਸੇ ਚੀਜ਼ ਤੇ ਨਾ ਹੋਵੇ,
0: ਬਿਲਕੁਲ
1: ਬੰਦਾ ਆਜ਼ਾਦ ਹੋਵੇ ਜੀ।
0: ਬਿਲਕੁਲ
1: ਜੀ ਸਰ।
0: ਸੈਣੀ ਸਾਹਿਬ ਹੋਲਡ ਰੱਖਣਾ 2 ਮਿੰਟ ਜੇ ਸੈਣੀ ਮੁਕੱਦਰ ਜੀ ਗੱਲ ਬਾਤ।
1: ਹਾਂਜੀ ਹਾਂਜੀ ਹਾਂਜੀ, ਮੈਂ ਇਸੇ ਕਰਕੇ ਮੈਂ ਰੁਕਿਆ ਜੀ, ਮੈਂ ਮੁਕੱਦਰ ਵੀਰ ਜੀ,
0: ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
2: ਬੇਅਦਬੀ ਕਾਨੂੰਨ ਦੀ ਹੈ ਤਾਂ ਦੇਖੋ ਸਾਰਾ ਤੋਂ ਵੱਧ ਅਸਰ ਆਮ ਲੋਕਾਂ ਦੀ ਪੈਣਾ ਹੈ ਇਹਦਾ
0: ਜੀ।
2: ਮੈਂ ਤਾਂ ਪਿਛਲੇ ਦਿਨ ਕਿਹਾ ਵੀ ਜਦੋਂ ਤੱਕ ਇਹ ਜਾਉਲ ਹੱਕ ਦੀ ਸੀ ਨਾ 85 ਤੱਕ, ਤੇ ਸਿਰਫ 23-24 ਕੇਸ ਹੋਏ ਸੀ ਕਾਨੂੰਨ ਦੇ ਵਿੱਚ ਮੌਤ ਦੀ ਸਜ਼ਾ ਤੈਅ ਕਰਤੀ। ਉਸ ਤੋਂ ਬਾਅਦ 26 ਨੂੰ ਕੇਸ ਹੋਇਆ ਜੀ, 7-8 ਜਿਹੜੇ ਮੁਸਲਮਾਨ ਮੰਨਣ ਵਾਲੇ ਸੀ ਉਹਨਾਂ ਤੇ ਹੋਇਆ, ਮੰਨ ਲਓ ਕੁਰਾਨ ਨੂੰ ਮੰਨਣ ਵਾਲੇ ਸੀ ਜਿਹੜੇ, ਮੰਨ ਲਓ ਉਹਨੂੰ ਪੜ੍ਹਨ ਵਾਲੇ ਸੀ
0: ਜੀ।
2: ਗੱਲ ਤਾਂ ਇਹ ਗੱਲ ਤਾਂ ਇਹ ਹੈ ਜੀ, ਹੁਣ ਦੇਖੋ ਆ ਜਿਹੜਾ ਕਾਨੂੰਨ ਹੁਣ ਇਹਨਾਂ ਨੇ ਬਣਾਇਆ
0: ਜੀ,
2: ਇਹਨੂੰ ਹੁਣ ਹੋਰ ਤਾਂ ਕੋਈ ਦੇਖੋ ਸਿਆਸੀ ਮੰਨ ਲਓ ਆਪਾਂ ਵੀ ਜਿਹੜੇ ਬਣਾਉਣ ਵਾਲੇ ਨੇ ਉਹ ਵੀ ਸਿਆਸੀ ਨੇ, ਦੂਜੇ ਸਾਰੀਆਂ ਧਿਰਾਂ ਸਿਆਸੀ ਨੇ ਜੀ, ਜਥੇਦਾਰ ਸਾਹਿਬ ਜੇ ਆਪਾਂ ਮੰਨ ਲੈਂਦੇ ਹਾਂ ਵੀ ਉਹ ਵੀ ਇੱਕ ਧਿਰਾਂ ਦੇ ਹੋਏ ਨੇ, ਹੋ ਸਕਦਾ ਉਹ ਵੀ ਸਿਆਸੀ ਹੋਣ। ਕਾਨੂੰਨ ਪੜਚੋਲ ਤਾਂ ਸੰਵਿਧਾਨਿਕ ਤੌਰ ਤੇ ਤਾਂ ਦੇਖੋ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਕਰਨੀ ਹੈ
0: ਜੀ,
2: ਵੀ ਇਹ ਸੰਵਿਧਾਨ ਜਿਹੜੇ ਸੰਵਿਧਾਨ ਦੇ ਤੌਰ ਤੇ ਸਾਡਾ ਦੇਸ਼ ਚੱਲਦਾ ਪਿਆ
0: ਜੀ,
2: ਉਹ ਪੜਚੋਲ ਉਹਦੀ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਕਰਕੇ ਸਾਡੇ ਸਾਹਮਣੇ ਰੱਖਣੀ ਹੈ ਵੀ ਇਹ ਕਾਨੂੰਨ ਸਹੀ ਹੈ ਜਾਂ ਨਹੀਂ ਹੈ।
0: ਇਹਦੇ ਵਿਚ ਮੈਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਜੋੜਾਂਗਾ ਮੁਕੱਦਰ ਜੀ, ਕਿ ਚਲੋ ਮੈਂ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਮੈਨੂੰ ਸਮਝ ਆਈ ਹੈ ਕਿ ਕਾਨੂੰਨ, ਚਲੋ ਮੈਂ ਕਾਪੀ ਆਪਣੇ ਐਡਵੋਕੇਟ ਰਾਜਨ ਸੈਣੀ ਜੀ ਨੂੰ ਵੀ ਭੇਜੀ ਸੀ, ਉਹੀ ਕਾਪੀ ਮੈਂ ਆਪ ਵੀ ਪੜ੍ਹੀ ਹੈ ਜਿੰਨੀ ਕੁ ਮੈਨੂੰ ਸਮਝ ਆਈ ਹੈ, ਤੇ ਮੈਂ ਉਹਦੇ ਉੱਤੇ ਆਪਣੇ ਵਿਚਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਮਤਲਬ ਕਿ ਇਹਦੇ ਵਿਚ ਅਸਲ ਦੇ ਵਿਚ ਹੈ ਕੀ ਹੈ। ਜੇ ਆਪਾਂ ਮੈਨੂੰ ਲੱਗਦਾ ਕਿ ਜੇ ਆਪਾਂ ਚਾਹੇ ਜਿੰਨੀਆਂ ਵੀ ਸੰਸਥਾਵਾਂ ਨੇ, ਚਾਹੇ ਸਰਕਾਰ ਵੀ ਹੈ ਚਾਹੇ ਕੁਝ ਵੀ ਹੈ, ਉਹਨੂੰ ਪਾਸੇ ਕਰਕੇ ਰੱਖ ਦਈਏ, ਇੱਕ ਜੇ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ ਜਾਂ ਸਿੱਖ ਧਰਮ ਦੇ ਨਾਲ ਬਿਲੋਂਗ ਕਰਦੇ ਹਾਂ, ਤੇ ਜੇ ਉਹਨੂੰ ਵਿਚਾਰੀਏ ਆਪਣਾ ਓਪੀਨੀਅਨ ਦਈਏ ਤਾਂ ਕੀ ਸੋਚਦੇ ਹੋ ਉਹਦੇ ਬਾਰੇ, ਮੇਰਾ ਇਹ ਸਵਾਲ ਹੈ। ਆਪਾਂ ਉਹ ਸਿਆਸਤ ਨੂੰ ਜਾਂ ਉਹ ਪਾਰਟੀਆਂ ਨੂੰ ਪਾਸੇ ਰੱਖ ਦਈਏ
2: ਜੀ, ਸਰਾਸਰ ਗਲਤ ਹੈਗਾ। ਤੁਸੀਂ ਦੇਖੋ ਨਾ ਇਹ ਬੇਅਦਬੀਆਂ ਤੇ ਨਿਆਂ ਤੇ ਸਿਆਸਤ ਵੱਡੀ ਹੋਣ ਦੇ, ਉਹ ਮੈਂ ਤਾਂ ਦੇਖੋ ਸਾਡੇ ਸਿੱਖ ਧਰਮ ਨੂੰ ਕਿਵੇਂ ਰੋਲਿਆ ਜਾ ਰਿਹਾ। ਦਿੱਲੀ ਤੰਗ ਤਾਂ ਉਹ ਗਰੀਬ ਬੰਦਾ
0: ਜੀ,
2: ਨਾ ਉਹਦਾ ਅਤਾ ਨਾ ਪਤਾ ਨਾ ਕੋਈ ਉਹਨੂੰ ਪੁੱਛਣ ਵਾਲਾ, ਕੋਈ ਰੇਡੀਓ ਨਹੀਂ ਵੀ ਉਹਨੇ ਬੇਅਦਬੀ ਕੀਤੀ ਹੈ ਕਿ ਨਹੀਂ ਕੀਤੀ, ਕੀ ਹੋਇਆ ਉਹਦਾ
0: ਜੀ।
2: ਸਾਰਿਆਂ ਦੇ ਸਾਹਮਣੇ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਪੁੱਛਿਆ ਤੰਗ ਤਾਂ ਜਿਹਨਾਂ ਨੇ,
0: ਬਿਲਕੁਲ ਬਿਲਕੁਲ ਹੈ ਜੀ,
2: ਇਹ ਸਾਡਾ ਸਿੱਖ ਧਰਮ ਸਾਨੂੰ ਇਹ ਸਿਖਾਉਂਦਾ
0: ਜੀ।
2: ਮੈਂ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਵਾ,
0: ਠੀਕ
2: ਹੈ ਚਲੋ ਹੋ ਸਕਦਾ ਸਾਡੀ ਸੁਣਾਵੀ ਰੋਜ਼ ਉੱਥੇ ਅੜੀ ਰਹਿੰਦੀ ਆ ਇੱਕੋ ਹੀ ਪੁਆਇੰਟ ਦੇ ਉੱਤੇ, ਕਿਉਂਕਿ ਜਵਾਬ ਮਿਲਦਾ ਨੀ ਉਹਦਾ, ਉਹ ਜਿੰਨਾ ਚਿਰ ਜਵਾਬ ਨੀ ਮਿਲਦਾ
0: ਸਿਆਸਤ ਕਰਨੀ ਇਹੋ ਜਿਹੇ ਮੁੱਦਿਆਂ ਦੇ ਉੱਤੇ, ਪਰ ਆਮ ਵਿਅਕਤੀ ਕਿਉਂ ਸਿਆਸਤ ਦਾ ਸ਼ਿਕਾਰ ਹੋ ਰਹੇ ਨੇ, ਮੈਂ ਇਸ ਕਰਕੇ ਤੁਹਾਨੂੰ ਸਵਾਲ ਕੀਤਾ ਸੀ।
2: ਵਰਲੀ ਤੌਰ ਤੇ ਵੀ ਵੇਖੋ ਇਹਦੇ ਵਿਚ ਇਹ ਲਿਖਿਆ ਹੋਇਆ ਵੀ ਜੇ ਮੰਨ ਲਓ ਦੋ ਬੰਦੇ, ਤੁਸੀਂ ਮੰਨ ਲਓ
0: ਤੁਹਾਨੂੰ
2: ਮੇਰੇ ਦਾ ਇਤਰਾਜ਼ ਹੈ, ਤੁਹਾਡੇ ਨਾਲ ਦੋ ਗਵਾਹ ਨੇ, ਤੁਸੀਂ ਜਾ ਕੇ ਇਹ ਕਹਿ ਸਕਦੇ ਹੋ ਇਹਨਾਂ ਨੇ ਸਾਡੇ ਧਰਮ ਬਾਰੇ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਬਾਰੇ ਆਹ ਗਲਤ ਬੋਲਿਆ, ਇਹਦੇ ਆਹ ਕੇਸ ਦਰਜ ਹੋਣਾ ਚਾਹੀਦਾ
0: ਜੀ। ਬਿਲਕੁਲ,
2: ਮੇਰੀ ਨੀ ਕਿਸੇ ਨੇ ਬਾਤ ਪੁੱਛੀ ਵੀ ਮੈਂ ਕੌਣ ਆ ਜਾਂ ਕੌਣ ਨੀ,
0: ਬਿਲਕੁਲ ਹੈ ਜੀ ਬਿਲਕੁਲ।
2: ਮੈਂ ਤੁਹਾਨੂੰ ਉਹੀ ਗੱਲ ਮੈਂ ਕਹਿਣੀ ਚਾਹੁੰਦਾ ਵਾ ਵੀ ਠੀਕ ਹੈ ਸਰਕਾਰਾਂ ਦਾ ਆਪਣੀ ਨਿੱਜੀ ਮਫਾਦ ਵਾਸਤੇ ਹੋ ਸਕਦਾ ਜੀ, ਉਹਨਾਂ ਨੂੰ ਐ ਲੱਗਦਾ ਹੋਵੇਗਾ ਵੀ ਮੰਨ ਲਓ ਇਹ ਆ ਮੋਰਚਾ ਲੱਗਾ ਉਹਦੇ ਵਾਸਤੇ ਉਹਨੂੰ ਐ ਲੱਗਦਾ ਉਹਨੂੰ ਵੋਟਾਂ ਪੈ ਜਾਣਗੀਆਂ ਉਹ ਆਪਣੇ ਬੈਨੀਫਿਟ ਵਾਸਤੇ
0: ਜੀ,
2: ਵਿਰੋਧੀ ਤਰ੍ਹਾਂ ਹੋ ਸਕਦੀਆਂ ਨੇ ਜੀ, ਮੰਨ ਲਓ ਉਹ ਇਸ ਕਰਕੇ ਨਕਾਰਦੀਆਂ ਹੋਣ ਵੀ ਇਹਨਾਂ ਨੂੰ ਫਾਇਦਾ ਨਾ ਹੋ ਜੇ
0: ਜੀ,
2: ਪਰ ਅਖੀਰ ਤੱਕ ਕਾਨੂੰਨ ਦੀ ਪੜਚੋਲ ਜਿਹੜੀ ਕਰਨੀ ਹੈ ਉਹ ਤਾਂ ਮੰਨ ਲਓ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੇ ਕਰਨੀ ਹੈ।
0: ਬਿਲਕੁਲ,
2: ਜਿਹੜੀ ਆ ਪਿੱਛੇ ਜੀ ਜਿਹੜੀ ਆ ਰਿਟ ਦਰਜ ਕੀਤੀ ਸੀ ਉਹ ਵਕੀਲ ਸਾਹਿਬ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਪਹਿਲਾਂ ਵੀ ਦੋਸ਼ ਲਾਏ,
0: ਹਾਂਜੀ ਹਾਂਜੀ,
2: ਉਹ ਤਾਂ ਕਹਿੰਦੇ ਸੀ ਸੁਪਰੀਮ ਕੋਰਟ ਨੇ ਖਾਰਜ ਕਰਤੀ ਸੀ 10,000,
0: ਉਹ ਖਾਰਜ ਕਦੋਂ ਕੀਤੀ ਆਪਾਂ ਸੈਣੀ ਸਾਹਿਬ ਤੋਂ ਸੁਣਦੇ ਆ, ਉਹਨਾਂ ਨੇ ਮੇਰੀ ਹੋਈ ਸੀ ਆਫਲਾਈਨ ਗੱਲਬਾਤ ਉਹਦੇ ਉੱਤੇ, ਸੈਣੀ ਸਾਹਿਬ ਜਰੂਰ ਉਹਦੇ ਥੋੜਾ ਜਿਹਾ ਚਾਨਣਾ ਪਾਓ ਜੀ ਉਸ ਚੀਜ਼ ਦੇ ਉੱਤੇ,
2: ਕਰ ਲੈਣਗੇ ਗੱਲ ਉਹਦੇ ਤੇ
0: ਜੀ,
2: ਪਰ ਇੱਕ ਕਾਨੂੰਨੀ ਪੱਖ ਇਹਦਾ ਸੰਵਿਧਾਨਿਕ ਪੱਖ ਜ਼ਰੂਰ ਰੱਖਣਗੇ ਨੀ ਬਾਈ ਜੀ ਨਾਲ
0: ਜੀ,
2: ਇਹ ਵਾਕਈ ਜੀ ਏਦਾਂ ਹੀ ਹੈਗਾ ਜਾਂ ਹੁਣ ਸਾਡੇ ਕੋਰਟਾਂ ਦੇ ਵਿੱਚ ਵੀ ਆ ਨਾ, ਮੈਂ ਗੱਲ ਪੂਰੀ ਕਰ ਦੇਣਾ ਵਾ
0: ਜੀ,
2: ਪਿੱਛੇ ਜੀ ਪ੍ਰਸ਼ਾਂਤ ਭੂਸ਼ਣ ਸੀ ਨਾ ਉਹਨੇ ਸੁਪਰੀਮ ਕੋਰਟ ਦੇ ਜੱਜਾਂ ਬਾਰੇ ਬੋਲਿਆ ਸੀ
0: ਜੀ,
2: ਤੇ ਉਹਨੂੰ ਅੱਗੇ ਕਹਿੰਦੇ ਮਾਲ ਮਾਫ਼ੀ ਮੰਗ ਮਾਫ਼ੀ, ਫਿਰ ਕਹਿੰਦੇ ਵੀ ਤੇਰੇ ਤੇ ਜੁਰਮਾਨਾ ਲਾਵਾਂਗੇ
0: ਜੀ,
2: ਫਿਰ ਉਹਨੂੰ ਕਹਿੰਦੇ ਤੇਰੇ ਤੇ ਰੁਪਈਏ ਲਾਤਾ, ਹੁਣ ਜੁਰਮਾਨਾ ਵੀ ਜ਼ਰੂਰ ਲਾਤਾ ਇੱਕ ਲੋਕਾਂ ਨੂੰ ਵਿਖਾਉਣ ਵਾਸਤੇ
0: ਜੀ,
2: ਵੀ ਇੱਕ ਰੁਪਈਆ ਜੁਰਮਾਨਾ ਤੇਰੇ ਤੇ
0: ਜੀ,
2: ਉਹ ਸਾਡੇ ਜੱਜਾਂ ਦੇ ਖਿਲਾਫ਼ ਬੋਲਿਆ, ਉਹਨੇ ਕਰਪਸ਼ਨ ਦੇ ਬਾਰੇ ਮੁੱਦਾ ਚੁੱਕਿਆ ਸੀ
0: ਜੀ
2: ਪ੍ਰਸ਼ਾਂਤ ਭੂਸ਼ਣ ਨੇ, ਇਹ ਹੁਣ ਵੀ ਕੀ ਸਾਨੂੰ ਇਹ ਲੱਗਦਾ ਵੀ ਹੁਣ ਸਾਡੀਆਂ ਮੰਨ ਲਓ ਜਿਹੜੇ ਸਾਡੇ ਕਸਟੋਡੀਅਨ ਸੀ
0: ਜੀ
2: ਉੱਥੇ ਵੀ ਸਿਆਸਤ ਹੋਣ ਲੱਗ ਗਈ, ਤੇ ਜੇ ਉੱਥੇ ਸਿਆਸਤ ਹੋਣ ਲੱਗ ਗਈ ਫਿਰ ਤਾਂ ਵੀ ਰੱਬ ਕਰਦਾ ਜੀ, ਪਤਾ ਨੀ ਅਸੀਂ ਬੋਲਦੇ ਨੇ ਜਾਂ
0: ਸੰਵਾਦ ਹੋਣਾ ਚਾਹੀਦਾ ਵਿਚਾਰ ਹੋਣਾ ਚਾਹੀਦਾ। ਬਿਲਕੁਲ ਹੈ ਜੀ, ਜੀ
2: ਪੂਰੇ ਬਾਰੇ ਚਲੋ ਸੈਣੀ ਬਾਈ ਜੀ
0: ਜੀ
2: ਹੁਣ ਜਾਵੇ ਤਾਂ ਜਾਵੇ ਬੰਦਾ ਅਸੀਂ ਤਾਂ ਹੁਣ ਦੇਖੋ ਸੈਣੀ ਬਾਈ ਜੀ ਰੋਜ਼ ਟਵਾਣਾ ਰੇਡੀਓ ਦੇ ਵਿਚਾਰ ਆਉਂਦੇ
0: ਬਿਲਕੁਲ
2: ਅੱਜ ਗਲਤ ਹੈ ਇਹਨਾਂ ਦੇ ਹਿਸਾਬ ਨਾਲ ਜੋ ਇਹ ਸੋਚਦੇ
0: ਨੇ
2: ਕਾਨੂੰਨ ਦੇ ਹਿਸਾਬ ਨਾਲ ਪਰ ਉੱਥੇ ਹੁਣ ਹਾਈ ਕੋਰਟ ਕਹਿੰਦਾ ਤੁਸੀਂ ਤੂੰ ਚੱਲ ਨਾਲੇ ਫਿਰ 10,000 ਰੁਪਏ ਜੁਰਮਾਨਾ ਜੇ ਦੁਬਾਰਾ ਆਇਆ ਤੇ ਹੋਰ ਲਾ ਦਿੰਦੇ 10,000
0: ਜੀ ਨਹੀਂ ਉਹਦੇ ਬਾਰੇ ਪੁੱਛ ਲੈਣੇ ਸੈਣੀ ਸਾਹਿਬ ਹਾਂਜੀ ਸੈਣੀ ਸਾਹਿਬ ਹਾਂਜੀ ਇਹਦੇ ਬਾਰੇ ਜ਼ਰੂਰ ਥੋੜਾ ਜਿਹਾ ਚਾਨਣਾ ਪਵਾਇਓ ਸੈਣੀ ਸਾਹਿਬ ਜੀ
1: ਇਹਦੇ ਵਿੱਚ ਇਸ ਤਰ੍ਹਾਂ ਆ ਜੀ ਕੋਈ ਵੀ ਜਦੋਂ ਆਪਾਂ ਕੇਸ ਫਾਈਲ ਕਰਦੇ ਨਾ ਸਰ
0: ਜੀ
1: ਉਹਦੇ ਵਿੱਚ ਸਾਨੂੰ ਪਹਿਲਾਂ ਜਾਂ PIL ਫਾਈਲ ਕਰਦੇ ਹੈਗੇ ਆ ਤੇ ਸਾਨੂੰ ਆਪਣੀ ਲੋਕਲ ਸਟੈਂਡਿੰਗ ਦੱਸਣੀ

0: ਨਹੀਂ ਹੈ ਜੀ,
1: ਜੀ
0: ਬਟ ਇਹ ਹੈਗਾ ਆ ਕਿ ਉਹ ਲੋਕਲ ਸਟੈਂਡੀ ਉਹਦੀ ਬਣਦੀ ਹੈ ਨਹੀਂ ਸੀ। ਮੰਨ ਲਓ ਜਿੱਦਾਂ ਲੋਕਲ ਸਟੈਂਡੀ ਦੇ ਵਿੱਚ ਪਹਿਲਾਂ ਫਸਟ ਪੁਆਇੰਟ ਪਹਿਲਾਂ ਇਹ ਲਿਖਣਾ ਚਾਹੀਦਾ ਹੈਗਾ ਜੀ, ਪੀ ਆਈ ਐਲ ਵੀ ਲਾਉਣੀ ਚਾਹੀਦੀ ਆ ਕਿ ਮੈਂ ਮਤਲਬ ਜੋ ਮੇਰੀ ਹੈਗੀ ਆ ਜੀ ਤੇ ਸੋਚ ਕਿ ਮੈਂ ਮਤਲਬ ਸਿਟੀਜਨ ਆਫ ਇੰਡੀਆ ਆ, ਠੀਕ ਹੈ ਜੀ, ਮੈਂ ਆ ਪੀ ਆਈ ਐਲ ਲੈ ਕੇ ਆਇਆ ਕਿਉਂਕਿ ਮੇਰਾ ਆਰਟੀਕਲ ਐਸ ਐਸ ਦੇ ਵਿੱਚ ਜਿਹੜੇ ਮੈਨੂੰ ਜਿਹੜੇ ਹੈਗੇ ਫੰਡਾਮੈਂਟਲ ਰਾਈਟਸ ਗ੍ਰਾਂਟ ਹੋਏ ਆ ਜੀ ਉਹਨਾਂ ਦੀ ਇਨਫਰਿੰਜਮੈਂਟ ਹੋਈ ਆ ਜੀ, ਠੀਕ ਹੈ ਜੀ, ਮੇਰੇ ਨਾਲ ਜਿਹੜਾ ਹੈਗਾ ਆ ਮੇਰੀ ਸੋਸਾਇਟੀ ਇਫੈਕਟ ਹੋ ਰਹੀ ਹੈਗੀ ਆ ਜੀ, ਜਿਹਦੇ ਕਰਕੇ ਇਹ ਇਸ ਜਿਹੜਾ ਕੇਸ ਜਿਹੜਾ ਹੈਗਾ ਆ ਵੀ ਕਾਨੂੰਨ ਦਾ ਪ੍ਰਭਾਵ ਜਾਂ ਇਸ ਇੰਸੀਡੈਂਟ ਦਾ ਪ੍ਰਭਾਵ ਬਹੁਤ ਸਾਰੇ ਲੋਕਾਂ ਤੇ ਪੈ ਰਿਹਾ ਆ ਜੀ ਤੇ ਐਡਵਰਸਲੀ ਪੈ ਰਿਹਾ ਆ। ਇਸੇ ਕਰਕੇ ਮੈਂ ਇਸ ਮੈਟਰ ਨੂੰ ਜਿਹੜਾ ਹੈਗਾ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਲਿਆ ਕੇ ਤੇ ਕੋਰਟ ਕੋਲੋਂ ਇਹਦਾ ਵਿਊ ਲੈਣਾ ਚਾਹੁੰਦਾ ਹੈਗਾ ਆ ਤੇ ਇਹਦੇ ਤੇ ਮੰਗ ਕਰਦਾ ਆ ਵੀ ਇਹਨੂੰ ਰੱਦ ਕਰੋ ਜੀ। ਉਹ ਹੁਣ ਜਿਹੜੀ ਸਰ ਕੇਸ ਜਿਹੜਾ ਹੈਗਾ ਆ ਸਰ ਉਹਦੀ ਜੇ ਡਰਾਫਟਿੰਗ ਸਹੀ ਨਾ ਹੋਵੇ ਜਾਂ ਤੁਸੀਂ ਕੋਰਟ ਨੂੰ ਕਨਵਿੰਸ ਨਾ ਕਰ ਸਕੋ ਕਿ ਤੁਹਾਡੀ ਲੋਕਲ ਸਟੈਂਡ ਹੀ ਬਣਦੀ ਆ ਤੇ ਫੇਰ ਕੋਰਟ ਜਿਹੜੀ ਹੈਗੀ ਆ ਮੈਰਿਟ ਤੇ ਗੱਲ ਹੀ ਨੀ ਕਰਦੀ ਜੀ। ਦੂਜੀ ਗੱਲ ਜੋ ਬਕਦਰ ਵੀਰ ਜੀ ਮੇਰੇ ਕੋਲ ਸੁਣਨਾ ਚਾਹੁੰਦੇ ਹੈਗੇ ਆ ਉਸ ਗੱਲ ਦਾ ਮੈਂ ਡਿਸਐਗਰੀ ਨਹੀਂ ਕਰਦਾ ਸਰ, ਕੋਰਟਾਂ ਵੀ ਆਪਣਾ ਪਿੱਛਾ ਛਡਾਉਂਦੀਆਂ ਚਾਹੇ ਹੋਵੇ ਹਾਈ ਕੋਰਟ ਤੇ ਚਾਹੇ ਹੋਵੇ ਸੁਪਰੀਮ ਕੋਰਟ ਜੀ, ਹਰ ਇੱਕ ਬੰਦਾ ਆਪਣੀ ਸਕਿਨ ਸੇਵ ਕਰਦਾ ਪਿਆ ਇਸ ਵੇਲੇ ਸਰ, ਜਿੱਥੇ ਨਹੀਂ ਹੁਣ ਦੇਖੋ ਤਾਂ ਚਾਹੇ ਸਰ ਹਰ ਇੱਕ ਬੰਦੇ ਦਾ ਕੋਈ ਨਾ ਕੋਈ ਪਿਛੋਕੜ ਤਾਂ ਹੈਗਾ ਹੀ ਆ ਨਾ ਜੀ, ਚਾਹੇ ਕੋਈ ਜੱਜ ਆ ਚਾਹੇ ਕੋਈ ਵਕੀਲ ਆ ਉਹਦਾ ਕੋਈ ਪਿਛੋਕੜ ਹੈਗਾ ਤੇ ਉਹਦੇ ਨਾਲ ਉਹ ਜਿੱਥੇ ਬੈਠਾ ਆ ਨਾ ਉਹਨੂੰ ਆਪਣਾ ਹੈਗਾ ਆ ਕਿ ਮੈਂ ਮਤਲਬ ਮੇਰੇ ਤੇ ਕੋਈ ਅਕਿਊਜ਼ਿੰਗ ਫਿੰਗਰ ਨਾ ਆਵੇ, ਇਹ ਮੈਂ ਕੋਈ ਇਹੋ ਜਿਹੀ ਗੱਲ ਨਾ ਬੋਲਦਿਆਂ ਜਾਂ ਕੋਈ ਇਹੋ ਜਿਹਾ ਡਿਸੀਜਨ ਨਾ ਦੇ ਦਿਆਂ ਜਿਹਦੇ ਨਾਲ ਸਮਾਜ ਦੇ ਵਿੱਚ ਮੇਰੇ ਖਿਲਾਫ਼ ਹੀ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਜਾਣ ਜੀ। ਸੈਂਸਿਟਿਵ ਮੈਟਰ ਤੋਂ ਤੁਸੀਂ ਦੂਰ ਕੀ ਜਾਂਦੇ ਆ ਵੀਰ ਜੀ, ਮੈਂ ਮਤਲਬ ਜਿਹੜਾ ਹੈਗਾ ਤੁਹਾਨੂੰ ਸੱਚਾਈ ਦੱਸਣ ਲੱਗਾ, ਕਈ ਕੇਸ ਏਦਾਂ ਦੇ ਹੁੰਦੇ ਆ ਜਿਹਦੇ ਵਿੱਚ ਜਿਹੜਾ ਹੈਗਾ ਆ ਕਿ ਜੱਜ ਨੂੰ ਲੱਗਦਾ ਆ ਕਿ ਯਾਰ ਇੰਨੇ ਵਕੀਲ ਜਿਹੜੇ ਹੈਗੇ ਆ ਮੇਰੇ ਨਾਲ ਨਾਰਾਜ਼ ਹੋ ਜਾਣੇ ਜੇ ਮੈਂ ਕੇਸ ਦਾ ਫੈਸਲਾ ਇਸ ਢੰਗ ਨਾਲ ਦੇ ਦਿੱਤਾ ਜੀ, ਉਹ ਕੀ ਕਰਦਾ ਆ ਅੱਛਾ ਉਹਦੀਆਂ ਤਰੀਕਾਂ ਲੰਬੀਆਂ ਲੰਬੀਆਂ ਪਾਉਂਦਾ ਰਹਿੰਦਾ, ਆਪਣਾ ਟਨਿਓਰ ਏਦਾਂ ਹੀ ਕੱਢ ਜਾਂਦਾ ਹੈ ਜੀ, ਜਾਂ ਉਹ ਕਿਸੇ ਹੋਰ ਨਵੇਂ ਜੱਜ ਨੂੰ ਭੇਜ ਦਿੰਦਾ ਜੀ ਵੀ ਆਪਾਂ ਹੀ ਗਾਲੇ ਇਹਦੇ ਫਾਹਾ ਪਿਆ ਰਵੇ, ਚਾਹੇ ਬਾਰ ਨਾ ਵਿਗਾੜੇਗਾ ਚਾਹੇ ਇੰਡੀਵਿਜੁਅਲ ਨਾ ਵਿਗਾੜੇਗਾ ਜੀ। ਸੋ ਇਸ ਕਰਕੇ ਮੈਂ ਇਸ ਚੀਜ਼ ਤੋਂ ਇਨਕਾਰੀ ਨਹੀਂ ਵੀ ਜਿਹੜੀ ਮੁਕੱਦਰ ਵੀਰ ਜੀ ਦੇ ਮਨ ਦੇ ਵਿੱਚ ਘਰ ਜਿਹੜੀ ਕੀਤੀ ਹੈ ਗੱਲ ਉਹ ਸਹੀ ਆ, ਪਰ ਕਰੀਏ ਕੀ ਹੁਣ ਇਹ ਤੋਂ ਜੋ ਕਹਿੰਦੇ ਹੁੰਦੇ ਨਾ ਜ਼ਿੰਦਗੀ ਦੇ ਵਿੱਚ ਤੇ ਜਿਸ ਦੇਸ਼ ਕਹਿੰਦੇ ਹੁੰਦੇ ਨਾ ਕਾਲ ਪਾਤਰ ਦੇਸ਼ ਇਹ ਬੜੀਆਂ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ, ਸਮਾਂ ਕਾਲ ਮੈਣੇ ਸਮਾਂ, ਪਾਤਰ ਮੀਨਸ ਬੰਦਾ, ਦੇਸ਼ ਮੀਨਸ ਸਥਾਨ, ਹਾਂਜੀ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਹੈਗੀਆਂ। ਆਹੀ ਜਿਹੜਾ ਕੇਸ ਜਿਹੜਾ ਹੈਗਾ ਆ ਸਰ ਕਿਸੇ ਅੰਬਾਨੀ ਅਡਾਨੀ ਨੇ ਲਾਇਆ ਆ ਹੁੰਦਾ ਤੇ ਮਜਾਲ ਕੀ ਆ ਖਾਰਜ ਹੋ ਜਾਂਦਾ, ਉਹ ਹੈਗਾ ਪਾਤਰ ਕਾਲ ਦੀ ਗੱਲ ਆ ਵੀ ਕਾਲ ਕੋਈ ਸਮਾਂ ਚੱਲਦਾ ਹੁੰਦਾ, ਮੰਨ ਲਓ ਜਿਹੜਾ ਹੈਗਾ ਆ ਵੀ ਕੋਈ ਮੂਵਮੈਂਟ ਚੱਲਦੀ ਪਈ ਆ ਜੀ ਉਸ ਵੇਲੇ ਜਿਹੜਾ ਹੈਗਾ ਆ ਤੇ ਉਹ ਕੋਈ ਅਗਲਾ ਜਿਹੜੀ ਹਾਈ ਕੋਰਟਾਂ ਸੁਪਰੀਮ ਕੋਰਟਾਂ ਵੀ ਟਿੱਪਣੀ ਕਰਨ ਤੋਂ ਡਰਦੀਆਂ ਵੀ ਇਸ ਵੇਲੇ ਮੌਬ ਜਿਹੜਾ ਹੈਗਾ ਆ ਉਹਦੀ ਸੋਚ ਇੱਕ ਪਾਸੇ ਹੋਈ ਆ, ਜੇ ਇਹਨਾਂ ਦੇ ਅਗੇਂਸਟ ਕੀਤੀ ਗੱਲ ਤੇ ਉਹ ਸਾਡੇ ਖਿਲਾਫ ਹੀ ਨਾਰੇ ਲਾਗਣ ਜੀ, ਠੀਕ ਹੈ ਜੀ। ਇਸ ਕਰਕੇ ਤੀਜਾ ਹੁੰਦਾ ਸਥਾਨ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ, ਇੱਥੇ ਹਰ ਕੋਈ ਆਪਣੀ ਸਕਿਨ ਸੇਵ ਕਰਦਾ, ਸੱਚਾਈ ਇਹ ਹੈਗੀ ਆ ਸਾਡੇ ਦੇਸ਼ ਦੇ ਵਿੱਚ ਜਿਹੜਾ ਆ ਉਹ ਜਿਹੜਾ ਤੁਸੀਂ ਕਹਿੰਦੇ ਹੈਗੇ ਕਿ ਡੈਡੀਕੇਟਡ ਹੋ ਕੇ ਆਪਣੀ ਡਿਊਟੀ ਕਰਨੀ, ਉਹ ਤੋਂ ਪਹਿਲਾਂ ਜਿਹੜਾ ਹੈਗਾ ਆਪਣਾ ਬਚਾਅ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ।
2: ਦੇਖੋ ਅਮਰੀਕਾ ਦੇ ਵਿੱਚ ਵੀ ਦੇਖੋ ਕਿੱਡੇ ਵੱਡੇ ਪੱਧਰ ਤੇ ਟਰੰਪ ਦੇ ਖਿਲਾਫ਼ ਸਾਰੀਆਂ ਚੀਜ਼ਾਂ ਆਬਜੈਕਸ਼ਨ ਹੋਏ ਨੇ ਜਾਂ ਫੈਸਲੇ ਆਏ ਨੇ, ਪਰ ਉਹ ਚੀਜ਼ਾਂ ਨੂੰ ਮੰਨਦਾ ਹੀ ਨਹੀਂ, ਉਹ ਕਹਿੰਦਾ ਕੋਰਟ ਇਹ ਗਲਤ ਕਰ ਰਹੀਆਂ ਨੇ, ਉਹ ਲੋਕਾਂ ਨੂੰ ਭੜਕਾਈ ਜਾਂਦਾ, ਉਹ ਮਤਲਬ ਕਿ ਕੋਰਟਾਂ ਦੇ ਖਿਲਾਫ਼ ਭੜਕਾਈ ਜਾਂਦਾ ਜੀ।
0: ਭਾਰੇ ਸਾਹਿਬ ਜਿਹੜਾ ਅਹੁਦਾ ਹੁੰਦਾ ਨਾ ਉਹਦਾ ਆਪਣਾ ਇੱਕ ਜਿਹੜੀ ਤਾਕਤ ਹੁੰਦੀ ਹੈਗੀ ਆ ਸਰ, ਹਾਂਜੀ ਉਹ ਇੱਕ ਫੋਰਸ ਟੂ ਬੀ ਰੈਕਨ ਵਿਦ ਹੁੰਦੀ ਆ ਸਰ, ਕਿ ਉਹ ਫੋਰਸ ਜਿਹੜੀ ਹੈਗੀ ਉਹਨੂੰ ਰੈਕਨ ਵਿਦ ਕਿੱਦਾਂ ਕਰੋਗੇ ਤੁਸੀਂ ਜੀ, ਉਹ ਜਦ ਤੱਕ ਉਸ ਅਹੁਦੇ ਤੇ ਆ ਤਦ ਤੱਕ ਤਾਂ ਨੀ ਅਗਲਾ ਮਾਣ ਹੁੰਦਾ ਜੀ, ਉਹ ਜਦੋਂ ਉਤਰ ਜਾਂਦਾ ਹੈਗਾ ਆ ਉਦੋਂ ਉਹਦੇ ਨਾਲ ਜਸਟਿਸ ਕੀਤਾ ਜਾ ਸਕਦਾ ਹੈਗਾ, ਪਹਿਲਾਂ ਉਹ ਆਪਣਾ ਪੂਰਾ ਜ਼ੋਰ ਲਾਉਂਦਾ ਹੈ ਜੀ।
2: ਬਿਲਕੁਲ ਉਹ ਕੇਜਰੀਵਾਲ ਸਾਹਿਬ ਜੀ ਦਾ ਪਿਛਲੇ ਦਿਨਾਂ ਦੇਖੋ ਤਾਂ ਪਹਿਲਾਂ ਜਦੋਂ ਬਰੀ ਹੋਏ ਨੇ
0: ਮੈਂ ਉਧਰ ਹੀ ਅੰਡਰਲਾਈਨ ਕੀਤਾ ਜੀ, ਉਧਰ ਹੀ ਪਹਿਲਾਂ ਜਦੋਂ ਮਾੜਾ ਜਿਹਾ ਉਸ ਜੱਜ ਨੇ ਫੇਵਰ ਦੇ ਵਿੱਚ ਫੈਸਲਾ ਦੇ ਦਿੱਤਾ ਤੇ ਹੈ ਜੀ ਉਹ ਜੱਜ ਦਾ ਧੰਨਵਾਦ, ਹੈ ਜੀ ਭਾਰਤ ਦੇ ਵਿੱਚ ਨਿਆਂ ਪਾਲਿਕਾ ਜੱਜ ਵੀ ਸਹੀ ਸਾਰਾ ਕੁਝ ਸਹੀ, ਹੈਪੀ ਦੇ ਹੈਡਕੁਆਰਟਰ ਨੇ ਕਿਹਾ ਭਾਈ ਇਨੀਸ਼ੀਅਲ ਸਟੇਜ ਤੇ ਨਹੀਂ ਬਰੀ ਕੀਤਾ ਜਾ ਸਕਦਾ ਤੇ ਜੱਜ ਦਾ ਚਿੱਠਾ ਕੱਢ ਕੇ ਲੈ ਆਏ
2: ਜੀ।
0: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਇੱਥੇ ਸਾਡੇ ਕੋਈ ਕਿਸੇ ਦੀ ਰਿਸਪੈਕਟ ਨਹੀਂ ਕਰਦਾ, ਨਾ ਕੋਈ ਇੰਸਟੀਟਿਊਸ਼ਨ ਦੀ ਰਿਸਪੈਕਟ ਕਰਦਾ,

0: ਇੰਸਟੀਟਿਊਸ਼ਨ ਆਪਣਾ ਆਪ ਬਚਾਉਂਦੀਆਂ ਫਿਰਦੀਆਂ ਹੈਗੀਆਂ, ਜਿਹੜੇ ਉਸ ਉਹਨਾਂ ਇੰਸਟੀਟਿਊਸ਼ਨਾਂ ਤੇ ਕਾਬਜ ਆ ਉਹ ਆਪਣਾ ਆਪ ਬਚਾਉਂਦੇ ਫਿਰਦੇ ਹੈਗੇ ਆ ਜੀ, ਤੇ ਬਾਕੀ ਜਿਹੜਾ ਹੈਗਾ ਆ ਤੇ ਸਿਸਟਮ ਪੂਰਾ ਪਹਿਲਾਂ ਹੀ ਹਾਈਜੈਕ ਹੋ ਚੁੱਕਾ ਹੈਗਾ ਆ, ਇਹ ਤੋਂ ਅੱਗੇ ਮੈਂ ਕੁਛ ਨੀ ਕਹਿ ਸਕਦਾ ਜੀ।
1: ਥੈਂਕ ਯੂ ਜੀ, ਭਾਰਤ ਸਾਹਿਬ ਬਹੁਤ ਸ਼ੁਕਰੀਆ ਜੀ,
0: ਮਿਹਰਬਾਨੀ ਸਰ, ਥੈਂਕ ਯੂ ਜੀ ਸਮਾਂ ਦੇਣ ਲਈ।
1: ਥੈਂਕ ਯੂ,
2: ਮੇਰੇ ਵੱਲੋਂ ਲਵ ਯੂ ਜੀ, ਤੁਸੀਂ ਦਿਲ ਦੀ ਗੱਲ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਰਤ ਸਾਹਿਬ ਸਮਾਂ ਦੇਣ ਲਈ,
1: ਧੰਨਵਾਦ, ਸ਼ੁਕਰੀਆ,
0: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ।
1: ਹਾਂਜੀ ਮੁਕੱਦਰ ਜੀ, ਕੁਝ ਹੋਰ ਕਹੋਗੇ ਜੀ?
2: ਠੀਕ ਹੈ,
1: ਹਾਂਜੀ।
2: ਨਹੀਂ ਨਹੀਂ, ਮੈਂ ਤਾਂ ਉਹੀ ਗੱਲ ਕਹਿਣੀ, ਮੈਂ ਹੁਣ ਬਾਹਲੀ ਲੰਬੀ ਗੱਲ ਨੀ ਕਰਨੀ
1: ਜੀ,
2: ਮੈਂ ਤਾਂ ਦੋ ਲਫ਼ਜ਼ਾਂ ਜੀ, ਮੈਨੂੰ ਅਕਸਰ ਮੈਨੂੰ ਕਈ ਵਾਰੀ ਕੋਈ ਟੋਟਕਾ ਯਾਦ ਆ ਜਾਂਦਾ, ਉਹ ਕਹਿੰਦਾ ਵੀ ਪਰਖ ਲਈ ਦੁਨੀਆ ਸਾਰੀ, ਇੱਥੇ ਕੌਣ ਕਿਸੇ ਲਈ ਮਰਦਾ ਹੈ, ਸਭ ਕਸਮਾਂ ਵਾਦੇ ਝੂਠੇ, ਨਾ ਕੋਈ ਪਿਆਰ ਕਿਸੇ ਨੂੰ ਕਰਦਾ ਹੈ।
1: ਕੀ ਬਾਤ ਹੈ ਜੀ,
2: ਇਹ ਦੁਨੀਆਦਾਰੀ, ਇਹ ਦੁਨੀਆਦਾਰੀ ਭਾਰਜ ਬਾਈ ਜੀ,
1: ਨਾ ਉਹ ਗੀਤ ਵੀ ਸੀਗਾ ਨਾ, ਦੁਨੀਆਦਾਰਾ ਦੁਨੀਆ ਦੇ ਤੂੰ ਫਰਜ਼ ਨਿਭਾਈ ਜਾਂ, ਜੋ ਕੁਝ ਹੁੰਦਾ ਹੈ ਹੋ ਕੇ ਰਹਿੰਦਾ।
2: ਮੈਂ ਤੁਹਾਨੂੰ ਭਾਰਜ ਬਾਈ ਜੀ, ਅੱਜ ਸ਼ਨੀਵਾਰ ਨੂੰ ਨਾ ਇਹ ਦੁਨੀਆਦਾਰੀ ਤੇ ਹੀ ਇੱਕ ਗਾਣਾ ਮੈਂ ਚੁਣਿਆ ਹੋਇਆ, ਮੈਂ ਸੁਣਾਵਾਂਗਾ
1: ਜੀ।
2: ਪਰ ਨਾ ਅਸਲ ਚ ਪਤਾ ਨੀ, ਹੁਣ ਅਸੀਂ ਬਾਲੇ ਮਾੜੇ ਆ ਜਾਂ ਮੰਨ ਲਓ ਦੁਨੀਆ, ਪਤਾ ਨੀ ਹੁਣ ਆਪਾਂ ਕੁਛ ਵੀ ਕਹਿ ਸਕਦੇ ਆ ਉਹਨੂੰ
1: ਜੀ,
2: ਪਰ ਬਾਈ ਜੀ ਜਿੰਨਾ ਇਹ ਸਿੱਧਾ ਜਿੰਨਾ ਸਮਝ ਆਉਂਦਾ ਨਾ, ਇਹ ਉਨਾ ਹੈ ਨੀ ਬਾਈ ਜੀ।
1: ਬਿਲਕੁਲ ਹੈ ਜੀ, ਬਿਲਕੁਲ,
2: ਬਹੁਤ ਔਖਾ ਹੈ ਇਹ ਨਾ, ਪਤਾ ਨੀ ਤਾਂ ਅਸੀਂ ਜਿੰਨਾ ਕੁ ਸਾਡੇ ਬਜੁਰਗਾਂ ਨੇ ਤਾਂ ਸਾਡੇ ਨਾਲੋਂ ਵੱਧ ਵੇਖਿਆ ਸਿਸਟਮ
1: ਜੀ,
2: ਜਿੰਨਾ ਕੁ ਅਸੀਂ ਵੇਖ ਕੇ ਆਏ ਆ 5-10 ਸਾਲਾਂ ਦਾ
1: ਜੀ,
2: ਸਾਨੂੰ ਉਹੀ ਚੰਗਾ ਲੱਗੀ ਜਾਂਦਾ ਵਾਰ ਵਾਰ ਵੀ ਉਹ ਠੀਕ ਸੀ
1: ਜੀ।
2: ਪਰ ਇਹ ਬਾਈ ਜੀ ਇਹ ਬਹੁਤ ਬੜਾ ਔਖਾ ਅੱਗੇ ਆਉਣ ਵਾਲਾ ਸਮਾਂ ਨਾ, ਮੈਨੂੰ ਨੀ ਲੱਗਦਾ ਹੋਵੇ, ਚਲੋ ਆਪਾਂ ਉਮੀਦ ਕਰਦੇ ਆ ਸਾਰਿਆਂ ਵਾਸਤੇ ਚੰਗਾ ਹੋਵੇ, ਪਰ ਇਹ ਆਉਣ ਵਾਲਾ ਟਾਈਮ ਨਾ ਇਹ ਬਾਈ ਜੀ ਬਹੁਤ ਔਖਾ, ਜਿੱਥੇ ਕੋਈ ਸੁਣਵਾਈ ਵੀ ਨੀ ਹੈਗੀ ਜੀ। ਤੁਸੀਂ ਦੇਖੋ ਵੀ ਉਹ ਗਾਜ਼ਾ ਦੇ ਵਿੱਚ ਜਿੱਥੇ ਤੁਸੀਂ ਦੇਖੋ ਕੋਈ ਯੁੱਧ ਦਾ ਨਿਯਮ ਹੁੰਦਾ ਸੀ, ਕੋਈ ਕਾਨੂੰਨ ਹੁੰਦਾ ਸੀ
1: ਜੀ,
2: ਜਿੱਥੇ ਹਸਪਤਾਲਾਂ ਦੇ ਵਿੱਚ ਇਲਾਜ ਕਰਦੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਜੀ, ਤੇ ਫਿਰ ਤੁਸੀਂ ਦੇਖੋ ਵੀ ਆਉਣ ਵਾਲਾ ਟਾਈਮ ਕਿਵੇਂ ਹੋਊਗਾ ਭਰ ਜੂ ਜੀ,
1: ਕਿਹੜੇ
2: ਨਿਆਂ ਦੀ ਅਸੀਂ ਗੱਲਾਂ ਕਰਦੇ ਹਾਂ ਤੇ ਕਿੱਥੇ ਮਨੁੱਖਤਾ ਦੀ ਅਸੀਂ ਗੱਲਾਂ ਕਰਦੇ ਹਾਂ,
1: ਬਿਲਕੁਲ
2: ਕੀ ਹੋਊਗਾ ਜੀ।
1: ਬਿਲਕੁਲ ਦਰੁਸਤ
2: ਬਾਈ ਜੀ, ਅਸੀਂ ਤਾਂ ਜਿਵੇਂ ਦੇ ਅਸੀਂ ਜਜ਼ਬਾਤੀ ਬੰਦੇ ਹਾਂ ਬਾਈ ਜੀ, ਅਸੀਂ ਤਾਂ ਉਵੇਂ ਦੀ ਗੱਲ ਕਰ ਦਿੰਦੇ ਹਾਂ,
1: ਪਰ
2: ਆਉਣ ਵਾਲਾ ਸਮਾਂ ਬਹੁਤ ਔਖਾ ਹੈ, ਇਹ ਮਨੁੱਖਤਾ ਵਾਸਤੇ ਬਹੁਤ ਔਖਾ ਹੈ। ਜਿਵੇਂ ਇਹਨਾਂ ਨੇ ਉਹੀ ਗੱਲ ਹੈ ਵੀ ਤੁਸੀਂ ਦੇਖੋ ਪੂਰੀ ਦੁਨੀਆਂ ਦੇ ਵਿੱਚ ਇੰਨੇ ਹਜ਼ਾਰਾਂ ਲੋਕ ਮਾਰਤੇ ਗਾਜ਼ਾ ਦੇ ਵਿੱਚ ਬੇਕਸੂਰ, ਕੋਈ ਹੈ ਕੋਈ ਆਵਾਜ਼ ਚੁੱਕਣ
1: ਵਾਲਾ ਹੈ,
2: ਤੇ ਤੁਸੀਂ ਕੀ ਗੱਲਾਂ ਕਰੋ ਫਿਰ? ਫਿਰ ਇੱਥੇ ਜੇ ਸਾਡੇ ਤੇ ਸੁੱਟਣ ਲੱਗ ਗਏ ਬੰਬ, ਮੰਨ
1: ਲਓ
2: ਕੋਈ ਕਾਰਨ ਹੋ ਜੇ, ਮੰਨ ਲਓ ਸਾਡੇ ਖਿੱਤੇ ਤੇ ਸੁੱਟਣ ਲੱਗ ਗਏ ਬੰਬ, ਤੇ ਸਾਡੇ ਵਾਸਤੇ ਆਵਾਜ਼ ਕੌਣ ਚੁੱਕੂਗਾ ਜੀ?
1: ਬਿਲਕੁਲ
2: ਕੋਈ ਹੋਊਗਾ
1: ਜੀ?
2: ਪਰ ਜੀ ਬਹੁਤ ਬਹੁਤ ਅਫਸੋਸਨਾਕ ਹੈ ਜੀ ਇਹ ਸਾਰਾ ਸਿਸਟਮ ਜੋ ਵੀ ਅਸੀਂ ਦੇਖ ਰਹੇ ਹਾਂ। ਚਲੋ ਜੋ ਜਿੰਨੀ ਕੁ ਗੱਲ ਸਾਡੇ ਤੋਂ ਕਹਿ ਹੁੰਦੀ ਆਪਾਂ ਕਹਿ ਦਿੰਦੇ ਹਾਂ, ਤੇ ਠੀਕ ਹੈ ਭਾਰਤ ਬਾਈ ਜੀ,
1: ਆਪਾਂ ਤਾਂ
2: ਉਮੀਦ ਇਹੀ ਕਰਦੇ ਹਾਂ,
1: ਬਹੁਤ ਬਹੁਤ ਸ਼ੁਕਰੀਆ,
2: ਸਭ ਕੁਛ ਚੰਗਾ ਹੀ ਹੋਵੇ,
1: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਭਾਰਤ ਬਾਈ
1: ਜੀ। ਦੋਸਤੋ ਇਸ ਸਾਂਝੀ ਮੁਕੱਦਰ ਜੀ ਆਪਣੇ ਜਜ਼ਬਾਤ ਤੇ ਵਿਚਾਰ ਸਾਂਝੇ ਕਰਕੇ ਗਏ ਨੇ, ਲੋ ਅੱਗੇ ਵੱਧਦੇ ਹਾਂ ਆਪਾਂ ਹੋਰ ਜਿਹੜੀਆਂ ਨੇ ਵਿਦੇਸ਼ੀ ਖਬਰਾਂ ਨੇ ਉਹਨਾਂ ਵੱਲ ਨੂੰ ਝਾਤ ਮਾਰਦੇ ਹਾਂ, ਕਾਫੀ ਇੰਟਰਸਟਿੰਗ ਜਿਹੜੀਆਂ ਉਹ ਵੀ ਖਬਰਾਂ ਨੇ, ਤੇ ਗੱਲਬਾਤ ਕਰਦੇ ਹਾਂ ਟਰੰਪ ਤੇ ਜਿਨਪਿੰਗ ਦੀ ਮੁਲਾਕਾਤ। ਰਿਸ਼ਤਾ ਪਹਿਲਾਂ ਨਾਲੋਂ ਕਹਿੰਦੇ ਕਿਤੇ ਬਿਹਤਰ ਹੋਣ ਵਾਲਾ ਹੈ, ਟਰੰਪ ਸਾਹਿਬ ਕਹਿੰਦੇ ਨੇ ਜੀ, ਤੇ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਬੀਜਿੰਗ ਦੇ ਵਿੱਚ ਉੱਚ ਪੱਧਰੀ ਗੱਲਬਾਤ ਸ਼ੁਰੂ ਕਰਦਿਆਂ ਚੀਨ ਦੇ ਨਾਲ ਸੰਬੰਧਾਂ ਦੇ ਬਾਰੇ ਆਸ਼ਾਵਾਦ ਪ੍ਰਗਟਾਈ ਹੈ ਕਿ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿੱਚ ਸੰਬੰਧ ਜਿਹੜੇ ਨੇ ਪਹਿਲਾਂ ਨਾਲੋਂ ਕਿਤੇ ਬਿਹਤਰ ਹੋਣ ਵਾਲੇ ਨੇ। 2017 ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਚੀਨ ਦੀ ਇਹ ਜਿਹੜੀ ਪਹਿਲੀ ਯਾਤਰਾ ਹੈ। ਟਰੰਪ ਆਰਥਿਕ ਲਾਭ ਚਾਹੁੰਦੇ ਨੇ ਤੇ ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਵੀ ਜਿਹੜਾ ਏਜੰਡੇ ਦੇ ਉੱਤੇ ਹੈ। ਵੀਰਵਾਰ ਨੂੰ ਬੀਜਿੰਗ ਦੇ ਗ੍ਰੇਟ ਹਾਲ ਆਫ ਦੀ ਪੀਪਲ ਦੇ ਵਿੱਚ ਜਿਹੜਾ ਟਰੰਪ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਜਿਨਪਿੰਗ ਦੇ ਨਾਲ ਹੋਣ ਵਾਲੀ ਗੱਲਬਾਤ ਦੇ ਵਿੱਚ ਉਨ੍ਹਾਂ ਦੇ ਨਾਜ਼ੁਕ ਵਪਾਰਕ ਜਿਹੜਾ ਸਮਝੌਤੇ, ਈਰਾਨ ਜੰਗ ਅਤੇ ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਦੇ ਮੁੱਦੇ ਸ਼ਾਮਲ ਰਹਿਣਗੇ। ਮੱਧ ਪੂਰਬ ਦੇ ਵਿੱਚ ਉਲਝਣ ਕਾਰਨ ਜਿਹੜਾ ਆਪਣੀ ਘਟਦੀ ਲੋਕ ਪ੍ਰਿਯਤਾ ਦੇ ਵਿਚਕਾਰ ਟਰੰਪ ਦੀ ਚੀਨ ਦੀ ਇਹ ਜਿਹੜੀ ਹੈ ਬਹੁਤ ਉਡੀਕੀ ਜਿਹੜੀ ਹੈ ਜਾਣ ਵਾਲੀ ਯਾਤਰਾ ਹੈ, ਜੋ ਕਿ 2017 ਤੋਂ ਬਾਅਦ ਅਮਰੀਕਾ ਦੇ ਮੁੱਖ ਰਣਨੀਤਿਕ ਵਿਰੋਧੀ ਦੇਸ਼ ਦੀ ਜਿਹੜੀ ਉਨ੍ਹਾਂ ਦੀ ਹੀ ਪਹਿਲੀ ਫੇਰੀ ਹੈ, ਬੇਹੱਦ ਮਹੱਤਵਪੂਰਨ ਹੋ ਗਈ ਹੈ। ਉਨ੍ਹਾਂ ਦੇ ਨਾਲ ਇਸ ਯਾਤਰਾ ਦੇ ਉੱਤੇ ਜਿਹੜਾ ਐਲਨ ਮਸਕ ਤੇ ਐਨਵੀਡੀਆ ਦੇ ਜਿਹੜੇ ਸੀਈਓ ਜੇਨਸਨ ਹੁਆਂਗ ਸਮੇਤ ਕਈ ਜਿਹੜੇ ਦਿੱਗਜ ਸੀਈਓ ਵੀ ਸ਼ਾਮਲ ਨੇ। ਟਰੰਪ ਨੇ ਕਿਹਾ ਕਿ ਸ਼ੀ ਨੂੰ ਜਿਹੜਾ ਉਨ੍ਹਾਂ ਦੀ ਪਹਿਲੀ ਬੇਨਤੀ ਚੀਨ ਨੂੰ ਅਮਰੀਕੀ ਉਦਯੋਗ ਦੇ ਲਈ ਖੋਲ੍ਹਣ ਦੀ ਹੋਵੇਗੀ। ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਜਿਹੜਾ ਉਹਦੇ ਸੀਨੀਅਰ ਸਲਾਹਕਾਰ ਨੇ ਅਲੀ ਵਾਈਨ ਅਨੁਸਾਰ ਜਿਹੜਾ ਟਰੰਪ ਦੀ ਪਿਛਲੀ ਫੇਰੀ ਦੇ ਮੁਕੰਮਲ ਹੁਣ ਸ਼ਕਤੀ ਦਾ ਜਿਹੜਾ ਸੰਤੁਲਨ ਬਦਲ ਗਿਐ। ਵਾਈਟ ਹਾਊਸ ਦੇ ਅਨੁਸਾਰ ਨੇਤਾਵਾਂ ਦੇ ਕੋਲ ਗੱਲਬਾਤ ਦੇ ਲਈ ਕਾਫ਼ੀ ਸਮਾਂ ਹੋਵੇਗਾ, ਜਿਸ ਦੇ ਵਿਚ ਵੀਰਵਾਰ ਨੂੰ ਸਟੇਟ ਬੈਕੁਏਟ ਅਤੇ ਸ਼ੁੱਕਰਵਾਰ ਨੂੰ ਇਕੱਠੇ ਦੁਪਹਿਰ ਦਾ ਜਿਹੜਾ ਖਾਣਾ ਵੀ ਸ਼ਾਮਲ ਦੱਸਿਆ ਗਿਐ। ਦੂਸਰੇ ਪਾਸੇ ਚੀਨ ਖਤਮ ਕਰਵਾਏ ਸਾਡੀ ਜੰਗ, ਇਰਾਨ ਦੇ ਨਾਲ ਤਣਾਅ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਨੇ ਇਹ ਅਪੀਲ ਕੀਤੀ ਐ। ਟਰੰਪ ਦੇ ਚੀਨ ਦੌਰੇ ਦੇ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਜਿਹੜੇ ਨੇ ਮਾਰਕੋ ਰੂਬੀਓ ਨੇ ਇਕ ਬੇਹੱਦ ਅਹਿਮ ਬਿਆਨ ਦਿੱਤਾ। ਰੂਬੀਓ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਚੀਨ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਵਿਚ ਯੋਗਦਾਨ ਦੇਵੇ। ਮਾਰਕੋ ਰੂਬੀਓ ਨੇ ਸਪਸ਼ਟ ਕੀਤਾ ਕਿ ਇਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਨਾ ਸਿਰਫ਼ ਖੇਤਰੀ ਸ਼ਾਂਤੀ ਦੇ ਲਈ ਖਤਰਾ ਹੈ, ਸਗੋਂ ਇਸ ਦੇ ਨਾਲ ਦੁਨੀਆਂ ਭਰ ਦੀ ਆਰਥਿਕਤਾ ਦੇ ਉਤੇ ਵੀ ਮਾੜਾ ਅਸਰ ਪੈ ਰਿਹੈ। ਉਨ੍ਹਾਂ ਦੇ ਅਨੁਸਾਰ ਚੀਨ ਦੇ ਇਰਾਨ ਦੇ ਨਾਲ ਗੂੜੇ ਸੰਬੰਧ ਨੇ, ਜਿਸ ਦੇ ਕਾਰਨ ਉਹ ਤਹਿਰਾਨ ਨੂੰ ਜੰਗ ਰੋਕਣ ਦੇ ਲਈ ਮਨਾ ਸਕਦੈ। ਬੀਜਿੰਗ ਦੇ ਵਿਚ ਰਾਸ਼ਟਰਪਤੀ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੁਲਾਕਾਤ ਦੇ ਵਿਚ ਵੀ ਇਰਾਨ ਜੰਗ ਮੁੱਖ ਮੁੱਦਾ ਰਿਹੈ। ਅਮਰੀਕਾ ਦਾ ਮੰਨਣਾ ਹੈ ਕਿ ਚੀਨ ਦੀ ਦਖਲ ਅੰਦਾਜ਼ੀ ਦੇ ਨਾਲ ਇਰਾਨ ਦੇ ਦਬਾਅ ਦੇ ਜਿਹੜਾ ਬਣਾਇਆ ਜਾ ਸਕਦੈ। ਰੂਬੀਓ ਨੇ ਕਿਹਾ ਕਿ ਅਸੀਂ ਚੀਨ ਨੂੰ ਇਕ ਅਜਿਹੀ ਸ਼ਕਤੀ ਵਜੋਂ ਦੇਖਣਾ ਚਾਹੁੰਦੇ ਹਾਂ ਜੋ ਦੁਨੀਆਂ ਦੇ ਵਿਚ ਸਥਿਰਤਾ ਲਿਆਉਣ ਦੇ ਵਿਚ ਮਦਦ ਕਰੇ। ਉਨ੍ਹਾਂ ਉਮੀਦ ਜਤਾਈ ਹੈ ਕਿ ਚੀਨ ਆਪਣੀ ਕੂਟਨੀਤਿਕ ਸਮਰਥਾ ਦੀ ਵਰਤੋਂ ਕਰਕੇ ਹਜ਼ਾਰਾਂ ਜਾਨਾਂ ਬਚਾਉਣ ਦੇ ਵਿਚ ਮਦਦ ਕਰੇਗਾ। ਚੀਨ ਹੁਣ ਤੱਕ ਇਸ ਮਾਮਲੇ ਦੇ ਵਿਚ ਸੰਭਲ ਕੇ ਜਿਹੜਾ ਚੱਲ ਰਿਹੈ। ਹਾਲਾਂਕਿ ਚੀਨ ਨੇ ਉਹ ਹਮੇਸ਼ਾ ਹੀ ਸ਼ਾਂਤੀ ਦੀ ਗੱਲ ਕੀਤੀ ਹੈ, ਪਰ ਅਮਰੀਕਾ ਦੀ ਇਹ ਸਿੱਧੀ ਅਪੀਲ ਚੀਨ ਨੂੰ ਇਕ ਅਜਿਹੇ ਮੋੜ ਦੇ ਉਤੇ ਲੈ ਆਈ ਹੈ ਜਿੱਥੇ ਉਸ ਨੂੰ ਜਿਹੜਾ ਇਰਾਨ ਅਤੇ ਪੱਛਮੀ ਦੇਸ਼ਾਂ ਵਿਚਕਾਰ ਸੰਤੁਲਨ ਬਣਾਉਣਾ ਪਵੇਗਾ। ਇਰਾਨ ਇਜ਼ਰਾਈਲ ਟਕਰਾਅ ਦੇ ਕਾਰਨ ਤੇਲ ਦੀਆਂ ਕੀਮਤਾਂ ਜਿਹੜੀਆਂ ਵਿਚ ਭਾਰੀ ਉਛਾਲ ਆਇਆ ਅਤੇ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਅਮਰੀਕਾ ਦਾ ਮੰਨਣਾ ਹੈ ਕਿ ਜੇਕਰ ਚੀਨ ਇਸ ਜੰਗ ਨੂੰ ਜਿਹੜਾ ਰੋਕਣ ਦੇ ਵਿਚ ਮਦਦ ਕਰਦਾ ਹੈ ਤਾਂ ਇਹ ਪੂਰੀ ਦੁਨੀਆਂ ਦੇ ਲਈ ਜਿਹੜਾ ਫਾਇਦੇਮੰਦ ਹੋ ਸਕਦੀ ਹੈ। ਤੇ ਭਾਈ ਤੁਹਾਨੂੰ ਕਿਹਾ ਕਿਹਨੇ ਸੀ ਜੰਗ ਲਾਉਣ ਲਈ, ਉਦੋਂ ਕਿਹੜਾ ਤੁਸੀਂ ਪੁੱਛ ਕੇ ਗਏ ਹੋਵੋਗੇ। ਭਾਰਤ ਦੇ ਨਾਲ ਐਮਰਜੈਂਸੀ ਸਪਲਾਈ ਦੇ ਸਾਰੇ ਵਾਅਦੇ ਨਿਭਾਏਗਾ ਰੂਸ, ਫੋਰੇਜਨ ਮਨਿਸਟਰ ਲਾਵਰੋਵ ਦਾ ਜਿਹੜਾ ਬਿਆਨ ਆਇਆ। ਰੂਸੀ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਭਾਰਤ ਦੌਰੇ ਤੋਂ ਪਹਿਲਾਂ ਦੋਵੇਂ ਮੁਲਕਾਂ ਵਿਚਾਲੇ ਦੋਸਤਾਨਾ ਰਿਸ਼ਤੇ ਹੋਣ ਦਾ ਦਾਅਵਾ ਕਰਦਿਆਂ ਭਰੋਸਾ ਦਿੱਤਾ ਕਿ ਬਾਹਰੀ ਮੁਕਾਬਲੇਬਾਜ਼ੀ ਅਤੇ ਦਬਾਅ ਦੇ ਬਾਵਜੂਦ ਭਾਰਤ ਦੇ ਨਾਲ ਹੋਏ ਊਰਜਾ ਸਪਲਾਈ ਸਬੰਧ ਸਾਰੇ ਸਮਝੌਤੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੂਸ ਇਹ ਯਕੀਨੀ ਬਣਾਏਗਾ ਕਿ ਮੁਕਾਬਲੇਬਾਜ਼ੀ ਦੇ ਕਾਰਨ ਭਾਰਤ ਦੇ ਹਿੱਤ ਪ੍ਰਭਾਵਿਤ ਨਾ ਹੋਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਲਾਵਰੋਵ ਨੇ ਉਨ੍ਹਾਂ ਨੂੰ ਦੁਨੀਆਂ ਦਾ ਸਭ ਤੋਂ ਵੱਧ ਊਰਜਾਵਾਨ ਆਗੂ ਜਿਹੜਾ ਕਰਾਰ ਦਿੱਤਾ। ਲਾਵਰੋਵ ਨੇ ਤਾਮਿਲਨਾਡੂ ਦੇ ਵਿਚ ਕੁੰਡਨ ਕੁਲਮ ਪਰਮਾਣੂ ਪਾਵਰ ਪਲਾਂਟ ਨੂੰ ਜਿਹੜਾ ਦੋਵਾਂ ਦੇਸ਼ਾਂ ਦੀ ਦੋਸਤੀ ਦਾ ਪ੍ਰਤੀਕ ਦਸਿਆ। ਉਨ੍ਹਾਂ ਕਿਹਾ ਕਿ ਰੂਸ ਗੈਸ, ਤੇਲ ਅਤੇ ਕੋਲੇ ਵਰਗੇ ਹਾਈਡਰੋਕਾਰਬਨ ਦੀ ਜਿਹੜੀ ਹੈ ਸਪਲਾਈ ਲਗਾਤਾਰ ਜਾਰੀ ਰੱਖੇਗਾ। ਦੂਸਰੇ ਪਾਸੇ ਇੰਗਲੈਂਡ ਦੀ ਗੱਲ ਕਰੀਏ ਤੇ ਕਿੰਗ ਚਾਰਲਸ ਦੇ ਵੱਲੋਂ ਨਵਾਂ ਏਜੰਡਾ ਪੇਸ਼ ਕੀਤਾ ਗਿਆ। ਸਟਾਰਮਰ ਦੀ ਕੁਰਸੀ ਜਿਹੜੀ ਖਤਰੇ ਦੇ ਵਿਚ ਜਾ ਰਹੀ ਹੈ। ਬਰਤਾਨੀਆ ਦੇ ਬਾਦਸ਼ਾਹ ਚਾਰਲਸ ਤੀਜੇ ਨੇ ਬੁੱਧਵਾਰ ਨੂੰ ਕੱਲ ਬੀਤੇ ਚ ਸੰਸਦ ਦੇ ਉਦਘਾਟਨੀ ਸਮਾਗਮ ਦੇ ਦੌਰਾਨ ਸਰਕਾਰ ਦਾ ਨਵਾਂ ਏਜੰਡਾ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ਅਤੇ ਯੁਕਰੇਨ ਦੀਆਂ ਜੰਗਾਂ ਦੇ ਕਾਰਨ ਪੈਦਾ ਹੋਏ ਹਾਲਾਤ ਦਰਮਿਆਨ ਦੇਸ਼ ਦੀ ਆਰਥਿਕ ਜਿਹੜੀ ਹੈ ਊਰਜਾ ਤੇ ਰਾਸ਼ਟਰੀ ਸੁਰੱਖਿਆ ਦੀ ਪ੍ਰੀਖਿਆ ਹੋਏਗੀ। ਸਰਕਾਰ ਦੇ ਮੁੱਖ ਏਜੰਡੇ ਦੇ ਵਿਚ ਰਹਿਣ ਸਹਿਣ ਦੀ ਜਿਹੜੀ ਹੈ ਲਾਗਤ ਨੂੰ ਕੰਟਰੋਲ ਕਰਨਾ, ਯੂਰਪੀ ਯੂਨੀਅਨ ਦੇ ਨਾਲ ਸੰਬੰਧ ਮਜ਼ਬੂਤ ਕਰਨਾ, ਯਹੂਦੀ ਵਿਰੋਧੀ ਹਮਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨਾ ਸ਼ਾਮਲ ਹੈ। ਉਧਰ ਪ੍ਰਧਾਨ ਮੰਤਰੀ ਕੀਰ ਸਟਾਰਮਰ ਆਪਣੀ ਹੀ ਲੇਬਰ ਪਾਰਟੀ ਦੇ ਵਿਚ ਵਧਦੇ ਜਿਹੜੇ ਨੇ ਅਸੰਤੋਸ਼ ਦੇ ਕਾਰਨ ਸੱਤਾ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਨੇ। ਪਾਰਟੀ ਦੇ ਕਈ ਜਿਹੜੇ ਨੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਅਸਤੀਫ਼ਾ ਦੀ ਜਿਹੜੀ ਹੈ ਦੇਣ ਦੀ ਸਮਾਂ ਸੀਮਾ ਤੈਅ ਕਰਨ ਦੇ ਲਈ ਕਿਹਾ। ਰਿਪੋਰਟ ਦੇ ਮੁਤਾਬਕ ਸਿਹਤ ਮੰਤਰੀ ਵੇਸ ਸਟ੍ਰਿੰਟਿੰਗ ਜਲਦੀ ਹੀ ਅਸਤੀਫਾ ਦੇ ਕੇ ਸਟਾਰਮਰ ਨੂੰ ਚੁਣੌਤੀ ਦੇ ਸਕਦੇ ਨੇ। ਇਹਦੇ ਵਿਚ ਬਹੁਤ ਸਾਰੇ ਮੁਲਕ ਨੇ ਜੀ ਦੋਸਤੋ ਜੋ ਹਾਲਾਤ ਨੇ ਦੁਨੀਆਂਦਾਰੀ ਦੇ ਉਹ ਬਚਾਉਣ ਦੀ ਕੋਸ਼ਿਸ਼ ਕਰਦੇ ਆ, ਪੈਸਾ ਬਚਾਈਏ, ਜਿਹੜਾ ਗੈਸ ਜਾਂ ਹੋਰ ਜਿਹੜੀਆਂ ਸਾਡੀ ਐਨਰਜੀ ਦੇ ਜਿਹੜੇ ਹੈਗੇ ਸਹੂਲਤਾਂ ਨੇ ਉਨ੍ਹਾਂ ਨੂੰ ਜਿਹੜਾ ਕੰਟਰੋਲ ਦੇ ਵਿਚ ਰੱਖੀਏ ਕਿ ਆਉਣ ਵਾਲੇ ਸੰਕਟ ਦੇ ਨਾਲ। ਪਰ ਸਾਡੇ ਜਿਹੜੇ ਲੋਕ ਨੇ ਕੁਝ ਇਨ੍ਹਾਂ ਚੀਜ਼ਾਂ ਨੂੰ ਨੈਗੇਟਿਵ ਜਿਹੜਾ ਹੋਰ ਪੇਸ਼ ਕਰਦੇ ਆ ਕਿ ਆਹ ਕਤ ਹੋ ਗਿਆ, ਉਹ ਕਤ ਹੋ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਨਾਲ ਚੱਲਦੀਆਂ ਨੇ। ਤੇ ਲੋ ਆਪਣੇ ਨਾਲ ਜੀਰਾ ਸਾਹਿਬ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਜੀ, ਸਵਾਗਤ ਹੈ ਜੀ।
0: ਸਤਿ ਸ੍ਰੀ ਅਕਾਲ ਭਾਰਤ ਜੀ, ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਜੀ।
1: ਨਮਸਕਾਰ ਜੀ, ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ?
3: ਬਹੁਤ ਵਧੀਆ ਜੀ
1: ਜੀ
3: ਬਹੁਤ ਵਧੀਆ ਵਿਚਾਰ ਦੇ ਕੇ ਗਏ ਸਾਡੇ ਭਾਈ ਸਾਹਿਬ ਸ਼ਾਨੀ ਸਾਹਿਬ ਮੁਕੱਦਰ ਜੀ
1: ਬਿਲਕੁਲ ਜੀ
3: ਪਰ ਜੀ ਮੈਂ ਪੁੱਛਣਾ ਹੈਗਾ ਸ਼ਾਇਦ ਮੈਂ ਲੇਟ ਜੁੜਿਆ ਅੱਜ
1: ਜੀ
3: ਕੀ ਅੱਜ ਭਾਰਤ ਦਾ ਕੋਈ ਜਹਾਜ਼ ਡਿੱਗਿਆ ਉੱਥੇ ਹਾਰਮੋ ਚ
1: ਹਾਂਜੀ ਉੱਥੇ ਕੱਲ ਹੋਇਆ ਸੀ ਅਟੈਕ ਉਹਦੇ ਉੱਤੇ ਕੋਈ ਐਸੀ ਮਿਜ਼ਾਈਲ ਜਾਂ ਕੁਝ ਡਰੋਨ ਵਗੈਰਾ ਦੀ ਖਦਸ਼ਾ ਜਤਾਇਆ ਸੀਗਾ ਤੇ ਉਹ ਡੰਪ ਹੋ ਗਿਆ ਜੀ ਪੂਰਾ ਸਮੁੰਦਰ ਦੇ ਵਿਚ ਹੀ ਹਾਂਜੀ ਉਹ ਹੋਇਆ ਹੈ ਜੀ ਆਪਣਾ ਗੁਜਰਾਤ ਦੇ ਨਾਲ ਸੰਬੰਧ ਰੱਖਦਾ ਸੀਗਾ ਗੁਜਰਾਤ ਟਰਾਂਸਪੋਰਟ ਦੇ ਨਾਲ ਸੰਬੰਧ ਸੀ ਮੈਂ ਖਬਰ ਵੀ ਕਰਨੀ ਸੀ ਅੱਗੇ ਰੱਖੀ ਹੋਈ ਹੈ ਜੀ ਹਾਂਜੀ
3: ਹਾਂਜੀ ਐਕਚੁਲੀ ਨਾ ਉਹ ਜਹਾਜ਼ ਨਾ ਗੁਜਰਾਤ ਦੇ ਇੱਕ ਆਪਣੇ ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ ਹੈ ਵੀ ਮੁਹੰਮਦ ਕਿਸੇ ਦੇ ਨਾਂ ਤੇ ਆ
1: ਗੁਜਰਾਤ ਕਾਰਗੋ ਸ਼ਿਪ ਜਿਹੜਾ ਜੀ ਉਹਦੇ ਨਾਂ ਦੇ ਉੱਤੇ ਹੈ ਹਾਂਜੀ ਕਾਰਗੋ
3: ਨਹੀਂ ਨਹੀਂ ਜੀ ਨਹੀਂ ਮੈਂ ਪੜਿਆ ਚੰਗੀ ਤਰ੍ਹਾਂ ਜਿਸ ਬੰਦੇ ਦੇ ਨਾਂ ਤੇ ਨਾ ਉਹ
1: ਹਾਜੀ ਅਲੀ ਹਾਜੀ ਅਲੀ ਦੇ ਨਾਂ ਤੇ
3: ਹਾਜੀ ਅਲੀ ਹਾਂਜੀ ਕੋਈ ਏਦਾਂ ਮੁਸਲਿਮ ਨਾਂ ਤੇ ਆ ਜੀ
1: ਜੀ
3: ਤੇ ਮੈਨੂੰ ਲੱਗਦਾ 14 ਬੰਦੇ ਸੀਗੇ ਆਪਣੇ ਉਹ ਛਾਲਾ ਮਾਰ ਕੇ ਨਿਕਲ ਗਏ ਮਾਨ ਨੇ ਵਿਚਾਲੇ ਆ
1: ਬਿਲਕੁਲ
3: ਉਥੋਂ ਦੀ ਜਿਹੜੇ ਹੈਗੇ ਆ
1: ਜੀ
3: ਤੇ ਮਾਰੀ ਆ ਕੋਈ ਮੈਨੂੰ ਤਾਂ ਲੱਗਦਾ ਉਹਨਾਂ ਨੇ ਮਿਜ਼ਾਈਲ ਮਜੂਰੀ ਆ
1: ਹਾਂਜੀ ਉਹਨਾਂ ਨੇ ਇਹ ਚੀਜ਼ ਦਾ ਖਦਸ਼ਾ ਅੱਜ ਬ੍ਰਿਕਸ ਦੀ ਬੈਠਕ ਹੋਈ ਹੈ ਇੰਡੀਆ ਦੇ ਵਿਚ ਚੱਲ ਰਹੀ ਹੈ ਉੱਥੇ ਇਰਾਨ ਦੇ ਜਿਹੜੇ ਡੈਲੀਗੇਟਸ ਵੀ ਆਏ ਹੋਏ ਨੇ ਤੇ ਇਸੇ ਤਰ੍ਹਾਂ ਰਸ਼ੀਆ ਦੇ ਜਾਂ ਹੋਰ ਜਿਹੜੇ ਬ੍ਰਾਜ਼ੀਲ ਜਾਂ ਹੋਰ ਸਾਰੇ ਮੁਲਕਾਂ ਦੇ ਜਿਹੜੇ ਬਿਲੋਂਗ ਕਰਦੇ ਆ ਬ੍ਰਿਕਸ ਨੂੰ ਤਾਂ ਉਹਦੇ ਵਿਚ ਉਨ੍ਹਾਂ ਨੇ ਬਿਆਨ ਦਿੱਤਾ ਇਸ ਚੀਜ਼ ਦਾ ਕਿ ਜਿਹੜਾ ਅਸੀਂ ਤਾਂ ਸਾਰਾ ਮਤਲਬ ਕਿ ਸਾਰਿਆਂ ਦੇ ਲਈ ਜਹਾਜ਼ਾਂ ਦੇ ਲਈ ਜਿਹੜਾ ਸਾਡਾ ਜਿਹੜਾ ਰਾਸਤਾ ਆ ਹਾਰਮੁਜ਼ ਦਾ ਖੁੱਲ੍ਹਾ ਹੈ ਤੇ ਪਰ ਜੋ ਚੀਜ਼ਾਂ ਪਰੇਸ਼ਾਨੀਆਂ ਖੜੀਆਂ ਹੋ ਰਹੀਆਂ ਨੇ ਉਹ ਅਮਰੀਕਾ ਕਰ ਰਿਹਾ ਹੈ ਬਕਾਇਦਾ ਉਨ੍ਹਾਂ ਨੇ ਅੱਜ ਬਿਆਨ ਜਾਰੀ ਕੀਤਾ ਜੀ ਉਥੋਂ ਇੰਡੀਆ ਚੋਂ
3: ਪਰ ਜੀ ਮੈਂ ਤੁਹਾਨੂੰ ਦੱਸਦਾ ਇੱਕ ਵਿਚਲੀ ਗੱਲ
1: ਜੀ
3: ਅਮਰੀਕਾ ਤੇ ਆਪਣੇ ਸੋਰੀ ਚਾਈਨਾ ਵਾਲੀ
1: ਜੀ
3: ਚੱਕਰ ਇਹ ਹੈ ਵੀ ਚਾਈਨਾ ਕੋਲੇ ਅਮਰੀਕਾ ਟਰੰਪ ਜੀ ਤਾਂ ਗਏ ਨੇ
1: ਜੀ
3: ਕਿਉਂਕਿ ਜਿੰਨਾ ਕੁ ਜ਼ੋਰ ਆਪਣੇ ਪਾਕਿਸਤਾਨ ਦੇ ਥਰੂ ਇਹਨਾਂ ਨੇ ਲਾ ਲਿਆ
1: ਮੈਂ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਇਹਨਾਂ ਦੀ ਤੁਸੀਂ ਉਹਨਾਂ ਦੇ ਪਲੇਨ ਆਏ ਨੇ ਜੈੱਟ ਆਏ ਨੇ ਤੁਸੀਂ ਉਹਨਾਂ ਦੀ ਸਹਾਇਤਾ ਕੀਤੀ ਹੈ ਉਹ ਕਹਿੰਦੇ ਪਹਿਲਾਂ ਤਾਂ ਇਰਾਨ ਨੂੰ ਪਹਿਲਾਂ ਹੀ ਵਿਸ਼ਵਾਸ ਸੀਗਾ ਪਾਕਿਸਤਾਨ ਦੇ ਉੱਤੇ ਤੇ ਹੁਣ ਇਨ੍ਹਾਂ ਨੇ ਆਪ ਰਿਪੋਰਟਾਂ ਉਥੋਂ ਕੱਢ ਦਿੱਤੀਆਂ ਸੈਟੇਲਾਈਟ ਦੀਆਂ ਤਸਵੀਰਾਂ ਜਾਰੀ ਕੀਤੀਆਂ ਅਮਰੀਕਾ ਦੇ ਵਿਚ ਕਿ ਪਾਕਿਸਤਾਨ ਸਾਡੇ ਨਾਲ ਜਿਹੜਾ ਵਫਾ ਨਹੀਂ ਕਮਾ ਰਿਹਾ ਸਾਨੂੰ ਧੋਖਾ ਦੇ ਰਿਹਾ ਜੀ ਹੁਣ ਫਿਰ ਚੀਨ ਵੱਲ ਨੂੰ ਰੁਖ ਕੀਤਾ ਹੈ
3: ਸਾਨੂੰ ਇਹ ਵੀ ਪਤਾ ਨਾ ਵੀ UAE ਵਿਚੋਂ ਡੁਬਈ ਵਿਚੋਂ ਐਰਾ ਵਗੈਰਾ ਪਾਕਿਸਤਾਨੀ ਵੀ ਕਈਆਂ ਨੂੰ ਉਥੋਂ ਡਿਪੋਰਟ ਵੀ ਕੀਤਾ ਗਿਆ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਇਹ ਇਸ ਕਰਕੇ ਪਾਕਿਸਤਾਨ ਕੋਲੋਂ ਜਿਹੜਾ ਕੰਮ ਨਹੀਂ ਹੋਇਆ
1: ਜੀ
3: ਉਹ ਚਾਈਨਾ ਕੋਲੇ ਗਏ ਨੇ ਹੁਣ ਵੀ ਸ਼ਾਇਦ ਕਿਉਂਕਿ ਚਾਈਨਾ ਤੋਂ ਵੱਡੀ ਕੋਈ ਤਾਕਤ ਨਹੀਂ ਹੈਗੀ
1: ਜੀ ਬਿਲਕੁਲ ਹੈ ਜੀ
3: ਵੀ ਚਾਈਨਾ ਹੀ ਹੋਰਮੋਜ਼ ਦਾ ਰਸਤਾ ਖੁਲਾ ਸਕਦਾ ਇਰਾਨ ਨੂੰ ਕਹਿ ਕੇ
1: ਮੈਨੂੰ ਤਾਂ ਜੀਰਾ ਜੀ ਇਹ ਵੀ ਖਦਸ਼ਾ ਇਸ ਚੀਜ਼ ਦੇ ਵਿਚ ਹੈ ਮਾਫ਼ੀ ਚਾਹੁੰਦਾ ਸ਼ਾਇਦ ਮੈਂ ਪਹਿਲਾਂ ਗੱਲ ਕਰ ਰਿਹਾ ਜੋ ਮੈਂ ਪਿਛਲੇ ਦਿਨਾਂ ਦੇ ਵਿਚ ਖ਼ਬਰਾਂ ਨੂੰ ਨੋਟ ਕੀਤਾ ਇੰਟਰਨੈਸ਼ਨਲ ਨੂੰ ਜਿਵੇਂ ਫਲਾਈਟਾਂ ਜਿਹੜੀਆਂ ਨੇ ਬੰਦ ਕੀਤੀਆਂ ਜਾ ਰਹੀਆਂ ਨੇ ਜੂਨ ਜੁਲਾਈ ਤੱਕ ਚੀਨ ਦੇ ਨਾਲ ਸਲਾਹ ਮਸ਼ਵਰਾ ਕਰਕੇ ਕਿਤੇ ਨਾ ਕਿਤੇ ਆਖਰੀ ਰੁੱਖ ਵੀ ਲੈ ਸਕਦਾ ਪੂਰੇ ਮੁਲਕ ਨੂੰ ਹੀ ਤਬਾਹੀ ਦੇ ਵਿਚ ਭੇਜ ਸਕਦਾ ਜੇ ਇਰਾਨ ਦੇ ਉੱਤੇ ਕਿਉਂਕਿ ਉਨ੍ਹਾਂ ਨੇ ਵੀ ਕਿਹਾ ਕਿ ਅਸੀਂ ਵੀ ਘੋੜੇ ਉੱਤੇ ਉਂਗਲੀ ਰੱਖ ਕੇ ਬੈਠੇ ਹਾਂ ਜੇ ਕੱਲ ਨੂੰ ਕੋਈ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤੇ ਨਾਲ ਉਹਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਸੀਂ ਚਲੋ ਪਹਿਲਾਂ ਜਿੰਨਾ ਯੂਰੇਨੀਅਮ ਰੱਖਦੇ ਸੀ ਜਾਂ ਹੈਗਾ ਸੀ ਜਾਂ ਨਹੀਂ ਸੀ ਪਰ ਹੁਣ ਅਸੀਂ ਜੇ ਤੁਸੀਂ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਏਜੰਸੀਆਂ ਜਾਂ ਅੰਦਰ ਖਾਤੇ ਜੋ ਉਹਨਾਂ ਨੂੰ ਵੀ ਤਾਂ ਸੂਚਨਾਵਾਂ ਮਿਲਦੀਆਂ ਹੋਣਗੀਆਂ ਨਾ ਤਾਂ ਉਹ ਕਹਿੰਦੇ 90% ਯੂਰੇਨੀਅਮ ਅਸੀਂ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਫਿਰ
3: ਪਰ ਗੱਲ ਤਾਂ ਭਾਰਤ ਜੀ ਇਹ ਆ ਤੇ ਇੰਡੀਆ ਕਿੱਥੇ ਖੜਾ
1: ਜੀ
3: ਚੱਕਰ ਤੇ ਆ
1: ਜੀ
3: ਨੁਕਸਾਨ ਤਾਂ ਇੰਡੀਆ ਦਾ ਹੋਇਆ ਨਾ ਹਰ ਪਾਸਿਓਂ ਕਿਉਂਕਿ ਜੇ ਤੁਸੀਂ ਆਪਣਾ ਇੱਕ ਅੱਧਾ ਸਟੈਂਡ ਲੈ ਕੇ ਰੱਖਦੇ ਜਾਂ ਨਿਊਟਰਲ ਰਹਿੰਦੇ
1: ਜੀ
3: ਤੇ ਹੋ ਸਕਦਾ ਵੀ ਤੁਹਾਡਾ ਜਿਹੜਾ ਅੱਜ ਜਹਾਜ਼ ਵੀ ਡਿੱਗਿਆ ਤੇ ਜਿਹੜੀ ਤੁਹਾਨੂੰ ਦਿੱਕਤਾਂ ਆਉਣ ਡਈਆਂ ਗੈਸ ਤੇ
1: ਜੀ
3: ਤੇਲ ਦੀਆਂ ਸ਼ਾਇਦ ਇਹ ਨਾ ਆਉਂਦੀਆਂ
1: ਜੀ ਉਹ ਤਾਂ ਜੀਰਾ ਸਾਹਿਬ ਹਰ ਮੁਲਕ ਦੇ ਵਿਚ ਇਹ ਦੇਖੋ ਨਾ ਇੰਗਲੈਂਡ ਦੀ ਮੈਂ ਗੱਲ ਕਰਕੇ ਹਟਿਆ ਉਹਨਾਂ ਨੇ ਵੀ ਸਾਰੀਆਂ ਚੀਜ਼ਾਂ ਨੂੰ ਸੀਮਿਤ ਕਰ ਰਹੇ ਨੇ ਯੂਰੋਪੀਅਨ ਕੰਟਰੀਆਂ ਜਿਹੜੀਆਂ ਪਹਿਲਾਂ ਇੱਥੇ ਉਹ ਕਹਿ ਚੁੱਕੀਆਂ ਨੇ ਕਿ ਸੁਵਿਧਾਵਾਂ ਨੂੰ ਆਪਣੀਆਂ ਵੱਧ ਤੋਂ ਵੱਧ ਘਟਾਓ ਜਿੰਨਾ ਕੁ ਜ਼ਰੂਰੀ ਹੈ ਉੱਥੇ ਜਾਣ ਦੀ ਕੋਸ਼ਿਸ਼ ਕਰੋ ਬਹੁਤ ਸਾਰੀਆਂ ਫਲਾਈਟਾਂ ਇਹਨਾਂ ਨੇ ਵੀ ਯੂਰੋਪੀਅਨ ਜਿਹੜੀਆਂ ਹੈਗੀਆਂ ਕੈਨੇਡੀਅਨ ਹੈਗੀਆਂ ਅਮੈਰੀਕਨ ਫਲਾਈਟਾਂ ਹੈਗੀਆਂ ਏਸ਼ੀਆ ਦੇ ਵਿੱਚ ਇੰਡੀਆ ਏਅਰਲਾਈਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਆਪਣੇ 6 ਰੂਟ ਬੰਦ ਕੀਤੇ ਜਿਸ 100 ਫਲਾਈਟਾਂ ਨੇ ਤਾਂ ਉਹ ਹਰ ਪਾਸੇ ਹੀ ਹੈ, ਪਰ ਜਿਹੜਾ ਕਈ ਵਾਰੀ ਇਹ ਹੈਰਾਨਗੀ ਹੁੰਦੀ ਹੈ ਕਿ ਇਸ ਨੂੰ ਹਰ ਚੀਜ਼ ਨੂੰ ਸਾਡੇ ਵਾਲਾ ਮੀਡੀਆ ਜਿਹੜਾ ਨੈਗੇਟਿਵਿਟੀ ਦੇ ਹੀ ਕਿਉਂ ਪੇਸ਼ ਕਰਦਾ ਹੈ, ਜਿਵੇਂ ਕਿ ਲਾਕਡਾਊਨ ਲੱਗ ਗਿਆ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ, ਸਮਾਂ ਕਿ ਲੋਕਾਂ ਦਾ ਤਾਂ ਡਰਾਵਾ ਉਹਨਾਂ ਨੂੰ ਡਰਾਵੇ ਚ ਥੋੜੀ ਪਾਉਣਾ ਹੈ, ਸਮਾਂ ਕਿ ਉਹਨਾਂ ਦਾ ਭਰੋਸਾ ਜਿੱਤਣਾ ਹੈ ਜਾਂ ਜਿਤਾਉਣਾ ਹੈ ਜੀ।
3: ਇਹ ਤਾਂ ਜੀ ਸਾਡੇ ਕੋਲ ਤਾਂ ਡਰਾਉਣੇ ਪ੍ਰਧਾਨ ਮੰਤਰੀ ਆ, ਡਰਾਉਣੇ ਲੋਕਾਂ ਨੂੰ ਡਰਾਉਣ ਵਾਲੇ
1: ਜੀ,
3: ਇਹ ਸੱਚ ਆ, ਸਹੀ ਗੱਲ ਹੈ ਜੀ, ਹੋਰ ਕੁਛ ਨੀ ਇਹਨਾਂ ਦੇ ਪੱਲੇ ਹੈਗਾ। ਇੱਕ ਗੱਲ ਹੋਰ ਵੀ ਹੈ ਨਾ, ਆਬਾਦੀ ਬਹੁਤ ਹੈ ਨਾ ਇੰਡੀਆ ਦੀ, 145 crore, ਹੋਰ ਕਿਸੇ ਕੰਟਰੀ ਦੀ ਇੰਨੀ ਹੈ ਨੀ, ਕਿਉਂਕਿ ਜਿੰਨੀ ਭਾਰਤ ਨੂੰ ਲੋੜ ਆ ਨਾ ਇਹਨਾਂ ਚੀਜ਼ਾਂ ਦੀ, ਕਿਉਂਕਿ ਜਿੱਦਣ ਇਹ ਕਰੈਸ਼ ਹੋ ਗਈ ਨਾ ਕਿਤੇ
1: ਜੀ,
3: ਤੇ ਉਦਣ ਉਹ ਹਾਲ ਹੋਊਗਾ ਜਿਹੜਾ ਕਿਸੇ ਨੇ ਸੋਚਿਆ ਨੀ ਹੋਊਗਾ।
1: ਬਿਲਕੁਲ ਜੀ,
3: ਅੰਦਰ ਖਾਤੇ ਆਪਣੀ ਇਕੋਨਮੀ ਵੀ ਕਰੈਸ਼ ਹੋ ਚੁੱਕੀ ਆ
1: ਜੀ,
3: ਆਂਕੜੇ ਗਲਤ ਆ ਰਹੇ ਨੇ
1: ਜੀ,
3: ਦੱਸਦਾ ਕੋਈ ਹੈ ਨੀ ਗਾ
1: ਜੀ,
3: ਤੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿਣ ਡੇ ਆ ਉਹਨੂੰ ਵੀ ਤੁਹਾਨੂੰ ਨੀ ਪਤਾ, ਤੁਸੀਂ ਹੁਣ ਇਲੈਕਸ਼ਨ ਲੜ ਕੇ ਹਟੇ ਆ, ਉੱਥੇ ਤੁਸੀਂ ਹਜ਼ਾਰਾਂ ਦੀਆਂ ਭੀੜਾਂ ਇਕੱਠੀਆਂ ਕੀਤੀਆਂ, ਕਿੰਨੀਆਂ ਗੱਡੀਆਂ ਗਈਆਂ, ਕਿੰਨੇ ਤੇਲ ਫੂਕੇ ਗਏ ਆ, ਤੁਹਾਨੂੰ ਉਦੋਂ ਨੀ ਸੋਚ ਆਈ
1: ਜੀ,
3: ਹੁਣ ਤੁਸੀਂ ਆ ਕੇ ਜਨਤਾ ਨੂੰ ਕਹਿਣ ਡੇ ਆ ਵੀ ਹਫਤੇ ਦੇ ਵਿੱਚ ਇੱਕ ਦਿਨ ਬੰਦ ਰੱਖਿਆ ਕਰੋ, ਸਾਡੇ ਪੰਜਾਬ ਵਾਲਿਆਂ ਨੇ ਵੀ ਕਹਿ ਤਾ, ਮੈਨੂੰ ਤਾਂ ਲੱਗਦਾ
1: ਜੀ ਕਹਿਣਾ ਪੈਣਾ ਜੀ, ਹਾਲਾਤ ਨੇ ਜੋ ਜੀ
3: ਜਸਵੀਰ ਸਿੰਘ ਪੱਟੀ ਵੀ ਕਹਿ ਗਏ ਆ, ਬੈਂਕਾਂ ਦੇ ਵਿਚ ਪੈਸੇ ਹੋ ਸਕਦਾ ਵਾ ਵੀ ਤੁਹਾਨੂੰ ਨਾ ਹੀ ਮਿਲਣ
1: ਜੀ,
3: ਇਹ ਪੱਕੀ ਗੱਲ ਆ
1: ਜੀ,
3: ਕਿਉਂਕਿ ਕੋਟਕ ਮਹਿੰਦਰਾ ਦੇ ਜਿਹੜੇ ਆਪਣੇ ਹੈਗੇ ਨਾ ਚੀਫ
1: ਜੀ
3: ਡਾਇਰੈਕਟਰ, ਉਹ ਵੀ ਖਦਸ਼ਾ ਜ਼ਾਹਰ ਕਰ ਚੁੱਕੇ ਨੇ ਵੀ ਘੱਟੋ ਘੱਟ ਬਈ ਤੁਸੀਂ ਆਪਦੇ ਕੋਲੇ 50,000 ਦਾ ਜਿੰਦਾ ਖਰਚਾ ਹੈਗਾ ਨਾ ਮਹੀਨੇ ਦਾ
1: ਜੀ,
3: ਉਹ ਆਪਦੇ ਕੋਲੇ 3 ਲੱਖ ਰੁਪਇਆ ਘੱਟੋ ਘੱਟ ਕੈਸ਼ ਜ਼ਰੂਰ ਰੱਖਣ।
1: ਬਿਲਕੁਲ, ਕੱਲ ਨਾ ਮੈਂ ਇੱਕ ਗੱਲ ਸੁਣ ਰਿਹਾ ਸੀ, ਮੈਂ ਆਪਣੇ ਹਰਿਆਣੇ ਤੋਂ ਸੀਗੇ ਸੱਜਣ ਕੋਈ, ਤਾਂ ਉਹਨਾਂ ਦੀ ਸ਼ਾਇਦ ਰੀਲ ਸੀਗੀ ਜਾਂ ਕੁਛ ਸੀਗੀ, ਉਹ ਮੇਰੇ ਸਾਹਮਣੇ ਆ ਗਈ ਜਦੋਂ ਮੈਂ ਫੇਸਬੁੱਕ ਖੋਲੀ ਹੈ, ਤਾਂ ਉਹਦੇ ਵਿਚ ਉਹ ਜ਼ਿਕਰ ਕਰ ਰਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿਚ ਜੋ ਹਾਲਾਤ ਬਣਨਗੇ ਨਾ ਉਹਦੇ ਤੋਂ ਮਤਲਬ ਕਿ ਸੁਚੇਤ ਰਹਿਣ ਦੀ ਜ਼ਰੂਰਤ ਹੈ, ਪਤਾ ਨਹੀਂ ਕੀ ਹੋਣਾ, ਜੋ ਦੁਨੀਆ ਕਿਸ ਪਾਸੇ ਜਿਹੜਾ ਧੱਕੀ ਜਾ ਰਹੀ ਹੈ, ਹਰ ਕੰਟਰੀ ਜਿਹੜੀ ਹੈ ਕਰਜ਼ਾਈ ਹੋ ਰਹੀ ਹੈ ਸਾਰੀਆਂ ਚੀਜ਼ਾਂ, ਕੋਰੋਨਾ ਤੋਂ ਸਮੇਂ ਤੋਂ ਬਾਅਦ ਜੋ ਕੁਝ ਚੱਲਿਆ, ਜੰਗਾਂ ਦਾ ਦੌਰ ਚੱਲ ਪਿਆ, ਉਹ ਕਹਿੰਦੇ ਕਿ ਆਪਣਾ ਘੱਟੋ ਘੱਟ ਅੱਜ ਤੋਂ ਹੀ ਸ਼ੁਰੂ ਕਰ ਦੋ, 2 ਸਾਲ ਦਾ ਅਨਾਜ ਜਿਹੜਾ ਹੈ ਘੱਟੋ ਘੱਟ ਤੁਹਾਡੇ ਹਰ ਘਰ ਦੇ ਵਿਚ ਹੋਣਾ ਚਾਹੀਦਾ, ਪਾਣੀ ਜਾਂ ਹੋਰ ਸਾਰੀਆਂ ਚੀਜ਼ਾਂ ਤਾਂ ਚਲੋ ਆਪਾਂ ਜਟਾ ਲਾਂਗੇ ਸਮੇਂ ਤੇ, ਪਰ ਅਨਾਜ ਜਿਹੜਾ ਜੋ ਸਾਰਾ ਕੁਝ ਵਾਪਰ ਰਿਹਾ, ਘੱਟੋ ਘੱਟ 2 ਸਾਲ ਦਾ ਅਨਾਜ ਆਪਣੇ ਘਰਾਂ ਦੇ ਵਿਚ ਰੱਖੋ ਸਰਵਾਈਵ ਕਰਨ ਦੇ ਲਈ।
3: ਇੱਕ ਖਬਰ ਅੱਜ ਮੈਂ ਤੁਹਾਨੂੰ ਹੋਰ ਦੇਣੀ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ
1: ਜੀ,
3: ਅੱਜ ਬੀਜੇਪੀ ਦੇ ਪ੍ਰਵਕਤਾ ਸੰਮਤ ਬਾਤਰਾ ਜੀ ਨੇ ਇੱਕ ਹੋਰ ਸੱਪ ਕੱਢਿਆ ਵੀ 2004 ਤੋਂ ਲੈ ਕੇ
1: ਜੀ
3: ਰਾਹੁਲ ਗਾਂਧੀ ਨੇ 59 ਦੌਰੇ ਕੀਤੇ ਆ ਜੀ।
1: ਅੱਛਾ ਜੀ,
3: ਅਬਰੋਡ ਦੇ
1: ਜੀ,
3: ਤੇ ਉਹਨਾਂ ਨੇ ਦੱਸਿਆ ਵੀ ਇਹਨਾਂ ਦੀ ਇਨਕਮ ਕਿੰਨੀ ਆ, ਤੇ ਨਾਲ ਦੇ ਉੱਪਰ ਉਹਨਾਂ ਨੇ ਕਿਹਾ ਵੀ 60-65 crore ਰੁਪਈਆ ਇਹਨਾਂ ਦਾ ਖਰਚਾ ਆਇਆ ਵਾ
1: ਜੀ,
3: ਤੇ ਉਹ ਤੇ ਉਦੋਂ ਬਾਅਦ ਫਿਰ ਜਿਉਂ ਉਹਨਾਂ ਦਾ ਮੋਦੀ ਸਾਹਿਬ ਦੀਆਂ ਉਹ ਬਣੀਆਂ ਕਹਾਣੀਆਂ ਖਬਰਾਂ ਦੇ ਵਿਚ ਸੋਸ਼ਲ ਮੀਡੀਆ ਤੇ,
1: ਹਾਂਜੀ,
3: ਮੋਦੀ ਸਾਹਿਬ ਕਹਿੰਦੇ ਪਏ ਆ ਮੈਂ 40-35 ਭੀਖ ਮੰਗ ਕੇ ਆਪਦਾ ਖਾਂਦਾ ਪੀਂਦਾ ਰਿਹਾ ਵਾ
1: ਜੀ,
3: ਤੇ ਉਹ ਕਹਿੰਦੇ ਵੀ ਜੇ ਇਹਦਾ ਹਿਸਾਬ ਤਾਂ ਉਹ ਲਾਈਏ
1: ਜੀ,
3: ਤੇ ਇਹਨਾਂ ਕੋਲ ਤਾਂ ਨਾ ਇਹਨਾਂ ਨਾਲੇ ਕਹਿੰਦੇ ਇਹਨਾਂ ਨੇ ਚਾਹ ਬਣਾ ਕੇ ਵੇਚੀ ਆ ਸਟੇਸ਼ਨ ਦੇ ਉੱਪਰ, ਸਟੇਸ਼ਨ ਤਾਂ ਉੱਥੇ ਹੈ ਹੀ ਨੀ ਸੀਗਾ, ਉੱਥੇ ਸਟੇਸ਼ਨ ਉੱਥੇ ਹੈ ਨੀ ਗਾ, ਇਹਨਾਂ ਨੇ ਚਾਹ ਬਣਾ ਕੇ ਵੇਚਦੇ ਰਹੇ ਆ, ਨੀ ਪਤਾ ਬੰਦੇ ਪੀਤੀ ਕੀ ਨੇ ਅੱਜ ਕੱਲ ਉੱਥੇ। ਧੰਨਵਾਦ ਜੀ, ਬਹੁਤ ਬਹੁਤ
1: ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ। ਲੋ ਦੋਸਤੋ, ਇਸ ਜੀ ਜੀਰਾ ਸਾਹਿਬ ਗੱਲਬਾਤ ਕਰਕੇ ਗਏ ਨੇ, ਕਹਿੰਦੇ ਟੇਸ਼ਨ ਹੀ ਹੈ ਨਹੀਂ ਸੀ ਚਾਹ ਵਾਲਾ ਜੀ, ਤੇ ਲੋ ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਆ, ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਗੱਲਬਾਤ ਕਰ ਰਿਹਾ ਸੀ ਚੀਨ ਦੀ ਤੇ ਟਰੰਪ ਸਾਹਿਬ ਦੀ, ਤੇ ਉਸ ਤੋਂ ਅਗਲੀ ਗੱਲ ਕੀਤੀ ਤੁਹਾਡੇ ਨਾਲ, ਚੀਨ ਨੂੰ ਵਿਚੋਲਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ, ਜਿਵੇਂ ਜੀਰਾ ਸਾਹਿਬ ਦੀ ਗੱਲ ਕਰਕੇ ਗਏ ਨੇ ਤੇ ਨਿਊਜ਼ ਵੀ ਤੁਹਾਡੇ ਨਾਲ ਕੀਤੀ ਹੈ, ਤੇ ਦੂਸਰੇ ਪਾਸੇ ਜਿਹੜਾ ਰੂਸ ਨੇ ਵੀ ਵਾਅਦਾ ਕੀਤਾ ਕਿ ਐਨਰਜੀ ਦਾ ਜਿਹੜਾ ਸਾਰਾ ਕੁਝ ਸੰਬੰਧ ਜਿਹੜੇ ਨੇ ਸਾਡੀਆਂ ਸੰਧੀਆਂ ਨੇ ਉਹ ਜ਼ਰੂਰ ਆਪਾਂ ਪੂਰੀਆਂ ਕਰਾਂਗੇ ਭਾਰਤ ਦੇ ਨਾਲ। ਕਿੰਗ ਚਾਰਲਸ ਦੀ ਗੱਲ ਕੀਤੀ ਹੈ, ਇੰਗਲੈਂਡ ਦੇ ਵਿਚ ਵੀ ਵਿਵਸਥਾ ਕਿਤੇ ਨਾ ਕਿਤੇ ਬਣੀ ਹੋਈ ਹੈ, ਮੰਡਰਾ ਰਹੀ ਹੈ, ਤੇ ਬ੍ਰਿਕਸ ਦੀ ਗੱਲ ਕੀਤੀ ਹੈ ਤੁਹਾਡੇ ਨਾਲ ਮੋਦੀ ਸਾਹਿਬ ਨੇ, ਲੋ ਬ੍ਰਿਕਸ ਦੀ ਗੱਲ ਕਰਦੇ ਹਾਂ। ਪੀਐਮ ਮੋਦੀ ਨੇ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਇਕ ਉੱਚੀ ਪੱਧਰੀ ਜਿਹੜੀ ਵਫਦ ਦੇ ਨਾਲ ਮੁਲਾਕਾਤ ਹੋਈ ਹੈ। ਭਾਰਤ ਦੀ ਪ੍ਰਧਾਨਗੀ ਹੇਠ ਹੋ ਰਹੀ ਇਸ ਦੋ ਦਿਨਾਂ ਬੈਠਕ ਦੇ ਵਿਚ ਰੂਸ, ਇਰਾਨ, ਬ੍ਰਾਜ਼ਿਲ, ਇੰਡੋਨੇਸ਼ੀਆ ਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਦੇ ਚੋਟੀ ਦੇ ਜਿਹੜੇ ਡਿਪਲੋਮੈਟ ਸ਼ਾਮਲ ਹੋਏ ਨੇ। ਪੀਐਮ ਮੋਦੀ ਦੇ ਨਾਲ ਮੁਲਾਕਾਤ ਕਰਨ ਵਾਲਿਆਂ ਦੇ ਵਿਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਇਰਾਨ ਦੇ ਅਬਾਸ ਅਰਾਗਚੀ, ਬ੍ਰਾਜ਼ਿਲ ਦੇ ਮੋਰੋ ਵੇਰਾ, ਇੰਡੋਨੇਸ਼ੀਆ ਦੇ ਸਿਗਿਓਨੋ ਅਤੇ ਦੱਖਣੀ ਅਫਰੀਕਾ ਦੇ ਰੋਨਾਲਡ ਲਾਮੋਲਾ ਸ਼ਾਮਲ ਨੇ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੁਨੀਆ ਪੱਛਮੀ ਏਸ਼ੀਆ ਦੇ ਸੰਕਟ ਦੇ ਕਾਰਨ ਜਿਹੜਾ ਪੈਦਾ ਹੋਏ ਊਰਜਾ ਸਪਲਾਈ ਦੇ ਵਿਚ ਵਿਘਨ ਤੇ ਅਮਰੀਕਾ ਦੀਆਂ ਵਪਾਰਕ ਨੀਤੀਆਂ ਟੈਰਿਫ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਹ ਕਾਨਫਰੰਸ ਸਤੰਬਰ ਦੇ ਵਿਚ ਹੋਣ ਵਾਲੇ ਸਾਲਾਨਾ ਬ੍ਰਿਕਸ ਸੰਮੇਲਨ ਦੀ ਨੀਂਹ ਰੱਖਣ ਦੇ ਲਈ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਬ੍ਰਿਕਸ ਸੰਗਠਨ ਹੁਣ ਜਿਹੜਾ ਪਹਿਲਾਂ ਨਾਲੋਂ ਕਿਤੇ ਵੱਧ ਤਾਕਤਵਰ ਤੇ ਪ੍ਰਭਾਵਸ਼ਾਲੀ ਕਹਿੰਦੇ ਹੋ ਰਿਹਾ ਹੈ। 2024 ਦੇ ਵਿਚ ਮਿਸਰ, ਇਥੋਪੀਆ, ਇਰਾਨ ਅਤੇ UAE ਦੇ ਸ਼ਾਮਲ ਹੋਣ ਦੇ ਬਾਅਦ 2025 ਦੇ ਵਿਚ ਇੰਡੋਨੇਸ਼ੀਆ ਦੇ ਜੁੜਨ ਦੇ ਨਾਲ ਇਸ ਗਰੁੱਪ ਦੇ ਵਿਚ ਹੁਣ 11 ਮੈਂਬਰ ਹੋ ਚੁੱਕੇ ਨੇ। ਇਹ ਗਰੁੱਪ ਦੁਨੀਆ ਦੇ ਲਗਭਗ 49.5% ਆਬਾਦੀ, 40% GDP ਤੇ 26% ਵਪਾਰ ਦੀ ਨੁਮਾਇੰਦਗੀ ਜਿਹੜਾ ਕਰਦਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਇਸ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ ਤੇ ਭਾਰਤ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਉਹ ਵਿਕਾਸਸ਼ੀਲ ਅਰਥ ਵਿਵਸਥਾ ਨੂੰ ਇਕ ਮੰਚ ਦੇ ਉਤੇ ਲਿਆਉਣ ਤੇ ਗਲੋਬਲ ਸੁਰੱਖਿਆ ਦੇ ਉਤੇ ਆਰਥਿਕ ਸਹਿਯੋਗ ਨੂੰ ਹੁਣ ਸਹੀ ਦਿਸ਼ਾ ਦੇਣ ਦੇ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਬ੍ਰਿਕਸ ਮੰਚ ਤੋਂ ਜਿਹੜਾ ਐਸ ਜੈਸ਼ੰਕਰ ਹੁਣਾਂ ਨੇ 5 ਵੱਡੇ ਸੰਦੇਸ਼ ਦਿੱਤੇ ਹੈ। ਵਿਸ਼ਵ ਵਿਵਸਥਾ ਦੇ ਵਿਚ ਸੁਧਾਰ ਦੀ ਜਿਹੜੀ ਚੇਤਾਵਨੀ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਹੁਣਾਂ ਨੇ ਬ੍ਰਿਕਸ ਸੰਮੇਲਨ ਦੇ ਦੌਰਾਨ ਵਿਸ਼ਵ ਪੱਧਰ ਦੇ ਉਤੇ ਭਾਰਤ ਦਾ ਪੱਖ ਜਿਹੜਾ ਮਜ਼ਬੂਤੀ ਦੇ ਨਾਲ ਰੱਖਦਿਆਂ 5 ਮਹੱਤਵਪੂਰਨ ਸੰਦੇਸ਼ ਦਿੱਤੇ ਨੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਮੌਜੂਦਾ ਵਿਸ਼ਵ ਸਥਿਤੀਆਂ ਦੇ ਵਿਚ ਵੱਡੇ ਬਦਲਾਅ ਦੀ ਜ਼ਰੂਰਤ ਹੈ ਤਾਂ ਜੋ ਵਿਕਾਸਸ਼ੀਲ ਦੇਸ਼ਾਂ ਨੂੰ ਬਰਾਬਰ ਦਾ ਜਿਹੜਾ ਹੱਕ ਮਿਲ ਸਕੇ। ਪਹਿਲਾਂ ਉਨ੍ਹਾਂ ਸੰਦੇਸ਼ ਦਿੱਤਾ ਕਿ ਵਿਸ਼ਵ ਸੰਸਥਾ ਦੇ ਵਿਚ ਸੁਧਾਰ। ਜੈਸ਼ੰਕਰ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਪੁਰਾਣੀਆਂ ਹੋ ਚੁੱਕੀਆਂ ਨੇ ਤੇ ਉਹ ਅੱਜ ਦੀਆਂ ਅਸਲੀਅਤਾਂ ਨੂੰ ਨਹੀਂ ਦਰਸਾਉਂਦੀਆਂ ਨੇ। ਉਨ੍ਹਾਂ ਨੇ ਸੁਰੱਖਿਆ ਪਰਿਸ਼ਦ ਦੇ ਵਿਚ ਤੁਰੰਤ ਸੁਧਾਰਾਂ ਦੀ ਮੰਗ ਕੀਤੀ ਹੈ ਤਾਂ ਜੋ ਇਸ ਵਧੇਰੇ ਲੋਕਤੰਤਰੀ ਜਿਹੜਾ ਇਹਨੂੰ ਬਣਾਇਆ ਜਾ ਸਕੇ। ਦੂਸਰੀ ਗੱਲ ਉਨ੍ਹਾਂ ਕਹੀ ਹੈ ਸੰਦੇਸ਼ ਦੇ ਵਿਚ ਗਲੋਬਲ ਸਾਊਥ ਦੀ ਆਵਾਜ਼। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਬ੍ਰਿਕਸ ਨੂੰ ਗਲੋਬਲ ਸਾਊਥ ਦੇ ਦੇਸ਼ਾਂ ਦੀ ਆਵਾਜ਼ ਬਣਨਾ ਚਾਹੀਦੈ। ਇਨ੍ਹਾਂ ਦੇਸ਼ਾਂ ਦੀਆਂ ਚਿੰਤਾਵਾਂ ਦੇ ਉਤੇ ਵਿਕਾਸ ਦੀਆਂ ਲੋੜਾਂ ਨੂੰ ਵਿਸ਼ਵ ਪੱਧਰ ਦੇ ਉਤੇ ਅਣਗੋਲਿਆ ਨਹੀਂ ਕੀਤਾ ਜਾ ਸਕਦਾ। ਤੀਸਰੀ ਗੱਲ ਉਨ੍ਹਾਂ ਨੇ ਕੀਤੀ ਹੈ ਸੰਦੇਸ਼ ਦੇ ਵਿਚ ਕਿ ਆਰਥਿਕ ਅਤੇ ਤਕਨੀਕੀ ਵਿਭਿੰਨਤਾ। ਵਿਦੇਸ਼ ਮੰਤਰੀ ਨੇ ਵਿਸ਼ਵ ਆਰਥਿਕਤਾ ਦੇ ਕਿਸੇ ਇਕ ਕੇਂਦਰ ਦੇ ਉਤੇ ਨਿਰਭਰਤਾ ਘਟਾਉਣ ਦੀ ਵਕਾਲਤ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਸਪਲਾਈ ਚੇਨ ਅਤੇ ਤਕਨਾਲੋਜੀ ਦਾ ਵਿਕੇਂਦਰੀਕਰਨ ਹੋਣਾ ਚਾਹੀਦੈ ਤਾਂ ਜੋ ਦੁਨੀਆ ਕਿਸੇ ਵੀ ਸੰਕਟ ਦੇ ਸਮੇਂ ਦੇ ਉਤੇ ਸੁਰੱਖਿਅਤ ਜੜੀ ਰਹਿ ਸਕੇ। ਚੌਥਾ ਸੰਦੇਸ਼ ਦਿੱਤਾ ਕਿ ਅੱਤਵਾਦ ਵਿਰੁੱਧ ਸਖ਼ਤ ਰੁੱਖ। ਅੱਤਵਾਦ ਨੂੰ ਵਿਸ਼ਵ ਸ਼ਾਂਤੀ ਦੇ ਲਈ ਸਭ ਤੋਂ ਵੱਡਾ ਖਤਰਾ ਦਸਦਿਆਂ ਜੈਸ਼ੰਕਰ ਉਨ੍ਹਾਂ ਕਿਹਾ ਕਿ ਇਸ ਵਿਰੁੱਧ ਬਿਨਾਂ ਕਿਸੇ ਸਮਝੌਤੇ ਦੇ ਸਾਂਝੀ ਲੜਾਈ ਲੜਨੀ ਹੋਏਗੀ। ਉਨ੍ਹਾਂ ਨੇ ਅੱਤਵਾਦ ਦੇ ਵਿੱਤੀ ਸਰੋਤਾਂ ਨੂੰ ਰੋਕਣ ਦੇ ਲਈ ਮੈਂਬਰ ਦੇਸ਼ਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਪੰਜਵਾਂ ਤੇ ਆਖਰੀ ਸੰਦੇਸ਼ ਦਿੱਤਾ ਗਿਆ ਕਿ ਬਹੁ ਪੱਖਵਾਦ, ਪੱਖੀਵਾਦ ਅਤੇ ਪ੍ਰਭੂ ਸੱਤਾ ਦਾ ਸਨਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨਾਂ ਤੇ ਦੇਸ਼ਾਂ ਦੀ ਖੇਤਰੀ ਅਖੰਡਤਾ ਦੇ ਸਨਮਾਨ ਦੀ ਗੱਲ ਕੀਤੀ ਹੈ ਤੇ ਉਨ੍ਹਾਂ ਦੇ ਅਨੁਸਾਰ ਇਕ ਬਹੁਤ ਧਰੁਵੀ ਵਿਸ਼ਵ ਦੀ ਸਥਿਰਤਾ ਲਿਆ ਸਕਦਾ ਹੈ ਤੇ ਜਿੱਥੇ ਸਾਰੇ ਦੇਸ਼ਾਂ ਦੇ ਹਿੱਤਾਂ ਦਾ ਧਿਆਨ ਜਿਹੜਾ ਰੱਖਿਆ ਜਾਵੇ। ਦੂਸਰੇ ਪਾਸੇ US ਇਰਾਨ ਕੌਨਫਲਿਕਟ ਦੇ ਵਿਚ ਜਿਹੜਾ ਹੋਰਮੁਜ ਸਟੇਟਰ ਜਿਹੜਾ ਸਟੇਟ ਹੈ ਉਹਦੇ ਵਿਚ ਗੁਜਰਾਤ ਦਾ ਮਾਲਵਾਹਕ ਜਹਾਜ਼ ਡੁੱਬਿਆ। ਉਹ ਜਿਵੇਂ ਜੀਰਾ ਸਾਹਿਬ ਗੱਲ ਕਰਕੇ ਗਏ ਉਹ ਖ਼ਬਰ ਨੂੰ ਕੰਪਲੀਟ ਕਰਦੇ ਹਾਂ। ਇਰਾਨ ਅਤੇ ਇਸਰਾਇਲ ਵਿਚਕਾਰ ਚੱਲ ਰਹੀ ਜੰਗ ਦੇ ਦੌਰਾਨ ਹੋਰਮੁਜ ਸਟਰੇਟ ਦੇ ਵਿਚ ਗੁਜਰਾਤ ਦਾ ਇਕ ਹੋਰ ਵਪਾਰਕ ਜਹਾਜ਼ ਜਿਹੜਾ ਸਮੁੰਦਰ ਦੇ ਵਿਚ ਡੁੱਬ ਗਿਆ। ਹਾਜੀ ਅਲੀ ਨਾਮ ਦਾ ਇਹ ਜਹਾਜ਼ 13 ਮਈ ਦੀ ਸਵੇਰ ਨੂੰ ਜਦੋਂ ਓਮਾਨ ਦੇ ਸਮੁੰਦਰੀ ਖੇਤਰ ਦੇ ਵਿਚੋਂ ਗੁਜ਼ਰ ਰਿਹਾ ਸੀ ਤਾਂ ਇਸ ਦੇ ਨਾਲ ਕੋਈ ਡਰੋਨ ਜਾਂ ਮਿਜ਼ਾਇਲ ਵਰਗਾ ਜਿਹੜਾ ਪਦਾਰਥ ਕਹਿੰਦੇ ਟਕਰਾ ਗਿਆ। ਇਸ ਧਮਾਕੇ ਤੋਂ ਤੁਰੰਤ ਬਾਅਦ ਜਹਾਜ਼ ਦੇ ਵਿਚ ਅੱਗ ਲੱਗੀ। ਓਮਾਨ ਕੋਸਟ ਗਾਰਡ ਅਤੇ ਸਥਾਨਕ ਸਮੁੰਦਰੀ ਪੁਲਿਸ ਦੀ ਜਿਹੜੀ ਹੈ ਮੁਸਤੈਦੀ ਸਦਕਾ ਜਹਾਜ਼ ਦੇ ਸਾਰੇ 14 ਕਰਿਊ ਮੈਂਬਰਾਂ ਨੂੰ ਸੁਰੱਖਿਅਤ ਜਿਹੜਾ ਬਚਾ ਲਿਆ ਗਿਆ। ਜਹਾਜ਼ ਦੇ ਮਾਲਕ ਸੁਲਤਾਨ ਅਹਿਮਦ ਅਨਸਾਰ, ਜੋ ਗੁਜਰਾਤ ਦੇ ਦਵਾਰਕਾ ਦੇ ਰਹਿਣ ਵਾਲੇ ਨੇ, ਉਨ੍ਹਾਂ ਨੇ ਦਸਿਆ ਕਿ ਇਹ ਜਹਾਜ਼ ਬੇਰਬੇਰਾ ਬੰਦਰਗਾਹ ਤੋਂ ਸ਼ਾਰਜਾ ਦੇ ਵੱਲ ਜਾ ਰਿਹਾ ਸੀ। ਲਗਭਗ ਸਵੇਰੇ 3:30 ਵਜੇ ਓਮਾਨ ਦੇ ਤੱਟ ਨੇੜੇ ਇਹ ਹਾਦਸੇ ਦਾ ਸ਼ਿਕਾਰ ਹੋਇਆ ਕਰਿਊ ਮੈਂਬਰਾਂ ਨੇ ਦੱਸਿਆ ਕਿ ਜਹਾਜ਼ ਦੇ ਨਾਲ ਕਿਸੇ ਵਿਸਫੋਟਕ ਚੀਜ਼ ਦੇ ਟਕਰਾਉਣ ਦੀ ਜਿਹੜੀ ਬਹੁਤ ਤੇਜ਼ ਆਵਾਜ਼ ਆਈ ਸੀ, ਜਿਸ ਤੋਂ ਬਾਅਦ ਅੱਗ ਫੈਲ ਗਈ ਤੇ ਉਨ੍ਹਾਂ ਨੂੰ ਜਾਨ ਬਚਾਉਣ ਦੇ ਲਈ ਲਾਈਫ ਬੋਟ ਦੇ ਰਾਹੀਂ ਜਹਾਜ਼ ਜਿਹੜਾ ਛੱਡਣਾ ਪੈ ਗਿਆ। ਦੂਸਰੇ ਪਾਸੇ ਸਾਰੇ ਜਹਾਜ਼ਾਂ ਦੇ ਲਈ ਖੁੱਲ੍ਹਾ ਹੈ ਹੋਰਮੁਜ਼, ਇਹ ਬਿਆਨ ਦਿੱਤਾ ਹੈ ਇਰਾਨੀ ਜਿਹੜੇ ਵਿਦੇਸ਼ ਮੰਤਰੀ, ਉਨ੍ਹਾਂ ਨੇ ਇਹਦੇ ਵਿਚ ਭਾਰਤ ਆਏ ਹੋਏ ਨੇ, ਉਨ੍ਹਾਂ ਨੇ ਉਥੋਂ ਬਿਆਨ ਜਾਰੀ ਕੀਤਾ। ਕਹਿੰਦੇ ਨੇ ਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿਖੇ ਬ੍ਰਿਕਸ ਦੇਸ਼ਾਂ ਦੀ ਦੋ ਦਿਨਾਂ ਬੈਠਕ ਚੱਲ ਰਹੀ ਹੈ ਤੇ ਇਸ ਦੇ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਚੀ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਿਆਂ ਦੇ ਵਿਚੋਂ ਇਕ ਹੋਰਮੁਜ਼ ਸਾਰੇ ਵਪਾਰਕ ਜਹਾਜ਼ਾਂ ਦੇ ਲਈ ਖੁੱਲ੍ਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਜਿਹੜਾ ਸ਼ਰਤ ਵੀ ਰੱਖੀ ਹੈ ਕਿ ਉਥੋਂ ਲੰਘਣ ਵਾਲੇ ਜਹਾਜ਼ਾਂ ਨੂੰ ਇਰਾਨੀ ਜਲ ਸੈਨਾ ਦੇ ਨਾਲ ਤਾਲਮੇਲ ਕਰਨਾ ਪਏਗਾ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਦੌਰਾਨ ਇਕ ਇੰਟਰਵਿਊ ਦੇ ਵਿਚ ਅਰਾਗਚੀ ਨੇ ਕਿਹਾ ਕਿ ਅਮਰੀਕਾ ਨੇ ਉਨ੍ਹਾਂ ਦੀਆਂ ਬੰਦਰਗਾਹਾਂ ਦੀ ਨਜਾਇਜ਼ ਘੇਰਾਬੰਦੀ ਕੀਤੀ ਹੋਈ ਹੈ, ਜਿਸ ਦੇ ਕਾਰਨ ਖੇਤਰ ਦੇ ਵਿਚ ਤਣਾਅ ਵਧਿਆ। ਉਨ੍ਹਾਂ ਕਿਹਾ ਕਿ ਹੋਰਮੁਜ਼ ਇਸ ਵੇਲੇ ਅਮਰੀਕੀ ਹਮਲਾਵਰ ਨੀਤੀਆਂ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ। ਇਰਾਨ ਨੇ ਕਿਸੇ ਵੀ ਜਹਾਜ਼ ਦਾ ਰਸਤਾ ਨਹੀਂ ਰੋਕਿਆ ਹੋਇਆ, ਸਗੋਂ ਅਮਰੀਕਾ ਰੁਕਾਵਟਾਂ ਪੈਦਾ ਕਰ ਰਿਹਾ। ਇਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਬਾਦੀ ਨੇ ਵੀ ਕਿਹਾ ਕਿ ਇਰਾਨ ਹਮੇਸ਼ਾ ਅੰਤਰਰਾਸ਼ਟਰੀ ਕਾਨੂੰਨਾਂ ਦੇ ਦਾਇਰੇ ਦੇ ਵਿਚ ਰਹਿ ਕੇ ਕੰਮ ਕਰਦਾ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਜਿਵੇਂ ਹੀ ਖੇਤਰ ਦੇ ਵਿਚ ਸ਼ਾਂਤੀ ਸਥਾਪਿਤ ਹੋਏਗੀ, ਸਮੁੰਦਰੀ ਸੁਰੱਖਿਆ ਹੋਰ ਵੀ ਮਜ਼ਬੂਤ ਹੋ ਜਾਵੇਗੀ। ਕੈਨੇਡਾ ਦੇ ਵਿਚ ਗੋਲੀਬਾਰੀ ਅਤੇ ਜਬਰਨ ਉਗਰਾਹੀ ਦੇ ਦੋਸ਼ਾਂ ਦੇ ਵਿਚ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਨੇ। ਕੈਨੇਡਾ ਦੇ ਵਿਚ ਰਹਿ ਰਹੇ ਦੋ ਪੰਜਾਬੀ ਨੌਜਵਾਨਾਂ ਨੂੰ ਸਰੀ ਪੁਲਿਸ ਸਰਵਿਸ ਜਿਹੜੀ ਹੈ SPS ਦੀ ਉਸ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਕ੍ਰਿਮੀਨਲ ਕੋਡ ਦੇ ਅਪਰਾਧਾਂ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਸਬੰਧਤ ਮਾਮਲੇ ਦੇ ਵਿਚ ਇਕ ਅਜਿਹੀ ਰਿਹਾਇਸ਼ ਦੇ ਉਤੇ ਕਥਿਤ ਤੌਰ ਦੇ ਉਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿੱਥੇ ਰਹਿਣ ਵਾਲਾ ਵਿਅਕਤੀ ਜਬਰਨ ਉਗਰਾਹੀ ਦੀਆਂ ਧਮਕੀਆਂ ਦਾ ਜਿਹੜਾ ਨਿਸ਼ਾਨਾ ਸੀ। ਸਰੀ ਪੁਲਿਸ ਸਰਵਿਸ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ 22 ਅਪ੍ਰੈਲ ਨੂੰ ਰਾਤ ਕਰੀਬ 12:40 ਦੇ ਉਤੇ ਵਾਪਰੀ ਸੀ, ਜਦੋਂ SPS ਫਰੰਟ ਲਾਈਨ ਅਧਿਕਾਰੀਆਂ ਨੇ 13,400 ਬਲਾਕ 87A Avenue ਦੇ ਵਿਚ ਇਕ ਘਰ ਦੇ ਵਿਚ ਗੋਲੀਬਾਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਹੈ। ਪੁਲਿਸ ਨੇ ਰਿਹਾਇਸ਼ ਅਤੇ ਇਕ ਵਾਹਨ ਦੇ ਨੁਕਸਾਨ ਦੀ ਪੁਸ਼ਟੀ ਕੀਤੀ, ਹਾਲਾਂਕਿ ਕਿਸੇ ਦੀ ਜ਼ਖਮੀ ਹੋਣ ਦੀ ਖ਼ਬਰ ਨਹੀਂ। ਇਸ ਦੇ ਵਿਚ ਜਿਹੜਾ ਐਕਸਟ੍ਰੋਰਸ਼ਨ ਰਿਸਪਾਂਸ ਟੀਮ ਨੇ ਜਾਂਚ ਦਾ ਜਿਹੜਾ ਜ਼ਿੰਮਾ ਸੰਭਾਲਿਆ, ਇਕ ਸ਼ੱਕੀ ਵਾਹਨ ਦੀ ਪਛਾਣ ਕੀਤੀ ਤੇ ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ CBSA ਦੇ ਵਿਚ ਜਿਹੜਾ ਹੋਰ SPS ਯੂਨਿਟਾਂ ਦੇ ਸਹਿਯੋਗ ਦੇ ਨਾਲ ਇਕ ਸਰੀ ਰਿਹਾਇਸ਼ ਦੇ ਉਤੇ ਤਲਾਸ਼ੀ ਵਾਰੰਟ ਜਿਹੜੇ ਲਾਗੂ ਕਰ ਦਿੱਤੇ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਤੇ ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਵੱਧ ਰਿਹਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਕਮੈਂਟ ਕਰ ਰਹੇ ਹੋ, ਜਾਂਦੇ ਜਾਂਦੇ ਜ਼ਰੂਰ ਲਵਾਂਗਾ। ਪਰ ਉਸ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ, ਤੇ ਗੱਲ ਕਰਨੀ ਹੈ ਤੁਹਾਡੇ ਨਾਲ ਕੱਲ ਵੀ ਰਹਿ ਗਈ ਵਿਚ, ਤੇ ਉਨ੍ਹਾਂ ਦੀ ਗੱਲਬਾਤ ਕਰਕੇ ਫਿਰ ਆਪਾਂ ਅੱਗੇ ਵਧਦੇ ਹਾਂ। ਨੰਦੇੜ ਸਾਹਿਬ ਤੋਂ ਸਰਹਿੰਦ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਤਿਹਾਸਕ ਫਤਿਹ, ਮਹਾਨ ਸਿੱਖ ਯੋਧੇ ਦੀ ਗੱਲ ਕਰਦੇ ਹਾਂ ਤੇ ਗੱਲਬਾਤ ਲਿਖ ਰਹੇ ਨੇ ਗੁਰਕਿਰਪਾਲ ਸਿੰਘ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜੀ ਦਾ ਮੰਚ। ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਰਹਿੰਦ ਉਤੇ ਫਤਿਹ ਸਿਰਫ ਇਕ ਜੰਗੀ ਜਿੱਤ ਨਹੀਂ ਸੀ, ਸਗੋਂ ਇਹ ਜ਼ਾਲਮ ਮੁਗਲ ਹਕੂਮਤ ਦੇ ਅੰਤ ਦੀ ਸ਼ੁਰੂਆਤ ਤੇ ਪੰਜਾਬ ਦੇ ਵਿਚ ਆਜ਼ਾਦੀ ਦੇ ਇਕ ਨਵੇਂ ਅਧਿਆਇ ਦਾ ਆਗਾਜ਼ ਸੀ। ਇਸ ਇਤਿਹਾਸਕ ਘਟਨਾ ਨੇ ਖਾਲਸਾ ਰਾਜ ਦੀ ਨੀਂਹ ਰੱਖੀ, ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿਚ ਉਹ ਹੌਸਲਾ ਭਰਿਆ ਜਿਸ ਨੇ ਅੱਗੇ ਜਾ ਕੇ 18ਵੀਂ ਸਦੀ ਦੀਆਂ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਸਿੱਖ ਸਾਮਰਾਜ ਦਾ ਰਾਹ ਪੱਧਰਾ ਕੀਤਾ। ਇਹ ਮਹਾਨ ਸੰਘਰਸ਼ ਦੀ ਨੀਂਹ 1 ਅਗਸਤ 1708 ਦੇ ਵਿਚ ਰੱਖੀ ਗਈ, ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪਹੁੰਚੇ। ਸਤੰਬਰ 1708 ਦੇ ਵਿਚ ਉਹ ਮਾਧੋ ਦਾਸ ਬੈਰਾਗੀ ਦੇ ਡੇਰੇ ਗਏ। ਮਾਧੋ ਦਾਸ ਨੇ ਗੁਰੂ ਸਾਹਿਬ ਦੀ ਸ਼ਰਨ ਦੇ ਲਈ ਸ਼ਰਨ ਲਈ ਤੇ ਗੁਰੂ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਅੰਮ੍ਰਿਤ ਛਕਾ ਕੇ ਮਾਧੋ ਦਾਸ ਤੋਂ ਜਿਹੜਾ ਸੀ ਬੈਰਾਗੀ ਦਾ ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ ਸੀ, ਪਰ ਬਾਅਦ ਦੇ ਵਿਚ ਉਹ ਬੰਦਾ ਸਿੰਘ ਬਹਾਦਰ ਦੇ ਵਜੋਂ ਜਾਣ ਲੱਗ ਪਏ। ਇਸੇ ਦੌਰਾਨ ਬਾਬਾ ਬੰਦਾ ਸਿੰਘ ਉਨ੍ਹਾਂ ਨੂੰ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਉਨ੍ਹਾਂ ਨੂੰ ਨੀਹਾਂ ਦੇ ਵਿਚ ਚਿਣ ਕੇ ਸ਼ਹੀਦ ਕਰਨ ਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਜਿਹੜੀ ਹੈ ਦਿਲ ਕੰਬਾਊ ਘਟਨਾ ਬਾਰੇ ਪਤਾ ਲੱਗਦਾ ਹੈ। ਵਜ਼ੀਰ ਖਾਨ ਦੇ ਇਸ ਅਣ ਮਨੁੱਖੀ ਜ਼ੁਲਮ ਦੇ ਬਾਰੇ ਜਾਣ ਕੇ ਬਾਬਾ ਬੰਦਾ ਸਿੰਘ ਉਨ੍ਹਾਂ ਨੇ ਆਪਣਾ ਜੀਵਨ ਇਸ ਜ਼ਾਲਮ ਰਾਜ ਦੇ ਖਾਤਮੇ ਦੇ ਲਈ ਸਮਰਪਿਤ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਮ ਯੁੱਧ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਝ ਵਿਸ਼ੇਸ਼ ਨਿਸ਼ਾਨੀਆਂ ਅਤੇ ਸ਼ਕਤੀਆਂ ਬਖਸ਼ੀਆਂ ਸੀ। ਵੱਖ ਵੱਖ ਸਰੋਤਾਂ ਦੇ ਮੁਤਾਬਕ ਉਨ੍ਹਾਂ ਨੇ ਆਪਣੇ ਤਰਕਸ਼ ਦੇ ਵਿੱਚੋਂ 5 ਤੀਰ ਜੰਗੀ ਸ਼ਕਤੀ ਤੇ ਆਤਮਿਕ ਅਡੋਲਤਾ ਦੇ ਲਈ ਸ੍ਰੀ ਸਾਹਿਬ ਜਾਣੀ ਕਿ ਤਲਵਾਰ ਅਤੇ ਪ੍ਰਭੂ ਸੱਤਾ ਦੇ ਪ੍ਰਤੀਕ ਦੇ ਵਜੋਂ ਇੱਕ ਨਗਾਰਾ ਤੇ ਨਿਸ਼ਾਨ ਸਾਹਿਬ ਬਖਸ਼ੇ ਸੀ। ਰਾਜਸੀ ਤੇ ਧਾਰਮਿਕ ਅਗਵਾਈ ਦੇ ਲਈ ਗੁਰੂ ਸਾਹਿਬ ਨੇ 5 ਪ੍ਰਮੁੱਖ ਸਿੱਖਾਂ ਭਾਈ ਬਾਜ ਸਿੰਘ, ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ ਤੇ ਭਾਈ ਦਇਆ ਸਿੰਘ, ਭਾਈ ਰਾਮ ਸਿੰਘ ਨੂੰ ਉਨ੍ਹਾਂ ਦੇ ਨਾਲ ਭੇਜਿਆ ਤਾਂ ਜੋ ਹਰ ਫੈਸਲਾ ਗੁਰਮਤਿ ਮਰਿਆਦਾ ਦੇ ਅਨੁਸਾਰ ਲਿਆ ਜਾ ਸਕੇ। ਅਕਤੂਬਰ 1708 ਦੇ ਵਿਚ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁੱਠੀ ਭਰ ਸਿੰਘਾਂ ਦੇ ਨਾਲ ਲਗਭਗ 1600 ਕਿਲੋਮੀਟਰ ਦਾ ਲੰਮਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੇ ਰਸਤੇ ਦੇ ਵਿਚ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੇ ਹੁਕਮਨਾਮੇ ਭੇਜੇ, ਜਿਨ੍ਹਾਂ ਦੇ ਵਿਚ ਸੰਗਤ ਨੂੰ ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠ ਇਕੱਠੇ ਹੋ ਕੇ ਮੁਗਲ ਹਕੂਮਤ ਵਿਰੁੱਧ ਲੜਨ ਦੇ ਲਈ ਕਿਹਾ ਗਿਆ ਸੀ। ਮਹਾਰਾਸ਼ਟਰ ਤੇ ਰਾਜਸਥਾਨ ਦੇ ਰਾਹੀਂ ਗੁਪਤ ਰੂਪ ਦੇ ਵਿਚ ਅੱਗੇ ਵਧਦੇ ਹੋਏ ਉਹ ਸਤੰਬਰ 1709 ਦੇ ਵਿਚ ਸੋਨੀਪਤ ਪਹੁੰਚੇ, ਜਿੱਥੇ ਪਹਿਲੀਆਂ ਮਹੱਤਵਪੂਰਨ ਫੌਜੀ ਕਾਰਵਾਈਆਂ ਦੇ ਵਿਚੋਂ ਇਕ ਅਹਿਮ ਫੌਜੀ ਕਾਰਵਾਈ ਕਰਦਿਆਂ ਉਨ੍ਹਾਂ ਨੇ ਮੁਗਲ ਖਜ਼ਾਨੇ ਦੇ ਉਤੇ ਕਬਜ਼ਾ ਕੀਤਾ। ਜਿਉਂ ਜਿਉਂ ਗੁਰੂ ਸਾਹਿਬ ਦੇ ਹੁਕਮਨਾਮੇ ਮਾਲਵੇ ਅਤੇ ਹੋਰ ਇਲਾਕਿਆਂ ਦੇ ਵਿਚ ਪਹੁੰਚੇ, ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿਚ ਉਨ੍ਹਾਂ ਦੇ ਨਾਲ ਜਿਹੜਾ ਜੁੜਦੀਆਂ ਗਈਆਂ। 26 ਨਵੰਬਰ 1709 ਨੂੰ ਉਨ੍ਹਾਂ ਨੇ ਸਮਾਣਾ ਤੇ ਕਬਜ਼ਾ ਕੀਤਾ। ਇਹ ਜਿੱਤ ਬਹੁਤ ਅਹਿਮ ਸੀ ਕਿਉਂਕਿ ਇੱਥੇ ਹੀ ਸਾਹਿਬਜ਼ਾਦਿਆਂ ਤੇ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਦੇ ਨਾਲ ਜੁੜੇ ਜਲਾਦ ਰਹਿੰਦੇ ਸਨ। ਉਨ੍ਹਾਂ ਨੂੰ ਸਜ਼ਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਦੇਸ਼ ਦਿੱਤਾ ਕਿ ਜ਼ੁਲਮ ਦਾ ਅੰਤ ਨਿਸ਼ਚਿਤ ਹੈ। ਸਮਾਣਾ ਦੀ ਜਿੱਤ ਨੇ ਸਿੱਖਾਂ ਨੂੰ ਆਰਥਿਕ ਮਜ਼ਬੂਤੀ ਤੇ ਵੱਡੇ ਕਿਲੇ ਜਿੱਤਣ ਦਾ ਜਿਹੜਾ ਵਿਸ਼ਵਾਸ ਪ੍ਰਦਾਨ ਕੀਤਾ। ਇੱਥੋਂ ਦੇ ਪ੍ਰਬੰਧ ਦੇ ਲਈ ਭਾਈ ਫਤਿਹ ਸਿੰਘ ਨੂੰ ਸੂਬੇਦਾਰ ਨਿਯੁਕਤ ਕੀਤਾ ਗਿਆ, ਜੋ ਖਾਲਸਾ ਪ੍ਰਸ਼ਾਸਨ ਦੀ ਪਹਿਲੀ ਕੜੀ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਘੁੜਾਮ, ਠਸਕਾ ਨੇੜੇ, ਥਨੇਸਰ, ਸ਼ਾਹਬਾਦ ਅਤੇ ਮੁਸਤਬਾਬਾਦ ਨੂੰ ਜਿਹੜਾ ਜਿੱਤਦੀਆਂ ਹੋਈਆਂ ਸੰਡੋਰਾ ਪਹੁੰਚ ਗਈਆਂ, ਜਿੱਥੇ ਪੀਰ ਬੁੱਧੂ ਸ਼ਾਹ ਉਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਉਸਮਾਨ ਖਾਨ ਨੂੰ ਸਜ਼ਾ ਦਿੱਤੀ ਗਈ। ਕੁਝ ਇਤਿਹਾਸਕ ਹਵਾਲਿਆਂ ਦੇ ਅਨੁਸਾਰ ਥਾਨੇਸਰ ਦਾ ਜਿਹੜਾ ਪ੍ਰਬੰਧ ਭਾਈ ਰਾਮ ਸਿੰਘ ਉਨ੍ਹਾਂ ਨੂੰ ਸੌਂਪਿਆ ਗਿਆ। ਭਾਈ ਮਈ 1710 ਤੱਕ ਪਟਿਆਲਾ, ਸੰਗਰੂਰ, ਬਠਿੰਡਾ ਦੇ ਇਲਾਕਿਆਂ ਤੋਂ ਸਿੱਖ ਜਥੇ ਜਿਹੜੇ ਸਨ ਬਾਗਰ ਖਾਦਰ ਦੇ ਇਲਾਕਿਆਂ ਤੋਂ ਸਿੱਖਾਂ ਦੇ ਸਮੇਤ ਲਗਾਨ ਤੋਂ ਦੁਖੀ ਕਿਸਾਨ ਤੇ ਆਮ ਲੋਕ ਵੱਡੀ ਗਿਣਤੀ ਦੇ ਵਿਚ ਬਾਬਾ ਬੰਦਾ ਸਿੰਘ ਦੀ ਅਗਵਾਈ ਦੇ ਵਿਚ ਬਨੂੜ ਲਾਗੇ ਜਿਹੜਾ ਇਕੱਠੇ ਹੋਣੇ ਸ਼ੁਰੂ ਹੋ ਗਏ। 12 ਮਈ 1710 ਨੂੰ ਸਰਹਿੰਦ ਨੇੜੇ ਚੱਪੜ ਚਿੜੀ ਦੇ ਮੈਦਾਨ ਦੇ ਵਿਚ ਇਤਿਹਾਸਕ ਜੰਗ ਹੁੰਦੀ ਹੈ। ਰਵਾਇਤੀ ਵਰਣਨਾ ਦੇ ਅਨੁਸਾਰ ਮਾਝੇ ਦੇ ਕੁਝ ਸਿੱਖ ਰੋਪੜ ਵਾਲੇ ਪਾਸਿਓਂ ਅੱਗੇ ਵਧੇ, ਜਦੋਂ ਕਿ ਬਾਬਾ ਬੰਦਾ ਸਿੰਘ ਦੀ ਬਹਾਦਰੀ ਅਗਵਾਈ ਹੇਠ ਮੁੱਖ ਸਿੱਖ ਤਾਕਤ ਬਨੂੜ ਵਾਲੇ ਪਾਸੇ ਤੋਂ ਚੱਪੜ ਚਿੜੀ ਪਹੁੰਚੀ। ਵਜ਼ੀਰ ਖਾਨ ਦੇ ਕੋਲ ਵਿਸ਼ਾਲ ਫੌਜ, ਹਾਥੀ ਤੇ ਭਾਰੀ ਤੋਪਖਾਨਾ ਸੀ, ਜਦੋਂ ਕਿ ਸਿੱਖਾਂ ਦੇ ਕੋਲ ਸਿਰਫ ਹੌਸਲਾ ਤੇ ਸ਼ਸਤਰ ਸਨ। ਸ਼ੁਰੂਆਤ ਦੇ ਵਿਚ ਸਿੱਖਾਂ ਦੇ ਕੋਲ ਤੋਪਾਂ ਨਾ ਹੋਣ ਦੇ ਕਾਰਨ ਨੁਕਸਾਨ ਹੋਇਆ, ਪਰ ਕੁਝ ਮੌਕਾ ਪ੍ਰਸਤ ਲੋਕ ਮੈਦਾਨ ਛੱਡ ਗਏ। ਅਜਿਹੇ ਨਾਜ਼ੁਕ ਮੋੜ ਦੇ ਉਤੇ ਬਾਬਾ ਬੰਦਾ ਸਿੰਘ ਬਹਾਦਰ ਖੁਦ ਇਕ ਉੱਚੇ ਟਿੱਬੇ ਦੇ ਉਤੇ ਹੇਠਾਂ ਉਤਰੇ ਤੇ ਮੋਰਚੇ ਦੀ ਅਗਵਾਈ ਕੀਤੀ। ਸਿੱਖਾਂ ਨੇ ਅਜਿਹਾ ਜ਼ਬਰਦਸਤ ਹੱਲਾ ਕੀਤਾ ਸੀ ਕਿ ਮੁਗਲ ਤੋਪਖਾਨਾ ਜਿਹੜਾ ਨਕਾਰਾ ਹੋ ਗਿਆ ਸੀ। ਜੰਗ ਦੇ ਦੌਰਾਨ ਜਦ ਵਜ਼ੀਰ ਖਾਨ ਹਾਥੀ ਦੇ ਉਤੇ ਸਵਾਰ ਹੋ ਕੇ ਹਮਲਾਵਰ ਹੋਇਆ ਤਾਂ ਭਾਈ ਬਾਜ ਸਿੰਘ ਉਨ੍ਹਾਂ ਨੇ ਤੇ ਭਾਈ ਫਤਿਹ ਸਿੰਘ ਉਨ੍ਹਾਂ ਨੇ ਬੇਮਿਸਾਲ ਬਹਾਦਰੀ ਦਿਖਾਈ। ਭਾਈ ਫਤਿਹ ਸਿੰਘ ਦੇ ਤੇਗ ਦੇ ਵਾਰ ਨੇ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਜ਼ੀਰ ਖਾਨ ਦੀ ਮੌਤ ਦੇ ਨਾਲ ਮੁਗਲ ਫੌਜ ਦੇ ਵਿਚ ਭਗਦੜ ਮੱਚ ਜਾਂਦੀ ਹੈ। ਮੁਗਲ ਫੌਜ ਜਾਨਾਂ ਬਚਾ ਕੇ ਸਰਹਿੰਦ ਦੇ ਕਿਲੇ ਦੇ ਵਿਚ ਲੁਕ ਗਈ ਤੇ ਸਿੱਖਾਂ ਨੇ ਕਿਲੇ ਦੀਆਂ ਕੰਧਾਂ ਦੇ ਉਤੇ ਪੌੜੀਆਂ ਲਾਈਆਂ ਤੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋ ਗਏ। ਅੰਤ 14 ਮਈ ਅੱਜ ਦੇ ਦਿਹਾੜੇ ਦੇ ਉਤੇ 1710 ਨੂੰ ਸਰਹਿੰਦ ਤੇ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਜਿਹੜਾ ਝੁਲਾ ਦਿੱਤਾ ਗਿਆ। ਵਜ਼ੀਰ ਖਾਨ ਦਾ ਪਰਿਵਾਰ ਤੇ ਕਈ ਅਮੀਰ ਅਹੁਦੇਦਾਰ ਖਜ਼ਾਨਾ ਲੈ ਕੇ ਪਹਿਲਾਂ ਹੀ ਜਿਹੜਾ ਦਿੱਲੀ ਵੱਲ ਫਰਾਰ ਹੋ ਚੁੱਕੇ ਸਨ। ਸਾਹਿਬਜ਼ਾਦਿਆਂ ਦੇ ਵਿਰੁੱਧ ਜ਼ਹਿਰ ਉਗਲਣ ਵਾਲੇ ਦੀਵਾਨ ਸੁੱਚਾ ਨੰਦ ਨੂੰ ਫੜ ਕੇ ਸਖ਼ਤ ਸਜ਼ਾ ਦਿੱਤੀ ਗਈ। ਬੇਮਿਸਾਲ ਜਿੱਤਾਂ ਤੇ ਅਥਾਹ ਬਹਾਦਰੀ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਬਾਅਦ ਦੇ ਇਤਿਹਾਸ ਦੇ ਵਿਚ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਨਾਲ ਪ੍ਰਸਿੱਧ ਹੋਇਆ। ਉਨ੍ਹਾਂ ਨੇ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਤੇ ਲੋਹਗੜ੍ਹ ਨੂੰ ਜਿਹੜਾ ਆਪਣੀ ਰਾਜਧਾਨੀ ਐਲਾਨਿਆ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਉਤੇ ਸਿੱਕੇ ਜਾਰੀ ਕੀਤੇ। ਉਨ੍ਹਾਂ ਸਭ ਤੋਂ ਅਹਿਮ ਕਾਰਜ ਕਰਦਿਆਂ ਜ਼ਿਮੀਦਾਰੀ ਪ੍ਰਥਾ ਜਿਹੜੀ ਸੀ ਖਤਮ ਕਰਕੇ ਹਲ ਵਾਹੁਣ ਵਾਲੇ ਕਿਸਾਨਾਂ ਨੂੰ ਜ਼ਮੀਨਾਂ ਦੇ ਅਸਲ ਮਾਲਕ ਬਣਾਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਰਾਜ ਬਰਾਬਰੀ, ਇਨਸਾਫ਼ ਤੇ ਜ਼ੁਲਮ ਦੇ ਖਾਤਮੇ ਦਾ ਪ੍ਰਤੀਕ ਸੀ, ਜਿਸ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਜਿਹੜਾ ਦੇ ਦਿੱਤਾ ਸੀ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਬਾਬਾ ਬੰਦਾ ਸਿੰਘ ਹੁਣਾਂ ਨੂੰ ਸਮਰਪਿਤ ਅੱਜ ਦੇ ਦਿਹਾੜੇ ਦੇ ਉੱਤੇ ਨੰਦੇੜ ਤੋਂ ਸਰਹਿੰਦ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਫਤਿਹ, ਗੁਰ ਕਿਰਪਾਲ ਸਿੰਘ ਹੁਣਾਂ ਦੀ ਕਲਮ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਤੇ ਲੋ ਇਦਾਂ ਹੀ ਗੱਲਾਂ ਬਾਤਾਂ ਸਮਾਪਤੀ ਵੱਲ ਨੂੰ ਚੱਲਦੇ ਆ ਤੇ ਇੱਕ ਗੱਲਬਾਤ ਤੁਹਾਨੂੰ ਸੁਣਾਉਂਦੇ ਆ। ਲੋਕਾਂ ਨੂੰ ਲੁੱਟਿਆ ਕਿੱਦਾਂ ਜਾਂਦਾ ਹੈ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਕੈਂਸਰ ਦੇ ਸੰਬੰਧ ਦੇ ਵਿੱਚ ਗੱਲਬਾਤ ਹੈ। ਕੈਂਸਰ ਪੀੜਤ ਬੱਚਿਆਂ ਦੇ ਇਲਾਜ ਦੇ ਲਈ ਇਕੱਠੇ ਕੀਤੇ ਕਰੋੜਾਂ ਰੁਪਏ ਕਿਵੇਂ ਹੜੱਪ ਲਏ ਗਏ, ਕਿਵੇਂ ਹੁੰਦਾ ਹੈ ਸਕੈਮ, ਬੀਬੀਸੀ ਦੀ ਜਾਂਚ ਦੇ ਵਿੱਚ ਹੋਰ ਖੁਲਾਸੇ ਹੋਏ ਹੈ, ਉਹਦੇ ਬਾਰੇ ਰਿਪੋਰਟ ਹੈ। ਸਿਮੀ ਜੋਲਾਓਸੋ, ਜੈਕ ਗੁੱਡਮੈਨ, ਸਰਾਹ ਬਕਲੇ ਹੁਣਾਂ ਦੀ ਕਲਮ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਇੱਕ ਛੋਟਾ ਜਿਹਾ ਬੱਚਾ ਕੈਮਰੇ ਵੱਲ ਦੇਖ ਰਿਹਾ, ਉਹਦਾ ਰੰਗ ਫਿੱਕਾ ਤੇ ਉਸਦੇ ਸਿਰ ਦੇ ਉੱਤੇ ਵਾਲ ਨਹੀਂ। ਉਹ ਕਹਿ ਰਿਹਾ ਕਿ ਮੈਂ 7 ਸਾਲਾਂ ਦਾ ਹਾਂ ਤੇ ਮੈਨੂੰ ਕੈਂਸਰ ਹੈ, ਕਿਰਪਾ ਕਰਕੇ ਮੇਰੀ ਜਾਨ ਬਚਾਓ ਤੇ ਮੇਰੀ ਮਦਦ ਕਰ ਦਿਓ। ਖਲੀਲ, ਜਿਸਦੀ ਤਸਵੀਰ ਫਿਲਮ ਦੇ ਇੱਕ ਸੀਨ ਦੇ ਵਿੱਚ ਦਿਖਾਈ ਗਈ ਹੈ, ਉਸਦੀ ਮਾਂ ਦੱਸਦੀ ਹੈ ਕੋਈ ਰਿਕਾਰਡ ਨਹੀਂ ਕਰਨਾ ਚਾਹੁੰਦੇ ਸਨ। ਬੱਚੇ ਦਾ ਸਿਰ ਮੁੰਨਣ ਦੇ ਲਈ ਕਿਹਾ ਗਿਆ ਸੀ ਤੇ ਫਿਰ ਇੱਕ ਫਿਲਮ ਕਰੂ ਨੇ ਉਸਨੂੰ ਇੱਕ ਨਕਲੀ ਡ੍ਰਿਪ ਲਗਾ ਦਿੱਤੀ ਤੇ ਉਸਦੇ ਪਰਿਵਾਰ ਨੂੰ ਅਜਿਹਾ ਦਿਖਾਵਾ ਕਰਨ ਦੇ ਲਈ ਕਿਹਾ ਗਿਆ ਜਿਵੇਂ ਕਿ ਉਸਦਾ ਜਨਮ ਦਿਨ ਹੋਵੇ। ਉਨ੍ਹਾਂ ਨੇ ਉਸਨੂੰ ਅੰਗਰੇਜ਼ੀ ਦੇ ਵਿੱਚ ਯਾਦ ਕਰਨ ਤੇ ਬੋਲਣ ਦੇ ਲਈ ਇੱਕ ਸਕ੍ਰਿਪਟ ਜਿਹੜੀ ਦਿੱਤੀ ਸੀ ਤੇ ਅਲਜ਼ਿਨ ਕਹਿੰਦੀ ਹੈ ਖਲੀਲ ਨੂੰ ਕਿ ਬਿਲਕੁਲ ਪਸੰਦ ਨਹੀਂ ਸੀ। ਜਦੋਂ ਉਸਨੂੰ ਰਵਾਉਣ ਦੇ ਲਈ ਉਸਦੇ ਕੋਲ ਕੱਟੇ ਹੋਏ ਪਿਆਜ਼ ਰੱਖੇ ਗਏ ਤੇ ਉਸਦੀਆਂ ਅੱਖਾਂ ਦੇ ਹੇਠਾਂ ਮੈਥੋਲ ਲਗਾਇਆ ਗਿਆ ਤਾਂ ਅਲਜ਼ਿਨ ਇਸ ਦੇ ਲਈ ਸਹਿਮਤ ਹੋ ਗਈ ਸੀ ਕਿਉਂਕਿ ਭਾਵੇਂ ਇਹ ਸਭ ਇੱਕ ਨਾਟਕ ਸੀ ਪਰ ਖਲੀਲ ਨੂੰ ਜਿਹੜਾ ਸੀ ਸੱਚਮੁੱਚ ਕੈਂਸਰ ਸੀ। ਉਸਨੂੰ ਦੱਸਿਆ ਗਿਆ ਸੀ ਕਿ ਇਹ ਵੀਡੀਓ ਬਿਹਤਰ ਇਲਾਜ ਦੇ ਲਈ ਪੈਸੇ ਇਕੱਠੇ ਕਰਨ ਦੇ ਵਿੱਚ ਮਦਦ ਕਰੇਗੀ ਤੇ ਪੈਸੇ ਇਕੱਠੇ ਵੀ ਹੋਏ। ਖਲੀਲ ਦੇ ਨਾਮ ਦੇ ਉੱਤੇ ਚਲਾਈ ਗਈ ਮੁਹਿੰਮ ਦੇ ਅਨੁਸਾਰ $27,000 ਇਕੱਠਾ ਹੋ ਗਿਆ ਪਰ ਅਲਜ਼ਿਨ ਨੂੰ ਦੱਸਿਆ ਗਿਆ ਕਿ ਮੁਹਿੰਮ ਫੇਲ ਹੋ ਗਈ ਤੇ ਉਹ ਕਹਿੰਦੀ ਹੈ ਕਿ ਉਸਨੂੰ ਇਨ੍ਹਾਂ ਪੈਸਿਆਂ ਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ, $27,000 ਦੇ ਵਿੱਚੋਂ ਕੁਝ ਨਹੀਂ ਮਿਲਿਆ। ਸਿਰਫ ਉਸ ਦਿਨ ਜਿਹੜਾ ਫਿਲਮਾਉਣ ਦੀ ਫੀਸ ਜਿਹੜੀ ਸੀ ਵਜੋਂ $700 ਹੀ ਉਹਨੂੰ ਮਿਲੇ ਸੀ ਕਿ ਭਾਈ ਤੁਹਾਨੂੰ ਵਰਤਿਆ ਗਿਆ, ਤੁਹਾਨੂੰ ਜਿਹੜਾ ਦਿਹਾੜੀ ਦਿੱਤੀ ਜਾਂਦੀ ਹੈ ਉਸ ਦਿਨ ਦੀ, ਤੁਸੀਂ ਫਿਲਮ ਬਣਵਾਉਣ ਦੇ ਵਿੱਚ ਵਿੱਚ ਨਾਲ ਆਇਓ ਤੇ ਤੁਹਾਨੂੰ $700 ਦਿੱਤਾ ਜਾਂਦਾ ਹੈ। ਇੱਕ ਸਾਲ ਦੇ ਬਾਅਦ ਖਲੀਲ ਦੀ ਮੌਤ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ ਦੁਨੀਆਂ ਭਰ ਦੇ ਵਿੱਚ ਬਿਮਾਰ ਜਾਂ ਮਰਨ ਕੰਢੇ ਪਹੁੰਚੇ ਬੱਚਿਆਂ ਦੇ ਲਾਚਾਰ ਮਾਤਾ ਪਿਤਾ ਨੂੰ ਆਨਲਾਈਨ ਧੋਖਾਧੜੀ ਮੁਹਿੰਮਾਂ ਦੇ ਦੁਆਰਾ ਲੁੱਟਿਆ ਜਾ ਰਿਹਾ ਜਿਵੇਂ ਕਿ ਬੀਬੀਸੀ ਵਰਲਡ ਸਰਵਿਸ ਨੇ ਖੁਲਾਸਾ ਕੀਤਾ। ਲੋਕਾਂ ਨੇ ਉਨ੍ਹਾਂ ਮੁਹਿੰਮਾਂ ਦੇ ਲਈ ਪੈਸੇ ਦਿੱਤੇ ਨੇ ਜੋ ਜਾਨ ਬਚਾਉਣ ਵਾਸਤੇ ਇਲਾਜ ਦੇ ਲਈ ਫੰਡ ਇਕੱਠਾ ਕਰਨ ਦਾ ਦਾਅਵਾ ਕਰਦੀਆਂ ਨੇ। ਅਜਿਹੇ 15 ਪਰਿਵਾਰਾਂ ਦੀ ਪਛਾਣ ਕੀਤੀ ਗਈ ਜੋ ਕਹਿੰਦੇ ਨੇ ਕਿ ਉਨ੍ਹਾਂ ਨੂੰ ਇਕੱਠੇ ਕੀਤੇ ਫੰਡਾਂ ਦੇ ਵਿੱਚੋਂ ਬਹੁਤ ਘੱਟ ਜਾਂ ਕੁਝ ਵੀ ਨਹੀਂ ਮਿਲਿਆ ਤੇ ਅਕਸਰ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਇਹ ਵੀਡੀਓ ਜਨਤਕ ਹੋ ਗਈ ਹੈ। ਮੈਂ ਮਰਨਾ ਨਹੀਂ ਚਾਹੁੰਦੀ, ਮੇਰੇ ਇਲਾਜ ਦੇ ਉੱਤੇ ਬਹੁਤ ਖਰਚਾ ਆਉਂਦਾ ਹੈ, ਗੱਲਬਾਤ ਕਹਿੰਦੇ ਨੇ 9 ਪਰਿਵਾਰ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਜਿਨ੍ਹਾਂ ਦੀਆਂ ਵੀਡੀਓਜ਼ ਉਸੇ ਧੋਖਾਧੜੀ ਵਾਲੇ ਨੈਟਵਰਕ ਦਾ ਹਿੱਸਾ ਜਾਪਦੀਆਂ ਨੇ। ਕਹਿੰਦੇ ਨੇ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਦੇ ਉੱਤੇ ਇਕੱਠੇ ਕੀਤੇ ਗਏ $4 ਮਿਲੀਅਨ ਦੇ ਵਿੱਚੋਂ ਕਦੇ ਵੀ ਕੁਝ ਨਹੀਂ ਮਿਲਿਆ। ਇਸ ਨੈਟਵਰਕ ਦੇ ਇੱਕ ਭੇਤੀ ਨੇ ਸਾਨੂੰ ਦੱਸਿਆ ਕਿ ਉਹ ਅਜਿਹੇ ਸੁੰਦਰ ਬੱਚਿਆਂ ਦੀ ਭਾਲ ਕਰਦੇ ਸਨ ਜਿਨ੍ਹਾਂ ਦੀ ਉਮਰ 3 ਤੋਂ 9 ਸਾਲ ਹੋਵੇ ਤੇ ਸਿਰ ਦੇ ਉੱਤੇ ਵਾਲ ਨਾ ਹੋਣ। ਅਸੀਂ ਇਸ ਧੋਖਾਧੜੀ ਦੇ ਵਿੱਚ ਇੱਕ ਮੁੱਖ ਖਿਡਾਰੀ ਦੀ ਪਛਾਣ ਕੈਨੇਡਾ ਦੇ ਵਿੱਚ ਰਹਿਣ ਵਾਲੇ ਇਜ਼ਰਾਈਲੀ ਵਿਅਕਤੀ ਏਰਿਜ਼ ਹਦਾਰੀ ਵਜੋਂ ਕੀਤੀ ਹੈ। ਸਾਡੀ ਜਾਂਚ ਜਿਹੜੀ ਅਕਤੂਬਰ 2023 ਦੇ ਵਿੱਚ ਸ਼ੁਰੂ ਹੋਈ ਜਦੋਂ ਇੱਕ ਆਪਰੇਸ਼ਨ ਕਰਨ ਵਾਲੇ ਯੂਟਿਊਬ ਇਸ਼ਤਿਹਾਰ ਨੇ ਸਾਡਾ ਧਿਆਨ ਖਿੱਚਿਆ ਸੀ। ਮੈਂ ਮਰਨਾ ਨਹੀਂ ਚਾਹੁੰਦੀ, ਘਾਨਾ ਦੀ ਅਲੈਗਜ਼ੈਂਡਰਾ ਨਾਮ ਦੀ ਇੱਕ ਕੁੜੀ ਰੋਂਦੇ ਹੋਏ ਅਜਿਹਾ ਕਹਿ ਰਹੀ ਸੀ, ਮੇਰੇ ਇਲਾਜ ਦੇ ਉੱਤੇ ਬਹੁਤ ਖਰਚਾ ਆਉਂਦਾ ਹੈ। ਉਸ ਦੇ ਲਈ ਚਲਾਈ ਗਈ ਇੱਕ ਮੁਹਿੰਮ ਦੇ ਰਾਹੀਂ ਲਗਭਗ $7 ਲੱਖ ਇਕੱਠੇ ਕੀਤੇ ਗਏ ਸਨ। ਅਸੀਂ ਯੂਟਿਊਬ ਤੇ ਦੁਨੀਆਂ ਭਰ ਦੇ ਬਿਮਾਰ ਬੱਚਿਆਂ ਦੀਆਂ ਹੋਰ ਵੀਡੀਓਜ਼ ਦੇਖੀਆਂ ਜੋ ਸਾਰੀਆਂ ਇੱਕੋ ਜਿਹੀਆਂ ਸਨ, ਬਹੁਤ ਵਧੀਆ ਤਰੀਕੇ ਦੇ ਨਾਲ ਬਣਾਈਆਂ ਗਈਆਂ, ਜਿਨ੍ਹਾਂ ਦੇ ਰਾਹੀਂ ਭਾਰੀ ਮਾਤਰਾ ਦੇ ਵਿੱਚ ਫੰਡ ਇਕੱਠਾ ਕੀਤਾ ਗਿਆ। ਇਹ ਸਾਰੀਆਂ ਵੀਡੀਓਜ਼ ਭਾਵਨਾਤਮਕ ਭਾਸ਼ਾ ਵਰਤਦੇ ਹੋਏ ਮਾਮਲੇ ਨੂੰ ਬਹੁਤ ਗੰਭੀਰ ਦਿਖਾਉਂਦੀਆਂ ਸਨ। ਅਸੀਂ ਇਸ ਦੀ ਹੋਰ ਜਾਂਚ ਕਰਨ ਦਾ ਫੈਸਲਾ ਕਰ ਲਿਆ। ਜਿਨ੍ਹਾਂ ਮੁਹਿੰਮਾਂ ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਭ ਤੋਂ ਵੱਧ ਪਹੁੰਚ ਸੀ ਉਹ ਸੀ ਚਾਂਸ ਲੈਟਕੀਵਾ, ਚਾਂਸ ਫਾਰ ਹੋਪ ਨਾਮਕ ਜਿਹੜੀ ਸੰਸਥਾ ਹੈ ਉਹਦੇ ਅਧੀਨ ਸਨ, ਜੋ ਇਜ਼ਰਾਈਲ ਅਤੇ ਅਮਰੀਕਾ ਦੇ ਵਿੱਚ ਰਜਿਸਟਰਡ ਹੈ। ਵੀਡੀਓਜ਼ ਦੇ ਵਿੱਚ ਲਗਾਏ ਗਏ ਬੱਚਿਆਂ ਦੀ ਪਛਾਣ ਕਰਨਾ ਮੁਸ਼ਕਲ ਸੀ। ਅਸੀਂ ਕੋਲੰਬੀਆ ਅਤੇ ਫਿਲੀਪੀਨਜ਼ ਵਰਗੇ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੱਭਣ ਦੇ ਲਈ ਜੀਓਲੋਕੇਸ਼ਨ, ਸੋਸ਼ਲ ਮੀਡੀਆ ਅਤੇ ਚਿਹਰੇ ਦੀ ਪਛਾਣ ਕਰਨ ਵਾਲੇ ਸੋਫਟਵੇਅਰ ਦੀ ਜਿਹੜੀ ਵਰਤੋਂ ਕੀਤੀ। ਹਾਲਾਂਕਿ ਇਹ ਪੱਕੇ ਤੌਰ ਦੇ ਉੱਤੇ ਪਤਾ ਲਗਾਉਣਾ ਮੁਸ਼ਕਲ ਸੀ ਕਿ ਮੁਹਿੰਮ ਦੀਆਂ ਵੈਬਸਾਈਟਾਂ ਦੇ ਦਿਖਾਈ ਦੇ ਰਹੀ ਕੁੱਲ ਰਕਮ ਅਸਲੀ ਸੀ ਜਾਂ ਨਹੀਂ, ਪਰ ਅਸੀਂ ਉਨ੍ਹਾਂ ਦੇ ਵਿੱਚੋਂ ਦੋ ਨੂੰ ਥੋੜੇ ਜਿਹੇ ਪੈਸੇ ਦਾਨ ਕੀਤੇ ਤੇ ਦੇਖਿਆ ਕਿ ਕੁੱਲ ਰਕਮ ਦੇ ਵਿੱਚ ਉਨ੍ਹਾਂ ਓਨੀ ਹੀ ਰਾਸ਼ੀ ਦਾ ਜਿਹੜਾ ਵਾਧਾ ਹੋ ਗਿਆ। ਗੰਭੀਰ ਬੱਚਿਆਂ ਦੇ ਨਾਮ ਦੇ ਉੱਤੇ ਗਲਤ ਢੰਗ ਦੇ ਨਾਲ ਇਕੱਠਾ ਕੀਤਾ ਜਾਂਦਾ ਹੈ ਪੈਸਾ। ਅਸੀਂ ਇੱਕ ਅਜਿਹੀ ਮਹਿਲਾ ਦੇ ਨਾਲ ਵੀ ਗੱਲ ਕੀਤੀ ਜੋ ਕਹਿੰਦੀ ਹੈ ਕਿ ਉਸਨੇ ਅਲੈਗਜ਼ੈਂਡਰਾ ਦੀ ਮੁਹਿੰਮ ਦੇ ਲਈ $180 ਦਿੱਤੇ ਸਨ ਤੇ ਉਸ ਤੋਂ ਬਾਅਦ ਉਸਨੂੰ ਹੋਰ ਪੈਸਿਆਂ ਦੇ ਲਈ ਬੇਨਤੀ ਦੀ ਝੜੀ ਲੱਗ ਗਈ ਸੀ, ਜੋ ਸਾਰੀਆਂ ਇਸ ਤਰ੍ਹਾਂ ਲਿਖੀਆਂ ਗਈਆਂ ਸਨ ਜਿਵੇਂ ਕਿ ਅਲੈਗਜ਼ੈਂਡਰਾ ਤੇ ਉਸਦੇ ਪਿਤਾ ਨੇ ਭੇਜੀਆਂ ਹੋਣ। ਫਿਲੀਪੀਨਸ ਦੇ ਵਿੱਚ ਅਲਜ਼ਿਨ ਤਬਾਸਾ ਨੇ ਸਾਨੂੰ ਦੱਸਿਆ ਕਿ ਉਸਦਾ ਪੁੱਤਰ ਖਲੀਲ ਆਪਣੇ 7ਵੇਂ ਜਨਮ ਦਿਨ ਤੋਂ ਤੁਰੰਤ ਬਾਅਦ ਬਿਮਾਰ ਹੋ ਗਿਆ ਸੀ। ਉਹ ਕਹਿੰਦੇ ਨੇ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਕੈਂਸਰ ਹੈ ਤਾਂ ਅਜਿਹਾ ਮਹਿਸੂਸ ਹੋਇਆ ਜਿਵੇਂ ਮੇਰੀ ਪੂਰੀ ਦੁਨੀਆਂ ਹੀ ਉਜੜ ਗਈ ਹੋਵੇ। ਅਲਜ਼ਿਨ ਕਹਿੰਦੀ ਹੈ ਕਿ ਸੇਬੂ ਸ਼ਹਿਰ ਦੇ ਉਨ੍ਹਾਂ ਦੇ ਸਥਾਨਕ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਬਹੁਤ ਸੁਸਤ ਸੀਗਾ ਤੇ ਉਸਨੇ ਮਦਦ ਲਈ ਹਰ ਉਸ ਵਿਅਕਤੀ ਨੂੰ ਮੈਸੇਜ ਕੀਤਾ ਜਿਸ ਬਾਰੇ ਉਹ ਸੋਚ ਸਕਦੀ ਸੀ। ਇੱਕ ਵਿਅਕਤੀ ਨੇ ਉਸਦਾ ਸੰਪਰਕ ਰੋਈ ਯਨਸੀ ਏਰਟੋ ਨਾਂ ਦੇ ਜਿਹੜਾ ਇੱਕ ਸਥਾਨਕ ਕਾਰੋਬਾਰੀ ਦੇ ਨਾਲ ਕਰਵਾਇਆ, ਜਿਸਨੇ ਖਲੀਲ ਦੀ ਇੱਕ ਵੀਡੀਓ ਮੰਗੀ ਸੀ ਜਿਸਦੇ ਬਾਰੇ ਹੁਣ ਪਿੱਛੇ ਮੁੜ ਕੇ ਦੇਖਦਿਆਂ ਹੋਇਆਂ ਅਲਜ਼ਿਨ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਅਸਲ ਦੇ ਵਿੱਚ ਇੱਕ ਐਡੀਸ਼ਨ ਸੀਗਾ। ਫਿਰ December 2022 ਦੇ ਵਿੱਚ ਕੈਨੇਡਾ ਤੋਂ ਇੱਕ ਹੋਰ ਵਿਅਕਤੀ ਆਉਂਦਾ ਹੈ ਜਿਸਨੇ ਆਪਣੀ ਜਾਣ ਪਛਾਣ ਏਰੀਜ਼ ਦੇ ਵਜੋਂ ਕਰਾਈ। ਉਸਨੇ ਫਿਲਮਾਉਣ ਦੀ ਫੀਸ ਪਹਿਲਾਂ ਹੀ ਦੇ ਦਿੱਤੀ ਸੀ ਸਾਨੂੰ ਤੇ ਵਾਅਦਾ ਕੀਤਾ ਸੀ ਕਿ ਜੇਕਰ ਫਿਲਮ ਰਾਹੀਂ ਬਹੁਤ ਜ਼ਿਆਦਾ ਦਾਨ ਇਕੱਠਾ ਹੋਇਆ ਤਾਂ ਉਹ ਹਰ ਮਹੀਨੇ $1500 ਹੋਰ ਦੇਣਗੇ। ਇਰੇਜ਼ ਨੇ ਇੱਕ ਸਥਾਨਕ ਹਸਪਤਾਲ ਦੇ ਵਿੱਚ ਖਲੀਲ ਦੀ ਫਿਲਮ ਦਾ ਨਿਰਦੇਸ਼ਨ ਕੀਤਾ ਤੇ ਵਾਰ ਵਾਰ ਰੀਟੇਕ ਲਏ। ਅਲਜ਼ਿਨ ਦੱਸਦੇ ਨੇ ਕਿ ਇਹ ਸ਼ੂਟਿੰਗ ਲਗਾਤਾਰ 12 ਘੰਟੇ ਚੱਲੀ। ਮਹੀਨਿਆਂ ਦੇ ਬਾਅਦ ਪਰਿਵਾਰ ਕਹਿੰਦਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਸੀ ਕਿ ਵੀਡੀਓ ਨੇ ਕਿਵੇਂ ਪ੍ਰਦਰਸ਼ਨ ਕੀਤਾ ਜਾਂ ਕਿੰਨਾ ਜਿਹੜਾ ਫੰਡ ਇਕੱਠਾ ਕੀਤਾ। ਅਲਜ਼ਿਨ ਨੇ ਇਰੇਜ਼ ਨੂੰ ਮੈਸੇਜ ਕੀਤਾ ਕਿ ਜਿਸ ਨੇ ਉਸ ਨੂੰ ਦੱਸਿਆ ਕਿ ਵੀਡੀਓ ਸਫਲ ਨਹੀਂ ਰਹੀ। ਉਹ ਕਹਿੰਦੇ ਨੇ ਕਿ ਇਸ ਦੇ ਲਈ ਮੈਂ ਇਹੀ ਸਮਝਿਆ ਕਿ ਵੀਡੀਓ ਤੋਂ ਕੋਈ ਪੈਸਾ ਨਹੀਂ ਬਣਿਆ। ਫਿਰ ਪਰ ਅਸੀਂ ਉਸ ਨੂੰ ਦੱਸਿਆ ਕਿ November 2024 ਤੱਕ ਇਸ ਮੁਹਿੰਮ ਨੇ ਕਥਿਤ ਤੌਰ ਦੇ ਉੱਤੇ $27,000 ਇਕੱਠੇ ਕੀਤੇ ਸਨ ਤੇ ਅਜਿਹੇ ਵੀ ਆਨਲਾਈਨ ਸੀ, ਆਏ ਵੀ ਆਨਲਾਈਨ ਸੀ। ਅਲਜ਼ਿਨ ਦੱਸਦੀ ਹੈ ਕਿ ਜੇ ਮੈਨੂੰ ਪਤਾ ਹੁੰਦਾ ਕਿ ਅਸੀਂ ਇੰਨੇ ਪੈਸੇ ਇਕੱਠੇ ਕੀਤੇ ਨੇ ਤਾਂ ਮੈਂ ਇਹ ਸੋਚੇ ਬਿਨਾਂ ਨਹੀਂ ਰਹਿ ਸਕਦੀ ਕਿ ਸ਼ਾਇਦ ਖਲੀਲ ਅੱਜ ਵੀ ਸਾਡੇ ਵਿੱਚ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਸਾਡੇ ਨਾਲ ਅਜਿਹਾ ਕਿਵੇਂ ਕਰ ਸਕਦੇ ਨੇ, ਸਾਡੀ ਮਜਬੂਰੀ ਦਾ ਫਾਇਦਾ ਉਠਾ ਸਕਦੇ ਨੇ। ਫਿਲਮਿੰਗ ਦੇ ਵਿੱਚ ਆਪਣੀ ਭੂਮਿਕਾ ਦੇ ਬਾਰੇ ਪੁੱਛਣ ਦੇ ਉੱਤੇ ਰੋਈ ਯਨਸੀ ਏਰਟੋ ਨੇ ਇਨਕਾਰ ਕੀਤਾ ਕਿ ਉਸਨੇ ਪਰਿਵਾਰ ਨੂੰ ਬੱਚਿਆਂ ਦਾ ਸਿਰ ਮੁੰਡਵਾਉਣ ਦੇ ਲਈ ਨਹੀਂ ਆਖਿਆ ਸੀ ਤੇ ਆਖਿਆ ਕਿ ਉਸਨੂੰ ਪਰਿਵਾਰਾਂ ਨੂੰ ਲੱਭਣ ਦੇ ਲਈ ਕੋਈ ਪੈਸਾ ਨਹੀਂ ਮਿਲਿਆ। ਉਹਨੇ ਕਿਹਾ ਕਿ ਫੰਡਾਂ ਦੇ ਨਾਲ ਜੋ ਹੋਇਆ ਉਸਦੇ ਉੱਤੇ ਉਸਦਾ ਕੋਈ ਕੰਟਰੋਲ ਨਹੀਂ ਸੀ। ਫਿਲਮਾਉਣ ਵਾਲੇ ਦਿਨ ਤੋਂ ਬਾਅਦ ਪਰਿਵਾਰਾਂ ਦੇ ਨਾਲ ਉਸਦਾ ਕੋਈ ਸੰਪਰਕ ਨਹੀਂ ਸੀ। ਜਦੋਂ ਅਸੀਂ ਉਸਨੂੰ ਦੱਸਿਆ ਕਿ ਉਨ੍ਹਾਂ ਨੂੰ ਮੁਹਿੰਮਾਂ ਦੇ ਦਾਨ ਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ ਤਾਂ ਉਸਨੇ ਕਿਹਾ ਕਿ ਉਹ ਹੈਰਾਨ ਸੀ ਤੇ ਪਰਿਵਾਰਾਂ ਦੇ ਲਈ ਬਹੁਤ ਦੁਖੀ ਸੀ। ਚਾਂਸ ਲਿਟਕੀਵਾ ਦੇ ਰਜਿਸਟਰੇਸ਼ਨ ਦਸਤਾਵੇਜ਼ਾਂ ਦੇ ਉੱਤੇ ਇਰੇਜ਼ ਨਾਮ ਦਾ ਕੋਈ ਵੀ ਵਿਅਕਤੀ ਦਿਖਾਈ ਨਹੀਂ ਦਿੰਦਾ, ਪਰ ਜਿਨ੍ਹਾਂ ਦੋ ਮੁਹਿੰਮਾਂ ਦੀ ਅਸੀਂ ਜਾਂਚ ਕੀਤੀ ਉਨ੍ਹਾਂ ਦਾ ਪ੍ਰਚਾਰ ਜਿਹੜਾ ਹੈ ਵਾਲਜ਼ ਆਫ ਹੋਪ ਨਾਂ ਦੀ ਇੱਕ ਹੋਰ ਸੰਸਥਾ ਦੇ ਦੁਆਰਾ ਵੀ ਕੀਤਾ ਗਿਆ ਸੀ, ਜੋ ਇਜ਼ਰਾਈਲ ਅਤੇ ਕੈਨੇਡਾ ਦੇ ਵਿੱਚ ਰਜਿਸਟਰਡ ਹੈ। ਦਸਤਾਵੇਜ਼ਾਂ ਦੇ ਵਿੱਚ ਕੈਨੇਡਾ ਦੇ ਵਿੱਚ ਡਾਇਰੈਕਟਰ ਦੇ ਵਜੋਂ ਇਰੇਜ਼ ਹਦਾਰੀ ਦਾ ਨਾਮ ਦਰਜ ਹੈ। ਅਸੀਂ ਮਿਸਟਰ ਹਦਾਰੀ ਨੂੰ ਫਿਲੀਪੀਨਜ਼ ਦੇ ਵਿੱਚ ਇੱਕ ਮੁਹਿੰਮ ਦੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਾ ਦਿੱਤਾ। ਵੀਡੀਓਜ਼ ਫਿਲਮਾਉਣ ਦੇ ਲਈ ਪਰਿਵਾਰਾਂ ਦੇ ਉੱਤੇ ਦਬਾਅ ਪਾਇਆ। ਅਸੀਂ ਕੁਝ ਹੋਰ ਪਰਿਵਾਰਾਂ ਦੇ ਕੋਲ ਗਏ ਤੇ ਜਿਨ੍ਹਾਂ ਦੀਆਂ ਮੁਹਿੰਮਾਂ ਜਾਂ ਤਾਂ ਮਿਸਟਰ ਹਦਾਰੀ ਦੇ ਦੁਆਰਾ ਆਯੋਜਿਤ ਕੀਤੀਆਂ ਗਈਆਂ ਸਨ ਜਾਂ ਉਨ੍ਹਾਂ ਦੇ ਨਾਲ ਜੁੜੀਆਂ ਹੋਈਆਂ ਸੀ। ਇੱਕ ਕੋਲੰਬੀਆ ਦੇ ਵਿੱਚ, ਇੱਕ ਦੂਰ ਦੁਰਾਡੇ ਆਦਿਵਾਸੀ ਭਾਈਚਾਰੇ ਦੇ ਵਿੱਚ ਤੇ ਦੂਜਾ ਯੂਕਰੇਨ ਦੇ ਵਿੱਚ। ਖਲੀਲ ਦੇ ਕੇਸ ਵਾਂਗ ਹੀ ਸਥਾਨਕ ਵਿਚੋਲਿਆਂ ਨੇ ਮਦਦ ਦੀ ਪੇਸ਼ਕਸ਼ ਕਰਨ ਦੇ ਲਈ ਸੰਪਰਕ ਕੀਤਾ ਸੀ। ਬੱਚਿਆਂ ਨੂੰ ਫਿਲਮਾਇਆ ਗਿਆ ਤੇ ਮਾਮੂਲੀ ਫੀਸ ਦੇ ਬਦਲੇ ਉਨ੍ਹਾਂ ਨੂੰ ਰੁਆਇਆ ਵੀ ਗਿਆ ਜਾਂ ਨਕਲੀ ਹੰਝੂ ਕੱਢਣ ਦੇ ਲਈ ਮਜਬੂਰ ਕੀਤਾ ਗਿਆ, ਪਰ ਉਨ੍ਹਾਂ ਨੂੰ ਕਦੇ ਵੀ ਕੋਈ ਹੋਰ ਪੈਸਾ ਨਹੀਂ ਮਿਲਿਆ। ਉੱਤਰੀ ਪੱਛਮੀ ਕੋਲੰਬੀਆ ਦੇ ਸੁਕਰੇ ਦੇ ਵਿੱਚ ਸਰਜੀਓ ਕੇਅਰ ਕਹਿੰਦੇ ਨੇ ਕਿ ਉਸਨੇ ਸ਼ੁਰੂ ਦੇ ਵਿੱਚ ਇਸ ਮਦਦ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਨ੍ਹਾਂ ਨੇ ਦਸਿਆ ਕਿ ਇਜ਼ਾਬੈਲ ਨਾਮ ਦੇ ਕਿਸੇ ਵਿਅਕਤੀ ਨੇ ਉਸਦੇ ਨਾਲ ਸੰਪਰਕ ਕੀਤਾ ਜਿਸਨੇ ਉਸਦੀ ਜਿਹੜੀ 8 ਸਾਲ ਦੀ ਬੇਟੀ ਐਨਾ ਨੂੰ ਦਿਮਾਗ ਦਾ ਕੈਂਸਰ ਹੋਣ ਤੋਂ ਬਾਅਦ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ, ਪਰ ਉਹ ਕਹਿੰਦੇ ਨੇ ਇਜ਼ਾਬੈਲ ਉਸਨੂੰ ਉਸ ਹਸਪਤਾਲ ਦੇ ਵਿੱਚ ਲੱਭਣ ਦੇ ਲਈ ਆਈ ਜਿੱਥੇ ਐਨਾ ਦਾ ਜਿਹੜਾ ਸੀ ਇਲਾਜ ਚੱਲ ਰਿਹਾ ਸੀ ਤੇ ਉਸ ਦੇ ਨਾਲ ਹੀ ਇੱਕ ਆਦਮੀ ਸੀ ਜਿਸਨੇ ਕਿਹਾ ਸੀ ਕਿ ਉਹ ਇੱਕ ਅੰਤਰਰਾਸ਼ਟਰੀ NGO ਲਈ ਕੰਮ ਕਰਦਾ ਹੈ। ਸਰਜੀਓ ਨੇ ਉਸ ਆਦਮੀ ਦਾ ਜੋ ਹੋਲੀਆ ਦੱਸਿਆ ਉਹ ਇਰੇਜ਼ ਹਦਾਰੀ ਦੇ ਨਾਲ ਮੇਲ ਖਾਂਦਾ ਸੀ। ਫਿਰ ਉਸਨੇ ਸਾਡੇ ਦੁਆਰਾ ਦਿਖਾਈ ਗਈ ਇੱਕ ਫੋਟੋ ਦੇ ਵਿੱਚ ਉਸਨੂੰ ਪਛਾਣ ਲਿਆ। ਉਹਨੇ ਮੈਨੂੰ ਉਮੀਦ ਦਿੱਤੀ ਕਿ ਮੇਰੇ ਕੋਲ ਭਵਿੱਖ ਦੇ ਲਈ ਕੋਈ ਪੈਸਾ ਨਹੀਂ ਸੀ। ਉਸਦੀਆਂ ਆਨਲਾਈਨ ਫੋਟੋਆਂ ਦੇ ਵਿੱਚ ਉਹ ਫਿਲੀਪੀਨਜ਼, ਨਿਊਯਾਰਕ ਤੇ ਮਿਆਮੀ ਦੇ ਵਿੱਚ ਯਹੂਦੀ ਧਾਰਮਿਕ ਇਵੈਂਟਾਂ ਦੇ ਵਿੱਚ ਨਜ਼ਰ ਆਉਂਦਾ ਹੈ। ਅਸੀਂ ਅਲਜ਼ੀਨ ਨੂੰ ਫੋਟੋਆਂ ਦਿਖਾਈਆਂ ਤੇ ਉਸਨੇ ਆਖਿਆ ਕਿ ਉਹੀ ਵਿਅਕਤੀ ਹੈ ਜਿਸ ਦੇ ਨਾਲ ਉਸਦੀ ਮੁਲਾਕਾਤ ਹੋਈ ਸੀ। ਪਰਿਵਾਰ ਤੇ ਦਬਾਅ ਜਿਹੜਾ ਸਿਰਫ ਫਿਲਮਾਉਣ ਤੱਕ ਹੀ ਖਤਮ ਨਹੀਂ ਹੋਇਆ। ਸਰਗੀਓ ਕਹਿੰਦੇ ਨੇ ਕਿ ਇਜ਼ਾਬੈਲ ਲਗਾਤਾਰ ਫੋਨ ਕਰਦੇ ਰਹੇ ਤੇ ਹਸਪਤਾਲ ਦੇ ਵਿੱਚ ਐਨਾ ਦੀਆਂ ਹੋਰ ਤਸਵੀਰਾਂ ਦੀ ਮੰਗ ਕਰਦੇ ਰਹੇ। ਜਦੋਂ ਸਰਗੀਓ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਤਾਂ ਇਜ਼ਾਬੈਲ ਨੇ ਖੁਦ ਐਨਾ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ, ਅਜਿਹੇ ਵੌਇਸ ਨੋਟ ਜੋ ਅਸੀਂ ਖੁਦ ਨਹੀਂ ਸੁਣੇ ਹੋਏ ਹਨ। ਐਨਾ ਨੇ ਜਿਹੜਾ ਸੀ ਇਜ਼ਾਬੈਲ ਨੂੰ ਦੱਸਿਆ ਕਿ ਉਨ੍ਹਾਂ ਦੇ ਕੋਲ ਭੇਜਣ ਦੇ ਲਈ ਹੋਰ ਕੋਈ ਵੀ ਤਸਵੀਰ ਨਹੀਂ। ਇਜ਼ਾਬੈਲ ਨੇ ਜਵਾਬ ਦਿੱਤਾ ਕਿ ਉਹ ਬਹੁਤ ਗਲਤ ਹੈ, ਐਨਾ ਬਹੁਤ ਗਲਤ ਹੈ। ਐਨਾ ਜੋ ਕਿ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ, ਉਨ੍ਹਾਂ ਨੇ ਇਸ ਸਾਲ ਜਨਵਰੀ ਦੇ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਵਾਅਦਾ ਕੀਤੀ ਗਈ ਰਕਮ ਦਾ ਕੀ ਹੋ ਗਿਆ। ਇਜ਼ਾਬੈਲ ਨੇ ਉਨ੍ਹਾਂ ਨੂੰ ਇੱਕ ਵੌਇਸ ਨੋਟ ਦੇ ਵਿੱਚ ਦੱਸਿਆ, ਉਹ ਸੰਸਥਾ ਫਾਊਂਡੇਸ਼ਨ ਗਾਇਬ ਹੋ ਗਈ ਹੈ, ਤੁਹਾਡੀ ਵੀਡੀਓ ਕਦੇ ਅਪਲੋਡ ਹੀ ਨਹੀਂ ਕੀਤੀ ਗਈ ਸੀ, ਕਦੇ ਵੀ ਨਹੀਂ, ਇਸ ਦੇ ਨਾਲ ਕੁਝ ਵੀ ਨਹੀਂ ਕੀਤਾ ਗਿਆ, ਸਮਝੋ ਤੁਸੀਂ। ਪਰ ਅਸੀਂ ਦੇਖ ਸਕਦੇ ਸੀ ਕਿ ਵੀਡੀਓ ਅਪਲੋਡ ਕੀਤੀ ਗਈ ਸੀ ਤੇ ਅਪ੍ਰੈਲ 2024 ਤੱਕ ਇਸ ਦੇ ਰਾਹੀਂ ਲਗਭਗ $2.5 ਲੱਖ ਇਕੱਠੇ ਕੀਤੇ ਗਏ ਸਨ। ਮੈਨੂੰ ਪਰਿਵਾਰਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਅਕਤੂਬਰ ਦੇ ਵਿੱਚ ਅਸੀਂ ਇਜ਼ਾਬੈਲ ਹਰਨਾਡੇਜ਼ ਨੂੰ ਵੀਡੀਓ ਲਿੰਕ ਦੇ ਰਾਹੀਂ ਸਾਡੇ ਨਾਲ ਗੱਲ ਕਰਨ ਦੇ ਲਈ ਰਾਜ਼ੀ ਕਰ ਲਿਆ। ਉਹਨੇ ਦੱਸਿਆ ਕਿ ਇਜ਼ਰਾਈਲ ਦੇ ਇੱਕ ਦੋਸਤ ਨੇ ਉਨ੍ਹਾਂ ਦੀ ਜਾਣ ਪਛਾਣ ਕਿਸੇ ਅਜਿਹੇ ਵਿਅਕਤੀ ਦੇ ਨਾਲ ਕਰਵਾਈ ਸੀ ਜੋ ਇੱਕ ਸੰਸਥਾ ਦੇ ਲਈ ਕੰਮ ਦੀ ਪੇਸ਼ਕਸ਼ ਕਰ ਰਹੇ ਸੀ ਜੋ ਕੈਂਸਰ ਪੀੜਤ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਕਿਸ ਦੇ ਲਈ ਕੰਮ ਕਰਦੇ ਸਨ। ਇਜ਼ਾਬੈਲ ਕਹਿੰਦੇ ਨੇ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਵੱਲੋਂ ਜਿਨ੍ਹਾਂ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ ਸੀ ਉਨ੍ਹਾਂ ਦੇ ਵਿੱਚੋਂ ਸਿਰਫ ਇੱਕ ਹੀ ਮੁਹਿੰਮ ਪ੍ਰਕਾਸ਼ਿਤ ਹੋਈ ਸੀ ਤੇ ਉਹ ਵੀ ਸਫਲ ਨਹੀਂ ਰਹੀ ਸੀ। ਅਸੀਂ ਇਜ਼ਾਬੈਲ ਨੂੰ ਦਿਖਾਇਆ ਕਿ ਅਸਲ ਦੇ ਵਿੱਚ ਦੋ ਮੁਹਿੰਮਾਂ ਅਪਲੋਡ ਕੀਤੀਆਂ ਗਈਆਂ ਸਨ ਉਸ ਸਮੇਂ, ਜਿਨ੍ਹਾਂ ਦੇ ਵਿੱਚੋਂ $7 ਲੱਖ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ ਸੀ। ਫਿਰ ਉਨ੍ਹਾਂ ਨੇ ਕਿਹਾ ਕਿ ਮੈਨੂੰ ਪਰਿਵਾਰ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ, ਜੇਕਰ ਮੈਨੂੰ ਪਤਾ ਹੁੰਦਾ ਕਿ ਹੋ ਕੀ ਰਿਹਾ ਤਾਂ ਮੈਂ ਅਜਿਹਾ ਕੁਝ ਕਦੇ ਨਾ ਕਰਦੀ। ਯੂਕਰੇਨ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਜਿਸ ਵਿਅਕਤੀ ਨੇ ਇੱਕ ਬਿਮਾਰ ਬੱਚੇ ਦੀ ਮਾਂ ਦੇ ਨਾਲ ਸੰਪਰਕ ਕੀਤਾ ਸੀ ਉਹ ਅਸਲ ਦੇ ਵਿੱਚ ਉਸੇ ਥਾਂ ਕੰਮ ਕਰਦੇ ਸੀ ਜਿੱਥੇ ਮੁਹਿੰਮ ਦੀ ਵੀਡੀਓ ਫਿਲਮਾਈ ਗਈ ਸੀ। ਤੇਤਿਆਨਾ ਖਾਲੀਅਵਾਕਾ ਨੇ ਜਿਹੜਾ ਚੇਰਨੀ ਬਤਸੀ ਦੇ ਵਿੱਚ ਐਜਲ ਹੋਲਮ ਕਲੀਨਿਕ ਦੇ ਵਿੱਚ 5 ਸਾਲ ਦੀ ਵਿਕਟੋਰੀਆ ਦੇ ਨਾਲ ਇੱਕ ਸ਼ੂਟਿੰਗ ਆਯੋਜਿਤ ਕੀਤੀ ਜਿਨ੍ਹਾਂ ਨੂੰ ਬ੍ਰੇਨ ਕੈਂਸਰ ਹੈ। ਚਾਂਸ ਲਟਕੀਵਾ ਦੀ ਮੁਹਿੰਮ ਦੇ ਨਾਲ ਜੁੜੀ ਇੱਕ ਫੇਸਬੁੱਕ ਪੋਸਟ ਦੇ ਵਿੱਚ ਵਿਕਟੋਰੀਆ ਤੇ ਉਨ੍ਹਾਂ ਦੀ ਮਾਂ ਓਲੇਨਾ ਫਿਰਸੋਵਾ ਨੂੰ ਇੱਕ ਬਿਸਤਰੇ ਦੇ ਉੱਤੇ ਬੈਠੇ ਦਿਖਾਇਆ ਗਿਆ। ਉਸਦੇ ਕੈਪਸ਼ਨ ਦੇ ਵਿੱਚ ਲਿਖਿਆ ਕਿ ਮੈਂ ਮੇਰੀ ਬੇਟੀ ਨੂੰ ਬਚਾਉਣ ਦੇ ਲਈ ਤੁਹਾਡੀਆਂ ਕੋਸ਼ਿਸ਼ਾਂ ਨੂੰ ਦੇਖ ਰਹੇ ਹਾਂ। ਅਸੀਂ ਜਿਹੜਾ ਇਹ ਸਾਨੂੰ ਸਾਰਿਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਵਿਕਟੋਰੀਆ ਦੇ ਇਲਾਜ ਦੇ ਲਈ ਲੋੜੀਂਦੀ ਰਕਮ ਇਕੱਠੀ ਕਰਨਾ ਸਮੇਂ ਦੇ ਵਿਰੁੱਧ ਇੱਕ ਦੌੜ ਵਰਗਾ ਹੈ। ਓਲੇਨਾ ਕਹਿੰਦੇ ਨੇ ਕਿ ਉਨ੍ਹਾਂ ਨੇ ਇਹ ਸ਼ਬਦ ਕਦੇ ਨਹੀਂ ਲਿਖੇ ਤੇ ਨਾ ਹੀ ਕਦੇ ਕਹੇ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਮੁਹਿੰਮ ਅਪਲੋਡ ਕੀਤੀ ਗਈ ਹੈ। ਅਜਿਹਾ ਲੱਗਦਾ ਕਿ ਇਸ ਦੇ ਰਾਹੀਂ 2,80,000 ਯੂਰੋ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ। ਸਾਨੂੰ ਕਹਿੰਦੇ ਦੱਸਿਆ ਗਿਆ ਕਿ ਤੇਤਿਆਨਾ ਇੰਜਲ ਹੋਲਮ ਕਲੀਨਿਕ ਦੇ ਵਿਚ ਇਸ਼ਤਿਹਾਰਬਾਜ਼ੀ ਅਤੇ ਕਮਿਊਨੀਕੇਸ਼ਨ ਦੀ ਇੰਚਾਰਜ ਸਨ। ਕਲੀਨਿਕ ਨੇ ਹਾਲ ਹੀ ਦੇ ਵਿਚ ਬੀਬੀਸੀ ਨੂੰ ਦਸਿਆ ਕਿ ਉਨ੍ਹਾਂ ਨੇ ਆਪਣੀ ਥਾਂ ਤੇ ਉਤੇ ਜਿਹੜਾ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਲੀਨਿਕ ਨੇ ਕਦੇ ਵੀ ਕਿਸੇ ਸੰਸਥਾ ਦੇ ਵੱਲੋਂ ਆਯੋਜਿਤ ਫੰਡ ਇਕੱਠਾ ਕਰਨ ਦੀ ਕਿਸੇ ਵੀ ਮੁਹਿੰਮ ਦੇ ਵਿਚ ਹਿੱਸਾ ਨਹੀਂ ਲਿਆ ਤੇ ਨਾ ਹੀ ਉਸਦਾ ਸਮਰਥਨ ਕੀਤਾ। ਏਜਲ ਹੋਲਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੇਤਿਆਨਾ ਖਲਿਆਵਕਾ ਨੂੰ ਜਿਹੜਾ ਨੌਕਰੀ ਤੋਂ ਕੱਢ ਦਿੱਤਾ ਹੈ। ਬੱਚਿਆਂ ਦੇ ਲਈ ਇਕੱਠਾ ਕੀਤਾ ਗਿਆ ਪੈਸਾ ਆਖਰ ਗਿਆ ਕਿੱਥੇ ਹੈ? ਓਲੇਨਾ ਨੇ ਸਾਨੂੰ ਉਹ ਇਕਰਾਰਨਾਮਾ ਕੰਟਰੈਕਟ ਜਿਹੜਾ ਦਿਖਾਇਆ ਜਿਸਦੇ ਉਤੇ ਉਨ੍ਹਾਂ ਨੂੰ ਦਸਤਖਤ ਕਰਨ ਦੇ ਲਈ ਕਿਹਾ ਗਿਆ ਸੀ। ਉਸ ਦਿਨ ਪਰਿਵਾਰ ਨੂੰ $1,500 ਦੀ ਫੀਸ ਫਿਲਮਿੰਗ ਦੇ ਲਈ ਦਿੱਤੀ ਗਈ। ਇਸ ਤੋਂ ਇਲਾਵਾ ਕੰਟਰੈਕਟ ਦੇ ਵਿਚ ਲਿਖਿਆ ਕਿ ਫੰਡ ਇਕੱਠਾ ਕਰਨ ਦਾ ਟੀਚਾ ਪੂਰਾ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ $8,000 ਮਿਲਣਗੇ। ਹਾਲਾਂਕਿ ਟੀਚੇ ਵਾਲੀ ਰਕਮ ਖਾਲੀ ਛੱਡੀ ਗਈ ਸੀ। ਇਕਰਾਰਨਾਮੇ ਦੇ ਵਿਚ ਚਾਂਸ ਲਿਟਕਵਾ ਲਈ ਨਿਊਯਾਰਕ ਦਾ ਇਕ ਪਤਾ ਲਿਖਿਆ ਦਿੱਤਾ ਗਿਆ। ਇਸ ਤੋਂ ਇਲਾਵਾ ਸੰਸਥਾ ਦੀ ਵੈਬਸਾਈਟ ਦੇ ਉਤੇ ਇਕ ਹੋਰ ਪਤਾ ਦਿੱਤਾ ਜੋ ਕਿ ਯੇਰੂਸ਼ਲਮ ਤੋਂ ਲਗਭਗ 1 ਘੰਟੇ ਦੀ ਦੂਰੀ ਦੇ ਉਤੇ ਬੀਤ ਸ਼ੇਮੇਸ਼ ਜਿਹੜਾ ਵਿਚ ਹੈ। ਅਸੀਂ ਦੋਵਾਂ ਥਾਵਾਂ ਦੇ ਉਤੇ ਗਏ ਪਰ ਸਾਨੂੰ ਉਥੇ ਇਸ ਦਾ ਕੋਈ ਨਾਮੋ ਨਿਸ਼ਾਨ ਨਹੀਂ ਮਿਲਿਆ। ਅਸੀਂ ਪਤਾ ਲਗਾਇਆ ਕਿ ਚੈਨਿਸ ਲਿਤਕਿਵਾ ਇਸ ਤਰ੍ਹਾਂ ਦੀਆਂ ਕਈ ਸੰਸਥਾਵਾਂ ਦੇ ਵਿਚੋਂ ਇਕ ਲੱਗਦੀ ਹੈ। ਜਿਸ ਵਿਅਕਤੀ ਨੇ ਵਿਕਟੋਰੀਆ ਦੀ ਮੁਹਿੰਮ ਨੂੰ ਫਿਲਮਾਇਆ ਸੀ ਉਨ੍ਹਾਂ ਨੇ ਸਾਡੇ ਪ੍ਰੋਡਿਊਸਰ ਜੋ ਇਕ ਬਿਮਾਰ ਬੱਚੇ ਦੇ ਦੋਸਤ ਬਣ ਕੇ ਗਏ ਸੀ ਉਨ੍ਹਾਂ ਨੂੰ ਦਸਿਆ ਕਿ ਉਹ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਦੇ ਲਈ ਕੰਮ ਕਰਦੇ ਨੇ। ਉਸ ਵਿਅਕਤੀ ਨੇ ਆਪਣਾ ਨਾਮ ਉਲੇਹ ਦਸਿਆ ਤੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰ ਵਾਰ ਇਕ ਵੱਖਰੀ ਜਿਹੜੀ ਸੰਸਥਾ ਹੁੰਦੀ ਹੈ ਮੈਨੂੰ ਇਹ ਕਹਿੰਦੀ ਹੋਈ ਬੁਰਾ ਲੱਗ ਰਿਹਾ ਪਰ ਉਹ ਇਕ ਕਨਵੇਅਰ ਬੈਲਟ ਮਸ਼ੀਨ ਵਾਂਗ ਲਗਾਤਾਰ ਕੰਮ ਕਰਨ ਵਾਲਾ ਸਿਸਟਮ ਵਾਂਗ ਕੰਮ ਕਰਦੇ ਨੇ। ਲਗਭਗ 1 ਦਰਜਨ ਅਜਿਹੀਆਂ ਕੰਪਨੀਆਂ ਮਟੀਰੀਅਲ ਦੀ ਮੰਗ ਕਰਦੀਆਂ ਨੇ। ਉਨ੍ਹਾਂ ਨੇ ਕੰਪਨੀਆਂ ਦੇ ਵਿਚੋਂ 2-2 ਨਾਮ ਲਏ, ਸੇਟ ਟਰੇਸਾ ਅਤੇ ਲਿਟਲ ਏਂਜਲਸ, ਜੋ ਦੋਵੇਂ ਅਮਰੀਕਾ ਦੇ ਵਿਚ ਰਜਿਸਟਰਡ ਨੇ। ਜਦੋਂ ਅਸੀਂ ਉਨ੍ਹਾਂ ਦੇ ਰਜਿਸਟਰੇਸ਼ਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਸਾਨੂੰ ਇਕ ਵਾਰ ਮੁੜ ਇਰੇਜ਼ ਹਦਾਰੀ ਦਾ ਨਾਮ ਮਿਲ ਗਿਆ। ਜੋ ਗੱਲ ਸਪਸ਼ਟ ਨਹੀਂ ਹੈ ਉਹ ਇਹ ਹੈ ਕਿ ਬੱਚਿਆਂ ਦੇ ਲਈ ਇਕੱਠਾ ਕੀਤਾ ਗਿਆ ਪੈਸਾ ਆਖਰ ਗਿਆ ਕਿੱਥੇ। ਵਿਕਟੋਰੀਆ ਦੀ ਵੀਡੀਓ ਫਿਲਮਾਏ ਜਾਣ ਦੇ ਜਿਹੜਾ 1 ਸਾਲ ਤੋਂ ਵੱਧ ਦੇ ਸਮੇਂ ਬਾਅਦ ਉਨ੍ਹਾਂ ਦੀ ਮਾਂ ਓਲੇਨਾ ਨੇ ਸਚਾਈ ਦਾ ਪਤਾ ਲਗਾਉਣ ਦੇ ਲਈ ਓਲੇਹ ਨੂੰ ਫੋਨ ਕੀਤਾ, ਜੋ ਆਨਲਾਈਨ ਐਲੈਕਸ ਕੋਹੇਨ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ। ਉਹ ਦੱਸਦੇ ਨੇ ਕਿ ਉਨ੍ਹਾਂ ਤੋਂ ਕੁਝ ਦੇਰ ਬਾਅਦ ਹੀ ਚਾਂਸ ਲਟਕੇਵਾ ਦੇ ਕਿਸੇ ਵਿਅਕਤੀ ਦਾ ਫੋਨ ਆਉਂਦਾ ਹੈ ਜਿਨ੍ਹਾਂ ਨੇ ਕਿਹਾ ਕਿ ਇਕੱਠੀ ਹੋਈ ਰਕਮ ਇਸ਼ਤਿਹਾਰਬਾਜ਼ੀ ਦੇ ਜਿਹੜਾ ਖਰਚਿਆਂ ਦੇ ਵਿਚ ਨਿਕਲ ਗਈ ਹੈ ਤੇ ਮਿਸਟਰ ਹਦਾਰੀ ਦੇ ਖਲੀਲ ਦੀ ਮਾਂ ਜਿਹੜੀ ਹੈ ਅਲਸੀ ਨੂੰ ਵੀ ਇਹੀ ਗੱਲ ਕਹੀ ਗਈ ਸੀ ਜਦੋਂ ਉਨ੍ਹਾਂ ਨੇ ਫੋਨ ਦੇ ਉੱਤੇ ਉਨ੍ਹਾਂ ਦਾ ਸਾਹਮਣਾ ਕੀਤਾ ਸੀ। ਮਿਸਟਰ ਹਦਾਰੀ ਨੇ ਕਿਸੇ ਵੀ ਸਬੂਤ ਦੇ ਬਿਨਾਂ ਉਨ੍ਹਾਂ ਨੂੰ ਕਿਹਾ ਕਿ ਇਸ਼ਤਿਹਾਰਬਾਜ਼ੀ ਦਾ ਖਰਚਾ ਬਹੁਤ ਹੁੰਦਾ ਹੈ, ਇਸ ਦੇ ਲਈ ਕੰਪਨੀ ਨੂੰ ਉਲਟਾ ਨੁਕਸਾਨ ਹੋਇਆ ਫਾਇਦੇ ਦੀ ਜਗ੍ਹਾ। ਚੈਰਿਟੀ ਮਹਾਰਾ ਨੇ ਸਾਨੂੰ ਦੱਸਿਆ ਕਿ ਇਸ਼ਤਿਹਾਰਬਾਜ਼ੀ ਦਾ ਖਰਚਾ ਮੁਹਿੰਮ ਰਾਹੀਂ ਇਕੱਠੇ ਕੀਤੇ ਗਏ ਕੁੱਲ ਫੰਡਾਂ ਦਾ 20% ਤੋਂ ਵੱਧ ਨਹੀਂ ਹੋਣਾ ਚਾਹੀਦਾ। ਕਿਵੇਂ ਹੁੰਦੀ ਸੀ ਬੱਚਿਆਂ ਦੀ ਚੋਣ ਦੇ ਵਿਚ? ਇਕ ਵਿਅਕਤੀ ਜੋ ਪਹਿਲਾਂ ਚਾਂਸ ਲਟਕੀਵਾ ਦੀਆਂ ਮੁਹਿੰਮਾਂ ਦੇ ਲਈ ਬੱਚਿਆਂ ਨੂੰ ਲੱਭਣ ਦਾ ਕੰਮ ਕਰਦਾ ਸੀ, ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵੀਡੀਓਜ਼ ਦੇ ਲਈ ਬੱਚਿਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਪਛਾਣ ਜਿਹੜੀ ਹੈ ਗੁਪਤ ਰੱਖਣ ਦੀ ਸ਼ਰਤ ਦੇ ਉਤੇ ਦੱਸਿਆ ਕਿ ਉਨ੍ਹਾਂ ਨੂੰ ਕੈਂਸਰ ਦੇ ਹਸਪਤਾਲਾਂ ਵਿਚ ਜਾਣ ਦੇ ਲਈ ਕਿਹਾ ਗਿਆ ਸੀ। ਉਹ ਹਮੇਸ਼ਾ ਗੋਰੀ ਚਮੜੀ ਵਾਲੇ ਸੁੰਦਰ ਬੱਚਿਆਂ ਦੀ ਭਾਲ ਦੇ ਵਿਚ ਰਹਿੰਦੇ ਸਨ। ਬੱਚੇ ਦੀ ਉਮਰ 3 ਤੋਂ 9 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਚੰਗੀ ਤਰ੍ਹਾਂ ਬੋਲਣਾ ਆਉਂਦਾ ਹੋਵੇ ਤੇ ਉਨ੍ਹਾਂ ਦੇ ਸਿਰ ਦੇ ਉਤੇ ਵਾਲ ਨਹੀਂ ਹੋਣੇ ਚਾਹੀਦੇ। ਬੱਚਾ ਸਹੀ ਹੈ ਜਾਂ ਨਹੀਂ ਇਹ ਦੇਖਣ ਦੇ ਲਈ ਉਹ ਮੇਰੇ ਤੋਂ ਫੋਟੋਆਂ ਮੰਗਦੇ ਸਨ, ਮੈਂ ਉਹ ਫੋਟੋਆਂ ਇਰੇਜ਼ ਨੂੰ ਭੇਜ ਦਿੰਦਾ ਸੀ। ਇਸ ਵਿਸਲ ਬਲੋਰ ਨੇ ਸਾਨੂੰ ਦੱਸਿਆ ਕਿ ਮਿਸਟਰ ਹਦਾਰੀ ਫਿਰ ਉਹ ਫੋਟੋ ਜਿਹੜੀਆਂ ਨੇ ਇਜ਼ਰਾਇਲ ਦੇ ਵਿਚ ਕਿਸੇ ਹੋਰ ਵਿਅਕਤੀ ਨੂੰ ਭੇਜ ਦਿੰਦੇ ਜਿਨ੍ਹਾਂ ਦਾ ਨਾਮ ਉਨ੍ਹਾਂ ਨੂੰ ਕਦੇ ਨਹੀਂ ਦੱਸਿਆ ਗਿਆ। ਜਿੱਥੋਂ ਤੱਕ ਖੁਦ ਮਿਸਟਰ ਹਦਾਰੀ ਦਾ ਸਵਾਲ ਹੈ, ਅਸੀਂ ਕੈਨੇਡਾ ਦੇ ਵਿਚ 2 ਪਤਿਆਂ ਦੇ ਉਤੇ ਉਨ੍ਹਾਂ ਤੱਕ ਜਿਹੜਾ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ। ਅਸੀਂ ਉਨ੍ਹਾਂ ਨੂੰ ਇਕ ਵੋਇਸ ਨੋਟ ਭੇਜ ਕੇ ਕਥਿਤ ਤੌਰ ਦੇ ਉਤੇ ਇਕੱਠੇ ਕੀਤੇ ਗਏ ਪੈਸਿਆਂ ਦੇ ਬਾਰੇ ਪੁੱਛਿਆ, ਜਿਸ ਦੇ ਜਵਾਬ ਦੇ ਵਿਚ ਉਨ੍ਹਾਂ ਨੇ ਇਹ ਸਪਸ਼ਟ ਕੀਤਾ ਬਿਨਾਂ ਕਿ ਕਿਸ ਬਾਰੇ ਗੱਲ ਕਰ ਰਹੇ ਹੋ। ਕਿਹਾ ਸੀ ਕਿ ਕਿਹਾ ਕਿ ਸੰਸਥਾ ਕਦੇ ਸਰਗਰਮ ਹੀ ਨਹੀਂ ਰਹੀ। ਉਨ੍ਹਾਂ ਨੇ ਸਾਡੇ ਸਵਾਲਾਂ ਦੇ ਦੋਸ਼ਾਂ ਵਾਲੇ ਜਿਹੜਾ ਅਗਲੇ ਵੋਇਸ ਨੋਟ ਦੇ ਵਿਚ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ। ਇਹ ਖੂਨੀ ਕਮਾਈ ਹੈ। ਚਾਂਸ ਲਟਕੀਵਾ ਵੱਲੋਂ ਜੋ ਦੋ ਬੱਚਿਆਂ ਖਲੀਲ ਅਤੇ ਇਕ ਮੈਕਸੀਕਨ ਲੜਕਾ ਹੈਕਟਰ ਦੇ ਲਈ ਮੁਹਿੰਮਾਂ ਚਲਾਈਆਂ ਗਈਆਂ ਸਨ, ਉਨ੍ਹਾਂ ਦੀ ਮੌਤ ਹੋ ਚੁੱਕੀ ਹੈ, ਪਰ ਉਨ੍ਹਾਂ ਦੇ ਨਾਮ ਤੇ ਹਾਲੇ ਵੀ ਪੈਸੇ ਇਕੱਠੇ ਕੀਤੇ ਜਾ ਰਹੇ ਨੇ। ਚਾਂਸ ਲਟਕੀਵਾ ਦੀ ਅਮਰੀਕੀ ਸ਼ਾਖਾ ਇਕ ਨਵੀਂ ਸੰਸਥਾ ਸੇਂਟ ਰਾਫੇਲ ਨਾਲ ਜਿਹੜੀ ਜੁੜੀ ਹੋਈ ਲੱਗਦੀ ਹੈ।

ਬੀਬੀਸੀ ਨੇ ਤੇਤਿਆਨਾ ਖਲਿਆਵਾਕਾ, ਅਲੈਕਸ ਕੋਹੇਨ ਅਤੇ ਸੰਸਥਾਵਾਂ ਚਾਂਸ ਲਟਕੀਵਾ, ਵਾਲਜ ਆਫ ਹੋਪ, ਸੇਟ ਰਫੇਲ, ਲਿਟਲ ਏਂਜਲਸ ਤੇ ਸੇਟ ਟਰੇਸਾ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਤੇ ਲੱਗੇ ਦੋਸ਼ਾਂ ਦੇ ਜਵਾਬ ਮੰਗਿਆ। ਉਨ੍ਹਾਂ ਦੇ ਵਿਚੋਂ ਕਿਸੇ ਨੇ ਵੀ ਕੋਈ ਜਵਾਬ ਨਾ ਦਿੱਤਾ। ਇਜ਼ਰਾਈਲ ਕਾਰਪੋਰੇਸ਼ਨ ਅਥਾਰਟੀ, ਜੋ ਦੇਸ਼ ਦੀਆਂ ਗੈਰ ਮੁਨਾਫਾ ਸੰਸਥਾਵਾਂ ਦੀ ਨਿਗਰਾਨੀ ਕਰਦੀ ਹੈ, ਉਨ੍ਹਾਂ ਨੇ ਸਾਨੂੰ ਦਸਿਆ ਕਿ ਜੇਕਰ ਉਨ੍ਹਾਂ ਦੇ ਕੋਲ ਇਸ ਗੱਲ ਦੇ ਸਬੂਤ ਹੋਣ ਕਿ ਸੰਸਥਾ ਦੇ ਸੰਸਥਾਪਕ ਇਨ੍ਹਾਂ ਸੰਸਥਾਵਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਲਈ ਇਕ ਪਰਦੇ ਦੇ ਵਜੋਂ ਵਰਤ ਰਹੇ ਨੇ, ਤਾਂ ਇਜ਼ਰਾਈਲ ਦੇ ਵਿਚ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ ਤੇ ਸੰਸਥਾਪਕ ਅਤੇ ਇਸ ਖੇਤਰ ਦੇ ਵਿਚ ਕੰਮ ਕਰਨ ਦੇ ਉਤੇ ਪਾਬੰਦੀ ਲਗਾਈ ਜਾ ਸਕਦੀ ਹੈ। ਯੂਕੇ ਦੀ ਰੈਗੂਲੇਟਰੀ ਸੰਸਥਾ ਚੈਰਿਟੀ ਕਮਿਸ਼ਨ ਸਲਾਹ ਦਿੰਦੀ ਹੈ ਕਿ ਜੋ ਲੋਕ ਚੈਰਿਟੀ ਦੇ ਵਿਚ ਦਾਨ ਦੇਣਾ ਚਾਹੁੰਦੇ ਨੇ ਉਨ੍ਹਾਂ ਨੂੰ ਪਹਿਲਾਂ ਇਹ ਜਾਂਚ ਕਰਨੀ ਚਾਹੀਦੀ ਹੈ ਆਪਣੇ ਪੱਧਰ ਤੇ ਕਿ ਉਹ ਸੰਸਥਾਵਾਂ ਰਜਿਸਟਰ ਹਨ ਜਾਂ ਨਹੀਂ ਨੇ, ਤੇ ਸ਼ੱਕ ਹੋਣ ਦੇ ਉਤੇ ਫੰਡ ਇਕੱਠਾ ਕਰਨ ਵਾਲੀ ਸੰਬੰਧਤ ਰੈਗੂਲੇਟਰੀ ਸੰਸਥਾ ਦੇ ਨਾਲ ਸੰਪਰਕ ਕਰਨਾ ਵੀ ਚਾਹੀਦਾ ਹੈ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਠੱਗੀਆਂ ਠੋਰੀਆਂ ਦੀ। ਲੱਖਾਂ ਡਾਲਰ ਯੂਰੋ ਇਕੱਠੇ ਕਰਕੇ ਪਤਾ ਨਹੀਂ ਕਿੱਥੇ ਦੇ ਕਿੱਥੇ ਚਲੇ ਗਏ। ਕੈਂਸਰ ਪੀੜਤ ਬੱਚਿਆਂ ਦੇ ਇਲਾਜ ਦੇ ਲਈ ਇਕੱਠੇ ਕੀਤੇ ਕਰੋੜਾਂ ਰੁਪਏ ਕਿਵੇਂ ਹੜੱਪੇ ਗਏ। ਸਕੈਮ ਚੱਲਦੇ ਨੇ ਜੀ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਸਮਾਂ ਵੀ ਆਪਣਾ ਹੋ ਗਿਆ ਕੰਪਲੀਟ, ਤੇ ਸਭ ਤੋਂ ਪਹਿਲਾਂ ਸੁਨੇਹਾ ਜੋ ਆਇਆ ਸੀ ਸੁਰਜੀਤ ਭਾਰਤ ਜੀ ਦਾ, ਸਾਡੇ ਮਦਰ ਸਤਿ ਸ੍ਰੀ ਅਕਾਲ ਕਹਿੰਦੇ ਨੇ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਨਵਦੀਪ ਜੀ ਦਿੱਲੀਓਂ ਜੁੜੇ ਹੋਏ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਨੂੰ। ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਆ। ਲਾਈਕ ਨੰਬਰ 4 ਕਹਿੰਦੇ ਜੀ, ਸਾਰੇ ਸਮੂਹਿਕ ਰੂਪ ਦੇ ਵਿਚ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ। ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਰਾਜਨ ਜੀ ਕਹਿੰਦੇ ਕਟਾਰੀਆ ਜੀ ਨਾ ਕਿ ਕਟਾਰੂ ਚੱਕ ਜੀ, ਹਾਂਜੀ ਕਟਾਰੀਆ, ਸ਼ੁਕਰੀਆ ਸਾਈ ਸਾਹਿਬ ਦਰੁਸਤ ਕਰਨ ਦੇ ਲਈ। ਤੇ ਗੁਲਾਬ ਚੰਦ ਕਟਾਰੀਆ ਗਵਰਨਰ ਸਾਹਿਬ ਹਾਂਜੀ ਪੰਜਾਬ ਦੇ ਜੀ। ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਜੀਆਂ ਨੂੰ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਤੇ ਸੁਣ ਰਹੇ ਹਾਂ ਕਹਿੰਦੇ ਪ੍ਰੋਗਰਾਮ। ਸੈਣੀ ਸਾਹਿਬ ਕਟਾਰ ਤਾਂ ਕਹਿੰਦੇ ਦੋਹਾਂ ਦੇ ਵਿਚ ਹੀ ਹੈ ਜੀ, ਕਹਿੰਦੇ ਜੀ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਆ, ਵੱਢਦੇ ਜਾਂਦੇ ਆ ਜੀ। ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਸੈਣੀ ਸਾਹਿਬ ਸਾਡੇ ਤਾਂ ਹਨੇਰੀ ਬਹੁਤ ਆ ਗਏ ਜੀ। ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਹੈ ਜੀ। ਜੀਆਂ ਨੂੰ ਜੀਰਾ ਸਾਹਿਬ ਸ਼ੁਕਰੀਆ ਜੀ। ਕੁੱਕੀ ਵੀਰ ਮੌਸਮ ਕਿਹੋ ਜਿਹਾ ਤੁਹਾਡੇ, ਕਹਿੰਦੇ ਜੀ ਜੀਰੇ ਚ ਜਾਣੀਆਂ ਚੱਲ ਪੁੱਛ ਰਹੇ ਨੇ ਜੀ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਜੀ। ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਕਹਿੰਦੇ ਆ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਹਰਜਿੰਦਰ ਕੁਮਾਰ ਜੀਰਾ ਕਹਿੰਦੇ ਸਤਨਾਮ ਜੀ ਬਹੁਤ ਖਰਾਬ ਹੈ ਜੀ ਤੇ ਹਨੇਰੀ ਮੀਂਹ ਝੱਖੜ ਚੱਲ ਰਿਹਾ ਜੀ। ਜੀਰਾ ਜੀ ਕਹਿੰਦੇ ਬਹੁਤ ਹੀ ਵਧੀਆ ਵਿਚਾਰ ਨੇ ਸੈਣੀ ਸਾਹਿਬ ਜੀ ਦੇ ਜੀ, ਗ੍ਰੇਟ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਸ਼ੁਕਰੀਆ ਪਿਆਰਿਓ। ਤੇ ਜੀਰਾ ਸਾਹਿਬ ਸਤਿ ਸ੍ਰੀ ਅਕਾਲ ਨਮਸਕਾਰ ਵੀਰ ਜੀ। ਰਾਜਨ ਸੈਣੀ ਜੀ ਕਹਿੰਦੇ ਆ ਜੀ, ਮੁਕੱਦਰ ਵੀਰ ਜੀ ਲਵ ਯੂ ਜੀ ਕਹਿੰਦੇ ਬਰੋ, ਸੈਣੀ ਸਾਹਿਬ ਨੇ ਸੁਨੇਹਾ ਭੇਜਿਆ। ਤੇ ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਲਵ ਯੂ, ਕਰ ਕੁਝ ਨਹੀਂ ਸਕਦੇ ਜੀ। ਤੇ ਜੀਰਾ ਆਪਣੇ ਸੈਣੀ ਸਾਹਿਬ ਲਿਖਦੇ ਨੇ ਜਾਣੀਆਂ ਚਾਲ ਸਾਹਿਬ, ਸਾਡੇ ਵੀਰ ਜੀ ਥੋੜੀ ਜਿਹੀ ਹਵਾ ਚੱਲੀ ਸੀ ਤੇ ਲਾਈਟ ਚਲੀ ਗਈ ਜੀ, ਤੇ ਮੈਂ ਗਰਮੀ ਦੇ ਵਿਚ ਬਿਨਾਂ ਪੱਖੇ ਤੋਂ ਬੈਠਾ ਹਾਂ ਜੀ, ਲਗਦਾ ਇੰਟਰਨੈਟ ਬਚਾ ਬਚਾ ਕੇ ਰਾਤ ਕੱਢਣੀ ਪੈਣੀ ਹੈ ਜੀ ਕਹਿੰਦੇ ਜੀ। ਸੋਰੀ, ਇਨਵਰਟਰ ਚਲਾ ਚਲਾ ਕੇ ਕਹਿੰਦੇ, ਇਨਵਰਟਰ ਲਿਖਿਆ ਹੋਇਆ ਜੀ, ਇਨਵਰਟਰ ਚਲਾ ਕੇ ਕਹਿੰਦੇ ਜੀ, ਬਚਾ ਬਚਾ ਕੇ ਉਹਨੂੰ ਵੀ ਕਦੇ ਬੰਦ ਕਰਕੇ ਤੇ ਕਦੇ ਚਲਾ ਕੇ ਰਾਤ ਕੱਢਣੀ ਪੈਣੀ ਹੈ ਕਹਿੰਦੇ। ਪੂਰੇਵਾਲ ਸਾਹਿਬ ਫਰਾਂਸ ਤੋਂ ਬੜੇ ਦਿਨਾਂ ਬਾਅਦ ਸੁਨੇਹਾ ਆਇਆ ਉਹਨਾਂ ਦਾ, ਤੇ ਕਿੱਥੇ ਰਹਿੰਦੇ ਹੋ ਪਿਆਰਿਓ, ਸਤਿ ਸ੍ਰੀ ਅਕਾਲ ਜੀ ਕਹਿੰਦੇ ਸਭ ਨੂੰ। ਤੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਆਖਰ ਦੇ ਵਿਚ। ਤੇ ਲੋ ਦੋਸਤੋ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਤੇ ਕੱਲ ਨੂੰ ਨਾਵਲ ਦਾ ਆਗਾਜ਼ ਕਰਨਾ ਆਪਾਂ ਪੰਜਾਬ ਦਾ ਫਿਰ ਤੋਂ, ਅਗਲਾ ਲੜੀਵਾਰ ਭਾਗ ਦੂਸਰਾ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ ਦੋਸਤੋ।

0: ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਨਾਲ ਪ੍ਰੋਗਰਾਮ ਨਵਾਂ ਨਵੇਲਾ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਤੇ ਅੱਜ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਨਾਲ ਜੁੜ ਚੁੱਕੇ ਹਾਂ ਤੇ ਬੁੱਧਵਾਰ ਵਾਲਾ ਦਿਨ ਹੈ। ਬੁੱਧ ਕੰਮ ਸ਼ੁੱਧ ਕਰਨ ਦੀ ਕੋਸ਼ਿਸ਼ ਜਿਹੜੀ ਰਹੇਗੀ ਤੇ ਨਾਲ ਦੀ ਨਾਲ ਸਮਾਂ ਤੇ ਸਥਿਤੀ ਉਹਦੀ ਵੀ ਬਾਤ ਪਾਉਂਦੇ ਹਾਂ। 13 ਮਈ 2026 ਦਾ ਦਿਹਾੜਾ ਤੇ ਉਮੀਦ ਕਰਦੇ ਹਾਂ ਸਾਰੇ ਦੋਸਤ ਸਹੀ ਸਲਾਮਤ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ, ਸੁਣਨ ਲਈ, ਸੁਣਾਉਣ ਲਈ ਉਡੀਕ ਦੇ ਵਿਚ ਮੈਂ ਵੀ ਤੁਹਾਡਾ ਦੋਸਤ ਨਾਲ ਜੁੜ ਚੁੱਕੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਅੱਜ ਦੇ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਅੱਜ ਦਾ ਬੁੱਧਵਾਰ ਵਾਲਾ ਦਿਨ ਜਿਸ ਦੇ ਵਿਚ ਸਾਡੇ ਨਾਲ ਸਾਡੇ ਸਹਿਯੋਗੀ ਕਰਤਾ ਧਰਤਾ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਜੁੜਦੇ ਆ ਤੇ ਉਹਦੇ ਉੱਤੇ ਵਿਸ਼ੇਸ਼ ਕੁਝ ਨਾ ਕੁਝ ਮੁੱਦਾ ਲੈ ਕੇ ਜ਼ਿੰਦਗੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ। ਕੁਝ ਸਾਂਝ ਚ ਤੰਦਾ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਖਬਰਾਂ ਦੇਸ਼ ਭੇਜ ਦੀਆਂ ਤੇ ਹੋਰ ਸਾਰਾ ਸਿਲਸਿਲਾ ਬਾਅਦ ਦੇ ਵਿਚ ਸ਼ੰਮੀ ਜੀ ਤੋਂ ਬਾਅਦ ਆਪਾਂ ਕਰਦੇ ਹਾਂ ਅਗਲੇ ਸੈਗਮੈਂਟ ਦੇ ਵਿਚ ਤੇ ਤਕਰੀਬਨ 45 ਮਿੰਟ 1 ਘੰਟਾ ਕੋਸ਼ਿਸ਼ ਰਹੇਗੀ ਉਨ੍ਹਾਂ ਦੇ ਨਾਲ ਗੱਲਬਾਤ ਕਰਨ ਦੀ। ਬਾਕੀ ਬਿਜਲੀ ਦਾ ਮਾਹੌਲ ਇੰਡੀਆ ਦੇ ਵਿਚ ਹਨੇਰੀ ਝੱਖੜ ਚੱਲ ਰਿਹਾ ਤੇ ਮੌਨਸੂਨ ਦਾ ਵੀ ਸਮਾਂ ਤਕਰੀਬਨ ਲਾਗੇ ਆ ਚੁੱਕਿਆ ਤੇ ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਕੁਦਰਤੀ ਜਿਹੜੀਆਂ ਚੀਜ਼ਾਂ ਚੱਲਦੀਆਂ ਨਾਲ ਕੁਦਰਤ ਦੇ ਨਿਯਮ ਦੇ ਵਿਚ ਰਹਿ ਕੇ ਉਹ ਸਾਰਾ ਕੁਝ ਉਸੇ ਤਰ੍ਹਾਂ ਪਹਿਲਾਂ ਸੂਚਨਾਵਾਂ ਆਉਂਦੀਆਂ ਨੇ ਫਿਰ ਕਾਰਵਾਈ ਹੁੰਦੀ ਹੈ ਕੁਦਰਤ ਦੇ ਵੱਲੋਂ ਵੀ ਤੇ ਸੁਚੇਤ ਕੀਤਾ ਜਾਂਦਾ ਹੈ ਭਾਈ ਆਪਣਾ ਆਪਣਾ ਸਾਰਾ ਕੁਝ ਸਾਂਭ ਲਓ ਫਿਰ ਨਾ ਕਿਹੋ ਕਿ ਭਾਈ ਅਸੀਂ ਆਹ ਕਰ ਦਿੱਤਾ ਤੇ ਅਸੀਂ ਉਹ ਕਰ ਦਿੱਤਾ। ਤੇ ਦੋਸਤੋ ਅੱਜ ਮੁੱਦਾ ਰਹੇਗਾ ਸ਼ੌਂਕ, ਸ਼ੌਂਕ ਵੱਲੇ ਤੇ ਹੋਬੀਜ਼ ਦੇ ਉੱਤੇ ਗੱਲਬਾਤ ਕਰਾਂਗੇ ਤੇ ਆਪਣੀਆਂ ਆਪਣੀਆਂ ਤੁਸੀਂ ਗੱਲਾਂ ਬਾਤਾਂ ਕਰਨ ਦੇ ਲਈ ਤਿਆਰ ਬਾਰ ਤਿਆਰ ਰਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜਿਹਦੇ ਵਿਚ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ ਆਪਣੀ ਹੋਬੀ ਦੇ ਬਾਰੇ, ਆਪਣੇ ਸ਼ੌਂਕਾਂ ਦੇ ਬਾਰੇ ਜਿਹੜਾ ਦੱਸ ਸਕਦੇ ਹੋ ਪਰ ਸ਼ੌਂਕਣ ਦੇ ਬਾਰੇ ਨਹੀਂ ਦੱਸਣਾ ਭਾਈ। ਸ਼ੌਂਕਣ ਮੇਲੇ ਦੀ ਸ਼ੌਂਕ ਜ਼ਰੂਰ ਆਪਣਾ ਜ਼ਿਕਰ ਕਰ ਸਕਦੇ ਹੋ ਤੇ ਸ਼ੌਂਕਣ ਮੇਲੇ ਦੀ ਕਿਸੇ ਦਿਨ ਉਹ ਵੀ ਮੁੱਦਾ ਰੱਖਾਂਗੇ। ਤੂੰ ਮਰ ਚੱਪਣੀ ਚ ਕਿਦਾਂ ਸੀਗਾ ਗੀਤ, ਚੱਪਣੀ ਚ ਨੱਕ ਪਾ ਕੇ ਤੂੰ ਮਰ ਡੁੱਬ ਮਰ ਇਦਾਂ ਕਰਕੇ ਹੁੰਦਾ ਸੀ ਜੀ, ਆਪਸ ਦੇ ਵਿਚ ਲੜਦੀਆਂ ਨੇ। ਪਰ ਅੱਜ ਮੁੱਦਾ ਹੈਗਾ ਸਾਡਾ ਸ਼ੌਂਕ, ਸ਼ੌਂਕ ਵੱਲੇ ਤੇ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਲੋ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:13 ਦਾ ਸਮਾਂ ਹੋ ਗਿਆ ਜੀ, ਦੇਖੋ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਤੇ ਭਾਰਤ ਦੇ ਵਿਚ 9:43 ਸ਼ਾਮ ਦੇ ਹੋ ਚੁੱਕੇ ਆ ਤੇ ਯੂਕੇ ਦੇ ਵਿਚ ਸ਼ਾਮ ਦੇ 5:13, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:13, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:13 ਦਾ ਸਮਾਂ ਹੈ ਜੀ। ਤੇ ਲੋ ਫਿਰ ਕਰਦੇ ਆ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ। ਕਹਿੰਦੇ ਨੇ ਕਿ ਇਮਾਨਦਾਰੀ ਦੇ ਨਾਲ ਕਮਾਈ ਕਰਨ ਵਾਲਿਆਂ ਦੇ ਸ਼ੌਂਕ ਭਾਵੇਂ ਪੂਰੇ ਨਾ ਹੋਣ ਪਰ ਨੀਂਦ ਜ਼ਰੂਰ ਪੂਰੀ ਹੁੰਦੀ ਹੈ। ਇਮਾਨਦਾਰੀ ਸਭ ਤੋਂ ਚੰਗੀ ਜਿਹੜੀ ਨੀਤੀ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਥੋੜੀ ਜਿਹੀ ਝਾਤ ਮਾਰ ਕੇ ਤੇ ਫਿਰ ਅੱਗੇ ਜਾ ਕੇ ਗੱਲਾਂ ਬਾਤਾਂ ਆਪਾਂ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜਿਹੜਾ ਕਮੈਂਟ ਦੇ ਰਾਹੀਂ ਵੀ ਸੁਚੇਤ ਕਰ ਸਕਦੇ ਹੋ। ਦੋਸਤਾਂ ਦੇ ਸੁਨੇਹੇ ਆ ਰਹੇ ਨੇ। ਜੱਸੀ ਜੀ ਲਿਖਦੇ ਨੇ ਭਾਰਤ ਸਾਹਿਬ ਤੇ ਸਭ ਨੂੰ ਸਤਿ ਸ੍ਰੀ ਅਕਾਲ ਹੈ ਜੀ ਬਾਬਿਓ ਤੇ ਸਤਨਾਮ ਸਿੰਘ ਜਾੜੀਆਂ ਚਾਲ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਤੇ ਜੀਆਂ ਨੂੰ ਜੀ ਕਹਿ ਰਹੇ ਨੇ ਜੀ। 13 ਮਈ 1648 ਦਾ ਸਮਾਂ ਜਦੋਂ ਸ਼ਾਹਜਹਾਨ ਨੇ ਦਿੱਲੀ ਦਾ ਲਾਲ ਕਿਲ੍ਹਾ ਮੁਕੰਮਲ ਕਰਵਾਇਆ ਸੀ ਤੇ 1939 ਦੇ ਵਿਚ ਬੱਬਰ ਕਰਤਾਰ ਸਿੰਘ ਕੀਰਤੀ ਤੇ ਗੁਰਦਿੱਤ ਸਿੰਘ ਦਲੇਰ ਮੰਡੇਲੀ ਉਨ੍ਹਾਂ ਨੂੰ ਸੀ ਮੁਲਤਾਨ ਜੇਲ੍ਹ ਦੇ ਵਿਚ ਫਾਂਸੀ ਦਿੱਤੀ ਗਈ ਸੀ। 1951 ਦੇ ਵਿਚ ਇਨਕਲਾਬ ਦਾ ਨਾਰਾ ਦੇਣ ਵਾਲੇ ਹਸਰਤ ਮੋਣੀ ਸੈਯਦ ਫਜ਼ਲ ਉਲ ਹਸਨ ਦਾ ਜਿਹੜਾ ਦੇਹਾਂਤ ਹੋਇਆ। 1880 ਦੇ ਵਿਚ ਪਹਿਲੀ ਇਲੈਕਟ੍ਰਾਨਿਕ ਟ੍ਰੇਨ ਦਾ ਜਿਹੜਾ ਟਰਾਇਲ ਜਿਹੜਾ ਕੀਤਾ ਗਿਆ। 1962 ਦੇ ਵਿਚ ਡਾਕਟਰ ਰਾਧਾ ਕ੍ਰਿਸ਼ਨਨ ਭਾਰਤ ਦੇ ਦੂਜੇ ਰਾਸ਼ਟਰਪਤੀ ਬਣ ਗਏ ਤੇ 1967 ਦੇ ਵਿਚ ਜ਼ਾਕਿਰ ਹੁਸੈਨ ਭਾਰਤ ਦੇ ਤੀਸਰੇ ਰਾਸ਼ਟਰਪਤੀ ਬਣੇ। 1998 ਦੇ ਵਿਚ ਭਾਰਤ ਦੇ ਵੱਲੋਂ 2 ਪਰਮਾਣੂ ਟੈਸਟ ਜਿਹੜੇ ਪੋਖਰਾਨ ਦੇ ਵਿਚ ਕੀਤੇ ਗਏ। 2008 ਦੇ ਵਿਚ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿਚ ਲਗਾਤਾਰ 8 ਤੋਂ 10 ਬੰਬ ਧਮਾਕੇ ਹੋਏ ਜਿਸ ਦੇ ਵਿਚ 45 ਲੋਕ ਇਸ ਦੁਨੀਆਂ ਨੂੰ ਜਿਹੜਾ ਅਲਵਿਦਾ ਆਖ ਗਏ ਤੇ 150 ਤੋਂ ਵੱਧ ਜਿਹੜੇ ਲੋਕ ਜ਼ਖਮੀ ਹੋਏ। ਦੁਨੀਆਂ ਦੇ ਵਿੱਚ ਕਈ ਐਸੇ ਰੋਚਕ ਤੱਥ ਨੇ ਉਹਨਾਂ ਦਾ ਅੱਗੇ ਜਾ ਕੇ ਜ਼ਿਕਰ ਕਰਾਂਗੇ। ਤੇ ਵੈਸੇ ਜੇ ਦੇਖਿਆ ਜਾਵੇ ਰੇਡੀਓ ਦੀ ਗੱਲ ਹੈ, ਟੀਵੀ ਦੀ ਗੱਲ ਹੈ, ਤੇ ਉਹਨਾਂ ਦਾ ਜਦੋਂ ਜ਼ਿਕਰ ਕਰਦੇ ਹਾਂ, ਵਰਲਡ ਵਾਈਡ ਵੈਬਸਾਈਟ ਦਾ ਜ਼ਿਕਰ ਕਰਦੇ ਹਾਂ, ਤਾਂ ਸ਼ਬਦ ਨੂੰ ਜਿਹੜਾ 1990 ਦੇ ਵਿੱਚ ਟਾਈਮ ਬਰਨਰਸ ਲੇ ਨੇ ਜਿਹੜਾ ਬਣਾਇਆ ਸੀ ਇਸ ਨੂੰ, WWW ਜਿਹੜਾ WWW ਵਰਲਡ ਵਾਈਡ ਵੈਬਸਾਈਟ, ਤੇ 5 ਕਰੋੜ ਲੋਕਾਂ ਤੱਕ ਜਿਹੜਾ ਰੇਡੀਓ ਨੂੰ ਪਹੁੰਚਣ ਦੇ ਲਈ 38 ਸਾਲ ਲੱਗ ਗਏ, ਤੇ ਟੀਵੀ ਨੂੰ ਜਿਹੜਾ ਸੀ 13 ਸਾਲ ਲੱਗੇ। ਇੰਨੀ ਫਾਸਟ ਜਿਹੜਾ ਉਹ ਫੈਲਿਆ, ਤੇ ਸਭ ਤੋਂ ਫਾਸਟ ਜਿਹੜਾ ਅੱਜ ਦਾ ਜ਼ਮਾਨਾ ਹੈ ਡਿਜੀਟਲ ਦੁਨੀਆ, ਇੰਟਰਨੈਟ ਨੂੰ ਸਿਰਫ ਤੇ ਸਿਰਫ 4 ਸਾਲ ਲੱਗੇ, ਤੇ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਜੜਾਂ ਦੇ ਵਿੱਚ ਬਹਿ ਗਿਆ ਹੁਣ ਕਹਿ ਲਓ ਕਿ ਇਸ ਤੋਂ ਬਗੈਰ ਤਾਂ ਬੰਦਾ ਮਤਲਬ ਕਿ ਸੁੱਤਾ ਵੀ ਨਹੀਂ ਉੱਠਦਾ। ਤੇ ਲੋ ਦੋਸਤੋ, ਅੱਗੇ ਜਾ ਕੇ ਇਤਿਹਾਸਕ ਗੱਲਾਂ ਵੀ ਕਰਾਂਗੇ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਵਾਂਗੇ, ਪਰ ਉਸ ਤੋਂ ਪਹਿਲਾਂ ਹੁਣ ਆਪਾਂ ਗੱਲਬਾਤ ਕਰਦੇ ਹਾਂ ਅੱਜ ਦੇ ਮੁੱਦੇ ਦੀ, ਤੇ ਕੋਸ਼ਿਸ਼ ਕਰਦੇ ਹਾਂ ਆਪਾਂ ਸ਼ਮੀ ਜੀ ਨੂੰ ਨਾ ਰਲਾਉਣ ਦੀ, ਕਿਉਂਕਿ ਉੱਥੇ ਬੱਤੀ ਜਿਹੜੀ ਹੈ, ਲਾਈਟ ਜਿਹੜੀ ਹੈ, ਉਹ ਹਨੇਰੀ ਝੱਖੜ ਚੱਲ ਰਿਹਾ ਤੇ ਸਾਰਾ ਕੁਝ ਕਹਿੰਦੇ ਬੱਤੀ ਵੀ ਬੰਦ ਹੈ, ਬਿਜਲੀ ਵੀ ਬੰਦ ਹੈ, ਤੇ ਪਾਣੀ ਵੀ ਬੰਦ ਹੋ ਸਕਦਾ ਹੈ, ਬਾਕੀ ਇੰਟਰਨੈਟ ਤਾਂ ਪਤਾ ਹੀ ਹੈ ਆਪਾਂ ਨੂੰ, ਤੇ ਬੈਟਰੀ ਦੇ ਉੱਤੇ ਸਾਰਾ ਸਿਸਟਮ ਜਿਹੜਾ ਚੱਲ ਰਿਹਾ, ਤੇ ਉਹਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਦੇ ਮੁੱਦੇ ਨੂੰ ਜਿਹੜਾ ਆਪਾਂ ਵਧਾਉਂਦੇ ਹਾਂ। ਸ਼ੌਂਕ ਹੌਬੀਸ ਜਿਹੜੀਆਂ ਨੇ ਰੁਝੇਵਿਆਂ ਭਰੀ ਜ਼ਿੰਦਗੀ ਚਾਹੇ ਹੈ, ਉਹਦੇ ਵਿੱਚ ਸ਼ੌਂਕ ਸਾਨੂੰ ਮਨ ਦੀ ਜਿਹੜੀ ਸ਼ਾਂਤੀ ਵੀ ਦਿੰਦੇ ਹੈ, ਖੁਸ਼ੀ ਵੀ ਦਿੰਦੇ ਹੈ, ਤੇ ਨਵੀਂ ਜਿਹੜੀ ਆ ਊਰਜਾ ਵੀ ਸਾਨੂੰ ਜਿਹੜੀ ਆ ਪ੍ਰਦਾਨ ਕਰਦੇ ਹੈ। ਇਹ ਸਿਰਫ ਸਮਾਂ ਬਿਤਾਉਣ ਦਾ ਸਾਧਨ ਨਹੀਂ ਮੰਨ ਸਕਦੇ ਆਪਾਂ, ਸਗੋਂ ਜਿਹੜੀ ਹੈ ਸਾਡੀ ਸ਼ਖਸੀਅਤ ਤੇ ਸੋਚ ਨੂੰ ਨਿਖਾਰਨ ਦਾ ਜਿਹੜਾ ਉਹਦਾ ਵੀ ਮਹੱਤਵਪੂਰਨ ਹਿੱਸਾ ਹੈ, ਪਰ ਇਹਨਾਂ ਨੂੰ ਅਸੀਂ ਅਣਗੋਲਿਆਂ ਕਰ ਦਿੰਦੇ ਹਾਂ, ਜਿਸ ਦੇ ਉੱਤੇ ਸਾਡੀ ਮਾਨਸਿਕ ਸਿਹਤ ਦੇ ਉੱਤੇ ਵੱਡਾ ਅਸਰ ਜਿਹੜਾ ਇਹਦੇ ਵਿੱਚ ਪੈਂਦਾ ਹੈ, ਤੇ ਸੋਚ ਨੂੰ ਨਿਖਾਰਨ ਦਾ ਮਹੱਤਵਪੂਰਨ ਇਹਨੂੰ ਹਿੱਸਾ ਮੰਨਿਆ ਜਾ ਸਕਦਾ ਹੈ। ਇਸ ਖਾਸ ਗੱਲਬਾਤ ਦੇ ਵਿੱਚ ਆਪਾਂ ਚਰਚਾ ਕਰਾਂਗੇ ਤੇ ਤੁਹਾਡਾ ਵੀ ਜਿਹੜਾ ਇੰਤਜ਼ਾਰ ਰਹੇਗਾ ਦੋਸਤੋ, ਆਪਣੇ ਆਪਣੇ ਸ਼ੌਂਕ ਜ਼ਰੂਰ ਤੁਸੀਂ ਗਿਣਾਉਣੇ ਹੈ, ਤੇ ਸ਼ੌਂਕ ਸਾਡੀ ਸਿਰਜਣਾਤਮਕ ਜਿਹੜੀ ਹੈ, ਜਾਣੀ ਕਿ ਕ੍ਰੀਏਟਿਵਿਟੀ ਹੈ, ਉਹਨੂੰ ਜਿਹੜਾ ਐਡਵਾਂਸ ਕਰਦੇ ਨੇ, ਅੱਗੇ ਵਧਾਉਂਦੇ ਨੇ, ਯੋਗਦਾਨ ਪਾਉਂਦੇ ਆ ਸੋਚਣ ਨੂੰ, ਸਾਨੂੰ ਹੋਰ ਸਾਡੇ ਬ੍ਰੇਨ ਨੂੰ ਜਿਹੜਾ ਫੈਲਾਉਂਦੇ ਨੇ, ਖੋਲ੍ਹਦੇ ਨੇ, ਤੇ ਉਹ ਇੱਟ ਵਾਲਾ ਬੱਟਾ ਮਾਰ ਕੇ ਨਹੀਂ ਖੋਲ੍ਹਣਾ, ਮਤਲਬ ਕਿ ਉੱਦਾਂ ਖੋਲ੍ਹਦੇ ਆ, ਜਾਣੀ ਕਿ ਅਸੀਂ ਗਿਆਨ ਦੀ ਦੁਨੀਆਂ ਦੇ ਵਿੱਚ ਵਾਧਾ ਕਰਦੇ ਹਾਂ। ਮਾਨਸਿਕ ਤਣਾਅ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਆ, ਕਿਉਂਕਿ ਸਾਡਾ ਧਿਆਨ ਇਧਰੋਂ ਉਧਰ ਜਦੋਂ ਲੱਗਦਾ ਹੈ ਕਿਸੇ ਚੀਜ਼ ਦੇ ਉੱਤੇ, ਇੱਕ ਜਗ੍ਹਾ ਆਪਾਂ ਟਿਕ ਕੇ ਬਹਿ ਜਾਂਦੇ ਹਾਂ ਜਾਂ ਸੋਚ ਦੇ ਵਿੱਚ ਆ, ਤੰਗੀ ਪਰੇਸ਼ਾਨੀ ਦੇ ਵਿੱਚ ਆ, ਤੇ ਉਹ ਸਭ ਤੋਂ ਵਧੀਆ ਤਰੀਕਾ ਹੈ ਕੋਈ ਨਾ ਕੋਈ ਕਾਜ ਜਿਹੜਾ, ਜਾਂ ਕੋਈ ਨਾ ਕੋਈ ਹੋਬੀ, ਕੋਈ ਗੇਮ, ਕੋਈ ਖੇਡ ਜਿਹੜੀ ਕਰਨੀ ਸ਼ੁਰੂ ਕਰ ਦਿਓ, ਚਾਹੇ ਬੱਚੇ ਨਾਲ ਹੀ ਖੇਡਣਾ ਸ਼ੁਰੂ ਕਰ ਦਿਓ, ਤੇ ਤੁਹਾਡੇ ਮਾਨਸਿਕ ਸਥਿਤੀ ਜਿਹੜੀ ਆ ਉਹ ਚੇਂਜ ਹੋ ਜਾਂਦੀ ਹੈ। ਚਾਹੇ ਉਹ ਸੰਗੀਤ ਹੋਵੇ, ਪੜ੍ਹਨਾ ਹੋਵੇ, ਲਿਖਣਾ ਹੋਵੇ, ਖੇਡਾਂ ਜਾਂ ਕਿਸੇ ਨਵੀਂ ਕਲਾ ਨੂੰ ਸਿੱਖਣਾ ਹੋਵੇ, ਹਰ ਸ਼ੌਂਕ ਸਾਨੂੰ ਆਪਣੇ ਆਪ ਦੇ ਨਾਲ ਜਿਹੜਾ ਜੋੜਦਾ ਹੈ ਤੇ ਤੋੜਦਾ ਨਹੀਂ ਹੈ, ਤੇ ਨਾਲ ਭਾਈਚਾਰਕ ਸਾਂਝ ਸਮਾਜ ਦੇ ਨਾਲ ਵੀ ਸਾਂਝ ਜਿਹੜੀ ਬਣਾਉਂਦਾ ਹੈ, ਤੇ ਜੇ ਇਹਨੂੰ ਆਪਾਂ ਜੀਵਨ ਦੇ ਵਿੱਚ ਖੁਸ਼ੀ, ਸੰਤੁਲਨ, ਨਵਾਂ ਜੋਸ਼ ਲਿਆਉਣਾ ਚਾਹੁੰਦੇ ਹਾਂ, ਤਾਂ ਭਾਈ ਇਹ ਜਿਹੜੀਆਂ ਚੀਜ਼ਾਂ ਨੇ ਸਾਡੀ ਜ਼ਿੰਦਗੀ ਦਾ ਬਹੁਤ ਹੀ ਜਿਹੜਾ ਨਜ਼ਦੀਕੀ ਅੰਗ ਹੋਣੀਆਂ ਚਾਹੀਦੀਆਂ ਨੇ, ਜਿਵੇਂ ਅਸੀਂ ਰੋਟੀ ਖਾਂਦੇ ਹਾਂ, ਪਾਣੀ ਪੀਂਦੇ ਹਾਂ, ਹੋਰ ਸਾਰਾ ਕੁਝ ਰੂਟੀਨ ਦੇ ਵਿੱਚ ਕਰਦੇ ਹਾਂ, ਉਸੇ ਲਈ ਸਾਡੇ ਆਪਣੇ ਆਪ ਦੇ ਲਈ ਵੀ 40-45 ਮਿੰਟ ਸਾਡੇ ਆਪਣੇ ਲਈ ਕੱਢਣੇ ਚਾਹੀਦੇ ਆ, ਤੇ ਜਿਹੜੇ ਸ਼ੌਂਕ ਨੇ ਉਹ ਪਗਾਉਣੇ ਚਾਹੀਦੇ ਨੇ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ੰਮੀ ਜੀ, ਤੇ ਉਹਨਾਂ ਦਾ ਆਪਾਂ ਨਿੱਘਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 5-7 ਮਿੰਟ 10 ਮਿੰਟ ਗੱਲਬਾਤ ਕਰਕੇ ਤੇ ਸ਼ੁਰੂਆਤ ਕਰਕੇ ਆਪਾਂ ਅੱਜ ਦੇ ਸਬਜੈਕਟ ਦੀ, ਤੇ ਅੱਗੇ ਵੱਧਦੇ ਹਾਂ ਤੇ ਤੁਹਾਡੇ ਇੰਤਜ਼ਾਰ ਦੀਆਂ ਜਿਹੜੀਆਂ ਤੁਹਾਡਾ ਇੰਤਜ਼ਾਰ ਵੀ ਨਾਲ ਨਾਲ ਰਹੇਗਾ। ਤੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ, ਸਮਾਂ ਕੱਢਣ ਦੇ ਲਈ, ਦੋਸਤਾਂ ਦੇ ਨਾਲ ਰੂਬਰੂ ਹੋਣ ਦੇ ਲਈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਜੀਆਂ ਨੂੰ ਖੁਸ਼ ਆਮਦੀ।
0: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਚਾਲ ਨੇ ਜੀ?
1: ਬਹੁਤ ਹੀ ਵਧੀਆ ਜੀ, ਅੱਜ ਬਹੁਤ ਹੀ ਕਮਾਲ ਦਾ ਜਿਹੜਾ ਵਿਸ਼ਾ ਤੁਸੀਂ ਲੈ ਕੇ ਆਏ ਹੋ, ਹੋਬੀ ਤੇ ਸ਼ੌਂਕ। ਤੇ ਕਹਿੰਦੇ ਵੀ ਹੁਣ ਸ਼ੌਂਕ ਇਹੋ ਜਿਹੀ ਚੀਜ਼ ਆ ਜਿਹੜਾ ਸਾਨੂੰ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦਾ, ਜਿਵੇਂ ਤੁਸੀਂ ਕਹਿ ਵੀ ਰਹੇ ਸੀ ਕਿ ਬੜੀ ਇਹ ਇੱਕ ਕਹਿ ਲੋ ਵੀ ਬਲੈਸਿੰਗ ਹੈ
0: ਜੀ,
1: ਕੁਦਰਤ ਨੇ ਜੋ ਸਾਨੂੰ ਦਿੱਤੀ ਆ
0: ਜੀ,
1: ਕਿ ਆਮ ਅਸੀਂ ਜਿਹੜੇ ਕੰਮ ਕਾਰ ਕਰਦੇ ਆ ਉਹ ਰੁਜ਼ਗਾਰ ਕਰਕੇ ਕਰ ਰਹੇ ਹੋਵਾਂਗੇ, ਉਹਦੇ ਲਈ ਸਾਡੇ ਕੋਲ ਹੋਰ ਬੜੇ ਰੀਜ਼ਨ ਹੋਣਗੇ ਜਿਨ੍ਹਾਂ ਤੋਂ ਬਿਨਾਂ ਸਰਵਾਈਵਲ ਔਖਾ ਹੋਜੂ
0: ਜੀ।
1: ਪਰ ਹੋਬੀ ਇੱਕ ਇਹੋ ਜਿਹਾ ਕੰਮ ਆ ਕਿ ਜਿਹੜਾ ਅਸੀਂ ਰੈਗੂਲਰ ਕਰਦੇ ਆ ਪਰ ਕਰਦੇ ਹੈਗੇ ਆ ਆਪਣੇ ਮਨ ਦੇ ਮਨ ਪਰਚਾਵੇ ਲਈ, ਆਪਣਾ ਆਪਣੇ ਪਲੇਜਰ ਲਈ ਔਰ ਸਕੂਨ ਵਾਸਤੇ, ਰਿਲੈਕਸ ਹੋਣ ਵਾਸਤੇ ਕਰਦੇ ਆ। ਪਰਸਨਲ ਗਰੋਥ ਹੁੰਦੀ ਹੈ ਇਹਦੇ ਨਾਲ, ਹੋਬੀ ਦੇ ਨਾਲ
0: ਜੀ।
1: ਜਿਹੜੀ ਆਮ ਆਪਾਂ ਚਲੋ ਜਿਹੜੀ ਜੋਬਸ ਨੇ ਸਾਡੀਆਂ ਨੇ ਜਾਂ ਸਟੱਡੀਜ਼ ਆ ਉਹ ਤੇ ਇੱਕ ਵੱਖਰੀ ਚੀਜ਼ ਆ ਕਿ ਠੀਕ ਆ ਉਹ ਸਾਡਾ ਰੈਗੂਲਰ ਕਹਿਲੋ ਮੇਨ ਕੋਰਸ ਕਹਿਲੋ, ਹਾਂ ਉਹ ਆਪਾਂ ਨੇ ਕਰਨੀ ਕਰਨੀ ਹੈ। ਪਰ ਹੋਬੀ ਇੱਕ ਰੂਹ ਦੀ ਖੁਰਾਕ ਆ
0: ਜੀ,
1: ਤੇ ਉਹ ਸਾਡੀ ਰੂਹ ਨੂੰ ਤਰੋ ਤਾਜ਼ਾ ਰੱਖਦੀ ਆ। ਜਿਵੇਂ ਸਵੇਰ ਵੇਲੇ ਜਿਹੜੀਆਂ ਉਸ ਦੀਆਂ ਬੂੰਦਾਂ ਨੇ, ਡਿਊ ਡ੍ਰੋਪਸ ਨੇ, ਉਹ ਬਨਸਪਤੀ ਨੂੰ ਐਨ ਰਿਫਰੈਸ਼ ਰੱਖਦੀਆਂ ਨੇ, ਤਾਜ਼ਾ ਰੱਖਦੀਆਂ ਨੇ। ਇੰਜੀ ਜਿਹੜੀਆਂ ਹੋਬੀਜ ਨੇ, ਚੰਗੀਆਂ ਹੋਬੀਜ ਨੇ, ਉਹ ਸਾਡੇ ਲਈ ਇੱਕ ਕਹਿ ਲੋ ਵੀ ਬਹੁਤ ਹੀ ਖੂਬਸੂਰਤ ਜ਼ਿੰਦਗੀ ਨੂੰ ਸਹਾਰਾ ਦੇਣ ਵਾਲਾ ਇੱਕ ਵਰਦਾਨ ਸਾਬਿਤ ਹੁੰਦੀਆਂ ਨੇ
0: ਜੀ।
1: ਤੋ ਇਹ ਜ਼ਰੂਰੀ ਹੈ ਜੀ ਭਾਰਤ ਸਾਹਿਬ, ਹੋਬੀਜ਼ ਦਾ ਹੋਣਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਤੋਂ ਬਿਨਾਂ ਤੋਂ ਨੀਰਸ ਹੋ ਜਾਏਗੀ ਜ਼ਿੰਦਗੀ। ਜੇ ਆਪਣੇ ਕੋਲ ਨਹੀਂ ਹੈਗੀ ਕੋਈ ਹੋਬੀ ਆਪਣੀ ਨਹੀਂ ਹੈਗੀ, ਆਪਾਂ ਉਹੀ ਰੱਟ ਦੇ ਵਿੱਚ ਬੈਠੇ ਹਾਂ ਕਿ 9 to 8 ਕੰਮ ਹੋ ਰਿਹਾ, 9 to 5 ਹੋ ਰਿਹਾ
0: ਜੀ,
1: ਤੇ ਕੁਛ ਵੀ ਹੋਰ ਇਸ ਤੋਂ ਇਲਾਵਾ ਅਸੀਂ ਕੁਝ ਵੀ ਨਹੀਂ, ਨਾ ਆਪਾਂ ਪੜ੍ਹਦੇ ਹਾਂ ਨਾ ਲਿਖਦੇ ਹਾਂ, ਕਿਉਂਕਿ ਇਹਦੇ ਚ ਹੁੰਦਾ ਕੀ ਆ ਕਿ ਮਕਸਦ ਜਿਹੜਾ ਉਹ ਰਹਿ ਜਾਂਦਾ ਪਿੱਛੇ। ਫਿਰ ਲਾਈਫ ਅਸੀਂ ਜਿਉਂਦੇ ਕਿਉਂ ਆ, ਜ਼ਿੰਦਗੀ ਢੋਣ ਦਾ ਨਾਮ ਤਾਂ ਨਹੀਂ ਹੈ ਕਿ ਭਾਈ ਚਲੋ ਰੱਬ ਨੇ ਉਮਰ ਲਿਖੀ ਹੈ ਇੰਨੀ ਭੋਗ ਕੇ ਆਪਾਂ ਚਲੇ ਜਾਵਾਂਗੇ, ਉਹ ਤਾਂ ਹੋਣਾ ਹੀ ਹੈ
0: ਬਿਲਕੁਲ।
1: ਪਰ ਖੁਸ਼ੀ ਖੁਸ਼ੀ ਆਪਾਂ ਉਹੀ ਨਾ, ਜਿਹੜੀ ਮੇਰਾ ਮੈਨੂੰ ਬਹੁਤ ਪਸੰਦ ਆਇਆ ਸ਼ੇਰ, ਐ ਸ਼ਮਾ ਤੇਰੀ ਉਮਰੇ ਤਬੀ ਹੈ ਸਿਰਫ ਇੱਕ ਰਾਤ, ਹਸਕਰ ਗੁਜ਼ਾਰ ਜੈਸੇ ਰੋਕਰ ਗੁਜ਼ਾਰ ਦੇ, ਇਹ ਮੈਨੂੰ ਬਹੁਤ ਪਸੰਦ ਹੈ
0: ਜੀ।
1: ਹੁਣ ਇਹਦੇ ਚ ਹੋਬੀਜ਼ ਆਪਾਂ ਜਦੋਂ
0: ਮੱਕੜ ਵੀ ਦੇਖ ਲੋ ਨਾ, ਉਹਨੂੰ ਪਤਾ ਉਹ ਪੰਗੇ ਲੈਂਦਾ ਜਾਣ ਜਾਣ ਕੇ ਨਾ ਲਾਈਟ ਦੇ ਨਾਲ, ਹਨਾ ਪਤਾ ਹੈਗਾ
1: ਉਹਨੂੰ, ਉਹਦੀ ਖੁਸ਼ੀ ਆ,
0: ਖੁਸ਼ੀ ਆ ਨਾ,
1: ਹਾਂ ਉਹਦੀ ਖੁਸ਼ੀ ਆ, ਉਹ ਜਾਣਦਾ ਹੈ ਕਿ ਇਹਦਾ ਐ ਹੋਊਗਾ ਕੰਮ, ਪਰ ਉਹ ਆਨੰਦ ਹੈ
0: ਜੀ
1: ਉਹ ਚ, ਉਹਨੂੰ ਠੀਕ ਲੱਗਦਾ ਕੰਮ
0: ਬਿਲਕੁਲ ਹੈ ਜੀ।
1: ਹੁਣ ਜਿਹੜੀਆਂ ਹੋਬੀਜ਼ ਹੈ ਨਾ ਭਰ ਸਾਹਿਬ, ਇਹਨਾਂ ਨੂੰ ਆਪਾਂ ਦੋ ਤਿੰਨ ਕਿਸਮਾਂ ਚ ਆਪਾਂ ਦੇਖ ਸਕਦੇ ਹਾਂ ਵੀ ਐ ਹੋ ਸਕਦੀਆਂ ਨੇ, ਆਹ ਵੀ ਹੋ ਸਕਦੀ ਹੈ ਹੋਬੀ, ਆਹ ਵੀ ਹੋ ਸਕਦੀ ਹੈ। ਜਿਵੇਂ ਕ੍ਰੀਏਟਿਵ ਹੋਬੀਜ਼ ਨੇ ਕਈਆਂ ਦੀਆਂ
0: ਜੀ,
1: ਉਹ ਚ ਉਹ ਕੀ ਕਰਦੇ ਆ ਵੀ ਉਹਨਾਂ ਨੂੰ ਪੇਂਟਿੰਗ ਕਰਨ ਦਾ ਸ਼ੌਕ ਹੋ ਜਾਂਦਾ, ਜਦੋਂ ਉਹਨਾਂ ਨੂੰ ਵਿਹਲ ਮਿਲਦਾ ਉਹ ਬਾਕੀ ਰੁਟੀਨ ਦੀ ਜਿਹੜੀ ਆ ਦੌੜ ਭੱਜ ਦੀ ਉਹਨਾਂ ਦੀ ਲਾਈਫ ਆ, ਉਹ ਚ ਉਹ ਜਦੋਂ ਟਾਈਮ ਮਿਲਦਾ ਫਿਰ ਉਹ ਇਸ ਹੋਬੀ ਨੂੰ ਪੂਰਾ ਕਰਨ ਲਈ ਪੇਂਟਿੰਗ ਕਰਦੇ ਆ
0: ਜੀ।
1: ਕੋਈ ਰਾਈਟਿੰਗ ਕਰ ਰਿਹਾ, ਲਿਖਣ ਦਾ ਉਹਨਾਂ ਨੂੰ ਸ਼ੌਕ ਆ, ਕੋਈ ਮਿਊਜ਼ਿਕ ਕਰ ਰਿਹਾ, ਕੋਈ ਫੋਟੋਗ੍ਰਾਫੀ ਕਰ ਰਿਹਾ
0: ਜੀ,
1: ਕੋਈ ਕ੍ਰੀਏਟਿਵਿਟੀ ਹੋ ਰਹੀ ਆ, ਉਹ ਕ੍ਰੀਏਟਿਵ ਹੋਬੀਜ਼ ਦੀ ਬੜੀ ਲੰਬੀ ਲਿਸਟ ਹੋ ਸਕਦੀ ਆ
0: ਜੀ।
1: ਇਹਦੇ ਨਾਲ ਤੁਸੀਂ ਵੇਖੋ ਵੀ ਜਿਹੜਾ ਆਪਣਾ ਸਵੈ ਪ੍ਰਗਟਾਵਾ ਹੈ, ਜਿਹੜੀ ਸਾਡੀ ਇਮੈਜੀਨੇਸ਼ਨ ਆ, ਕਲਪਨਾ ਸ਼ਕਤੀ ਆ
0: ਜੀ,
1: ਉਹਨੂੰ ਇੱਕ ਬਹੁਤ ਹੀ ਕਮਾਲ ਦਾ ਬੂਸਟ ਮਿਲਦਾ, ਬਹੁਤ ਸਾਰਾ ਮਿਲਦਾ
0: ਬਿਲਕੁਲ।
1: ਔਰ ਸਾਡਾ ਮਨ ਦੀ ਅਵਸਥਾ ਐਨ ਕਹਿ ਲੋ ਵੀ ਖੜੇ ਰਹਿਣ ਵਰਗੀ ਜਿਹੜੀ ਬਣੀ ਰਹਿੰਦੀ ਹੈ
0: ਜੀ।
1: ਫਿਰ ਇੱਕ ਹੋਰ ਦੇਖਦੇ ਆ ਆਪਾਂ, ਅਗਰ ਹੋਰ ਲੈਵਲ ਤੇ ਜਾਂਦੇ ਆ, ਉਹ ਫਿਜ਼ੀਕਲ ਹੋਬੀਜ਼ ਨੇ
0: ਜੀ,
1: ਜਿਵੇਂ ਸਪੋਰਟਸ ਦੀ ਬੜਾ ਸ਼ੌਕ ਹੈ ਕਿਸੇ ਨੂੰ, ਕੋਈ ਉਹ ਖੇਡਣਾ ਚਾਹੁੰਦਾ ਹੈ ਤੇ ਉਹਦੇ ਚ ਉਹਨੂੰ ਬੜਾ ਸ਼ੌਕ ਹੈ, ਕ੍ਰਿਕਟ ਖੇਡ ਰਿਹਾ, ਕੋਈ ਹਾਕੀ ਫੁੱਟਬਾਲ ਕਰਾਟੇ ਕਰ ਰਿਹਾ, ਜੂਡੋ ਕਰ ਰਿਹਾ, ਉਹ ਕੁਛ ਵੀ, ਉਹ ਸਾਈਕਲਿੰਗ ਹੋ ਰਹੀ, ਯੋਗਾ ਹੋ ਰਿਹਾ, ਸੋ ਮੈਨੀ ਥਿੰਗ ਉਧਰ ਉਹਨਾਂ ਦਾ ਸ਼ੌਕ, ਉਹ ਕਹਿੰਦਾ ਮੇਰਾ ਸ਼ੌਕ ਹੈ ਭਾਈ
0: ਜੀ,
1: ਮੈਂ ਟਾਈਮ ਕੱਢਦਾ
0: ਜੀ,
1: ਅਰਲੀ ਮਾਰਨਿੰਗ ਜਾਵਾ ਲੇਟ ਈਵਨਿੰਗ ਜਾਵਾ, ਪਰ ਮੈਂ ਇਹ ਕਰਨਾ
0: ਜੀ।
1: ਉਹ ਫਿਰ ਲੋਕੀ ਕਲੱਬ ਜੁਆਇਨ ਕਰ ਲੈਂਦੇ ਆ, ਜਾਂ ਉਹਨਾਂ ਦੇ ਹਮ ਖਿਆਲ ਲੋਕ ਮਿਲਦੇ ਆ, ਫਿਰ ਉਹਨਾਂ ਦੀ ਇੱਕ ਆਪਣਾ ਨੈਟਵਰਕ ਬਣਦਾ, ਆਪਣੀ ਟੀਮ ਬਣ ਜਾਂਦੀ ਹੈ, ਵੱਡਾ ਇੱਕ ਕਹਿ ਲੋ ਵੀ ਇੱਕ ਉਪਰਾਲਾ ਹੋ ਸਕਦਾ ਇਹ ਵੱਡਾ
0: ਜੀ।
1: ਇਹਦੇ ਨਾਲ ਫਾਇਦੇ ਬੜੇ ਆ ਇੱਦਾਂ ਦੀ ਹੋਬੀ ਦੇ ਨਾਲ, ਇੱਕ ਤਾਂ ਫਿੱਟ ਰਹਿੰਦਾ ਬੰਦਾ
0: ਜੀ,
1: ਦੂਜਾ ਇਹ ਹੈ ਕਿ ਉਹਦੀ ਮੈਂਟਲ ਹੈਲਥ ਜਿਹੜੀ ਉਹ ਵੀ ਬੜੀ ਕਮਾਲ ਦੀ ਹੋ ਜਾਂਦੀ ਹੈ, ਉਹ ਬਰਕਰਾਰ ਰਹਿੰਦੀ ਹੈ। ਉਹ ਕਹਿੰਦੇ ਚੰਗਾ ਜਿਹੜਾ ਸਾਊਂਡ ਮਾਈਂਡ ਸਾਊਂਡ ਬੋਡੀ ਵਾਲਾ ਜਿਹੜਾ ਕੰਮ ਹੁੰਦਾ ਉਹ ਹੋ ਜਾਂਦਾ
0: ਬਿਲਕੁਲ।
1: ਇਦੋਂ ਇਲਾਵਾ ਭਾਨ ਸਾਹਿਬ ਜੀ ਇੱਕ ਹੋਰ ਆਪਾਂ ਇਹ ਦੇਖਣਾ ਹੋਵੇ, ਇੱਕ ਆ ਜਾਂਦੀ ਇੰਟਲੈਕਚੁਅਲ ਹੋਬੀਜ਼ ਹੁੰਦੀਆਂ ਨੇ
0: ਜੀ,
1: ਉਹ ਚ ਬੰਦਾ ਕੀ ਕਰਦਾ ਵੀ ਚਲੋ ਜਦੋਂ ਵਿਹਲ ਮਿਲਿਆ ਉਹਨਾਂ ਨੇ ਕਿਤਾਬ ਪੜ੍ਹਨੀ ਸ਼ੁਰੂ ਕਰ ਲਈ, ਕੋਈ ਜਰਨਲ ਕੋਈ ਅਖਬਾਰ ਕੁਛ ਕੋਲਮ ਪੜ੍ਹ ਰਿਹਾ, ਰੀਡਿੰਗ ਦੀ ਹੈਬਿਟ, ਇਹ ਬੜੀ ਕਮਾਲ ਦੀ ਹੈਬਿਟ ਹੈ ਰੀਡਿੰਗ ਦੀ
0: ਜੀ।
1: ਜਿਸ ਬੰਦੇ ਨੂੰ ਰੀਡਿੰਗ ਦੀ ਹੈਬਿਟ ਹੈ ਉਹ ਤੇ ਕਹਿ ਲੋ ਬਲੈਸਡ ਸੋਲ ਹੈ ਇੱਕ ਤਰ੍ਹਾਂ ਦੀ
0: ਜੀ।
1: ਫਿਰ ਕਈਆਂ ਨੂੰ ਕਹਿ ਲੋ ਵੀ ਉਹ ਰਿਡਲਸ ਦੇ ਦੋ, ਪਜ਼ਲਸ ਦੇ ਦੋ, ਉਹ ਹੱਲ ਕਰਨ ਦੇ ਬੜੇ ਮਾਹਰ ਹੁੰਦੇ ਆ ਕਿ ਲਿਆਓ ਭਾਈ ਆਪਾਂ ਚੱਕਦੇ ਹਾਂ ਸਡੂਕੂ ਖੇਡ ਲਿਆ, ਜਾਂ ਜਿਹੜੀ ਉਹ ਆਪਣੀ ਪਜ਼ਲ ਹੁੰਦੀ ਹੈ ਵਰਡ ਗੇਮ ਉਹ ਕਰ ਲਈ ਹੈ, ਕ੍ਰੋਸ ਜਿਹੜੀ ਹੈ ਵਰਡ ਕ੍ਰੋਸ ਹੈ
0: ਬਿਲਕੁਲ।
1: ਐਂ ਕਈਆਂ ਨੂੰ ਸ਼ੌਂਕ ਹੈ ਵੀ ਉਹ ਲੈਂਗੁਏਜ ਸਿੱਖਦੇ ਆ ਕਿ ਮੈਨੂੰ ਚਲੋ ਪੰਜਾਬੀ ਆਉਂਦੀ ਹੈ ਮੈਂ ਹਿੰਦੀ ਸਿੱਖ ਲਾ, ਹੁਣ ਹਿੰਦੀ ਆਉਂਦੀ ਅੰਗਰੇਜ਼ੀ ਸਿੱਖ ਲਈਏ
0: ਹੁਣ ਇਹ ਵੀ ਆ ਗਿਆ ਬਹੁਤ ਸ਼ੌਕ ਆ ਇੱਥੇ ਬੱਚਿਆਂ ਨੂੰ ਯੂਰੋਪੀਅਨ ਲੋਕ ਨਾ ਜਿਹੜੇ ਨੇ ਬੱਚੇ ਨੇ ਮੰਡਾਰੀਨ ਚਾਈਨੀਜ਼ ਲੈਂਗੁਏਜ ਬੜੀ ਨੰਬਰ ਇੱਕ ਤੇ ਚੱਲਦੀ ਹੈ ਜੀ
1: ਜੈਪਨੀਜ਼ ਦੇਖੋ ਭਾਈ ਸਾਹਿਬ ਕਿੰਨਾ ਮੁਸ਼ਕਿਲ ਹੈ ਕਿੰਨਾ ਕੰਪਲੈਕਸ ਲੈਂਗੁਏਜ ਆ ਉਹ
0: ਜੀ
1: ਪਰ ਉਹ ਸ਼ੌਕ ਹੈ ਜਿਹਨੂੰ ਸ਼ੌਕ ਹੈ ਉਹ ਸਿੱਖੂਗਾ
0: ਜਾਂ ਸਾਡੇ ਇੱਧਰ ਪੰਜਾਬ ਕਾਰਟੂਨ ਬਣਾਉਂਦੇ ਨੇ ਮਾਂਗਾ ਹੋ ਗਈ ਜੀ ਉਹ ਬੁਕਸ ਦੀਆਂ ਜੈਪਨੀਜ਼ ਕਾਰਟੂਨ ਕਹਿ ਲਓ ਉਹ ਬਹੁਤ ਬੱਚੇ ਕਰਦੇ ਆ ਜੀ
1: ਬਿਲਕੁਲ ਜੀ ਤੁਸੀਂ ਵੇਖੋ ਇੱਧਰ ਸਾਡੇ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਭਾਸ਼ਾ ਵਿਭਾਗ ਦਾ ਕੋਈ ਆਪਾਂ ਜਿਹੜਾ ਸਰਕਾ�ੀ ਮਹਿਕਮਾ ਵੇਖੋ ਸਾਡਾ
0: ਜੀ
1: ਉਹ ਉਹਨਾਂ ਦਾ ਕੰਮ ਹੀ ਹੈ ਕਿ ਭਾਸ਼ਾ ਨੂੰ ਪ੍ਰਫੁੱਲਿਤ ਕਰਨਾ ਪੰਜਾਬੀ ਨੂੰ ਤੇ ਹੋਰ ਭਾਸ਼ਾਵਾਂ ਨੂੰ ਵੀ ਪ੍ਰਫੁੱਲਿਤ ਕਰਨਾ
0: ਜੀ
1: ਤੇ ਉਹ ਕਈ ਵਾਰੀ ਨੋਟਿਸ ਕੱਢਦੇ ਆ ਜਾਂ ਜਨਤਕ ਨੋਟਿਸ ਦਿੰਦੇ ਆ ਦੱਸਦੇ ਆ ਲੋਕਾਂ ਨੂੰ ਕਿ ਭਾਈ ਜਿਹਨੇ ਕਿਉਂਕਿ ਇੱਧਰ ਤੁਸੀਂ ਗੁਰਮੁਖੀ ਜਿਹੜੀ ਆ ਉਹਦੇ ਲਿਪੀ ਦੇ ਚ ਪੰਜਾਬੀ ਲਿਖਦੇ ਆ ਤੇ ਉਹ ਕਹਿੰਦੇ ਆ ਭਾਈ ਜੇ ਕਿਸੇ ਨੇ ਸ਼ਾਹਮੁਖੀ ਸਿੱਖਣੀ ਹੈ ਤਾਂ ਆ ਜਾਓ ਉਹਨਾਂ ਨੇ ਅਰੂਜ ਦੇ ਹੋਰ ਜਿਹੜੇ ਸ਼ਾਹਮੁਖੀ ਦੇ ਸ਼ਾਹਮੁਖੀ ਦਾ ਜਿਹੜਾ ਕੋਰਸ ਹੈ ਸਰਟੀਫਿਕੇਟ ਵੀ ਦਿੰਦੇ ਆ ਬਕਾਇਦਾ ਉਹ ਸਿੱਖਦੇ ਆ ਲੋਕੀ ਮੈਂ ਵੇਖਦਾ ਕਈ ਵਾਰੀ ਤੇ ਉੱਥੇ ਕਾਫੀ ਲੋਕ ਬੈਠੇ ਹੁੰਦੇ ਆ ਜਿਹੜੇ ਸ਼ਾਹਮੁਖੀ ਜਾਣਨਾ ਚਾਹੁੰਦੇ ਆ ਉਰਦੂ ਸਿੱਖਦੇ ਆ ਤੇ ਇਹ ਭਾਸ਼ਾ ਸਾਹਿਬ ਵੱਡੀ ਗੱਲ ਹੈ ਹੁਣ ਜਿਹਨੂੰ ਉਹ ਵੀ ਆ ਗਈ ਉਹ ਰੁਕਦਾ ਤਾਂ ਨਹੀਂ ਉੱਥੇ ਉਹ ਕਹਿੰਦਾ ਚਲੋ ਹੁਣ ਇਹ ਤਾਂ ਆ ਗਈ ਹੁਣ ਆਪਾਂ ਜਿਵੇਂ ਤੁਸੀਂ ਦੱਸਿਆ ਵੀ ਚਾਈਨੀਜ਼ ਸਿੱਖ ਲਓ ਜੈਪਨੀਜ਼ ਸਿੱਖ ਲਓ ਸਪੈਨਿਸ਼ ਲੈ ਲਓ ਇਹ ਆਪਣੀ ਖੂਬਸੂਰਤੀ ਆ
0: ਬਿਲਕੁਲ
1: ਇਹ ਇੰਟੈਲੈਕਚੁਅਲ ਹੋਬੀ ਆ ਇਹਦੇ ਨਾਲ ਦੇਖੋ ਦੋ ਚੀਜ਼ਾਂ ਹੋ ਜਾਂਦੀਆਂ ਇੱਕ ਤਾਂ ਸਾਡੀ ਮੈਮਰੀ ਸ਼ਾਰਪ ਹੋ ਜਾਂਦੀ ਹੈ ਦੂਸਰਾ ਜਿਹੜੀ ਸਾਡੀ ਸੋਚ ਆ ਉਹ ਬੜੀ ਮਜ਼ਬੂਤ ਹੁੰਦੀ ਹੈ ਬਹੁਤ ਹੀ ਮਤਲਬ ਉਹਨੂੰ ਕਹਿ ਲਓ ਵੀ ਬੂਸਟ ਅਪ ਹੁੰਦਾ ਕੰਮ ਥਿੰਕਿੰਗ ਦਾ ਬਰੋਡ ਹੋ ਜਾਂਦੀ ਹੈ ਥਿੰਕਿੰਗ ਆਪਾਂ ਦੂਜੀਆਂ ਭਾਸ਼ਾਵਾਂ ਦਾ ਲਿਟਰੇਚਰ ਪੜ੍ਹਦੇ ਹਾਂ ਉਹਨਾਂ ਦੇ ਲੇਖਕਾਂ ਨੂੰ ਦੇਖਦੇ ਹਾਂ ਸਭਿਆਚਾਰ ਨੂੰ ਜਾਣਨ ਦਾ ਮੌਕਾ ਮਿਲਦਾ ਹੈ ਵੱਡੀ ਚੀਜ਼ ਹੋ ਜਾਂਦੀ ਹੈ ਨਵੇਂ ਦਰਵਾਜ਼ੇ ਖੁੱਲਦੇ ਹੈ ਜੀ
0: ਇੱਕ
1: ਲਾਸਟ ਵਿੱਚ
0: ਚੰਗੇ ਰਿਸ਼ਤੇ ਵੀ ਬਣ ਜਾਂਦੇ
1: ਬਿਲਕੁਲ ਜੀ ਬਿਲਕੁਲ ਭਾਈ ਸਾਹਿਬ ਬਿਲਕੁਲ
0: ਜੀ
1: ਇਹ ਤਾਂ ਜੋੜਦੀ ਹੈ ਜਿਹੜੀ ਇਹੋ ਜਿਹੀ ਹੋਬੀਜ਼ ਨੇ
0: ਬਿਲਕੁਲ
1: ਫਿਰ ਪ੍ਰੋਡਕਟਿਵ ਹੋਬੀਜ਼ ਆ ਜਾਂਦੀਆਂ ਨੇ ਉਹ ਪ੍ਰੋਡਕਟਿਵ ਹੋਬੀਜ਼ ਕੀ ਆ ਨਾਲੇ ਪੁੰਨ ਨਾਲੇ ਫੜੀਆਂ ਬੰਦਾ ਆ ਗਿਆ ਮੈਨੂੰ ਤਾਂ ਜੀ ਫਲ ਉਗਾਉਣ ਦਾ ਸ਼ੌਂਕ ਆ ਗਿਆ ਮੈਂ ਤਾਂ ਗਾਰਡਨਿੰਗ ਦਾ ਸ਼ੌਂਕ ਕਰ ਰਿਹਾ ਜੀ ਮੈਨੂੰ ਕੁਕਿੰਗ ਦਾ ਸ਼ੌਂਕ ਹੋ ਗਿਆ ਜੀ ਮੈਂ ਹੁਣ ਜਿਹੜੀ ਹੈ ਡੂ ਇਟ ਯੂਅਰ ਸੈਲਫ ਵਾਲਾ ਜਿਹੜਾ ਸੈਟਅਪ ਹੁੰਦਾ ਡੀ ਆਈ ਵਾਈ ਉਹ ਮੈਂ ਆਪ ਬਣਾ ਕੇ ਦੇਖਣੀ ਚੀਜ਼ਾਂ ਉਹ ਪ੍ਰੋਡਕਟਿਵ ਆ
0: ਬਿਲਕੁਲ
1: ਤੇ ਉਹਦੇ ਚ ਚੀਜ਼ਾਂ ਬੰਦਾ ਪ੍ਰੋਡਿਊਸ ਵੀ ਕਰ ਰਿਹਾ ਇੱਕ ਤਾਂ ਹੋਬੀ ਹੋ ਗਈ ਦੂਜਾ ਇਹ ਜਿਹੜੀ ਹੋਬੀ ਆ ਖਾਸ ਤੌਰ ਤੇ ਇਹ ਅੱਗੇ ਜਾ ਕੇ ਇਨਕਮ ਦਾ ਸੋਰਸ ਵੀ ਬਣ ਸਕਦੀ
0: ਬਣ ਜਾਂਦੀ ਹੈ ਜੀ ਬਿਲਕੁਲ ਬਣਦੀ ਹੈ ਬਾਗਬਾਨੀ ਦਾ ਜੀ
1: ਤੇ ਇੰਜ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਹੋਬੀਜ਼ ਆ ਭਾਰਤ ਸਾਹਿਬ ਸਾਡੀ ਜ਼ਿੰਦਗੀ ਨੂੰ ਇੰਨਾ ਖੂਬਸੂਰਤ ਇੰਨਾ ਕਮਾਲ ਦਾ ਬਣਾ ਦਿੰਦੀਆਂ ਨੇ ਕਿ ਇਹਨਾਂ ਤੋਂ ਬਿਨਾਂ ਤੇ ਸੋਚਣਾ ਹੀ ਬੜਾ ਮੁਸ਼ਕਿਲ ਹੋ ਜਾਂਦਾ
0: ਜੀ ਮੇਰੀ ਵਾਲੀ ਦੇਖੋ ਆਪਣੇ ਸ਼ਮੀ ਜੀ ਤੁਸੀਂ ਬਾਗਬਾਨੀ ਦੀ ਗੱਲ ਕੀਤੀ ਹੈ ਉਹ ਘਰੇ ਹੀ ਆਪ ਹੀ ਚਲੋ ਸ਼ੌਂਕ ਹੀ ਆ ਉਹਨਾਂ ਨੂੰ ਬਹੁਤ ਆ ਸ਼ੌਂਕ ਤੇ ਮਨੀ ਪਲਾਂਟ ਹੀ ਕਹਿ ਲੋ ਕਿ ਆਪਾਂ ਨੂੰ ਤਾਂ ਇੱਕ ਮਨੀ ਪਲਾਂਟ ਦਾ ਪਤਾ ਹੋਊਗਾ ਵੀ ਆਹ ਮਨੀ ਪਲਾਂਟ ਹੈ ਸਾਰਿਆਂ ਨੂੰ ਇੱਕ ਮਨੀ ਪਲਾਂਟ ਹੀ ਕਹੀ ਜਾਂਦੇ ਆ ਤਾਂ ਉਹ ਭਾਂਤ ਭਾਂਤ ਦੇ ਮਨੀ ਪਲਾਂਟ ਜੀ ਤੇ ਹੈਗੇ ਨੇ ਜੀ ਇੱਥੇ ਚਲੋ ਪਤਾ ਲੱਗਦਾ ਜਦੋਂ ਦੇਖਦੇ ਆ ਤੇ ਖਾਦਾਂ ਵਗੈਰਾ ਹੋ ਗਈਆਂ ਗੰਡੋਇਆਂ ਦੀਆਂ ਵੇਸਟੇਜ ਤੋਂ ਇੱਕ ਐਕਸਪੈਰੀਮੈਂਟ ਕਹਿ ਲੋ ਕਿ ਉਹਨੇ ਐਕਸਪੈਰੀਮੈਂਟ ਦਾ ਮੈਨੂੰ ਲੱਗਦਾ ਕਈ ਵਾਰੀ ਪੰਜਾਬ ਚ ਜਾਂ ਖੇਤੀਬਾੜੀ ਵਾਲੇ ਨਹੀਂ ਕਰਦੇ ਜਿੰਨੇ ਸਾਡੇ ਵਾਲੀ ਘਰ ਬੈਠੇ ਕਰੀ ਜਾਂਦੀ ਹੈ ਜੀ
1: ਵਾਹ ਵਾਹ ਜੀ ਵਾਹ ਕਿਆ ਬਾਤਾਂ
0: ਕਿਸੇ ਪੌਦੇ ਨੂੰ ਜੜਾਂ ਲੋੜੀਆਂ ਨੇ ਜੀ ਆਪੇ ਹੀ ਉਹ ਕਟਿੰਗ ਕਰਕੇ ਟ੍ਰਿਮ ਕਰਕੇ ਵੱਡੇ ਬੂਟੇ ਤੋਂ ਉਹਦੇ ਵਿੱਚ ਪਾਣੀ ਦੇ ਵਿੱਚ ਪਾ ਦਿੰਦੀ ਹੈ ਉਹ ਹਫ਼ਤੇ ਦੋ ਹਫ਼ਤੇ ਬਾਅਦ ਉਹਦੀਆਂ ਜੜਾਂ ਨਿਕਲ ਜਾਂਦੀਆਂ ਨੇ ਉਹ ਬੂਟਾ ਬਣ ਜਾਂਦਾ ਮੁੜ ਕੇ ਜੀ
1: ਜੀ ਜੀ ਜੀ ਬਿਲਕੁਲ ਜੀ ਦੇਖੋ ਇਹ ਵੀ ਤਾਂ ਕ੍ਰੀਏਟੀਵਿਟੀ ਦਾ ਇੱਕ ਰੂਪ ਹੈ ਵੱਖਰਾ ਇੱਕ ਉਹਦਾ ਹੀ ਇੱਕ ਐਕਸਪੈਂਸ਼ਨ ਹੈ
0: ਜੀ
1: ਪਹਿਲਾਂ ਪਿਓਂਦ ਲਾ ਦਿੰਦੇ ਸੀ ਕਿ ਇਹਦੇ ਪਿੱਪਲ ਦੇ ਵਿੱਚ ਦੂਜਾ ਰੁੱਖ ਹੋ ਗਿਆ ਤੇ ਹੋਰ ਵੱਖਰੇ ਵੱਖਰੇ ਤਰਵੇਲੀਆਂ ਉਗਾ ਰਹੇ ਆ ਹੋਰ ਬੜਾ ਕੁਛ ਕਰ ਰਹੇ ਆ
0: ਕਲਮ ਕੱਟਦੇ ਸੀ ਸਾਰਾ ਕੁਛ ਕਰਦੇ
1: ਹਾਂ ਕਲਮ ਲਾਉਣੀ ਹੈ ਤੇ ਉਹ ਜਿੱਦਾਂ ਬੁੱਲੇ ਸ਼ਾਹ ਬਾਬਾ ਜੀ ਨੇ ਵੀ ਆਈ ਕਹਿ ਲੋ ਰੱਬ ਦੀ ਜਿਹੜੀ ਸੀਕਰੇਟ ਨੂੰ ਪਤਾ ਕਰ ਲਿਆ ਸੀਗਾ ਕਿ ਭਾਈ ਬੁੱਲਿਆ ਰੱਬ ਹਾਂਜੀ ਉਹ ਇੱਕ ਓਬਜ਼ਰਵ ਕੀਤਾ ਦੇਖੋ ਓਬਜ਼ਰਵ ਕਰਨਾ ਹੀ ਵੱਡੀ ਗੱਲ ਆ
0: ਜੀ
1: ਜਦੋਂ ਅਸੀਂ ਓਬਜ਼ਰਵ ਕਰਨਾ ਸ਼ੁਰੂ ਕਰ ਦਿੰਦੇ ਆ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰਦੇ ਆ ਕਿ ਹਾਂ ਇਹ ਕਿਉਂ ਹੋ ਰਹੀ ਕਿਵੇਂ ਹੋ ਰਹੀ ਹੈ ਇਹਦੀ ਮੂਵਮੈਂਟ ਕੀ ਆ ਜਾਂ ਕੀ ਹੋ ਰਿਹਾ ਉਹ ਆਪਣੇ ਆਪ ਦੇ ਵਿੱਚ ਮਾਤ ਦੀ ਗੱਲ ਆ ਜਿਵੇਂ ਸਿਧਾਰਥ ਨਾਵਲ ਹੈ ਜਿਹੜਾ ਉਹਦਾ ਜਿਹੜਾ ਪਾਤਰ ਆ
0: ਜੀ
1: ਉਹ ਹਰ ਚੀਜ਼ ਨੂੰ ਕੋਸ਼ਿਸ਼ ਕਰਦਾ ਕਿ ਮੈਂ ਆਹ ਵੀ ਬਣ ਕੇ ਆਹ ਵੀ ਬਣ ਜਾ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਕਿ ਇਹ ਹੋਬੀ ਹੁੰਦੀ ਹੈ ਉਹ ਦੇਖੋ ਉਹ ਜਿਹੜਾ ਪਰਿਵਾਰਕ ਤੌਰ ਤੇ ਉਹਨੂੰ ਕੋਈ ਦਿੱਕਤ ਨਹੀਂ ਹੈ ਚੰਗੇ ਖਾਂਦੇ ਪੀਂਦੇ ਘਰ ਦਾ ਮੁੰਡਾ ਉਹਦੇ ਪਿਤਾ ਜੀ ਜਿਹੜੇ ਆ ਉਹ ਸਕਾਲਰ ਨੇ ਤੇ ਉਹ ਕਹਿੰਦਾ ਜੀ ਤੁਸੀਂ ਦੱਸੋ ਬਾਪੂ ਜੀ ਜੋ ਤੁਸੀਂ ਮੈਨੂੰ ਸਿਖਾਇਆ ਉਹ ਮੈਂ ਪੀ ਐਚ ਡੀ ਕਰ ਲਈ ਹੈ ਗੋਲਡ ਮੈਡਲ ਹੋ ਗਿਆ ਮੇਰਾ ਇਹ ਚ ਉਹ ਬਾਪੂ ਜੀ ਵੀ ਸੰਤੁਸ਼ਟ ਹੈ ਕਹਿੰਦਾ ਜੋ ਆਉਂਦਾ ਸੀ ਸਭ ਕੁਛ ਓਕੇ ਕਰ ਗਿਆ ਬੱਚਾ ਪਰ ਉਹ ਕਹਿੰਦਾ ਜੀ ਮੈਂ ਇੱਥੇ ਸੰਤੁਸ਼ਟ ਨਹੀਂ ਹੈਗਾ, ਜਿਹੜੇ ਮੇਰੇ ਸਵਾਲ ਕੁਛ ਹੈਗੇ ਆ ਖੜੇ ਆ ਸਵਾਲ, ਉਹ ਤੁਹਾਡੇ ਵਾਲਾ ਸੈਟਅਪ ਦੇ ਵਿੱਚ ਤਾਂ ਜਵਾਬ ਨਹੀਂ ਹੈਗਾ
0: ਜੀ।
1: ਬਾਪੂ ਕਹਿੰਦਾ ਇਹੀ ਕੁਛ ਹੈ, ਤੂੰ ਚੁੱਪ ਕਰਕੇ ਬਹਿ ਜਾ ਕੁਰਸੀ ਡਾ ਕੇ, ਕੁਛ ਨੀ ਹੁੰਦਾ, ਸਵਾਲ ਬਹੁਤੇ ਨੀ ਖਰੀਦ ਹੁੰਦੇ ਇੰਨੇ ਕੀ ਹੈ। ਕਹਿੰਦਾ ਨਾ ਜੀ ਬਾਬਾ ਜੀ ਐ ਤਾਂ ਨੀ ਹੋਣਾ
0: ਜੀ,
1: ਉਹ ਘਰੋਂ ਭੱਜ ਜਾਂਦਾ ਤੇ ਹੋਰ ਸਾਧਾਂ ਦੇ ਨਾਲ ਜਾ ਰਲਿਆ, ਉਹਨਾਂ ਦੀ ਪੀ ਐਚ ਡੀ ਕਰ ਲਈ ਉਹਨੇ, ਉਹ ਐ ਕਰ ਕਰਾ ਕੇ ਪ੍ਰਸਤੀ ਜੀਵਨ ਚ ਵੀ ਗਿਆ, ਬੜਾ ਕੁਛ ਕੀਤਾ
0: ਕੀਤਾ।
1: ਅਖੀਰ ਚ ਜਦੋਂ ਆਉਂਦਾ ਵਾਪਸ, ਜਿਹੜੇ ਮਲਾਹ ਕੋਲੋਂ ਘਰੋਂ ਭੱਜ ਕੇ ਨੱਠਿਆ ਸੀ, ਉਸੇ ਮਲਾਹ ਨੂੰ ਪੁੱਛਦਾ ਕਹਿੰਦਾ ਭਰਾਵਾ ਤੂੰ ਇੱਥੇ ਬੈਠਾ ਜਦੋਂ ਦਾ ਮੈਂ ਆਇਆ
0: ਜੀ,
1: ਤੇ ਤੇਰੇ ਮਨ ਚ ਸਵਾਲ ਨੀ ਆਉਂਦੇ, ਤੂੰ ਮੇਰੇ ਤਾਂ ਬੜੇ ਆਉਂਦੇ ਆ, ਮੈਂ ਤਾਂ ਬੇਚੈਨ
0: ਜੀ,
1: ਮੈਨੂੰ ਆਉਂਦੇ ਆ, ਮੈਂ ਦਰਿਆ ਜਦੋਂ ਮੈਨੂੰ ਸਵਾਲ ਕੋਈ ਆਉਂਦਾ ਕੋਈ ਜਾਣਨਾ ਚਾਹੁੰਦਾ ਮੈਂ ਦਰਿਆ ਨੂੰ ਪੁੱਛ ਲੈਂਦਾ। ਬੰਦਾ ਹੈਰਾਨ ਹੈ ਕਹਿੰਦਾ ਦਰਿਆ ਨੂੰ ਵੀ ਕੋਈ ਪੁੱਛ ਸਕਦਾ ਕੋਈ ਬੋਲਦਾ
0: ਜੀ,
1: ਇਹ ਬੜਾ ਇੱਕ ਜਬਰਦਸਤ ਇੱਥੇ ਸੰਵਾਦ ਆਉਂਦਾ। ਕਹਿੰਦਾ ਜੀ ਭਾਈ ਸਾਹਿਬ ਕੁਦਰਤ ਦੀ ਹਰ ਚੀਜ਼ ਬੋਲਦੀ ਹੈ, ਬੰਦਿਆ ਉਹਨੂੰ ਸਮਝਣ ਵਾਲਾ ਚਾਹੀਦਾ।
0: ਬਿਲਕੁਲ ਹੈ ਜੀ,
1: ਹਰ ਚੀਜ਼ ਘਾਹ ਦਾ ਤਿਣਕਾ ਵੀ ਬੋਲਦਾ।
0: ਬਿਲਕੁਲ ਹੈ ਜੀ, ਜਿੰਨੀਆਂ ਵੀ ਇੱਥੇ ਕਹਿ ਲੋ ਕਿ ਦੁਨੀਆਂ ਦੇ ਵਿੱਚ ਕੁਦਰਤੀ ਤੌਰ ਤੇ ਕਹਿ ਲੋ ਜਾਂ ਮਨੁੱਖੀ ਤੌਰ ਦੇ ਉੱਤੇ ਜੋ ਵੀ ਚੀਜ਼ਾਂ ਬਣੀਆਂ ਨੇ ਜਾਂ ਬਣਾਈਆਂ ਗਈਆਂ ਨੇ ਜਾਂ ਆਪ ਕੁਦਰਤੀ ਤੌਰ ਦੇ ਉੱਤੇ ਉੱਗੀਆਂ ਨੇ, ਕਈ ਵਾਰੀ ਹੈਰਾਨ ਰਹਿ ਜਾਂਦਾ ਛੰਮੀ ਚ ਜਦੋਂ ਪੜ੍ਹਨ ਲੱਗੀਦਾ ਜਾਂ ਕੁਝ ਕੀੜੇ ਨੇ ਵਰਮ ਹੀ ਕਹਿ ਲੋ ਜਿਹੜੇ ਆਪਣੇ ਆਹ ਗੰਡੋਏ ਕਹਿ ਲੈਂਦੇ ਆਪਾਂ, ਤਾਂ ਕਈ ਵਾਰੀ ਚਲੋ ਕੋਸ਼ਿਸ਼ ਹੁੰਦੀ ਆ ਕੁਝ ਨਾ ਕੁਝ ਦੇਖੀਏ ਇਹਨਾਂ ਦੇ ਬਾਰੇ ਜਾਂ ਖਾਸੀਅਤ ਦੇਖੀਏ, ਕੁਝ ਐਸੇ ਜਿਹੜੀਆਂ ਤਿਤਲੀਆਂ ਵਰਗੇ ਲੱਗਦੇ ਤਿਤਲੀਆਂ ਹੈਗੀਆਂ ਨੇ ਕਿ ਉਹ ਜਿੱਦਾਂ ਆਪਾਂ ਸੋਟੀ ਛਿਟੀਆਂ ਨੂੰ ਤੋੜ ਦੇਈਦਾ ਨਾ ਛੋਟਾ ਛੋਟਾ, ਤਾਂ ਉਹ ਇਦਾਂ ਹੀ ਲੱਗਦੀਆਂ ਨੇ ਕਿ ਮਤਲਬ ਕਿ ਛਿਟੀਆਂ ਜਿਹੜੀਆਂ ਟੁਕੜੇ ਜਾਂ ਪੀਸ ਤੁਰੀ ਇੰਚ ਇੰਚ ਦੇ ਮਤਲਬ ਕਿ ਹੱਥ ਚ ਫੜੇ ਹੋਏ ਆ, ਹੱਥ ਤੇ ਰੱਖੇ ਹੋਏ ਆ, ਪਰ ਅਸਲ ਦੇ ਵਿੱਚ ਉਦਾਂ ਦੇ ਜਿਹੜੇ ਜੀਵ ਜੰਤੂ ਵੀ ਇਸ ਕੁਦਰਤ ਨੇ ਜਿਹੜੇ ਬਣਾਏ ਹੋਏ ਨੇ, ਪਤਾ ਹੀ ਨਹੀਂ ਲੱਗਦਾ ਕਿ ਇਹ ਛਿਟੀਆਂ ਨੇ ਕਿ ਸੱਚੀ ਕੋਈ ਜੀਵ ਤੁਰਿਆ ਫਿਰਦਾ ਜੀ ਉਹਦੇ ਉੱਤੇ, ਤੇ ਉਹਨਾਂ ਦਾ ਭੁਲੇਖਾ ਹੀ ਪੈਂਦਾ। ਤੇ ਜਦੋਂ
1: ਪਰੇ
0: ਅੱਜ ਮੈਂ ਪੜ੍ਹ ਰਿਹਾ ਸੀ ਸੱਪਾਂ ਦੇ ਬਾਰੇ, ਸੱਪਾਂ ਦੇ ਪੈਰ ਹੁੰਦੇ ਸੀ ਜੀ ਪਹਿਲਾਂ, ਦੱਸੋ
1: ਇਹਨਾਂ ਨੂੰ ਫਿਰ ਆਪਣੇ ਆਪਣੇ ਸਾਈਜ਼ ਦੇ ਬੂਟ ਨਹੀਂ ਮਿਲੇ ਲੱਗਦਾ,
0: ਉਹ ਆਪਣੇ ਪੈਰ ਹੀ ਛੱਡ ਗਏ ਜੀ ਦੇਖ ਲੋ ਹੌਲੀ ਹੌਲੀ ਜਮਾਨੇ ਦੇ ਨਾਲ। ਬਿਲਕੁਲ ਉਡਨੇ ਸੱਪ ਬਣ ਗਏ ਨਾ ਫਿਰ
1: ਜੀ, ਕਿਆ ਪਤਾ ਵਾਜੀ ਵਾ
0: ਜੀ।
1: ਉਹ ਡਾਰਵਿਨ ਸਾਹਿਬ ਨੇ ਤਾਂ ਹੀ ਜਿਹੜਾ ਐਵੋਲੂਸ਼ਨ ਦੀ ਥਿਊਰੀ ਦੇ ਉੱਤੇ ਤਾਂ ਹੀ ਉਹ ਜਦੋਂ ਖੋਜ ਕੀਤੀ, ਉਹਨੇ ਦੇਖਿਆ ਵੀ ਜਿਹੜੀ ਚੀਜ਼ ਬੰਦਾ ਯੂਜ ਨਹੀਂ ਕਰ ਰਿਹਾ ਉਹ ਤਾਂ ਲੁਪਤ ਹੋ ਜਾਣੀ ਹੈ, ਪੂੰਛ ਬੰਦੇ ਨੇ ਪਤਨੀ ਜਿਹਨੂੰ ਬੰਦ ਕਰਤੀ ਤੇ ਉਹ ਪੂੰਛ ਗਾਇਬ ਹੀ ਹੋ ਗਈ ਜੀ, ਕਾਫੀ ਸਾਲ ਲੱਗੇ ਚਲੋ ਗਾਇਬ ਹੋਣ ਚ ਵੀ, ਪਰ ਹੋ ਗਈ ਗਾਇਬ ਜੀ। ਇਹ ਨਾ ਹੋਏ ਕਿ ਉਹ ਬੰਦਾ ਆਪਣੇ ਦਿਮਾਗ ਤੋਂ ਕੰਮ ਲੈਣਾ ਹੀ ਬੰਦ ਕਰਦੇ, ਇਹ ਨਾ ਕਿਤੇ ਗਾਇਬ ਹੋ ਜੇ, ਉਹ ਵੀ ਜਰੂਰੀ ਹੈ ਕਿ ਚੱਲਦਾ ਰਹੇ।
0: ਬਿਲਕੁਲ, ਹੋਬੀ ਸਦਾ ਦੇਖੋ ਜਿੱਦਾਂ ਦੀਆਂ ਵੀ ਜਿੱਦਣ ਨੂੰ ਵੀ ਚਲੇ ਜਾਈਏ ਮਨ ਲੱਗ ਜਾਵੇ, ਪੰਛੀਆਂ ਦੀ ਗੱਲ ਕਰ ਲਓ, ਉਹ ਭਾਂਤ ਭਾਂਤ ਦੀਆਂ ਉਹਨਾਂ ਦੀਆਂ ਪ੍ਰਜਾਤੀਆਂ ਨੇ, ਉਹਨਾਂ ਦੇ ਜਾਣਦੇ ਆ ਜਦੋਂ, ਤੇ ਇੱਦਾਂ ਮਿਊਜ਼ਿਕ ਦੀ ਦੁਨੀਆਂ ਦੇ ਵਿੱਚ ਆਪਣਾ ਹੀ ਇੱਕ ਵੱਖਰਾ ਹੀ ਜਿਹੜੀ ਉਹਦੇ ਵਿੱਚ ਰੂਹਾਨੀਅਤ ਕਹਿ ਲਓ, ਤੇ ਬੱਚੇ ਹੁਣ ਇੱਥੇ ਬੈਠੇ ਜਿਹੜੇ ਆਪ ਹੀ ਚਲੋ ਸਿੱਖੀ ਜਾਂਦੇ ਆ ਘਰਾਂ ਦੇ ਵਿੱਚ ਬੈਠੇ ਮਿਊਜ਼ਿਕ ਕਹਿ ਲਓ ਜਾਂ ਯੂਟਿਊਬ ਨੇ ਇੱਦਾਂ ਦੀ ਇੰਟਰਨੈਟ ਨੇ ਦੁਨੀਆਂ ਦੇ ਵਿੱਚ ਸਾਰਾ ਕੁਝ ਬਦਲ ਕੇ ਰੱਖ ਦਿੱਤਾ, ਨਹੀਂ ਤਾਂ ਪਹਿਲਾਂ ਕਲਾਸਾਂ ਲਾਉਣ ਜਾਣਾ ਪੈਂਦਾ ਸੀ, ਨਹੀਂ ਤਾਂ ਕਿਸੇ ਨੂੰ ਪਹਿਲਾਂ ਗੁਰੂ ਵੀ ਧਾਰਨਾ ਪੈਂਦਾ ਸੀ, ਪਰ ਅੱਜ ਜਿਹੜੇ ਕਹਿ ਲਓ ਕਿ ਚੰਗੇ ਜ਼ਹੀਨ ਦਿਮਾਗ ਲੋਕ ਨੇ ਜੀ, ਉਹ ਘਰਾਂ ਦੇ ਵਿੱਚ ਬੈਠੇ, ਚਾਹੇ ਉਹ ਕੁਕਿੰਗ ਵੀ ਕਹਿ ਲਓ ਜਾਂ ਬਹੁਤ ਸਾਰੇ ਕੋਰੋਨਾ ਦੇ ਸਮੇਂ ਦੇ ਵਿੱਚ ਵੀ ਆਪਣੀਆਂ ਹੋਬੀਜ਼ ਕਹਿ ਲਓ ਇਹਨਾਂ ਮੁਲਕਾਂ ਦੇ ਵਿੱਚ, ਯੂਰੋਪੀਅਨ ਮੁਲਕਾਂ 'ਚ ਉਸ ਸਮੇਂ ਦੇ ਵਿੱਚ ਲੋਕਾਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਬਾਗਬਾਨੀ ਸ਼ੁਰੂ ਕੀਤੀ, ਇੱਥੇ ਪਾਣੀ ਵਾਲੇ ਡਰੰਮ ਜਿਹੜੇ ਸੀ ਉਹ ਖਤਮ ਹੋ ਗਏ ਸਟੋਰਾਂ ਤੋਂ, ਤੇ ਫੁੱਲ ਬੂਟੇ ਜਿਹੜੀਆਂ ਸੀਗੀਆਂ ਉਹ ਜਿੰਨਾ ਕੁ ਸਟਾਕ ਮੰਗਾਇਆ ਹੁੰਦਾ ਪਤਾ ਕਿ ਸੀਜ਼ਨ 'ਚ ਇੰਨਾ ਲੱਗਣਾ ਆ, ਪਰ ਉਹ ਦੁੱਗਣਾ ਚੁੱਗਣਾ ਹੋ ਗਿਆ ਜੀ, ਤੇ ਉਹ ਚੀਜ਼ਾਂ ਮੁੱਕਣ ਲੱਗ ਗਈਆਂ। ਫਿਰ ਲੋਕਾਂ ਨੇ ਫ੍ਰੀ ਟਾਈਮ ਦੇ ਵਿੱਚ ਆਪਣੀਆਂ ਜੋ ਹੋਬੀਜ਼ ਸੀਗੀਆਂ ਆਪਣੇ ਮਨ ਦੀਆਂ ਜਿਹੜੀਆਂ ਨੇ ਉਹ ਪੁਗਾਈਆਂ ਨੇ ਜੀ, ਆ ਬੱਲੇ ਸ਼ੌਂਕ ਪੁਗਾ ਲਏ ਫਿਰ।
1: ਪਰ ਸਭ ਜੇ ਆਪਾਂ ਫੈਕਟ ਦੇਖੀਏ ਨਾ ਜਾਂ ਜਿਹੜੀ ਰਿਸਰਚ ਬੇਸਡ ਜੇ ਕੋਈ ਗੱਲ ਕਰੀਏ
0: ਜੀ,
1: ਤਾਂ ਉਹ ਕਈ ਇੰਟਰਸਟਿੰਗ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਇੱਕ ਤਾਂ ਇਹ ਡਾਟਾ ਸਾਹਮਣੇ ਆਉਂਦਾ ਕਿ ਜਿਹੜੀ ਹੋਬੀਜ਼ ਨੇ ਸ਼ੌਂਕ ਨੇ, ਜਿਹੜੇ ਬੰਦੇ ਸ਼ੌਂਕ ਰੱਖਦੇ ਕੋਈ ਨਾ ਕੋਈ ਕੋਈ ਹੋ ਸਕਦਾ ਉਹਨਾਂ ਦਾ, ਜਿਵੇਂ ਆਪਾਂ ਉੱਪਰ ਗੱਲ ਕੀਤੀ ਬੜੀ ਤਰ੍ਹਾਂ ਦੇ ਸ਼ੌਂਕ ਨੇ
0: ਜੀ,
1: ਤਾਂ ਇਹ ਜਿਹੜੇ ਨਾ ਸਾਡੇ ਸਟ੍ਰੈਸ ਨੂੰ ਲਗਭਗ 34% ਜਿਹੜਾ ਹੈ ਉਹ ਘਟਾ ਦਿੰਦੇ ਆ।
0: ਬਿਲਕੁਲ,
1: 34% ਇਹ ਬਹੁਤ ਹੈ, ਮਤਲਬ ਵੱਡਾ ਇੱਕ ਕਹਿ ਲੋ ਵੀ ਡਾਟਾ ਕਹਿ ਲੋ
0: ਜੀ।
1: ਫਿਰ ਦੂਜਾ ਐ ਦੇਖ ਲੋ ਵੀ ਇਹ ਵੀ ਇੱਕ ਫੈਕਟ ਆ ਵੀ ਜਿਹੜੇ ਬੰਦਿਆਂ ਦੇ ਕੋਲ ਕੁਛ ਹੋਬੀਜ਼ ਨੇ, ਸ਼ੌਕ ਨੇ, ਕੋਈ ਟਿਕਟ ਇਕੱਠੀ ਕਰ ਰਿਹਾ, ਕੁਛ ਕਈਆਂ ਨੂੰ ਨੌ ਵਧਾਉਣ ਦਾ ਸ਼ੌਕ ਹੈ, ਬੰਦਾ ਅਲੱਗ ਅਲੱਗ ਹਰੇਕ ਦੀ ਆਪਣੀ ਸ਼ੌਕ ਬੱਲੇ ਤੇ ਉਹ ਚਲੋ, ਪਰ ਜੇ ਕਿਸੇ ਨੂੰ ਕੋਈ ਵੀ ਸ਼ੌਕ ਆ ਉਹ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੁੰਦਾ
0: ਜੀ,
1: ਉਹਦੇ ਚ ਬਹੁਤ ਘੱਟ ਚਾਂਸ ਹੈ ਕਿ ਉਹ ਬੰਦਾ ਡਿਪਰੈਸ਼ਨ ਚ ਚਲਾ ਜਾਏ, ਕਿਉਂਕਿ ਉਹਦੇ ਕੋਲ ਇੱਕ ਆਪਣੀ ਭਾਵਨਾ ਨੂੰ ਪ੍ਰਗਟ ਕਰਨ ਲਈ ਡਿਪਰੈਸ਼ਨ ਵਾਸਤੇ ਇੱਕ ਜਗ੍ਹਾ ਰੱਖੀ ਹੋਈ ਉਹਨਾਂ ਨੇ।
0: ਨਾਲੇ ਇਹ ਚੀਜ਼ਾਂ ਤਾਂ ਸ਼ਮੀ ਜੀ ਸਿੱਧ ਵੀ ਹੋ ਚੁੱਕੀਆਂ ਨੇ ਜੇ ਵਿਗਿਆਨੀ ਤੌਰ ਦੇ ਉੱਤੇ ਵੀ ਦੇਖਿਆ ਜਾਵੇ ਨਾ, ਚਾਹੇ ਤੁਸੀਂ ਆਪਾਂ ਬੂਟਿਆਂ ਦੀ ਪੌਦਿਆਂ ਦੀ ਗੱਲ ਕਰਦੇ ਆ ਜਾਂ ਦਰਖਤਾਂ ਦੀ ਗੱਲ ਕਰਦੇ ਆ, ਦਰਖਤ ਜਿਹੜੇ ਨੇ ਆਪਣੀ ਛਾਂ ਦੇ ਥੱਲੇ ਛੋਟੇ ਬੂਟਿਆਂ ਨੂੰ ਪਾਲਦੇ ਆ, ਉਹਨਾਂ ਦੀਆਂ ਜੜਾਂ ਜਿਹੜੀਆਂ ਨੇ ਉਹ ਬ੍ਰੇਨ ਮੰਨੇ ਜਾਂਦੀ ਆ, ਉਹ ਪਾਣੀ ਦੀ ਭਾਲ ਦੇ ਵਿੱਚ ਆਪੇ ਹੀ ਉਧਰ ਨੂੰ ਤੁਰ ਪੈਂਦੀਆਂ ਜਿੱਧਰ ਪਾਣੀ ਹੁੰਦਾ ਹੈ। ਤੇ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਵਿੱਚ ਵੀ ਚਲੋ ਉਹ ਬੋਲਦੇ ਨਹੀਂ ਹੈ ਪਰ ਉਹ ਤੁਹਾਨੂੰ ਮਹਿਸੂਸ ਕਰ ਸਕਦੇ ਆ ਸਾਰੀਆਂ, ਉਹ ਜੀਂਦੇ ਜਾਗਦੇ ਆ। ਤੇ ਇਸੇ ਤਰ੍ਹਾਂ ਜਿਹੜੇ ਪੈਟ ਨੇ ਉਹ ਤੁਹਾਡੀ ਕਹਿ ਸਕਦੇ ਆ ਕਿ ਜਿਵੇਂ ਮਨੋਵਿਗਿਆਨ ਦੀ ਤੁਸੀਂ ਗੱਲ ਕੀਤੀ ਹੈ, ਉਹ ਤੁਹਾਡੀ ਸਟ੍ਰੈਸ ਨੂੰ ਪਹਿਲਾਂ ਹੀ ਫੀਲ ਕਰ ਲੈਂਦੇ ਆ, ਜੇ ਤੁਸੀਂ ਮਤਲਬ ਕਿ ਸੀਰੀਅਸ ਬੈਠੇ ਹੋ ਜਾਂ ਸੈਡਨੈਸ ਦੇ ਵਿੱਚ ਬੈਠੇ ਹੋ ਜਾਂ ਤੁਸੀਂ ਟਾਈਮ ਦੇ ਉੱਤੇ ਘਰ ਦੇ ਵਿੱਚ ਨਹੀਂ ਆਏ ਹੋ, ਤੇ ਉਹ ਜਿਹੜੇ ਨੇ ਡੌਗ ਨੇ ਜਾਂ ਬਿੱਲੀਆਂ ਨੇ ਜਾਂ ਉਹ ਜਿਹੜੇ ਉਹ ਤੁਹਾਨੂੰ ਪਹਿਲਾਂ ਮਹਿਸੂਸ ਕਰਨ ਲੱਗ ਜਾਂਦੇ ਆ, ਜੇ ਉਹਨਾਂ ਨੂੰ ਕਿਲੋ 2 ਕਿਲੋਮੀਟਰ ਤੱਕ ਦੀ ਪਹਿਲਾਂ ਸਮੈਲ ਆ ਜਾਂਦੀ ਹੈ ਕਿ ਭਾਈ ਉਹ ਘਰ ਆ ਰਹੇ ਨੇ, ਤੇ ਉਹ ਕਿਤੇ ਨਾ ਕਿਤੇ ਜਦੋਂ ਕੋਲ ਆ ਕੇ ਬਹਿੰਦੇ ਨੇ ਇੱਕ ਤਰ੍ਹਾਂ ਦਾ ਉਹ ਕੱਲਾ ਬੰਦਾ ਵੀ ਜਦੋਂ ਕੋਲ ਆ ਕੇ ਬਹਿੰਦੇ ਆ ਵੈਲਕਮ ਕਰਦੇ ਆ ਤੁਹਾਡਾ, ਤੇ ਚਾਹੇ ਜਿੰਨਾ ਮਰਜ਼ੀ ਤੁਸੀਂ ਖਿਜੇ ਆਏ ਹੋਵੋ ਜਾਂ ਲੜ ਕੇ ਆਏ ਹੋਵੋ ਕਿਸੇ ਦੇ ਨਾਲ ਕੰਮ ਦੇ ਉੱਤੇ ਜੌਬ ਦੇ ਉੱਤੇ ਕਿੱਦਾਂ ਵੀ ਆ ਤੁਹਾਡਾ ਮੂਡ ਆ, ਤੇ ਉਹ ਕਈ ਵਾਰੀ ਏਦਾਂ ਦਾ ਤੁਹਾਨੂੰ ਮਹਿਸੂਸ ਕਰਾਉਂਦੇ ਨੇ ਕਿ ਮੁਸਕਾਨ ਆ ਜਾਂਦੀ ਹੈ ਜੀ ਚਿਹਰੇ ਦੇ ਉੱਤੇ ਕਿ ਮੇਰੀ ਟੇਕ ਕੇਅਰ ਕਰਨ ਵਾਲਾ ਜਾਂ ਮੈਨੂੰ ਕੋਈ ਉਡੀਕਣ ਵਾਲਾ ਹੈਗਾ ਆ ਜੀ।
1: ਕੋਈ ਸ਼ੱਕ ਨਹੀਂ ਜੀ, ਤੁਸੀਂ ਦੇਖੋ ਨਾ ਇੱਕ ਹੋਬੀ ਹੈਗੀ ਆ ਬਰਡ ਵਾਚਿੰਗ, ਪੰਛੀਆਂ ਨੂੰ ਦੇਖਣਾ,
0: ਬਿਲਕੁਲ
1: ਜਿਵੇਂ ਤੁਸੀਂ ਪੈਟਸ ਦੀ ਗੱਲ ਕੀਤੀ। ਮੈਂ ਇਹ ਦੇਖਿਆ ਕਿ ਇਹ ਇੰਨੀ ਕਮਾਲ ਦੀ ਹੋਬੀ ਹੈ, ਕਈ ਬੰਦੇ ਬਹਿ ਜਾਂਦੇ ਆ ਦਰਖਤ ਕੰਢੇ ਬਹਿ ਗਏ ਕਿ ਬਸ ਉਹਨਾਂ ਨੇ ਦੇਖਣਾ ਵੀ ਉੱਤੇ, ਕਿਉਂਕਿ ਦਰਖਤਾਂ ਦੀ ਜਿਹੜੀ ਕੈਵਿਟੀਜ ਨੇ ਉਹ ਚ ਆਲਣੇ ਪਾਉਂਦੇ ਆ ਜਿਹੜੇ ਪੰਛੀ ਆ, ਸੇਫ ਸਮਝਦੇ ਉਹਨਾਂ ਨੂੰ,
0: ਬਿਲਕੁਲ।
1: ਹੁਣ ਮੰਨ ਲਓ ਤੋਤਿਆਂ ਦੀ ਇੱਕ ਕਲੋਨੀ ਹੈ ਤੇ ਉਹ ਆਪਣੀ ਉਹਨਾਂ ਨੇ ਆਲਣੇ ਪਾ ਕੇ ਬੈਠੇ ਹੋਏ ਆ, ਫੈਮਿਲੀ ਉਹਨਾਂ ਨੇ ਉੱਥੇ ਰੱਖੀ ਆ, ਤੇ ਉਹ ਜਿਹੜੀ ਇੰਡੀਅਨ ਮੈਨਾ ਆਉਂਦੀ ਆ ਜਿਹੜੇ ਉਹ ਬੜੇ ਸ਼ਰਾਰਤੀ ਬੰਦੇ ਆ ਉਹ ਪੀਲੀ ਚੁੰਝ ਵਾਲੇ,
0: ਬਿਲਕੁਲ,
1: ਜਿਹਨਾਂ ਬਾਰੇ ਬੜਾ ਮਸ਼ਹੂਰ ਹੈ ਕਿ ਉਹ ਬੜੇ ਝੂਰਦੇ ਜੀ, ਉਹ ਮੋਰ ਕੋਲੋਂ ਲੈ ਕੇ ਅਸੀਂ ਪੈਰ ਆਪਣੇ ਉਧਾਰੇ ਜੀ,
0: ਚਲੋ
1: ਕਹਾਣੀ, ਹਾਂਜੀ ਹਾਂਜੀ, ਤੇ ਉਹ ਬਕਾਇਦਾ ਪੰਗੇ ਲੈਂਦੇ ਉਹਨਾਂ ਨਾਲ ਤੋਤਿਆਂ ਨਾਲ, ਤੇ ਤੋਤੇ ਰਾਖੀ ਕਰਦੇ ਆ ਉਹਨਾਂ ਨੂੰ ਦੇਖੋ
0: ਜੀ।
1: ਤੇ ਅੱਛਾ ਇਹ ਇਹਨਾਂ ਦੀ ਹਰੇਕ ਜਿਹੜੀ ਜਦੋਂ ਅਸੀਂ ਓਬਜਰਵ ਕਰਾਂਗੇ, ਜਦੋਂ ਇਹਦਾ ਸਾਡਾ ਸ਼ੌਕ ਪੈਦਾ ਹੋ ਗਿਆ ਕਿ ਆਪਾਂ ਐਨੀਮਲ ਕਿੰਗਡਮ ਦੇ ਵਿੱਚ ਝਾਤੀ ਮਾਰਨੀ ਆ, ਦੇਖਦੇ ਆ ਵੀ ਕਿਵੇਂ ਰਹਿੰਦੇ ਆ, ਗ੍ਰਹਿਣ ਸਹਿਣ ਕੀ ਹੈ ਵੀ ਉਹ
0: ਜੀ,
1: ਤੁਸੀਂ ਜੇ ਕੰਨੀਆਂ ਕੀੜੀਆਂ ਨੂੰ ਦੇਖਣਾ ਸ਼ੁਰੂ ਕਰ ਦੋ ਤਾਂ ਇਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਗੇ
0: ਕਿ
1: ਇਹਨਾਂ ਦਾ ਜਿਹੜਾ ਸਮਾਜਿਕ ਨੈਟਵਰਕ ਆ ਇਹ ਸਾਡੇ ਤੋਂ ਵੀ ਸਟਰੋਂਗ ਆ,
0: ਜੀਪੀਐਸ ਪੂਰਾ,
1: ਇਹਨਾਂ ਦੇ ਵੀ
0: ਹੋਣ ਤੋਂ ਪਹਿਲਾਂ
1: ਪੂਰਾ ਜੀਪੀਐਸ ਆ ਔਰ ਹਰ ਚੀਜ਼ ਆ
0: ਜੀ।
1: ਪਰ ਉਹ ਬੰਦੇ ਦੀ ਗੱਲ ਉਹੀ ਆ ਜਾਂਦੀ ਹੈ ਨਾ ਕਿ ਕੀੜੀਆਂ, ਮੰਨ ਲਓ ਕੀੜੀਆਂ ਦੁਨੀਆਂ ਦੇ ਵਿੱਚ ਕੋਈ ਕੀੜੀ ਆ, ਉਹਨੇ ਬੜੀਆਂ ਪ੍ਰਾਪਤੀਆਂ ਕਰ ਲਈਆਂ, ਕੋਈ ਪ੍ਰਧਾਨ ਮੰਤਰੀ ਬਣ ਗਈ, ਕੁਛ ਬਣ ਗਈ, ਤੇ ਬੰਦੇ ਦੇ ਸਾਹਮਣੇ ਤਾਂ ਕੁਛ ਵੀ ਨਹੀਂ ਆ ਉਹ,
0: ਬਿਲਕੁਲ,
1: ਬੰਦਾ ਕਹਿੰਦਾ ਸਾਨੂੰ ਕੀ ਲੈਣਾ ਦੇਣਾ, ਤੂੰ ਭਾਈ ਜੋ ਮਰਜ਼ੀ ਹੋਏ ਸਾਡੇ ਲਈ ਤਾਂ ਕੀੜੀ ਹੈ
0: ਜੀ।
1: ਤੋ ਪਰ ਉਹ ਆਪਣੀ ਦੁਨੀਆਂ ਵਿੱਚ ਗ੍ਰੇਟ ਹੋ ਸਕਦੇ ਆ, ਕੋਈ ਜਿਵੇਂ ਕੋਈ ਚੈਂਪੀਅਨ ਬਣ ਗਈ, ਕੁਛ ਬਣ ਗਿਆ, ਕਿਸੇ ਨੇ ਕੋਈ ਪ੍ਰਾਪਤੀ ਕਰ ਲਈ, ਉਹਨੇ ਆਪਣੀ ਦੁਨੀਆਂ ਚ ਕੀਤੀ ਆ
0: ਜੀ।
1: ਇਹ ਜਦੋਂ ਆਪਾਂ ਅਬਜ਼ਰਵ ਕਰਾਂਗੇ ਤਾਂ ਦਿਲਚਸਪੀ ਵੱਧ ਜਾਂਦੀ ਆ ਕਿ ਹਾਂ ਯਾਰ ਐਂ ਕਿਵੇਂ ਹੋ ਸਕਦਾ, ਬੜੀ ਬੜੀ ਇੰਟਰਸਟ ਜਿਹੜਾ ਪੈਦਾ ਹੁੰਦਾ। ਹੁਣ ਤੁਸੀਂ ਦੇਖੋ ਜਿਹੜਾ ਬੰਦਾ 2 ਘੰਟੇ ਜਾਂ ਕੁਛ ਭਾਵੇਂ ਅੱਧਾ ਘੰਟਾ ਹੀ ਲਾਏ ਰੋਜ਼ ਮੋਬਾਇਲ ਤੇ ਲਾ ਰਿਹਾ, ਹਾਲਾਂਕਿ ਮੋਬਾਇਲ ਫੋਨ ਤੇ ਸਾਡਾ ਸਟ੍ਰੈਸ ਇੰਨਾ ਜ਼ਿਆਦਾ, ਸਾਡਾ ਜਿਹੜਾ ਧਿਆਨ ਬਹੁਤ ਜ਼ਿਆਦਾ, ਸਾਡਾ ਫੋਕਸ ਦਾ ਕੇਂਦਰ ਹੀ,
0: ਬਿਲਕੁਲ,
1: ਅਸੀਂ ਨਾਲ ਦੇ ਟੱਬਰ ਦੇ ਬੰਦੇ ਨੂੰ ਭੁੱਲ ਜਾਂਦੇ ਹਾਂ ਪਰ ਫੋਨ ਨਹੀਂ ਭੁੱਲਦੇ
0: ਜੀ।
1: ਉਹਦੇ ਚ ਅਸੀਂ ਸਕਰੋਲਿੰਗ ਕਰ ਰਹੇ ਹਾਂ, ਅਸੀਂ ਬੜਾ ਕੁਛ ਕਰ ਰਹੇ ਹਾਂ, ਲੇਕਿਨ ਹੋਬੀ ਜਿਹੜੀ ਹੈ ਉਹ ਸਾਡੀ ਜਦੋਂ ਘੱਟ ਜਾਏਗੀ, ਸ਼ੌਕ ਨੀ ਰਿਹਾ, ਹੋਰ ਨੀ ਸ਼ੌਕ ਹੈਗਾ, ਆਪਾਂ ਐਂ ਕਰ ਲਈਏ ਵੋ ਕਰ ਲਈਏ, ਉਹ ਪਹਿਲਾਂ ਨਾਲੋ ਨਵੀਆਂ ਕਢਾਈਆਂ ਆਉਂਦੀਆਂ ਜਾਂ ਹੋਰ ਬੜੇ ਕੁਛ, ਜਿਵੇਂ ਤੁਸੀਂ ਦੱਸਿਆ ਗਾਰਡਨਿੰਗ ਹੋ ਰਹੀ ਹੈ ਜਾਂ ਨਵੇਂ ਐਕਸਪੈਰੀਮੈਂਟ ਹੋ ਰਹੇ ਖੇਤਾਂ ਚ, ਉਹ ਜਦੋਂ ਘਟੇਗਾ ਸਿਰਫ ਫੋਨ ਦੇ ਉੱਤੇ ਹੀ ਸਾਂਪ ਸੀੜੀ ਚੱਲ ਰਹੀ ਹੈ ਤਾਂ ਉਹ ਐਂਗਜ਼ਾਇਟੀ ਵਧਾਊਗੀ, ਕਲੇਸ਼ ਵਧੇਗਾ, ਦਿਮਾਗ ਦਾ ਕਾਰ ਹੋਊਗੀ। ਇਹ ਜਿਹੜੀ ਚੀਜ਼ ਹੈ ਨਾ ਸਿੱਧ ਹੋ ਗਈ ਆ ਪਰ ਸਭ ਕੀ ਜਿਹੜੀ ਰੀਡਿੰਗ ਆ
0: ਜੀ,
1: ਰੀਡਿੰਗ ਯਾਨੀ ਕਿ ਕਿਤਾਬਾਂ ਜਾਂ ਪੜ੍ਹਨਾ ਪੜ੍ਹਨ ਵਾਲੀ ਜਿਹੜੀ ਹੋਬੀ ਆ
0: ਜੀ,
1: ਇਹ ਸਟ੍ਰੈਸ ਨੂੰ ਮਿਊਜ਼ਿਕ ਜਾਂ ਵਾਕਿੰਗ ਤੋਂ ਜਿਆਦਾ ਤੇਜ਼ੀ ਨਾਲ ਘੱਟ ਕਰਦੀ ਹੈ।
0: ਬਿਲਕੁਲ ਹੈ ਜੀ,
1: ਮਿਊਜ਼ਿਕ ਤੋਂ ਵੀ ਫਾਸਟ ਹੈ ਤੇ ਵਾਕਿੰਗ ਤੋਂ ਵੀ ਫਾਸਟ ਹੈ ਇਹਦਾ ਅਸਰ। ਤੁਸੀਂ ਰੀਡਿੰਗ ਕਰਨੀ ਸ਼ੁਰੂ ਕਰ ਦੋ ਤੇ ਉਹ ਸਟ੍ਰੈਸ ਲੈਵਲ ਕਿਤੇ ਤੋਂ ਕਿਤੇ ਚਲਾ ਜਾਂਦਾ,
0: ਖਤਮ ਕਰ ਦਿਆ। ਧਿਆਨ ਲਾਉਣਾ ਪੈਂਦਾ ਉਹਦੇ ਚ ਵੱਧ, ਤੁਹਾਨੂੰ ਸਮਝਣਾ ਬ੍ਰੇਨ ਵੀ ਕੰਮ ਕਰਦਾ ਨਾਲ, ਫਿਰ ਉਹਦੇ ਉੱਤੇ ਇੱਕ ਕਰਮ ਬਦਲ ਜਾਂਦੀ ਹੈ ਨਾ, ਟੋਟਲੀ ਬਦਲ ਜਾਂਦਾ ਸਾਰਾ ਕੁਝ।
1: ਬਿਲਕੁਲ ਜੀ, ਤੁਸੀਂ ਜਿੰਨੇ ਵੀ ਸਾਡੇ ਮਹਾਨ ਲੋਕ ਆ ਉਹਨਾਂ ਜੇ ਉਹਨਾਂ ਜੀਵਨੀਆਂ ਦੇਖ ਲਓ ਜਾਂ ਕਰਨਗੇ, ਉਹ ਕਹਿਣਗੇ ਭਾਈ ਸਾਡੀ ਸ਼ੌਂਕ ਸੀਗਾ ਇਹਦੇ ਕਰਕੇ, ਸਾਡੀ ਕ੍ਰੀਏਟੀਵਿਟੀ ਜਿਹੜੀ ਆ ਉਹ ਚ ਫਰਕ ਪਿਆ, ਇਹਦੇ ਨਾਲ ਸਾਨੂੰ ਜੋ ਕਾਮਯਾਬੀ ਮਿਲੀ ਇਹਦੇ ਕਰਕੇ ਮਿਲ ਗਈ ਹੈ।
0: ਉਹ ਇਹਨਾਂ ਮੁਲਕਾਂ ਦੇ ਵਿੱਚ ਦੇਖੋ ਫਿਸ਼ਿੰਗ ਦਾ ਮਾਹੌਲ ਬਹੁਤ ਹੈ ਵੱਡੇ ਪੱਧਰ ਦੇ ਉੱਤੇ, ਸਪੈਸ਼ਲ ਜਿਹੜਾ ਠੰਡ ਦੇ ਸਮੇਂ ਦੇ ਵਿੱਚ ਸਮੁੰਦਰ ਨਦੀਆਂ ਜੰਮ ਜਾਂਦੇ ਨੇ ਜੀ, ਉਹਦੇ ਵਿੱਚ ਮੋਰੀ ਜੀ ਕੱਢ ਲਈ ਦੀ ਹੈ ਡਰਿਲ ਕਰਕੇ, ਤਾਂ ਉਹ ਚ ਫਿਸ਼ਿੰਗ ਕਰਦੇ ਆ ਲੋਕ ਗੋਰੇ ਜਾਂ ਜੋ ਵੀ ਲੋਕ ਸ਼ੌਂਕ ਰੱਖਦੇ ਆ ਜੀ ਜਾਂਦੇ ਆ, ਤੇ ਉਹ ਸਾਰੀ ਨਾਲ ਦੀ ਨਾਲ ਸਵੀਮਿੰਗ ਦੇਖੋ ਸਾਡੇ ਕਿੰਨਾ ਹਰ ਰੋਜ਼ ਖਬਰਾਂ ਦੇ ਵਿੱਚ ਵੀ ਆਪਾਂ ਸੁਣਦੇ ਆ, ਪਰ ਅਸੀਂ ਉਹਦੇ ਵੱਲ ਦੇਖੋ ਕਿੰਨੀਆਂ ਨਹਿਰਾਂ ਨੇ, ਕਿੰਨੇ ਮਤਲਬ ਕਿ ਸਾਡੇ ਕੋਲ ਸੁਵਿਧਾਵਾਂ, ਹੁਣ ਤਾਂ ਬਹੁਤ ਸਾਰਾ ਕੁਝ ਆ ਗਿਆ, ਪਹਿਲਾਂ ਚਲੋ ਛੱਪੜ ਸੀਗੇ ਉਹ ਤਾਂ ਪੂਰ ਪਾਰ ਦਿੱਤੇ, ਪਰ ਉਹ ਸਵੀਮਿੰਗ ਦਾ ਮਾਹੌਲ ਸਾਡੇ ਅੰਦਰ ਜਾਂ ਉਹ ਸ਼ੌਂਕ ਜਿਹੜਾ ਪੈਦਾ ਨਹੀਂ ਹੋ ਰਿਹਾ ਉਹ ਚੀਜ਼ਾਂ ਦੇ ਵਿੱਚ ਬੱਚਿਆਂ ਨੂੰ ਜਾਂ ਉਧਰ ਨੂੰ ਵੀ ਲਾਇਆ ਜਾ ਸਕਦਾ।
1: ਹਾਂਜੀ ਬਿਲਕੁਲ, ਇਹੀ ਤਾਂ ਗੱਲ ਹੈ। ਹੁਣ ਤੁਸੀਂ ਹਾਊ ਟੂ ਸਵਿਮ ਕਿਤਾਬ ਪੜ੍ਹ ਕੇ ਗੋਲਡ ਮੈਡਲ ਲੈ ਲਓ, ਪਰ ਜੇ ਪਾਣੀ ਚ ਪੈਰ ਨੀ ਪਾਇਆ ਉਹਦਾ ਕੋਈ ਫਾਇਦਾ ਨੀ ਮੈਡਲ ਦਾ।
0: ਬਿਲਕੁਲ,
1: ਉਹ ਵਿੱਚ ਜਾਣਾ ਤਾਂ ਪੈਣਾ ਹੀ ਹੈ। ਹੁਣ ਉਹ ਤੁਹਾਡੀ ਗੱਲ ਠੀਕ ਹੈ, ਪਿੰਡਾਂ ਚ ਪਹਿਲਾਂ ਛੱਪੜ ਟੋਭੇ ਹੁੰਦੇ ਸੀ, ਜੰਪ ਹੁੰਦੇ, ਉਹਦਾ ਅਸੀਂ ਭਰ ਹੀ ਦਿੱਤੇ ਆ, ਜਾਂ ਜੇ ਨਹੀਂ ਭਰੇ ਅਜੇ ਜਾਂ ਨਹੀਂ ਪੂਰੇ ਜੇ ਭਰਤ ਨੀ ਪਾਇਆ, ਤਾਂ ਉਹਨਾਂ ਦੀ ਏਡੀ ਜ਼ਿਆਦਾ ਦੁਰਗਤੀ ਕਰਤੀ ਆ ਕਿ ਦੁਰਗੰਧੀ ਇੰਨੀ ਆਉਂਦੀ ਆ ਕਿ ਸਾਨੂੰ ਐਂ ਲੱਗਦਾ ਇਹੀ ਅਤਰ ਫਲੇਲ ਲਾ ਲਏ ਅਸੀਂ, ਔਰ ਪੂਰੇ ਪਿੰਡ ਦਾ ਪਾਣੀਆਂ ਦੀ ਜਿਹੜੀ ਮੈਨੇਜਮੈਂਟ ਹੈ ਇਹ ਤੇ ਬਹੁਤ ਵੱਡਾ ਪੂਰੀ ਦੁਨੀਆਂ ਦੀ ਕੰਸਰਨ ਦਾ ਇੱਕ ਵਿਸ਼ਾ ਹੈ। ਨਾ ਸਾਨੂੰ ਜਿਹੜਾ ਮਨੁੱਖੀ ਵੇਸਟ ਆ ਨਾ ਉਹਦੀ ਕੋਈ ਮੈਨੇਜਮੈਂਟ ਸਾਡੇ ਕੋਲ ਹੈਗੀ ਹੈ ਪ੍ਰੋਪਰ, ਨਾ ਇਹ ਪੀਣ ਵਾਲੇ ਪਾਣੀ ਦੀ ਕੋਈ ਸਾਡੇ ਕੋਲ ਮੈਨੇਜਮੈਂਟ ਆ, ਉਹ ਅਜੇ ਤੱਕ ਵੀ ਕਹਿ ਲੋ ਵੀ ਸਟੱਡੀ ਦਾ ਹੀ ਇੱਕ ਹਿੱਸਾ ਹੈ ਕਿ ਜਦੋਂ ਪਤਾ ਨੀ ਕਦੋਂ ਆਪਾਂ ਨੂੰ ਇਹ ਸਮਝ ਆਊਗੀ ਕਿ ਕਿਵੇਂ ਕਰਨਾ
0: ਇਹ ਚੀਜ਼। ਸ਼ਮੀ ਜੀ ਆਪਣੇ ਨਾਲ ਕਾਲਰ ਵੀ ਨੇ, ਮੈਂ ਉਹਨਾਂ ਦੀ ਵੀ ਗੱਲ ਸੁਣਦਾ, ਪਰ ਆਹ ਗੱਲ ਨੂੰ ਮੈਂ ਪੂਰਾ ਕਰ ਲਵਾਂ ਤੁਹਾਡੇ ਨਾਲ ਕਿ ਇਹ ਚੀਜ਼ ਮੈਂ ਕਈ ਵਾਰੀ ਸੋਚਦਾ ਹੁੰਦਾ ਇਹਨਾਂ ਮੁਲਕਾਂ ਚ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਤੇ ਉਹਨਾਂ ਨੂੰ ਵੀ ਸੁਪਨਾ ਨਹੀਂ ਆਇਆ ਜਾਂ ਉਹਨਾਂ ਦੇ ਵਿੱਚ ਕਿਤੇ ਇਕਦਮ ਹੀ ਨਹੀਂ ਦੱਸ ਦਿੱਤੀ ਗਈ, ਪਰ ਉਹ ਜਿਹੜਾ ਸਟੱਡੀ ਜਿਹੜਾ ਉਹਨਾਂ ਦਾ ਸਾਡੀਆਂ ਨੀਹਾਂ ਨੇ ਨਾ ਜਾਂ ਇਸ ਮੁਲਕਾਂ ਦੀਆਂ ਕਹਿ ਲਓ ਜਿੱਥੇ ਵੀ ਜਿਹੜੇ ਪੱਛਮੀ ਮੁਲਕਾਂ ਨੂੰ ਕਹਿ ਲਓ ਚਾਹੇ ਜੇ ਮੇਨ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਬੱਚਿਆਂ ਦੇ ਤੌਰ ਦੇ ਉੱਤੇ ਚਾਹੇ ਸ਼ੌਂਕ ਦੀ ਗੱਲ ਹੈ ਤੇ ਚਾਹੇ ਕੁਦਰਤ ਦੀ ਦੇਖਭਾਲ ਜਾਂ ਸੰਭਾਲ ਦੀ ਗੱਲ ਹੈ, ਆਪਣੇ ਪ੍ਰਤੀ ਜਾਗਰੂਕਤਾ ਜਾਂ ਸਾਡੇ ਜਿਹੜੇ ਫਰਜ਼ ਨੇ ਉਹਨਾਂ ਨੂੰ ਪਛਾਣਨ ਦੀ ਜਿਹੜੀ ਗੱਲ ਹੈ, ਤੇ ਉਹ ਐਜੂਕੇਸ਼ਨ ਜਿਹੜਾ ਸਾਡਾ ਸਕੂਲਿੰਗ ਸਿਸਟਮ ਆ ਨਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਵਿੱਚ ਹੀ ਉਹ ਨੀਂਹ ਰੱਖ ਦਿੱਤੀ ਗਈ ਹੈ। ਹੁਣ ਆਪਾਂ ਹੋਬੀਜ਼ ਦੀ ਗੱਲ ਕਰਦੇ ਹਾਂ, ਸ਼ੌਂਕ ਦੀ ਗੱਲ ਕਰਦੇ ਹਾਂ, ਬੱਚਿਆਂ ਨੂੰ ਜਿਹੜੀਆਂ ਵਿੰਟਰ ਦੀਆਂ ਗੇਮਾਂ ਨੇ ਬਕਾਇਦਾ ਉਹਨਾਂ ਨੂੰ ਗਰਾਊਂਡਾਂ ਬਣਾ ਕੇ, ਉਸ ਸਮੇਂ ਦੇ ਵਿੱਚ ਗਰਾਊਂਡ ਨਹੀਂ ਹੈ, ਇਨਡੋਰ ਜਿਹੜੇ ਆਈਸ ਗਰਾਊਂਡ ਹੈਗੀਆਂ ਨੇ ਉੱਥੇ ਲਿਜਾ ਕੇ ਤਾਂ ਉਹਨਾਂ ਨੂੰ ਸਕੀ ਕਰਾਈ ਜਾਂਦੀ ਹੈ, ਸਕੇਟਿੰਗ ਕਰਾਈ ਜਾਂਦੀ ਹੈ, ਆਈਸ ਹੋਕੀ ਇਹਨਾਂ ਮੁਲਕਾਂ ਦੀ ਮੇਨ ਜਿਹੜੀ ਖੇਡ ਆ ਉਹ ਖਿਡਵਾਈ ਜਾਂਦੀ ਹੈ, ਬਹੁਤ ਐਕਸਪੈਂਸਿਵ ਆ, ਪਰ ਉਹ ਜਿੱਦਾਂ ਜਿੱਦਾਂ ਬੱਚੇ ਫਿਰ ਚੱਲ ਪੈਂਦੇ ਨੇ ਅੱਗੇ, ਜੇ ਉਹ ਆਪਣਾ ਸ਼ੌਂਕ ਰੱਖਦੇ ਨੇ ਜਾਂ ਉਹਨੂੰ ਪ੍ਰੋਫੈਸ਼ਨ ਬਣਾਉਣਾ ਚਾਹੁੰਦੇ ਨੇ ਤਾਂ ਉਹਦੇ ਵਿੱਚ ਹੋਰ ਜ਼ੋਰ ਲਾ ਲੈਂਦੇ ਆ। ਇਸੇ ਤਰ੍ਹਾਂ ਜਿਹੜੇ ਜਿੰਮ ਨੇ ਹਰ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ ਜਿੰਮ ਬਣਿਆ ਹੋਇਆ, ਯੂਰਪੀਅਨ ਯੂਨੀਅਨ ਦੀ ਇੱਕ ਉਸ ਸਮਿਆਂ ਦੇ ਵਿੱਚ ਯੋਜਨਾ ਆਈ ਸੀ, ਕਿਉਂਕਿ ਅੱਜ ਜੋ ਹਾਲਾਤ ਪੰਜਾਬ ਦੇ ਆਪਾਂ ਦੇਖਦੇ ਹਾਂ, ਚਲੋ ਪੋਲੀਟੀਕਲ ਗੱਲ ਵੱਲ ਨੂੰ ਆਪਾਂ ਨਹੀਂ ਜਾਵਾਂਗੇ, ਪਰ ਉਸ ਸਮੇਂ ਦੇ ਵਿੱਚ ਗੇਮਿੰਗ ਸਿਸਟਮ ਕਹਿ ਲਓ ਜਾਂ ਜਿੰਮ ਕਹਿ ਲਓ, ਗਰਾਊਂਡਾਂ ਕਹਿ ਲਓ, ਇਹਨਾਂ ਮੁਲਕਾਂ ਦੇ ਵਿੱਚ ਹਰ ਕਿਸੇ ਨੂੰ ਦਿੱਤੀਆਂ ਗਈਆਂ ਕਿ ਬੱਚੇ ਡਰੱਗ ਵੱਲ ਨੂੰ ਜਾਂ ਕਹਿ ਲਓ ਕਿ ਆਪਣਾ ਗਲਤ ਜਿਹੜੇ ਰਾਸਤੇ ਆ ਉਹ ਅਪਣਾਉਣ ਦੀ ਬਜਾਏ ਆਪਣਾ ਇੱਕ ਜਿਹੜੀ ਐਨਰਜੀ ਆ ਇਸ ਚੰਗੇ ਪਾਸੇ ਨੂੰ ਲਾਉਣ, ਪੋਜ਼ਿਟਿਵਿਟੀ ਦੇ ਵੱਲ ਨੂੰ ਜਾਣ, ਤੇ ਉਹ ਚੀਜ਼ਾਂ ਲਿਆਂਦੀਆਂ ਗਈਆਂ ਬੜੇ ਸਮੇਂ ਪਹਿਲਾਂ। ਤੇ ਸਕੂਲਿੰਗ ਸਿਸਟਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੇਮ ਆ, ਫੁੱਟਬਾਲ ਹੈ, ਹੋਕੀ ਹੈ, ਹਰ 15 ਮਿੰਟ ਸੋਰੀ ਹਰ 45 ਮਿੰਟ ਬਾਅਦ ਜਦੋਂ ਤੁਹਾਡਾ ਕਲਾਸ ਖਤਮ ਹੋਣੀ ਹੈ ਤਾਂ ਦਿਨ ਦੇ ਵਿੱਚ ਘੱਟੋ ਘੱਟ 2 ਵਾਰ ਤੁਸੀਂ ਗਰਾਊਂਡ ਦੇ ਵਿੱਚ ਜਾਣਾ, ਉੱਥੇ ਆਪਣਾ ਨੱਠੋ ਭੱਜੋ, ਖੇਲੋ, ਜੋ ਮਰਜ਼ੀ ਕਰੋ, ਝੂਲੇ ਝੂਲੋ। ਤੇ ਨਾਲ ਜਿਹੜੀਆਂ ਨੇ ਸਪੈਸ਼ਲ ਜਿਹੜੀਆਂ ਨੇ ਸਾਡੀਆਂ, ਜਿਵੇਂ ਕਿ ਆਪਣੇ ਵੀ ਸਰੀਰਕ ਸਿੱਖਿਆ ਹੁੰਦੀ ਸੀ ਜਦੋਂ ਆਪਾਂ ਪੜ੍ਹਦੇ ਸੀਗੇ, ਪਤਾ ਨੀ ਹੁਣ ਹੈ ਕਿ ਨਹੀਂ ਹੈ, ਤੇ ਉਹ ਬਹੁਤ ਸਾਡੇ ਅਹਿਮੀਅਤ ਸੀਗੀ ਜੀ ਉਸ ਚੀਜ਼ ਦੀ, ਚਾਹੇ ਉਹਦੇ ਵਿੱਚ ਆਪਣੇ ਨਵੇਂ ਅਥਲੀਟ ਆਉਂਦੇ ਸੀ, ਖਿਡਾਰੀ ਹੋਰ ਵੱਖਰੀਆਂ ਵੱਖਰੀਆਂ ਫੀਲਡਾਂ ਦੇ ਵਿੱਚ ਜਾਂਦੇ ਸੀ, ਉਹ ਸਾਰਾ ਸਿਸਟਮ ਚੱਲਦਾ ਸੀ। ਮੈਨੂੰ ਵੀ ਇਹ ਚੀਜ਼ ਲੱਗਦੀ ਹੈ ਕਿ ਕਿਤੇ ਨਾ ਕਿਤੇ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਆ, ਉਹ ਜਿਹੜੀਆਂ ਚੀਜ਼ਾਂ ਨੇ ਨਾ ਜਦੋਂ ਅਸੀਂ ਬੱਚੇ ਦੀ ਜੜ ਦੇ ਵਿਚ ਜਾਂ ਜਿਥੋਂ ਓਹਨੇ ਪਹਿਲੀ ਐਜੂਕੇਸ਼ਨ ਜਾਂ ਪਹਿਲੀ ਕਲਾਸ ਕਰਨੀ ਹੈ, ਜੇ ਉਥੋਂ ਹੀ ਉਹ ਚੀਜ਼ਾਂ ਸ਼ੁਰੂ ਹੋ ਜਾਣਗੀਆਂ, ਚਾਹੇ ਉਹ ਸਵੀਮਿੰਗ ਹੈ ਚਾਹੇ ਕੁਝ ਵੀ ਹੈ, ਤੇ ਉਹ ਮਤਲਬ ਕਿ ਰਹਿੰਦੀ ਉਮਰ ਤੱਕ ਉਹਦੇ ਨਾਲ ਹੀ ਰਹਿਣਗੀਆਂ ਜੀ।
1: ਬਿਲਕੁਲ ਬਿਲਕੁਲ ਜੀ, ਇਹ ਬਿਲਕੁਲ ਸੱਚ ਹੈ ਭਾਰਤ ਸਾਹਿਬ। ਇੱਕ ਨਾ ਬੜਾ ਹੀ ਛੋਟਾ ਜਿਹਾ ਕਹਿ ਲੋ ਵੀ ਪਰਦਾ ਕਹਿ ਲੋ, ਜਾਂ ਦੋਵਾਂ ਚੀਜ਼ਾਂ ਦੇ ਵਿਚ ਇੱਕ ਸ਼ਬਦ ਆਉਂਦਾ ਹੈ ਆਦਤ
0: ਜੀ, ਆਦਤ,
1: ਤੇ ਦੂਜਾ ਹੈ ਹੋਬੀ।
0: ਹੋਬੀ
1: ਆਦਤ ਤੇ ਇੰਟਾਇਰਲੀ ਡਿਫਰੈਂਟ ਇੱਕ ਸੈਗਮੈਂਟ ਹੋ ਜਾਂਦਾ ਹੈ ਕਿ ਉਹਨੂੰ ਆਦਤ ਹੈ ਜੀ, ਉਹ ਐਂ ਕਰਦਾ ਉਹ ਵਾਹ ਕਰਦਾ, ਲੇਕਿਨ ਹੋਬੀ ਉਹਦਾ ਇੱਕ ਸੁਧਰਿਆ ਹੋਇਆ ਰੂਪ ਹੈ ਕਿ ਬਈ ਇਹਨੂੰ ਇਹ ਸ਼ੌਂਕ ਹੈ
0: ਜੀ,
1: ਇਹ ਮੁੱਛ ਖੜੀ ਰੱਖਦਾ ਹੈ, ਗੋਲ ਰੱਖਦਾ ਹੈ, ਇਹ ਪੱਗ ਚਿਣ ਕੇ ਬੰਨਦਾ ਹੈ, ਇਹ ਉਹਦਾ ਸ਼ੌਂਕ ਹੈ,
0: ਸ਼ੌਂਕ ਹੈ,
1: ਇਹ ਘੋੜੇ ਰੱਖਦਾ, ਇਹਨੇ ਬੁਲਟ ਰੱਖ ਲਿਆ, ਇਹਨੇ ਫਲਾਣਾ ਰੱਖ ਲਿਆ, ਇਹਦਾ ਭਾਈ ਤਾਂ ਐ ਚਿੱਟੇ ਚਾਦਰੇ ਪਾਉਂਦਾ, ਕੁੜਤੇ ਪਾਉਂਦਾ, ਜਾਂ ਕੁੰਡੀ ਵਾਲੀ ਜੁੱਤੀ ਪਾਉਂਦਾ, ਨੋਕਦਾਰ
0: ਜੀ,
1: ਇਹ ਜਾਂ ਇਹ ਮਾਲਕ ਨਾਲ ਬੋਲਦਾ, ਜਾਂ
0: ਕੁਛ
1: ਬ੍ਰੈਂਡ ਕੱਪੜੇ ਲੈ ਰਿਹਾ, ਜਾਂ ਜੋ ਵੀ ਉਹ ਕਰ ਰਿਹਾ, ਉਹ ਆਪਣਾ ਸ਼ੌਕ ਪੂਰਾ ਕਰ ਰਿਹਾ, ਕਹਿੰਦਾ ਸ਼ੌਂਕ ਕੀ ਹੈ ਭਾਈ, ਆਪਾਂ ਮੋਰਨੀ ਪਵਾ ਲਿਆ, ਟੈਟੂ ਬਣਾ ਲਿਆ, ਕੁਛ ਕਰ ਲਿਆ, ਇਹ ਉਹਦੇ ਸ਼ੌਕ ਹੋ ਸਕਦਾ।
0: ਬਠਿੰਡੇ ਵਾਲੇ ਰਫਲਾਂ ਦੇ ਸ਼ੌਕੀ ਸੀ, ਉਹ ਦੇਖੋ ਗੀਤ ਬਣੇ ਆ, ਸਾਰਾ ਕੁਝ ਹੈ।
1: ਹਾਂਜੀ ਬਿਲਕੁਲ ਭਾਈ ਸਾਹਿਬ, ਇਹ ਤਾਂ ਕਹਿ ਲੋ ਵੀ ਜਮਾ ਹੀ ਇੰਡੀਵਿਜੁਅਲ ਕਹਿ ਲੋ ਵੀ ਕੋਨਸੈਪਟ ਆ, ਵੀ ਉਹ ਬੰਦਾ ਕਿਹੜਾ ਬੰਦਾ ਕੀ ਸੋਚ ਰਿਹਾ ਇਹਦੇ ਬਾਰੇ, ਪਰ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਵੀ ਸ਼ੌਕ ਦਾ ਹੋਣਾ ਬਹੁਤ ਹੀ ਵੱਡੀ ਚੀਜ਼ ਹੈ, ਬਲੈਸਿੰਗ ਹੈ
0: ਬਿਲਕੁਲ।
1: ਔਰ ਇਸ ਤੋਂ ਬਿਨਾਂ ਜ਼ਿੰਦਗੀ ਜਿਵੇਂ ਸ਼ੁਰੂ ਚ ਗੱਲ ਹੋ ਰਹੀ ਸੀ ਕਿ ਬੋਰਿੰਗ ਹੋ ਜਾਏਗੀ, ਕੋਈ ਉਹਦਾ ਅਰਥਹੀਣ ਜਿਹਾ ਹੋ ਜਾਏਗਾ, ਮੋਨੋਟੋਨਸ ਜਿਹਾ ਕੰਮ ਚੱਲ ਪੈਂਦਾ ਕਿ ਠੀਕ ਹੈ ਆਹ ਕੰਮ ਕਰਨਾ ਆਪਾਂ ਆਹੀ ਕਰੀ ਜਾਂਦੇ ਹਾਂ, ਉਹ ਕੋਈ ਗੱਲ ਹੀ ਨੀ, ਮਕੈਨਿਕ ਮਸ਼ੀਨੀ ਜਿਹਾ ਕੰਮ ਬੰਦੇ ਦਾ ਹੋ ਜਾਏਗਾ ਮਨੁੱਖ ਦਾ
0: ਜੀ,
1: ਪਰ ਇਹਨੂੰ ਜੇ ਮਨੁੱਖ ਬਤੌਰ ਮਨੁੱਖ ਬਤੌਰ ਇੱਕ ਰੂਹ ਤੇ ਉਹਦੇ ਵਿਚ ਜਿਹੜੇ ਇਹ ਸਵੈ ਪ੍ਰਗਟਾਵੇ ਦੇ ਜਿਹੜੇ ਗੱਲ ਆ ਜਾਂਦੀ ਹੈ, ਜਦੋਂ ਐਕਸਪ੍ਰੈਸ ਕਰਦਾ ਆਪਣੇ ਆਪ ਨੂੰ, ਇਹਦਾ ਹੋਣਾ ਇੱਕ ਬਹੁਤ ਹੀ ਜ਼ਰੂਰੀ ਪਹਿਲੂ ਬਣ ਜਾਂਦਾ ਹੈ।
0: ਨਾਲੇ ਇਹ ਆ ਨਾ ਸ਼ਮੀ ਜੀ ਕਿ ਇਹ ਸਮਾਂ ਚਾਹੇ ਉਹ ਤੁਸੀਂ ਅੱਧਾ ਘੰਟਾ ਕੱਢ ਦਿਓ, 20 ਮਿੰਟ ਕੱਢ ਦਿਓ, 45 ਮਿੰਟ ਕੱਢ ਦਿਓ, ਉਹ ਤੁਹਾਡੇ ਉੱਤੇ ਡਿਪੈਂਡ ਹੈ, 2 ਘੰਟੇ ਕੱਢ ਦਿਓ, 4 ਕੱਢ ਦਿਓ, ਤੇ ਉਹ ਮੈਨੂੰ ਲੱਗਦਾ ਕਿ ਤੁਹਾਡਾ ਆਪਣਾ ਸਮਾਂ ਹੈ, ਤੁਹਾਡੇ ਆਪਣੇ ਸਿਰਫ ਤੇ ਸਿਰਫ ਤੁਹਾਡਾ ਨਿੱਜੀ ਹੈ, ਨਿੱਜੀ ਆ ਉਹ, ਮਤਲਬ ਕਿ ਦੁਨੀਆ ਤੋਂ ਵੱਖਰਾ ਇੱਕ ਤਰ੍ਹਾਂ ਦਾ ਕਰ ਦਿੰਦਾ ਤੁਹਾਨੂੰ, ਮੈਨੂੰ ਲੱਗਦਾ ਹੈ, ਹੋ ਸਕਦਾ ਮੈਂ ਗਲਤ ਵੀ ਹੋਵਾਂ।
1: ਬਿਲਕੁਲ ਜੀ, ਕਿਉਂਕਿ ਜੇ ਤੁਸੀਂ ਇੱਕ ਜਗ੍ਹਾ ਕਨੈਕਟ ਹੋਣਾ ਤਾਂ ਬਾਕੀ ਜਗ੍ਹਾ ਤੋਂ ਡਿਸਕਨੈਕਟ ਹੋਣਾ ਪੈਣਾ
0: ਜੀ, ਬਿਲਕੁਲ,
1: ਜੇ ਇੱਕ ਸਾਹ ਲੈਣਾ ਤਾਂ ਦੂਜਾ ਛੱਡਣਾ ਪੈਣਾ,
0: ਛੱਡਣਾ ਪੈਣਾ, ਲਓ ਜੀ
1: ਆਪਣੇ ਇੱਕ ਮਿੰਟ ਦੇ ਵਿੱਚ ਇੱਕ ਸਾਹ ਜਿਹੜਾ ਤਾਂ ਛੱਡ ਦਿੰਦੇ ਆ
0: ਜੀ, ਅਗਲਾ ਆਵੇ ਨਾ ਆਵੇ ਪਤਾ ਨੀ ਜੀ, ਪਾਣੀ ਦਾ ਬੋਲ ਬੁਲਾ ਹੋ ਜਾਵੇ ਪਹਿਲਾਂ, ਪਤਾ ਨੀ, ਇਹ ਵੀ ਨੀ ਜੀ,
1: ਬੁਲਬੁਲਿਆਂ ਬਣਨ ਤੋਂ ਪਹਿਲਾਂ ਬੁਲਬੁਲੀਆਂ ਮਾਰ ਲੈਣੀ ਚਾਹੀਦੀ,
0: ਬੁਲਬੁਲੀਆਂ ਮਾਰ ਲੈਣੀਆਂ ਚਾਹੀਦੀ। ਮੁਕੱਦਰ ਜੀ ਸਤਿ ਸ੍ਰੀ ਅਕਾਲ ਜੀ, ਆਨੋ ਜੀ ਸਵਾਗਤ ਹੈ ਜੀ,
1: ਬੁਲਬੁਲਿਆਂ ਬਣਨ ਵਾਹ ਜੀ ਵਾਹ,
0: ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਜੀ ਆਨੋ ਜੀ,
2: ਭਾਰਜ ਬਾਈ ਜੀ, ਸ਼ਮੀ ਬਾਈ ਜੀ, ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
2: ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
0: ਜ਼ਿੰਦਾਬਾਦ ਜੀ,
1: ਵਾਹ ਜੀ ਵਾਹ, ਜ਼ਿੰਦਾਬਾਦ ਜੀ।
2: ਵੇਖ ਲੋ ਅਸੀਂ ਸ਼ਮੀ ਬਾਈ ਜੀ ਕੋਈ ਪੜਾ ਨੀ ਖੁੰਜਣ ਦਿੰਦੇ
0: ਜੀ,
2: ਹੈਂ ਮੈਨੂੰ ਤਾਂ ਨਾ ਤੁਹਾਡੀ ਪਹਿਲੀ ਗੱਲ ਤੋਂ ਹੀ ਗੱਲ ਯਾਦ ਆ ਗਈ, ਪਿਛਲੇ ਦਿਨਾਂ ਤੋਂ ਗੱਲ ਚੱਲਦੀ ਪਈ ਸੀ, ਤੁਸੀਂ ਤੁਸੀਂ ਤਸ਼ਬੀਹ ਦਿੱਤੀ ਤੋਤਿਆਂ ਦੀ ਤੇ ਮੈਨਾ ਦੀ
0: ਜੀ,
2: ਮੈਂ ਕਹਿੰਦਾ ਜੇ ਕਬੂਤਰਾਂ ਦੀ ਤੇ ਪਹਾੜੀ ਕਾਵਾਂ ਦੀ ਦੇ ਦਿੰਦੇ ਉਹਦੀ ਥਾਂ ਤੇ ਮੈਂ ਵਧੀਆ ਰਹਿਣੀ ਸੀ, ਉਹੀ ਗੱਲ,
0: ਇੱਕ ਤਾਰ ਪਰ ਤੋਤਾ ਬੋਲੇ ਦੂਸਰੇ, ਉਹ ਕਿੱਦਾਂ ਗੀਤ ਸੀਗਾ, ਇੱਕ ਤਾਰ ਪਰ ਤੋਤਾ ਬੋਲੇ, ਇੱਕ ਤਾਰ ਪਰ
1: ਉਹਨੇ ਤੋਤਾ ਤੇ ਤੋਤੀ ਤੇ ਮੈਨਾ ਤੇ ਮੈਨੀ ਦੇ ਵਿੱਚ ਕਲੇਸ਼ ਪਵਾ ਲੈਣਾ ਸੀ ਵੀ ਹਾਂ ਕਿਹੜਾ ਮਤਲਬ ਉਹਨੇ ਪ੍ਰਜਾਤੀਆਂ ਬਦਲਤੀਆਂ ਬੰਦੇ ਨੇ,
0: ਨਹੀਂ ਮੁਕੱਦਰ ਬਾਈ ਜੀ ਪਹਾੜੀ ਕਾਮਾਂ ਦੀ ਆਪਣੀ ਫਿਤਰਤ ਹੈ ਜੀ,
2: ਹਾਂ ਉਹ ਤਾਂ ਮੈਂ ਸਮਝਦਾ ਮੈਂ ਸਮਝਦਾ, ਉਹ ਤਾਂ ਹਰ ਇੱਕ ਉਹਦੀ ਆਪਣੀ ਆਪਣੀ ਫਿਤਰਤ,
0: ਉਹ ਜਿਹੜਾ ਕਾਂ ਆ ਜੀ ਪਹਾੜੀ, ਚਲੋ ਤੁਸੀਂ ਗੱਲ ਤੋਰੀ ਉਹਦੇ ਬਾਰੇ ਵੀ ਚਲੋ ਥੋੜਾ ਜਿਹਾ ਦੱਸਦਾ, ਉਹ ਆਪਣੇ ਆਪ ਦੇ ਵਿੱਚ ਜ਼ਿਆਦਾ ਰਹਿਣਾ ਪਸੰਦ ਕਰਦਾ ਜੀ, ਜ਼ਿਆਦਾ ਸੋਸ਼ਲ ਨਹੀਂ ਹੁੰਦੇ ਹੈ ਤਾਂ ਉਹ ਜਿਹੜੇ ਪਹਾੜੀ ਕਾਣੇ ਆ ਪੂਰੇ ਕਾਲੇ ਸ਼ਾਹ ਕਾਲੇ ਰੰਗ ਦੇ ਹੁੰਦੇ ਆ, ਅਸਲ ਦੇ ਉਹਨਾਂ ਦਾ ਸਾਈਜ਼ ਇਹਨਾਂ ਮੁਲਕਾਂ ਚ ਬਹੁਤ ਵੱਡਾ, ਆਮ ਕਾਂ ਦੇ ਨਾਲ ਉਹ ਵੱਡੇ ਹੁੰਦੇ ਆ, ਜਾਂ ਇੰਡੀਆ ਦੇ ਵਿੱਚ ਪਹਾੜੀ ਕਾਂ ਜਦੋਂ ਦੇਖੋਗੇ ਤਾਂ ਉਹ ਮਤਲਬ
2: ਸਾਡੇ ਤਾਂ
0: ਦੁਨੀਆਂ ਦੇ ਨਾਲ ਵਾਹ ਵਾਸਤਾ ਜਾਂ ਹੋਰ ਪੰਛੀਆਂ ਦੇ ਨਾਲ ਵਾਹ ਵਾਸਤਾ ਨੀ ਰੱਖਦੇ, ਉਹ ਆਪਣਾ ਫਰੀਡਮ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਮਸਤ ਰਹਿੰਦੇ ਆ ਜ਼ਿਆਦਾ,
2: ਸਾਡੇ ਵੈਸੇ ਸਾਡੇ ਤਾਂ ਅਸੀਂ ਘੋਗੜ ਘਾਂ ਸੁਣੇ ਨੇ, ਪਰ ਇਹ ਹੋ ਸਕਦਾ ਵੀ ਹੁਣ ਉਹੀ ਹੋਣ, ਘੋਗੜ ਮੋਟੇ ਮੋਟੇ ਹੁੰਦੇ ਨੇ ਪੂਰੇ,
0: ਸਾਈਜ਼ ਦੇ ਵਿੱਚ ਵੀ ਵੱਡਾ ਹੁੰਦਾ ਜੀ, ਲੰਬਾ ਹੁੰਦਾ ਹੈ
2: ਆ ਵੱਡਾ ਘੋਗੜ ਦਾ ਮਤਲਬ, ਘੋਗੜ ਦਾ ਮਤਲਬ ਵੀ ਭਰਜ ਬਾਈ ਜੀ ਮੋਟਾ ਹੁੰਦਾ, ਤਮੀ ਬਾਈ ਨੂੰ ਪੁੱਛ ਲਿਓ ਸਾਈਜ਼ ਦੇ ਵਿੱਚ ਵੱਡੇ ਹੀ ਹੁੰਦੇ ਨੇ ਘੋਗੜ ਕਾਂ, ਸਾਡੇ ਘੋਗੜ ਕਾਂ ਕਹਿੰਦੇ ਹੁੰਦੇ ਸੀ
0: ਜੀ,
2: ਤੇ ਪੂਰੇ ਸ਼ਾਹ ਕਾਲੇ ਦੇ ਵੱਡੇ ਵੱਡੇ ਹੁੰਦੇ ਸੀ
0: ਜੀ,
2: ਤੇ ਉਹਨਾਂ ਦੇ ਅਸੀਂ ਕਬੂਤਰ ਕਤਲ ਹੋਏ ਹੋਏ ਅਸੀਂ ਵੇਖੇ ਹੋਏ ਨੇ, ਤਾਂ ਤੁਹਾਨੂੰ ਕਹਿੰਦਾ ਮੈਂ ਰਹਿਮ ਕਰੋ ਸਾਡੇ ਤੇ, ਉਹੀ ਗੱਲ ਹੈ ਏਦਾਂ ਨਾ ਕਰੋ ਤੁਸੀਂ ਤੇ ਚਲੋ ਉਹਦਾ ਤਸਵੀਰ ਸੀ, ਚਲੋ ਵੈਸੇ ਉਦਾਂ ਵੀ ਮੈਂ ਦਿੱਤੀ ਸੀ ਤੇ ਸ਼ੰਮੀ ਬਾਈ ਨੂੰ, ਮੈਨੂੰ ਗੱਲ ਤੋਂ ਗੱਲ ਯਾਦ ਆ ਗਈ, ਮੈਂ ਤਾਂ ਤੁਹਾਨੂੰ ਕਰਤੀ, ਚਲੋ ਵਿੱਚ ਹੀ ਹਾਸਾ ਖੇਡਾ ਵੀ ਜਰੂਰੀ ਹੈ, ਜਰੂਰੀ ਤਾਂ ਨਹੀਂ ਹੋਣਾ, ਸੀਰੀਅਸ ਗੱਲ ਹੀ ਕਰਨੀ ਹੈ, ਜਦੋਂ ਸ਼ੰਮੀ ਬਾਈ ਜੀ ਜੁੜੇ ਹੋਣ ਫੇਰ ਤਾਂ ਹਾਸੇ ਤੋਂ ਬਿਨਾਂ ਗੱਲ ਹੋਣੀ ਨੀ ਚਾਹੀਦੀ,
0: ਮੈਨੂੰ ਲੱਗਦਾ
1: ਸੀਰੀਅਸ ਹੋਣਾ ਦੀ ਮਨਾਹੀ ਹੈ ਜੀ,
2: ਮਨਾਹੀ ਹੈ ਮਨਾਹੀ ਹੈ ਜੀ, ਤੇ ਬਾਕੀ ਦੂਜੀ ਗੱਲ ਮੈਨੂੰ ਤੁਹਾਡੀ ਆ, ਤੁਸੀਂ ਪ੍ਰੋਗਰਾਮ ਦਾ ਨਾਂ ਰੱਖਿਆ ਆਪਣਾ ਕੀ ਕਹਿੰਦੇ ਇਹਨਾਂ ਨੂੰ,
0: ਸ਼ੌਂਕ ਵੱਲੇ,
2: ਸ਼ੌਂਕ ਵੱਲੇ
0: ਜੀ,
2: ਸ਼ੌਂਕ ਵੱਲੇ ਤਾਂ, ਸ਼ੌਂਕ ਵੱਲੇ ਤਾਂ ਹੁੰਦੇ ਹੀ ਨੇ, ਤੇ ਮੈਂ ਨਾ ਚਲੋ ਮੈਨੂੰ ਪੂਰਾ ਤਾਂ ਨੀ ਯਾਦ, ਮੈਂ ਅੱਜ ਆਪਣਾ ਔਜਲਾ ਬਾਈ ਜੀ ਵਾਸਤੇ ਇੱਕ ਛੋਟਾ ਜਿਹਾ ਗਾਣਾ ਸੁਣਾਉਣਾ
0: ਜਰੂਰ ਜੀ,
2: ਜਿਹੜਾ ਸਾਡੇ ਸ਼ੌਂਕ ਵੀ ਨੇ ਤੇ ਸਾਡੀ ਮਜਬੂਰੀ, ਮਜਬੂਰੀ ਵੀ ਲਾ ਲੋ ਜੋ ਮਰਜ਼ੀ ਲਾ ਲੋ, ਤੇ ਉਹ ਮੈਨੂੰ ਸ਼ੌਂਕ, ਸ਼ੌਂਕ ਵੱਲੇ ਤੋਂ ਮੈਨੂੰ ਚਾਰ ਕੁ ਲਾਈਨਾਂ ਇੱਕ ਹੋਰ ਗਾਣੇ ਦੀ ਮੈਨੂੰ ਹੁਣ ਪੂਰਾ ਯਾਦ ਨੀ ਹੈਗਾ
0: ਜੀ,
2: ਤੇ ਉਹ ਮੈਂ ਤੁਹਾਨੂੰ ਮੈਂ ਸੁਣਾ ਦੇਣਾ ਚਾਰ ਕੁ ਲਾਈਨਾਂ, ਕਿਉਂਕਿ ਸਾਡੇ ਕੋਲ ਤਾਂ ਇਹੀ ਹੈਗਾ ਬਾਈ ਜੀ, ਬਾਹਲੀਆਂ ਗੱਲਾਂ ਗੁੱਲਾਂ ਸਾਨੂੰ ਆਉਂਦੀਆਂ ਨੀ ਹੈਗੀਆਂ, ਜੋ ਸਾਨੂੰ ਆਉਂਦਾ ਹੈ ਸ਼ੰਮੀ ਬਾਈ ਜੀ ਨਾਲ ਮਿਲਦਾ ਜੁਲਦਾ ਅਸੀਂ ਸੁਣਾ
0: ਦਿੰਦੇ, ਲਓ ਜੀ ਆਪਣੇ ਮੁਕੱਦਰ ਜੀ, ਛੈਲੀ ਬਾਈ ਜੀ ਕਹਿੰਦੇ ਆ ਮੁਕੱਦਰ ਜੀ ਘੋਗੜ ਕਾਂ ਤੇ ਕਾਲੇ ਕਾਂ ਚੋ ਕਹਿੰਦੇ ਨੇ ਫਰਕ ਹੈ ਜੀ,
2: ਹੋ ਸਕਦਾ ਹੋਵੇ, ਮੈਨੂੰ ਨੀ ਪਤਾ ਹੈਗਾ, ਬਾਕੀ ਐਕਸਪਲੇਨ ਕਰ ਦੇਣਗੇ ਆਪਣਾ ਜੇ ਹੁਣ,
0: ਕੋਈ ਨੀ ਤੁਸੀਂ ਗੱਲਬਾਤ ਕਰੋ, ਮੈਂ ਤੁਹਾਨੂੰ ਫੋਟੋ ਇੱਥੇ ਦਿਖਾਉਂਦਾ,
1: ਵੱਡੀ ਗੱਲ ਹੈ, ਵੱਡਾ ਫਰਕ ਇਹ ਹੈ, ਵੱਡਾ ਫਰਕ ਤਾਂ ਮੈਨੂੰ ਐਂ ਲੱਗਦਾ ਵੀ ਦੋਨਾਂ ਦੇ ਨਾਵਾਂ ਚ ਫਰਕ ਹੈ, ਇੱਕ ਦਾ ਨਾਂ ਘੋਗੜਾ ਇੱਕ ਦਾ ਨਾਂ ਕਾਲਾ ਜੀ,
2: ਨਹੀਂ ਮੈਂ ਮੈਂ ਤਾਂ ਵੇਖੋ ਅਸੀਂ ਮੈਂ ਤਾਂ ਸ਼ਮੀ ਬਾਈ ਜੀ ਇਸੇ ਕਰਕੇ ਕਿਹਾ ਵੀ ਅਸੀਂ ਤਾਂ ਵੇਖੋ ਘੋਗੜ ਕਾਵਾਂ ਤੋਂ ਹੀ ਦੁਖੀ ਆ, ਤੇ ਮੈਂ ਇਸੇ ਕਰਕੇ ਕਿਹਾ ਵੀ ਆ ਜਿਹੜੇ ਪਹਾੜੀ ਕਾਂ ਫਿਰ ਤਾਂ ਰਹਿ ਨੀ ਦਿਓ, ਇਹਨਾਂ ਦੇ ਦਰਸ਼ਨ ਨਾ ਹੀ ਕਰਾਓ ਸਾਨੂੰ, ਪਤਾ ਨੀ ਕੀ ਕਰਨਗੇ ਉਹੀ ਗੱਲ, ਚਲੋ ਨਹੀਂ ਹੋ ਸਕਦਾ ਹੋਵੇ ਫਰਕ, ਵੈਸੇ ਮੈਂ ਮੈਂ ਉਹ ਨੀ ਕਹਿੰਦਾ ਹੈਗਾ, ਹੋ ਸਕਦਾ ਹੋਵੇਗਾ
1: ਫਰਕ,
0: ਬਿਲਕੁਲ
2: ਹਾਂਜੀ ਹਾਂ, ਕੋਈ ਕੋਈ ਚੱਕਰ ਨੀ ਹੈਗਾ, ਤੇ ਉਹ ਮੈਂ ਤੁਹਾਡਾ ਰੋਗ ਆਪਣਾ ਕੀ ਕਿਹਾ ਸੀ ਪ੍ਰੋਗਰਾਮ ਦਾ ਨਾਂ ਕੀ ਸੀ, ਸ਼ੌਂਕ ਸ਼ੌਂਕ ਵੱਲੇ, ਤੇ ਉਹ ਮੈਨੂੰ ਮੈਨੂੰ ਗਾਣਾ ਯਾਦ ਉਹੀ ਆਉਂਦੇ ਸੀ ਰੋਗ ਵੱਲੇ, ਮੈਂ ਤਾਂ ਹੀ ਤੁਹਾਨੂੰ ਕਹਿਣ ਦਿਆ ਸੀ, ਤੇ ਉਹਦੇ ਚੋ ਚਾਰ ਕੁ ਲਾਈਨਾਂ ਨੇ ਉਹਦੀਆਂ,
0: ਜਰੂਰ ਜੀ ਆਉਂਦੇ,
1: ਆਉਣ ਦਿਓ ਜੀ,
2: ਹਾਂਜੀ

0: ਉਸ ਮਰ ਜਾਣੀ ਦੇ ਭੁਲੇਖੇ ਉਸ ਮਰ ਜਾਣੀ ਦੇ। ਜੀ ਬਾਬਿਓ ਆ ਤਾਂ ਮੈਂ ਤੁਹਾਡੇ ਰੋਗ ਵੱਲੇ ਤੇ ਸ਼ੌਂਕ ਵੱਲੇ ਤੇ ਸੀ। ਤੇ ਫਿਰ ਹੋਰ ਵੀ ਸੱਜਣਾ ਨੇ ਜੁੜਨਾ ਹੋਣਾ, ਮੈਂ ਨਾਲ ਮੈਂ ਦੂਜਾ ਵੀ ਆਪਣਾ ਖਤਮ ਕਰ ਦੇਣਾ ਵਾ, ਕਿਉਂਕਿ
1: ਬਿਲਕੁਲ
0: ਫਿਰ ਹੋਰ ਵੀ ਸੱਜਣ ਲਾਈਨ ਚ ਹੁੰਦੇ ਨੇ, ਫਿਰ ਉਹੀ ਗੱਲ ਫਿਰ ਆਪ ਨੂੰ ਫਿਰ ਫੀਲ ਹੁੰਦਾ ਜੀ ਰਵੇ ਨਾ ਕੋਈ। ਤੇ ਆ ਮੈਂ ਮੇਰਾ ਔਜਲਾ ਬਾਈ ਜੀ ਵਾਸਤੇ ਅੱਜ ਸਪੈਸ਼ਲ ਉਹ ਕਹਿੰਦਾ

ਭੁੱਲਦੇ ਭੁੱਲਦੇ ਵੀ ਤੱਕਣੇ ਨੂੰ ਮਨ ਕਰ ਆਉਂਦਾ ਏ, ਆਪਣਾ ਹੀ ਕੋਈ ਆਪਣਿਆਂ ਤੇ ਸ਼ਿਕਵੇ ਲਾਉਂਦਾ ਏ। ਭੁੱਲਦੇ ਭੁੱਲਦੇ ਵੀ ਤੱਕਣੇ ਨੂੰ ਮਨ ਕਰ ਆਉਂਦਾ ਏ, ਆਪਣਾ ਹੀ ਕੋਈ ਆਪਣੇ।

ਪੰਛੀਆਂ ਵਰਗੇ ਛੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ੀਆਂ ਵਰਗੇ ਛੱਡਣੇ ਸੌਖੇ ਨਹੀਂ। ਮੋਹ ਪਿਆਰਾਂ ਦੇ ਦੀਵੇ ਜਗਦੇ ਰੱਖਣੇ ਪੈਂਦੇ ਨੇ,

0: ਹੱਥੀਂ ਪਿਆਰ ਦੇ ਬੂਟੇ ਲਾ ਕੇ ਵੱਢਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ।
1: ਵਾਹ ਜੀ,
0: ਆ ਲਾਈਨਾਂ ਸੀ ਮੇਰੀਆਂ ਸਪੈਸ਼ਲ
1: ਜੀ।
0: ਤੋੜ ਨਸ਼ਿਆਂ ਵਰਗੀ ਲੱਗੇ ਆਥਣ ਵੇਲੇ ਨੂੰ, ਜਿੰਦ ਨਿਮਾਣੀ ਤਰਸੇ ਫਿਰ ਸੱਜਣਾ ਦੇ ਮੇਲੇ ਨੂੰ। ਤੋੜ ਨਸ਼ਿਆਂ ਵਰਗੀ ਲੱਗੇ ਆਥਣ ਵੇਲੇ ਨੂੰ, ਜਿੰਦ ਨਿਮਾਣੀ ਤਰਸੇ ਫਿਰ ਸੱਜਣਾ ਦੇ ਮੇਲੇ ਨੂੰ। ਦੂਰ ਵਸਾਈਂਦੇ ਨਜ਼ਰਾਂ ਤੋਂ ਜੋ ਹਾਏ, ਦੂਰ ਵਸਾਈਂਦੇ ਨਜ਼ਰਾਂ ਤੋਂ ਜੋ ਸੱਦਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ। ਆ ਦੋ ਲਾਈਨਾਂ ਕਹਿ ਕੇ ਮੈਂ ਗੱਲ ਖਤਮ ਕਰਦਾ ਜੀ ਆਪਣੀ
2: ਜੀ।
0: ਇੱਕ ਵਾਰੀ ਜਮਸ਼ੇਰੀਆ ਜਿਹੜੇ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਵੈਲਾਂ ਵਾਂਗੂ ਉੱਤੇ ਹੱਡੀ ਰਚ ਜਾਂਦੇ। ਇੱਕ ਵਾਰੀ ਜਮਸ਼ੇਰੀਆ ਜਿਹੜੇ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਵੈਲਾਂ ਵਾਂਗੂ ਉੱਤੇ ਹੱਡੀ ਰਚ ਜਾਂਦੇ। ਇਸ਼ਕ ਮੋਰਚੇ ਪਿੰਦਿਆ ਹਾਏ, ਇਸ਼ਕ ਮੋਰਚੇ ਪਿੰਦਿਆ ਪਿੰਡੇ ਗੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ।
1: ਕੀ ਬਾਤ ਹੈ
0: ਜੀ ਬਾਬਿਓ,
1: ਕਿਆ ਬਾਤ ਹੈ ਜੀ ਮੁਕੱਦਰ ਜੀ, ਬਾ ਕਮਾਲ ਜੀ ਬਾ ਕਮਾਲ, ਹਰ ਵਾਰ ਦੀ ਤਰ੍ਹਾਂ ਦੋਸਤ ਪਸੰਦ ਕਰ ਰਹੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਹੁਣ ਤਾਂ ਇਕੱਠੇ ਹੋ ਕੇ ਰਿਕਾਰਡ ਕਰਵਾ ਦਈਏ ਜੀਰਾ ਜੀ।
0: ਕੋਈ ਗੱਲ ਨੀ, ਰਿਕਾਰਡ ਰਿਕਾਰਡ ਆਪਣਾ ਤਾਂ ਰਿਕਾਰਡ ਆਹੀ ਹੈਗਾ ਦੁਆਬਾ ਰੇਡੀਓ, ਇਹਦੇ ਤੇ ਵਜਦਾ ਤੇ ਨਾਲ ਦੀ ਨਾਲ ਰਿਕਾਰਡ ਹੋ ਕੇ ਪਹੁੰਚ ਜਾਂਦਾ ਸੱਜਣਾ ਕੋਲ।
1: ਬਿਲਕੁਲ ਹੈ
2: ਜੀ, ਬਿਲਕੁਲ
1: ਜੀ।
2: ਪਿੰਡ ਵੀ ਨਾ ਬੜਾ ਕਮਾਲ ਦਾ ਜਿੱਥੇ ਗੀਤ ਲਿਖਿਆ ਗਿਆ ਆਪਣੇ ਜਮਸ਼ੇਰ, ਇਹ ਜਮਸ਼ੇਰ ਖਾਸ ਜਲੰਧਰ ਦੇ ਕੋਲ ਹੀ ਆ,
1: ਜਮਸ਼ੇਰ ਖੇੜਾ ਜੀ,
2: ਤੇ
0: ਠੀਕ ਹੈ ਜੀ
1: ਜਮਸ਼ੇਰ ਖੇੜਾ। ਹਾਂਜੀ
2: ਹਾਂਜੀ, ਜਮਸ਼ੇਰ ਖਾਸ ਉਹ ਜਮਸ਼ੇਰ ਖੇੜਾ, ਅਤੇ ਉਹ ਉੱਥੇ ਕਾਫੀ ਕਲਾਕਾਰ ਵੀ ਨੇ ਤੇ ਬੜੇ ਕਮਾਲ ਕਮਾਲ ਦੇ ਰੂਹਾਂ ਦੇ ਰੂਹਾਂ ਦਾ ਪੇਟ ਏ। ਮੱਖਣ ਸਾਹਿਬ ਦਾ ਗੀਤ ਇਹਦੇ ਬੜਾ ਕਮਾਲ ਦਾ ਗਾਇਆ, ਤੇ ਅੱਜ ਜਿਹੜਾ ਸਿੱਧੀ ਜਿਹੜਾ ਪਰ ਜਿਹੜਾ ਪੇਸ਼ ਕੀਤਾ ਬਾਬੇ, ਉਹ ਰੂਹ ਮਤਲਬ ਪੂਰੀ ਇਹ ਚ ਲੱਗ ਗਈ ਆ
1: ਜੀ,
2: ਤੇ ਹਾਂ ਰੋਕ ਕੇ ਹੀ ਸੁਣਿਆ, ਕਿਆ ਹੀ ਬਤਾ ਕਿਆ ਹੀ ਬਤਾ।
1: ਬਿਲਕੁਲ,
0: ਪਰ ਮੇਰੀ ਇੱਕ ਬੇਨਤੀ ਮੈਂ ਪਿਛਲੇ ਦਿਨ ਭਾਰਜ ਬਾਈ ਨੂੰ ਕੀਤੀ ਸੀ ਵੀ ਸਾਡੇ ਕਬੂਤਰ ਕਤਲ ਨਾ ਕਰਾਇਓ, ਇੱਕ ਬੇਨਤੀ ਤੁਹਾਨੂੰ ਹੈ ਮੇਰੀ ਜਾਂਦਿਆਂ ਜਾਂਦਿਆਂ ਵੀ ਆਪਣਾ ਅੱਗੇ ਨਾ ਲਜਾਇਓ। ਉਹੀ
1: ਗੱਲ ਕੱਢ ਕੇ ਰੱਖਿਆ ਜੀ,
0: ਕੋਈ ਗੱਲ ਨੀ, ਦਿਖਾ ਦੋ ਕੋਈ ਚੱਕਰ।
1: ਲੋ ਜੀ, ਇੱਕ ਹੁੰਦਾ ਸੀ ਥਰਸਟੀ ਕਰੋ ਜਿਹੜਾ ਪਾਣੀ ਬੱਟੇ ਪਾ ਕੇ ਪੀਂਦਾ ਸੀ, ਉਹ ਨੀ ਗਾ ਜੀ। ਇਹਨੂੰ ਰੇਵਨ ਕਹਿੰਦੇ ਆ, ਤੁਸੀਂ ਸਰਚ ਵੀ ਕਰ ਸਕਦੇ ਹੋ, ਰੇਵਨ ਕਹਿੰਦੇ ਆ ਪਹਾੜੀ ਕਾ ਨੂੰ, ਇਹ ਕਾਲਾ ਸ਼ਾਹ ਹੁੰਦਾ ਹੈ ਜੀ। ਤੇ ਲੋ ਮੈਂ ਤੁਹਾਡੇ ਲਈ ਤਸਵੀਰ ਜਿਹੜੀ ਸਾਂਝੀ ਕਰਦਾ ਦੋਸਤਾਂ ਦੇ ਲਈ, ਇਹਨੂੰ ਦੇਖ ਲੋ ਜੀ।
0: ਨਹੀਂ ਤਸਵੀਰ ਤੁਸੀਂ ਸਾਂਝੀ ਕਰਤੀ, ਜੇ ਇਹ ਏਡਾ ਖਤਰਨਾਕ ਹੈਗਾ
1: ਖਤਰਨਾਕ ਨੀ ਗਾ, ਇਹ ਤਾਂ ਮਤਲਬ ਕਿ ਇਹਦੀ ਫਿਤਰਤ ਦੇ ਬਾਰੇ ਜਾਣਾਂਗੇ ਨਾ, ਤਾਂ ਇਹ ਜਿੱਦਾਂ ਤੋਤੇ ਬੋਲਣ ਲੱਗ ਜਾਂਦੇ ਨੇ ਨਾ, ਇੱਦਾਂ ਇਹਨੂੰ ਬੋਲਣਾ ਸਿਖਾਇਆ ਜਾ ਸਕਦਾ। ਤੇ ਖਾਣਾ ਆਪਣਾ ਜਿਹੜਾ ਨਾ ਜੀ, ਆਪਣਾ ਸਾਂਭ ਕੇ ਰੱਖਦਾ ਹੈ, ਕਿਤੇ ਡਿਜ਼ਾਸਟਰ ਆਉਂਦਾ ਕੁਛ ਆਉਂਦਾ ਤੇ ਇਹਨੂੰ ਚੇਤਾ ਰਹਿੰਦਾ ਕਿ ਆਹ ਖਾਣਾ ਮੈਂ ਉੱਥੇ ਲੁਕੋਇਆ ਸੀ ਜੀ, ਸਾਰਾ ਕੁਝ ਹਜ਼ਮ ਨੀ ਕਰ ਜਾਂਦਾ ਨਾਲ ਦੀ ਨਾਲ।
0: ਨਹੀਂ ਨਹੀਂ, ਮੈਂ ਤੁਹਾਡੀ ਤੁਸੀਂ ਟੈਕਨੀਕਲ ਤੁਸੀਂ ਜਿੰਨਾ ਡੂੰਘੇ ਢੰਗ ਨਾਲ ਦੱਸਣ ਦਿਓ, ਉਹ ਤੁਹਾਡੀ ਗੱਲ ਮੈਂ ਸਮਝਦਾ ਹੈਗਾ, ਮੈਂ ਉਹ ਨੀ ਹੈਗੀ
1: ਪਰ ਕਬੂਤਰ ਬਚਾ ਕੇ
0: ਰੱਖਣਾ। ਹਾਂ ਪਰ ਸਾਨੂੰ ਨਾ ਤੰਗ ਕਰੇ ਬਾਬੇ, ਪਹਿਲੇ ਮਾਰੇ ਹੋਏ।
1: ਬਿਲਕੁਲ,
0: ਬੇਨਤੀ ਹੈ ਤੇ ਚਲੋ ਬੜਾ ਵਧੀਆ ਲੱਗਿਆ ਬਾਈ ਜੁੜ ਕੇ ਤੁਹਾਡੇ ਨਾਲ ਸਾਰੇ ਸਾਰੇ ਸੱਜਣਾਂ ਨੂੰ ਦੂਰ ਦੁਰਾਡੇ ਬੈਠਿਆਂ ਨੂੰ ਸਾਰਿਆਂ ਨੂੰ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ ਸਾਰਿਆਂ ਨੂੰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ ਮੁਹੱਬਤ ਬਾਈ ਜੀ ਸਾਰੇ ਸੱਜਣਾਂ ਨੂੰ
1: ਥੈਂਕ ਯੂ ਜੀ ਲੋ ਜੀ ਦੋਸਤੋ ਇਸਾਂ ਜੀ ਮੁਕੱਦਰ ਜੀ ਤੇ ਸ਼ਮੀ ਜੀ ਗੱਲ ਆਪਾਂ ਅੱਗੇ ਵਧਾਈਏ ਬੱਤੀ ਹੈ ਅਜੇ ਜੀ
2: ਨਹੀਂ ਭਾਈ ਸਾਹਿਬ ਮੈਂ ਉਹੀ ਕਹਿਣ ਲੱਗਾ ਸੀ ਕਿ ਇੱਧਰ ਤੇ ਮਤਲਬ ਟਿਮ ਟਮਾਉਣ ਲੱਗ ਪਏ ਤਾਰੇ
1: ਜੀ
2: ਤੇ ਮੈਨੂੰ ਬ੍ਰੇਕ ਲੈਣੀ ਪੈਣੀ ਹੈ ਇਸ ਤੋਂ ਪਹਿਲਾਂ ਕਿ ਆਟੋ ਕਨੈਕਟ ਹੋ ਜੇ ਡਿਸਕਨੈਕਟ ਹੋ ਜੇ ਕਿਉਂਕਿ ਬੈਡ ਵੈਦਰ ਕਰਕੇ ਪਾਵਰ ਕੱਟ ਲੱਗਿਆ ਹੈ ਬਹੁਤ ਦੇਰ ਦਾ
1: ਜੀ
2: ਤੇ ਜਿਹੜੇ ਬੈਕਅਪ ਬੁਕਅਪ ਸੀ ਉਹ ਵੀ ਮਤਲਬ ਚੱਕੇ ਗਏ ਆ
1: ਜੀ
2: ਤੇ ਹੋ ਸਕਦਾ ਕਿ ਡਿਸਕਨੈਕਟ ਨਾ ਹੋ ਜੇ ਪਹਿਲਾਂ ਹੀ ਸੋ ਮੈਂ ਆਪਾਂ ਇਹਨੂੰ ਕੰਕਲੂਡ ਕਰ ਲੈਂਦੇ ਹਾਂ ਗੱਲ ਨੂੰ
1: ਜੀ
2: ਜਿਵੇਂ ਜਿਵੇਂ ਹੁਣ ਔਲਖ ਸਾਹਿਬ ਜਦੋਂ ਗਾਉਂਦੇ ਆ ਇੰਨਾ ਪਿਆਰਾ ਉਹ ਗਾਉਂਦੇ ਆ ਉਹਨਾਂ ਦੀ ਗੀਤਾਂ ਦੀ ਚੋਣ ਕਿੰਨੀ ਖੂਬਸੂਰਤ ਹੁੰਦੀ ਆ ਬੜੀ ਮਤਲਬ ਕਹਿ ਲੋ ਸੁਚੇਤ ਰੂਪ ਦੇ ਵਿਚ ਬੜੇ ਕਹਿ ਲੋ ਵਧੀਆ ਤਰੀਕੇ ਨਾਲ ਉਹ ਗੀਤਾਂ ਦੀ ਚੋਣ ਕਰਦੇ ਆ ਤੇ ਆਵਾਜ਼ ਤੇ ਕਿਆ ਪਤਾ ਉਹਨਾਂ ਦੀ ਹੈ ਹੀ ਹੈ ਜੀ ਬਲੈਸਡ ਆਵਾਜ਼ ਹੈ ਇਹ ਇੱਕ ਸ਼ੌਂਕ ਹੈ
1: ਬਿਲਕੁਲ ਹੈ ਜੀ
2: ਜਿਹੜੀ ਬੰਦਗੀ ਦੀ ਆਪਾਂ ਗੱਲ ਕਰਦੇ ਆ ਨਾ ਕਿ ਜਿਵੇਂ ਸਰਤਾਜ ਹੋਰੀ ਕਹਿੰਦੇ ਸੀ ਕਿ ਜੇ ਤੁਸੀਂ ਭਾਈ ਜੇ ਇੱਕ ਸਾਜ ਵਜਾਉਣਾ ਹੀ ਸਿੱਖ ਲਿਆ ਹੁੰਦਾ ਤੇ

0: ਜੀ
1: ਕਿ ਮੈਂ ਓਹਦੇ ਚੋ ਉਹ ਚੀਜ਼ ਜਿਹੜੀ ਆ ਉਹ ਰਿਸੀਵ ਵੀ ਕਰ ਰਿਹਾ
0: ਜੀ।
1: ਇਹ ਚੀਜ਼ਾਂ ਨੇ ਇਹਦੇ ਚ ਜਿਹੜੀ ਹੋਬੀਜ਼ ਦਾ ਜਿਹੜਾ ਕਨਸੈਪਟ ਹੈ ਇੰਨਾ ਸ਼ਾਨਦਾਰ ਹੈ
0: ਜੀ
1: ਕਿ ਇਹ ਸਾਡੀ ਜ਼ਿੰਦਗੀ ਦੇ ਵਿੱਚ ਰੌਣਕ ਕਾਇਮ ਰੱਖਦਾ
0: ਜੀ,
1: ਉਹਨੂੰ ਬਿਲਕੁਲ ਰਿਫਰੈਸ਼ਡ ਰੱਖਦਾ ਪੂਰੀ ਤਰ੍ਹਾਂ ਨਾਲ
0: ਜੀ,
1: ਤੇ ਤਰੋ ਤਾਜ਼ਾ ਰਹਿੰਦੇ ਆਪਾਂ ਜਦੋਂ ਸਾਡੇ ਕੋਲ ਹੋਬੀ ਹੁੰਦੀ ਆ।
0: ਬਿਲਕੁਲ,
1: ਜਿਹੜਾ ਤਨਾਵ ਭਰੀ ਜ਼ਿੰਦਗੀ ਉਹ ਤਾਂ ਹੈ ਹੀ ਹੈ, ਕਿਉਂਕਿ ਜਦੋਂ ਆਪਾਂ ਇਹ ਜ਼ਿੰਦਗੀ ਸੁਖਾਵੀ ਤਾਂ ਕਿਸੇ ਦੀ ਵੀ ਨਹੀਂ
0: ਜੀ,
1: ਹਰੇਕ ਨੂੰ ਆਪਣੇ ਆਪਣੇ ਚੈਲੰਜਸ ਨੇ, ਹਰੇਕ ਨੂੰ ਆਪਣੇ ਦੁੱਖ ਨੇ, ਕਸ਼ਟ ਆ, ਕਲੇਸ਼ ਆ
0: ਜੀ,
1: ਪਰ ਇਸਦੇ ਬਾਵਜੂਦ ਬੰਦਾ ਜੀ ਰਿਹਾ ਹੈ
0: ਜੀ।
1: ਔਰ ਉਹ ਬੰਦਾ ਸਿਰਫ ਜੀ ਨਹੀਂ ਰਿਹਾ ਬਲਕਿ ਆਪਣੀ ਹੋਬੀ ਕਰਕੇ, ਉਹਦੇ ਕਰਕੇ, ਹੋਬੀ ਦੇ ਕਾਰਨ ਹੀ ਉਹ ਬੰਦਾ ਉਸ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀ ਰਿਹਾ।
0: ਬਿਲਕੁਲ ਹੈ ਜੀ,
1: ਖੂਬਸੂਰਤੀ ਨਾਲ ਜੀ ਰਿਹਾ। ਮੈਂ ਪਟਿਆਲਾ, ਮੈਨੂੰ ਯਾਦ ਹੈ ਘਟਨਾ ਕਹਿੰਦੀ, ਚਲੋ ਯਾਦ ਇੱਕ ਯਾਦ ਹੈ ਕਿ ਮੈਂ ਪੱਤਰਕਾਰੀ ਦਾ ਕੋਰਸ ਕਰ ਰਿਹਾ ਸੀ ਬਹੁਤ ਪਹਿਲਾਂ ਪਟਿਆਲਾ ਯੂਨੀਵਰਸਿਟੀ ਚ
0: ਜੀ,
1: ਉਹ ਕੋਰਸਪੋਂਡੈਂਸ ਤੇ ਉਹਦੇ ਵਿਚ ਜਦੋਂ PCP ਲੱਗਦਾ, ਪਰਸਨਲ ਕੰਟੈਕਟ ਪ੍ਰੋਗਰਾਮ ਜਿਹ ਚ ਕਲਾਸਿਸ ਲੱਗਦੀਆਂ ਹੁੰਦੀਆਂ ਹਫ਼ਤਾ ਕੁ 10 ਦਿਨ
0: ਜੀ,
1: ਉਹਦੇ ਵਿਚ ਜਦੋਂ ਮੈਂ ਗਿਆ ਤਾਂ ਉਹ ਮੈਂ ਸੋਚਿਆ ਨੀ ਸੀ ਕਿ ਕਲਾਸ ਦੇ ਵਿਚ ਇੰਨਾ ਏਜ ਡਿਫਰੈਂਸ ਵਾਲੇ ਲੋਕ ਉੱਥੇ ਹੋਣਗੇ, ਕਿਉਂ ਕੋਈ ਕਿਹੜੀ ਉਮਰ ਚ ਕਰ ਰਿਹਾ ਕੋਰਸਪੋਂਡੈਂਸ, ਉਹ ਕਿਹੜਾ ਰੂਟੀਨ ਵਾਲੀ ਕੋਈ ਕਲਾਸ ਆ ਕਾਲਜ ਦੀ।
0: ਬਿਲਕੁਲ,
1: ਮੈਂ ਬੈਠਾ ਤੇ ਇੱਕ ਬਹੁਤ ਹੀ ਏਜ, ਉਹ ਜਦੋਂ ਐਂਟਰ ਹੋਏ ਮੈਂ ਸੋਚਿਆ ਇਹ ਸਾਡੇ ਪ੍ਰੋਫੈਸਰ ਹੋਣਗੇ
0: ਜੀ,
1: ਉਹ ਸਾਰੀ ਕਲਾਸ ਖੜੀ ਹੋ ਗਈ ਉੱਠ ਕੇ
0: ਜੀ,
1: ਤੇ ਉਹ ਬਾਅਦ ਚ ਪਤਾ ਲੱਗਿਆ ਉਹ ਮੇਰੇ ਨਾਲ ਹੀ ਬੈਠ ਗਏ ਆ ਗਏ
0: ਜੀ,
1: ਕਹਿੰਦੇ ਇਹ ਤਾਂ ਮੈਂ ਤੇ ਕਹਿੰਦੇ ਪੜ੍ਹਨ, ਮੈਂ ਤਾਂ ਸਟੂਡੈਂਟ ਆ।
0: ਵਾਹ ਜੀ,
1: ਉਹਨਾਂ ਦੀ ਉਮਰ ਦੇਖ ਕੇ ਮੈਂ ਬੜਾ ਹੈਰਾਨ ਹੋਇਆ। ਉਹ ਕਿਸੇ ਨੇ ਪੁੱਛ ਹੀ ਲਿਆ, ਕਹਿੰਦੇ ਸਰ ਹਾਊ ਓਲਡ ਆਰ ਯੂ
0: ਜੀ,
1: ਕਹਿੰਦੇ ਮੈਂ ਤੇ ਲਗਭਗ 87 ਸਾਲ ਦਾ ਹੈ
0: ਜੀ।
1: ਕਹਿੰਦੇ ਤੁਸੀਂ ਮਤਲਬ ਪੜ੍ਹਾਈ ਕਰ ਰਹੇ ਹੋ ਯੂਨੀਵਰਸਿਟੀ ਚ ਪਟਿਆਲੇ, ਇਹ ਕੀ ਚੱਕਰ ਹੈ? ਕਹਿੰਦੇ ਜੀ ਮੇਰਾ ਸ਼ੌਕ ਹੈ।
0: ਬਿਲਕੁਲ, ਇੱਥੇ ਵੀ ਚੰਮੀ ਜੀ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਰਿਟਾਇਰਮੈਂਟ ਲੈ ਕੇ ਤਾਂ ਉਹ ਇਦਾਂ ਦੀਆਂ ਡਿਗਰੀਆਂ ਕਰਨ ਲੱਗ ਜਾਂਦੇ ਨੇ, ਬੰਦਾ ਹੈਰਾਨ ਹੋ ਜਾਂਦਾ ਜੀ।
1: ਬਿਲਕੁਲ ਜੀ, ਬਿਲਕੁਲ। ਤੋ ਇਹੀ ਪਰ ਸਾਹਿਬ ਮੈਂ ਤੇ ਜਾਂਦੇ ਜਾਂਦੇ ਤੇ ਇਹੀ ਕਹੂੰਗਾ ਕਿ ਭਾਈ ਇਹ ਜ਼ਰੂਰ ਕਾਇਮ ਰੱਖਣਾ ਚਾਹੀਦਾ
0: ਜੀ,
1: ਔਰ ਜ਼ਿੰਦਗੀ ਜਿੰਦਾ ਦਿਲੀ ਕਾ ਹੈ ਨਾ ਮੁਰਦਾ ਦਿਲ ਕਾ ਖਾਕ ਜੀਆ ਕਰਤੇ ਹੈ।
0: ਬਿਲਕੁਲ,
1: ਉਹ ਕਹਿੰਦੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ।
0: ਤੇ ਛੰਮੀ ਜੀ, ਆਪਾਂ ਤੁਹਾਨੂੰ ਤੋਰਨ ਤੋਂ ਪਹਿਲਾਂ ਆਪਣੇ ਨਾਲ ਦੋ ਸਰੋਤੇ ਨੇ, ਔਜਲਾ ਸਾਹਿਬ ਤੇ ਆਪਣੇ ਗੁਰਮੇਲ ਦਾਦੂ ਜੀ ਜੁੜੇ ਹੋਏ ਨੇ, ਇੱਕ ਇੱਕ ਕਰਕੇ ਆਪਾਂ ਗੱਲ ਸੁਣ ਲਈਏ। ਔਜਲਾ ਸਾਹਿਬ ਹੋਲਡ ਰੱਖਣਾ ਜੀ ਬਸ। ਗੁਰਮੇਲ ਦਾਦੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ, ਛੰਮੀ ਜੀ ਤੇ ਸਾਰੇ ਸੁਣਨ ਵਾਲੇ ਸੱਜਣਾ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ ਆਨੂ ਜੀ, ਗੁਰਮੇਲ ਜੀ
1: ਜੀ, ਸਤਿ ਸ੍ਰੀ ਅਕਾਲ ਜੀ।
2: ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ,
0: ਥੈਂਕ ਯੂ ਜੀ।
2: ਤੇ ਅੱਜ ਦਾ ਤੁਸੀਂ ਗੱਲ ਕਰ ਰਹੇ ਹੋਬੀ ਤੇ ਸ਼ੌਂਕ ਤੇ
0: ਜੀ,
2: ਤੇ ਹੋਬੀ ਤਾਂ ਚਲੋ ਮੈਂ ਕਹਿਣਾ ਵੀ ਹਰ ਕਿਸੇ ਦੀ ਹੋਣੀ ਚਾਹੀਦੀ ਹੈ, ਜੇ ਕਿਸੇ ਦੀ ਨਹੀਂ ਵੀ ਹੈ ਤਾਂ ਉਹਨੂੰ ਆਪਦੀ ਕੋਈ ਹੋਬੀ ਚੰਗੀ ਬਣਾਉਣੀ ਚਾਹੀਦੀ,
0: ਬਣਾ ਲੈਣੀ ਚਾਹੀਦੀ ਹੈ।
2: ਹਾਂਜੀ, ਤੇ ਜੇ ਮੈਂ ਹੁਣ ਆਪਦੀ ਹੋਬੀ ਦੀ ਗੱਲ ਕਰਾਂ
0: ਜੀ,
2: ਤਾਂ ਮੈਂ ਕਹਿਣਾ ਵੀ ਬਚਪਨ ਤੋਂ ਲੈ ਕੇ ਜਿਵੇਂ ਕਹਿੰਦੇ ਹੁੰਦੇ ਆ 6ਵੀਂ 7ਵੀਂ ਤੋਂ ਲੈ ਕੇ
0: ਜੀ,
2: ਤੇ ਮੇਰੀਆਂ ਦੋ ਹੋਬੀਆਂ ਜੀ
0: ਜੀ,
2: ਇੱਕ ਤਾਂ ਰੇਡੀਓ ਤੇ ਇੱਕ ਦੂਜਾ ਕਿਤਾਬਾਂ ਜੀ।
0: ਕਿਆ ਬਾਤ ਹੈ ਜੀ,
1: ਵਾਹ ਜੀ ਵਾਹ, ਰੇਡੀਓ ਕਿਆ ਬਾਤ ਹੈ, ਵਾਹ।
2: ਰੇਡੀਓ ਦੀ ਜਿਹੜੀ ਗੱਲ ਆਉਂਦੀ ਆ ਜੀ, ਰੇਡੀਓ ਮੇਰੇ ਅੱਜ ਵੀ ਯਾਦ ਆ, ਤੇ ਜਦੋਂ ਮੈਂ 8ਵੀਂ ਪਾਸ ਕਰੀ ਸੀਗੀ ਨਾ
0: ਜੀ,
2: ਤੇ ਮੈਂ ਆਪਦੇ ਦਾਦੇ ਤੋਂ ਜੀ ਲੜ ਦੁੜ ਕੇ, ਤੇ ਮੈਨੂੰ ਉਹਨੇ ਰਾਮਸਨ ਦਾ ਰੇਡੀਓ ਲਿਆ ਕੇ ਦਿੱਤਾ ਸੀਗਾ।
0: ਕਿਆ ਬਾਤ ਹੈ,
2: ਤੇ
1: ਬਾਕੀ ਯਾਦ ਕਰਾਤਾ ਤੁਸੀਂ, ਉਹ ਰੋਂਦੇ ਹੁੰਦੇ ਸੀ
0: ਜੀ,
1: ਰਾਮਸਨ ਰੇਡੀਓ, ਕਿਆ ਬਾਤ ਹੈ।
2: ਉਹ ਜੀ ਮੈਂ ਰੇਡੀਓ ਰਾਤ ਨੂੰ ਵੀ ਜਿਵੇਂ ਮੈਂ ਸੋਣਾ ਕਰਨਾ ਤੇ ਉਹ ਮੇਰੇ ਸਿਰਹਾਣੇ ਹੀ ਮੇਰੇ ਕੋਲੇ ਹੁੰਦਾ
0: ਜੀ,
2: ਤੇ ਉਹ ਪ੍ਰੋਗਰਾਮ ਵੀ ਬੜੇ ਯਾਦ ਆ ਜਾਂਦੇ। ਇੱਕ ਰਾਜਸਥਾਨ ਦਾ ਸੂਰਤਗੜ੍ਹ ਰੇਡੀਓ ਹੁੰਦਾ ਸੀ, ਉੱਥੋਂ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ
0: ਜੀ,
2: ਤੇ ਉਹ ਬਾਈ ਜਿਹੜੇ ਸੀਗੇ ਉਹ ਬੜਾ ਬੋਲਦੇ ਹੁੰਦੇ ਮਿੱਤਰੋ, ਤੇ ਉਹ ਮੈਂ ਰੇਡੀਓ ਤੇ ਪੀਲੇ ਕਾਰਡ ਤੇ ਆਪਦੀਆਂ ਫਰਮਾਇਸ਼ਾਂ ਵੀ ਪਾਉਂਦੇ ਰਹੇ ਆ
0: ਉਹਨਾਂ
2: ਟਾਈਮਾਂ ਚ, 25 ਪੈਸੇ ਦਾ ਕਾਰਡ ਜਿਹੜਾ ਪੀਲਾ ਜਿਹਾ ਕਾਰਡ ਆਉਂਦਾ ਹੁੰਦਾ।
0: ਹਾਂਜੀ ਹਾਂਜੀ,
2: ਇਹ ਮੇਰੀ ਜਿਹੜੀ ਹੋਬੀ ਆ ਜੀ, ਮੇਰੇ ਨਾਲ ਹੀ ਤੁਰੀ ਆਉਂਦੀ ਆ ਉਦੋਂ ਤੋਂ ਲੈ ਕੇ ਜੀ।
0: ਜੀ ਬਹੁਤ ਸੋਹਣੀ ਆ ਜੀ, ਬਿਲਕੁਲ।
2: ਤੇ ਹੁਣ ਜਿਵੇਂ ਦੁਆਬਾ ਰੇਡੀਓ ਆ ਜੀ, ਦੁਆਬਾ ਰੇਡੀਓ ਮੈਂ ਹੁਣ ਚਲੋ ਜੁੜਦਾ ਤਾਂ ਨਹੀਂ ਫੋਨ, ਪਰ ਮੈਂ ਬਿਨਾਂ ਨਾਗਾ ਪਾਏ ਤੁਹਾਡਾ ਪੂਰਾ ਪ੍ਰੋਗਰਾਮ ਐਵਰੀ ਸਿੰਗਲ ਡੇ ਸੁਣਦਾ ਜੀ।
0: ਥੈਂਕ ਯੂ ਜੀ, ਥੈਂਕ ਯੂ ਜੀ,
1: ਵਾਹ ਜੀ ਵਾਹ।
2: ਸਾਰਾ ਕੱਲਾ ਕੱਲਾ ਪ੍ਰੋਗਰਾਮ ਤੁਸੀਂ ਮੈਨੂੰ ਕਿਸੇ ਵੀ ਪ੍ਰੋਗਰਾਮ ਦਾ ਕੋਈ ਵੀ ਮਤਲਬ ਉਹ ਰੋਜ਼ ਐਵਰੀ ਡੇ ਜੀ, ਨੋ ਕਦੇ ਵੀ ਮੈਂ ਨਾਗਾ ਨਹੀਂ ਪਾਇਆ ਵੀ ਰਿਕਾਰਡਿੰਗ ਪ੍ਰੋਗਰਾਮ ਦੀ ਮੈਂ ਸੁਣਦਾ ਜੀ
0: ਜੀ।
2: ਤੇ ਦੂਜੀ ਹੋਬੀ ਮੇਰੀ ਕਿਤਾਬਾਂ ਦੀ, ਕਿਤਾਬਾਂ ਦਾ ਨਾ ਕਿਤਾਬਾਂ ਦੇ ਨਾਲ ਮੇਰਾ ਮੋਹ ਹੀ ਆ ਜੀ ਬਸ
0: ਜੀ,
2: ਜਿਵੇਂ ਕਹਿ ਲੋ
0: ਜੀ।
2: ਮੈਨੂੰ

0: ਕਿਤੋਂ ਵੀ ਅੱਜ ਮੈਂ ਹੁਣ ਤੁਹਾਡਾ ਮੈਂ ਥੈਂਕ ਯੂ ਵੀ ਨਾਲ ਹੀ ਕਰ ਦੇਣਾ ਜਿਹੜਾ ਤੁਸੀਂ ਪੰਜਾਬ ਕਿਤਾਬ ਸ਼ੁਰੂ ਕਰੀ ਆ।
1: ਹਾਂਜੀ
0: ਤੇ ਇਹ ਆਲਰੇਡੀ ਮੈਂ ਬਸ 100 ਕੁ ਪੰਨਾ ਇਹਦਾ ਪੜਿਆ ਜੀ, ਸ਼ੁਰੂ ਕੀਤੀ ਵੀ ਸੀਗੀ ਤੇ ਹੁਣ ਮੈਂ ਉਹ ਮੈਂ ਹੁਣ ਗਾਹ ਅੱਗੇ ਪੜ੍ਹਨੀ ਨੀ ਹੈ। ਨਹੀਂ ਨਹੀਂ ਮੈਂ ਹੁਣ ਅੱਗੇ ਉਹ 100 ਤੋਂ ਗਾਹ ਪੜ੍ਹਨੀ ਨੀ, ਮੈਂ ਸੁਣਨੀ ਆ ਹੁਣ।
1: ਕਿਆ ਬਾਤ ਹੈ ਜੀ, ਸ਼ੁਕਰੀਆ ਜੀ।
0: ਹਾਂਜੀ ਮੈਂ ਉਹ ਬੁੱਕ ਮਾਰਕ ਲੱਗਿਆ ਹੋਇਆ ਉਹਦੇ ਵਿੱਚ ਹੀ ਤੇ ਉਹ ਗਾਹ ਮੈਂ 100 ਦੇ ਨੇੜੇ ਤੇੜੇ ਜੇ ਪੰਨਾ ਪੜਿਆ, ਮੈਂ ਚਲ ਵਾਹਤਾ ਵੀ ਜਿਵੇਂ ਕਹਿ ਲੋ ਨਾ ਕਹਿੰਦੇ ਹੁੰਦੇ ਸੋਨੇ ਤੇ ਸੁਹਾਗਾ ਹੋ ਗਿਆ
1: ਜੀ।
0: ਤੇ ਮੈਂ ਨਾ ਨੋਟ ਕਰਿਆ ਜੀ ਇਹ ਗੱਲ
1: ਜੀ,
0: ਪ੍ਰੈਕਟੀਕਲੀ ਨੋਟ ਕੀਤੀ ਆ ਮੈਂ ਗੱਲ
1: ਜੀ,
0: ਪੜ੍ਹਨ ਨਾਲੋਂ ਸੁਣਨ ਚ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਦਾ, ਮੇਰਾ ਨਾ ਮੈਂ ਜੁੜ ਜਾਣਾ ਜਦੋਂ ਸੁਣ।
1: ਜੋਲ ਭੈਣ ਜੀ ਵੀ ਕਹਿੰਦੇ ਸੀ ਮੇਰੇ ਵੀ 10-15 ਪੰਨੇ ਪਏ ਆ ਆਖਰੀ, ਕਹਿੰਦੇ ਮੈਂ ਪੜ੍ਹੀ ਨੀ ਹਜੇ ਉਹ। ਹਾਂਜੀ ਬਿਲਕੁਲ, ਉਦਣ ਉਹਨਾਂ ਦੀ
0: ਮੈਂ ਵੀ ਅੱਜ ਹੀ ਦੇਖੀ ਆ, ਮਤਲਬ ਮੈਨੂੰ 78 ਕੇ ਪਤਾ ਨੀ ਕਿੰਨੇ ਇੰਨੇ 77 ਜਾਂ 8 ਮੈਂ ਇੰਨੇ ਪੰਨੇ ਪੜ੍ਹੇ ਆ।
1: ਹਾਂਜੀ
0: ਤੇ ਮੈਂ ਨਾ ਜੀ ਪ੍ਰੈਕਟੀਕਲ ਵੀ ਕਰਕੇ ਵੇਖਿਆ, ਮੈਂ ਸੇਮ ਚੀਜ਼ ਨੂੰ ਸੁਣ ਕੇ ਵੀ ਵੇਖਿਆ
1: ਜੀ
0: ਤੇ ਸੇਮ ਉਸੇ ਚੀਜ਼ ਨੂੰ ਪੜ੍ਹ ਕੇ ਵੀ ਵੇਖਿਆ। ਤੇ ਜਦੋਂ ਸੁਣਦੇ ਆ ਜੀ ਉਦੋਂ ਨਾ ਤੁਹਾਡਾ ਦਿਮਾਗ ਮੋਰ ਉਹਦੇ ਚ ਲੱਗਦਾ ਤੇ ਜਦੋਂ ਆਪਾਂ ਪੜ੍ਹਦੇ ਆ ਉਦੋਂ ਕਈ ਵਾਰੀ ਅੰਦਰੋਂ ਫਿਰ ਭਟਕਦਾ ਜੀ ਇੱਧਰ ਉੱਧਰ
1: ਜੀ।
0: ਤੇ ਬਹੁਤ ਵਧੀਆ ਜੀ, ਸ਼ੌਕ ਸਾਰਾ ਕੁਛ ਤੁਹਾਡਾ, ਸੁਣਦੇ ਆ ਤੇ ਜਿਉਂਦੇ ਵਸਦੇ ਰਹੋ ਸਾਰੇ,
1: ਮੁਹੱਬਤ
0: ਜਿੰਦਾਬਾਦ, ਜ਼ਿੰਦਗੀ
1: ਜ਼ਿੰਦਾਬਾਦ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਸੁਨੇਹਾ ਦੇ ਕੇ ਗਏ ਨੇ ਕੈਨੇਡਾ ਵਾਲੇ, ਸਤਿ ਸ੍ਰੀ ਅਕਾਲ ਜੀ। ਤੇ ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਅਨੂ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਵਾਗਤ ਸੋਤਿਆਂ ਨੂੰ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਅਨੂ ਜੀ।
2: ਮੈਂ ਤਾਂ ਮੁਕੱਦਰ ਵੀਰ ਦਾ ਗੀਤ ਸੁਣਦੇ ਸੁਣਦੇ ਮੈਂ ਤੁਸੀਂ ਨਾਂ ਰੱਖਿਆ ਸ਼ੌਕ ਅਵੱਲੇ
1: ਜੀ,
2: ਮੈਂ ਕਿਹਾ ਸ਼ੌਕ ਅਵੱਲੇ ਰੋਗ ਕਵੱਲੇ ਐਵੇਂ ਨੀ ਲੱਗਦੇ
1: ਜੀ,
2: ਤਾਂ ਹੀ ਤਾਂ ਸਿਕੰਦਰਾ ਇਹ ਕਦੇ ਖੇਡਾਂ ਨੀ ਛੱਡਦੇ,
1: ਖੇੜਾ ਨੀ ਛੱਡਦੇ, ਬਿਲਕੁਲ ਹੈ ਜੀ,
2: ਛੇਤੀ ਖੇੜਾ ਨੀ ਛੱਡਦੇ,
1: ਛੇਤੀ ਖੇੜਾ ਨੀ ਛੱਡਦੇ,
2: ਸ਼ੌਕ ਵੱਲੇ ਰੋਗ ਵੱਲੇ ਐਵੇਂ ਨੀ ਲੱਗਦੇ
1: ਜੀ,
2: ਤਾਂ ਹੀ ਤਾਂ ਸਿਕੰਦਰਾ ਛੇਤੀ ਖੇੜਾ ਨੀ ਛੱਡਦੇ।
1: ਵਾਹ ਜੀ,
2: ਸ਼ੌਕ ਕੋਈ ਵੀ ਹੈ
1: ਜੀ
2: ਜਿਹੜਾ ਲੱਗ ਜਾਂਦਾ ਕਿਸੇ ਚੀਜ਼ ਦਾ ਵੀ ਸ਼ੌਕ ਆ ਬੰਦੇ ਨੂੰ,
1: ਬਿਲਕੁਲ ਹੈ,
2: ਫਿਰ ਬੰਦਾ ਹੋਬੀਜ਼ ਵੀ ਇੱਕ ਪਾਲਣੀਆਂ ਪੈਂਦੀਆਂ ਤੁਹਾਨੂੰ,
1: ਬਿਲਕੁਲ ਹੈ,
2: ਇਹਦੇ ਲਈ ਵੀ ਕਈ ਤੁਹਾਡੇ ਜਿਹੜੇ ਫਿਸ਼ਿੰਗ ਕਰਦੇ ਨੇ ਉਹ ਇਕੱਲੇ ਵੀ ਕਰਨ ਚੱਲੇ ਜਾਂਦੇ
1: ਨੇ, ਚਲੇ ਜਾਂਦੇ,
2: ਕਈ ਚੀਜ਼ਾਂ ਆਉਂਦੀਆਂ ਤੁਸੀਂ ਦੋਸਤਾਂ ਬਿਨਾਂ ਨਹੀਂ ਜਾਂਦੇ ਹੈਗੇ,
1: ਬਿਲਕੁਲ ਹੈ,
2: ਉਹ ਦੋਸਤਾਂ ਨਾਲ ਚੰਗੇ ਲੱਗਦੇ
1: ਆ, ਕੋਈ ਚੀਜ਼ਾਂ ਗਰੁੱਪ ਚ ਹੁੰਦੀਆਂ,
2: ਇਹ ਵੀ ਨਹੀਂ ਹੋਣਾ ਚਾਹੀਦਾ, ਹਾਂ ਕੋਈ ਚੀਜ਼ਾਂ ਗਰੁੱਪ ਚੰਗੀਆਂ ਲੱਗਦੀਆਂ ਨੇ
1: ਜੀ,
2: ਜੇ ਹੋਬੀਜ਼ ਹੈਗੀਆਂ ਤਾਂ ਹੀ ਅਸੀਂ ਅੱਗੇ ਵਧਦੇ ਹਾਂ,
1: ਵਧਦੇ ਹਾਂ ਜੀ।
2: ਇੱਕ ਜਿਹੜੀ ਅੱਜ ਮੈਂ ਦਾਦੂ ਜੀ ਦੱਸ ਕੇ ਗਏ ਨੇ ਕਿਤਾਬ ਇੱਕ ਇਹੋ ਜਿਹੀ ਹੈ, ਤੁਹਾਨੂੰ ਇਹ ਇਹੋ ਜਿਹੀ ਹੋਬੀ ਹੈ ਤੁਹਾਡੇ ਮਨ ਨੂੰ ਤੁਹਾਡੇ ਦਿਮਾਗ ਨੂੰ, ਤੇ ਤੁਸੀਂ ਇਕੱਲੇ ਬਹਿ ਕੇ ਪੜ੍ਹਦੇ ਹੋ, ਤੁਹਾਨੂੰ ਸੋਚਾਂ ਦੇ ਸਮੁੰਦਰਾਂ 'ਚ ਡੁੱਬ ਜਾਂਦੇ ਹੋ, ਕਿਰਦਾਰ ਨੂੰ ਤੁਸੀਂ ਹੰਢਾਉਂਦੇ ਹੋ ਆਪਦੇ,
1: ਬਿਲਕੁਲ
2: ਪਾਤਰ ਬਣਦੇ ਹੋ ਉਸ ਹਿੱਸੇ ਦਾ ਤੁਸੀਂ। ਤਾਂ ਮੈਂ ਫੇਸਬੁੱਕ ਦੇ ਉੱਤੇ ਇੱਕ ਪਿੰਡ ਕੋਈ ਕਿਸੇ ਨੇ ਪਾਇਆ ਉਹਨੇ ਕੁੱਤਿਆਂ ਵਾਲੇ ਸਰਦਾਰ ਨਾਵਲ ਲੜੀਵਾਰ, ਮੈਂ ਪੜ੍ਹਿਆ ਹੈ, ਉਹ ਪੜ੍ਹਿਆ ਹੋਇਆ, ਮੈਂ ਦੁਬਾਰਾ ਪੜ੍ਹਦਾ ਮੈਨੂੰ ਫਿਰ ਉਹੀ ਯਾਦ ਆਈ ਜਾਂਦਾ ਵੀ ਮਤਲਬ ਹਨਾ, ਹਾਲਾਂਕਿ ਚਲੋ ਇਹ ਉਮਰ ਨਾਲ ਓਨਾ ਨਹੀਂ ਉਤਸ਼ਾਹ ਜਿਹੜਾ ਜਿਹੜੇ ਸਮੇਂ ਚ ਲਿਖਿਆ ਗਿਆ,
1: ਹਾਂਜੀ ਹਾਂਜੀ,
2: ਤੇ ਮਤਲਬ ਜਿਹੜੇ ਸਮੇਂ ਚ ਪੜ੍ਹਨ ਵਾਲਾ ਉਦੋਂ ਬਾਲਾ ਚੰਗਾ ਲੱਗਦਾ, ਖੈਰ
1: ਜੀ ਬਿਲਕੁਲ ਹੈ ਜੀ,
2: ਹੁਣ ਥੋੜਾ ਜਿਹਾ ਹੋਰ ਤਰੀਕੇ ਨਾਲ ਲੱਗਦਾ ਉਹ
1: ਲੱਗਦਾ ਜੀ, ਬਿਲਕੁਲ
2: ਹੋਬੀ ਜ਼ਰੂਰ ਸ਼ੌਕ ਹੋਣੇ ਚਾਹੀਦੇ ਆ ਜੀ,
1: ਜੀ ਬਿਲਕੁਲ
2: ਸ਼ੌਕ ਤਾਂ, ਪਰ ਸ਼ੌਕ ਵਧੀਆ ਹੋਣ
1: ਜੀ,
2: ਇਹੋ ਜਿਹੇ ਸ਼ੌਕ ਹੋਣ ਵੀ ਤੁਹਾਨੂੰ ਵਧੀਆ ਸ਼ੌਕਾਂ ਨੂੰ ਤੁਹਾਨੂੰ ਦੇਖ ਕੇ ਕਿਸੇ ਹੋਰ ਵੀ ਹੋਰ ਦਾ
1: ਮਨ ਕਰੇ ਜੀ
2: ਬਣੇ ਉਹ,
1: ਬਿਲਕੁਲ
2: ਹਾਂਜੀ, ਇਹੋ ਜਿਹਾ ਵੀ ਸ਼ੌਕ ਨੀ ਹੋਣਾ ਚਾਹੀਦਾ ਵੀ ਠੇਕੇ ਨੂੰ ਜਾਂਦੇ ਨੂੰ ਪਰਨਾ ਵਧੀਆ ਬਣਿਆ ਮੁੜਦੇ ਨੂੰ ਮੋਢੇ ਤੇ ਪਿਆ ਹੋਵੇ, ਸਾਈਕਲ ਤੇ ਚੜਿਆ ਜਾਂਦਾ ਮੁੜਦਾ ਸਾਈਕਲ ਦਾ ਹੈਂਡਲ ਵਿਚਾਲੇ ਫੜ ਕੇ ਆਉਂਦਾ ਹੋਵੇ,
1: ਬਾਅਦ ਚੋ ਕਹਿਣਾ ਪਵੇ ਮੈਂ ਤਾਂ ਉਤਰਦਾ ਹੀ ਏਦਾਂ।
2: ਉਹ ਦੇਵ ਸਾਹਿਬ ਦੀ ਇੱਕ ਉਹ ਆ, ਉਹ ਬਹੁਤ ਵਧੀਆ ਉਹਨੇ ਇੰਟਰਵਿਊ ਚ ਕਿਹਾ, ਉਹ ਕਹਿੰਦਾ ਵੀ ਤਰੀਕੇ ਨਾਲੇ ਤਰੀਕੇ ਦੇ ਨਾਲ ਝਾਂਡੇ ਪਿੰਡ ਆ 2.5 ਕਿਲੋਮੀਟਰ ਦੇ ਉੱਥੇ ਪੜ੍ਹਾਉਂਦੇ ਸੀ, ਉਹ ਕਹਿੰਦੇ ਵੀ ਜਾਂਦਾ ਮੈਂ ਸਾਈਕਲ ਤੇ ਹੁੰਦਾ ਸੀ ਬਾਜ਼ਾਰ ਮੁੜਦਾ ਹੋਇਆ ਤਾਂ ਮੈਂ ਬਸ ਹੈਂਡਲ ਫੜ ਕੇ ਲੈ ਕੇ ਆਉਂਦਾ ਰਿਹਾ ਸਾਈਕਲ ਦਾ, ਮੈਂ ਨਹੀਂ ਕਦੇ ਚੜ ਕੇ
1: ਆਇਆ।
2: ਉਹਨਾਂ ਦੇਖੋ ਉਹਨਾਂ ਦਾ ਸ਼ੌਂਕ ਸੀ, ਉਹਨਾਂ ਨੇ ਫਿਰ ਲਿਖਿਆ ਵੀ ਹੈਗਾ ਤਿੰਨੇ ਪਿੰਡ ਵਧੀਆ ਨੇ ਲੜਤੋ ਝਾਂਡਿਆਂ ਕੋਲ ਤਰੀਕੇ ਜਿੱਥੇ ਮਾਣੇ ਦੇਵ ਮੌਜਾਂ ਆਥਣੇ ਵਧੀਆ ਪਊਗਾ।
1: ਵਾਹ ਜੀ ਵਾਹ ਜੀ, ਕਿਆ ਬਾਤ ਹੈ,
2: ਉਹਨੇ ਕਹਿੰਦਾ ਆਪਣੇ ਲਈ ਤਾਂ ਤਿੰਨੇ ਪਿੰਡ ਵਧੀਆ ਨੇ ਜੀ, ਆਪਣੇ ਜਿੱਥੇ ਜ਼ਿੰਦਗੀ ਦੇ ਸ਼ੌਂਕ ਪੂਰੇ ਕੀਤੇ,
1: ਬਿਲਕੁਲ
2: ਹਰ ਚੀਜ਼ ਦਾ ਸ਼ੌਂਕ ਜਿੱਦਾਂ ਜਿਵੇਂ ਹੁਣ ਰੇਡੂ ਆ ਇਹਦਾ ਵੀ ਸ਼ੌਂਕ ਹੀ ਪਿਆ ਹੋਇਆ, ਇੱਕ ਮਤਲਬ ਹੁੰਦਾ ਵੀ ਚੱਲ ਭਾਈ ਆਪ ਗੱਲ ਕਰਦੇ ਆ, ਜਾਂ ਵੀ ਹੁਣ ਫਲਾਣਾ ਮੁਕੱਦਰ ਕਾਲ ਕਰਦਾ ਜਾਂ ਰਾਜਨ ਜੀ ਕਰਦੇ ਆ, ਹੁੰਦਾ ਵੀ ਫਲਾਣੇ ਦੀ ਹੁਣ ਕਾਲ ਆਊ ਜਾਏ,
1: ਜਿੱਦਾਂ
2: ਵੀਕਐਂਡ ਤੇ ਹਾਸੇ ਮਜ਼ਾਕ ਵਾਲਾ ਹੁੰਦਾ ਉਦੋਂ ਡਿੱਕੀ ਦੀ ਫਲਾਣਾ ਵੀ ਗੱਲ ਕਰਨ ਆਊਗਾ, ਫਲਾਣਾ ਵੀ ਗੱਲ ਕਰਨ ਆਊਗਾ
1: ਜੀ,
2: ਐਂ ਹੁੰਦਾ ਵੀ ਭਾਈ ਇਸ ਗੱਲ ਤੇ ਗੱਲ ਉਹ ਕਰੂ, ਦੂਆ ਇਸ ਗੱਲ ਤੇ ਗੱਲ ਕਰੂ, ਫਿਰ ਗੱਲ ਚੋ ਗੱਲ ਨਿਕਲਦੀ ਹੈ,
1: ਨਿਕਲਦੀ ਹੈ,
3: ਕੋਈ ਸ਼ੱਕ ਨੀ ਜੀ, ਮਾਹੌਲ ਹੀ ਵੱਖਰਾ ਬਣ ਜਾਂਦਾ ਹੈ।
2: ਵੱਖਰਾ ਬਣ ਜਾਂਦਾ ਜੀ, ਇਹ ਵੀ ਸ਼ੌਂਕ ਹੈ ਵਧੀਆ ਟਾਈਮ ਵੈਸਾ ਸਭ ਕਹਿੰਦੇ। ਖੈਰ ਚਲੋ ਸਾਰੇ ਪ੍ਰੋਗਰਾਮ ਵਧੀਆ ਹੁੰਦੇ ਨੇ, ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਿਹੜਾ ਆਪਾਂ ਵੀਕਐਂਡ ਵਾਲਾ ਪ੍ਰੋਗਰਾਮ ਆਇਆ ਹੁੰਦਾ ਵੀ ਜਿਹੜੇ ਸਾਰੇ ਵੀਕ ਦੀ ਥਕਾਵਟ ਹੁੰਦੀ ਆ ਮਨ ਦੇ ਉੱਪਰ ਚੜਿਆ ਹੋਇਆ, ਜਿਵੇਂ ਮੁਕੱਦਰ ਕਹਿ ਗਿਆ ਮੇਰੀ ਵਾਈਫ ਕਹਿੰਦੀ ਵੀ ਕੀ ਨਿਕਲਿਆ ਜੋ ਕੋਈ ਸੁਧਰਿਆ, ਫਿਰ ਫਾਇਦਾ ਕੀ ਉਹ ਮਨ ਦਾ ਭਾਰ ਲੈ ਜਾਂਦਾ ਮਗਾ ਫਰਸਟ੍ਰੇਸ਼ਨ ਹੈ ਸੁਧਰ ਸੁਧਰ ਨਾਲ ਕਿਸੇ ਨਾਸੀ ਸੁਧਰ ਨਾਲ ਇਹਨਾਂ ਸੁਧਰ ਦਾ ਫਰਸਟ੍ਰੇਸ਼ਨ ਆਈ
1: ਕੱਢੀ
3: ਚਲੂ
2: ਹੁੰਦਾ ਵੀ ਇਹਦਾ ਅਸੀਂ ਚੱਲੂ ਨਹੀਂ ਬਾਕੀ ਚੱਲੂ ਜੀ ਨਾ ਉਧਰੋਂ ਹਟਣਾ ਸੀ ਭਾਈ ਇੱਥੇ ਆਰਾਮ ਨਾਲ ਸੁਣ ਲਈ
1: ਬਿਲਕੁਲ।
2: ਮੈਂ ਨੀ ਕਹਿੰਦਾ ਸ਼ੰਮੀ ਇੱਕ ਥੋੜਾ ਜਿਹਾ ਮਤਲਬ ਹਰ ਇੱਕ ਬੰਦਾ ਜਿਹਨੇ ਜਿਹਨੇ ਵੀ ਜਿਹਨੂੰ ਵੀ ਮੈਂ ਲਾਇਆ ਸੁਣ ਹਰੇਕ ਕਹਿੰਦਾ ਯਾਰ ਵਧੀਆ ਲੱਗਦਾ ਵੀ ਜਦੋਂ ਮਤਲਬ
1: ਜੀ
2: ਇੱਕ ਗੱਲ ਇਹ ਹੈ ਵਿਸ਼ੇ ਨਾਲ ਤੁਸੀਂ ਹਾਜੇ ਜਵਾਬ ਵੀ ਹੁੰਦੇ ਹੋ ਉਹ ਵੀ ਬੰਦੇ ਨੂੰ ਵਧੀਆ ਲੱਗਦਾ ਜਾਂ ਬੰਦੇ ਦੀ ਗੱਲ ਦਾ ਜਵਾਬ ਵੀ ਉਸ ਲਹਿਜੇ ਚ ਆਉਂਦਾ ਹੈ।
1: ਬਿਲਕੁਲ ਹੈ ਜੀ।
2: ਸੰਡੇ ਮੈਂ ਜੁੜਨਾ ਭੁੱਲ ਗਿਆ, ਨਹੀਂ ਤਾਂ ਜਿਵੇਂ ਕਿਤੇ ਮੈਂ ਪਹਿਲਾਂ ਜੁੜ ਜਾਂਦਾ ਗੱਲ ਬਹੁਤ ਵੱਧ ਜਾਣੀ ਸੀਗੀ ਲਾਲੀ ਵਾਲੀ ਗੱਲ ਤੋਂ ਬਾਅਦ। ਉਹ ਮੈਂ ਫਸਿਆ ਕਿ ਸੂਤਾ ਹੋਇਆ ਸੀਗਾ ਹੈਂ, ਸੈਣੀ ਸ਼ਾਹ ਦੇ ਤਵਾ ਲਾ ਕੇ ਨੀ ਗਏ ਕਹਿੰਦੇ ਸੈਣੀ ਹੁੰਦੇ ਨੇ। ਮੈਂ ਕਿਹਾ ਭਾਈ ਤਾਂ ਹੀ ਤਾਂ ਬੋਤਲ ਟੇਬਲ ਤੇ ਰੱਖ ਕੇ ਫੋਟੋ ਪਾਈ ਆ, ਜੱਟ ਹੁੰਦਾ ਡੱਬੇ ਚ ਲੈ ਕੇ ਘਰ ਨੂੰ ਆਇਆ ਸੀ ਆਰਾਮ ਨਾਲ ਦੋੜਾ ਕੇ ਪੀ ਲੈਣੀ।
1: ਉਹ ਕਹਿੰਦਾ ਨਾ ਪੀਣੀ ਨਾ ਪੀਣ ਦਿੰਦਾ।
2: ਮੈਂ ਕਹਿੰਦਾ ਸੈਣੀ ਜੀ ਨੇ ਬੋਤਲ ਦਾ ਢੱਕਣ ਵੀ ਨੀ ਖੋਲਿਆ ਹੋਣਾ, ਅੱਗ ਇੰਨੀ ਲੱਗੀ ਹੈ ਜਿਵੇਂ ਪਹਿਲੇ ਦੌੜਦੀ ਆ ਪੀਤੀ ਨੀ ਹੋਣੀ ਇਹਨਾਂ ਨੇ ਜਿੱਥੇ ਤੱਕ ਮੈਨੂੰ ਉਮੀਦ ਆ ਨਾ ਖੋਲੀ ਹੋਣੀ ਆ। ਲਿਖਿਆ ਸੀ ਭਾਈ ਜੇ ਤੁਸੀਂ ਆਪਾਂ ਆਉਂਦੇ ਆਪਾਂ ਡੱਬੇ ਚ ਪਾ ਕੇ ਲੈ ਆਉਣੀ ਸੀ, ਤਾਂ ਹੀ ਤਾਂ ਫਰਕ ਹੈ ਇਹਨਾਂ ਦੇ ਆਪਣੇ।
1: ਬਿਲਕੁਲ ਹੈ ਜੀ,
2: ਆਪਣੇ ਉਹਨਾਂ ਨੇ ਹੁਣ ਸਿਫਾਰਿਸ਼ ਕਰਤੀ ਇਹਦੇ ਤੇ ਆਪਾਂ ਕੰਮ ਕਰੀਏ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਬਿਲਕੁਲ ਜੀ, ਧੰਨਵਾਦ,
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ। ਜੀ ਦੋਸਤੋ, ਇਸ ਯੂ ਐਸ ਤੋਂ ਔਜਲਾ ਸਾਹਿਬ ਜੁੜੇ ਸਨ, ਗੱਲਬਾਤ ਕਰਕੇ ਗਏ ਨੇ। ਸ਼ੰਮੀ ਜੀ, ਲਓ ਫਿਰ ਤੁਹਾਡੇ ਵੱਲ ਨੂੰ ਚੱਲਦੇ ਹਾਂ। ਬੂਟਾ ਸਿੰਘ ਸ਼ਾਦ ਹੁਣਾਂ ਦਾ ਨਾਮ ਚੇਤੇ ਕਰਾਇਆ ਆਪਣੇ ਜੱਸੀ ਭਾਈ ਜੀ ਨੇ, ਨਾਵਲ ਕੁੱਤਿਆਂ ਵਾਲੇ ਸਰਦਾਰਾਂ ਦੀ ਗੱਲ ਕਰਦੇ ਨੇ ਤੇ ਉਹਨਾਂ ਦਾ ਲਿਖਿਆ ਹੋਇਆ ਬਿਲਕੁਲ ਹੈ ਜੀ ਮਸ਼ਹੂਰ ਨਾਵਲ ਹੈ ਜੀ। ਸ਼ੰਮੀ ਜੀ, ਜਾਂਦੇ ਜਾਂਦੇ ਦੋ ਬੋਲ ਜੀ, ਇਧਰੋਂ ਮਾਈਕ ਹੀ ਬੰਦ ਕਰਤਾ ਤੁਹਾਡਾ, ਦੱਸੋ ਮੈਂ ਕਦੇ ਗੱਲੇ ਹੀ ਬੋਲੀ ਜਾਂਦੇ ਹੋ ਤੁਸੀਂ, ਹੈ ਆ ਦੁਬਾਰਾ ਕਰੋ ਗੱਲਾਂ ਜਿਹੜੀਆਂ ਪਹਿਲਾਂ ਕੀਤੀਆਂ ਚੁੱਪ ਚਪੀਤੇ।
3: ਨਹੀਂ ਇੱਧਰ ਉਹਦਾ ਓਕੇ ਜੀ।
1: ਅੱਛਾ ਜੀ,
3: ਉਹ ਭਾਈ ਸਾਹਿਬ ਕਹਿ ਲੋ ਵੀ ਜਿਵੇਂ ਹੁਣ ਔਜਲਾ ਸਾਹਿਬ ਬੜੀਆਂ ਡੂੰਘੀਆਂ ਤੇ ਗਹਿਰ ਗੰਭੀਰ ਗੱਲਾਂ ਕਰਕੇ ਗਏ, ਔਰ ਵਾਕਈ ਕਹਿ ਲੋ ਅੱਖਰ ਅੱਖਰ ਜਿਹੜਾ ਬਹੁਤ ਹੀ ਵੈਲੂਏਬਲ ਹੈ
1: ਜੀ।
3: ਤੇ ਇਸੇ ਤਰ੍ਹਾਂ ਹੀ ਪਹਿਲਾਂ ਜਿਵੇਂ ਦਾਦੂ ਜੀ ਗੱਲ ਕਰਦੇ ਸੀਗੇ ਕਿ ਬਈ ਲਿਖਣਾ ਲਿਖਣ ਦਾ ਸ਼ੌਂਕ ਉਹਨਾਂ ਨੂੰ ਜਿਵੇਂ ਜਾਂ ਰੇਡੀਓ ਦਾ ਸ਼ੌਂਕ, ਦੋ ਸ਼ੌਂਕ ਉਹਨਾਂ ਨੇ ਕਹਿ ਲੋ ਵੀ ਉਹ ਤਾਂ ਕਲਾਸੀਫਾਈਡ ਕਰ ਲਿਆ ਉਹਨਾਂ ਨੇ ਕਿ ਆਹ ਪਰ ਇਹ ਦੋ ਹੈਗੇ ਆ
1: ਜੀ।
3: ਐ ਆਪਾਂ ਆਪਣੇ ਆਪਣੇ ਸ਼ੌਂਕ ਨੂੰ ਵੀ ਕਲਾਸੀਫਾਈਡ ਕਰਕੇ ਉਹਨੂੰ ਇੱਕ ਵਧੀਆ ਓਰਗਨਾਈਜ਼ ਕਰ ਸਕਦੇ ਹਾਂ ਕਿ ਬਈ ਆਪਾਂ ਠੀਕ ਹੈ, ਮੰਨ ਲਓ ਕਿ ਕਿਸੇ ਬੰਦੇ ਨੂੰ ਵੱਧ ਸ਼ੌਂਕ ਹੋ ਸਕਦੇ ਆ, ਇੱਕ ਤੋਂ ਜ਼ਿਆਦਾ ਵੀ ਹੋ ਸਕਦੇ,
1: ਮਲਟੀਪਲ ਸ਼ੌਂਕ ਹੋ ਸਕਦੇ ਆ,
3: ਕੋਈ ਏਡੀ ਗੱਲ ਨੀ ਕਿ ਇਹਨੇ ਮੰਨ ਲਓ ਕਿਸੇ ਨੇ ਫੁੱਲਵਾੜੀ ਉਹ ਕਰਨੀ ਜਾਂ ਕੁਛ ਕਰਨਾ, ਉਹ ਹੋਰ ਵੀ ਸੈਰ ਸਪਾਟਾ ਵੀ ਸ਼ੌਕ ਹੈ, ਟੂਰਿਜ਼ਮ ਇਹਦੇ ਉੱਤੇ ਕਿੱਡੀ ਵੱਡੀ ਇੰਡਸਟਰੀ ਕਾਇਮ ਹੋਈ ਪਈ
1: ਹੈ,
3: ਘੁੰਮਣਾ ਫਿਰਨਾ ਤਾਂ ਸ਼ੌਕ ਹੈ ਬੰਦੇ ਦਾ, ਜਿਹਨੂੰ ਸ਼ੌਕ ਨੀ ਉਹ ਘਰੋਂ ਬਾਹਰ ਜਾਂਦਾ ਹੀ
1: ਨਹੀਂ।
3: ਹਾਂਜੀ, ਸਾਈਕਲ ਤੇ ਦੁਨੀਆ ਗਾਹਤੀ ਜਿਹੜੇ ਉਤਸ਼ਾਹੀ ਬੰਦੇ ਨੇ।
1: ਬਿਲਕੁਲ
3: ਜੀ, ਬਿਲਕੁਲ ਭਾਈ ਸਾਹਿਬ, ਤੁਸੀਂ ਵੇਖੋ ਜਿਹੜੇ ਟਰੈਕਟਰ ਦੀ ਗੱਲ ਕੀਤੀ, ਮੈਂ ਉਹ ਵਿੱਚ ਉਹ ਕਰ ਰਿਹਾ ਸੀ ਗੱਲ ਥੋੜੀ ਜੀ, ਉਹ ਪੁਆਇੰਟ ਚਲੋ ਯਾਦ ਆ ਗਿਆ ਮੈਨੂੰ ਕਿ ਬਈ ਜਿਹੜੇ ਆਪਣੇ ਡਰਾਈਵਰ ਬਾਈ ਆ
1: ਜੀ,
3: ਉਹ ਤੁਸੀਂ ਦੇਖੋ ਆਪਣੀ ਗੱਡੀ, ਕਿਉਂਕਿ ਟਰੱਕ ਉਹਨਾਂ ਦੀ ਦੁਨੀਆ ਹੈ ਪੂਰੀ, ਉਹਨਾਂ ਲਈ ਪੂਰੀ ਜ਼ਿੰਦਗੀ ਦਾ ਇੱਕ ਮੇਨ ਮੇਨ ਪਾਰਟ ਆ
1: ਜੀ,
3: ਉਹ ਇੱਕ ਤਰ੍ਹਾਂ ਸਰੀਰ ਦਾ ਹਿੱਸਾ ਹੀ ਬਣ ਜਾਂਦਾ, ਔਰ ਉਹਨੂੰ ਇੰਨਾ ਸ਼ਿੰਗਾਰਦੇ ਆ,
1: ਉਹਨੂੰ ਬੋਟੀ ਬਣਾਉਂਦੇ ਆ, ਕਈ ਪਰਾਂਦੇ ਲਾਉਂਦੇ ਆ
3: ਪੂਰਾ ਜੀ,
1: ਪਰਾਂਦੀਆਂ
3: ਲਾਤੀਆਂ ਜੇ ਉਹ, ਤੇ ਉਹਨੂੰ ਨਜ਼ਰ ਨਾਲ ਲੱਗੇ ਅੱਗੇ ਉਹ ਛਤਰ ਵੀ ਟੰਗਿਆ ਹੋਇਆ,
1: ਕਾਲੀ ਮੂੰਹ ਕਾਲਾ ਵੀ ਕਰਦੇ ਆ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਜੀ,
3: ਬੁਰੀ ਨਜ਼ਰ ਵਾਲੇ ਤੇਰੇ ਉੱਡ ਜਾਣ ਤਿੱਤਰ, ਘਰੋਂ ਪੈਣ ਗਲਾਂ ਦੇ ਬਾਹਰੋਂ ਪੈਣ ਛਿੱਤਰ,
1: ਬਿਲਕੁਲ
3: ਉਹ ਲਿਖਦੇ ਆ ਬਕਾਇਦਾ ਲਿਖਦੇ ਜੀ, ਤੇ ਉਹ ਤੇਲ ਦੀ ਟੈਂਕੀ ਤੇ ਮਤਲਬ ਸ਼ੇਰੋ ਸ਼ਾਇਰੀ ਲਿਖਦੇ ਆ, ਸੁਣੀ ਨਾ ਛੱਡਿਆ ਕਰਵੇ ਕੋਈ ਕੱਢ ਕੇ ਲੈ ਜੂਗਾ,
1: ਬਿਲਕੁਲ
3: ਇਹ ਚੀਜ਼ਾਂ ਇਹ ਸ਼ੌਕ ਆ।
1: ਮਿੱਠੂ ਬਾਈ ਦੇਖੋ ਤੁਹਾਡੇ ਗੁਆਂਢ ਚ ਬੈਠੇ ਆ ਕੰਧ ਦੇ ਪਿੱਛੇ, ਉਹਨਾਂ ਨੂੰ ਕਿੰਨਾ ਵਧੀਆ ਜਿਹੜਾ ਐਂਟੀਕ ਚੀਜ਼ਾਂ ਨੂੰ ਜਿਹੜਾ ਇਕੱਠਾ ਕਰਨਾ ਦੇਖੋ,
3: ਦੇਖ ਲੋ ਕਿੰਨੀਆਂ ਪੁਰਾਣੀਆਂ ਚੀਜ਼ਾਂ ਬਾਈ ਨੇ ਇਕੱਠੀਆਂ ਕਰ ਰੱਖੀਆਂ, ਉਹ
1: ਪੁਰਾਣੀ 800 ਗੋਲ ਬੱਤੀਆਂ ਵਾਲੀ ਜਿਹੜੀ ਆ ਮਰੂਤੀ ਰੱਖੀ ਹੋਈ ਆ ਅਜੇ ਤਾਂ, ਦੇਖੋ
3: ਖੂਬਸੂਰਤ ਬਣਾਉਂਦੀਆਂ ਓਹਨੂੰ ਜਿਉਣ ਜੋਗਾ ਬਣਾਉਂਦੀਆਂ ਨੇ ਇਹ ਜਰੂਰ ਚਾਹੀਦੀਆਂ ਪਰ ਸਾਹਿਬ ਜਿਹੜਾ ਸ਼ੌਕ
1: ਲੱਗਦਾ ਕਿ ਕਿਤੇ ਨਾ ਕਿਤੇ ਜਿੱਦਾਂ ਆਪਾਂ ਕਹਿੰਦੇ ਨਾ ਕਿਸੇ ਦਾ ਫੈਨ ਬਣਨਾ ਜਾਂ ਉਹ ਚੀਜ਼ਾਂ ਤੋਂ ਕਿਤੇ ਨਾ ਕਿਤੇ ਪਰੇ ਹਟਣ ਦੇ ਲਈ ਇੱਕ ਬਹੁਤ ਵਧੀਆ ਰਾਹ ਵੀ ਹੈਗਾ ਮੈਨੂੰ ਲੱਗਦਾ ਕਿ ਜੇ ਤੁਸੀਂ ਆਪਣੇ ਆਪ ਦੇ ਨਾਲ ਪਿਆਰ ਕਰਨ ਲੱਗ ਗਏ ਨਾ ਤਾਂ ਫੈਨਾਂ ਦੀ ਜਾਂ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ ਇਹ ਇੱਕ ਤਰ੍ਹਾਂ ਦਾ ਮੁਹੱਬਤ ਹੀ ਹੈ ਨਾ ਤਰ੍ਹਾਂ ਦੀ ਆਪਣੇ ਆਪ ਦੇ ਨਾਲ ਮੁਹੱਬਤ ਹੈ ਜੀ
3: ਜਿਹੜੀ ਹੁਣ ਫੈਨ ਦੀ ਗੱਲ ਹੈ ਨਾ ਉਹ ਸਿਰਫ ਓਦਾਂ ਦੀ ਗੱਲ ਆ ਜਾਂਦੀ ਹੈ ਇੱਕ ਤਰ੍ਹਾਂ ਅਲੱਗ ਤਰ੍ਹਾਂ ਦਾ ਇੱਕ ਕਨਸੈਪਟ ਆ ਜਾਂਦਾ ਸਟਾਰ ਔਰ ਸਟਾਰਡਮ ਤੇ ਇੱਕ ਫੈਨ ਵਾਲਾ ਇੱਕ ਦੁਨੀਆ ਦੋ ਵੱਖਰੇ ਦੋ ਪਹਿਲੂ ਆ ਜਾਂਦੇ ਆ ਉਹਦੇ ਵਿੱਚ ਤਾਂ ਜੋ ਸਾਡੀ ਅੱਜ ਕੱਲ ਇੱਕ ਟ੍ਰੈਂਡ ਆ ਕਿ ਆਹ ਕੋਈ ਯੂਟਿਊਬ ਚੈਨਲ ਆ ਜਾਂ ਕੋਈ ਫਲਾਣਾ ਹੈ ਉਹ ਦੇਖਦੇ ਆ ਕਿ ਮੇਰੇ ਕਿੰਨੇ ਵਿਊ ਹੋ ਗਏ ਕਿੰਨੇ ਮੇਰੇ ਸਬਸਕ੍ਰਾਈਬਰ ਹੋ ਗਏ ਆ ਉਹ ਦੌੜ ਚ ਪੈ ਜਾਂਦੇ ਆ ਉਥੇ ਉਹ ਸੈਟਅਪ ਚੱਲਦਾ ਕਿ ਇਹਦੇ ਕਿੰਨੇ ਫੈਨ ਆ ਗਏ ਕੀ ਹੋ ਰਿਹਾ ਪਰ ਇਹਨਾਂ ਚੀਜ਼ਾਂ ਤੋਂ ਬੇਪਰਵਾਹ ਹੋ ਕੇ ਜੇ ਅਸੀਂ ਘੱਟੋ ਘੱਟ ਆਪਣੇ ਆਪ ਨੂੰ ਟਾਈਮ ਦੇਈਏ ਆਪਣੇ ਆਪ ਦੀ ਜਿਹੜੀ ਆ ਉਹ ਤਾਂ ਗੱਲ ਕਰੀਏ ਪਹਿਲਾਂ ਕਿ ਅਸੀਂ ਚਾਹੁੰਦੇ ਕੀ ਆਪ ਕੀ ਚਾਹੁੰਦੇ ਆ ਹੁਣ ਇਹ ਤਾਂ ਜੇ ਆਪਾਂ ਨੂੰ ਇਹ ਨਾ ਪਤਾ ਹੋਏ ਕਿ ਆਪ ਚਾਹੁੰਦੇ ਕੀ ਆ ਫਿਰ ਤਾਂ ਉਹ ਸਵਾਰੀ ਹੋ ਗਈ ਇਹਨੇ ਘਰੋਂ ਬੈਗ ਚੱਕ ਲਿਆ ਤਿਆਰੀ ਪੂਰੀ ਕੀਤੀ ਹੈ ਬੱਸ ਅੱਡੇ ਤੇ ਵੀ ਖੜਾ ਹੋ ਗਿਆ ਬੱਸ ਸਟਾਪ ਤੇ ਉਹ ਹੁਣ ਉਹਨੂੰ ਇਹ ਨੀ ਪਤਾ ਵੀ ਲੁਧਿਆਣੇ ਜਾਣਾ ਜਲੰਧਰ ਜਾਣਾ ਕਿ ਸ੍ਰੀਨਗਰ ਜਾਣਾ
1: ਜਿਹੜੀ ਪਹਿਲੀ ਬੱਸ ਆ ਗਈ
3: ਜਿਹੜੀ ਪਹਿਲਾਂ ਆ ਗਈ ਜਾਂ ਜਿਹਦਾ ਮੂੰਹ ਵਧੀਆ ਲੱਗਿਆ ਗਾ ਉਹ ਬਹਿ ਗਿਆ
1: ਬਿਲਕੁਲ
3: ਉਹ ਇਹੋ ਜਿਹਾ ਬੰਦਾ ਜੇ ਕੰਡਕਟਰ ਪੁੱਛੇ ਬਾਈ ਜਾਣਾ ਕਿੱਥੇ ਆ ਗਿਆ ਜਿੱਥੇ ਤੱਕ ਤੇਰੀ ਬੱਸ ਜਾਂਦੀ ਉਹਦੇ ਲੈ ਜਾ ਵੀਰੇ ਬਾਅਦ ਚ ਦੇਖਾਂਗੇ
1: ਬਿਲਕੁਲ
3: ਹੁਣ ਇਹ ਚੀਜ਼ ਇਹ ਤਾਂ ਇੱਕ ਕਹਿ ਲੋ ਵੀ ਜਮਾ ਹੀ ਆਤਮ ਸਮਰਪਣ ਕਰ ਦੇਣ ਵਾਲੀ ਗੱਲ ਹੋ ਜਾਂਦੀ ਆ
1: ਪਰ
3: ਥੋੜਾ ਜਿਹੜੇ ਆਪਣੇ ਸ਼ੌਕ ਜਿਹੜੇ ਉਹਨੂੰ ਜਿਉਂਦੇ ਰੱਖਣਾ ਜ਼ਰੂਰੀ ਹੈ
1: ਪਰ
3: ਸਾਹਿਬ ਔਰ ਦੋਸਤਾਂ ਦਾ ਤੁਹਾਡੇ ਰਾਹੀਂ ਜ਼ਰੂਰ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਕਿ ਭਾਈ ਸਾਰਿਆਂ ਦੋਸਤਾਂ ਨੇ ਵੀ ਇੰਨੀ ਵਧੀਆ ਜਿਹੜੀ ਆ ਇਨਪੁਟ ਆਪਣੇ ਤਜਰਬੇ ਜਿਹੜੇ ਸਾਂਝੇ ਕੀਤੇ ਆ ਇਸ ਵਿਸ਼ੇ ਦੇ ਉੱਤੇ ਤੇ ਸਾਰਥਕ ਹੋ ਗਿਆ ਸਾਡਾ ਵਿਸ਼ਾ
1: ਜਿਹੜਾ ਤੁਸੀਂ ਰੱਖਿਆ ਮਾਫੀ ਚਾਹੁੰਦਾ ਅੱਧਾ ਮਿੰਟ ਤੁਹਾਡਾ ਨਾਲ ਹੀ ਚਾਹੇ ਡ੍ਰੌਪ ਕਰ ਦਿਓ ਛੈਲੀ ਬਾਈ ਜੀ ਨਾਲ ਜੁੜੇ ਉਹਨਾਂ ਦੇ ਸ਼ੌਂਕ ਨਾ ਸੁਣੇ ਤਾਂ ਮੇਰੇ ਸ਼ੌਂਕ ਭਗਾ ਦੇਣੇ ਉਹਨਾਂ ਨੇ ਮੁੜ ਕੇ
3: ਜੀ
1: ਸਤਿ ਸ੍ਰੀ ਅਕਾਲ ਛੈਲੀ ਬਾਈ ਜੀ ਸਵਾਗਤ ਹੈ ਜੀ
4: ਹੱਸੀ
1: ਜਾਂਦੇ ਦੇਖ ਲੋ ਚੁੱਪ ਚੁੱਪ ਸਤਿ
4: ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
4: ਸਾਡੇ ਸ਼ੌਂਕ ਨੇ ਤਾਂ ਰਹਿ ਜਾਓਗੇ ਤੁਸੀਂ ਫਿਰ ਸਾਡੇ ਸ਼ੌਂਕ ਤਾਂ ਇਹ ਜੀ ਸੀ ਸਾਨੂੰ ਤਾਂ ਬਿਨਾਂ ਮੰਗੇ ਨਾ ਇਸ ਵਾਰ ਸਾਡੇ ਕਿਸਾਨਾਂ ਦਾ ਨਾ ਆ ਜਿਹੜੇ ਵੱਧ ਹੱਦ ਕਰਜੇ ਵਧਾਏ ਸੀਗੇ ਬਿਨ ਮੰਗੇ ਵਧਾਏ ਸੀਗੇ ਜਦੋਂ ਬਿਨ ਮੰਗੇ ਵਧਾਏ ਸੀਗੇ ਅੱਗੇ ਚੋਣਾਂ ਦਾ ਸੀਜ਼ਨ ਆਉਂਦਾ ਜਾਂਦਾ ਮਾਨ ਸਾਹਿਬ ਨੇ ਝੋਲਾ ਤਾਂ ਦੇਖਿਆ ਨੀ ਆਪਦਾ ਵੀ ਕਿੰਨੇ ਕੁ ਦਾਣੇ ਨੇ
1: ਜੀ
4: ਚਲੋ ਇਹ ਵਧਾ ਤੇ ਹੱਦ ਕਰਜੇ ਉਹ ਜਦੋਂ ਵਧਾ ਤੇ ਕਹਿੰਦੇ ਜਿਹੜੇ ਆਪਣੇ ਮੁਲਾਜ਼ਮ ਨੇ ਸੈਕਟਰੀ ਹੋ ਗਏ ਹੋਰ ਹੋ ਗਏ ਜਿਹੜੇ ਬੈਂਕ ਦੇ ਮੁਲਾਜ਼ਮ ਨੇ
1: ਜੀ
4: ਵੀ ਉਹਨਾਂ ਨੇ ਵਿਰੋਧ ਕਰਤਾ ਕਿਸਾਨਾਂ ਦਾ ਵੀ ਤੁਸੀਂ ਇਹਨਾਂ ਨੂੰ ਪੈਸੇ ਕਿਉਂ ਦਿੰਦੇ ਵੀ ਇਹ ਤਾਂ ਡਿਫਾਲਟਰ ਹੋ ਜਾਣਗੇ ਕਿਸਾਨ
1: ਜੀ
4: ਜਦੋਂ 12 ਤਰੀਕ ਨੂੰ ਧਰਨਾ ਸੀ ਅਸੀਂ ਗੱਲਬਾਤ ਕੀਤੀ ਪੁੱਛਿਆ ਉੱਥੇ ਹੈਡ ਆਫਿਸ ਜਾ ਕੇ ਧਰਨਾ ਸੀਗਾ ਸੰਗਰੂਰ ਗੱਲਬਾਤ ਹੋਈ ਸਾਡੇ ਬੈਂਕ ਮੈਨੇਜਰ ਨਾਲ ਹੋਰ ਸਟਾਫ ਸੀ ਆ ਅਸੀਂ ਆਖਿਆ ਵੀ ਕਿਸੇ ਜਥੇਬੰਦੀ ਦੱਸ ਦੋ ਇਹ ਮੰਗ ਨਹੀਂ ਹੈਗੀ ਸੀਗੀ ਵੀ ਜਿਹੜੇ ਤੁਸੀਂ ਪੁਰਾਣੇ ਦਿੰਦੇ ਤੁਸੀਂ ਤਾਂ ਉਹ ਵੀ ਕਰਜ਼ੇ ਦੇਣੇ ਬੰਦ ਕਰਤੇ ਲੋਕਾਂ ਨੇ ਭਰੇ ਬੈਠੇ ਨੇ ਆਪਦੇ ਪੈਸੇ ਨਵਾਂ ਕਰਜ਼ਾ ਮਿਲ ਨਹੀਂ ਰਿਹਾ
1: ਜੀ
4: ਚਲੋ ਉਸ ਦਿਨ ਗੱਲ ਇਹ ਹੋਗੀ ਵੀ ਜਿਹੜੇ ਪੁਰਾਣੇ ਹੱਦ ਕਰਜ਼ੇ ਨੇ ਤੁਸੀਂ ਫਿਲਹਾਲ ਉਹ ਲਓ ਹਲੇ
1: ਜੀ
4: ਆਪਦੀਆਂ ਕਾਪੀਆਂ ਨਵੀਆਂ ਬਣਦੇ ਨੇ ਉਹ ਬਣਾਓ
1: ਜੀ
4: ਵੀ ਜੇ ਨਵੇਂ ਦੁਬਾਰੇ ਨੋਟੀਫਿਕੇਸ਼ਨ ਲਾਗੂ ਹੋ ਜਾਂਦਾ ਤਾਂ ਜਿੰਨੇ ਪੈਸੇ ਤੁਸੀਂ ਲੈ ਗਏ ਥੋੜਾ ਬਾਕੀ ਬਕਾਇਆ ਬਚੂਗਾ ਉਹ ਤੁਹਾਨੂੰ ਅਸੀਂ ਦੇਣ ਦੇ ਦੇਣਦਾਰ ਹੋਵਾਂਗੇ
1: ਜੀ
4: ਹੁਣ ਪੁਰਾਣੇ ਹੱਦ ਕਰਜ਼ੇ ਜਾਣੀ ਇਹਨਾਂ ਨੇ ਚਾਲੂ ਕਰਤੇ
1: ਜੀ
4: ਜਿਹੜੀ 60-40 ਦੀ ਰੇਸ਼ੋ ਸੀਗੀ ਉਹਦੇ ਵਿੱਚੋਂ 60% ਤੁਹਾਨੂੰ ਕੈਸ਼ ਦਿੰਦੇ ਹੁੰਦੇ ਨੇ 40% ਦੀਆਂ ਖਾਦ ਦਵਾਈਆਂ ਜੋ ਵੀ ਹੈਗਾ ਸੋਸਾਇਟੀ ਦੇ ਵਿੱਚ ਮਿਲਦਾ
1: ਜੀ
4: ਆਪਾਂ ਨੂੰ
3: ਉਹ ਚੱਕ ਲਓ
4: ਉਹ ਦਿਆ ਕਰਨਗੇ
1: ਜੀ
3: ਜੀ
4: ਹਾਂਜੀ ਬਾਕੀ ਦੇਖਦੇ ਹੁਣ ਚਲੋ ਸਾਡੇ ਕਹਿੰਦੇ ਇੱਧਰ ਲਾਗੂ ਹੋ ਗਏ ਜੀ ਦੇਣ ਲੱਗ ਗਏ ਪੈਸੇ ਜਿਹਨਾਂ 3 ਦਿਨ ਪਹਿਲਾਂ ਬੈਂਕਾਂ ਚ ਪੈਸੇ ਭਰੇ ਸੀਗੇ ਉਹਨਾਂ ਨੂੰ ਸਰਕਾਰ ਨਹੀਂ ਦੇ ਰਹੀ ਸੀ ਉਹਨਾਂ ਨੂੰ ਦੇਣੇ ਸਾਡੇ ਕਹਿੰਦੇ ਲਾਗੂ ਕਰਤੇ
1: ਜੀ
4: ਅੱਜ 1.5 ਲੱਖ ਰੁਪਏ ਇੱਥੇ ਦਰਬੇ ਦਾ ਦਿੱਤਾ ਤੇ ਇੱਕ ਖੇਤਲੇ ਸੀਗੀ ਸੋਸਾਇਟੀ 2.5 ਲੱਖ ਰੁਪਇਆ ਉੱਥੇ ਵੰਡਿਆ ਜੀ ਬਾਕੀ 2 ਸੋਸਾਇਟੀਆਂ ਜਾ ਹੋਇਆ ਬਾਕੀ ਅਸੀਂ ਗਏ ਨੀ ਬਾਕੀ ਉਹ ਦੱਸਤਾ ਸਾਰਿਆਂ ਨੂੰ ਵੀ ਇਹ ਭਾਈ ਹੋ ਗਿਆ
1: ਜਿਹੜੇ
4: ਪੁਰਾਣੇ ਦੇ ਹਿਸਾਬ ਨਾਲ ਹੀ ਮਿਲੂਗਾ ਹਲੇ ਵੀ ਜੇ ਸਰਕਾਰ ਕਹਿੰਦੀ ਉਹ ਵਧਾਈ ਦਾ ਨੋਟੀਫਿਕੇਸ਼ਨ ਆ ਜਾਂਦਾ
1: ਜੀ,
4: ਫਿਰ ਜਿਹੜਾ ਬਾਕੀ ਰਹੂਗਾ ਜਿੰਨੇ ਪੈਸੇ ਤੁਹਾਨੂੰ ਆ ਗਏ ਵੀ ਸਰਕਾਰ ਉਹ ਵੀ ਦਊਗੀ।
1: ਬਿਲਕੁਲ ਹੈ ਜੀ ਜੀ, ਇਹ ਗੱਲ ਹੋਈ ਸਮਾਜ ਸੇਵਾ ਦਾ ਸ਼ੌਕ ਹੈ ਜੀ। ਜੀ
4: ਇਹ ਸ਼ੌਕ ਪੁਲਿਸ ਤੋਂ ਡਾਂਗਾ ਖਾਣ ਦਾ ਸ਼ੌਕ ਹੈ ਜੀ ਬਸ,
1: ਦੱਸੋ ਇਹ ਵੀ ਤਾਂ ਹਰ ਕੋਈ ਨੀ ਖਾ ਸਕਦਾ ਸ਼ੈਲੀ ਭਾਈ ਜੀ।
4: ਉਹ ਵੀ ਆਪਦੇ ਪਿੱਛੇ ਨੀ ਚਲੋ, ਜੋ ਬਸ ਆਪਦੇ ਭਾਈਆਂ ਪਿੱਛੇ ਕਹਿ ਲੋ, ਆਪਦੇ ਬੰਦਿਆਂ ਪਿੱਛੇ ਕਹਿ ਲੋ, ਬਸ ਵੀ ਇਹ ਸ਼ੌਕ ਪੈ ਗਿਆ ਜੀ।
1: ਬਿਲਕੁਲ ਹੈ ਜੀ,
4: ਕੋਈ ਚੰਗਾ ਕਹਿੰਦੇ ਕੋਈ ਮਾੜਾ ਕਹਿੰਦੇ ਜੀ, ਬਸ ਜਿਹੜਾ ਲੱਗ ਜਾਂਦਾ ਸ਼ੌਂਕ ਤਾਂ ਸ਼ੌਂਕ ਹੀ ਹੁੰਦਾ ਜੀ ਛੱਡਣੇ। ਆ ਹੁਣ ਮੁਕੰਦਰ ਬਾਈ ਸੁਣਾ ਕੇ ਤਾਂ ਗਏ ਨੇ ਹੁਣ ਗੀਤ, ਵੀ ਨਸ਼ੇ ਛੱਡਣੇ ਸੌਖੇ ਛੁੱਟਦੇ ਨੀ, ਨਾਲੇ ਜਾਣਗੇ ਤੁਹਾਨੂੰ ਦਰਗਾਹਾਂ ਤੱਕ।
1: ਜੀ ਸ਼ਮੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਸਮਾਂ ਦੇ
3: ਪਤਾ ਲੱਗਿਆ ਜਿੰਦਾਬਾਦ ਮੁਰਦਾਬਾਦ
1: ਕਹਿ ਦੇਣਾ
3: ਭਾਵਨਾਵਾਂ ਸਾਡੀਆਂ ਸਮਝ ਸਕਦੇ ਹਾਂ।
1: ਬਿਲਕੁਲ
3: ਦੇਖੋ ਪ੍ਰੋਗਰਾਮ ਓਹਦਾ ਨਾਮ ਹੀ ਜਿੰਦਗੀ ਜਿੰਦਾਬਾਦ ਅਸੀਂ ਰੱਖਿਆ।
1: ਬਿਲਕੁਲ,
3: ਔਰ ਮੈਨੂੰ ਇਹ ਲੱਗਦਾ ਕਿ ਲਗਭਗ ਸਪਸ਼ਟ ਹੀ ਆ ਕਿ ਓਹਨੂੰ ਸੰਡੇ ਨੂੰ ਆਪਾਂ ਚਲਾਇਆ ਕਰਾਂਗੇ ਪ੍ਰੋਗਰਾਮ ਨੂੰ। ਆਪਣਾ 8 ਵਜੇ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਮਹਿਫਲ ਮਿੱਤਰਾਂ ਦੀ, ਉਸ ਤੋਂ 1 ਘੰਟਾ ਪਹਿਲਾਂ
1: ਜੀ
3: ਜਿਹੜਾ ਇਹਦਾ ਟਾਈਮ ਰੱਖਾਂਗੇ ਜ਼ਿੰਦਗੀ ਜਿੰਦਾਬਾਦ ਦਾ
1: ਜੀ
3: 7 ਵਜੇ
1: ਨਹੀਂ 8:30 ਦਾ ਮਹਿਫਲ ਮਿੱਤਰਾਂ ਦੀ, ਬਾਕੀ ਤੁਹਾਡੀ ਮਰਜ਼ੀ ਹੈ ਜੀ। ਨਹੀਂ ਅੱਜ ਸੌਰੀ 8 ਹੋ ਗਿਆ ਜੀ, ਹਾਂਜੀ ਤੁਸੀਂ ਚੇਂਜ ਕਰ ਲਿਆ ਸੀ, ਹਾਂਜੀ
3: 8 ਹੈ ਜੀ,
1: 8 ਵਜੇ
3: ਹਾਂਜੀ ਜੀ,
1: 8 ਪੀਐਮ ਦਾ ਪੀਐਮ ਦਾ ਰੋਲਾ ਪਿਆ ਸੀ ਨਾ, ਮੈਨੂੰ ਚੇਤੇ ਆ ਗਿਆ 8 ਪੀਐਮ
3: ਐਪੀਸੋਡ ਹੋਏਗਾ ਉਹ ਗੁਰਪ੍ਰੀਤ ਗਰੇਵਾਲ ਜੀ, ਉਹਨਾਂ ਨੂੰ ਰੂਬਰੂ ਕਰਾਂਗੇ, ਉਹਨਾਂ ਦੀ ਗੱਲਬਾਤ ਜਿਹੜੀ ਸਾਂਝ ਪਾਵਾਂਗੇ ਜਿਹੜੀ ਨੰਗਲ ਦੀ ਧਰਤੀ ਤੇ ਰਿਕਾਰਡ ਹੋਈ
1: ਮੰਗਲ ਹੋਇਆ
3: ਤੇ ਉਦੋਂ। ਬਿਲਕੁਲ ਜੀ ਬਿਲਕੁਲ, ਇਹ ਸ਼ੁਭ ਆਰੰਭ ਹੋਇਆ। ਇਸ ਤੋਂ ਇਲਾਵਾ ਭਾਰਤ ਸਾਹਿਬ ਜਿਹੜਾ ਰੇਡੀਓ ਮਿਲਣੀ ਪ੍ਰੋਗਰਾਮ ਹੈ ਵੱਖ ਵੱਖ ਸ਼ਹਿਰਾਂ ਦੇ ਵਿੱਚ ਆਪਾਂ ਜਾ ਕੇ ਦੋਸਤਾਂ ਨੂੰ ਮਿਲਾਂਗੇ, ਇਹਦੇ ਬਾਰੇ ਵੀ ਜਿਹੜੀ ਆ ਤਰੀਕ ਜਿਹੜੀ ਆ ਬਹੁਤ ਛੇਤੀ ਅਨਾਊਂਸ ਕੀਤੀ ਜਾਏਗੀ। ਜਿਹੜਾ ਜਿਹੜੀ ਪਹਿਲੀ ਮਿਲਣੀ ਆ ਉਹ
1: ਕਿਉਂਕਿ
3: ਜੇ ਉਹ ਕਾਮਯਾਬ ਹੋ ਗਈ ਉਹ ਕਿੱਥੇ ਰੱਖੀ ਜਾਏ, ਦੋਸਤ ਜਰੂਰ ਆਪਣੀ ਰਾਏ ਵੀ ਦੇ ਸਕਦੇ ਆ ਵੀ ਆਪਾਂ ਚਾਹੁੰਦੇ ਹਾਂ ਕਿ ਉਹ ਬਹੁਤ ਹੀ ਸਾਰਥਕ ਸਿੱਧ ਹੋਏ ਕਿ ਆਪਾਂ ਦੋਸਤਾਂ ਨੂੰ ਮਿਲੇ, ਉਹਨਾਂ ਦੇ ਵਿੱਚ ਵਿਚਰੇ ਜਾ ਕੇ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਈ। ਇਹ ਹਰ ਮਹੀਨੇ ਚ ਇੱਕ ਵਾਰੀ ਜਿਹੜਾ ਇਹ ਪ੍ਰੋਗਰਾਮ ਹੋਊਗਾ
1: ਜੀ,
3: ਤੇ ਇਸ ਮਹੀਨੇ ਦਾ ਕਿੱਥੇ ਆਪਾਂ ਰੱਖਾਂਗੇ ਦੋਸਤਾਂ ਵੱਲੋਂ ਆਪਾਂ ਸੁਜੈਸ਼ਨ ਜਰੂਰ ਉਹਨਾਂ ਤੋਂ ਮੰਗ ਕਰਾਂਗੇ ਕਿ ਭਾਈ ਜਰੂਰ ਦੱਸਿਓ।
1: ਮੈਂ ਕਹਿੰਦਾ ਸੈਣੀ ਸਾਹਿਬ ਦੇ ਉਹਨਾਂ ਦੀ ਰਾਏ
3: ਬਿਲਕੁਲ ਬਿਲਕੁਲ ਬਿਲਕੁਲ ਭਾਰਤ ਸਾਹਿਬ, ਜਿਵੇਂ ਵੀ ਦੋਸਤ ਕਹਿਣਗੇ ਓਦਾਂ ਹੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਹੋਵੇ ਪੂਰਾ ਉਵੇਂ ਉਂਝ ਹੀ ਹੋਏ। ਪਰ ਇਹ ਬਹੁਤ ਹੀ ਮੈਨੂੰ ਲੱਗਦਾ ਕਿ ਬਹੁਤ ਐਕਸਾਈਟਡ ਮਹਿਸੂਸ ਕਰਦੇ ਹਾਂ ਆਪਾਂ ਕਿ ਭਾਈ ਜਦੋਂ ਦੋਸਤਾਂ ਨੂੰ ਮਿਲਣਾ ਅਸੀਂ ਰੂਬਰੂ ਹੋਣਾ ਹੈ, ਤੇ ਇਹਦਾ ਟਾਈਟਲ ਵੀ ਇਹੀ ਹੈ ਦੁਆਬਾ ਰੇਡੀਓ ਮਿਲਣੀ ਜਿਹੜਾ ਪ੍ਰੋਗਰਾਮ ਇਹ ਇੱਕ ਤਰ੍ਹਾਂ ਦਾ ਆਪਣੀ ਤਰ੍ਹਾਂ ਦਾ ਨਵਾਂ ਹੀ ਪ੍ਰੋਗਰਾਮ ਹੋਏਗਾ। ਇਹ ਦੋ ਪ੍ਰੋਗਰਾਮਾਂ ਲਈ ਬਹੁਤ ਐਕਸਾਈਟਮੈਂਟ ਸਾਨੂੰ ਤੇ ਪੂਰੀ ਟੀਮ ਨੂੰ ਹੈਗੀ ਆ, ਤੇ ਮੈਨੂੰ ਉਮੀਦ ਹੈ ਕਿ ਦੋਸਤ ਵੀ ਪਸੰਦ ਜ਼ਰੂਰ ਕਰਨਗੇ।
1: ਬਿਲਕੁਲ ਹੈ ਜੀ,
3: ਤੇ ਸੁਝਾਅ ਤੇ ਰਾਏ ਦੀ ਸਾਨੂੰ ਉਡੀਕ ਰਹੇਗੀ ਜੀ ਭਾਰਤ ਸਾਹਿਬ।
1: ਬਿਲਕੁਲ ਹੈ ਜੀ,
3: ਤੇ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਅੱਜ ਦੋਸਤਾਂ ਨਾਲ ਸਾਂਝ ਪਾਉਣ ਲਈ ਤੇ ਖੂਬਸੂਰਤ ਵਿਸ਼ਾ ਲੈ ਕੇ ਆਉਣ ਲਈ। ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਭਾਰਤ ਸਾਹਿਬ,
1: ਥੈਂਕ ਯੂ,
3: ਤੇ ਜ਼ਿੰਦਗੀ ਜਿੰਦਾਬਾਦ,
1: ਮੁਹੱਬਤ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ।
3: ਬਿਲਕੁਲ
1: ਥੈਂਕ ਯੂ ਸ਼ੁਕਰੀਆ ਜੀ ਦੋਸਤੋ ਇਹ ਸਨ ਸਾਡੇ ਸਹਿਯੋਗੀ ਸਾਡੇ ਨਾਲ ਗੱਲਾਂ ਬਾਤਾਂ ਕਰਕੇ ਗਏ ਨੇ ਸਮਰਜੀਤ ਸਿੰਘ ਸ਼ੰਮੀ ਜੀ ਤੇ ਇਸੇ ਤਰ੍ਹਾਂ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਸ਼ੌਕ ਦੇ ਉੱਤੇ ਅਜੇ ਵੀ ਤੁਸੀਂ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ ਕੁਝ ਪਲ ਦੇ ਲਈ ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਲਵਾਂ ਫਿਰ ਉਸ ਤੋਂ ਬਾਅਦ ਆਪਾਂ ਦੇਸ਼ ਦੀਆਂ ਖ਼ਬਰਾਂ ਨੇ ਕਾਫ਼ੀ ਇੰਟਰਸਟਿੰਗ ਖ਼ਬਰਾਂ ਨੇ ਜਿਹੜੀ ਵਿਦੇਸ਼ਾਂ ਦੀਆਂ ਵੀ ਉਹਨਾਂ ਨੂੰ ਝਾਤ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਤੋਂ ਆਗਿਆ ਲਵਾਂਗੇ ਜੀ ਤੇ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਕੋਸ਼ਿਸ਼ ਕਰਾਂਗਾ ਮੈਂ ਅੱਜ ਗੱਲਬਾਤ ਕਰਨ ਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦਾ ਦਿਨ ਹੈ ਤੇ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਹੈ ਤੇ ਉਹਨਾਂ ਦੀ ਵੀ ਬਾਤ ਪਾਉਣ ਦੀ ਮੇਰੀ ਕੋਸ਼ਿਸ਼ ਰਹੇਗੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ ਰਾਜਧਾਨੀ ਤੋਂ ਸਵਾਗਤ ਹੈ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ
5: ਹਾਂਜੀ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਖਿਆਲ ਹੁਣ ਰੁਕਸਤ ਪੈ ਗਏ ਮੈਂ ਥੋੜਾ ਲੇਟ ਹੋ ਗਿਆ
1: ਨਹੀਂ ਨਹੀਂ ਕੋਈ ਗੱਲ
5: ਨਹੀਂ ਨਹੀਂ ਜ਼ਿਆਦਾ ਹੀ ਲੇਟ ਹੈ
1: ਕੋਈ ਗੱਲ ਨਹੀਂ ਕੰਟੀਨਿਊ ਕਰੋ ਤੁਸੀਂ ਸੁਣ ਰਹੇ ਨੇ ਜੀ
5: ਮਾਫ ਚਲੋ ਮੈਂ ਵੀ ਸ਼ੌਂਕ ਮੈਨੂੰ ਵੀ ਸੀਗਾ ਕਿਤਾਬਾਂ ਪੜ੍ਹਨ ਦਾ
1: ਜੀ
5: ਫੋਟੋਗ੍ਰਾਫੀ ਦਾ ਸ਼ੌਂਕ ਸੀ ਯਾ ਕਲਿਕ 3 ਦਾ ਕੈਮਰਾ ਆਇਆ ਸੀ ਪਹਿਲੇ ਬਲੈਕ ਐਂਡ ਵਾਈਟ
1: ਹਾਂਜੀ
5: ਇੱਕ ਟਾਈਮ ਤੇ ਮੇਰੇ ਕੋਲ 2 ਕੈਮਰੇ ਹੋ ਗਏ ਸੀਗੇ ਉਹ
1: ਕੀ ਬਾਤ ਹੈ ਜੀ ਵਾਹ ਕਮਾਲ
5: ਤੇ ਬੜੀਆਂ ਫੋਟੋਆਂ ਖਿੱਚੀਆਂ ਜੀ ਪ੍ਰਿੰਟ ਕਢਾਏ ਤੇ ਜਿਹਦੀਆਂ ਜਿਹਦੀਆਂ ਹੈਗੀਆਂ ਸੀ ਉਹ ਉਹਨਾਂ ਨੂੰ ਦਿੰਦੇ ਰਹੇ
1: ਜੀ
5: ਤੇ ਹਲੇ ਵੀ ਮੇਰੇ ਕੋਲ ਕਾਫੀ ਕਲੈਕਸ਼ਨ ਹੈ ਇੱਕ ਵਾਰੀ ਭਾਰਤ ਜੀ ਮੇਰੇ ਕੋਲ ਰਸ਼ੀਅਨ ਕੈਮਰਾ ਆ ਗਿਆ ਜ਼ੈਨਟ ਰਸ਼ੀਅਨ ਚ ਲਿਖਿਆ ਹੋਣਾ ਮੈਨੂੰ ਤਾਂ ZEEEE NIT ਲੱਗੇ ਪੁੱਠਾ ਸਿੱਧੇ ਐਨ ਪਾਏ ਹੋਏ
1: ਜੀ
5: ਤੇ ਉਹਦਾ ਫੋਕਸਿੰਗ ਨਾਲ ਖਿੱਚਣਾ ਪੈਂਦਾ ਸੀ ਕਦੀ ਫੋਕਸਿੰਗ ਠੀਕ ਹੋ ਜਾਣੀ ਤਾਂ ਰਿਜ਼ਲਟ ਬਹੁਤ ਵਧੀਆ ਆਉਂਦਾ ਸੀਗਾ
1: ਜੀ ਆਟੋ ਸੀਗਾ ਜੀ ਕਿ ਉਹ ਦੂਸਰੇ ਸੀਗਾ
5: ਹਾਂਜੀ
1: ਆਟੋ ਜ਼ੂਮ ਸੀਗਾ ਜਾਂ ਕਿੱਦਾਂ ਸੀਗਾ
5: ਨਹੀਂ ਨਹੀਂ ਉਹ ਰੀਲ ਪੈਂਦੀ ਸੀਗੀ
1: ਹਾਂਜੀ
5: ਵਾਲੀ ਜਿਹੜੀ ਹੈ ਉਹ ਛੱਤੀ ਵਾਲੀ
1: ਹਾਂਜੀ ਕੋਡੈਕ ਵਗੈਰਾ ਦੀ ਆਉਂਦੀ ਹੁੰਦੀ ਸੀ ਪਹਿਲਾਂ ਹਾਂਜੀ ਯੈਲੋ ਕਲਰ ਦੀ
5: ਹੈਗਾ ਕਲਰਡ ਸੀਗਾ ਕਲਰਡ ਸੀਗਾ ਕਿੰਨੇ ਹੀ ਕੈਮਰੇ ਆਪਾਂ ਮਤਲਬ ਕਿ ਲੈ ਕੇ ਯੂਜ ਕਰਕੇ ਚਲੋ ਟਾਈਮ ਦੇ ਨਾਲ ਨਾਲ ਉਹਦੇ ਚੇਂਜਿਸ ਆਈ ਗਿਆ ਹੁਣ ਮੋਬਾਈਲ ਹੀ ਕੈਮਰਾ ਹੈ
1: ਸਾਰਾ ਕੁਝ ਆ ਗਿਆ ਕੰਪਿਊਟਰ ਹੀ ਬਣ ਗਿਆ
5: ਮੇਰੇ ਖਿਆਲ ਸ਼ਾਇਦ 7000 ਫੋਟੋਆਂ ਵਾਲੇ ਪਈਆਂ
1: ਜੀ
5: ਡਿਲੀਟ ਨਹੀਂ ਕਰੀਆਂ ਹੈਗੀਆਂ
1: ਜਦ
5: ਖਿੱਚਦੇ ਆ ਫਿਰ ਕਿਹੜਾ ਰੀਲ ਖਤਮ ਹੋਣੀ ਹੁੰਦੀ ਆ ਫਿਰ ਲਗਾਤਾਰ ਖਿੱਚਦੇ ਰਹਿੰਦੇ ਆ
1: ਬਿਲਕੁਲ ਜੀ ਪਹਿਲਾਂ ਸੋਚ ਸਮਝ ਕੇ ਖਿੱਚਣੀ ਪੈਂਦੀ ਸੀ ਕਿ ਵੇਸਟ ਨਾ ਕਰੀਏ ਨਾ ਜਿੱਥੇ ਜ਼ਰੂਰਤ ਉੱਥੇ ਖਿੱਚੀਏ ਜੀ
5: ਹਾਂਜੀ ਬਾਕੀ ਰੇਡੀਓ ਦਾ ਸ਼ੌਂਕ ਵੀ ਬਹੁਤ ਦੇਰ ਤੋਂ ਹੈ ਕਿ ਚੰਡੀਗੜ੍ਹ ਦਾ ਰੇਡੀਓ ਸ਼ੁਰੂ ਹੋਣ ਤੋਂ ਪਹਿਲੇ ਆਪਾਂ ਜਲੰਧਰ ਦਾ ਸੁਣਦੇ ਰਹੇ ਹਾਂ
1: ਜੀ
5: ਤੇ ਇੱਕ ਆਲ ਇੰਡੀਆ ਰੇਡੀਓ ਉਰਦੂ ਸਰਵਿਸ ਆਉਂਦਾ ਸੀ ਉਹਨਾਂ ਦਾ ਵੀ ਸ਼ਾਇਦ ਇੱਥੇ ਜਲੰਧਰ ਹੋਣਾ ਟ੍ਰਾਂਸਫਾਰਮਰ ਨਕੋਦਰ ਆ ਜਲੰਧਰ
1: ਜੀ
5: ਜਿਸ ਕਰਕੇ ਉਹ ਇੱਥੇ ਕਾਫੀ ਕਲੀਅਰ ਸੁਣਾਈ ਦਿੰਦਾ ਸੀਗਾ ਰੋਪੜ
1: ਅੱਛਾ ਜੀ ਹਾਂਜੀ
5: ਬਲਕਿ ਉਦੋਂ ਚੰਡੀਗੜ੍ਹ ਜਦੋਂ ਸ਼ੁਰੂ ਹੋਇਆ ਤਾਂ ਉਹਦੀ ਰੇਂਜ ਘੱਟ ਸੀ ਰੋਪੜ ਜ਼ਿਆਦਾ ਸੁਣਾਈ ਨਹੀਂ ਸੀ ਦਿੰਦਾ ਹੈਗਾ ਪਤਾ ਨਹੀਂ 1 ਕਿਲੋਵਾਟ ਸੀ ਜਾਂ ਕਿੰਨੇ ਕਿਲੋਵਾਟ ਸੀਗਾ
1: ਜੀ
5: ਤੇ ਬਾਅਦ ਚ ਉਹਨਾਂ ਨੇ ਰੇਂਜ ਵਧਾਈ ਬਾਅਦ ਚ ਮੈਂ 2002 ਚ ਇਸਮਾਇਲਾਬਾਦ ਪੋਸਟਿੰਗ ਹੋਈ ਤਾਂ ਬੱਸ ਦੇ ਵਿੱਚ ਉੱਥੇ ਤੱਕ ਸੁਣਾਈ ਦਿੰਦਾ ਰਹਿੰਦਾ ਸੀਗਾ ਇਸਮਾਇਲਾਬਾਦ ਤੱਕ
1: ਜੀ
5: ਭੇਵਾ ਤੋਂ 17-18 ਕਿਲੋਮੀਟਰ ਪਹਿਲੇ ਇਸਮਾਇਲਾਬਾਦ ਹੈ
1: ਬਿਲਕੁਲ
5: ਹਿਸਾਰ ਰੋਡ ਤੇ
1: ਜੀ
5: ਤੇ ਰੇਡੀਓ ਦਾ ਬਹੁਤ ਸ਼ੌਕ ਰਿਹਾ ਕਿ ਫਰਮਾਇਸ਼ਾਂ ਵੀ ਭੇਜਦੇ ਰਹੇ ਹੈ
1: ਜੀ
5: ਤੇ ਉਹੀ ਕਾਰਡਾਂ ਵਾਲਾ ਸਿਸਟਮ ਸੀਗਾ ਹਲੇ ਵੀ ਕੁਛ ਕਾਰਡ ਪਏ ਮਤਲਬ ਕਾਫੀ ਦੇਰ ਤੋਂ ਛੱਡ ਦਿੱਤਾ ਹੋਇਆ ਹੈ ਕੰਮ ਹੁਣ ਇਸ ਤੇ ਹੀ ਫਰਮਾਇਸ਼ ਚਲੇ ਜਾਂਦੀ ਹੈ ਮੋਬਾਈਲ ਤੇ ਹੀ
1: ਨਾਲ ਦੀ ਨਾਲ ਹੀ ਹਾਂਜੀ ਜੀ
5: ਵਟਸਐਪ ਤੇ
1: ਜੀ
5: ਤੇ ਤੁਹਾਡੇ ਰੇਡੀਓ ਨੇ ਤੇ ਇੱਕ ਰੇਡੀਓ ਚੰਨ ਪਰਦੇਸੀ ਨੇ
1: ਜੀ
5: ਉਸ ਤੋਂ ਪਹਿਲੇ ਰੇਡੀਓ ਪੰਜਾਬ ਟੂਡੇ
1: ਹਾਂਜੀ ਬਠਿੰਡੇ ਵਾਲੇ
5: ਇਹਨਾਂ ਤੇ ਸ਼ੌਂਕ ਵੀ ਪੂਰਾ ਕਰ ਲਿਆ ਗਾਉਣ ਦਾ ਵੀ
1: ਜੀ
5: ਜਦਕਿ ਮਤਲਬ ਕਿ ਪਹਿਲੇ ਕਦੀ ਇੰਨਾ ਉਹ ਐਕਸਪਲੋਰ ਕੀਤਾ ਨੀ ਹੈਗਾ ਹੁਣ ਇੱਕ ਮਤਲਬ ਇਹ ਪਲੇਟਫਾਰਮ ਮਿਲੇ ਹੋਏ ਆ ਜਿਹਨਾਂ ਤੇ ਆਪਾਂ
1: ਜੀ
5: ਆਪਣਾ ਇਹ ਸ਼ੌਂਕ ਵੀ ਪੂਰਾ ਕਰ ਲਈਦਾ
1: ਕਿਆ ਬਾਤ ਹੈ
5: ਤੇ ਇੱਕ ਗਾਣਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ।
1: ਜ਼ਰੂਰ ਜੀ।
5: 1965 ਫਿਲਮ ਆਰਜ਼ੂ
1: ਜੀ।
5: ਚੰਬੀ ਜੀ ਲੰਘ ਗਏ ਹੈ ਹੁਣ, ਚਲੋ ਛੁੱਟੀ ਕਰਨੀ ਸੀ ਉਹਨਾਂ ਨੇ, ਕੋਈ ਗੱਲ ਨੀ।
1: ਹਾਂਜੀ।
5: ਤੇ 1965 ਚ ਫਿਲਮ ਆਈ ਸੀ, ਸ਼ੰਕਰ ਜੈ ਕਿਸ਼ਨ ਜੀ ਦਾ ਇਹਦੇ ਚ ਮਿਊਜ਼ਿਕ ਹੈ, ਹਸਰਤ ਜੈਪੁਰੀ ਜੀ ਨੇ ਗਾਣਾ ਲਿਖਿਆ ਸੀ
1: ਜੀ,
5: ਤੇ ਮੁਹੰਮਦ ਰਫੀ ਸਾਹਿਬ ਨੇ ਗਾਇਆ ਸੀ। ਮੈਂ ਤੁਹਾਡੇ ਨਾਲ ਸਾਂਝਾ ਕਰਨਾ।
1: ਜ਼ਰੂਰ ਜੀ।

से शराब और ज्यादा छलके तेरी आंखों से।

इस दिल में अभी और भी जख्मों की जगह है।

0: ਧੰਨਵਾਦ ਭੁਪਿੰਦਰ ਜੀ,
1: ਕੀ ਬਾਤ ਹੈ ਸੈਣੀ ਸਾਹਿਬ, ਕੀ ਬਾਤ ਹੈ, ਸ਼ੁਕਰੀਆ ਜੀ, ਸ਼ੁਕਰੀਆ ਤੁਹਾਡੀ ਗੱਲ ਦੇ ਵਿਚ ਯੋਗਦਾਨ ਵੀ ਪਾਇਆ। ਜੀਰਾ ਜੀ ਆਪ ਵੀ ਫੋਟੋਗ੍ਰਾਫੀ ਕਰਦੇ ਆ, ਉਹ ਕਹਿੰਦੇ ਬਿਲਕੁਲ ਦਰੁਸਤ ਫਰਮਾਇਆ ਜਿਹੜਾ ਸੈਣੀ ਸਾਹਿਬ ਨੇ ਕਿ ਰਸ਼ੀਅਨ ਕੈਮਰਾ ਜਿਹੜਾ ਜੈਨਟ ਹੈਵੀ ਸੀਗਾ, ਭਾਰਾ ਥੋੜਾ ਜਿਹਾ ਸੀ ਉਹ, ਉਦਾਂ ਕਹਿੰਦੇ ਉਹ ਸਸਤਾ ਸੀ ਉਸ ਸਮੇਂ। ਤੇ ਬਾਕੀ ਗੀਤ ਨੂੰ ਬਹੁਤ ਪਸੰਦ ਕਰ ਰਹੇ ਨੇ ਸਾਰੇ ਦੋਸਤ ਜੀ, ਤੇ ਸ਼ੁਕਰੀਆ ਸੈਣੀ ਸਾਹਿਬ, ਕੁਝ ਕਹਿਣਾ ਚਾਹੋਗੇ ਹੋਰ?
0: ਬਾਜੀ ਤੁਹਾਡਾ ਵੀ ਸ਼ੁਕਰੀਆ ਤੇ ਪਸੰਦ ਕਰਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ, ਕੁੱਕੀ ਭਾਜੀ ਜੀਰੇ ਵਾਲੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ।
1: ਕਿਆ ਬਾਤ ਹੈ ਜੀ, ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਬਲਬੀਰ ਸਿੰਘ ਸੈਣੀ ਸਾਹਿਬ, ਆਪਣੇ ਨਾਲ ਜੁੜੇ ਸੀ ਚੰਡੀਗੜ੍ਹ ਤੋਂ, ਤੇ ਸਾਰੇ ਦੋਸਤ ਐਪਰੀਸ਼ੀਏਟ ਕਰ ਰਹੇ ਨੇ, ਪਿਆਰਾ ਮੁਹੱਬਤ ਭਰਿਆ ਗੀਤ ਦੀ ਸਾਂਝ ਪਾ ਕੇ ਗਏ ਨੇ, ਐਵਰਗ੍ਰੀਨ ਸੌਂਗ। ਮਾਲ ਸੁਰਿੰਦਰ ਜੀ ਵੀ ਲਿਖਦੇ ਆ। ਲਓ ਦੋਸਤੋ, ਇਹ ਫਿਰ ਆਪਾਂ ਸਮਾਪਤੀ ਕਰਦੇ ਆ ਅੱਜ ਦੇ ਇਸ ਵਿਸ਼ੇ ਨੂੰ ਇੱਥੇ ਹੀ, ਤੇ ਅੱਗੇ ਵਧਦੇ ਆਪਾਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਥੋੜਾ ਜਿਹਾ, ਤੇ ਇੰਟਰਨੈਸ਼ਨਲ ਖ਼ਬਰਾਂ ਕਾਫੀ ਜਿਹੜਾ ਧਿਆਨ ਮੰਗਦੀਆਂ ਨੇ, ਤੇ ਉਹਨਾਂ ਨੂੰ ਵੀ ਪਛਾਣਨ ਦੀ ਕੋਸ਼ਿਸ਼ ਕਰਦੇ ਆਉਣ ਵਾਲੇ ਸਮੇਂ ਦੀ, ਜਿਹੜੀ ਹੈ ਕੀ ਹਾਲਾਤ ਬਣਨਗੇ, ਕੀ ਹਾਲਾਤ ਹੋਣਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਆ, ਦੁਨੀਆਦਾਰੀ ਦੀ ਵੀ ਥੋੜੀ ਗੱਲ ਕਰਦੇ ਆ। ਤੇ ਅੱਜ ਦਿਹਾੜਾ ਜਿਹੜਾ ਹੈਗਾ ਜੀ, ਆਪਾਂ ਉਹਦੀ ਬਾਤ ਪਾ ਲਈਏ, ਤੇ ਸ਼ੌਂਕ ਵੱਲਿਆਂ ਦੀ ਗੱਲਬਾਤ ਇੱਥੇ ਸਮਾਪਤ ਕਰਦੇ ਆ, ਤੇ ਖ਼ਬਰਾਂ ਤੋਂ ਬਾਅਦ ਮੈਂ ਤੁਹਾਡੀ ਫੋਨ ਲਾਈਨ ਜ਼ਰੂਰ ਜਿਹੜੀ ਹੈ ਗੱਲਬਾਤ ਜੇ ਕਰਨੀ ਚਾਹੋਗੇ ਕੋਈ ਮੁੱਦੇ ਦੇ ਉੱਤੇ, ਨਿੱਘਾ ਸਵਾਗਤ ਰਹੇਗਾ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਲਓ ਫਿਰ ਅੱਜ ਜਿਹੜੀਆਂ ਖ਼ਬਰਾਂ ਨੇ ਜੀ, ਉਹਨਾਂ ਦੇ ਵੱਲ ਨੂੰ ਧਿਆਨ ਮਾਰਦੇ ਆ, ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ, ਤੇ ਉਹਨਾਂ ਦੇ ਵੱਲ ਨੂੰ ਚੱਲਦੇ ਆ। 13 ਮਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿਚ ਗੱਲਬਾਤ ਕਰਦੇ ਆ ਜੋ ਹਾਲਾਤ ਪੰਜਾਬ ਦੀ ਸਿਆਸਤ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਸਿਆਸਤ ਦੇ ਵਿਚ ਬਣ ਰਹੇ ਨੇ। ਪਾੜਾ ਜਿਹੜਾ ਪੈਣ ਦੀਆਂ ਸੰਭਾਵਨਾਵਾਂ ਬਣ ਚੁੱਕੀਆਂ ਨੇ ਪੁਨਰ ਸੁਰਜੀਤ ਦੇ ਵਿਚ, ਤੇ ਦੇਖਦੇ ਆ ਕਿੱਧਰਲਾ ਪਾਸਾ ਪਲਟਦਾ ਹੈ। ਤੇ ਇਸੇ ਤਰ੍ਹਾਂ ਹੀ ਸੀਐਮ ਮਾਨ, ਉਨ੍ਹਾਂ ਨੇ ਜਿਹੜਾ ਦਿੱਲੀ ਦੇ ਵਿਚ ਅੱਜ ਮੁਲਾਕਾਤ ਕੀਤੀ ਹੈ ਕੁਝ ਮੰਤਰੀਆਂ ਦੇ ਨਾਲ ਕੇਂਦਰੀ, ਤੇ ਉਨ੍ਹਾਂ ਦੀ ਬਾਤ ਪਾਉਂਦੇ ਆ ਤੇ ਬੀਜੇਪੀ ਦੇ ਨਾਲ ਕਿਹੋ ਜਿਹੇ ਸੰਬੰਧ ਬਣਦੇ ਉਨ੍ਹਾਂ ਦੇ ਵੱਲ ਨੂੰ ਝਾਤ ਮਾਰਾਂਗੇ। MSP ਦੇ ਵਿਚ ਵਾਧਾ ਕੀਤਾ ਗਿਆ ਕੇਂਦਰ ਦੇ ਵੱਲੋਂ ਮੋਦੀ ਸਰਕਾਰ, ਤੇ ਉਹਦਾ ਬਾਤ ਪਾਵਾਂਗੇ। ਟਰੰਪ ਦੀ ਸਿਹਤ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ, ਉਨ੍ਹਾਂ ਦਾ ਚੈੱਕਅਪ ਵੀ ਹੈ। ਤੇ ਦੂਸਰੇ ਪਾਸੇ 30 ਜਿਹੜੇ ਨੇ ਟੌਪ ਦੇ ਜਿਹੜੇ ਨੇ ਅਮੈਰੀਕਨ ਡਾਕਟਰ ਸਪੈਸ਼ਲਿਸਟ, ਮਨੋਵਿਗਿਆਨੀ ਕਹਿ ਲਓ, ਜਾਂ ਹਰ ਜਗ੍ਹਾ ਦੇ ਵਿਚ ਆਪਣੇ ਸਪੈਸ਼ਲਿਸਟੀ ਦੇ ਵਿਚ ਉਹ ਆਪਣੇ ਆਪ ਦਾ ਬੋਲਬਾਲਾ ਉਹ ਹੈਗਾ ਉਹਨਾਂ ਦਾ, ਤੇ 30 ਜਿਹੜੇ ਡਾਕਟਰ ਨੇ ਉਹਨਾਂ ਨੇ ਸਾਈਨ ਕੀਤੇ ਆ, ਤੇ ਇਕਜੁੱਟ ਹੋ ਕੇ ਇੱਕ ਪੇਪਰ ਦੇ ਉੱਤੇ ਕਿ ਭਾਈ ਟਰੰਪ ਸਾਹਿਬ ਨੂੰ ਹਟਾਓ, ਇਹਨਾਂ ਨੇ ਦੁਨੀਆਂ ਨੂੰ ਵੀ ਤਬਾਹ ਕਰ ਦਿੱਤਾ ਤੇ ਨਾਲ ਨਾਲ ਸਾਡੇ ਮੁਲਕ ਨੂੰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਚਾਹੇ ਆਰਥਿਕ ਤੌਰ ਹੋਵੇ, ਮਾਨਸਿਕ ਤੌਰ ਹੋਵੇ, ਲੋਕਾਂ ਦੇ ਉੱਤੇ ਮਹਿੰਗਾਈ ਦਾ ਪੱਧਰ ਵੱਧ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ। ਤੇ ਅੱਜ ਜਿਹੜਾ ਫੈਡਰਲ ਦੇ ਵੱਲੋਂ ਉੱਥੇ ਜਿਹੜਾ ਜੋ ਵੀ ਤੇਲ ਦੇ ਉੱਤੇ ਜੋ ਟੈਕਸ ਲਾਇਆ ਜਾਂਦਾ ਉਸ ਨੂੰ ਕਟੌਤੀ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ, ਤੇ ਹਾਲਾਤ ਜਿਹੜੇ ਨੇ ਅੱਗੇ ਅੱਗੇ ਗੰਭੀਰ ਬਣਦੇ ਜਾ ਰਹੇ ਨੇ। ਇਸੇ ਤਰ੍ਹਾਂ ਹੀ ਰਸ਼ੀਆ ਨੇ ਇਸ ਤਰ੍ਹਾਂ ਦਾ ਇੱਕ ਹਥਿਆਰ ਬਣਾ ਲਿਆ, ਰਸ਼ੀਆ ਦਾ ਨਵਾਂ ਹਥਿਆਰ, ਕਿ ਜਿਹੜਾ 35,000 ਕਿਲੋਮੀਟਰ ਜਿਹੜਾ ਉੱਥੇ ਤੱਕ ਮਾਰ ਕਰੇਗਾ, ਤੇ ਆਪਣਾ ਲੋਹਾ ਜਿਹੜਾ ਮਨਵਾ ਰਿਹਾ ਹੈ ਰਸ਼ੀਆ, ਜਿਹੜਾ ਹਥਿਆਰਾਂ ਦੀ ਦੌੜ ਦੇ ਵਿੱਚ, ਚਾਹੇ ਚੰਦ ਦੇ ਉੱਤੇ ਜਾਣ ਦੀ ਗੱਲ ਹੋਵੇ ਤੇ ਚਾਹੇ ਆਪਣੇ ਹਥਿਆਰਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਹੋਵੇ, ਤੇ ਜਿਹੜਾ ਪੁਤਿਨ ਹੈ ਜਿਹੜਾ ਉਹ ਆਪਣੇ ਪੱਧਰ ਦੇ ਉੱਤੇ ਉਸੇ ਜਿਹੜਾ ਤੌਰ ਦੇ ਉੱਤੇ ਤੁਰਿਆ ਹੋਇਆ, ਜਿਵੇਂ ਲੰਬੀ ਦੌੜ ਦਾ ਘੋੜਾ ਹੁੰਦਾ ਹੈ। ਤੇ ਇਸੇ ਤਰ੍ਹਾਂ ਜਿਹੜਾ ਮਾਮਲਾ ਚੱਲ ਰਿਹਾ ਵੀ ਜੀ ਦਲਜੀਤ ਦੁਸਾਂਝ ਹੋਣਾ ਦਾ, ਉਹਨਾਂ ਨੂੰ ਰਾਜਨੀਤੀ ਦੇ ਵਿੱਚ ਖਿੱਚਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੇਖਦੇ ਹਾਂ ਕਿ ਰਾਜਨੀਤੀ ਨੂੰ ਅਪਣਾਉਂਦੇ ਆ ਨਾ ਕਰਦੇ ਆ ਤਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ। ਕੈਨੇਡਾ ਤੋਂ ਸ਼ੁਰੂ ਹੋਈ ਸਿਆਸਤ ਜਾਂ ਮਾਹੌਲ ਖਰਾਬ ਕਰਨ ਦਾ ਜਿਹੜਾ ਉਹਨਾਂ ਦੀ ਕੰਸਰਟ ਦੇ ਵਿੱਚ ਜੋ ਹਾਲਾਤ ਬਣੇ, ਉਸ ਤੋਂ ਬਾਅਦ ਦਲਜੀਤ ਜਿਹੜਾ ਸੁਰਖੀਆਂ ਦੇ ਘੇਰੇ ਦੇ ਵਿੱਚ ਜਿਹੜੇ ਆਏ ਹੋਏ ਨੇ। ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਮਾਨ ਸਾਹਿਬ ਦਿੱਲੀ ਦੇ ਵਿੱਚ ਟਰਾਂਸਪੋਰਟ ਮੰਤਰੀ, ਖੇਤੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ, ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਉਹਦਾ ਦੱਸਦੇ ਨੇ। ਅੱਜ ਦਿੱਲੀ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਹੁਣੀ, ਉਹਨਾਂ ਦੇ ਨਾਲ ਅਹਿਮ ਮੁਲਾਕਾਤ ਕਹਿੰਦੇ ਹੋਈ ਹੈ। ਇਸ ਦੇ ਦੌਰਾਨ ਪੰਜਾਬ ਦੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੇ ਖੇਤੀਬਾੜੀ ਖੇਤਰ ਦੇ ਨਾਲ ਜੁੜੇ ਅਹਿਮ ਮੁੱਦਿਆਂ ਦੇ ਉੱਤੇ ਵਿਸਤਾਰ ਪੂਰਵਕ ਜਿਹੜਾ ਕਹਿੰਦੇ ਚਰਚਾ ਕੀਤੀ ਗਈ ਹੈ। ਸੂਬੇ ਦੇ ਵਿੱਚ ਖਾਦਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਸਬੰਧੀ ਵਿਚਾਰ ਹੋਏ ਹੈ, ਜਿਸ ਦੇ ਉੱਤੇ ਕੇਂਦਰੀ ਮੰਤਰੀ ਨੇ ਭਰੋਸਾ ਕਹਿੰਦੇ ਦਿੱਤਾ। ਖੇਤੀਬਾੜੀ ਨੂੰ ਲਾਹੇਬੰਦ ਬਣਾਉਣ ਦੇ ਲਈ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਅਤੇ ਵਿਭਿੰਨਤਾ ਲਿਆਉਣ ਦੇ ਬਾਰੇ ਸਕਾਰਾਤਮਕ ਕਹਿੰਦੇ ਨੇ ਗੱਲਬਾਤ ਹੋਈ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਖੇਤੀਬਾੜੀ ਖੇਤਰ ਦੇ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਤੁਹਾਡੀ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਵਚਨਬੱਧ ਹੈ। ਅੱਜ ਦਿੱਲੀ ਵਿਖੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਜੀ ਨਾਲ ਕਹਿੰਦੇ ਮੁਲਾਕਾਤ ਹੋਈ ਹੈ। ਇਸ ਦੇ ਦੌਰਾਨ ਪੰਜਾਬ ਦੇ ਵਿਚ ਐਨ ਐਚ ਏ ਆਈ ਨਾਲ ਜਿਹੜਾ ਸੰਬੰਧਿਤ ਕਈ ਅਹਿਮ ਪ੍ਰੋਜੈਕਟਾਂ ਤੇ ਮਸਲਿਆਂ ਦੇ ਉਤੇ ਵਿਸਤਾਰ ਪੂਰਵਕ ਚਰਚਾ ਕੀਤੀ ਗਈ ਹੈ। ਖਾਸ ਤੌਰ ਦੇ ਉਤੇ ਸੜਕ ਸੁਰੱਖਿਆ ਫੋਰਸ ਦਾ ਕਹਿੰਦੇ ਸ਼ਲਾਘਾ ਕੀਤੀ ਗਈ ਹੈ ਕੇਂਦਰ ਦੇ ਵੱਲੋਂ। ਵਿਚਾਰ ਵਟਾਂਦਰਾ ਹੋਇਆ। ਗਡਕਰੀ ਜੀ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਹਿੰਦੇ ਲਈ ਸਾਡੀ ਸਰਕਾਰ ਦੇ ਵੱਲੋਂ ਕੀਤੇ ਗਏ ਉਪਰਾਲੇ ਵਿਲੱਖਣ ਉਪਰਾਲੇ ਦੀ ਕਹਿੰਦੇ ਭਰਪੂਰ ਸ਼ਲਾਘਾ ਕਰ ਦਿੱਤੀ ਹੈ। ਦੂਸਰੇ ਪਾਸੇ ਸੁਰਜੀਤ ਸਿੰਘ ਰੱਖੜਾ ਹੋਣਗੇ ਕਹਿੰਦੇ ਆਪ ਦੇ ਵਿਚ ਸ਼ਾਮਲ। ਅਜੇ ਹੋਏ ਨਹੀਂ ਨੇ, ਕਿਆ ਸਰਾਈਆਂ ਲੱਗ ਰਹੀਆਂ ਨੇ, ਚੱਲ ਰਹੀਆਂ ਨੇ, ਖ਼ਬਰਾਂ ਚੋਂ ਦੱਸਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤੇ ਮੋਢੀ ਸਰਦਾਰ ਸੁਰਜੀਤ ਸਿੰਘ ਰੱਖੜਾ ਹੁਣ ਆਪ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਲ ਹੋਣ ਦੀ ਤਿਆਰੀ ਚ ਹੈ। ਦੱਸਿਆ ਜਾ ਰਿਹਾ ਕਿ ਉਹ ਆਪਣੇ ਜਿਹੜਾ ਪਿੱਤਰੀ ਹਲਕੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਹੀ ਆਪ ਹੀ ਜਿਹੜਾ ਉਨ੍ਹਾਂ ਦੀ ਤਰਫੋਂ ਚੋਣ ਲੜਨ ਦੇ ਰੋਹ ਦੇ ਵਿਚ ਨੇ। ਰੱਖੜਾ ਪਰਿਵਾਰ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਅੰਦਰੂਨੀ ਲਿਹਾਜ਼ ਉਤੇ ਸਾਰੀ ਗੱਲਬਾਤ ਕਹਿੰਦੇ ਤੈਅ ਹੋ ਚੁੱਕੀ ਹੈ। ਹਫ਼ਤਾ ਪਹਿਲਾਂ ਇਹ ਮੀਟਿੰਗ ਹੋਈ ਦੱਸੀ ਜਾ ਰਹੀ ਹੈ। ਭਾਵੇਂ ਅਧਿਕਾਰਤ ਤੌਰ ਦੇ ਉਤੇ ਹਾਲੇ ਇਸ ਮਾਮਲੇ ਉਤੇ ਪੁਸ਼ਟੀ ਨਹੀਂ ਹੋਈ, ਪਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਸੁਰਜੀਤ ਸਿੰਘ ਰੱਖੜਾ ਨੂੰ ਆਪ ਦੇ ਵਿਚ ਜੁਆਇਨ ਕਰਵਾਉਣ ਦੇ ਲਈ ਮੁੱਖ ਮੰਤਰੀ ਮਾਨ ਖੁਦ ਅਗਲੇ ਦਿਨ ਪਟਿਆਲਾ ਵਿਖੇ ਸਥਿਤ ਉਨ੍ਹਾਂ ਦੇ ਘਰ ਕਰਤਾਰ ਵਿਲਾ ਦੇ ਵਿਚ ਆ ਰਹੇ ਨੇ। ਦੂਸਰੇ ਪਾਸੇ ਦਲਜੀਤ ਦੁਸਾਂਝ ਦਾ ਮਾਮਲਾ। ਉਨ੍ਹਾਂ ਦੇ ਮੈਨੇਜਰ ਦੇ ਘਰ ਦੇ ਉਤੇ ਫਾਇਰਿੰਗ ਹੋਈ ਹੈ। ਸਿਆਸਤ ਠੁਕਰਾਉਣ ਦੀ ਸਜ਼ਾ ਕਹਿੰਦੇ ਦਿੱਤੀ ਹੈ। ਆਪ ਨੇ ਭਾਜਪਾ ਦੇ ਲਾ ਦਿੱਤੇ ਇਲਜ਼ਾਮ ਦੇ ਉਤੇ ਰਾਜਨੀਤੀ ਦੇ ਵਿਚ ਨਾ ਆਉਣ ਦੀ ਮਿਲੀ ਕਹਿੰਦੇ ਸਜ਼ਾ ਹੈ। ਹਰਿਆਣਾ ਸਰਕਾਰ ਵੱਲੋਂ ਦਲਜੀਤ ਦੁਸਾਂਝ ਦੇ ਮੈਨੇਜਰ ਗੁਰਪ੍ਰੀਤ ਸਿੰਘ ਕਾਂਗ ਜਿਹੜੇ ਨੇ ਉਨ੍ਹਾਂ ਦੇ ਗੋਡਰ ਪਿੰਡ ਜਿਹੜਾ ਕਰਨਾਲ ਸਥਿਤ ਘਰ ਦੇ ਬਾਹਰ ਫਾਇਰਿੰਗ ਦੀ ਇਕ ਕਿਸੇ ਵੀ ਘਟਨਾ ਤੋਂ ਇਨਕਾਰ ਉਨ੍ਹਾਂ ਕੀਤਾ ਗਿਆ, ਪਰ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਘਟਨਾ ਦੇ ਪਿੱਛੇ ਸਿਆਸੀ ਮਨੋਰਥ ਹੋਣ ਦਾ ਦੋਸ਼ ਲਗਾ ਦਿੱਤਾ। ਪੰਜਾਬ ਦੇ ਵਿਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਘਟਨਾ ਵਾਪਰੀ ਹੈ ਤੇ ਲਾਰਸ ਬਿਸ਼ਨੋਈ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਹ ਸਭ ਦੁਸਾਂਝ ਦੇ ਉਤੇ ਜਿਹੜਾ ਭਾਜਪਾ ਦੇ ਵਿਚ ਸ਼ਾਮਲ ਹੋਣ ਦੇ ਲਈ ਦਬਾਅ ਪਾਉਣ ਦੇ ਲਈ ਕੀਤਾ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਵੇਂ ਹੀ ਦਲਜੀਤ ਦੁਸਾਂਝ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਭਾਜਪਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਲਾਰਸ ਬਿਸ਼ਨੋਈ ਗੈਂਗ ਦੇ ਵੱਲੋਂ ਉਨ੍ਹਾਂ ਦੇ ਮੈਨੇਜਰ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੈਂਗ ਬਿਨਾਂ ਕਿਸੇ ਡਰ ਦੇ ਕੰਮ ਕਰ ਰਿਹਾ ਕਿਉਂਕਿ ਭਾਜਪਾ ਨੇ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਦੇ ਵਿਚ ਕਹਿੰਦੇ ਪੁੱਛਗਿੱਛ ਤੋਂ ਬਚਾ ਕੇ ਰਖਿਆ ਹੋਇਆ। ਆਪ ਦੇ ਕਈ ਹੋਰ ਮੰਤਰੀਆਂ ਨੇ ਵੀ ਕਿਹਾ ਕਿ ਦਲਜੀਤ ਦੁਸਾਂਝ ਨੇ ਭਾਜਪਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਇਸ ਦੇ ਲਈ ਇਹ ਜਿਹੜਾ ਫਾਇਰਿੰਗ ਦੀ ਘਟਨਾ ਹੋਈ, ਇਹ ਮੁੱਦਾ ਉਦੋਂ ਭਖਿਆ ਜਦੋਂ ਦਲਜੀਤ ਨੇ ਟ੍ਰਿਬਿਊਨ ਦੀ ਖ਼ਬਰ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਪਸ਼ਟ ਕਿਹਾ ਸੀਗਾ ਕਿ ਉਹ ਕਦੇ ਵੀ ਸਿਆਸਤ ਦੇ ਵਿਚ ਸ਼ਾਮਲ ਨਹੀਂ ਹੋਣਗੇ ਤੇ ਉਹ ਇਕ ਕਲਾਕਾਰ ਦੇ ਵਜੋਂ ਲੋਕਾਂ ਦਾ ਮਨੋਰੰਜਨ ਜਿਹੜਾ ਕਰਕੇ ਬਹੁਤ ਖੁਸ਼ ਨੇ। ਕਿਸਾਨਾਂ ਦੀ ਲੱਗ ਗਈ ਕਹਿੰਦੇ ਲਾਟਰੀ ਹੈ, ਕੇਂਦਰ ਕਹਿ ਰਹੀ ਹੈ ਮੈਰੀ। ਕਹਿੰਦਾ ਕੇਂਦਰ ਨੇ 14 ਫਸਲਾਂ ਦੇ ਉੱਤੇ MSP ਜਿਹੜਾ ਵਧਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ CCEA ਨੇ ਅੱਜ ਮਾਰਕੀਟਿੰਗ ਸੀਜ਼ਨ 2026 ਤੇ 27 ਦੇ ਲਈ 14 ਖਰੀਫ ਫਸਲਾਂ ਦੇ ਜਿਹੜੇ ਨੇ ਖਰੀਦ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿਚ ਜਿਹੜਾ ਵਾਧੇ ਨੂੰ ਮਨਜੂਰੀ ਦੇ ਦਿੱਤੀ। ਸਰਕਾਰ ਦਾ ਇਹ ਫੈਸਲਾ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਕਹਿੰਦੇ ਲਾਹੇਬੰਦ ਮੁੱਲ ਯਕੀਨੀ ਬਣਾਉਣ ਦੇ ਉਦੇਸ਼ ਦੇ ਨਾਲ ਲਿਆ ਗਿਆ। ਸਰਕਾਰ ਦੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਸਭ ਤੋਂ ਵੱਧ ਵਾਧਾ ਸੂਰਜਮੁਖੀ ਦੇ ਬੀਜਾਂ ਦੇ ਵਿਚ ਕੀਤਾ ਗਿਆ, ਜਿਸ ਦਾ ਮੁੱਲ 622 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ। ਇਸ ਤੋਂ ਇਲਾਵਾ ਕਪਾਹ ਦੇ ਵਿਚ 557 ਰੁਪਏ, ਨਾਈਜ਼ਰ ਸੀਡ ਦੇ ਵਿਚ 515 ਰੁਪਏ ਤੇ ਤਿਲਾਂ ਸੇਸੇਮਿਨ ਜਿਹੜੇ ਨੇ ਤਿਲ ਜਿਹੜੇ ਨੇ ਉਨ੍ਹਾਂ ਦੇ ਵਿਚ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ। ਆਲਸੀ ਜਾਣੀ ਜਿਹਨੂੰ ਆਲਸੀ ਉਹ ਡਿਫਰੈਂਟ ਹੋ ਜਾਂਦੀ ਹੈ, ਆਲਸੀ ਜਿਹੜੀ ਹੈ ਤਿਲ ਜਿਹੜੇ ਨੇ ਵੱਖਰੇ ਨੇ। ਝੋਨੇ ਦਾ ਨਵਾਂ ਜਿਹੜਾ MSP ਹੈ 2441 ਰੁਪਏ ਤੇ ਗ੍ਰੇਡ ਏ ਦਾ ਜਿਹੜਾ 2461 ਰੁਪਏ ਤੈਅ ਕੀਤਾ ਗਿਆ। ਇਹ ਵਾਧਾ ਕੇਂਦਰੀ ਬਜਟ 2018-19 ਦੇ ਉਸ ਐਲਾਨ ਦੇ ਅਨੁਸਾਰ ਹੈ ਜਿਸ ਦੇ ਵਿਚ MSP ਨੂੰ ਉਤਪਾਦਨ ਦੀ ਔਸਤ ਲਾਗਤ ਦੇ ਘੱਟੋ ਘੱਟ 1.5 ਗੁਣਾ ਰੱਖਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ। ਇਸ ਨਵੇਂ ਵਾਧੇ ਦੇ ਨਾਲ ਕਿਸਾਨਾਂ ਨੂੰ ਸਭ ਤੋਂ ਵੱਧ ਕਹਿੰਦੇ ਮੁਨਾਫਾ ਮੂੰਗੀ ਦੇ ਵਿਚ 61%, ਬਾਜਰਾ ਜਿਹੜਾ ਉਹਦੇ ਵਿਚ 56%, ਮੱਕੀ ਦੇ ਵਿਚ 56%, ਤੂਰ ਅਰਹਰ ਜਿਹੜੀ ਦਾਲ ਹੈ ਉਹਦੇ ਵਿੱਚ 54% ਜਿਹੜਾ ਹੋਣ ਦੀ ਉਮੀਦ ਹੈ। ਬਾਕੀ ਸਾਰੀਆਂ ਫਸਲਾਂ ਦੇ ਲਈ ਕਿਸਾਨਾਂ ਦਾ ਮੁਨਾਫਾ ਲਾਗਤ ਦੇ ਜਿਹੜਾ ਮੁਕਾਬਲੇ 50% ਰਹਿਣ ਦਾ ਅਨੁਮਾਨ ਦੱਸਿਆ ਗਿਆ। ਸਰਕਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲਾਂ ਦੇ ਵਿੱਚ ਖਰੀਦ ਅਤੇ ਭੁਗਤਾਨ ਦੇ ਵਿੱਚ ਵੱਡਾ ਜਿਹੜਾ ਵਾਧਾ ਹੋਇਆ। ਸਾਲ 2014 ਤੇ 15 ਤੋਂ 2025 ਤੇ 26 ਦੇ ਦੌਰਾਨ ਵਿਚਕਾਰ ਜਿਹੜਾ 14 ਖਰੀਫ ਫਸਲਾਂ ਉਗਾਉਣ ਵਾਲੇ ਜਿਹੜੇ ਕਿਸਾਨਾਂ ਨੂੰ 18.99 ਲੱਖ ਕਰੋੜ ਰੁਪਏ ਦਾ ਕਹਿੰਦੇ ਭੁਗਤਾਨ ਕੀਤਾ ਗਿਆ, ਜਦੋਂ ਕਿ 2004 ਤੇ 5 ਤੋਂ 2013 ਤੇ 14 ਦੇ ਦਰਮਿਆਨ ਇਹ ਰਕਮ ਸਿਰਫ 4.75 ਲੱਖ ਕਰੋੜ ਰੁਪਏ ਸੀ। ਇਸੇ ਤਰ੍ਹਾਂ ਝੋਨੇ ਦੀ ਖਰੀਦ ਵੀ ਪਿਛਲੇ ਦਹਾਕੇ ਦੇ 4590 LMT ਲੱਖ ਮੈਟ੍ਰਿਕ ਟਨ ਜਿਹੜੇ ਨੇ ਤੋਂ ਵੱਧ ਕੇ 8418 LMT ਹੋ ਗਈ ਕਹਿੰਦੇ, ਜਾਣੀ ਕਿ ਦੁੱਗਣੀ। ਪਹਿਲਾਂ ਸੀ 4590 ਤੇ ਹੁਣ 8418 ਹੋ ਗਈ। ਦੂਸਰੇ ਪਾਸੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਜਿਹੜਾ ਜੁੜੀ ਅਹਿਮ ਖ਼ਬਰ ਹੈ DA ਨੂੰ ਲੈ ਕੇ ਸੁਨੀਲ ਜਾਖੜ ਹੁਣਾਂ ਨੇ ਅੱਜ ਬੋਲੇ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੁਣਾਂ ਨੇ ਇੱਥੇ ਇੱਕ ਅਹਿਮ ਪ੍ਰੈਸ ਜਿਹੜੀ ਹੈ ਕਾਨਫਰੰਸ ਦੇ ਦੌਰਾਨ ਸੂਬੇ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਦੇ DA ਦਾ ਜਿਹੜਾ ਮੁੱਦਾ ਚੁੱਕਿਆ ਤੇ ਉਨ੍ਹਾਂ ਕਿਹਾ ਕਿ 3 ਲੱਖ ਸਰਕਾਰੀ ਮੁਲਾਜ਼ਮਾਂ ਤੇ 4 ਲੱਖ ਪੈਨਸ਼ਨਰਾਂ ਦੀ ਜਿਹੜੀ ਹੈ 15,000 ਕਰੋੜ ਦੀ ਬਕਾਇਆ ਰਾਸ਼ੀ ਹਾਈਕੋਰਟ ਨੇ 30 ਜੂਨ ਤੱਕ ਜਾਰੀ ਕਰਨ ਦੇ ਹੁਕਮ ਸੁਣਾਏ ਨੇ, ਪਰ ਸੂਬਾ ਸਰਕਾਰ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਕਹਿ ਕੇ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਗਈ ਕਿ ਉਸ ਦੇ ਕੋਲ ਫੰਡਾਂ ਦੀ ਕਮੀ ਹੈ। ਜਾਖੜ ਨੇ ਦੋਸ਼ ਲਾਇਆ ਕਿ ਇਹ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ DA ਮਹਿੰਗਾਈ ਭੱਤਿਆ ਜਿਹੜਾ ਉਹਦੇ ਮਾਮਲੇ ਦੇ ਵਿੱਚ ਵੀ ਅਦਾਲਤ ਦਾ ਰੁੱਖ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਭਾਜਪਾ ਆਗੂ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 60% ਤੱਕ DA ਮਿਲ ਰਿਹਾ ਉਥੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਨਿਆਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਹਰਿਆਣਾ, ਰਾਜਸਥਾਨ ਤੇ ਚੰਡੀਗੜ੍ਹ 'ਚ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋ ਚੁੱਕੀਆਂ ਨੇ, ਪਰ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਨਾਲ ਧੋਖਾ ਕਰ ਰਹੀ ਹੈ। ਜਾਖੜ ਨੇ ਕਿਹਾ ਕਿ ਬੇਰੋਜ਼ਗਾਰ ਅਧਿਆਪਕਾਂ, ਕਰਮਚਾਰੀਆਂ ਤੇ ਹੋਰ ਵਰਗਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ, ਜਦੋਂ ਕਿ ਧਰਨੇ ਅਤੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ। ਏਅਰ ਇੰਡੀਆ ਉਹਨੇ ਜਿਹੜਾ ਅੰਤਰਰਾਸ਼ਟਰੀ ਉਡਾਨਾਂ ਦੇ ਵਿੱਚ ਕੀਤੀ ਹੈ ਕਟੌਤੀ, ਜਿਵੇਂ ਕੱਲ ਵੀ ਜ਼ਿਕਰ ਕੀਤਾ ਸੀ, ਬਹੁਤ ਸਾਰੀਆਂ ਇੰਟਰਨੈਸ਼ਨਲ ਜਿਹੜੇ ਨੇ ਕੰਪਨੀਆਂ ਨੇ, ਏਅਰਲਾਈਨਸ ਨੇ, ਲਿਫਤਾਂਸਾ, ਕੈਨੇਡੀਅਨ ਏਅਰਲਾਈਨ, ਅਮੈਰੀਕਨ ਡੈਲਟਾ ਏਅਰਲਾਈਨ, ਫਿਨਏਅਰ ਜੀ ਫਿਨਲੈਂਡ ਦੀ, ਯੂਰਪੀਅਨ ਏਅਰਲਾਈਨਸ ਜਿਹੜੀਆਂ ਨੇ, ਜਾਂ ਉਨ੍ਹਾਂ ਨੇ ਜਿਹੜਾ ਕਟੌਤੀ ਕੀਤੀ ਹੈ। ਇਸੇ ਤਰਜ਼ ਦੇ ਉੱਤੇ ਹੁਣ ਏਅਰ ਇੰਡੀਆ ਨੇ ਵੀ ਅੰਤਰਰਾਸ਼ਟਰੀ ਉਡਾਨਾਂ ਦੇ ਵਿੱਚ ਕਟੌਤੀ ਕਰ ਦਿੱਤੀ ਹੈ। 6 ਵਿਦੇਸ਼ੀ ਰੂਟਾਂ ਦੇ ਉੱਤੇ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਨੇ। ਏਅਰ ਇੰਡੀਆ ਨੇ ਜਿਹੜਾ ਬੁੱਧਵਾਰ ਨੂੰ ਅੱਜ ਹਵਾਈ ਖੇਤਰ ਦੀਆਂ ਪਾਬੰਦੀਆਂ ਅਤੇ ਜੈੱਟ ਇੰਧਨ ਦੀਆਂ ਉੱਚੀਆਂ ਕੀਮਤਾਂ ਦੇ ਵਿਚਕਾਰ ਜਿਹੜਾ ਅੰਤਰਰਾਸ਼ਟਰੀ ਉਡਾਨਾਂ ਦੇ ਵਿੱਚ ਕਟੌਤੀ ਤੇ ਦਿੱਲੀ ਸ਼ਿਕਾਗੋ ਸਮੇਤ 6 ਰੂਟਾਂ ਦੇ ਉੱਤੇ ਸੇਵਾਵਾਂ ਨੂੰ ਅਸਥਾਈ ਤੌਰ ਦੇ ਉੱਤੇ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ। ਘਾਟੇ ਦੇ ਵਿੱਚ ਚੱਲ ਰਹੀ ਏਅਰਲਾਈਨ, ਜਿਸ ਨੇ ਪਹਿਲਾਂ ਹੀ ਜਿਹੜਾ ਕੁਝ ਰੂਟਾਂ ਦੇ ਉੱਤੇ ਉਡਾਨਾਂ ਘਟਾ ਦਿੱਤੀਆਂ ਨੇ, ਉਨ੍ਹਾਂ ਨੇ ਕਿਹਾ ਕਿ ਸੇਵਾਵਾਂ ਦਾ ਤਾਜ਼ਾ ਐਲਾਨਿਆ ਗਿਆ ਜਿਹੜਾ ਡਾਟਾ ਜੂਨ ਅਗਸਤ ਦੀ ਮਿਆਦ ਦੇ ਦੌਰਾਨ ਲਾਗੂ ਰਹੇਗਾ। ਏਅਰ ਇੰਡੀਆ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕਈ ਕਾਰਕਾਂ ਦੇ ਸੁਮੇਲ, ਜਿਸ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਲਗਾਤਾਰ ਹਵਾਈ ਖੇਤਰ ਦੀਆਂ ਪਾਬੰਦੀਆਂ ਅਤੇ ਅੰਤਰਰਾਸ਼ਟਰੀ ਸੰਚਾਲਨ ਲਈ ਰਿਕਾਰਡ ਉੱਚੀਆਂ ਜੈੱਟ ਇੰਧਨ ਦੀਆਂ ਕੀਮਤਾਂ ਸ਼ਾਮਲ ਨੇ, ਕੁਝ ਯੋਜਨਾ ਬੰਦ ਸੇਵਾਵਾਂ ਦੀ ਵਪਾਰਕ ਵਿਹਾਰਤਾ ਨੂੰ ਮਹੱਤਵਪੂਰਨ ਤੌਰ ਦੇ ਉੱਤੇ ਪ੍ਰਭਾਵਿਤ ਕਰ ਰਹੇ ਨੇ। ਘਾਟੇ ਦੇ ਵਿੱਚ ਚੱਲ ਰਹੀ ਏਅਰਲਾਈਨ ਦਿੱਲੀ ਸ਼ਿਕਾਗੋ ਮੁੰਬਈ ਨਿਊਯਾਰਕ, ਦਿੱਲੀ ਸ਼ੰਘਾਈ, ਚੇਨਈ ਸਿੰਗਾਪੁਰ, ਮੁੰਬਈ ਢਾਕਾ ਤੇ ਦਿੱਲੀ ਮਾਲੇ ਰੂਟਾਂ ਦੇ ਉੱਤੇ ਅਗਸਤ ਤੱਕ ਆਪਣੀਆਂ ਸੇਵਾਵਾਂ ਅਸਥਾਈ ਤੌਰ ਦੇ ਉੱਤੇ ਮੁਅੱਤਲ ਰੱਖੇਗੀ। ਏਅਰਲਾਈਨ ਹਰ ਮਹੀਨੇ 1200 ਤੋਂ ਵੱਧ ਅੰਤਰਰਾਸ਼ਟਰੀ ਉਡਾਨਾਂ ਦਾ ਜਿਹੜਾ ਸੰਚਾਲਨ ਜਾਰੀ ਰੱਖੇਗੀ। ਇਨ੍ਹਾਂ ਦੇ ਵਿੱਚ ਉੱਤਰੀ ਅਮਰੀਕਾ ਲਈ ਜਿਹੜਾ ਪ੍ਰਤੀ ਹਫ਼ਤੇ 33 ਉਡਾਨਾਂ, ਯੂਰਪ ਦੇ ਲਈ ਪ੍ਰਤੀ ਹਫ਼ਤੇ 47 ਉਡਾਨਾਂ, UK ਦੇ ਲਈ ਜਿਹੜਾ ਪ੍ਰਤੀ ਹਫ਼ਤੇ 57 ਉਡਾਨਾਂ, ਆਸਟ੍ਰੇਲੀਆ ਦੇ ਲਈ ਪ੍ਰਤੀ ਹਫ਼ਤੇ 8 ਉਡਾਨਾਂ ਤੇ ਦੂਰ ਪੂਰਬ, ਦੱਖਣ ਪੂਰਬੀ ਏਸ਼ੀਆ ਅਤੇ ਸਾਰਕ ਖੇਤਰਾਂ ਦੇ ਲਈ ਪ੍ਰਤੀ ਹਫ਼ਤੇ 158 ਉਡਾਨਾਂ ਤੇ ਮਾਰੀਸ਼ਸ, ਅਫਰੀਕਾ ਦੇ ਲਈ ਪ੍ਰਤੀ ਹਫ਼ਤੇ 7 ਉਡਾਨਾਂ ਸ਼ਾਮਲ ਦੱਸੀਆਂ ਗਈਆਂ ਨੇ। ਦੂਸਰੇ ਪਾਸੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰਦਿਆਂ, ਖਾਲੀ ਦਫ਼ਤਰ ਦੇ ਬੰਦ ਇਮਾਰਤਾਂ, ਅਮਰੀਕਾ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ। OPT ਵੀਜ਼ਾ ਘੁਟਾਲੇ ਦਾ ਖੁਲਾਸਾ ਕਰ ਦਿੱਤਾ ਗਿਆ ICE ਦੇ ਵੱਲੋਂ। ਅਮਰੀਕਾ ਦੀਆਂ ਜਾਂਚ ਏਜੰਸੀਆਂ ICE ਅਤੇ USCIS ਉਨ੍ਹਾਂ ਨੇ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ OPT ਵੀਜ਼ਾ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਵੱਡੇ ਧੋਖਾਧੜੀ ਦੇ ਜਿਹੜਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਘੁਟਾਲੇ ਦੇ ਵਿੱਚ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਤੇ ਸ਼ੱਕੀ ਕੰਪਨੀਆਂ ਸ਼ਾਮਲ ਪਾਈਆਂ ਗਈਆਂ ਨੇ। ਜਿਵੇਂ ਕਿ ਕੈਨੇਡਾ ਦੇ ਵਿਚ ਪਹਿਲਾਂ ਹੋਇਆ, ਜਿਸ ਦੇ ਕਾਰਨ ਭਾਰਤੀ ਵਿਦਿਆਰਥੀਆਂ ਦੇ ਸਮੇਤ ਕਈਆਂ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਵੱਧ ਸਕਦੀਆਂ। ਆਈਸ ਦੇ ਐਕਟਿੰਗ ਡਾਇਰੈਕਟਰ ਟੌਡ ਲਾਈਨਸ ਨੇ ਦਸਿਆ ਕਿ ਜਾਂਚ ਦੇ ਦੌਰਾਨ ਕਈ ਅਜਿਹੇ ਪਤੇ ਮਿਲੇ ਨੇ ਜਿੱਥੇ ਦਫ਼ਤਰਾਂ ਦੇ ਨਾਂ ਦੇ ਉੱਤੇ ਸਿਰਫ਼ ਖਾਲੀ ਇਮਾਰਤਾਂ ਜਾਂ ਬੰਦ ਦਰਵਾਜ਼ੇ ਮਿਲੇ ਨੇ। ਇਹ ਫਰਜ਼ੀ ਕੰਪਨੀਆਂ ਜਿਹੜੀਆਂ ਨੇ ਸੈਂਕੜੇ ਵਿਦਿਆਰਥੀਆਂ ਨੂੰ ਨੌਕਰੀ ਦੇਣ ਦਾ ਦਾਅਵਾ ਕਰ ਰਹੀਆਂ ਸਨ, ਜਦਕਿ ਹਕੀਕਤ ਦੇ ਵਿਚ ਉਥੇ ਕੋਈ ਕੰਮ ਹੀ ਨਹੀਂ ਹੋ ਰਿਹਾ ਸੀ। 10,000 ਤੋਂ ਵੱਧ ਸ਼ੱਕੀ ਵਿਦਿਆਰਥੀ ਨੇ ਟੌਪ 25 OPT ਕੰਪਨੀਆਂ ਦੀ ਜਾਂਚ ਦੇ ਵਿਚ 10,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੀ ਪਛਾਣ ਹੋਈ ਹੈ ਜੋ ਇਨ੍ਹਾਂ ਫਰਜ਼ੀ ਕੰਪਨੀਆਂ ਦੇ ਨਾਲ ਜੁੜੇ ਹੋਏ ਸਨ। ਫਰਜ਼ੀ ਪਤੇ ਜਿਹੜੇ ਨੇ ਟੈਕਸਾਸ, ਨਿਊਯਾਰਕ, ਫਲੋਰੀਡਾ, ਨਿਊਜਰਸੀ ਵਰਗੇ ਰਾਜਾਂ ਦੇ ਵਿਚ ਮਾਰੀਆਂ ਰੇਡਾਂ ਦੇ ਦੌਰਾਨ ਪਤਾ ਲੱਗਿਆ ਕਿ ਕਈ ਕੰਪਨੀਆਂ ਇਕੋ ਪਤੇ ਦੇ ਉਤੇ ਰਜਿਸਟਰਡ ਸਨ ਜਾਂ ਰਿਹਾਇਸ਼ੀ ਘਰਾਂ ਨੂੰ ਦਫ਼ਤਰ ਦਸਿਆ ਗਿਆ ਸੀ। ਜਾਂਚ ਦੇ ਵਿਚ ਸਾਹਮਣੇ ਆਇਆ ਕਿ ਕਈ ਕੰਪਨੀਆਂ ਦਾ HR ਅਤੇ ਮੈਨੇਜਮੈਂਟ ਦਾ ਜਿਹੜਾ ਕੰਮ ਭਾਰਤ ਤੋਂ ਚਲਾਇਆ ਜਾ ਰਿਹਾ ਸੀ। USCIS ਦੇ ਨਿਯਮਾਂ ਦੇ ਅਨੁਸਾਰ OPT ਯਾਨੀ ਕਿ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਜਿਹੜੀ ਹੈ, F1 ਵੀਜ਼ਾ ਉਤੇ ਪੜਨ ਵਾਲੇ ਵਿਦਿਆਰਥੀਆਂ ਦੇ ਲਈ ਇਕ ਅਸਥਾਈ ਰੋਜ਼ਗਾਰ ਪ੍ਰੋਗਰਾਮ ਹੈ। ਇਸ ਦੇ ਰਾਹੀਂ ਵਿਦਿਆਰਥੀ ਆਪਣੀ ਪੜਾਈ ਦੇ ਵਿਸ਼ੇ ਦੇ ਨਾਲ ਸੰਬੰਧਿਤ ਖੇਤਰ ਦੇ ਵਿਚ 12 ਮਹੀਨਿਆਂ ਤੱਕ ਕੰਮ ਕਰ ਸਕਦੇ ਹੈ। ਅਧਿਕਾਰੀਆਂ ਨੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਦੀ ਯੋਜਨਾਬੱਧ ਧੋਖਾਧੜੀ ਕਰਾਰ ਦੇ ਦਿੱਤਾ ਹੈ। ਇਸ ਖੁਲਾਸੇ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਦੇ ਉਤੇ ਦੇਸ਼ ਨਿਕਾਲੇ ਦੀ ਜਿਹੜੀ ਤਲਵਾਰ ਲਟਕ ਸਕਦੀ ਹੈ ਜਿਨ੍ਹਾਂ ਨੇ ਅਜਿਹੀਆਂ ਸ਼ੈੱਲ ਕੰਪਨੀਆਂ ਦੇ ਰਾਹੀਂ ਵੀਜ਼ਾ ਨਿਯਮਾਂ ਦੀ ਜਿਹੜੀ ਹੈ ਉਲੰਘਣਾ ਕੀਤੀ ਹੈ। ਦੂਸਰੇ ਪਾਸੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਸਕੱਤਰ ਜਿਹੜਾ ਹੈ ਪੱਛਮੀ CB ਜਾਰਜ ਨੇ ਬੁੱਧਵਾਰ ਨੂੰ ਇਰਾਨ ਦੇ ਕਾਨੂੰਨੀ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਬਾਦੀ ਦਾ ਜਿਹੜਾ ਸਵਾਗਤ ਕੀਤਾ ਹੈ। ਐਕਸ ਤੇ ਉਤੇ ਇਕ ਪੋਸਟ ਪਈ ਹੈ ਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਧਿਕਾਰੀਆਂ ਦੇ ਵਿਚਕਾਰ ਹੋਈ ਚਰਚਾ ਹਾਲੀਆ ਘਟਨਾ ਹੈ। ਵਿਚਾਰ ਵਟਾਂਦਰਾ ਹਾਲੀਆ ਘਟਨਾਕ੍ਰਮ ਸਮੇਤ ਦੁਵੱਲੇ ਅਤੇ ਖੇਤਰੀ ਮੁੱਦਿਆਂ ਦੇ ਉਤੇ ਕੇਂਦਰਿਤ ਕਹਿੰਦੇ ਰਿਹਾ। ਇਰਾਨੀ ਸਰੋਤਾਂ ਦੇ ਅਨੁਸਾਰ ਗਰੀਬਾਬਾਦੀ ਦੇ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਜੋ 14 ਅਤੇ 15 ਮਈ ਨੂੰ ਜਿਹੜੀ ਹੈ ਰਾਜਧਾਨੀ ਦੇ ਵਿਚ ਹੋਣ ਜਾ ਰਹੀ ਹੈ। ਖੇਤਰੀ ਕੂਟਨੀਤੀ ਨੂੰ ਇਕ ਵੱਡੇ ਹੁਲਾਰੇ ਦੇ ਵਜੋਂ ਤਹਿਰਾਨ ਨੇ ਪੁਸ਼ਟੀ ਕੀਤੀ ਹੈ ਕਿ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਆਉਣ ਵਾਲੇ ਬ੍ਰਿਕਸ ਸੰਮੇਲਨ ਦੇ ਵਿਚ ਹਿੱਸਾ ਲੈਣ ਦੇ ਲਈ ਭਾਰਤ ਦੀ ਯਾਤਰਾ ਕਰਨਗੇ ਜੋ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਵਿਚ ਇਕ ਮਹੱਤਵਪੂਰਨ ਪਲ ਦੱਸਿਆ ਗਿਆ ਹੈ। ਇਸ ਪੁਸ਼ਟੀ ਦੇ ਬਾਅਦ ਜਿਹੜਾ ਮੰਗਲਵਾਰ ਨੂੰ ਇੰਡੀਆ ਟੂਡੇ ਗਲੋਬਲ ਦੇ ਨਾਲ ਇਕ ਇੰਟਰਵਿਊ ਦੇ ਦੌਰਾਨ ਹੋਈ ਜਿੱਥੇ ਕਿ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗਚੀ ਉਨ੍ਹਾਂ ਨੇ ਇਸ ਉੱਚ ਪੱਧਰੀ ਦੌਰੇ ਦਾ ਜਿਹੜਾ ਵੇਰਵਾ ਦਿੱਤਾ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਦਰਮਿਆਨ ਸਾਂਝੀ ਮਜ਼ਬੂਤ ਬਹੁ ਪੱਖੀ ਭਾਈਵਾਲੀ ਦੇ ਉਤੇ ਜ਼ੋਰ ਦਿੱਤਾ ਅਤੇ ਨੋਟ ਕੀਤਾ ਕਿ ਇਰਾਨ ਅਤੇ ਭਾਰਤ ਦੋਵੇਂ ਬ੍ਰਿਕਸ ਅਤੇ ਸ਼ਿੰਘਾਈ ਸਹਿਯੋਗ ਸੰਗਠਨ SCO ਦੇ ਮੈਂਬਰ ਨੇ ਤੇ ਦੋਵਾਂ ਸੰਗਠਨਾਂ ਦੇ ਵਿਚ ਸਹਿਯੋਗ ਅਤੇ ਤਾਲਮੇਲ ਦਾ ਚੰਗਾ ਪੱਧਰ ਜਿਹੜਾ ਰੱਖਦੇ ਨੇ। ਬੁਲਾਰੇ ਨੇ ਭਾਰਤੀ ਰਾਜਨੀਤੀ ਦੇ ਵਿਚ ਹੋਣ ਵਾਲੀਆਂ ਆਗਾਮੀ ਵਿਚਾਰ ਵਟਾਂਦਰੇ ਦੇ ਉਤੇ ਜਿਹੜਾ ਰਣਨੀਤਿਕ ਭਾਰ ਤੇ ਹੋਰ ਜ਼ੋਰ ਦਿੱਤਾ ਹੈ। ਭਾਰਤ ਨੇ ਇਸ ਸਾਲ 1 ਜਨਵਰੀ ਨੂੰ ਬ੍ਰਾਜ਼ਿਲ ਤੋਂ ਬ੍ਰਿਕਸ ਦੀ ਪ੍ਰਧਾਨਗੀ ਅਧਿਕਾਰਤ ਤੌਰ ਦੇ ਉਤੇ ਸੰਭਾਲੀ ਸੀ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਇਸ ਪ੍ਰਭਾਵਸ਼ਾਲੀ ਸਮੂਹ ਦੀ ਪ੍ਰਧਾਨਗੀ ਸੰਭਾਲੀ ਹੈ। ਇਸ ਤੋਂ ਪਹਿਲਾਂ 2012, 2016 ਤੇ 2021 ਦੇ ਵਿਚ ਸੰਮੇਲਨਾਂ ਦੀ ਮੇਜ਼ਬਾਨੀ ਜਿਹੜੀ ਹੈ ਭਾਰਤ ਨੇ ਕੀਤੀ ਸੀ। ਦੂਸਰੇ ਪਾਸੇ ਇਰਾਨ ਨੂੰ ਝੂਠੀ ਉਮੀਦ ਦੇ ਰਹੇ ਹੈ ਦੇਸ਼ ਧਰੋਹੀ ਕਿਤੇ ਦੇ ਕਹਿੰਦੇ ਨੇ ਇਹ ਗੱਲ ਕਹਿ ਰਿਹਾ ਟਰੰਪ। ਮੀਡੀਆ ਨੂੰ ਸਿੱਧਾ ਹੋ ਗਿਆ, ਹੁਣ ਅਮਰੀਕੀ ਮੀਡੀਆ ਦੇ ਉਤੇ ਕਿਉਂ ਵਰੇ ਨੇ ਟਰੰਪ ਸਾਹਿਬ? ਟਰੰਪ ਨੇ ਕੱਲ ਬੀਤੇ ਚ ਮੰਗਲਵਾਰ ਨੂੰ US ਮੀਡੀਆ ਦੇ ਉਤੇ ਜੰਮ ਕੇ ਭੜਾਸ ਕੱਢ ਦਿੱਤੀ ਹੈ। ਉਨ੍ਹਾਂ ਨੇ ਮੀਡੀਆ ਦੇ ਕੁਝ ਹਿੱਸਿਆਂ ਦੇ ਉਤੇ ਚੱਲ ਰਹੀ ਜੰਗ ਦੀ ਕਵਰੇਜ ਰਾਹੀਂ ਇਰਾਨ ਨੂੰ ਝੂਠੀ ਉਮੀਦ ਦੇਣ ਦਾ ਜਿਹੜਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਜਿਨ੍ਹਾਂ ਦੇ ਵਿਚ ਇਹ ਦਿਖਾਇਆ ਗਿਆ ਕਿ ਤਹਿਰਾਨ ਨੇ US ਫੌਜ ਨੂੰ ਨੁਕਸਾਨ ਪਹੁੰਚਾਇਆ ਉਹ ਇਕ ਤਰ੍ਹਾਂ ਦਾ ਦੇਸ਼ ਧਰੋਹ ਹਨ। ਟਰੁੱਥ ਸੋਸ਼ਲ ਜਿਹੜਾ ਮੀਡੀਆ ਉਹਦਾ ਆਪਣਾ, ਉਹਦੇ ਉਤੇ ਇਕ ਪੋਸਟ ਦੇ ਵਿਚ ਟਰੰਪ ਨੇ ਉਨ੍ਹਾਂ ਮੀਡੀਆ ਆਊਟਲੈਟਾਂ ਦੇ ਉਤੇ ਜ਼ੋਰਦਾਰ ਹਮਲਾ ਕੀਤਾ ਜਿਨ੍ਹਾਂ ਨੂੰ ਉਨ੍ਹਾਂ ਨੇ ਫੇਕ ਨਿਊਜ਼ ਕਹਿ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਮੀਡੀਆ ਦੀਆਂ ਉਹ ਰਿਪੋਰਟਾਂ ਜਿਨ੍ਹਾਂ ਦੇ ਵਿਚ ਇਰਾਨ ਨੂੰ ਫੌਜੀ ਤੌਰ ਦੇ ਉਤੇ ਸਫਲ ਦਿਖਾਇਆ ਗਿਆ ਜਿਹੜਾ ਉਹ ਝੂਠੀਆਂ ਨੇ ਤੇ ਅਮਰੀਕੀ ਹਿੱਤਾਂ ਦੇ ਲਈ ਨੁਕਸਾਨਦੇਹ ਨੇ। ਜਦੋਂ ਫੇਕ ਨਿਊਜ਼ ਇਹ ਕਹਿੰਦੀ ਹੈ ਕਿ ਸਾਡਾ ਦੁਸ਼ਮਣ ਇਰਾਨ ਸਾਡੇ ਖਿਲਾਫ਼ ਫੌਜੀ ਤੌਰ ਦੇ ਉਤੇ ਚੰਗਾ ਪ੍ਰਦਰਸ਼ਨ ਕਰ ਰਿਹਾ ਤਾਂ ਇਹ ਇਕ ਤਰ੍ਹਾਂ ਦਾ ਜਿਹੜਾ ਕਹਿੰਦੇ ਆ ਦੇਸ਼ ਧਰੋਹ ਹੈ, ਕਿਉਂਕਿ ਇਹ ਬਿਆਨ ਇੰਨਾ ਝੂਠਾ ਹੈ ਤੇ ਬੇਤੁੱਕਾ ਹੈ। ਉਹ ਦੁਸ਼ਮਣ ਦੀ ਮਦਦ ਕਰ ਰਹੇ ਨੇ ਤੇ ਉਸ ਨੂੰ ਉਤਸ਼ਾਹਿਤ ਕਰ ਰਹੇ ਨੇ ਕਹਿੰਦੇ। ਇਸ ਦਾ ਜਿਹੜਾ ਇਕੋ ਇਕ ਨਤੀਜਾ ਇਹ ਹੁੰਦਾ ਹੈ ਕਿ ਇਰਾਨ ਨੂੰ ਝੂਠੀ ਉਮੀਦ ਮਿਲਦੀ ਹੈ, ਜਦਕਿ ਅਜਿਹੀ ਕੋਈ ਉਮੀਦ ਹੋਣੀ ਹੀ ਨਹੀਂ ਚਾਹੀਦੀ ਹੈ। ਇਹ ਅਮਰੀਕੀ ਕਾਇਰ ਹਨ ਕਹਿੰਦਾ ਕਿ ਇਹ ਅਮਰੀਕੀ ਕਾਇਰ ਹਨ ਜੋ ਸਾਡੇ ਦੇਸ਼ ਦੇ ਖਿਲਾਫ਼ ਖੜੇ ਨੇ। ਅਮਰੀਕੀ ਰਾਸ਼ਟਰਪਤੀ ਨੇ ਆਪਣੇ ਇਸ ਦਾਅਵੇ ਨੂੰ ਵੀ ਦੁਹਰਾਇਆ ਕਿ ਸੰਘਰਸ਼ ਦੌਰਾਨ ਅਮਰੀਕੀ ਅਤੇ ਇਜ਼ਰਾਈਲੀ ਆਪਰੇਸ਼ਨ ਦੇ ਨਾਲ ਇਰਾਨ ਦਾ ਫੌਜੀ ਢਾਂਚਾ ਤਬਾਹ ਹੋ ਗਿਆ ਸੀ ਤੇ ਟਰੰਪ ਨੇ ਕਿਹਾ ਕਿ ਇਰਾਨ ਦੀ ਜਲ ਸੈਨਾ ਚ 100 ਜਿਹੜੇ ਨੇ 59 ਜਹਾਜ਼ ਸਨ, ਹੁਣ ਹਰ ਇਕ ਜਹਾਜ਼ ਸਮੁੰਦਰ ਦੀ ਤਲਹੱਟ ਦੇ ਵਿਚ ਪਿਆ ਹੋਇਆ। ਉਨ੍ਹਾਂ ਕੋਲ ਹੁਣ ਕੋਈ ਜਲ ਸੈਨਾ ਨਹੀਂ ਹੈ ਤੇ ਉਨ੍ਹਾਂ ਦੀ ਹਵਾਈ ਸੈਨਾ ਖਤਮ ਹੋ ਚੁੱਕੀ ਹੈ, ਜਾਰੀ ਜਿਹੜੀ ਹੈ ਸਾਰੀ ਦੀ ਸਾਰੀ ਟੈਕਨੋਲੋਜੀ ਖਤਮ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਆਗੂ ਹੁਣ ਸਾਡੇ ਵਿਚਕਾਰ ਨਹੀਂ ਰਹੇ ਤੇ ਦੇਸ਼ ਇਕ ਆਰਥਿਕ ਤਬਾਹੀ ਜਿਹੜਾ ਬਣ ਚੁੱਕਿਆ। ਕੇਵਲ ਹਾਰੇ ਹੋਏ ਲੋਕ ਨੇ, ਅਹਿਸਾਨ ਫਰਾਮੋਸ਼ ਅਤੇ ਮੂਰਖ ਹੀ ਕਹਿੰਦੇ ਅਮਰੀਕਾ ਦੇ ਖਿਲਾਫ਼ ਕੋਈ ਗੱਲ ਕਹਿ ਸਕਦੇ ਹੈ, ਮੀਡੀਆ ਨੂੰ ਕਹਿ ਦਿੱਤਾ। ਟਰੰਪ ਦੀਆਂ ਇਹ ਟਿੱਪਣੀਆਂ ਇਕ ਜਿਹੜਾ ਕਈ ਅਮਰੀਕੀ ਮੀਡੀਆ ਰਿਪੋਰਟਾਂ ਤੋਂ ਬਾਅਦ ਆਈਆਂ, ਜਿਨ੍ਹਾਂ ਦੇ ਵਿਚ ਇਹ ਕਿਹਾ ਗਿਆ ਸੀ ਕਿ ਖਾੜੀ ਖੇਤਰ ਦੇ ਵਿਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਇਰਾਨੀ ਹਮਲਿਆਂ ਦੇ ਨਾਲ ਪਹਿਲਾਂ ਦੇ ਅੰਦਾਜ਼ੇ ਦੇ ਨਾਲੋਂ ਕਿਤੇ ਵੱਧ ਨੁਕਸਾਨ ਪਹੁੰਚਾਇਆ। ਦੂਸਰੇ ਪਾਸੇ ਟਰੰਪ ਦੀ ਡਾਕਟਰੀ ਜਾਂਚ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ 26 ਤਰੀਕ ਨੂੰ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 26 ਮਈ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਵਿਚ ਸਾਲਾਨਾ ਮੈਡੀਕਲ ਅਤੇ ਡੈਂਟਲ ਚੈੱਕਅਪ ਕਰਵਾਉਣਗੇ ਤੇ ਅਗਲੇ ਮਹੀਨੇ 80 ਸਾਲ ਦੇ ਹੋਣ ਜਾ ਰਹੇ ਨੇ। ਟਰੰਪ ਦਾ ਸੱਤਾ ਦੇ ਵਿਚ ਪਰਤਣ ਮਗਰੋਂ ਇਹ ਚੌਥਾ ਜਨਤਕ ਮੈਡੀਕਲ ਦੌਰਾ ਹੋਏਗਾ। ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਇਹ ਨਿਯਮਤ ਜਾਂਚ ਹੈ। ਪਿਛਲੇ ਸਾਲ ਅਪ੍ਰੈਲ ਦੇ ਵਿਚ ਹੋਈ ਜਾਂਚ ਦੇ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਐਲਾਨਿਆ ਸੀ ਤੇ ਹਾਲਾਂਕਿ ਬਾਅਦ ਦੇ ਵਿਚ ਪੈਰਾਂ ਦੇ ਵਿਚ ਸੋਜਨ ਕਾਰਨ ਜਿਹੜਾ ਸੀ ਉਨ੍ਹਾਂ ਦੀ ਜਾਂਚ ਹੋਈ ਸੀ ਤੇ ਨਾੜੀਆਂ ਦੇ ਵਿਚ ਖੂਨ ਇਕੱਠਾ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ। ਡਾਕਟਰਾਂ ਦੇ ਅਨੁਸਾਰ 220 ਦੇ ਮੁਕਾਬਲੇ ਟਰੰਪ ਦਾ ਭਾਰ 20 ਪਾਉਂਡ ਘਟ ਗਿਆ। ਫਿਕਰ ਪਿਆ ਹੋਇਆ ਨਾ। ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਹਾਲੇ ਵੀ ਖੁਦ ਨੂੰ 50 ਸਾਲ ਪਹਿਲਾਂ ਵਾਂਗ ਜਿਹੜਾ ਕਹਿੰਦਾ ਤੰਦਰੁਸਤ ਮਹਿਸੂਸ ਕਰਦੇ ਆ, ਦਿਲ ਹੋਣਾ ਚਾਹੀਦਾ ਜ਼ੁਬਾਨ ਕਹਿੰਦਾ ਉਮਰਾਂ ਚ ਕੀ ਰੱਖਿਆ। ਪਰ ਦੂਸਰੇ ਪਾਸੇ 30 ਜਿਹੜੇ ਨੇ ਉੱਚ ਡਾਕਟਰ ਜਿਹੜੇ ਨੇ ਅਮਰੀਕਾ ਦੇ ਸਪੈਸ਼ਲਿਸਟ, ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਨੂੰ ਨੋਟ ਕਰਦੇ ਹੋਏ ਟਰੰਪ ਦੀ ਦਿਮਾਗੀ ਹਾਲਤ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਨੇ 30 ਡਾਕਟਰਾਂ ਨੇ ਇਕੱਠੇ ਹੋ ਕੇ ਸਿਗਨੇਚਰ ਕੀਤੇ ਨੇ, ਸਾਈਨ ਕੀਤੇ ਨੇ ਇੱਕ ਪੇਪਰ ਦੇ ਉੱਤੇ ਕਿ ਇਹਨੂੰ ਹਟਾਓ, ਇਹ ਦੁਨੀਆਂ ਦੇ ਲਈ ਤੇ ਸਾਡੇ ਮੁਲਕ ਦੇ ਲਈ ਖਤਰਾ ਜਿਹੜਾ ਬਣ ਚੁੱਕਿਆ। ਅਮਰੀਕਾ ਦੇ ਵਿਚ ਪੈਟਰੋਲ ਤੋਂ ਫੈਡਰਲ ਟੈਕਸ ਹਟਾਉਣ ਦੀਆਂ ਤਿਆਰੀਆਂ ਜਿਹੜੀਆਂ ਹੋਣ ਲੱਗ ਪਈਆਂ ਨੇ। ਇਰਾਨ ਜੰਗ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਦੇ ਵਿਚ ਫੈਸਲਾ ਲਾਗੂ ਕਰਨ ਦੇ ਲਈ ਕਾਂਗਰਸ ਦੀ ਮਨਜ਼ੂਰੀ ਇਹਦੇ ਵਿਚ ਲਾਜ਼ਮੀ ਹੈ। ਟਰੰਪ ਨੇ ਕਿਹਾ ਕਿ ਉਹ ਇਰਾਨ ਦੇ ਨਾਲ ਜੰਗ ਦੇ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਦੇ ਲਈ ਪੈਟਰੋਲ ਤੇ ਲੱਗਣ ਵਾਲੀ ਸੰਘੀ ਟੈਕਸ ਜਿਹੜਾ ਲੱਗਦਾ ਹੈ ਉਹ ਹਟਾਉਣ ਦੀ ਤਿਆਰੀ ਕਰ ਰਹੇ ਨੇ। ਰਾਸ਼ਟਰਪਤੀ ਇਹ ਫੈਸਲਾ ਆਪਣੇ ਤੌਰ ਦੇ ਉੱਤੇ ਲਾਗੂ ਨਹੀਂ ਕਰ ਸਕਦੇ, ਇਸ ਦੇ ਲਈ ਮੁਲਕ ਦੀ ਸੰਸਦ ਜਿਹੜੀ ਹੈ ਕਾਂਗਰਸ ਦੀ ਮਨਜ਼ੂਰੀ ਲਾਜ਼ਮੀ ਹੋਏਗੀ। ਦੋਵਾਂ ਪਾਰਟੀਆਂ ਦੇ ਆਗੂ ਰੋਜ਼ਮਰਾ ਦੇ ਕੰਮਾਂ ਦੇ ਲਈ ਵਾਹਨਾਂ ਦੇ ਉੱਤੇ ਨਿਰਭਰ ਆਮ ਲੋਕਾਂ ਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਦੇ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਨੇ। ਏ ਮੋਟਰ ਜਿਹੜੇ ਨੇ ਕਲੱਬ ਦੇ ਅਨੁਸਾਰ ਸੋਮਵਾਰ ਨੂੰ ਪੈਟਰੋਲ ਦੀ ਔਸਤ ਕੀਮਤ 4.52 ਡਾਲਰ ਪ੍ਰਤੀ ਗੈਲਨ ਸੀ, ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਕੀਮਤ 3 ਡਾਲਰ ਨਾਲੋਂ ਤਕਰੀਬਨ 50% ਵੱਧ ਹੈ। ਇਸ ਵੇਲੇ ਪੈਟਰੋਲ ਦੇ ਉੱਤੇ ਜਿਹੜਾ 18.4 ਸੈਂਟ ਤੇ ਡੀਜ਼ਲ ਦੇ ਉੱਤੇ 24.4 ਸੈਂਟ ਪ੍ਰਤੀ ਗੈਲਨ ਸੰਘੀ ਟੈਕਸ ਲੱਗਦਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਟੈਕਸ ਹਟਿਆ ਰਹੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਹ ਟੈਕਸ ਛੋਟੀ ਜਾਪਦੀ ਹੈ ਪਰ ਮਹਿੰਗਾਈ ਦੀ ਮਾਰ ਚੱਲ ਰਹੇ ਪਰਿਵਾਰਾਂ ਤੇ ਕਾਰੋਬਾਰੀਆਂ ਦੇ ਲਈ ਮਦਦਗਾਰ ਸਾਬਤ ਹੋਏਗੀ। ਹਾਲਾਤ ਦੇ ਨਾਲ ਨਜਿੱਠਣ ਦੇ ਲਈ ਅਮਰੀਕਾ ਨੇ ਆਪਣੇ ਰਣਨੀਤਿਕ ਭੰਡਾਰ ਦੇ ਵਿਚੋਂ ਲੱਖਾਂ ਬੈਰਲ ਤੇਲ ਕੱਢਿਆ ਤੇ ਸਮੁੰਦਰੀ ਰਸਤੇ ਆ ਰਹੀਆਂ ਰੂਸੀ ਤੇ ਇਰਾਨੀ ਤੇਲ ਦੀਆਂ ਖੇਪਾਂ ਤੋਂ ਪਾਬੰਦੀਆਂ ਵੀ ਹਟਾਈਆਂ। ਇਸ ਤੋਂ ਇਲਾਵਾ ਮੱਧ ਪੂਰਬ ਦੇ ਉੱਤੇ ਤੇਲ ਤੇ ਨਿਰਭਰ ਦੇਸ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਸੰਘੀ ਟੈਕਸ ਦੇ ਰਾਹੀਂ ਸੜਕਾਂ ਅਤੇ ਜਨਤਕ ਆਵਾਜਾਈ ਪ੍ਰੋਜੈਕਟਾਂ ਦੇ ਲਈ ਸਾਲਾਨਾ 23 ਅਰਬ ਡਾਲਰ ਤੋਂ ਵੱਧ ਦਾ ਮਾਲੀਆ ਇਕੱਠਾ ਹੁੰਦਾ ਹੈ। ਦੂਸਰੇ ਪਾਸੇ ਮਨੀ ਲਾਂਡਰਿੰਗ ਜਲੈਸਕੀ ਦਾ ਸਾਬਕਾ ਚੀਫ ਆਫ ਸਟਾਫ ਸ਼ੱਕੀ ਦੇ ਵਜੋਂ ਨਾਮਜ਼ਦ ਕੀਤਾ ਗਿਆ। ਭਾਈ ਜੇ ਭਾਰਤ ਦੇ ਵਿਚ ਇਹ ਕੁਝ ਹੋ ਰਿਹਾ ਤੇ ਜਲੈਸਕੀ ਸਾਹਿਬ ਯੁਕਰੇਨ ਦੇ ਵਿਚ ਵੀ ਘੱਟ ਨਹੀਂ ਨੇ। ਯੁਕਰੇਨ ਦੇ ਵਿਚ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਨ ਵਾਲੀਆਂ ਦੋ ਕੌਮੀ ਏਜੰਸੀਆਂ ਨੇ ਰਾਸ਼ਟਰਪਤੀ ਵਲੋਦੀਮੀਰ ਜਲੈਸਕੀ ਦੇ ਸਾਬਕਾ ਚੀਫ ਆਫ ਸਟਾਫ ਨੂੰ ਇਕ ਵੱਡੀ ਰਿਸ਼ਵਤਖੋਰੀ ਦੀ ਜਾਂਚ ਦੇ ਵਿਚ ਅਧਿਕਾਰਤ ਸ਼ੱਕੀ ਦੇ ਵਜੋਂ ਨਾਮਜ਼ਦ ਕਰ ਲਿਆ। ਯੁਕਰੇਨ ਦੇ ਕੌਮੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਅਤੇ ਸਪੈਸ਼ਲਾਈਜ਼ਡ ਐਂਟੀ ਕਰਪਸ਼ਨ ਪ੍ਰੋਸੀਕਿਊਟਰ ਆਫਿਸ ਨੇ ਜਿਹੜਾ ਲੰਘੀ ਦੇਰ ਰਾਤ ਐਲਾਨ ਕੀਤਾ ਕਿ ਆਂਦਰੀ ਯਰਮਾਕ ਤੇ ਲਗਭਗ 46 ਕਰੋੜ ਰਵਨੀਆਂ ਯਾਨੀ ਕਿ 1.05 ਕਰੋੜ ਅਮਰੀਕਨ ਡਾਲਰ ਦੇ ਮਨੀ ਲਾਂਡਰਿੰਗ ਘੁਟਾਲੇ ਦੇ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਯੁਕਰੇਨ ਦੀ ਮਨੀ ਹੈ ਜੀ, ਉਥੇ ਦੀ ਕਰੰਸੀ ਹੈ ਰਵਣੀਆਂ। ਜਾਂਚ ਕਰਤਾਵਾਂ ਨੇ ਜਿਹੜਾ ਟੈਲੀਗ੍ਰਾਮ ਮੈਸੇਜਿੰਗ ਐਪ ਦੇ ਉੱਤੇ ਇੱਕ ਐਲਾਨ ਦੇ ਰਾਹੀਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਅਜੇ ਜਾਰੀ ਹੈ। ਇਹ ਕਾਰਵਾਈ ਯਰਮਕ ਵਿਰੁੱਧ ਰਸਮੀ ਤੌਰ ਦੇ ਉੱਤੇ ਦੋਸ਼ ਤੈਅ ਕਰਨ ਤੋਂ ਇੱਕ ਕਦਮ ਪਿੱਛੇ ਹੈ। ਯਰਮਕ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਉਸ ਘੁਟਾਲੇ ਦੇ ਦੌਰਾਨ ਅਹੁਦਾ ਛੱਡਿਆ ਸੀ ਜਿਸ ਨੇ ਰੂਸ ਦੇ ਪੂਰਨ ਹਮਲੇ ਤੋਂ ਬਾਅਦ ਜ਼ੇਲੈਂਸਕੀ ਸਰਕਾਰ ਦੇ ਲਈ ਸਭ ਤੋਂ ਵੱਡਾ ਖਤਰਾ ਪੈਦਾ ਕੀਤਾ ਸੀ। ਦੂਸਰੇ ਪਾਸੇ ਸਾਡੀ ਉਂਗਲ ਹਾਲੇ ਵੀ ਕਹਿੰਦੇ ਬੰਦੂਕ ਦੇ ਘੋੜੇ ਦੇ ਉੱਤੇ ਹੈ। ਇਰਾਨ ਸੀਜ਼ ਫਾਇਰ ਦੇ ਲਈ ਡਿਪਲੋਮੈਟਿਕ ਜਿਹੜੀ ਹੈ ਗੱਲਬਾਤ ਦੇ ਉੱਤੇ ਜ਼ੋਰ ਦਿੱਤਾ ਹੈ। ਇਰਾਨ ਨੇ ਅੱਜ ਚੇਤਾਵਨੀ ਦਿੱਤੀ ਹੈ ਫਿਰ ਤੋਂ ਕਿ ਤਹਿਰਾਨ ਹਾਲੇ ਵੀ ਬੰਦੂਕ ਦੇ ਘੋੜੇ ਦੇ ਉੱਤੇ ਉਂਗਲੀ ਰੱਖੀ ਬੈਠਾ ਹੈ, ਗੱਲਬਾਤ ਦੇ ਰਾਹੀਂ ਸਮਝੌਤੇ ਦੀ ਉਡੀਕ ਕਰ ਰਿਹਾ। ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਬਿਆਨ ਤੋਂ ਕੁਝ ਘੰਟੇ ਬਾਅਦ ਆਇਆ ਜਿਸ ਦੇ ਵਿੱਚ ਉਨ੍ਹਾਂ ਕਿਹਾ ਸੀ ਕਿ ਜੰਗਬੰਦੀ ਆਖਰੀ ਸਾਹਾਂ ਦੇ ਉੱਤੇ ਹੈ। ਇਰਾਨੀ ਸਰਕਾਰ ਦੀ ਤਰਜਮਾਨ ਫਾਤਿਮਾ ਮਹਾ ਜੇਰਾਨੀ

ਲਾਈਆਂ ਗਈਆਂ ਸਖ਼ਤ ਡਿਜੀਟਲ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਮੋਹਾ ਜ਼ੇਰਾਨੀ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਪ੍ਰਸ਼ਾਸਨ ਇੰਟਰਨੈੱਟ ਸੰਪਰਕ ਨੂੰ ਬੁਨਿਆਦੀ ਹੱਕ ਦੇ ਵਜੋਂ ਦੇਖਦੈ ਤੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹੁੰਚ ਇੰਟਰਨੈੱਟ ਦੇ ਸਮੇਤ ਸਾਰੇ ਬੁਨਿਆਦੀ ਢਾਂਚੇ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਂਦੀ ਐ। ਉਹ ਇੰਟਰਨੈੱਟ ਪਹੁੰਚ ਨੂੰ ਸ਼ਹਿਰੀ ਹੱਕਾਂ ਦੇ ਵਜੋਂ ਮਾਨਤਾ ਦਿੰਦੇ ਨੇ। ਦੂਸਰੇ ਪਾਸੇ ਰੂਸ ਨੇ ਬਣਾ ਲਿਆ ਸਭ ਤੋਂ ਘਾਤਕ ਹਥਿਆਰ। ਪੁਤਿਨ ਨੇ ਖੁਦ ਇਹਦਾ ਐਲਾਨ ਕੀਤਾ। ਅਮਰੀਕਾ ਇਰਾਨ ਵਿਚਾਲੇ ਦਾ ਤਣਾਅ ਜਿਹੜਾ ਹੁਣ ਜਦੋਂ ਨਾਜ਼ੁਕ ਮੋੜ ਦੇ ਉੱਤੇ ਹੈ ਤਾਂ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਮੰਗਲਵਾਰ ਨੂੰ ਰੂਸ ਦੀ ਨਵੀਂ ਜਿਹੜੀ ਹੈ ਇੰਟਰ ਕੌਂਟੀਨੈਂਟਲ ਬਲੈਸਟਿਕ ਮਿਜ਼ਾਈਲ ICBM RS-28 ਸਰਮਤ ਦੇ ਸਫਲ ਪ੍ਰੀਖਣ ਦਾ ਐਲਾਨ ਕਰ ਦਿੱਤਾ। ਇਸ ਮਿਜ਼ਾਈਲ ਨੂੰ ਪੱਛਮੀ ਦੇਸ਼ਾਂ ਦੇ ਵਿਚ ਸੈਟਨ 2 ਦੇ ਨਾਂ ਦੇ ਨਾਲ ਜਾਣਿਆ ਜਾਂਦੈ। ਪੁਤਿਨ ਨੇ ਇਸ ਨੂੰ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਦਸਦਿਆਂ ਕਿਹਾ ਕਿ ਇਹ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚ ਹਮਲਾ ਕਰਨ ਦੇ ਸਮਰੱਥ ਹੈ। ਰਾਸ਼ਟਰਪਤੀ ਪੁਤਿਨ ਦੇ ਮੁਤਾਬਕ ਇਸ ਮਿਜ਼ਾਈਲ ਦੀ ਮਾਰਕ ਸਮਰੱਥਾ ਜਿਹੜੀ ਹੈ ਜੇ ਮਾਰ ਕਰਦੀ ਹੈ ਕਿਸੇ ਵੀ ਪੱਛਮੀ ਮਿਜ਼ਾਈਲ ਦੇ ਨਾਲੋਂ 4 ਗੁਣਾ ਜ਼ਿਆਦਾ ਹੈ। ਇਹ ਮਿਜ਼ਾਈਲ ਅਜਿਹੀ ਤਕਨੀਕ ਦੇ ਨਾਲ ਲੈਸ ਹੈ ਕਿ ਇਹ ਅਮਰੀਕਾ ਜਾਂ ਕਿਸੇ ਵੀ ਹੋਰ ਦੇਸ਼ ਦੇ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਚਕਮਾ ਦੇ ਸਕਦੀ ਹੈ। ਇਸ ਦੀ ਰੇਂਜ ਜਿਹੜੀ ਹੈ 35,000 ਕਿਲੋਮੀਟਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਇਹ ਉੱਤਰੀ ਜਾਂ ਦੱਖਣੀ ਧਰੁਵ ਦੇ ਰਾਹੀਂ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚ ਮਾਰ ਕਰ ਸਕਦੀ ਹੈ। ਇਹ ਆਵਾਜ਼ ਦੀ ਸਪੀਡ ਦੇ ਨਾਲ ਵੀ ਕਈ ਗੁਣਾ ਜਿਹੜੀ ਤੇਜ਼ ਚੱਲਦੀ ਹੈ ਤੇ ਇਕੋ ਸਮੇਂ ਕਈ ਪਰਮਾਣੂ ਹਥਿਆਰ ਲਿਜਾ ਸਕਦੀ ਹੈ, ਕੈਰੀ ਕਰਦੀ ਹੈ। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਇਹ ਮਿਜ਼ਾਈਲ ਉਨ੍ਹਾਂ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਦੇਗੀ ਜੋ ਰੂਸ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਹੈ। ਉਨ੍ਹਾਂ ਐਲਾਨ ਕੀਤਾ ਕਿ ਇਹ ਮਿਜ਼ਾਈਲ ਇਸ ਸਾਲ ਦੇ ਅੰਤ ਤੱਕ ਰੂਸੀ ਫੌਜ ਦੇ ਵਿਚ ਪੂਰੀ ਤਰ੍ਹਾਂ ਸ਼ਾਮਲ ਕਰ ਦਿੱਤੀ ਜਾਏਗੀ। ਇਹ ਪ੍ਰੀਖਣ ਅਜਿਹੇ ਸਮੇਂ ਹੋਇਆ ਜਦੋਂ ਰੂਸ ਅਤੇ ਅਮਰੀਕਾ ਵਿਚਕਾਰ ਪਰਮਾਣੂ ਹਥਿਆਰਾਂ ਦਾ ਸਮਝੌਤਾ ਖਤਮ ਹੋ ਚੁੱਕਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਜਿਹੜਾ ਦੁਨੀਆਂ ਦੇ ਵਿਚ ਮੁੜ ਪਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਪੁਤਿਨ ਕਹਿ ਰਹੇ ਨੇ ਕਿ ਰੂਸ ਯੁਕਰੇਨ ਦੀ ਜੰਗ ਛੇਤੀ ਖਤਮ ਹੋ ਸਕਦੀ ਹੈ, ਪਰ ਇਸ ਮਿਜ਼ਾਈਲ ਪ੍ਰੀਖਣ ਨੇ ਤਣਾਅ ਜਿਹੜਾ ਹੋਰ ਵਧਾ ਦਿੱਤਾ ਹੈ। UAE ਨੇ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਅੱਤਵਾਦੀ ਸੂਚੀ ਦੇ ਵਿਚ ਸ਼ਾਮਲ ਕਰ ਦਿੱਤਾ ਹੈ। ਸੰਯੁਕਤ ਅਰਬ ਅਮਰਾਤ UAE ਨੇ ਲਿਬਨਾਨ ਸਥਿਤ ਹਿਜਬੁੱਲਾ ਸਮੂਹ ਦਾ ਸਮਰਥਨ ਕਰਨ ਦੇ ਲਈ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਆਪਣੀ ਅੱਤਵਾਦੀ ਸੂਚੀ ਦੇ ਵਿਚ ਸ਼ਾਮਲ ਕੀਤਾ ਹੈ। ਅਮੀਰਾਤ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਵਾਮ ਨਿਊਜ਼ ਏਜੰਸੀ ਨੇ ਦਸਿਆ ਕਿ UAE ਸਰਕਾਰ ਨੇ ਸਬੰਧਤ ਕਾਨੂੰਨਾਂ ਤੇ ਨਿਯਮਾਂ ਦੇ ਅਨੁਸਾਰ ਅੱਤਵਾਦ ਦਾ ਸਮਰਥਨ ਕਰਨ ਵਾਲੇ ਵਿਅਕਤੀਆਂ ਤੇ ਸੰਗਠਨਾਂ ਦੀ ਸੂਚੀ ਦੇ ਵਿਚ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਸ਼ਾਮਲ ਕਰਨ ਨੂੰ ਮਨਜੂਰੀ ਦਿੱਤੀ। ਰਿਪੋਰਟ ਦੇ ਵਿਚ ਅੱਗੇ ਕਿਹਾ ਗਿਆ ਕਿ ਇਹ ਕਦਮ ਅੱਤਵਾਦੀ ਵਿੱਤ ਪੋਸ਼ਣ ਤੇ ਸੰਬੰਧਤ ਗਤੀਵਿਧੀਆਂ ਦੇ ਵਿਚ ਸ਼ਾਮਲ ਨੈਟਵਰਕਾਂ ਨੂੰ ਜਿਹੜਾ ਭੰਗ ਕਰਨ ਤੇ ਖਤਮ ਕਰਨ ਦੇ ਲਈ UAE ਦੇ ਚੱਲ ਰਹੇ ਯਤਨਾਂ ਦਾ ਹਿੱਸਾ ਦਸਿਆ ਗਿਆ। 224 ਦੇ ਵਿਚ ਡੁੱਬਿਆ ਪਰਮਾਣੂ ਰਿਐਕਟਰ ਦੇ ਨਾਲ ਲੱਦਿਆ ਰੂਸ ਦਾ ਜਹਾਜ਼ ਸਮੁੰਦਰ ਦੇ ਲਈ ਖਤਰਾ ਬਣ ਰਿਹੈ। ਭੂਮੱਧ ਸਾਗਰ ਦੇ ਵਿਚ ਕੁਝ ਸਮਾਂ ਪਹਿਲਾਂ ਡੁੱਬੇ ਇਕ ਰੂਸੀ ਜਹਾਜ਼ ਉਰਸਾ ਮੇਜਰ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਰਿਹੈ। ਸਪੇਨ ਸਰਕਾਰ ਦੇ ਇਕ ਦਸਤਾਵੇਜ਼ ਤੋਂ ਪਤਾ ਲੱਗਿਆ ਕਿ ਇਹ ਜਹਾਜ਼ ਵਿਚ ਪਰਮਾਣੂ ਪਨਡੁੱਬੀਆਂ ਦੇ ਵਿਚ ਵਰਤੇ ਜਾਣ ਵਾਲੇ ਰਿਐਕਟਰਾਂ ਦੇ ਹਿੱਸੇ ਲੱਦੇ ਹੋਏ ਸਨ। ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਰੂਸੀ ਕਪਤਾਨ ਨੇ ਰੈਸਕਿਊ ਕੀਤੇ ਜਾਣ ਤੋਂ ਬਾਅਦ ਸਪੇਨ ਦੇ ਅਧਿਕਾਰੀਆਂ ਦੇ ਕੋਲ ਇਹ ਕਬੂਲ ਕੀਤਾ ਸੀ ਕਿ ਜਹਾਜ਼ ਦੇ ਵਿਚ 2 ਪਰਮਾਣੂ ਰਿਐਕਟਰਾਂ ਦੇ ਹਿੱਸੇ ਸਨ। ਸਪੇਨ ਦੀ ਸੰਸਦ ਦੇ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਮੁਤਾਬਕ ਇਹ ਹਿੱਸੇ ਜਿਹੜੇ ਨੇ ਅਜਿਹੇ ਸਨ ਜੋ ਖਾਸ ਤੌਰ ਦੇ ਉੱਤੇ ਪਨਡੁੱਬੀਆਂ ਦੇ ਵਿਚ ਵਰਤੇ ਜਾਂਦੇ ਨੇ। ਇਹ ਜਹਾਜ਼ 23 ਦਸੰਬਰ 2024 ਨੂੰ ਸਪੇਨ ਅਤੇ ਅਲਜੀਰੀਆ ਦੇ ਵਿਚਕਾਰ ਡੁੱਬ ਗਿਆ ਸੀ। ਇਸ ਦੇ ਵਿਚ ਸਵਾਰ 14 ਲੋਕਾਂ ਨੂੰ ਬਚਾ ਲਿਆ ਗਿਆ ਸੀ, ਜਦਕਿ 2 ਮੈਂਬਰ ਲਾਪਤਾ ਹੋ ਗਏ ਸਨ। ਜਹਾਜ਼ ਦੀ ਮਾਲਕ ਰੂਸੀ ਸਰਕਾਰੀ ਕੰਪਨੀ ਜਿਹੜੀ ਹੈ ਉਬਰੋ ਨੋਲੋਜਿਸਟਿਕ ਨੇ ਜਿਹੜਾ ਦਾਅਵਾ ਕੀਤਾ ਹੈ ਕਿ ਇਹ ਹਾਦਸਾ ਨਹੀਂ ਸੀ ਸਗੋਂ ਇਕ ਅੱਤਵਾਦੀ ਹਮਲਾ ਸੀ। ਉਨ੍ਹਾਂ ਮੁਤਾਬਕ 3 ਜ਼ੋਰਦਾਰ ਧਮਾਕਿਆਂ ਦੇ ਰਾਹੀਂ ਜਹਾਜ਼ ਨੂੰ ਤਬਾਹ ਕੀਤਾ ਗਿਆ ਸੀ। ਰਿਪੋਰਟ ਦੇ ਅਨੁਸਾਰ ਜੇਕਰ ਜਹਾਜ਼ ਦੇ ਵਿਚ ਪਰਮਾਣੂ ਰਿਐਕਟਰ ਦੇ ਹਿੱਸੇ ਸਨ ਤਾਂ ਸਮੁੰਦਰ ਦੇ ਅੰਦਰ ਰੇਡੀਏਸ਼ਨ ਫੈਲਣ ਦਾ ਡਰ ਬਣਿਆ ਹੋਇਆ। ਇਹ ਜਹਾਜ਼ ਸੇਂਟ ਪੀਟਰਸਬਰਗ ਤੋਂ ਜਿਹੜਾ ਵਲਾਦੀਵੋਸਤੋਕ ਜਾ ਰਿਹਾ ਸੀ। ਰੂਸੀ ਰੱਖਿਆ ਮੰਤਰਾਲੇ ਦੇ ਨਾਲ ਜੁੜੀ ਕੰਪਨੀ ਦਾ ਜਹਾਜ਼ ਹੋਣ ਦੇ ਕਾਰਨ ਇਸ ਦੇ ਪਹਿਲਾਂ ਹੀ ਅਮਰੀਕਾ ਤੇ ਯੂਰਪੀ ਸੰਘ ਨੇ ਕਈ ਪਾਬੰਦੀਆਂ ਉਹਦੇ ਉੱਤੇ ਲਗਾਈਆਂ ਹੋਈਆਂ ਸਨ। ਸਪੇਨ ਦੀਆਂ ਵਿਰੋਧੀ ਪਾਰਟੀਆਂ ਹੁਣ ਸਰਕਾਰ ਤੋਂ ਸਵਾਲ ਪੁੱਛ ਰਹੀਆਂ ਨੇ ਕਿ ਇਨ੍ਹਾਂ ਸੰਵੇਦਨਸ਼ੀਲ ਸਮਾਨ ਜਿਹੜਾ ਇੰਨਾ ਸੰਵੇਦਨਸ਼ੀਲ ਸਮਾਨ ਲੈ ਕੇ ਜਾਣ ਵਾਲਾ ਜਹਾਜ਼ ਉਨ੍ਹਾਂ ਦੇ ਤੱਟ ਦੇ ਇੰਨੇ ਨੇੜੇ ਕਿਵੇਂ ਪਹੁੰਚ ਗਿਆ? ਫਿਲਹਾਲ ਇਸ ਮਾਮਲੇ ਨੇ ਸਮੁੰਦਰੀ ਖਤਰਾ ਜਿਹੜਾ ਪੈਦਾ ਕਰ ਦਿੱਤਾ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ ਟਰੰਪ ਹੁਣ ਕਹਿੰਦਾ ਭਾਈ ਧਰਤੀ ਤੇ ਨਹੀਂ
ਤੇ ਅਸੀਂ

ਹੁਣ ਜਿਹੜਾ ਪੁਲਾੜ ਦੇ ਵਿੱਚ ਵੀ ਰਾਜ ਕਰਨਾ ਹੈ ਤੇ ਟਰੰਪ ਦੇ ਗੋਲਡਨ ਡੋਮ ਪ੍ਰੋਜੈਕਟ ਦੇ ਲਈ ਲਾਗਤ ਜਿਹੜੀ ਹੈ 100 ਲੱਖ ਕਰੋੜ ਰੁਪਏ ਤੱਕ ਦੱਸੀ ਗਈ ਹੈ। ਟਰੰਪ ਦੀ ਪੁਲਾੜ ਦੇ ਵਿੱਚ ਹਥਿਆਰ ਤਾਇਨਾਤ ਕਰਨ ਦੀ ਯੋਜਨਾ ਤੇ ਅਗਲੇ 20 ਸਾਲਾਂ ਦੇ ਵਿੱਚ ਅੰਦਾਜ਼ਨ 1.2 ਟ੍ਰਿਲੀਅਨ ਡਾਲਰ ਲਗਭਗ 100 ਲੱਖ ਕਰੋੜ ਰੁਪਏ ਖਰਚ ਹੋਣਗੇ। ਕਾਂਗਰਸ ਜਿਹੜੀ ਹੈ ਬਜਟ ਦਫ਼ਤਰ CBO ਦੇ ਇੱਕ ਨਵੇਂ ਵਿਸ਼ਲੇਸ਼ਣ ਦੇ ਅਨੁਸਾਰ ਅਮਰੀਕਾ ਲਈ ਗੋਲਡਨ ਡੋਮ ਮਿਜ਼ਾਈਲ ਰੱਖਿਆ ਪ੍ਰੋਗਰਾਮ ਜਿਹੜਾ ਨਾਮਕ ਇਹ ਯੋਜਨਾ ਟਰੰਪ ਦੇ ਪਿਛਲੇ ਸਾਲ ਦੇ 175 ਬਿਲੀਅਨ ਡਾਲਰ ਦੇ ਸ਼ੁਰੂਆਤੀ ਅਨੁਮਾਨ ਤੋਂ ਕਿਤੇ ਵੱਧ ਹੈ। ਮੰਗਲਵਾਰ ਨੂੰ ਪ੍ਰਕਾਸ਼ਿਤ ਗੈਰ ਪੱਖਪਾਤੀ CBO ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਵਿਸ਼ਲੇਸ਼ਣ ਇੱਕ ਖਾਸ ਪ੍ਰਸ਼ਾਸਕੀ ਪ੍ਰਸਤਾਵ ਦੀ ਬਜਾਏ ਇੱਕ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਹਫ਼ਤੇ ਦੇ ਵਿੱਚ ਇੱਕ ਜਿਹੜਾ ਕਾਰਜਕਾਰੀ ਆਦੇਸ਼ ਦੇ ਰਾਹੀਂ ਇਸ ਉੱਨਤ ਪ੍ਰਣਾਲੀ ਦੇ ਵਿਕਾਸ ਨੂੰ ਨਿਰਦੇਸ਼ਿਤ ਕੀਤਾ ਸੀ। ਫਿਰ ਉਹਨੇ ਉਮੀਦ ਪ੍ਰਗਟ ਕੀਤੀ ਕਿ ਜਨਵਰੀ 2029 ਦੇ ਵਿੱਚ ਉਸਦੇ ਕਾਰਜਕਾਲ ਦੇ ਅੰਤ ਤੋਂ ਪਹਿਲਾਂ ਇਹ ਪ੍ਰਣਾਲੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗੀ। ਇਹ ਸੰਕਲਪ ਵੱਡੇ ਪੱਧਰ ਦੇ ਉੱਤੇ ਇਜ਼ਰਾਈਲ ਦੇ ਆਇਰਨ ਡੋਮ ਰੱਖਿਆ ਪ੍ਰਣਾਲੀ ਤੋਂ ਪ੍ਰੇਰਿਤ ਹੈ, ਜਿਸ ਨੇ ਹਾਲ ਹੀ ਦੇ ਸੰਘਰਸ਼ਾਂ ਦੇ ਵਿੱਚ ਮਿਜ਼ਾਈਲ ਹਮਲਿਆਂ ਨੂੰ ਰੋਕਣ ਦੇ ਵਿੱਚ ਮੁੱਖ ਭੂਮਿਕਾ ਨਿਭਾਈ। ਅਮਰੀਕਾ ਦੀ ਜਿਹੜੀ ਹੈ ਇਸ ਯੋਜਨਾ ਦਾ ਉਦੇਸ਼ ਜ਼ਮੀਨੀ ਤੇ ਪੁਲਾੜ ਆਧਾਰਿਤ ਜਿਹੜਾ ਸਮਰਥਾਵਾਂ ਨੂੰ ਸ਼ਾਮਲ ਕਰਨਾ ਹੈ ਜੋ ਕਿਸੇ ਵੀ ਸੰਭਾਵੀ ਹਮਲੇ ਦੇ ਦੌਰਾਨ ਮਿਜ਼ਾਈਲਾਂ ਨੂੰ ਰੋਕਣ ਤੇ ਨਸ਼ਟ ਕਰਨ ਦੇ ਸਮਰਥ ਜਿਹੜਾ ਦੱਸਿਆ ਜਾਂਦਾ ਹੈ। ਅਮਰੀਕਾ ਨੂੰ ਲੱਗਿਆ 83 ਲੱਖ ਕਰੋੜ ਰੁਪਏ ਦਾ ਚੂਨਾ। ਇਰਾਨ ਦੇ ਨਾਲ ਜੰਗ ਪੈ ਰਹੀ ਹੈ ਬੇਹੱਦ ਮਹਿੰਗੀ, ਜਿਹੜੇ ਨੇ ਚਿੰਤਕ ਜਿਹੜੇ ਨੇ ਮਾਹਰ ਜਿਹੜੇ ਨੇ ਚਿੰਤਾ ਜਿਤਾ ਰਹੇ ਨੇ। ਇਰਾਨ ਦੇ ਨਾਲ ਜਾਰੀ ਫੌਜੀ ਮੁਹਿੰਮ ਅਮਰੀਕਾ ਦੇ ਲਈ ਆਰਥਿਕ ਤੌਰ ਦੇ ਉੱਤੇ ਇੱਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਪੈਟਾਗਨ ਦੇ ਜਿਹੜੇ ਅਧਿਕਾਰੀਆਂ ਤੇ ਆਰਥਿਕ ਮਾਹਰਾਂ ਦੇ ਅਨੁਸਾਰ ਇਸ ਜੰਗ ਤੇ ਹੋਣ ਵਾਲਾ ਖਰਚਾ ਸ਼ੁਰੂਆਤੀ ਅੰਦਾਜ਼ਿਆਂ ਨੂੰ ਕਿਤੇ ਪਿੱਛੇ ਛੱਡ ਚੁੱਕਿਆ ਹੈ। ਆਉਣ ਵਾਲੇ ਸਮੇਂ ਦੇ ਵਿੱਚ 1 ਟ੍ਰਿਲੀਅਨ ਡਾਲਰ ਲਗਭਗ 83 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਸਕਦਾ ਹੈ। ਪੈਟਾਗਨ ਦੇ ਬਜਟ ਅਧਿਕਾਰੀ ਜਿਹੜੇ ਨੇ ਜੇ ਹਰਸਟ ਨੇ ਅਮਰੀਕੀ ਸੰਸਦ ਕਾਂਗਰਸ ਨੂੰ ਸੂਚਿਤ ਕੀਤਾ ਹੈ ਕਿ ਇਰਾਨ ਦੇ ਵਿਰੁੱਧ ਜੰਗ ਦੇ ਉੱਤੇ ਹੁਣ ਤੱਕ ਲਗਭਗ 29 ਬਿਲੀਅਨ ਡਾਲਰ ਖਰਚ ਜਿਹੜੇ ਨੇ ਕੀਤੇ ਜਾ ਚੁੱਕੇ ਹੈ, ਜਾਣੀ ਕਿ ਹੋਰ ਡਬਲ ਹੋ ਜਾਣਾ ਜੇ ਜੰਗ ਜਾਰੀ ਰਹਿੰਦੀ ਹੈ। ਮਹਿਜ 2 ਹਫ਼ਤੇ ਪਹਿਲਾਂ ਇਹ ਅੰਦਾਜ਼ਾ 25 ਬਿਲੀਅਨ ਡਾਲਰ ਲਗਾਇਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਹਥਿਆਰਾਂ ਦੀ ਮੁਰੰਮਤ, ਖਰਾਬ ਹੋਏ ਸਾਜੋ ਸਮਾਨ ਨੂੰ ਬਦਲਣ ਤੇ ਫੌਜੀ ਕਾਰਵਾਈਆਂ ਦੇ ਵੱਧਦੇ ਖਰਚਿਆਂ ਦੇ ਕਾਰਨ ਇਹ ਅੰਕੜਾ ਲਗਾਤਾਰ ਵੱਧ ਰਿਹਾ। ਰੋਜ਼ਾਨਾ 2 ਬਿਲੀਅਨ ਡਾਲਰ ਦਾ ਖਰਚਾ ਹੋ ਰਿਹਾ। ਹਾਰਵਰਡ ਕੈਨੇਡੀ ਸਕੂਲ ਦੀ ਜੰਗ ਬਜਟ ਮਾਹਰ ਲਿੰਦਾ ਬਿਲਮਸ ਨੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਕਿਹਾ ਕਿ ਅਮਰੀਕਾ ਇਸ ਜੰਗ ਦੇ ਉੱਤੇ ਰੋਜ਼ਾਨਾ ਲਗਭਗ 2 ਬਿਲੀਅਨ ਡਾਲਰ ਖਰਚ ਕਰ ਰਿਹਾ। ਉਨ੍ਹਾਂ ਦੇ ਅਨੁਸਾਰ ਹੁਣ ਤੱਕ ਸਾਹਮਣੇ ਆਏ ਅੰਕੜੇ ਤਾਂ ਸਿਰਫ ਸ਼ੁਰੂਆਤ ਮਾਤਰਾ ਨੇ, ਜੇਕਰ ਲੰਮੇ ਸਮੇਂ ਦੇ ਖਰਚਿਆਂ, ਫੌਜੀਆਂ ਦੀ ਦੇਖਭਾਲ ਤੇ ਰੱਖਿਆ ਵਿਸਤਾਰ ਨੂੰ ਜੋੜਿਆ ਜਾਵੇ ਤਾਂ ਇਹ ਅੰਕੜਾ ਜਿਹੜਾ 1 ਟ੍ਰਿਲੀਅਨ ਡਾਲਰ ਤੱਕ ਪਹੁੰਚਣਾ ਜਿਹੜਾ ਨਿਸ਼ਚਿਤ ਹੋ ਚੁੱਕਿਆ। ਇਹ ਇਕ ਜਿਹੜੀ ਰਿਪੋਰਟ ਦੇ ਅਨੁਸਾਰ ਜੰਗ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਅਮਰੀਕਾ ਨੇ 16 ਬਿਲੀਅਨ ਡਾਲਰ ਖਰਚ ਕਰ ਦਿੱਤੇ ਸਨ। ਇਸ ਦਾ ਮੁੱਖ ਕਾਰਨ ਮਹਿੰਗੀਆਂ ਜਿਹੜੀਆਂ ਮਿਜ਼ਾਈਲ ਪ੍ਰਣਾਲੀਆਂ ਦੀ ਤੇਜ਼ੀ ਦੇ ਨਾਲ ਹੋਈ ਵਰਤੋਂ, ਉੱਚ ਖਰਚੇ ਸਨ। ਇਸ ਤੋਂ ਇਲਾਵਾ ਖੇਤਰ ਦੇ ਵਿੱਚ ਅਮਰੀਕੀ ਫੌਜੀ ਸਥਾਨਾਂ ਨੂੰ ਹੋਏ ਨੁਕਸਾਨ ਦਾ ਅਜੇ ਤੱਕ ਕੋਈ ਸਹੀ ਅੰਦਾਜ਼ਾ ਨਹੀਂ ਲਗਾਇਆ ਗਿਆ ਜਾ ਸਕਿਆ, ਜਿਸ ਦੇ ਨਾਲ ਖਰਚਾ ਹੋਰ ਵਧੇਗਾ। ਮਾਹਰਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਰੱਖਿਆ ਖਰਚਿਆਂ ਦੇ ਵਿੱਚ ਇਸ ਬੇਤਹਾਸ਼ਾ ਵਾਧੇ ਤੇ ਉਧਾਰ ਲੈਣ ਦੀ ਜਿਹੜੀ ਵੱਧਦੀ ਲਾਗਤ ਹੈ ਉਹਦੇ ਕਾਰਨ ਅਮਰੀਕਾ ਦੇ ਰਾਸ਼ਟਰੀ ਕਰਜ਼ੇ ਦੇ ਵਿੱਚ ਜਿਹੜਾ ਭਾਰੀ ਵਾਧਾ ਹੋਵੇਗਾ, ਜਾਣੀ ਕਿ ਅਮਰੀਕਾ ਵੀ ਹੋਰ ਕਰਜ਼ਾਈ ਹੋਵੇਗਾ। ਵਰਤਮਾਨ ਦੇ ਵਿੱਚ ਅਮਰੀਕਾ ਦਾ ਰਾਸ਼ਟਰੀ ਕਰਜ਼ਾ ਪਹਿਲਾਂ ਹੀ ਲਗਭਗ 31 ਟ੍ਰਿਲੀਅਨ ਡਾਲਰ ਦੇ ਕਰੀਬ ਜਿਹੜਾ ਹੋਇਆ ਹੈ। ਜੇਕਰ ਜੰਗ ਲੰਬੀ ਖਿੱਚੀ ਜਾਂਦੀ ਹੈ ਤਾਂ ਇਹ ਅਮਰੀਕੀ ਅਰਥਚਾਰੇ ਦੇ ਲਈ ਇੱਕ ਗੰਭੀਰ ਸੰਕਟ ਜਿਹੜਾ ਪੈਦਾ ਕਰ ਸਕਦੀ ਹੈ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ 13 ਮਈ 2026 ਦੀਆਂ ਬੁੱਧਵਾਰ ਵਾਲੀਆਂ ਖ਼ਬਰਾਂ ਜੀ, ਦੇਸ਼ਾਂ ਵਿਦੇਸ਼ਾਂ ਦੀਆਂ ਕੀ ਕੁਝ ਜਿਹੜਾ ਵਾਪਰ ਰਿਹਾ। ਉਮੀਦ ਕਰਦੇ ਹਾਂ ਚੰਗੀਆਂ ਲੱਗੀਆਂ ਹੋਣਗੀਆਂ, ਚੰਗੀਆਂ ਲੱਗੀਆਂ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝੀਆਂ ਜ਼ਰੂਰ ਕਰ ਦਿਓ। ਤੇ ਇਸ ਤੇ ਹੀ ਆਪਾਂ ਫਿਰ ਖ਼ਬਰਾਂ ਦੀ ਸਮਾਪਤੀ ਕਰਦੇ ਹਾਂ ਤੇ ਅੱਗੇ ਤੁਹਾਡੇ ਜਿਹੜੇ ਨੇ ਸੁਨੇਹੇ ਨੇ ਉਹਨਾਂ ਦੇ ਵੱਲ ਨੂੰ ਧਿਆਨ ਮਾਰਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਦੇ ਵਿੱਚ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਲਓ ਫਿਰ ਆਪਾਂ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਲਈਏ ਤੇ ਫਿਰ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ। ਫੇਸਬੁੱਕ, ਯੂਟਿਊਬ ਐਪ, ਵੈਬਸਾਈਟ ਦੇ ਉੱਤੇ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਦੋਸਤੋ, ਨਿੱਘਾ ਸਵਾਗਤ ਹੈ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਤੇ ਜਾਂਦੇ ਜਾਂਦੇ ਸੁਨੇਹੇ ਸਾਂਝੇ ਕਰਕੇ ਆਗਿਆ ਲੈਣਾ। ਸੁਰਜੀਤ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਸਾਡੇ ਮਦਰ ਕਹਿੰਦੇ ਨੇ ਸਭ ਤੋਂ ਪਹਿਲਾਂ ਇੰਡੀਆ ਤੋਂ।
ਮਨਦੀਪ ਜੱਸੀ ਬਾਈ ਜੀ ਜੁੜੇ ਹੋਏ ਨੇ। ਮਨਦੀਪ ਜੱਸੀ ਜੀ ਭਾਰਤ ਸਾਹਿਬ ਜੀ ਤੇ ਸਤਿ ਸ੍ਰੀ ਅਕਾਲ ਕਹਿੰਦੇ ਬਾਬਿਓ। ਸਤਨਾਮ ਸਿੰਘ ਜਾਣੀਆਂ ਚਾਲ ਜੀ ਜੀਆਨੂੰ ਜੀ ਕਹਿੰਦੇ ਆ ਤੇ ਨਾਲ ਕਹਿੰਦੇ ਨੇ ਜੀ ਆਪਣੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸੁਣ ਰਹੇ ਨੇ ਜੀ ਕਹਿੰਦੇ ਪ੍ਰੋਗਰਾਮ ਤੇ ਓਕੇ ਆ ਜੀ ਸਾਰਾ ਕੁਝ ਚੱਕ ਦਿਓ ਕਹਿੰਦੇ ਕੰਮ ਨੂੰ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 4 ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਸਤਿ ਸ੍ਰੀ ਅਕਾਲ ਜੀ। ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਤੇ ਅੱਗੇ ਕਹਿੰਦੇ ਨੇ ਆਪਣੇ ਧਰਮਵੀਰ ਸਿੰਘ ਗਾਂਧੀ ਜੀ ਬਾਈ ਜੀ ਬੜੇ ਦਿਨਾਂ ਬਾਅਦ ਉਨ੍ਹਾਂ ਦਾ ਸੁਨੇਹਾ ਆਇਆ। ਉਹ ਆਫਲਾਈਨ ਜ਼ਰੂਰ ਸੁਣਦੇ ਨੇ, ਸੁਨੇਹਾ ਦਿੰਦੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਅੱਜ ਔਨ ਏਅਰ ਸੁਣ ਰਹੇ ਨੇ ਜੀ, ਲਾਈਵ ਸੁਣ ਰਹੇ ਨੇ, ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ ਕਹਿੰਦੇ ਨੇ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਲੋਕ ਦਿਮਾਗ ਵਰਤਨੇ ਹਟ ਗਏ ਕਿਤੇ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਸਭ ਨੂੰ ਜੀ ਤੇ ਮਾਲ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਨੇ। ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ, ਭੁਪਿੰਦਰ ਭਾਰਤ ਜੀ ਤੇ ਸ਼ੰਮੀ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਛੈਲੀ ਬਾਈ ਜੀ ਕਹਿੰਦੇ ਮੁਕੱਦਰ ਜੀ ਘੋਗੜ ਕਾਂ ਤੇ ਕਾਲੇ ਕਾਂ ਦੇ ਵਿੱਚੋਂ ਫਰਕ ਹੈ ਜੀ, ਜਿਵੇਂ ਦਿਖਾ ਦਿੱਤਾ ਤੁਹਾਨੂੰ ਜੀ। ਇਹ ਜਿਹੜਾ ਕਾਂ ਨਾ, ਪਹਾੜੀ ਕਾਂ ਜਿਹੜਾ, ਇਹ ਤਕਰੀਬਨ ਜਿਹੜੀ ਆਪਣੀ ਇੱਲ ਹੁੰਦੀ ਹੈ ਨਾ, ਈਗਲ ਹੁੰਦੀ ਹੈ, ਉਹ ਜਿਵੇਂ ਕਿ ਉਹਦੀ ਅੱਗਿਓਂ ਚੁੰਝ ਕਾਫੀ ਤਿੱਕੀ ਹੁੰਦੀ ਹੈ, ਨੋਕ ਹੁੰਦੀ ਹੈ, ਥੱਲੇ ਨੂੰ ਮੁੜੀ ਹੁੰਦੀ ਹੈ, ਇਸ ਕਾਂ ਦੀ ਚੁੰਝ ਜਿਹੜੀ ਏਦਾਂ। ਇਹ ਕਾਂ ਨਹੀਂ ਹੈ ਵੈਸੇ, ਇਹ ਰੇਵਨ ਹੁੰਦਾ ਹੈ ਤੇ ਦੂਸਰਾ ਕਰੋ ਹੁੰਦਾ ਹੈ ਤੇ ਇਹ ਰੇਵਨ ਹੈ। ਇਹਨੂੰ ਜਿਹੜਾ ਇਹਦੀ ਚੁੰਝ ਮੁੜੀ ਹੁੰਦੀ, ਕਾਫੀ ਤਿੱਕੀ ਹੁੰਦੀ ਹੈ, ਇਹ ਜ਼ਿਆਦਾ ਸ਼ਿਕਾਰ ਜਿਹੜਾ ਮੀਟ ਦਾ ਹੀ ਕਰਦਾ ਹੈ ਤੇ ਉਹ ਇਹਦੀ ਚੁੰਝ ਵੀ ਕਾਫੀ ਲੰਬੀ ਹੁੰਦੀ ਹੈ ਤੇ ਸਰੀਰ ਵੀ ਕਾਫੀ ਵੱਡਾ ਹੁੰਦਾ ਹੈ ਬਾਕੀ ਨੋਰਮਲ ਜਿਹੜਾ ਕਾਂ ਹੈ ਉਹਦੇ ਨਾਲੋਂ, ਤੇ ਪੂਰੇ ਕਾਲੇ ਰੰਗ ਦਾ ਹੁੰਦਾ, ਇਹਦੇ ਉੱਤੇ ਕੋਈ ਧੱਬਾ ਨਹੀਂ ਹੁੰਦਾ ਜਿੱਦਾਂ ਕਿ ਚਿੱਟੇ ਕਾਲੇ ਕਾਂ ਆ, ਉਹ ਵੇਸਟਜ ਵਗੈਰਾ ਜਾਂ ਆਪਣੇ ਕਹਿ ਲਓ ਕਿ ਸੜਕਾਂ ਦੇ ਉੱਤੇ ਆਮ ਦੇਖੇ ਜਾ ਸਕਦੇ ਆ। ਪਰ ਇਹ ਬਹੁਤ ਸ਼ਾਂਤ ਤੇ ਸੁਭਾਅ ਦਾ ਮਾਲਕ ਹੈ, ਇਹ ਇੱਕ ਆਪਣੇ ਆਪ ਨੂੰ ਵੱਖਰਾ ਹੀ ਰੱਖਦਾ ਹੈ, ਭੀੜ ਭੜਾਕੇ ਵਾਲੀਆਂ ਜਗ੍ਹਾਵਾਂ ਦੇ ਉੱਤੇ ਨਹੀਂ ਜਾਂਦਾ ਤੇ ਇੱਕ ਫਰੀਡਮ ਆਪਣੇ ਆਪ ਦੇ ਵਿੱਚ ਫੀਲ ਕਰਦਾ, ਇਕੱਲਾ ਰਹਿ ਕੇ ਖੁਸ਼ ਰਹਿੰਦਾ ਜ਼ਿਆਦਾ, ਇਹਦੀ ਫਿਤਰਤ ਹੈ ਜੀ। ਤੇ ਇਸੇ ਤਰ੍ਹਾਂ ਹੀ ਸ਼ੈਲੀ ਬਾਈ ਜੀ ਕਹਿੰਦੇ ਭਾਰਤ ਜੀ, ਸ਼ੰਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਹੀ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਜੀ ਮੁਕੱਦਰ ਸਿੰਘ ਔਲਖ ਜੀ ਚੱਕ ਦਿਓ ਫੱਟੇ ਕਹਿੰਦੇ ਜੀ। ਤੇ ਇਸੇ ਤਰ੍ਹਾਂ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ। ਭੁਪਿੰਦਰ ਭਾਰਤ ਜੀ, ਸ਼ੰਮੀ ਜੀ, ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। ਜੀਰਾ ਜੀ ਸਵਾਗਤ ਹੈ ਜੀ। ਤੇ ਇਸੇ ਤਰ੍ਹਾਂ ਆਪਣੇ ਮਨਦੀਪ ਜੱਸੀ ਜੀ ਕਹਿੰਦੇ ਕਿਆ ਬਾਤਾਂ ਮੁਕੱਦਰ ਸਿਆਂ ਜੀ। ਔਜਲਾ ਸਾਹਿਬ ਕਹਿੰਦੇ ਕਿਆ ਬਾਤਾਂ ਮੁਕੱਦਰ ਵੀਰ, ਕਮਾਲਾਂ ਕਰ ਦਿੱਤੀਆਂ ਕਹਿੰਦੇ ਜੀ, ਗ੍ਰੇਟ। ਉਹ ਸ਼ੈਲੀ ਬਾਈ ਜੀ ਕਹਿੰਦੇ ਆ ਔਲਖ ਸਾਹਿਬ ਕਿਆ ਬਾਤ ਹੈ ਜੀ, ਬਾਤ ਦੇ ਉੱਤੇ ਬਾਤ ਹੈ। ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਮੁਕੱਦਰ ਤਾਂ ਕਹਿੰਦੇ ਪੂਰਾ ਗਾਇਕ ਬਣ ਗਿਆ ਜੀ ਸਾਡਾ। ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਕਿਆ ਬਾਤਾਂ ਮੁਕੱਦਰ ਜੀ, ਗਰੀਬੀਆਂ ਚੱਕ ਦਿੱਤੀਆਂ। ਮਨਦੀਪ ਸੱਸੀ ਜੀ ਕਹਿੰਦੇ ਆ ਚਿਰ ਤੋਂ ਰਹਿੰਦਾ ਦਿਲ ਚੋਂ ਇਕਦਮ, ਕੱਢਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ, ਛੱਡਣੇ ਸੌਖੇ ਨਹੀਂ ਖੂਨ ਚ ਰਚਿਆ ਤੋਂ ਜਦ ਵੱਖਰੇ ਹੋਣਾ ਪੈ ਜਾਂਦਾ, ਉਹੀਓ ਸਕਦਾ ਜਾਣ ਘੜੀ ਇਹ ਜਿਸ ਦੇ ਉੱਤੇ ਆਉਂਦੀ ਹੈ, ਤੱਕਣਾ ਛੱਡਿਆ ਤੈਨੂੰ ਦੇਖੀ ਭੁੱਲ ਵੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਹੁਣ ਤਾਂ ਕਹਿੰਦੇ ਇਕੱਠੇ ਹੋ ਕੇ ਰਿਕਾਰਡ ਕਰਵਾ ਦਈਏ ਜੀਰਾ ਜੀ। ਛੈਲੀ ਬਾਈ ਜੀ ਕਹਿੰਦੇ ਹਾਂਜੀ ਹਾਂ, ਸਾਡੇ ਕਾਂ ਦੇ ਨਾਲੋਂ ਚਲਾਕ ਨਹੀਂ ਹੈ ਜੀ ਇਹ, ਬਿਲਕੁਲ ਕਾਂ ਜ਼ਿਆਦਾ ਚਲਾਕ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸ਼ਰਾਰਤੀ ਹੈ ਜੀ, ਉਹ ਚਲਾਕ ਸ਼ਰਾਰਤੀ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਜਿਵੇਂ ਸ਼ਾਮੀ ਗਲਾਸੀ ਚੱਕਣੇ ਨੂੰ ਦਿਲ ਕਰਦਾ ਹੈ, ਵਿਛੜਿਆਂ ਨੂੰ ਸਿਕੰਦਰਾ ਚੇਤੇ ਕਰ ਦਿਲ ਭਰਦਾ ਹੈ। ਕਿਆ ਬਾਤ ਹੈ ਜੀ, ਸ਼ੇਰੋ ਸ਼ਾਇਰੀ ਹੋ ਰਹੀ ਹੈ, ਇਹ ਵੀ ਬਾਈ ਜੀ ਦਾ ਸ਼ੌਂਕ ਹੈ। ਮੁਕੱਦਰ ਜੀ ਕਹਿੰਦੇ ਵਾਹ ਜੀ ਵਾਹ ਔਜਲਾ ਬਾਈ ਜੀ ਕਿਆ ਬਾਤਾਂ ਨੇ। ਤੇ ਬਲਵੀਰ ਸਿੰਘ ਸੈਣੀ ਸਾਹਿਬ ਸ਼ੁਕਰੀਆ ਜੀ ਕਹਿੰਦੇ ਜੀ। ਜੀਰਾ ਸਾਹਿਬ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਹੈ ਜੀ। ਤੇ ਜੱਸੀ ਬਾਈ ਸਿਆਂ ਜੀ ਸ਼ੁਕਰੀਆ ਜੀ ਕਹਿੰਦੇ, ਸ਼ੈਲੀ ਵੀਰੇ ਸ਼ੁਕਰੀਆ ਜੀ ਕਹਿੰਦੇ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਆ ਪੱਖਾ ਚੱਲਦਾ ਰੱਖੋ ਸ਼ੰਮੀ ਜੀ, ਫੋਨ ਚਾਰਜ ਸਵੇਰੇ ਗੱਡੀ ਵਿਚ ਕਰ ਲੈਣਾ ਜਨਾਬ। ਤੇ ਇਸੇ ਤਰ੍ਹਾਂ ਮਨਦੀਪ ਜੱਸੀ ਜੀ ਕਹਿੰਦੇ ਆ ਕਿ ਕਿਆ ਬਾਤਾਂ ਮੁਕੱਦਰ ਸਿਆਂ ਜੀ। ਮੁਕੱਦਰ ਜੀ ਕਹਿੰਦੇ ਜੀ ਜੱਸੀ ਬਾਈ ਸਿਆਂ ਲਵ ਜੋ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਸ਼ੰਮੀ ਜੀ ਵਿਅੰਗ ਸਾਹਿਤਕਾਰ ਸਾਹਿਬ ਦਾ ਸਤਿਕਾਰ ਹੁੰਦਾ ਦੇਖ ਕੇ ਇਦਾਂ ਲੱਗਾ ਜੀ ਜਿਵੇਂ ਸਾਡੇ ਵੀ ਹਾਰ ਪਏ ਹੋਣ ਜੀ ਗੇਂਦੇ ਦੇ ਫੁੱਲਾਂ ਦੇ ਜਨਾਬ ਜੀ। ਉਹ ਕਿਆ ਬਾਤ ਹੈ ਜੀ, ਹਾਂਜੀ ਪਿਛਲੇ ਦਿਨਾਂ ਦੇ ਵਿੱਚ ਭਾਜੀ ਨੰਗਲ ਦੀ ਗੱਲ ਕੀਤੀ ਹੈ ਤਾਂ ਉਹਨਾਂ ਦੀ ਇੱਕ ਨਿਊਜ਼ ਲੱਗੀ ਸੀ, ਬਿਲਕੁਲ ਹੈ ਜੀ। ਤੇ ਜੋ ਪਲਾਸਟਿਕ ਦਾ ਰੁਝਾਨ ਹੈ ਜਾਂ ਪ੍ਰਦੂਸ਼ਣ ਦੇ ਵਿੱਚ, ਉਹਨਾਂ ਨੇ ਉਹਨੂੰ ਐਪਰੀਸ਼ੀਏਟ ਕੀਤਾ।
ਤੇ ਮਨਦੀਪ ਜੱਸੀ ਜੀ ਕਹਿੰਦੇ ਪੂਰੇ ਦੁਆਬਾ ਰੇਡੀਓ ਦਾ ਮਾਣ ਸਤਿਕਾਰ ਹੁੰਦਾ ਦੇਖਿਆ ਜੀ ਅੱਜ ਸ਼ੰਮੀ ਜੀ ਦੇ ਪਏ ਹਾਰ ਦੇਖ ਕੇ ਜੀ ਕਿਆ ਬਾਤ ਸ਼ੁਕਰੀਆ ਬਾਈ ਜੀ ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਇਹਨੂੰ ਕਹਿੰਦੇ ਆ ਸ਼ੌਂਕ ਵਾਲੇ ਜੀ ਕਿਆ ਬਾਤ ਹੈ ਕੁੱਕੀ ਭਾਜੀ ਕਹਿੰਦੇ ਸ਼ੁਕਰੀਆ ਜੀ ਮਨਦੀਪ ਜੱਸੀ ਜੀ ਕਹਿੰਦੇ ਮੁਕੱਦਰ ਜੀ ਕਹਿੰਦੇ ਬੜੀ ਡੂੰਘੀ ਗੱਲ ਕਰ ਗਏ ਔਜਲਾ ਬਾਈ ਜੀ ਮਨਦੀਪ ਜੱਸੀ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਸੱਜਣਾ ਦੇ ਪਿਆਰ ਦੇ ਵਿਚ ਐਕਸਾਈਟਮੈਂਟ ਹੈ ਕਹਿੰਦੇ ਜੀ ਤੇ ਮੁਕੱਦਰ ਜੀ ਕਹਿੰਦੇ ਆ ਕੈਸਟ ਦਾ ਨਾਮ ਹੋਵੇਗਾ ਇੱਕ ਕੁੜੀ ਦੇਬੀ ਵਾਂਗ ਔਜਲਾ ਬਾਈ ਜੀ ਇੱਕ ਕੁੜੀ ਜਿਹਦਾ ਨਾਮ ਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਸਾਡੇ ਕਾਂ ਲੱਭ ਕੇ ਲਿਆਉਣਗੇ ਜੀ ਫਿਕਰ ਨਾ ਕਰੋ ਮਨਦੀਪ ਜੱਸੀ ਜੀ ਕਹਿੰਦੇ ਆਪਣੀ ਬਣਾ ਲੈ ਮਿੱਤਰਾ ਨਿੱਤ ਮੰਗਵੀ ਨਹੀਂ ਮਿਲਣੀ ਟਰਾਲੀ ਕਿਆ ਬਾਤ ਹੈ ਜੀ ਤੇ ਮੁਕੱਦਰ ਜੀ ਕਹਿੰਦੇ ਹੱਸ ਖੇਡ ਲਈਦਾ ਜੀ ਔਜਲਾ ਬਾਈ ਜੀ ਸਾਡੀਆਂ ਦੁਆਵਾਂ ਨੇ ਭਾਰਜ ਬਾਈ ਜੀ ਸ਼ੰਮੀ ਬਾਈ ਜੀ ਲੰਮੀਆਂ ਉਮਰਾਂ ਹੋਣ ਤੁਹਾਡੀਆਂ ਤੇ ਸਾਡੀਆਂ ਵੀ ਐਵੇਂ ਹੀ ਹੱਸਦੇ ਖੇਡਦੇ ਰਹੀਏ ਲਵ ਜੂ ਕਹਿੰਦੇ ਜੀ ਤੇ ਮਨਦੀਪ ਜੀ ਕਹਿੰਦੇ ਆ ਫੈਨਾਂ ਨੇ ਇੱਕ ਵਾਰੀ ਪਾਣੀ ਦੀ ਵਾਰੀ ਦੇ ਉੱਤੇ ਲਾਈਵ ਹੋਏ ਬੰਦੇ ਨੂੰ ਮਰਵਾ ਦਿੱਤਾ ਸੀ ਜੀ ਕਹਿੰਦਾ ਦੇਖ ਲਵੋ ਸ਼ਰੀਕਾਂ ਨੇ ਪਾਣੀ 5 ਮਿੰਟ ਪਹਿਲਾਂ ਵੱਢ ਲਿਆ ਕਹਿੰਦੇ ਕਹਿੰਦਾ ਕਿ ਕਿਹਦੇ ਨਾਲ ਹੈ ਤੇਰੇ ਫੇਸਬੁੱਕ ਵਾਲਾ ਵੱਢਿਆ ਗਿਆ ਜੀ ਪਤਾ ਲੈਣ ਵੀ ਨਹੀਂ ਕਹਿੰਦੇ ਆਏ ਜੀ ਕਿਆ ਬਾਤ ਹੈ ਜੀ ਮੁਕੱਦਰ ਜੀ ਕਹਿੰਦੇ ਕਿਆ ਬਾਤ ਹੈ ਜਸੀ ਬਾਈ ਜੀ ਕਿਆ ਬਾਤ ਹੈ ਪਤਾ ਫਿਰ ਫੇਸਬੁੱਕ ਦੇ ਉੱਤੇ ਲੈਣਾ ਸੀ ਜੀ ਕਿਹਦੇ ਨਾਲ ਅਜੇ ਤਾਂ ਇਹ ਨਹੀਂ ਪਤਾ ਲੱਗਿਆ ਕਿਹਦੇ ਨਾਲ ਮੁਕੱਦਰ ਜੀ ਕਹਿੰਦੇ ਭਾਰਜ ਬਾਈ ਜੀ ਸ਼ੰਮੀ ਬਾਈ ਜੀ ਸ਼ੈਲੀ ਵੀਰ ਦਾ ਸ਼ੌਂਕ ਹੈ ਧਰਨਾ ਜੇ ਤੁਹਾਡੇ ਸਟੂਡੀਓ ਦੇ ਸਾਹਮਣੇ ਲੱਗ ਗਿਆ ਇਹ ਸ਼ੌਂਕ ਕਰੇਗਾ ਜੀ ਫਿਰ ਤਾਂ ਸ਼ੌਕਿੰਗ ਸਥਿਤੀ ਬਣ ਜਾਣੀ ਆ ਮੁਕੱਦਰ ਬਾਈ ਜੀ ਸ਼ੌਕ ਲੱਗੇਗਾ ਜ਼ੋਰ ਕਾ ਝਟਕਾ ਦੀਰੇ ਸੇ ਲੱਗੇਗਾ ਜੀ ਫਿਰ ਤਾਂ ਮੁਕੱਦਰ ਸਿੰਘ ਜੀ ਕਹਿੰਦੇ ਔਖਾ ਕਰੇਗਾ ਜੀ ਬਿਲਕੁਲ ਹੈ ਜੀ ਤੇ ਮਨਦੀਪ ਜੱਸੀ ਜੀ ਕਹਿੰਦੇ ਸ਼ੈਲੀ ਬਾਈ ਸਿਆ ਜੀ ਬਾਕੀ ਛੱਡੋ ਟੋਪਾ ਮਿਲਿਆ ਕੇ ਨਹੀਂ ਕਹਿੰਦੇ ਜੀ ਤੇ ਮੁਕੱਦਰ ਜੀ ਕਹਿੰਦੇ ਭਾਰਜ ਬਾਈ ਤਾਂ ਕਹਿੰਦੇ ਸਾਮਰਾਜਵਾਦ ਜਿੰਦਾਬਾਦ ਕਹਿਣ ਲੱਗ ਗਿਆ ਜੀ ਅੱਜ ਕਹਿੰਦੇ ਜੀ ਨਹੀਂ ਮੁਰਦਾਬਾਦ ਹੀ ਕਿਹਾ ਜੀ ਜਿੰਦਾਬਾਦ ਨਹੀਂ ਕਿਹਾ ਮਨਦੀਪ ਜੱਸੀ ਜੀ ਕਹਿੰਦੇ ਰਾਮੂ ਜੀ ਕੀ ਸਤਿਕਾਰਤ ਭੈਣ ਜੀ ਦਾ ਜੀ ਕਿਆ ਬਾਤ ਹੈ ਜੀ ਮਾਲ ਸੁਰਿੰਦਰ ਭੈਣ ਜੀ ਯੂ ਐਸ ਤੋਂ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜੀ ਮੁਕੱਦਰ ਜੀ ਕਹਿੰਦੇ ਪਹਿਲੀ ਮਿਲਣੀ ਕਬੂਤਰਾਂ ਦੇ ਦੇਸ਼ ਹੋਵੇਗੀ ਜੀ ਕਬੂਤਰ ਜਾ ਸ਼ੰਮੀ ਬਾਈ ਜੀ ਸ਼ੰਮੀ ਬਾਈ ਆ ਲਿਖਣਾ ਸੀ ਜੀ ਏਦਾਂ ਲਿਖਣਾ ਕਬੂਤਰ ਜਾ ਸ਼ੰਮੀ ਨੂੰ ਲਿਆ ਮਨਦੀਪ ਜੱਸੀ ਜੀ ਕਹਿੰਦੇ ਸ਼ਰਾਰਤੀ ਅਨਸਰ ਪਹਿਲਾਂ ਦੱਸਣਗੇ ਜੀ ਤੇ ਮੁਕੱਦਰ ਜੀ ਕਹਿੰਦੇ ਜੱਸੀ ਬਾਈ ਸਿਆ ਗ੍ਰੇਟ ਤੇ ਸ਼ੈਲੀ ਜੱਸੀ ਸਾਹਿਬ ਜੀ ਗ੍ਰੇਟ ਜੀ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਸੈਣੀ ਸਾਹਿਬ ਤੁਸੀਂ ਬਿਲਕੁਲ ਦਰੁਸਤ ਜਿਹੜਾ ਬੋਲਿਆ ਰਸ਼ੀਅਨ ਕੈਮਰਾ ਸੀ ਜੈਨਟ ਹੈਵੀ ਸੀ ਭਾਰਾ ਥੋੜਾ ਹੁੰਦਾ ਸੀ ਜੀ ਤੇ ਸਸਤਾ ਵੀ ਸੀ ਉਸ ਸਮੇਂ ਦਾ ਸ਼ੈਲੀ ਜੀ ਕਹਿੰਦੇ ਬਲਬੀਰ ਸਿੰਘ ਸੈਣੀ ਜੀ ਸਤਿ ਸ਼੍ਰੀ ਅਕਾਲ ਜੀ ਸ਼ੈਲੀ ਜੀ ਕਹਿੰਦੇ ਔਜਲਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਗ੍ਰੇਟ ਜੀ ਮਾਲ ਜੀ ਕਹਿੰਦੇ ਨੇ ਐਵਰ ਗ੍ਰੀਨ ਸੌਂਗ ਜੀ ਬਲਬੀਰ ਸਿੰਘ ਸੈਣੀ ਸਾਹਿਬ ਜਿਹੜੇ ਸੁਣਾ ਕੇ ਗਏ ਨੇ ਐਪਰੀਸ਼ੀਏਟ ਕਰਦੇ ਆ ਮੁਕੱਦਰ ਜੀ ਕਹਿੰਦੇ ਬਹੁਤ ਵਧੀਆ ਬਲਬੀਰ ਸੈਣੀ ਜੀ ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਕਿਆ ਬਾਤ ਹੈ ਸੈਣੀ ਸਾਹਿਬ ਨਹੀਂ ਰੀਸਾਂ ਤੁਹਾਡੀਆਂ ਜੀ ਮਨਦੀਪ ਜੱਸੀ ਜੀ ਕਹਿੰਦੇ ਬਲਬੀਰ ਸੈਣੀ ਸਾਹਿਬ ਜੀ ਕਿਆ ਬਾਤਾਂ ਜਨਾਬ ਜੀ ਤੇ ਬਲਬੀਰ ਸਿੰਘ ਸੈਣੀ ਜੀ ਗ੍ਰੇਟ ਜੀ ਔਜਲਾ ਸਾਹਿਬ ਪਸੰਦ ਕਰਦੇ ਨੇ ਉਹਨਾਂ ਦਾ ਗੀਤ ਤੇ ਸ਼ੈਲੀ ਵੀਰੇ ਗਿਆ ਬਾਤਾਂ ਕਹਿੰਦੇ ਗ੍ਰੇਟ ਜੀ ਔਜਲਾ ਸਾਹਿਬ ਲਿਖਦੇ ਨੇ ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਚੰਡੀਗੜ੍ਹ ਤੋਂ ਕੁੱਕੀ ਜੀ ਬਹੁਤ ਸ਼ੁਕਰੀਆ ਜੀ ਤੇ ਚਰਨਜੀਤ ਸਿੰਘ ਸ਼ੈਲੀ ਜੀ ਬੜੀ ਮਿਹਰਬਾਨੀ ਜੀ ਕਹਿੰਦੇ ਤੇ ਸੁਰਿੰਦਰ ਮਾਲ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੇ ਮੁਕੱਦਰ ਸਿੰਘ ਔਲਖ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਿਕੰਦਰ ਸਿੰਘ ਔਜਲਾ ਜੀ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਨੇ ਸੈਣੀ ਸਾਹਿਬ ਬਲਬੀਰ ਸਿੰਘ ਸੈਣੀ ਜੀ ਤੇ ਅੱਜ ਰਾਜਨ ਸੈਣੀ ਜੀ ਕਿਤੇ ਲੱਗਦਾ ਕਿ ਬਿਜ਼ੀ ਰਹਿ ਗਏ ਜੀ ਤੇ ਦੂਸਰੇ ਪਾਸੇ ਸ਼ੈਲੀ ਬਾਈ ਜੀ ਤੋਂ ਪਹਿਲਾਂ ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਅੱਜ ਪ੍ਰੋਗਰਾਮ ਨੂੰ ਕਿਸੇ ਨੇ ਲਾਈਕ ਤਾਂ ਨਹੀਂ ਕੀਤਾ ਕਹਿੰਦੇ ਜੀ ਮੈਂ ਤਾਂ ਕਰ ਦਿੱਤਾ ਜੀ ਤੇ ਸ਼ੈਲੀ ਜੀ ਕਹਿੰਦੇ ਅਸੀਂ ਤਾਂ ਲਾਈਕ ਤੇ ਸ਼ੇਅਰ ਪਹਿਲਾਂ ਹੀ ਕਰ ਦਿੱਤਾ ਜੀ ਆਪਣੀ ਜਿੰਮੇਵਾਰੀ ਸਮਝ ਕੇ ਜੀ ਕਿਆ ਬਾਤ ਹੈ ਸ਼ੈਲੀ ਬਾਈ ਜੀ ਦਿਲ ਖੁਸ਼ ਕੀਤਾ ਬੋਗੈਮ ਬੋ ਖੁਸ਼ ਹੋਆ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਸਾਰੇ ਦੋਸਤਾਂ ਨੂੰ ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਠੀਕ ਹੈ ਸ਼ੈਲੀ ਜੀ 9 ਲਾਈਕ ਹੋ ਗਈਆਂ ਨੇ ਜੀ ਇਹ 12-13 ਹੋ ਗਏ ਨੇ ਜੀ ਤੇ ਮਨਦੀਪ ਮਾਨ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ ਲਓ ਇਹ ਸਾਨੂੰ ਤੁਹਾਡੇ ਸਾਰਿਆਂ ਦੇ ਸੁਣੀਏ ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ
ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੁਣ ਹੋਵੇਗੀ ਮੁਲਾਕਾਤ। ਦੋਸਤੋ ਮੈਨੂੰ ਦਿਓ ਆਗਿਆ ਤੇ ਵੱਧ ਘੱਟ ਬੋਲ ਗਏ ਹੋਏ ਗੁਸਤਾਖੀ ਮਾਫ਼ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਹੈ ਸਤਿ ਸ੍ਰੀ ਅਕਾਲ ਤੇ ਗੀਤ ਸੁਣਦੇ ਹਾਂ ਪਿਆਰਾ ਪਿਆਰਾ ਜਾਂਦੇ ਜਾਂਦੇ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਤੁਸੀਂ ਜਿਹੜਾ ਸੁਣ ਸਕਦੇ ਹੋ। ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਓ। ਕੋਈ ਪੈਸਾ ਧੇਲਾ ਨਹੀਂ ਲੱਗਦਾ ਦੋਸਤੋ ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ। ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਪ੍ਰੋਗਰਾਮ ਜਦੋਂ ਲਾਈਵ ਹੁੰਦਾ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਜੀ।

0: ರೇಡಿಯೋ.
1: ਹਾਂਜੀ ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ. ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਤੁਹਾਡਾ ਮੇਰਾ ਰਾਬਤਾ ਜੁੜ ਚੁੱਕਿਆ. ਦੋ ਸਵਾ ਦੋ ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ. ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਸਭ ਦਾ ਦੋਸਤਾਂ ਦਾ ਨਿੱਘਾ ਸਵਾਗਤ ਹੈ. ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤੇ ਹੋਰ ਵੀ ਜਾਣਕਾਰੀਆਂ, ਹੋਰ ਸਾਰੇ ਰਿਕਾਰਡਿਡ ਪ੍ਰੋਗਰਾਮ ਉਹਦੇ ਉੱਤੇ ਅਵੇਲੇਬਲ ਨੇ ਤੇ ਕਹਾਣੀਆਂ, ਕਿਤਾਬਾਂ, ਹੋਰ ਸਾਰਾ ਸਿਲਸਿਲਾ ਉਹਦੇ ਉੱਤੇ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਹੋ. ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਸੇਮ ਹੀ ਹੈ ਜੀ, ਤੇ ਫਿਲਹਾਲ ਸਟੂਡੀਓ ਦਾ, ਤੇ ਉਹਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਖਬਰਾਂ ਦੇ ਨਾਲ ਨਾਲ ਜਿਹੜਾ ਬਾਅਦ ਦੇ ਵਿੱਚ ਦੇ ਸਕਦੇ ਹੋ. ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਤੇ ਸਮਾਂ ਤੇ ਸਥਿਤੀ. ਫਿਲਹਾਲ ਦੀਆਂ ਘੜੀਆਂ ਦੇ ਮੁਤਾਬਕ ਸ਼ਾਮ ਦੇ 7:00 ਘੜੀਆਂ ਦੇ ਉੱਤੇ ਇਸ ਵਕਤ 11 ਮਿੰਟ ਦਾ ਸਮਾਂ ਹੋ ਗਿਆ. ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦਾ ਸਮਾਂ ਹੈ ਦੋਸਤੋ, 12:00 ਘੜੀਆਂ ਦੇ ਉੱਤੇ 11 ਮਿੰਟ ਹੋ ਚੁੱਕੇ ਨੇ. ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:11, ਯੂਕੇ ਦੇ ਵਿੱਚ ਸ਼ਾਮ ਦੇ ਜਿਹੜੇ ਨੇ 5:11 ਤੇ ਭਾਰਤ ਦੇ ਵਿੱਚ ਇਸ ਵਕਤ ਸ਼ਾਮ ਦੇ 9:42 ਦਾ ਸਮਾਂ ਹੋ ਗਿਆ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:12 ਦਾ ਸਮਾਂ ਹੈ. ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਬਾਕੀ ਤੁਸੀਂ ਕਮੈਂਟ ਦੇ ਰਾਹੀਂ ਜ਼ਰੂਰ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਕਿਵੇਂ ਤੁਹਾਡੇ ਤੱਕ ਸਾਰਾ ਕੁਝ ਜਿਹੜਾ ਪਹੁੰਚ ਰਿਹਾ ਸੀ. ਤੇ ਲੋ ਫਿਰ ਅੱਜ ਦੇ ਦਿਹਾੜੇ ਦੀ ਗੱਲ ਕਰਦੇ ਹਾਂ. 12 ਮਈ ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ 2026. ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ. ਅੱਜ ਦਾ ਵਿਚਾਰ ਕਹਿੰਦਾ ਹੈ ਕਿ ਅਰਦਾਸ ਦੇ ਵਿੱਚ ਜੁੜੇ ਹੱਥਾਂ ਦੇ ਨਾਲ ਕਿਸੇ ਦੀ ਸਹਾਇਤਾ ਦੇ ਲਈ ਵਧਾਏ ਹੱਥ ਜਿਹੜੇ ਨੇ ਮਹਾਨ ਹੋ ਜਾਂਦੇ ਆ. ਤੇ 12 ਤਰੀਕ ਤੇ ਮਈ ਦਾ ਮਹੀਨਾ 1459 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਯੋਧਪੁਰ ਦੀ ਸਥਾਪਨਾ ਹੋਈ ਸੀ ਤੇ 1820 ਦੇ ਵਿੱਚ ਫਲੋਰੈਂਸ ਨਾਈਟਿੰਗਲ ਦਾ ਜਿਹੜਾ ਜਨਮ ਹੋਇਆ ਉਹਨਾਂ ਦੀ ਅੱਗੇ ਜਾ ਕੇ ਗੱਲ ਕਰਦੇ ਹਾਂ, ਜਿਸ ਦੇ ਵਿੱਚ ਸ਼ਾਮਦਾਰ ਜਿਹੜਾ ਕਹਿ ਸਕਦੇ ਹਾਂ ਕਿ ਹੈਲਪਰ, ਚਾਹੇ ਉਹ ਹੋਸਪਿਟਲ ਦੇ ਵਿੱਚ ਹੈ, ਨਰਸ ਹੈ, ਮੈਨ ਹੈ, ਫੀਮੇਲ ਹੈ, ਉਹਦੇ ਵਿੱਚ ਯੋਗਦਾਨ ਉਹਨਾਂ ਦਾ ਵਡਮੁੱਲਾ ਜਿਹੜਾ ਅੱਜ ਵੀ ਚੇਤਿਆਂ ਦੇ ਵਿੱਚ ਰਹੇਗਾ. 1921 ਦੇ ਵਿੱਚ ਨੈਸ਼ਨਲ ਹੋਸਪਿਟਲ ਡੇ ਜਿਹੜਾ ਪਹਿਲੀ ਵਾਰ ਮਨਾਇਆ ਗਿਆ ਸੀ 1921 ਦੇ ਵਿੱਚ, ਤੇ 1952 ਦੇ ਵਿੱਚ ਭਾਰਤ ਦਾ ਪਹਿਲਾ ਲੋਕ ਸਭਾ ਇਜਲਾਸ ਜਿਹੜਾ ਹੋਇਆ ਸੀ. 2008 ਦੇ ਵਿੱਚ ਚੀਨ ਦੇ ਵਿੱਚ ਭਾਰੀ ਭੂਚਾਲ ਦੇ ਨਾਲ ਤਕਰੀਬਨ 69,000 ਜਿਹੜੇ ਮੌਤਾਂ ਤੇ ਹਜ਼ਾਰਾਂ ਜਿਹੜੇ ਲੋਕ ਜ਼ਖਮੀ ਹੋਏ ਸੀ. ਕੌਮਾਂਤਰੀ ਨਰਸ ਦਿਵਸ ਫਲੋਰੈਂਸ ਨਾਈਟਿੰਗਲ ਉਹਨਾਂ ਦੀ ਗੱਲ ਕਰਦੇ ਹਾਂ, ਜਿਸ ਨੂੰ ਲੈਂਪ ਵਾਲੀ ਦੇਵੀ ਵੀ ਕਿਹਾ ਜਾਂਦਾ ਹੈ. ਉਹਨਾਂ ਦਾ ਜਨਮ ਜਿਹੜਾ ਸੀ ਫਲੋਰੈਂਸ ਜਿਹੜਾ ਸ਼ਹਿਰ ਹੈ ਇਟਲੀ ਦੇ ਵਿੱਚ, ਅੱਜ ਦੇ ਦਿਹਾੜੇ ਦੇ ਉੱਤੇ ਮਈ ਦਾ ਮਹੀਨਾ 1820 ਨੂੰ ਹੁੰਦਾ ਹੈ. ਬਚਪਨ ਤੋਂ ਇਹ ਜਿਹੜੇ ਸਨ ਪੜ੍ਹਨ ਲਿਖਣ ਤੇ ਸਮਾਜ ਸੇਵਾ ਵੱਲ ਰੁਚੀ ਰੱਖਦੇ ਸੀ. 1853 ਦੇ ਵਿੱਚ ਉਹਨਾਂ ਨੇ ਨਰਸਿੰਗ ਦੀ ਜਿਹੜੀ ਟ੍ਰੇਨਿੰਗ ਕੀਤੀ ਤੇ ਇੰਗਲੈਂਡ ਦੇ ਇੱਕ ਹਸਪਤਾਲ ਦੇ ਵਿੱਚ ਕੰਮ ਕਰਨ ਲੱਗ ਪਏ. ਹਸਪਤਾਲ ਦੇ ਵਾਰਡਾਂ ਦੀ ਜਿਹੜੀ ਸਫਾਈ, ਰੋਗੀਆਂ ਦੇ ਲਈ ਗਰਮ ਪਾਣੀ, ਪੌਸ਼ਟਿਕ ਭੋਜਨ ਜਿਹੜਾ ਸੀ ਉਹਦਾ ਸਾਰਾ ਧਿਆਨ ਖਿਆਲ ਰੱਖਣਾ ਉਸਦਾ ਜਿਹੜਾ ਨਿਤਨੇਮ ਹੋ ਗਿਆ. 1854 ਦੇ ਵਿੱਚ ਬਰਤਾਨੀਆ ਤੇ ਫਰਾਂਸ ਨੇ ਰੂਸ ਤੇ ਹਮਲਾ ਕਰ ਦਿੱਤਾ ਤੇ ਜੰਗ ਸ਼ੁਰੂ ਹੋਈ ਤੇ ਵੱਡੀ ਗਿਣਤੀ ਦੇ ਵਿੱਚ ਫੌਜੀ ਜ਼ਖਮੀ ਹੋਏ. ਬਰਤਾਨੀਆ ਸਰਕਾਰ ਨੇ ਫਲੋਰੈਂਸ ਦੀ ਜਿਹੜੀ ਸੀ ਅਗਵਾਈ ਹੇਠ ਨਰਸਾਂ ਦੀ ਜਿਹੜੀ ਸੀ ਇੱਕ ਟੋਲੀ ਤੁਰਕੀ, ਜਿੱਥੇ ਕਿ ਲੜਾਈ ਹੋ ਰਹੀ ਸੀ, ਉਥੇ ਭੇਜ ਦਿੱਤੀ. ਹਸਪਤਾਲ ਦੀ ਹਾਲਤ ਬਹੁਤ ਖਸਤਾ ਸੀ ਪਰ ਉਹਨੇ ਦਿਨ ਰਾਤ ਜਿਹੜਾ ਸੀ ਨੀਂਦ ਦੀ ਬਿਨਾਂ ਪ੍ਰਵਾਹ ਕੀਤਿਆ ਹੋਇਆ ਤੜਫ ਰਹੇ ਫੌਜੀਆਂ ਦੀ ਮੱਲਮ ਪੱਟੀ ਤੇ ਸੇਵਾ ਸੰਭਾਲ ਕੀਤੀ. ਫੌਜੀਆਂ ਨੇ ਇਸ ਖੁਸ਼ਨੁਮਾ ਔਰਤ ਦਾ ਨਾਂ ਜਿਹੜਾ ਸੀ ਲੇਡੀ ਵਿਦ ਦਾ ਲੈਂਪ ਰੱਖ ਦਿੱਤਾ. ਉਸੇ ਸਾਲ ਹੀ 1854 ਦੇ ਵਿੱਚ ਕਰਮੀਆਂ ਦਾ ਯੁੱਧ ਜਿਹੜਾ ਸੀ ਕਰੀਮੀਆਂ ਦਾ ਯੁੱਧ ਹੋ ਗਿਆ, ਛਿੜ ਪੈਂਦਾ ਹੈ ਤੇ ਜਿੱਥੇ ਫੌਜੀਆਂ ਦਾ ਇਲਾਜ ਨਾ ਕਾਫੀ ਸੀ ਤਾਂ ਯੁੱਧ ਮੰਤਰੀ ਸਿਡਨੀ ਹਰਬਰਟ ਨੇ ਜਿਹੜਾ ਸੀ ਫਲੋਰੈਂਸ ਨੂੰ ਪੱਤਰ ਲਿਖਿਆ ਕਿ ਉਹ ਰਣਭੂਮੀ ਦੇ ਵਿੱਚ ਪਹੁੰਚ ਕੇ ਜ਼ਖਮੀ ਫੌਜੀਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਲਵੇ. ਉਹ ਉੱਥੇ ਜਿਹੜਾ ਪਹੁੰਚ ਕੇ ਸਿਰ ਦੇ ਉੱਤੇ ਸਫੈਦ ਜਿਹੜਾ ਚਿੱਟੇ ਰੰਗ ਦਾ ਟੋਪ ਪਾ ਕੇ ਤੇ ਕਾਲਾ ਚੋਲਾ ਪਹਿਨ ਕੇ ਫੌਜੀਆਂ ਦੀ ਹੱਥ ਦੇ ਵਿੱਚ ਲੈਂਪ ਲੈ ਕੇ ਤੇ ਰਾਤ ਦਿਨ ਮੱਲਮ ਪੱਟੀ ਤੇ ਸੇਵਾ ਕਰਦੀ ਰਹੀ। 1907 ਦੇ ਵਿੱਚ ਉਸ ਨੂੰ ਇੰਗਲੈਂਡ ਦੀ ਮਹਾਰਾਣੀ ਨੇ ਨਿੱਜੀ ਤੌਰ ਦੇ ਉੱਤੇ ਬੁਲਾ ਕੇ ਸੱਦਾ ਪੱਤਰ ਦੇ ਕੇ ਆਰਟ ਆਫ ਮੈਰਿਟ ਤੇ 1908 ਦੇ ਵਿੱਚ ਫਰੀਡਮ ਆਫ ਦਾ ਸਿਟੀ ਆਫ ਲੰਡਨ ਦੀ ਜਿਹੜੀ ਸੀ ਉਪਾਧੀ ਦੇ ਦਿੱਤੀ। ਫਲੋਰੈਂਸ ਨੂੰ ਰੈੱਡ ਕਰਾਸ ਸੁਸਾਇਟੀ ਨੇ ਰੈੱਡ ਕਰਾਸ ਅੰਦੋਲਨ ਦੀ ਆਗੂ ਐਲਾਨ ਦਿਆਂ ਇਸ ਕਿੱਤੇ ਦੇ ਵਿੱਚ ਰਹਿੰਦੇ ਹੋਏ ਇਨ੍ਹਾਂ ਨੂੰ ਬਹੁਤ ਸਾਰੇ ਐਵਾਰਡਾਂ ਰਾਇਲ ਰੈੱਡ ਕਰਾਸ ਆਰਡਰ ਆਫ ਮੈਰਿਟ ਜਿਹੜੇ ਨੇ ਉਨ੍ਹਾਂ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। 13 ਅਗਸਤ 1910 ਦੇ ਵਿੱਚ ਲੈਂਪ ਵਾਲੀ ਦੇਵੀ ਜਿਹੜੀ ਹੈ ਫਲੋਰੈਂਸ ਨਾਈਟਿੰਗਲ ਇੰਗਲੈਂਡ ਦੇ ਵਿੱਚ ਸੰਸਾਰ ਨੂੰ ਅਲਵਿਦਾ ਕਹਿ ਜਾਂਦੀ ਹੈ। ਅੱਜ ਦੇ ਦਿਹਾੜੇ ਦੇ ਉੱਤੇ ਕੌਮਾਂਤਰੀ ਨਰਸ ਦਿਵਸ ਜਿਹੜਾ ਨਰਸ ਦਿਵਸ ਵੀ ਮਨਾਇਆ ਜਾਂਦਾ ਹੈ ਤੇ ਇਸਦੀ ਜਿਹੜੀ ਅਸਲ ਦੇ ਵਿੱਚ ਨਰਸ ਦਿਵਸ ਮਨਾਉਣ ਦੀ ਸ਼ੁਰੂਆਤ 1953 ਤੋਂ ਹੁੰਦੀ ਹੈ। ਯੂਨਾਈਟਿਡ ਸਟੇਟਸ ਦੇ ਜਿਹੜਾ ਸਿਹਤ ਸਿੱਖਿਆ ਵਿਭਾਗ ਦੇ ਇੱਕ ਅਫਸਰ ਨੇ ਆਪਣੇ ਪੱਧਰ ਦੇ ਉੱਤੇ ਇਹਨੂੰ ਸ਼ੁਰੂ ਕੀਤਾ ਸੀ। ਇੰਟਰਨੈਸ਼ਨਲ ਕੌਂਸਲ ਆਫ ਨਰਸਿਜ਼ ਨੇ ਜਿਹੜਾ ਸੀ 1965 ਦੇ ਵਿੱਚ ਪਹਿਲੀ ਵਾਰ ਨਰਸਿਜ਼ ਦਿਵਸ ਮਨਾਇਆ। 1974 ਤੋਂ ਇਸ ਸੰਸਥਾ ਨੇ ਫਲੋਰੈਂਸ ਨਾਈਟਿੰਗਲ ਦੇ ਜਿਹੜਾ ਜਨਮ ਦਿਨ ਨੂੰ ਨਰਸਿਜ਼ ਦਿਵਸ ਮਨਾਉਣ ਦੀ ਜਿਹੜੀ ਪ੍ਰਵਾਨਗੀ ਦਿੱਤੀ। ਕਈ ਦੇਸ਼ਾਂ ਦੇ ਵਿੱਚ ਜਿਹੜਾ 2003 ਤੋਂ 6 ਮਈ ਤੋਂ 12 ਮਈ ਤੱਕ ਜਿਹੜਾ ਇੱਕ ਹਫ਼ਤਾ ਨਰਸਿਜ਼ ਹਫ਼ਤਾ ਜਿਹੜਾ ਮਨਾਇਆ ਜਾਂਦਾ ਹੈ। ਇਸ ਦੇ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾਂਦਾ ਹੈ। ਪੈਰਾ ਮੈਡੀਕਲ ਕਾਮਿਆਂ ਤੋਂ ਬਿਨਾਂ ਡਾਕਟਰ ਅਧੂਰਾ। ਡਾਕਟਰ ਦੇ ਕਹਿਣ ਦੇ ਉੱਤੇ ਨਰਸ ਆਪਣੇ ਵਾਰਡ ਦੇ ਵਿੱਚ ਦਾਖਲ ਮਰੀਜ਼ਾਂ ਨੂੰ ਸਮੇਂ ਸਿਰ ਦਵਾਈ ਦਿੰਦੇ ਹੈ ਤੇ ਉਨ੍ਹਾਂ ਦੀ ਸਿਹਤ ਦਾ ਜਿਹੜਾ ਧਿਆਨ ਤੇ ਖਿਆਲ ਰੱਖਦੇ ਹੈ। ਮਰੀਜ਼ਾਂ ਦੇ ਨਾਲ ਉਸਦਾ ਵਿਹਾਰ ਦੋਸਤਾਨਾ ਹੁੰਦਾ ਜੋ ਜ਼ਰੂਰੀ ਵੀ ਹੈ ਕਿਉਂਕਿ ਦਵਾਈ ਦੇ ਨਾਲ ਨਾਲ ਹੌਸਲਾ ਵੀ ਜਿਹੜਾ ਨਾਲ ਚਾਹੀਦਾ ਜ਼ਰੂਰੀ ਹੈ। ਜਨਤਕ ਸਿਹਤ ਕੇਂਦਰਾਂ ਦੇ ਵਿੱਚ ਕੁਝ ਕੁ ਨੂੰ ਨਰਸਾਂ ਦਾ ਜਿਹੜਾ ਵਿਹਾਰ ਸਦਾ ਸ਼ੱਕ ਦੇ ਘੇਰੇ ਦੇ ਵਿੱਚ ਵੀ ਰਿਹਾ ਕਿਉਂਕਿ ਇਨ੍ਹਾਂ ਕੇਂਦਰਾਂ ਦੇ ਵਿੱਚ ਜਾਣ ਵਾਲੇ ਮਰੀਜ਼ ਅਨਪੜ੍ਹ ਤੇ ਗਰੀਬ ਜਿਹੜੇ ਹੋ ਸਕਦੇ ਹੈ ਤੇ ਉਹ ਇਨ੍ਹਾਂ ਨੂੰ ਟਿੱਚ ਹੀ ਜੜੀਆਂ ਜਾਂਦੀਆਂ ਨੇ ਜਾਂ ਜਾਣਦੇ ਨੇ, ਸਿੱਧੇ ਮੂੰਹ ਦੀ ਗੱਲ ਤੱਕ ਨਹੀਂ ਕਰਦੇ ਹੈ। ਦੇਸ਼ ਦੇ ਵਿੱਚ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਲਈ 2024 ਤੱਕ 4 ਲੱਖ ਡਾਕਟਰਾਂ ਤੇ 10 ਲੱਖ ਨਰਸਾਂ ਦੀ ਘਾਟ ਹੈ ਭਾਰਤ ਦੇ ਵਿੱਚ। ਨਰਸ ਦਿਵਸ ਮੌਕੇ ਤੇ ਨਰਸਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਕਿ ਉਹ ਆਪਣਾ ਹਰ ਕਾਰਜ ਮਨੁੱਖਤਾ ਦੀ ਸੇਵਾ ਦੇ ਵਿੱਚ ਲਾਉਣ ਤੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨ ਤੇ ਕੋਰੋਨਾ ਕਾਲ ਦੇ ਵਿੱਚ ਨਰਸਾਂ ਨੇ ਪੂਰੀ ਜਿੰਮੇਵਾਰੀ ਲਗਨ ਦੇ ਨਾਲ ਨਿਡਰਤਾ ਦੇ ਨਾਲ ਸ਼ਲਾਘਾਯੋਗ ਕੰਮ ਵੀ ਕੀਤਾ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਅੱਗੇ ਚੱਲਦੇ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਉਹਨਾਂ ਨੂੰ ਵੱਧਦੇ ਆਂ ਕੀ ਜੋ ਮਾਹੌਲ ਹੈ ਦੁਨੀਆਦਾਰੀ ਦੇ ਵਿੱਚ ਵਾਪਰ ਰਿਹਾ ਉਹਦੀ ਗੱਲ ਕਰਦੇ ਆਂ। ਅੱਜ 12 ਮਈ 2026 ਦਾ ਦਿਹਾੜਾ ਤੇ ਲਓ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਇਹਦੇ ਪ੍ਰੋਗਰਾਮ ਦੀ। ਫਿਰ ਪਾਤਾ ਖਿਲਾਰਾ ਈਡੀ ਨੇ CBI ਨੇ ਰਲ ਮਿਲ ਕੇ ਸਭ ਨੂੰ ਆਪਣਾ ਪਾਲਾ ਜਿਹੜਾ ਸਤਾ ਰਿਹਾ ਹੈ ਤੇ ਉਧੜ ਗਈ ਹੈ ਖਿੱਦੋ, ਦੇਖਦੇ ਹੁਣ ਕੀ ਜਿਹੜਾ ਉਹਦੇ ਵਿੱਚੋਂ ਨਿਕਲਦਾ ਹੈ। ਦੂਸਰੇ ਪਾਸੇ ਅਮਰੀਕਾ ਦੇ ਜੋ ਹਾਲਾਤ ਨੇ ਉੱਥੇ ਜਿਹੜਾ ਫੌਜੀ ਕਾਰਵਾਈ ਦੇ ਲਈ ਇਜਾਜ਼ਤ ਲੈਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਤੇ ਕੁਝ ਜਿਹੜੇ ਨੇ ਲੀਡਰ ਨੇ ਜਾਂ ਆਫਿਸਰ ਨੇ ਹਾਮੀ ਵੀ ਭਰਨ ਲੱਗੇ ਨੇ। ਜੰਗਬੰਦੀ ਜਿਹੜੀ ਹੈ ਉਹਦਾ ਖਤਮ ਹੋਣ ਦਾ ਸਮਾਂ ਵੀ ਲੱਗ ਆ ਰਿਹਾ ਤੇ ਜਿੰਨਾ ਚਿਰ ਅਮਰੀਕਾ ਦੇ ਵਿੱਚ ਉਸਦੀ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਅਗਲੀ ਕਾਰਵਾਈ ਦੇ ਲਈ ਤਾਂ ਉਸਦੀ ਉਡੀਕ ਦੇ ਵਿੱਚ ਟਰੰਪ ਲੱਗੇ ਹੋਏ ਨੇ, ਚਾਈਨਾ ਦਾ ਦੌਰਾ ਵੀ ਕਰ ਰਹੇ ਨੇ। ਦੂਸਰੇ ਪਾਸੇ ਇਰਾਨ ਅੰਦਰ ਖਾਤੇ ਜੋ ਉਨ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਨੇ ਜਾਂ ਉਨ੍ਹਾਂ ਦੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਚੇਤੰਨ ਜਾਂ ਉਨ੍ਹਾਂ ਨੂੰ ਜ਼ਰੂਰ ਇਤਲਾਹ ਦੇ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਕੁਝ ਵਾਪਰਨ ਜਾਵੇਗਾ, ਵੱਡੇ ਪੱਧਰ ਦੇ ਉੱਤੇ ਕੁਝ ਨਾ ਕੁਝ ਕਾਰਵਾਈ ਹੋਏਗੀ ਕਿਉਂਕਿ ਟੇਬਲ ਦੇ ਉੱਤੇ ਬੈਠ ਕੇ ਮਸਲੇ ਜਿਹੜੇ ਹੱਲ ਹੁੰਦੇ ਨਜ਼ਰ ਨਹੀਂ ਆ ਰਹੇ। ਦੂਸਰੇ ਪਾਸੇ ਕੱਲ ਇੱਕ ਰਿਪੋਰਟ ਜਾਰੀ ਹੋਈ ਅਮਰੀਕਾ ਦੇ ਵੱਲੋਂ ਜੋ ਕਿ ਪਾਕਿਸਤਾਨ ਨੂੰ ਘੇਰੇ ਦੇ ਵਿੱਚ ਲੈ ਲਿਆ ਕਿ ਜੰਗ ਦੇ ਦੌਰਾਨ ਜਿਹੜਾ ਪਾਕਿਸਤਾਨ ਨੇ ਇੱਕ ਪਾਸੇ ਸਾਡੇ ਨਾਲ ਲਾਈਆਂ ਹੋਈਆਂ ਨੇ ਤੇ ਦੂਸਰੇ ਪਾਸੇ ਉਹ ਸਮਝੌਤੇ ਦੀ ਗੱਲ ਕਰਾ ਰਿਹਾ। ਪਰ ਉਸ ਸਮੇਂ ਦੇ ਵਿੱਚ ਜਿਹੜਾ ਇਰਾਨ ਦੇ ਕੁਝ ਜਿਹੜੇ ਜਹਾਜ਼ ਜੈੱਟ ਜਹਾਜ਼ ਉਹਦੇ ਪਲੇਟਫਾਰਮ ਉਹਦੇ ਬੇਸ ਦੇ ਉੱਤੇ ਪਾਕਿਸਤਾਨ ਦੇ ਵਿੱਚ ਜਿਹੜੇ ਉਹਨਾਂ ਦੀ ਸਹਾਇਤਾ ਕੀਤੀ ਗਈ, ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਹੋਈ ਹੈ ਜਿਸ ਦੇ ਵਿੱਚ ਅੱਜ ਪਾਕਿਸਤਾਨ ਦੇ ਵੱਲੋਂ ਵੀ ਉਸਦਾ ਜਿਹੜਾ ਜਵਾਬ ਦਿੱਤਾ ਗਿਆ ਕਿ ਦਰਅਸਲ ਸਾਰਾ ਕੁਝ ਝੂਠ ਪ੍ਰੋਪੇਗੰਡਾ ਕਹਿੰਦੇ ਹੋ ਰਿਹਾ। ਕਿਤੇ ਨਾ ਕਿਤੇ ਪਾਕਿਸਤਾਨ ਵੀ ਜਿਹੜਾ ਇਨ੍ਹਾਂ ਮੁੱਦਿਆਂ ਦੇ ਵਿੱਚ ਘਿਰਦਾ ਨਜ਼ਰ ਆ ਰਿਹਾ ਕਿਉਂਕਿ ਉਹ ਆਪਣਾ ਫਾਇਦਾ ਦੇਖਦੇ ਨੇ ਤੇ ਆਪਣਾ ਫਾਇਦਾ ਲੈ ਕੇ ਆਪਣੇ ਪਾਸੇ ਹੋਏ ਬਿਲੀਅਨ ਡਾਲਰ ਉਨ੍ਹਾਂ ਨੇ ਉਸ ਜੰਗ ਦੇ ਦੌਰਾਨ ਵੀ ਵੱਖਰੇ ਵੱਖਰੇ ਦੇਸ਼ਾਂ ਤੋਂ ਲਿਆ ਦਿੱਤਾ, ਸਹਾਇਤਾ ਕੀਤੀ ਹੈ ਪਾਕਿਸਤਾਨ ਦੀ ਤੇ ਦੇਖਦੇ ਆਉਣ ਵਾਲੇ ਹਾਲਾਤ ਕੀ ਕਹਿੰਦੇ ਨੇ, ਅੱਗੇ ਕੀ ਕੁਝ ਵਾਪਰਦਾ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹਲਚਲ ਹੈ ਤੇ ਇਰਾਨ ਯੂ ਐਸ ਇਜ਼ਰਾਈਲ ਜੰਗ ਟਰੰਪ ਦੇ ਬਿਆਨ ਦੇ ਨਾਲ ਜਿਹੜਾ ਤਣਾਅ ਵੱਧ ਰਿਹਾ ਤੇ ਈਰਾਨ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਭਾਈ ਜੇ ਤੁਸੀਂ ਸਾਡੇ ਉੱਤੇ ਦਬਾਅ ਪਾਈ ਜਾਓਗੇ ਤੇ ਇਸ ਚੀਜ਼ ਨੂੰ ਘੱਟ ਨਹੀਂ ਕਰੋਗੇ ਜਾਂ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਐਸੀ ਹਰਕਤ ਕੀਤੀ ਸਾਡੇ ਉੱਤੇ ਹਮਲਾ ਕੀਤਾ ਜਾਂ ਕੁਝ ਤਾਂ ਅਸੀਂ 90% ਜਿਹੜਾ ਯੂਰੇਨੀਅਮ ਆ ਉਹਦਾ ਭੰਡਾਰ ਜਮ੍ਹਾਂ ਕਰਾਂਗੇ ਤੇ ਹਾਲਾਤ ਜਿਹੜੇ ਨੇ ਨਾਜ਼ੁਕ ਜਿਹੜੇ ਹੋਰ ਬੰਦੇ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਪਾਕਿਸਤਾਨ ਤੇ ਅਮਰੀਕਾ ਦੇ ਦੋਸ਼ ਮਿਡਲ ਈਸਟ ਕ੍ਰਾਈਸਿਸ ਕਾਰਨ ਤੇਲ ਅਤੇ ਏਅਰਲਾਈਨ ਜਿਹੜੇ ਨੇ ਵੱਡੀਆਂ ਵੱਡੀਆਂ ਏਅਰਲਾਈਨਸ ਜਿਹੜੀਆਂ ਨੇ ਯੂਰਪੀਅਨ ਏਸ਼ੀਅਨ ਅਮੈਰੀਕਨ ਕੈਨੇਡਾ ਤੇ ਉਹਨਾਂ ਨੇ ਜਿਹੜਾ ਤੁਰਕਿਸ਼ ਏਅਰਲਾਈਨਸ ਜਿਹੜੀਆਂ ਨੇ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਫਲਾਈਟਾਂ ਜਰਮਨ ਏਅਰਲਾਈਨ ਲਫਤਾਂਸਾ ਫਿਨ ਏਅਰ ਜਿਹੜੀ ਹੈ ਫਿਨਲੈਂਡ ਦੀ ਤੇ ਉਹਨਾਂ ਨੇ ਆਪਣੀਆਂ ਫਲਾਈਟਾਂ ਨੂੰ ਜਿਹੜਾ ਜਾਬਤੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਘੱਟ ਤੋਂ ਘੱਟ ਜਿਹੜਾ ਫਲਾਈ ਕੀਤਾ ਜਾਵੇ ਤੇ ਉਹਨਾਂ ਨੇ ਉਡਾਨਾਂ ਜਿਹੜੀਆਂ ਨੇ ਘਟਾ ਦਿੱਤੀਆਂ ਨੇ ਕਿਉਂਕਿ ਤੇਲ ਦੀਆਂ ਕੀਮਤਾਂ ਤੇ ਆਰਥਿਕਤਾ ਜਿਹੜੀ ਹੈ ਡਾਵਾਂਡੋਲ ਹੈ ਤੇ ਦੇਖਦਿਆਂ ਹੁਣ ਇਸ ਤਬਾਹੀ ਦੇ ਵਿੱਚ ਕਿੰਨੀਆਂ ਕੁ ਕੰਪਨੀਆਂ ਜਿਹੜੀਆਂ ਨੇ ਕਾਰਪੋਰੇਟ ਢਾਂਚਾ ਜਾਂ ਹੋਰ ਸਾਰੀਆਂ ਚੀਜ਼ਾਂ ਗਰਕ ਹੁੰਦੀਆਂ ਨੇ ਉਹ ਦੇਖਣ ਵਾਲਾ ਜਿਹੜਾ ਮੰਜ਼ਰ ਹੋਵੇਗਾ ਪੰਜਾਬ ਦੀ ਸਿਆਸਤ ਜਿਹੜੀ ਹੈ ਗਰਮ ਹੋ ਗਈ ਹੈ ਈਡੀ ਸੀਬੀਆਈ ਤੇ ਵਿਜੀਲੈਂਸ ਆਪਸ ਦੇ ਵਿੱਚ ਜਿਹੜੇ ਨੇ ਏਜੰਸੀਆਂ ਜਿਹੜੀਆਂ ਨੇ ਅਖਾੜੇ ਦੇ ਵਿੱਚ ਘੋਲ ਕਰ ਰਹੀਆਂ ਨੇ ਛਾਪਿਆਂ ਦੇ ਨਾਲ ਜਿਹੜਾ ਪ੍ਰਸ਼ਾਸਨ ਵੀ ਹਿੱਲ ਗਿਆ ਸੰਜੀਵ ਅਰੋੜਾ ਮਾਮਲਾ ਡੀ ਆਈ ਜੀ ਭੁੱਲਰ ਕੇਸ ਜਿਹੜਾ ਹੈ ਭ੍ਰਿਸ਼ਟਾਚਾਰ ਦੇ ਦੋਸ਼ ਤੇ ਸਿਆਸੀ ਟਕਰਾਅ ਤੇ ਜਿਹੜੀ ਆਪਾਂ ਗੱਲਬਾਤ ਅੱਗੇ ਜਾ ਕੇ ਸੈਣੀ ਸਾਹਿਬ ਦੇ ਨਾਲ ਵੀ ਕਰਦੇ ਹਾਂ ਲਓ ਫਿਰ ਪੰਜਾਬ ਦੀ ਪਹਿਲੀ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਪੰਜਾਬ ਜਿਹੜਾ ਹੈ ਸਰਕਾਰ ਦੀ ਝਾੜ ਝੰਬ ਵੀ ਹੋਈ ਹੈ ਹਰਭਜਨ ਸਿੰਘ ਭੱਜੀ ਉਹਨਾਂ ਦੀ ਸੁਰੱਖਿਆ ਪਟੀਸ਼ਨ ਦੇ ਉੱਤੇ ਜਵਾਬ ਦੇ ਵਿੱਚ ਦੇਰੀ ਦੇ ਉੱਤੇ ਹਾਈ ਕੋਰਟ ਨੇ ਨਾਰਾਜ਼ਗੀ ਜਤਾਈ ਹੈ 20 ਮਈ ਤੱਕ ਅੰਤਮ ਮੌਕਾ ਦਿੱਤਾ ਹੈ ਜਵਾਬ ਦੇਣ ਦਾ ਕ੍ਰਿਕਟ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਹੋਣਾ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੋਮਵਾਰ ਨੂੰ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਖ਼ਤ ਟਿੱਪਣੀ ਕਰਦਿਆਂ ਸਪਸ਼ਟ ਕਿਹਾ ਕਿ ਅਦਾਲਤ ਦੇਖ ਰਹੀ ਹੈ ਕਿ ਸੂਬਾ ਸਰਕਾਰ ਜਵਾਬ ਦਾਇਰ ਕਰਨ ਤੋਂ ਬਚ ਰਹੀ ਹੈ ਪਰ ਅਗਲੀ ਸੁਣਵਾਈ ਦੇ ਉੱਤੇ ਹਰ ਹਾਲ ਦੇ ਵਿੱਚ ਜਵਾਬ ਦਾਇਰ ਕਰਨਾ ਹੀ ਹੋਏਗਾ ਅਦਾਲਤ ਨੇ ਸਰਕਾਰ ਨੂੰ ਅੰਤਮ ਮੌਕਾ ਦਿੰਦੇ ਹੋਏ ਮਾਮਲੇ ਦੀ ਸੁਣਵਾਈ 20 ਮਈ ਤੱਕ ਜਿਹੜਾ ਮੁਲਤਵੀ ਕਰ ਦਿੱਤੀ ਹੈ ਮਾਮਲੇ ਦੀ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਅਦਾਲਤ ਤੋਂ 3 ਹਫ਼ਤਿਆਂ ਦਾ ਵਾਧੂ ਸਮਾਂ ਮੰਗਿਆ ਗਿਆ ਸੀ ਤਾਂ ਜੋ ਸੁਰੱਖਿਆ ਸਬੰਧੀ ਵਿਸਤ੍ਰਿਤ ਜਵਾਬ ਦਾਇਰ ਕੀਤਾ ਜਾ ਸਕੇ ਪਰ ਹਾਈ ਕੋਰਟ ਨੇ ਇਸ ਮੰਗ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਿਰਫ਼ 1 ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਹੈ ਤੇ ਆਖਰੀ ਮੌਕਾ ਹੋਏਗਾ ਅਦਾਲਤ ਨੇ 2 ਟੁਕ ਕਿਹਾ ਕਿ ਹੁਣ ਹੋਰ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਊ ਹਰਭਜਨ ਸਿੰਘ ਵੱਲੋਂ ਦਾਇਰ ਜਿਹੜੀ ਪਟੀਸ਼ਨ ਹੈ ਉਹਦੇ ਵਿਚ ਕਿਹਾ ਗਿਆ ਕਿ ਉਨ੍ਹਾਂ ਦੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਖਤਰਾ ਵੱਧ ਗਿਆ ਪਟੀਸ਼ਨ ਦੇ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਹਾਲ ਹੀ ਦੇ ਵਿਚ ਇਕ ਉੱਗਰ ਭੀੜ ਜਿਹੜੀ ਹੈ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚ ਕੇ ਹਮਲਾ ਕੀਤਾ ਹੰਗਾਮਾ ਕੀਤਾ ਤੇ ਮਕਾਨ ਦੇ ਬਾਹਰ ਗਦਾਰ ਲਿਖ ਦਿੱਤਾ ਗਿਆ ਇਸ ਘਟਨਾ ਨੂੰ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਸੁਰੱਖਿਆ ਸਗੋਂ ਕਿ ਪਰਿਵਾਰ ਦੀ ਜਿਹੜੀ ਮਰਿਆਦਾ ਤੇ ਮਾਨਸਿਕ ਸ਼ਾਂਤੀ ਦੇ ਉੱਤੇ ਵੀ ਸਿੱਧਾ ਹਮਲਾ ਜਿਹੜਾ ਦੱਸਿਆ ਗਿਆ ਦੂਸਰਾ ਸਭ ਤੋਂ ਵੱਡਾ ਮਾਮਲਾ ਜਿਹੜਾ ਚੱਲ ਰਿਹਾ ਪੀ ਐਮ ਐਲ ਏ ਕੇਸ ਈਡੀ ਦੀ ਹਿਰਾਸਤ ਗੈਰ ਸੰਵਿਧਾਨਕ ਮੰਤਰੀ ਸੰਜੀਵ ਅਰੋੜਾ ਨੇ ਰਿਹਾਈ ਦੇ ਲਈ ਹਾਈ ਕੋਰਟ ਦਾ ਜਿਹੜਾ ਰੁੱਖ ਕਰ ਲਿਆ ਮਨੀ ਲਾਂਡਰਿੰਗ ਮਾਮਲੇ ਦੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ ਹਿਰਾਸਤ ਦੇ ਵਿਚ ਚੱਲ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਪਹੁੰਚ ਕੇ ਕਰਕੇ ਆਪਣੀ ਹਿਰਾਸਤ ਨੂੰ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਤੁਰੰਤ ਰਿਹਾਈ ਦੀ ਮੰਗ ਕੀਤੀ ਅਰੋੜਾ ਨੂੰ 9 ਮਈ ਨੂੰ ਜਿਹੜਾ ਸੀ ਮਨੀ ਲਾਂਡਰਿੰਗ ਰੋਕੂ ਕਾਨੂੰਨ ਜਿਹੜਾ ਉਹਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਰੋੜਾ ਨੇ ਆਪਣੀ ਪਟੀਸ਼ਨ ਦੇ ਵਿਚ ਦਾਅਵਾ ਕੀਤਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਮਨਮਾਨੀ ਹੈ ਸੰਵਿਧਾਨ ਦੀ ਧਾਰਾ 14, 21 ਤੇ 22 ਦੇ ਤਹਿਤ ਮਿਲੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਪਟੀਸ਼ਨ ਦੇ ਵਿਚ ਗੁਰੂਗ੍ਰਾਮ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਦਿੱਤੇ ਗਏ 16 ਮਈ ਤੱਕ ਦੇ ਰਿਮਾਂਡ ਆਰਡਰ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਇਹ ਮਾਮਲਾ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਤੇ ਆਧਾਰਿਤ ਜਿਹੜਾ ਡਿਵੀਜ਼ਨ ਬੈਂਚ ਦੇ ਕੋਲ ਸੁਣਵਾਈ ਦੇ ਲਈ ਸੂਚੀਬੰਦ ਹੈ ਜਿੱਥੇ ਸੀਨੀਅਰ ਐਡਵੋਕੇਟ ਪੁਨੀਤ ਬਾਲੀ ਉਨ੍ਹਾਂ ਦਾ ਪੱਖ ਰੱਖਣਗੇ ਦੂਸਰੇ ਪਾਸੇ ਕਾਰੋਬਾਰੀ ਸੌਦਿਆਂ ਦਾ ਹਵਾਲਾ ਦਿੱਤਾ ਹੈ ਪਟੀਸ਼ਨਰ ਨੇ ਦਲੀਲ ਦਿੱਤੀ ਕਿ ਉਹ ਜਿਹੜਾ ਮੈਸਰਜ ਹੈਮਟਨ ਸਕਾਈ ਰਿਐਲਟੀ ਲਿਮਟਿਡ ਜਿਹੜੀ ਹੈ ਐਚ ਐਸ ਆਰ ਐਲ ਦੇ ਪ੍ਰਮੋਟਰ ਰਹੇ ਨੇ ਕੰਪਨੀ ਨੇ ਵਿੱਤੀ ਸਾਲ 2023-24 ਤੋਂ ਮੋਬਾਈਲ ਫੋਨਾਂ ਦੀ ਬਰਾਮਦ ਜਿਹੜੀ ਹੈ ਐਕਸਪੋਰਟ ਦਾ ਕਾਰੋਬਾਰ ਪਾਰਦਰਸ਼ੀ ਤਰੀਕੇ ਦੇ ਨਾਲ ਕਹਿੰਦੇ ਸ਼ੁਰੂ ਕੀਤਾ ਅਰੋੜਾ ਨੇ ਸਪਸ਼ਟ ਕੀਤਾ ਕਿ ਜਨਤਕ ਅਹੁਦਾ ਜਿਹੜਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਕੰਪਨੀ ਦੇ ਰੋਜ਼ਾਨਾ ਦੇ ਕੰਮਕਾਜ ਦੇ ਵਿਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ। ਛਾਪੇਮਾਰੀ ਦੇ ਦੌਰਾਨ ਕੁਝ ਨਹੀਂ ਮਿਲਿਆ। ਮੰਤਰੀ ਨੇ ਇਹ ਜਿਹੜਾ ਪਟੀਸ਼ਨ ਦੇ ਵਿਚ ਕਿਹਾ ਕਿ 9 ਮਈ ਨੂੰ ਉਨ੍ਹਾਂ ਦੀ ਰਿਹਾਇਸ਼ ਦੇ ਉਤੇ ਹੋਈ ਛਾਪੇਮਾਰੀ ਦੇ ਦੌਰਾਨ ਈਡੀ ਨੂੰ ਕੋਈ ਵੀ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਡਿਵਾਈਸ, ਬਿਨਾਂ ਹਿਸਾਬ ਵਾਲੀ ਨਕਦੀ ਜਾਂ ਹੋਰ ਸਮੱਗਰੀ ਬਰਾਮਦ ਨਹੀਂ ਹੋਈ। ਗ੍ਰਿਫਤਾਰੀ ਦੀ ਲੋੜ ਨਹੀਂ ਸੀ ਕਹਿੰਦੇ। ਅਰੋੜਾ ਦੇ ਅਨੁਸਾਰ ਕੰਪਨੀ ਦੇ ਸਾਰੇ ਲੈਣ ਦੇਣ ਬੈਂਕਿੰਗ ਚੈਨਲਾਂ ਦੇ ਰਾਹੀਂ ਹੋਏ ਨੇ। ਇਨ੍ਹਾਂ ਦੇ ਇਨਵੋਇਸ, ਸ਼ਿਪਿੰਗ ਬਿੱਲ, ਕਸਟਮ ਵੈਰੀਫਿਕੇਸ਼ਨ ਤੇ GST ਰਿਟਰਨਾਂ ਜਿਹੜੀਆਂ ਨੇ ਮੌਜੂਦ ਨੇ। ਪਟੀਸ਼ਨ ਦੇ ਵਿਚ ਕਿਹਾ ਗਿਆ ਹੈ ਕਿ ਕਿਉਂਕਿ ਸਾਰੀ ਜਾਂਚ ਦਸਤਾਵੇਜ਼ੀ ਹੈ, ਸਾਰੇ ਰਿਕਾਰਡ ਪਹਿਲਾਂ ਹੀ ਏਜੰਸੀ ਦੇ ਕੋਲ ਨੇ, ਇਸ ਦੇ ਲਈ ਹਿਰਾਸਤੀ, ਪੁੱਛਗਿੱਛ ਜਾਂ ਗ੍ਰਿਫਤਾਰੀ ਦੀ ਕੋਈ ਤੁੱਕ ਨਹੀਂ ਬਣਦੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ੇਸ਼ ਅਦਾਲਤ ਨੇ ਵੀ ਜਿਹੜਾ PMLA ਦੀ ਜਿਹੜੀ ਧਾਰਾ 19 ਦੀਆਂ ਸ਼ਰਤਾਂ ਦੀ ਸੁਤੰਤਰ ਜਾਂਚ ਕੀਤੇ ਬਿਨਾਂ ਹੀ ਮਕੈਨੀਕਲ ਤਰੀਕੇ ਦੇ ਨਾਲ ਰਿਮਾਂਡ ਜਿਹੜਾ ਮਨਜ਼ੂਰ ਕਰ ਦਿੱਤਾ। ਇਸੇ ਮਾਮਲੇ ਦੇ ਵਿਚ ਸੰਜੀਵ ਅਰੋੜਾ ਮਾਮਲੇ ਚ ਵੱਡਾ ਖੁਲਾਸਾ ਹੋਇਆ। ਕਰੋੜਾਂ ਦੀ ਫਰਮ ਦਾ ਜਿਹੜਾ ਮਾਲਕ ਨਿਕਲਿਆ ਹੈ, ਦਿਹਾੜੀਦਾਰ ਮਜ਼ਦੂਰ। ਈਡੀ ਦੀ ਜਾਂਚ ਦੇ ਵਿਚ ਵੱਡਾ ਖੁਲਾਸਾ ਕੀਤਾ ਗਿਆ। ਮੰਤਰੀ ਦੀ ਕੰਪਨੀ ਨੇ ਮਜ਼ਦੂਰ ਦੇ ਖਾਤਿਆਂ ਦੇ ਵਿਚ ਭੇਜੇ ਸਨ 27.73 ਕਰੋੜ ਰੁਪਏ। ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਜਿਹੜਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਖਾਤਿਆਂ ਦੀ ਫਰੋਲਾ ਫਰਾਲੀ ਕੀਤੀ ਹੈ ਤਾਂ ਇਕ ਦਿਹਾੜੀਦਾਰ ਮਜ਼ਦੂਰ ਕਮਲ ਅਹਿਮਦ ਕਰੋੜਪਤੀ ਫਰਮ ਦਾ ਮਾਲਕ ਨਿਕਲਿਆ। ਈਡੀ ਨੇ ਲੰਘੇ ਕੱਲ ਗੁਰੂਗ੍ਰਾਮ ਦੀ PMLA ਦੀ ਜਿਹੜੀ ਹੈ ਵਿਸ਼ੇਸ਼ ਅਦਾਲਤ ਦੇ ਵਿਚ ਸੁਣਵਾਈ ਦੇ ਦੌਰਾਨ ਇਹ ਤੱਥ ਰੱਖੇ ਨੇ ਸਾਹਮਣੇ। ਈਡੀ ਦੇ ਅਨੁਸਾਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਕੰਪਨੀ ਜਿਹੜੀ ਹੈ ਸਕਾਈ ਰਿਐਲਟੀ ਲਿਮਟਿਡ ਨੇ 27.73 ਕਰੋੜ ਦੀ ਟਰਾਂਸਫਰ ਜਿਹੜੀ ਹੈ ਦਿੱਲੀ ਦੀ ਇਕ ਅਜਿਹੀ ਫਰਮ ਨੂੰ ਕੀਤੀ ਹੈ ਜਿਸਦਾ ਮਾਲਕ ਦਿਹਾੜੀਦਾਰ ਮਜ਼ਦੂਰ ਹੈ। ਦਿਹਾੜੀਦਾਰ ਮਜ਼ਦੂਰ ਕਮਲ ਅਹਿਮਦ ਦਿੱਲੀ ਦੇ ਉੱਤਰੀ ਜਿਹੜਾ ਘੋਡਾ ਦਾ ਜਿਹੜਾ ਰਹਿਣ ਵਾਲਾ ਹੈ, ਜਿਸਨੇ ਈਡੀ ਦੇ ਕੋਲ ਬਿਆਨ ਦਰਜ ਕਰਾਏ ਨੇ ਕਿ ਉਹ ਤਾਂ ਬਹੁਤਾ ਪੜਿਆ ਲਿਖਿਆ ਵੀ ਨਹੀਂ ਹੈ, ਨਾ ਹੀ ਉਸਨੂੰ ਕੰਪਨੀ ਆਦਿ ਦੇ ਬਾਰੇ ਕੁਝ ਪਤਾ ਜਾਂ ਗਿਆਨ ਹੈ। ਮਜ਼ਦੂਰ ਕਮਲ ਅਹਿਮਦ ਨੇ ਬਿਆਨ ਦਰਜ ਕਰਾਏ ਕਿ ਅਜ਼ਹਰ ਹੈਦਰ ਉਰਫ ਮੋਟੀ ਨਾਮ ਦੇ ਜਿਹੜਾ ਵਿਅਕਤੀ ਨੇ ਉਹਦਾ ਜਿਹੜਾ ਸੀ ਉਸਦਾ ਆਧਾਰ ਅਤੇ ਪੈਨ ਕਾਰਡ ਲੈਣ ਤੋਂ ਇਲਾਵਾ ਕਾਗਜ਼ਾਂ ਦੇ ਉੱਤੇ ਦਸਤਖਤ ਲਏ ਸਨ। ਹੈਦਰ ਨੇ ਖੁਦ ਵੀ ਮੰਨਿਆ ਕਿ ਉਸਨੇ 1.5-2% ਕਮਿਸ਼ਨ ਦੇ ਆਧਾਰ ਦੇ ਉੱਤੇ ਕੰਮ ਕੀਤਾ। ਸੰਜੀਵ ਅਰੋੜਾ ਦੀ ਫਰਮ ਨੇ ਅਗਸਤ 2023 ਤੋਂ ਜਨਵਰੀ 2024 ਦੇ ਦਰਮਿਆਨ ਕਥਿਤ ਤੌਰ ਦੇ ਉੱਤੇ SK ਇੰਟਰਪ੍ਰਾਈਜ਼ ਦੇ ਕਈ ਜਿਹੜੇ ਨੇ ਬੈਂਕ ਖਾਤਿਆਂ ਦੇ ਵਿਚ 41 RTGS ਜਿਹੜੇ ਨੇ ਭੁਗਤਾਨਾਂ ਜ਼ਰੀਏ 27.73 ਕਰੋੜ ਰੁਪਏ ਟਰਾਂਸਫਰ ਕੀਤੇ, ਜਿਸ ਦੇ ਵਿਚ ਜਿਹੜਾ ਜਿਸ ਫਰਮ ਦਾ ਮਾਲਕ ਦਿਹਾੜੀਦਾਰ ਮਜ਼ਦੂਰ ਹੈ। ਅਰੋੜਾ ਪਰਿਵਾਰ ਦੀਆਂ ਫਰਮਾਂ ਨੇ 157.12 ਕਰੋੜ ਦੇ ਮੋਬਾਈਲ ਫੋਨਾਂ ਦੀ ਵਿਕਰੀ ਸਥਾਨਕ ਅਤੇ ਵਿਦੇਸ਼ੀ ਕੰਪਨੀਆਂ ਨੂੰ ਦਿਖਾਈ। ਸੰਜੀਵ ਅਰੋੜਾ ਇਸ ਵੇਲੇ ਈਡੀ ਦੇ ਕੋਲ ਰਿਮਾਂਡ ਦੇ ਉੱਤੇ ਚੱਲ ਰਹੇ ਅਤੇ ਅਰੋੜਾ ਨੇ ਇਸ ਗ੍ਰਿਫਤਾਰੀ ਦੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁੱਖ ਜਿਹੜਾ ਕੀਤਾ, ਜਿਵੇਂ ਪਹਿਲਾਂ ਹੀ ਆਪਾਂ ਦੱਸ ਕੇ ਹਟੇ ਹਾਂ। ਦੂਸਰੇ ਪਾਸੇ CBI ਤੇ ਵਿਜੀਲੈਂਸ ਦਫ਼ਤਰ ਮੋਹਾਲੀ ਦੇ ਵਿਚ ਛਾਪੇਮਾਰੀ ਹੋਈ। ਸੀਨੀਅਰ ਅਫਸਰ ਦਾ ਰੀਡਰ ਜਿਹੜਾ ਕਾਬੂ ਹੋਇਆ। ਭੁੱਲਰ ਰਿਸ਼ਵਤ ਕਾਂਡ ਦੀਆਂ ਤਾਰਾਂ ਵਿਜੀਲੈਂਸ ਦੇ ਨਾਲ ਜੁੜੀਆਂ। ਮਜੀਠੀਆ ਵੱਲੋਂ 1,300,000 ਦੀ ਜਿਹੜੀ ਹੈ ਜੋ ਉਨ੍ਹਾਂ ਤੋਂ ਮਿਲਿਆ ਉਹਦੇ ਬਾਰੇ ਦਾਅਵੇ ਕੀਤੇ ਹੈ। DIG ਭੁੱਲਰ ਕੇਸ ਜਿਹੜਾ CBI ਦੇ ਕੋਲ ਪੰਜਾਬ ਦੇ ਅਫਸਰਾਂ ਦੇ ਵਿਰੁੱਧ ਜਾਂਚ ਦਾ ਅਧਿਕਾਰ ਨਹੀਂ। ਹਾਈਕੋਰਟ ਪਹੁੰਚੇ ਨੇ ਮੁਅੱਤਲ DIG ਭੁੱਲਰ ਜੀ। ਕੇਂਦਰੀ ਜਾਂਚ ਏਜੰਸੀ CBI ਵੱਲੋਂ ਜਿਹੜਾ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਮੁਅੱਤਲ ਚੱਲ ਰਹੇ DIG ਹਰਚਰਨ ਸਿੰਘ ਭੁੱਲਰ ਦੇ ਕੇਸ ਦੀਆਂ ਪਰਤਾਂ ਫਰੋਲਦੀਆਂ ਸੋਮਵਾਰ ਦੇਰ ਸ਼ਾਮ ਜਿਹੜਾ ਪੰਜਾਬ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਦਫ਼ਤਰ ਵਿਚ ਵੱਡੀ ਕਾਰਵਾਈ ਕੀਤੀ ਗਈ। ਜਾਂਚ ਟੀਮ ਨੇ ਇੱਥੇ ਛਾਪੇਮਾਰੀ ਦੇ ਦੌਰਾਨ ਇਕ ਸੀਨੀਅਰ ਅਧਿਕਾਰੀ ਦੇ ਰੀਡਰ ਨੂੰ ਹਿਰਾਸਤ ਚ ਲਿਆ। ਦਸਿਆ ਗਿਆ ਕਿ ਇਹ ਜਿਹੜਾ ਕਾਰਵਾਈ ਰਿਸ਼ਵਤਖੋਰੀ ਦੇ ਮਾਮਲੇ ਦੇ ਵਿਚ ਸਾਹਮਣੇ ਆਏ ਨਵੇਂ ਤੱਥਾਂ ਦੇ ਆਧਾਰ ਦੇ ਉਤੇ ਕੀਤੀ ਗਈ। ਇਸ ਕਾਰਵਾਈ ਸਬੰਧੀ CBI ਜਾਂ ਵਿਜੀਲੈਂਸ ਬਿਊਰੋ ਦੇ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ, ਪਰ ਸਿਆਸੀ ਹਲਕਿਆਂ ਦੇ ਵਿਚ ਇਸ ਨੇ ਤਰਸੱਲੀ ਮਚਾ ਕੇ ਰੱਖ ਦਿੱਤੀ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉਤੇ ਦਾਅਵਾ ਕੀਤਾ ਕਿ ਕੇਂਦਰੀ ਏਜੰਸੀ ਨੇ 20 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਇਕ ਵਿਜੀਲੈਂਸ ਮੁਲਾਜ਼ਮ ਕੋਲੋਂ 13 ਲੱਖ ਰੁਪਏ ਬਰਾਮਦ ਕੀਤੇ ਨੇ। ਇਸ ਮਾਮਲੇ ਦੇ ਉਤੇ ਪ੍ਰਤੀਕਿਰਿਆ ਲੈਣ ਦੇ ਲਈ ਜਦੋਂ ਵਿਜੀਲੈਂਸ ਜਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਨੇ ਵੀ ਫੋਨ ਜਾਂ ਸੁਨੇਹਾ ਜਿਹੜਾ ਉਹਦਾ ਜਵਾਬ ਨਾ ਦਿੱਤਾ। ਦੂਸਰੇ ਪਾਸੇ CBI ਦੀ ਰਡਾਰ ਦੇ ਉਤੇ ਖਾਸ ਜਿਹੜਾ ਰੀਡਰ ਤੇ ਰਸੋਖਵਾਨ ਭਾਜਪਾ ਆਗੂ ਜਿਹੜਾ ਵਿਜੀਲੈਂਸ ਦਫ਼ਤਰ ਦੀ ਛਾਪੇਮਾਰੀ ਨੇ ਜਿਹੜੀ ਤਰਥੱਲੀ ਮਚਾਈ। 25 ਲੱਖ ਦੀ ਰਿਸ਼ਵਤ ਮਾਮਲੇ ਦੇ ਵਿਚ ਰਾਘਵ ਗੋਇਲ ਜਿਹੜੇ ਕਾਬੂ ਕੀਤੇ। डीजीपी दे दावेदार चौहान दे रीडर दे उत्ते भी गाज डिगी है। पंजाब विजिलेंस ब्यूरो दे मोहाली स्थित दफ्तर दे विच सीबीआई दे वल्लों मारिया गया छापा सूबे दे सियासी ते प्रशासनिक गलियारियां दे विच चर्चा दा विशा बन के रह गया। इस कारवाई ने दो अहम कड़ियां नूं आपस दे विच जोड़ दिता, एक पासे मलोठ ते दूजा जड़ा भाजपा युवा मोर्चा दे आगू राघव गोयल दी गिरफ्तारी। दूजे पासे सीनियर आईपीएस अधिकारी शरद सत्या चौहान दे दफ्तर दा नां इस विवाद दे विच उभर आया। शरद सत्या चौहान पंजाब दे अगले डीजीपी जड़े ने पुलिस मुखी दे अहुदे दे लई सब तों सीनियर दावेदार मन्ने जा रहे ने। राघव गोयल जड़े ने जो भाजपा हल्कियां दे विच काफी रसूख रखदा है ते अक्सर वड्डे आगुआं दे नाल अपणियां तस्वीरां सांझियां करदा रहिंदा है, उन्हूं 25 लाख रुपए दे रिश्वत कांड दे विच कथित विचोले वजो जड़ा गिरफ्तार कीता गया। दसिया जा रहा है कि गोयल राजस्थान दे सीनियर भाजपा आगू गजेंद्र शेखावत दा भी करीबी है। हैरानी दी गल ए वी है कि कारवाई तो सिर्फ 3 दिन पहला ही उसकी पुलिस सुरक्षा वापस जड़ी सी लई गई सी। होटल तो विजिलेंस दफ्तर तक कारवाई हुई है। सीबीआई ने पहला चंडीगढ़ के एक 5 तारा होटल दे विच छापा मारिया ते बाद दे विच विजिलेंस दफ्तर पहुंच के 13 लाख रुपए की नकदी बरामद की थी। जांच एजेंसी ने शरद सत्या चौहान के निजी रीडर के विरुद्ध भ्रिष्टाचार के दोषा हेठ केस दर्ज किया। दोष है कि रीडर ने एक केस नूं नबेड़न दे लई सौदेबाजी दे विच विचोलगी कीती सी। ਇਹ ਰੀਡਰ ਪਿਛਲੇ 5-6 ਸਾਲਾਂ ਤੋਂ ਚੌਹਾਨ ਦੇ ਨਾਲ ਤਾਇਨਾਤ ਸੀ, ਹਾਲਾਂਕਿ ਉਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਚੌਹਾਨ ਦਾ ਪੱਖ ਜਿਹੜਾ ਆਇਆ ਦੇ ਵਿਚ ਕਿ ਮੇਰਾ ਅਕਸ ਕਹਿੰਦੇ ਖਰਾਬ ਕਰਨ ਦੀ ਕੋਸ਼ਿਸ਼ ਪਿਛਲੇ ਮਹੀਨੇ ਹੀ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨਿਯੁਕਤ ਹੋਏ ਸ਼ਰਦ ਸੱਤਿਆ ਚੌਹਾਨ ਦਾ ਨਾਂ UPSC ਨੂੰ ਜਿਹੜਾ ਭੇਜੇ ਗਏ DGP ਪੈਨਲ ਦੇ ਵਿਚ ਸਭ ਤੋਂ ਉਪਰ ਹੈ। ਇਸ ਵਿਵਾਦ ਦੇ ਉਤੇ ਕਹਿੰਦੇ ਪ੍ਰਤੀਕਿਰਿਆ ਦਿੰਦਿਆਂ ਚੌਹਾਨ ਨੇ ਟ੍ਰਿਬਿਊਨ ਨੂੰ ਦਸਿਆ ਕਿ ਮੈਂ ਆਪਣੇ ਜਿਹੜਾ ਰੀਡਰ ਦੀ ਕਿਸੇ ਵੀ ਸ਼ੱਕੀ ਗਤੀਵਿਧੀ ਦੇ ਲਈ ਜਿੰਮੇਵਾਰ ਨਹੀਂ ਹਾਂ। ਮੇਰਾ ਨਾਂ ਬੇਵਜਾ ਕਹਿੰਦੇ ਇਸ ਮਾਮਲੇ ਦੇ ਵਿਚ ਘੜੀਸਿਆ ਜਾ ਰਿਹਾ। ਮੈਂ ਕੱਲ ਵੀ ਕਹਿੰਦੇ ਦਫ਼ਤਰ ਦੇ ਵਿਚ ਸੀ, ਅੱਜ ਵੀ ਡਿਊਟੀ ਦੇ ਉਤੇ ਹਾਂ। ਉਨ੍ਹਾਂ ਨੇ ਇਸ ਛਾਪੇਮਾਰੀ ਦਾ ਸੰਬੰਧ DGP ਦੀ ਚੋਣ ਪ੍ਰਕਿਰਿਆ ਦੇ ਨਾਲ ਹੋਣ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਆਮ ਤੌਰ ਦੇ ਉਤੇ ਕੇਂਦਰੀ ਏਜੰਸੀਆਂ ਸੱਤਾਧਾਰੀ ਆਪ ਸਰਕਾਰ ਦੇ ਆਗੂਆਂ ਤੇ ਸਿਕੰਜਾ ਕੱਸਦੀਆਂ ਰਹੀਆਂ ਨੇ ਕਹਿੰਦੇ, ਪਰ ਇਸ ਵਾਰ ਇਕ ਭਾਜਪਾ ਆਗੂ ਦਾ ਨਾਂ ਸਾਹਮਣੇ ਆਉਣ ਦੇ ਨਾਲ ਸਿਆਸੀ ਮਾਹੌਲ ਗਰਮ ਹੋ ਗਿਆ। ਭਾਜਪਾ ਦੇ ਸਥਾਨਕ ਆਗੂ ਹੁਣ ਗੋਇਲ ਤੋਂ ਪੱਲਾ ਝਾੜਦੇ ਹੋਏ ਕਹਿ ਰਹੇ ਨੇ ਕਿ ਉਸਦੇ ਕੋਲ ਪਾਰਟੀ ਦੇ ਵਿਚ ਕੋਈ ਅਧਿਕਾਰਤ ਅਹੁਦਾ ਨਹੀਂ ਸੀ ਤੇ CBI ਹੁਣ ਗੋਇਲ ਦੇ ਮਲੋਟ ਸਥਿਤ ਘਰ ਦੀ ਵੀ ਤਲਾਸ਼ੀ ਜੜੀ ਲਈ ਹੈ। CBI ਦੇ ਵੱਲੋਂ ਪੰਜਾਬ ਵਿਜੀਲੈਂਸ ਅਧਿਕਾਰੀਆਂ ਦੇ ਨਾਂ ਦੇ ਉਤੇ ਰਿਸ਼ਵਤ ਮੰਗਣ ਵਾਲੀ ਟਿੱਕੜੀ ਜੜੀ ਕਾਬੂ ਕਰ ਲਈ ਗਈ। ਰੀਡਰ ਫਰਾਰ 20 ਲੱਖ ਦੀ ਰਿਸ਼ਵਤ ਦੇ ਮਹਿੰਗੇ ਮੋਬਾਈਲ ਫੋਨ ਦਾ ਸੌਦਾ ਅੰਬਾਲਾ ਦੇ ਕੋਲੋਂ ਫਿਲਮੀ ਅੰਦਾਜ਼ ਦੇ ਵਿਚ ਦਬੋਚੇ ਜਿਹੜੇ ਨੇ ਮੁਲਜ਼ਮ ਨੇ। ਕੇਂਦਰੀ ਜਾਂਚ ਬਿਊਰੋ CBI ਨੇ 20 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਟਿੱਕੜੀ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਵਿਚ 2 ਦਲਾਲ ਅਤੇ ਉਨ੍ਹਾਂ ਦਾ ਇਕ ਸਹਿਯੋਗੀ ਸ਼ਾਮਲ ਹੈ। CBI ਨੇ ਇਸ ਬਾਰੇ ਰਸਮੀ ਐਲਾਨ ਕਰ ਦਿੱਤਾ। ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਦੇ ਵਿਚ ਤਾਇਨਾਤ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਰਿਸ਼ਵਤ ਦੀ ਮੰਗ ਕੀਤੇ ਜਾਣ ਨਾਲ ਜੁੜਿਆ ਹੋਇਐ। CBI ਦੇ ਬੁਲਾਰੇ ਨੇ ਕਿਹਾ ਕਿ CBI ਦੇ ਕੋਲ ਪੰਜਾਬ ਦੇ ਵਿਚ ਰਾਜ ਟੈਕਸ ਅਧਿਕਾਰੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਵਿਕਾਸ ਉਰਫ ਵਿੱਕੀ ਗੋਇਲ ਤੇ ਉਸਦੇ ਪੁੱਤਰ ਰਾਘਵ ਗੋਇਲ ਨੇ ਡਾਇਰੈਕਟਰ ਜਨਰਲ ਵਿਜੀਲੈਂਸ ਪੰਜਾਬ ਦੇ ਦਫ਼ਤਰ ਦੇ ਵਿਚ ਉਸਦੇ ਵਿਰੁੱਧ ਲੰਬਿਤ ਸ਼ਿਕਾਇਤ ਨੂੰ ਬੰਦ ਕਰਨ ਦੇ ਲਈ 20 ਲੱਖ ਰੁਪਏ ਦੀ ਮੰਗ ਕੀਤੀ ਹੈ। ਦੋਵੇਂ ਹੀ ਜਿਹੜੇ ਨੇ ਦਲਾਲ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਦੇ ਵਿਚੋਲੇ ਵਜੋਂ ਕੰਮ ਕਰ ਰਹੇ ਸਨ, ਜਿਨ੍ਹਾਂ ਦੇ ਵਿਚ ਵਿਜੀਲੈਂਸ ਦੇ ਮੁੱਖ ਡਾਇਰੈਕਟਰ ਦਾ ਰੀਡਰ OP ਰਾਣਾ ਵੀ ਜਿਹੜਾ ਸ਼ਾਮਲ ਹੈ। ਇਸ ਤਿੱਕੜੀ ਨੇ ਨਿੱਜੀ ਤੌਰ ਦੇ ਉਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਸੀ ਕਿ ਰਿਸ਼ਵਤ ਦੇਣ ਤੋਂ ਬਾਅਦ ਉਸਦਾ ਮਾਮਲਾ ਜਿਹੜਾ ਖਤਮ ਕਰ ਦਿੱਤਾ ਜਾਊ। ਬਾਅਦ ਦੇ ਵਿਚ ਮੁਲਜ਼ਮਾਂ ਨੇ ਬਾਅਦ ਜਿਹੜਾ ਰਿਸ਼ਵਤ ਦੀ ਰਕਮ 20 ਲੱਖ ਰੁਪਏ ਤੋਂ ਘਟਾ ਕੇ 13 ਲੱਖ ਰੁਪਏ ਕਰ ਦਿੱਤੀ। ਇਸ ਦੇ ਨਾਲ ਹੀ ਵਿਜੀਲੈਂਸ ਰੀਡਰ ਜਿਹੜੇ ਨੇ ਰਾਣਾ ਨੂੰ ਵੀ ਦਿੱਤਾ ਜਾਣ ਵਾਲਾ ਇਕ ਸੈਮਸੰਗ ਗਲੈਕਸੀ Z Fold 7 ਮੋਬਾਈਲ ਫੋਨ ਵੀ ਦਿੱਤਾ ਗਿਆ। CBI ਨੇ 11 ਮਈ ਨੂੰ ਚੰਡੀਗੜ੍ਹ ਵਿਖੇ ਲਾਏ ਗਏ ਟਰੈਪ ਦੇ ਦੌਰਾਨ ਗੋਇਲ ਪਰਿਵਾਰ ਦੇ ਇਕ ਸਾਥੀ ਅੰਕਿਤ ਵਧਵਾ ਨੂੰ ਜਿਹੜਾ ਸੀ ਮੁਲਜ਼ਮਾਂ ਦੇ ਵੱਲੋਂ ਸ਼ਿਕਾਇਤਕਰਤਾ ਤੋਂ 13 ਲੱਖ ਰੁਪਏ ਨਕਦ ਤੇ ਮੋਬਾਈਲ ਫੋਨ ਜਿਹੜਾ ਲੈਂਦੇ ਹੋਏ ਰੰਗੇ ਹੱਥੀ ਜਿਹੜਾ ਫੜ ਲਿਆ ਗਿਆ। CBI ਟੀਮ ਨੇ ਰਿਸ਼ਵਤ ਦੀ ਰਕਮ ਅਤੇ ਮੋਬਾਈਲ ਫੋਨ ਦੋਵਾਂ ਮੌਕੇ ਉਤੇ ਬਰਾਮਦ ਕੀਤੇ। CBI ਟੀਮ ਨੇ ਪੰਜਾਬ ਹਰਿਆਣਾ ਸਰਹੱਦ ਦੇ ਉਤੇ ਅੰਬਾਲਾ ਨੇੜੇ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਤੇ 2 ਗਨਮੈਨਾਂ ਨੂੰ ਫੜ ਲਿਆ, ਜਦੋਂ ਕਿ ਰੀਡਰ ਰਾਣਾ ਹੱਲੇ ਵੀ ਜਿਹੜਾ ਫਰਾਰ ਦੱਸਿਆ ਜਾ ਰਿਹਾ। ਪੰਜਾਬ ਪੁਲਿਸ ਬਿਊਰੋ ਨੇ ਖੋਲਿਆ ਮੂੰਹ, ਕਹਿੰਦੇ ਹੁਣ CBI ਨੂੰ ਕਰਾਂਗੇ ਪੂਰਾ ਸਹਿਯੋਗ। CBI ਦੀ ਲੰਘੀ ਰਾਤ ਜਿਹੜਾ ਜੋ ਕੁਝ ਵੀ ਵਾਪਰਿਆ, ਇਹ ਸਾਰਾ ਮਾਮਲਾ ਜੋ ਆਪਾਂ ਦੱਸਿਆ, ਉਹਦੇ ਵਿੱਚ ਬਿਊਰੋ ਜਿਹੜਾ ਵਿਜੀਲੈਂਸ ਬਿਊਰੋ ਹੈ ਪੰਜਾਬ ਉਹਦੇ ਮੁੱਖ ਦਫ਼ਤਰ ਤੇ ਛਾਪੇਮਾਰੀ ਮਗਰੋਂ ਅੱਜ ਵਿਜੀਲੈਂਸ ਬਿਊਰੋ ਨੇ ਆਖਰ ਮੂੰਹ ਖੋਲਣਾ ਸ਼ੁਰੂ ਕੀਤਾ। ਵਿਰੋਧੀ ਧਿਰਾਂ ਦੇ ਆਗੂ ਲਗਾਤਾਰ ਵਿਜੀਲੈਂਸ ਬਿਊਰੋ ਦੀ ਚੁੱਪ ਦੇ ਉੱਤੇ ਸਵਾਲ ਚੁੱਕ ਰਹੇ ਸਨ। ਪੰਜਾਬ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਅੱਜ ਜਾਰੀ ਸੰਖੇਪ ਬਿਆਨ ਦੇ ਵਿੱਚ ਕਿਹਾ ਕਿ ਸੀਬੀਆਈ ਨੇ ਇੱਕ ਨਿੱਜੀ ਵਿਅਕਤੀ ਨੂੰ ਫੜਿਆ ਤੇ ਜਾਂਚ ਜਾਰੀ ਹੈ। ਜੇਕਰ ਵਿਜੀਲੈਂਸ ਬਿਊਰੋ ਦੇ ਕਿਸੇ ਵੀ ਵਿਅਕਤੀ ਦਾ ਨਾਮ ਆਉਂਦਾ ਤਾਂ ਅਸੀਂ ਸੀਬੀਆਈ ਨੂੰ ਪੂਰਾ ਸਹਿਯੋਗ ਕਰਾਂਗੇ ਤੇ ਕਾਨੂੰਨ ਨੂੰ ਜਿਹੜਾ ਆਪਣਾ ਕੰਮ ਕਰਨ ਦੇਵਾਂਗੇ। ਲੰਘੀ ਰਾਤ ਜਿਹੜਾ ਸੀਬੀਆਈ ਨੇ ਰਿਸ਼ਵਤ ਕਾਂਡ ਦੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਤੇ 13 ਲੱਖ ਬਰਾਮਦ ਕੀਤੇ ਤੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਦੇ ਰੀਡਰ ਦਾ ਨਾਮ ਵੀ ਇਸ ਦੇ ਵਿੱਚ ਜਿਹੜਾ ਕਾਂਡ ਦੇ ਵਿੱਚ ਆਇਆ ਹੋਇਆ। ਛਾਪੇਮਾਰੀਆਂ ਦਾ ਦੌਰ ਜਿਹੜਾ ਉਹਦੇ ਵਿੱਚ ਰਾਜਾ ਵੜਿੰਗੋਣੀ ਅਜੀਬੋ ਗਰੀਬ ਬਿਆਨ ਦਿੰਦੇ ਨਜ਼ਰ ਆ ਰਹੇ ਨੇ। ਛਾਪੇਮਾਰੀ ਆਮ ਆਦਮੀ ਪਾਰਟੀ ਤੇ ਉੱਤੇ ਹੁੰਦੀ ਹੈ ਤੇ ਉਹ ਕਹਿੰਦੇ ਨੇ ਭਾਈ ਇਹ ਧੱਕਾ ਕਰ ਰਹੇ ਹੈ। ਰਾਜਾ ਵੜਿੰਗ ਜਿਹੜੇ ਉਨ੍ਹਾਂ ਵੱਲੋਂ ਭਾਜਪਾ ਦੇ ਉੱਤੇ ਆਪ ਤੇ ਸਿਆਸੀ ਬਦਲਾਖੋਰੀ ਦੇ ਦੋਸ਼ ਲਾਏ ਨੇ। ਪੰਜਾਬ ਦੇ ਵਿੱਚ ਕੇਂਦਰੀ ਜਾਂਚ ਏਜੰਸੀਆਂ ED ਤੇ CBI ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਛਾਪੇਮਾਰੀਆਂ ਦੇ ਦਰਮਿਆਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਆਪ ਦੇ ਉੱਤੇ ਤਿੱਖੇ ਜਿਹੜੇ ਨੇ ਸ਼ਬਦੀ ਬੋਲ ਜਿਹੜੇ ਬੋਲੇ ਆ। ਵੜਿੰਗ ਨੇ ਦੋਵਾਂ ਪਾਰਟੀਆਂ ਦੇ ਉੱਤੇ ਬਦਲਾਖੋਰੀ ਦੀ ਸਿਆਸਤ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ। ਬੀਤੀ ਰਾਤ ਪੰਜਾਬ ਵਿਜੀਲੈਂਸ ਬਿਊਰੋ ਦਾ ਦਫ਼ਤਰ CBI ਦੇ ਵੱਲੋਂ ਮਾਰੇ ਗਏ ਛਾਪੇ ਵਾਲਾ ਜਿਹੜਾ ਹਵਾਲਾ ਦਿੰਦਿਆਂ ਹੋਇਆਂ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੰਮ ਕਰਨ ਦਾ ਇੱਕ ਤਰੀਕਾ ਬਣ ਗਿਆ ਤੇ ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰੀ ਏਜੰਸੀਆਂ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ, ਫਿਰ ਅਫਸਰਸ਼ਾਹੀ ਤੇ ਪੁਲਿਸ ਅਧਿਕਾਰੀ ਨੂੰ ਡਰਾਇਆ ਜਾਂਦਾ ਹੈ। ਇਹ ਜਿਹੜਾ ਇਸ ਦੇ ਰਾਹੀਂ ਇੱਕ ਸਾਫ਼ ਸੁਨੇਹਾ ਦਿੱਤਾ ਜਾ ਰਿਹਾ, ਜਾਂ ਤਾਂ ਕਹਿੰਦੇ ਸਾਡੇ ਅਨੁਸਾਰ ਚੱਲੋ ਨਹੀਂ ਤਾਂ ਨਤੀਜੇ ਭੁਗਤਣ ਦੇ ਲਈ ਕਹਿੰਦੇ ਤਿਆਰ ਰਹੋ। ਚੋਣਾਂ ਕਹਿੰਦੇ ਨਾਲ ਜੋੜਿਆ ਹਮਲਾ ਦੱਸਿਆ ਜਾ ਰਿਹਾ ਹੈ। ਰਾਜਾ ਵੜਿੰਗ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਦਾ ਸਮਾਂ ਜਿਹੜਾ ਟਾਈਮਿੰਗ ਹੈ ਬਹੁਤ ਕੁਝ ਬਿਆਨ ਕਰਦਾ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਪੰਜਾਬ ਚੋਣਾਂ ਨੇੜੇ ਆਉਂਦੇ ਹੀ ਲੋਕਤੰਤਰ ਤੇ ਹਮਲੇ ਤੇਜ਼ ਹੋ ਚੁੱਕੇ ਤੇ ਅਗਲਾ ਨਿਸ਼ਾਨਾ ਕਾਂਗਰਸੀ ਆਗੂ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਅਜਿਹੇ ਕਿਸੇ ਵੀ ਸਿਆਸੀ ਹਮਲੇ ਦਾ ਸਾਹਮਣਾ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਬਿਆਨ ਕਾਹਦੇ ਉੱਤੇ ਨਾ ਜੀ ਫਿਰ। ਦੂਸਰੇ ਪਾਸੇ ਆਪ ਸਰਕਾਰ ਨੂੰ ਉਨ੍ਹਾਂ ਲੰਮੇ ਹੱਥੀ ਲਿਆ, ਕਹਿੰਦੇ ਨੇ ਕਿ ਰਾਜਾ ਵੜਿੰਗ ਨੇ ਸਿਰਫ਼ ਕੇਂਦਰ ਹੀ ਨਹੀਂ ਸਗੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਮਾਨ ਦੀ ਜੋੜੀ ਵੀ ਸੂਬੇ ਦੇ ਵਿੱਚ ਕੇਂਦਰ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲ ਰਹੀ ਹੈ। ਵੜਿੰਗ ਦੇ ਅਨੁਸਾਰ ਆਪ ਦੇ ਰਾਜ ਦੇ ਵਿੱਚ ਪੰਜਾਬ ਕਾਂਗਰਸ ਵਿਜੀਲੈਂਸ ਬਿਊਰੋ ਦੀ ਬਦਲਾਖੋਰੀ ਦਾ ਸਭ ਤੋਂ ਵੱਧ ਸ਼ਿਕਾਰ ਕਹਿੰਦੇ ਹੋਈ ਹੈ। ਇਸੇ ਤਰ੍ਹਾਂ ਇੱਕ ਖਬਰ ਹੋਰ ਲੈ ਕੇ ਆਪਾਂ ਫਿਰ ਅੱਗੇ ਚੱਲਦੇ ਹਾਂ ਤੇ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵਧਾਂਗੇ। ਤੇ ਲੋ ਦੋਸਤੋ, ਇਹ ਸਨ ਜੀ ਅੱਜ ਵੈਸੇ ਪੇਸ਼ੀ ਹੋਈ ਹੈ ਜੀ ਆਪਣੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਦੀ ਵੀ। ਪਿਛਲੇ 11 ਸਾਲ ਤੋਂ ਜਿਹੜਾ ਮਾਮਲਾ ਚੱਲ ਰਿਹਾ ਬੇਅਦਬੀਆਂ ਦਾ ਜਾਂ ਹੋਰ ਸਾਰਾ, ਕਿਉਂਕਿ ਕੋਰਟ ਨੇ ਕਿਹਾ ਸੀ ਉਹਦੇ ਵਿੱਚ ਹਾਜ਼ਰ ਹੋਣਾ ਪੈਣਾ, ਨਹੀਂ ਤਾਂ ਫਿਰ ਅੱਗੇ ਕਾਰਵਾਈ ਹੋ ਸਕਦੀ ਸੀ। ਕਾਫੀ ਲੰਮੇ ਸਮੇਂ ਤੋਂ ਜਿਹੜੇ ਨੇ ਇਸ ਤੋਂ ਜਿਹੜਾ ਪਰੇ ਵੀ ਰਹੇ ਨੇ ਤੇ ਕੁਝ ਉਹਨਾਂ ਦੇ ਆਪਣੇ ਰੁਝਾਨ ਕਾਰਨ ਜਿਹੜਾ ਸਮੇਂ ਸਮੇਂ ਦੇ ਉੱਤੇ ਉਹ ਕਹਿੰਦੇ ਆ ਰਹੇ ਨੇ ਤੇ ਪਰ ਅੱਜ ਜਿਹੜਾ ਉਹਨਾਂ ਨੇ ਉੱਥੇ ਹਾਜ਼ਰੀ ਭਰੀ ਹੈ ਉਹਨੂੰ ਵੀ ਅੱਗੇ ਆ ਕੇ ਆਪਾਂ ਡਿਸਕਸ ਕਰਦੇ ਹਾਂ ਸੈਣੀ ਸਾਹਿਬ ਦੇ ਨਾਲ। ਤੇ ਲੋ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਤੁਸੀਂ ਵੀ ਬਾਅਦ ਦੇ ਵਿੱਚ ਨਾਲ ਨਾਲ ਗੱਲਬਾਤ ਕਰ ਸਕੋਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਆਪਾਂ ਕਰਦੇ ਹਾਂ ਫਿਰ ਸਵਾਗਤ ਰਾਜਨ ਸੈਣੀ ਸਾਹਿਬ ਦਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਆਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਹੈ, ਕੀ ਕਰਾਈ ਜਾਂਦੇ ਹੋ ਤੁਸੀਂ ਪੰਜਾਬ ਦੇ ਵਿੱਚ?
0: ਹਾਲ ਚਾਲ ਠੀਕ ਹੈ, ਪੰਜਾਬ ਚ ਜੋ ਹੋ ਰਿਹਾ ਜੀ ਇਹ ਤਾਂ ਬਹੁਤ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਜੀ।
1: ਜੀ ਬਿਲਕੁਲ ਹੈ ਜੀ।
0: ਭਾਰੇ ਸਾਹਿਬ, ਮੈਂ ਤਾਂ 2 ਸਾਲ ਤੋਂ ਕਹਿ ਰਿਹਾ ਹੈਗਾ ਆ ਜੀ ਕਿ ਸਭ ਤੋਂ ਜੇ ਕਰਪਸ਼ਨ ਜ਼ਿਆਦਾ ਹੈਗੀ ਆ ਤਾਂ ਵਿਜੀਲੈਂਸ ਚ ਹੈਗੀ ਆ
1: ਜੀ।
0: ਤੁਸੀਂ ਇਹ ਦੇਖੋ, ਮੈਂ ਮਤਲਬ ਟਿਵਾਣਾ ਸਾਹਿਬ ਦੇ ਮੰਚ ਦੇ ਉੱਤੇ 2 ਵਾਰੀ ਇਹ ਗੱਲ ਸ਼ੇਅਰ ਵੀ ਕੀਤੀ ਕਿ ਇੱਥੇ ਜਿਹੜਾ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜੇ ਇਹਨਾਂ ਦੇ ਵਿਜੀਲੈਂਸ ਦੇ ਹੈਗੇ ਨਾ ਜੀ ਅਧਿਕਾਰੀ, ਉਹ ਸਰ ਜਿਹੜੇ ਹੈਗੇ ਇੰਪਲਾਈਜ ਉਹਨਾਂ ਦੇ ਕੋਲੋਂ ਨਾ, ਮਤਲਬ ਉਹਨਾਂ ਦੇ ਪਿੰਡੋਂ ਜਾਂ ਹੋਰ ਕਿਤੇ ਜਿੱਥੇ ਉਹਨਾਂ ਦੀ ਡਿਊਟੀ ਹੈਗੀ ਆ ਉੱਥੋਂ ਇੱਕ ਐਪਲੀਕੇਸ਼ਨ ਜੀ ਪਵਾ ਲੈਂਦੇ ਆ ਜੀ ਤੇ ਆਪ ਹੀ ਅਗਲੇ ਦੇ ਘਰ ਪਹੁੰਚ ਜਾਂਦੇ ਆ ਜੀ ਤੇ 1-2 ਮਹੀਨੇ ਦੀ ਤਨਖਾਹ ਤਾਂ ਲੈ ਜਾਂਦੇ ਆ ਜੀ, ਇਹ ਕਹਿ ਕੇ ਤੇਰੀ ਵਿਜੀਲੈਂਸ ਦੀ ਇਨਕੁਆਰੀ ਆ ਜਾਣੀ, ਇੱਦਾਂ ਹੀ ਐਪਲੀਕੇਸ਼ਨ ਬੰਦ ਕਰ ਦਿਆਂਗੇ, ਕੰਪਲੇਂਟ ਬੰਦ ਕਰ ਦਿਆਂਗੇ ਜੀ।
1: ਜੀ
0: ਇਹ ਚੀਜ਼ ਮੇਰੇ ਮਤਲਬ ਪਰਸਨਲ ਨੌਲੇਜ ਚ ਆਈ ਸੀ ਜੀ, ਉਹ ਮੈਂ ਇੱਕ ਵਾਰੀ ਸ਼ੇਅਰ ਕੀਤੀ ਦੂਜਾ ਮੈਂ ਇਹਨਾਂ ਦਾ ਦੇਖਦਾ ਆ ਜੀ ਕਿ ਜੇ ਕਿਸੇ ਨੂੰ ਇਹ ਜਿਹੜਾ ਆ ਰੰਗੇ ਹੱਥੀ ਵੀ ਫੜਦੇ ਹੈਗੇ ਨਾ ਜੀ ਤੇ ਅਗਲੇ ਦੇ ਘਰ ਸੁਨੇਹਾ ਲਾ ਦਿੰਦੇ ਹੈਗੇ ਆ ਵੀ ਚਿੰਤਾ ਨਾ ਕਰਿਓ ਜੇ ਅਸੀਂ ਵਿਜੀਲੈਂਸ ਨੇ ਫੜਿਆ ਆ ਤੇ ਕਢਾਵੇਗੀ ਵੀ ਵਿਜੀਲੈਂਸ ਹੀ ਤੁਸੀਂ ਏਦਾਂ ਕਰੋ ਨਾਲ ਨਾਲ ਚਿੱਟ ਦਿੰਦੇ ਹੈਗੇ ਆ ਜੀ ਵੀ ਫਲਾਨਾ ਵਕੀਲ ਉੱਥੇ ਕਰਨਾ ਡਿਸਟ੍ਰਿਕਟ ਦੇ ਵਿੱਚ ਹਾਂਜੀ ਆਪੇ ਵਕੀਲ ਕਰਾਉਂਦੇ ਹੈਗੇ ਆ ਆਪ ਹੀ ਉਹਦੀ ਬੇਲ ਲਵਾਉਂਦੇ ਹੈਗੇ ਆ ਤੇ ਆਪ ਹੀ ਉਹਦੀ ਬੇਲ ਕਰਾਉਂਦੇ ਹੈਗੇ ਆ ਤੇ ਆਪ ਹੀ ਬਾਅਦ ਦੇ ਵਿੱਚ ਜਿਹੜਾ ਕੋਈ ਇੰਡੀਪੈਂਡੈਂਟ ਵਿਟਨੈਸ ਹੁੰਦਾ ਆ ਉਹਦੇ ਨਾਲ ਉਹਦਾ ਬੰਦੇ ਦਾ ਸੰਪਰਕ ਕਰਾਉਂਦੇ ਆ ਜੀ
1: ਕਿਆ ਬਾਤ ਹੈ ਜੀ
0: ਤੇ ਸੋ ਤੇ ਸਰਕਾਰ ਦੇ ਮਹਿਕਮੇ ਦਾ ਇਹ ਹਾਲ ਆ ਕਿ ਦੋ ਇੰਸੀਡੈਂਟ ਤਾਂ ਮੇਰੇ ਕੋਲ ਮੈਂ ਡਾਟਾ ਦੇ ਸਕਦਾ ਹੈਗਾ ਆ ਕਿ ਜਿਹੜੇ ਵਿਜੀਲੈਂਸ ਨੇ ਫੜੇ ਆ ਤੇ ਮੁੜ ਕੇ ਸਰਕਾਰ ਨੇ ਪ੍ਰਮੋਟ ਕਰਕੇ ਲਾਏ ਆ ਜੀ
1: ਜੀ
0: ਸਟੇਸ਼ਨ ਉਹ ਨੀ ਰੱਖਿਆ ਤੇ ਸਾਡਾ ਇੱਕ ਤਾਂ ਹੈਗਾ ਸੀਗਾ ਜੀ ਪਟਵਾਰੀ ਸੀ ਉਹ ਮੁੜ ਕੇ ਗਰਦਾਵਰ ਬਣਾ ਕੇ ਅੱਜ ਵੀ ਉਹ ਬੰਦਾ ਜਿਹੜਾ ਹੈਗਾ ਆ ਵੋਟ ਦੀਆਂ ਨਿਸ਼ਾਨਦੇਹੀਆਂ ਕਰਦਾ ਆ ਤੇ ਉਹਨੇ ਜਿੰਨੇ ਕੁ ਪੈਸੇ ਖਰਚੇ ਆ ਨਾ ਜੀ ਉਹਨੇ 6 ਮਹੀਨਿਆਂ ਚ ਪੂਰੇ ਕਰ ਲਏ ਆ ਜੀ
1: ਜੀ ਕਿਆ ਬਾਤ ਹੈ
0: ਸੋ ਇਸ ਕਰਕੇ ਵਿਜੀਲੈਂਸ ਵਾਲੇ ਜਿਹੜੇ ਹੈਗੇ ਆ ਉਹ ਤਾਂ ਇੱਕ ਕਮਾਊ ਮਹਿਕਮਾ ਹੈਗਾ ਸੀਗਾ ਉਹ ਹੁਣ ਹੈਗਾ ਸੀ ਐਮ ਦੇ ਥੱਲੇ ਹੈਗਾ ਜੀ ਚੀਫ ਸੈਕਟਰੀ ਉਹਨਾਂ ਦਾ ਬੋਸ ਹੈਗਾ ਆ ਜੀ ਤੇ ਉੱਥੇ ਇਹ ਘਾਲੇ ਵਾਲੇ ਉੱਥੇ ਚੱਲਦੇ ਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਹੁਣ ਇਹ ਆ ਜੀ ਵੀ 13 ਲੱਖ ਰੁਪਇਆ ਨਗਦ ਜਿਹੜਾ ਆ ਫੜਿਆ ਉੱਥੋਂ ਤੇ ਜਿਹੜਾ ਮੋਬਾਈਲ ਫੋਨ ਉਹਨੂੰ ਗਿਫਟ ਕਰਨਾ ਸੀ ਜੀ ਨਾਲ
1: ਜੀ
0: ਹੁਣ ਸਵਾਲ ਇਹ ਹੈਗਾ ਆ ਕਿ ਉਹ 13 ਲੱਖ ਦੇ ਵਿੱਚ ਜਿਹੜਾ ਆ ਵੀ ਸ਼ਰਦ ਸੱਤਿਆ ਚੌਹਾਨ ਦਾ ਵੀ ਕੋਈ ਹਿੱਸਾ ਹੈਗਾ ਸੀ ਜਾਂ ਉਹ ਇਹ ਸਾਰਾ ਰੀਡਰ ਆਪਣੇ ਲੈਵਲ ਤੇ ਹੀ ਕਰ ਰਿਹਾ ਸੀ
1: ਜੀ
0: ਪਰ ਇਹ ਸਭ ਕਈ ਵਾਰੀ ਨਾ ਡਿਨਾਈ ਨਹੀਂ ਕੀਤਾ ਜਾ ਸਕਦਾ ਹੁੰਦਾ
1: ਜੀ
0: ਅਫਸਰ ਜਿਹੜੇ ਹੁੰਦੇ ਆ ਨਾ ਅਫਸਰਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਥੱਲੇ ਸਟਾਫ ਜਿਹੜਾ ਉਹ ਕੀ ਕਰ ਰਿਹਾ
1: ਜੀ
0: ਕਿਉਂਕਿ ਕੰਮ ਇੰਨਾ ਹੁੰਦਾ ਆ ਸਰ ਕਿ ਕਈ ਵਾਰੀ ਜਿਹੜੇ ਹੈਗੇ ਆ ਫੈਸਲੇ ਲਿਖਣ ਨੂੰ ਵੀ ਜਾਂ ਏਦਾਂ ਕਰਕੇ ਉਹਨੂੰ ਮੈਨੇਜ ਕਰਨ ਨੂੰ ਉਹ ਰੀਡਰ ਜਿੱਦਾਂ ਉਹ ਤੇ ਡਿਪੈਂਡ ਕਰ ਜਾਂਦੇ ਹੈਗੇ ਜੀ ਵੀ ਬਿਆਨ ਲੈ ਲਓ ਜੀ ਏਦਾਂ ਕਰਕੇ ਹੈਗਾ ਆ ਉਹ ਰੀਡਰ ਹੀ ਆਪਣਾ ਵਿਊ ਦੇ ਦਿੰਦੇ ਹੈਗੇ ਆ ਤੇ ਉਹ ਜਾਂ ਉਹ ਤੇ ਰਲਾਈ ਪਾਉਣੀ ਇੰਨਾ ਕਰ ਜਾਂਦੇ ਹੈਗੇ ਆ ਤੇ ਉਹ ਕੰਮ ਕਰ ਦਿੰਦੇ ਆ ਤੇ ਇਹ ਨੀ ਪਤਾ ਹੁੰਦਾ ਵੀ ਉਹਨਾਂ ਨੇ ਅਫਸਰ ਦੇ ਨਾਂ ਦੇ ਜਾਂ ਪੈਸੇ ਲਏ ਆ ਜੀ
1: ਜੀ
0: ਹੁਣ ਅਫਸਰ ਦੇ ਨਾਂ ਦੇ ਲਏ ਹੈਗੇ ਜਾਂ ਆਪਣੇ ਲੈਵਲ ਤੇ ਲਏ ਹੈਗੇ ਆ ਉਹ ਤਾਂ ਜਦੋਂ ਰੀਡਰ ਅਰੈਸਟ ਹੋਊਗਾ ਜੀ ਉਦੋਂ ਹੀ ਪਤਾ ਲੱਗੂਗਾ ਜੀ
1: ਬਿਲਕੁਲ ਹੈ ਜੀ
0: ਤੇ ਇਸ ਕਰਕੇ ਜਿਹੜਾ ਆ ਇਹ ਇਸ ਚੀਜ਼ ਨੂੰ ਆਪਾਂ ਜਿਹੜਾ ਆ ਵੈਲਕਮ ਹੀ ਕਵਾਂਗੇ ਵੀ ਠੀਕ ਹੈ ਜੀ ਸਰ ਕਾਹਦੇ ਵਾਸਤੇ ਅਸੀਂ ਜਿਹੜਾ ਆ ਇਸ ਚੀਜ਼ ਨੂੰ ਲੈਣੇ ਹੈਗੇ ਕਿ ਸੈਂਟਰ ਦੀਆਂ ਏਜੰਸੀ ਨੇ ਛਾਪਾ ਮਾਰ ਲਿਆ ਕੀ ਹੋ ਗਿਆ ਜੀ ਮਾਰ ਲਿਆ ਤੇ ਜੇ ਕੁਛ ਲੱਭਿਆ ਹੀ ਆ ਨਾ ਜੀ
1: ਦੋਸ਼ ਲੱਗਦੇ ਆ ਜੱਜਾਂ ਤੇ ਲੱਗਦੇ ਆ ਤਾਂ ਉਹਨਾਂ ਦਾ ਵੀ ਤਾਂ ਇੱਕ ਮਤਲਬ ਕਿ ਰਿਸਪੋਂਸੀਬਿਲਿਟੀ ਵੀ ਹੋਰ ਬਣ ਜਾਂਦੀ ਹੈ ਤੇ ਨਾਲ ਇੱਜ਼ਤ ਦਾ ਵੀ ਸਵਾਲ ਬਣ ਜਾਂਦਾ ਜਾਂ ਮਹਿਕਮੇ ਦਾ ਵੀ ਬਣ ਜਾਂਦਾ ਹੁਣ ਦੇਖੋ ਪਿਛਲੇ ਸਮੇਂ ਚ ਰਾਜਪਾਲ ਉਹਨਾਂ ਨੇ ਜੋ ਕੁਝ ਕੀਤਾ ਸੀ ਪੁਲਿਸ ਦੇ ਨਾਲ ਪੰਗਾ ਲੈ ਲਿਆ ਤਾਂ ਉਹ ਫਿਰ ਨਤੀਜੇ ਹਜੇ ਤੱਕ ਭੁਗਤ ਰਹੇ ਨੇ ਨਾ ਪੁਲਿਸ ਦੀ ਛਵੀ ਦੇ ਉੱਤੇ ਗੱਲ ਉੱਠੀ ਸੀ ਨਾ ਉਹ
0: ਬਿਲਕੁਲ ਸਰ ਬਿਲਕੁਲ ਜੀ ਇਸ ਚੀਜ਼ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਫਿਰ ਆਪਾਂ ਸਾਡਾ ਇਹ ਨਾ ਸਾਡੀ ਇੱਕ ਸਾਈਕੀ ਹੈ ਜੀ ਜਦੋਂ ਕੋਈ ਬੰਦਾ ਵਿਕਟਮ ਕਾਰਡ ਖੇਡਦਾ ਹੈਗਾ ਆ ਅਸੀਂ ਉਹਦੇ ਨਾਲ ਤੁਰ ਪੈਂਦੇ ਹੈਗੇ ਆ
1: ਜੀ
0: ਇਹ ਨੀ ਸੋਚਦੇ ਹੈਗੇ ਕਿ ਉਹਦਾ ਪਿਛਲਾ ਕੰਡਕਟ ਕੀ ਸੀ ਤੇ ਉਹਦੇ ਕੰਸੀਕੁਐਂਸਿਸ ਕੀ ਹੋ ਸਕਦੇ ਹੈਗੇ ਉਹਨੇ ਉਦੋਂ ਕਿਉਂ ਨੀ ਵਿਚਾਰੇ ਜੀ
1: ਬਿਲਕੁਲ ਹੈ ਜੀ
0: ਸੋ ਏਜੰਸੀਜ਼ ਵੀ ਜਿਹੜੀਆਂ ਜਿੱਥੇ ਕੋਈ ਮਤਲਬ ਆਉਂਦੀਆਂ ਹੈਗੀਆਂ ਨਾ ਜੀ ਵਰਤੋਂ ਕਰਦੀਆਂ ਕਿਸੇ ਬੰਦੇ ਦੀ ਉਹ ਵੀ ਜਿਹੜਾ ਹੈਗਾ ਆ ਮੌਸਮ ਦੇ ਹਿਸਾਬ ਨਾਲ ਬਦਲ ਜਾਂਦੀਆਂ ਹੁੰਦੀਆਂ ਜੀ ਮੌਕੇ ਦੇ ਮੁਤਾਬਕ ਜਿਹੜਾ ਆ
1: ਉਹਨਾਂ
0: ਨੂੰ ਵੀ ਦੇਖਣ ਲੱਗ ਪੈਂਦਾ ਆ
1: ਸੈਣੀ ਸਾਹਿਬ ਉਹ ਤਾਂ ਲੋਕ ਫਿਰ ਇੰਡੀਆ ਚ ਬੈਠੇ ਆ ਵੱਡੀ ਲੀਡਰਸ਼ਿਪ ਜਾਂ ਪਾਰਟੀਆਂ ਦੇ ਵਿੱਚ ਨੇ ਨੁਮਾਇੰਦੇ ਨੇ ਜਿਹੜੇ ਫੜੇ ਜਾ ਰਹੇ ਆ ਆਮ ਲੋਕਾਂ ਦੇ ਉੱਤੇ ਉਸ ਚੀਜ਼ ਦਾ ਤਾਂ ਫਰਕ ਨਹੀਂ ਪੈਣਾ ਚਾਹੀਦਾ ਸਮਾਂ ਕਿ ਆਮ ਲੋਕਾਂ ਨੂੰ ਪਹਿਲਾਂ ਲੜਾਉਂਦੇ ਸੀਗੇ ਤਾਂ ਹੁਣ ਜੇ ਆਪਸ ਦੇ ਵਿੱਚ ਉਲਝ ਰਹੇ ਨੇ ਜਾਂ ਲੜ ਰਹੇ ਨੇ ਤਾਂ ਆਰਾਮ ਨਾਲ ਬੈਠ ਕੇ ਦੇਖੋ ਹੋ ਕੀ ਰਿਹਾ ਹੈ
0: ਪਰ ਸਾਹਿਬ ਬੇਨਤੀ ਇਹ ਹੈਗੀ ਆ ਤੁਸੀਂ ਦੇਖੋ ਨਾ ਕਿ ਉਹ ਬੰਦਾ ਜਿਹੜਾ ਆ ਉਹਦੇ ਘਰ ਰਾਤ 1 ਵਜੇ ਜਿਹੜਾ ਆ ਛਾਪਾ ਪੈ ਰਿਹਾ ਹੈਗਾ ਆ ਮਲੋਟ ਦੇ ਵਿੱਚ
1: ਬਿਲਕੁਲ ਹੈ ਜੀ
0: ਜਿਹੜਾ ਮੀਡੀਏਟਰ ਦੇ ਤੌਰ ਤੇ ਸੌਦਾ ਕਰਾਉਂਦਾ ਸੀਗਾ ਹਾਂਜੀ ਵਿੱਕੀ ਗੋਇਲ ਉਹਦਾ ਬਾਪ ਆ ਤੇ ਇਹਦਾ ਜਿਹੜਾ ਰਾਘਵ ਗੋਇਲ ਦੇ ਘਰ ਜਿਹੜਾ ਆ ਛਾਪਾ ਰਾਤ 1 ਵਜੇ ਪਿਆ
1: ਜੀ
0: ਸੋ ਉਹ ਨਾਲ ਉਹਨਾਂ ਦੇ ਇੱਕ ਬੰਦਾ ਹੋਰ ਅਰੈਸਟ ਹੋਇਆ ਜਿਹੜਾ ਇਹਨਾਂ ਦਾ ਅਸਿਸਟੈਂਟ ਸੀਗਾ ਜੀ ਹੋ ਸਕਦਾ ਇਹ ਬੰਦੇ ਸਿੱਧੇ ਅਗਲੇ ਦੇ ਕੰਟੈਕਟ ਦੇ ਵਿੱਚ ਨਾ ਹੋਣ ਜੀ ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ ਸੀਗਾ ਕੋਈ ਉਹਦੀ ਕੰਪਲੇਂਟ ਗਈ ਸੀ ਜੀ ਉਹਦੇ ਕੰਪਲੇਂਟ ਨੂੰ ਬੰਦ ਕਰਾਉਣ ਦੇ ਏਵਜ ਦੇ ਵਿੱਚ ਇਹਨਾਂ ਨੇ ਪਹਿਲਾਂ 20 ਲੱਖ ਰੁਪਇਆ ਮੰਗਿਆ ਤੇ ਫਿਰ ਅੱਗੇ ਨੇ 13 ਲੱਖ ਰੁਪਇਆ ਦਿੱਤਾ ਹਾਂਜੀ ਕੱਟ ਕੇ ਇਕੱਠਾ ਉਹ ਅਗਲਿਆਂ ਨੇ ਜਿਹੜਾ ਆ ਨਾਲ ਓਹਨੇ ਸੀ ਬੀ ਆਈ ਦਾ ਛਾਪਾ ਪਵਾਤਾ
1: ਜੀ।
0: ਹੁਣ ਸੀ ਬੀ ਆਈ ਡਾਇਰੈਕਟ ਪੰਜਾਬ ਦੇ ਵਿਚ ਕੁਛ ਨੀ ਕਰ ਸਕਦੀ ਸੀ ਜੀ, ਇਸ ਕਰਕੇ ਹੋਟਲ ਦਾ ਵਿਚ ਜਿਹੜਾ ਟ੍ਰੈਪ ਓਹਨਾ ਨੇ ਲਾਇਆ ਆਇਆ ਸੀਗਾ ਜੀ। ਰੀਡਰ ਦੇ ਗਨਮੈਨ ਨੇ ਇਸ਼ਾਰਾ ਕਰ ਦਿੱਤਾ ਵੀ ਥੱਲੇ ਓਹਨੇ ਪੁਲਿਸ ਦੇਖ ਲਈ ਸੀ ਜਿਹਨਾਂ ਦੇ ਨਾਲ ਸੀ ਬੀ ਆਈ ਦੀ ਟੀਮ ਦੇ ਨਾਲ ਸੀ ਬੀ ਆਈ ਵਾਲੇ ਆਏ ਆ, ਓਹਨੇ ਤਾਂ ਇਸ਼ਾਰਾ ਦੇ ਦਿੱਤਾ ਸੀ ਜਿਹਦੇ ਕਰਕੇ ਉਹ ਨਿਕਲ ਗਿਆ, ਉਹ ਖਿਸਕ ਗਿਆ ਜੀ ਉਥੋਂ
1: ਜੀ।
0: ਤੇ ਉਹ ਦੇਖੋ ਹੁਣ ਓਹਨੂੰ ਵੀ ਲੱਭਦੇ ਪਏ ਹੈਗੇ ਆ ਜੀ, ਇਹ ਬੰਦਾ ਗਿਲਟੀ ਨਾ ਹੋਵੇ ਤੇ ਭੱਜੇ ਕਿਉਂ ਜੀ,
1: ਭੱਜੇ ਕਿਉਂ ਜੀ ਬਿਲਕੁਲ।
0: ਸੋ ਇਸ ਹਾਂਜੀ ਸੋ ਇਸ ਕਰਕੇ ਜਿਹੜਾ ਆ ਇਹ ਚੀਜ਼ ਤਾਂ ਚਲੋ ਐਨੀਵੇ ਇਹ ਤਾਂ ਦੇਖਣੀ ਚਾਹੀਦੀ ਹੈਗੀ ਸੀ ਜੀ, ਇਹ ਤਾਂ ਵੈਲਕਮਿੰਗ ਸਟੈਪ ਹੈਗਾ ਜੀ। ਵੱਡੀ ਗੱਲ ਇਹ ਕਿ ਸਾਡੇ ਇੱਥੇ ਰਾਜਾ ਵੜੇਗਾ ਸਭ ਤੋਂ ਪਹਿਲਾਂ ਬੋਲਿਆ ਜੀ, ਉਹ ਤਾਂ ਬੋਲਿਆ ਹੈਗਾ ਹੈ ਜੀ ਕਿ ਉਹਦੀ ਤਾਂ ਆਪਣੀ ਫਾਈਲ ਉੱਥੇ ਵਿਜੀਲੈਂਸ ਦੇ ਦਫ਼ਤਰ ਚ ਰੱਖੀ ਆ ਮਾਨ ਸਾਹਿਬ ਨੇ ਤਿਆਰ ਕਰਕੇ, ਹਾਂਜੀ ਉਹਦੇ ਨਾਲ 4.5 ਸਾਲ ਹੋ ਗਏ ਆ, ਉਹਦੇ ਨਾਲ ਕੋਪਰੇਸ਼ਨ ਚੱਲਦੀ ਹੈਗੀ ਆ। ਕਾਂਗਰਸ ਦੀ ਸਰ ਬੈਡ ਲੱਕ ਵੀ ਇਸੇ ਕਰਕੇ ਰਹੀ ਹੈਗੀ, ਇਹਨਾਂ ਨੇ ਪ੍ਰਧਾਨ ਹੀ ਇਹੋ ਜਿਹੇ ਬੰਦੇ ਨੂੰ ਬਣਾ ਦਿੱਤਾ ਸੀ ਜਿਹੜਾ ਦਾਗੀ ਸੀ ਤੇ ਜਿਹਦੀ ਜਾਨ ਜਿਹੜੀ ਹੈਗੀ ਆ ਉਹਨਾਂ ਦੇ ਮੁੱਠ ਚ ਸੀ
1: ਜੀ।
0: ਇਸੇ ਕਰਕੇ ਤੁਹਾਨੂੰ ਜਿਹੜਾ ਹੈਗਾ ਕਿਤੇ ਵੀ 4.5 ਸਾਲ ਦੇ ਵਿਚ ਅਪੋਜੀਸ਼ਨ ਪਾਰਟੀ ਮੇਨ ਸੀਗੀ ਕਾਂਗਰਸ ਤੇ, ਕਾਂਗਰਸ ਤੁਹਾਨੂੰ ਕਿਤੇ ਵੀ ਮਤਲਬ ਲੜਦੀ ਹੋਈ ਸੜਕਾਂ ਤੇ ਦਿਖਾਈ ਨਹੀਂ ਦਿੱਤੀ
1: ਜੀ
0: ਕਿਸੇ ਗੌਰਮੈਂਟ ਦੇ ਕਿਸੇ ਵੀ ਜਿਹੜਾ ਹੈਗਾ। ਤੁਸੀਂ ਈਵਨ ਦੇਖੋ ਤਾਂ ਲੈਂਡ ਪੂਲਿੰਗ ਵਗੈਰਾ ਤੇ ਵੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਅਪੋਜੀਸ਼ਨ ਦਾ ਰੋਲ ਅਦਾ ਕਰਦੀਆਂ ਰਹੀਆਂ ਹੈਗੀਆਂ ਜੀ, ਜਿਹੜੇ ਵੀ ਲੋਕ ਮਾਰੂ ਫੈਸਲੇ ਸੀ ਉਹਨਾਂ ਵਿਰੁੱਧ ਜਥੇਬੰਦੀਆਂ ਹੀ ਉੱਠੀਆਂ ਜੀ।
1: ਬਿਲਕੁਲ
0: ਅਪੋਜੀਸ਼ਨ ਨੇ ਆਪਣਾ ਕੋਈ ਰੋਲ ਅਦਾ ਨਹੀਂ ਕੀਤਾ ਤੇ ਕਾਂਗਰਸ ਅਜੇ ਜਿਹੜਾ ਸੋਚਦੀ ਹੈਗੀ ਆ ਵੀ ਅਸੀਂ ਖਰੇ ਪਾਵਰ ਚ ਆ ਜਾਣਾ ਹੈਗਾ ਆ। ਸਰ ਪਾਵਰ ਚ ਕਿੱਥੋਂ ਆ ਜਾਣਾ, ਮਾੜੇ ਸਮੇਂ ਚ ਤੁਸੀਂ ਕਿਸੇ ਦਾ ਸਾਥ ਨਹੀਂ ਦੇਣਾ ਤੇ
1: ਜੀ
0: ਸਿਰਫ ਤੁਸੀਂ ਫਰੂਟ ਇੰਜੋਏ ਕਰਨ ਆਉਣਾ ਹੈ ਜੀ ਸੱਤਾ ਦਾ।
1: ਬਿਲਕੁਲ ਹੈ ਜੀ
0: ਹਾਂਜੀ, ਇਹਨਾਂ ਨਾਲੋਂ ਤਾਂ ਸਾਰਿਆਂ ਨਾਲੋਂ ਦੋ ਬੰਦੇ ਜਿਹੜੇ ਹੈਗੇ ਆ ਉਹ ਲੜਦੇ ਦਿਖੇ ਹੈਗੇ ਆ ਜੀ ਇਹਨਾਂ 4.5 ਸਾਲਾਂ ਚ, ਇੱਕ ਮਜੀਠੀਆ

0: ਵੀ ਜਦੋਂ ਏਦਾਂ ਦੇ ਬੰਦੇ ਫਸਦੇ ਹੈਗੇ ਆ, ਵੱਡੇ ਬੰਦੇ ਫਸਦੇ ਆ, ਤੇ ਸਾਡੇ ਵਕੀਲ ਭਰਾਵਾਂ ਦੀ ਰੋਟੀ ਚੱਲਦੀ ਆ ਜੀ ਤੇ ਕਿਸੇ ਹਾਂਜੀ ਹੁਣ ਵਕੀਲ ਭਰਾ ਨੇ ਕਿਸੇ ਨੇ ਪਟੀਸ਼ਨ ਪਾਈ ਹੋਊਗੀ ਭਾਵਾਂ ਡਿਸਮਿਸ ਹੀ ਹੋ ਜਾਊਗੀ
1: ਜੀ,
0: ਅਗਲਿਆਂ ਨੇ ਕਹਿਣਾ ਹੈ ਗੋ ਟੂ ਦਾ ਟ੍ਰਾਇਲ ਕੋਰਟ ਐਂਡ ਆਰਗੂ ਦੇਅਰ, ਹਾਂਜੀ ਉੱਥੇ ਹੀ ਆਹ ਹੋਣੀ ਹੈ ਜੀ ਗੱਲ
1: ਜੀ,
0: ਤੇ ਉਹਨਾਂ ਨੂੰ ਕਹਿਣਾ ਜੋ ਤੁਸੀਂ ਇੱਥੇ ਕਹਿ ਰਹੇ ਹੈਗੇ ਆ ਤੇ ਉੱਥੇ ਟ੍ਰਾਇਲ ਕੋਰਟ ਦੇ ਵਿੱਚ ਜਾਓ ਤੇ ਇਸੇ ਚੀਜ਼ ਤੇ ਆਰਗੂ ਕਰ ਲਓ ਜੀ
1: ਜੀ,
0: ਬਾਕੀ ਜਿੱਥੇ ਤੱਕ ਰਿਮਾਂਡ ਆ ਜਦੋਂ ਸਰ ਮੈਂ ਤਾਂ ਆਪਣੇ ਮਤਲਬ 35-40 ਸਾਲ ਦੇ ਕੈਰੀਅਰ ਚ ਮੈਂ ਨੀ ਦੇਖਿਆ ਕਦੀ ਰਿਮਾਂਡ ਜਿਹੜਾ ਦਿੱਤਾ ਆਇਆ ਹੋਵੇ ਉਹ ਕੈਂਸਲ ਹੁੰਦਾ ਹੋਵੇ ਜੀ
1: ਜੀ,
0: ਸੋ ਇਸ ਕਰਕੇ ਹੁਣ ਤੁਸੀਂ ਦੇਖੋ ਨਾ ਵੀ ਜਿਹੜੇ ਤੱਥ ਸਾਹਮਣੇ ਸਾਰੇ ਆ ਚੁੱਕੇ ਹੈਗੇ ਆ ਵੀ ਰੋੜਾ ਸਾਹਿਬ ਦੀ ਫੈਕਟਰੀ ਦਾ ਇੱਕ ਮਜ਼ਦੂਰ ਹੈਗਾ ਜੀ ਟੇ, ਹਾਂਜੀ ਉਹਦੇ ਖਾਤੇ ਦੇ ਵਿੱਚ ਤੁਸੀਂ ਜਿਹੜਾ ਜਿਹਾ 27-28 ਕਰੋੜ ਰੁਪਇਆ ਪਾ ਦੇਣੇ ਹੈਗੇ ਆ ਜੀ, ਉਹਨੂੰ ਵੀ ਮਤਲਬ ਜਿਹੜਾ ਆ ਉਹ ਅਗਲਾ ਦੱਸਦਾ ਵੀ ਆ ਨਾ ਵੀ ਮੇਰੇ ਕੋਲ ਆਧਾਰ ਕਾਰਡ ਲਿਆ ਸੀ ਤੇ ਏਦਾਂ ਕਰਕੇ ਲਿਆ ਸੀ, ਪਹਿਲਾਂ ਉਹਨੇ ਕਿਤੇ ਕੋਈ ਕੰਪਨੀ ਬਣਾਈ ਹੋਊਗੀ ਉਹਦੇ ਨਾਂ ਤੇ ਬਣੀ ਹੋਣੀ ਆ, ਉਹਦੇ ਕੋਲ ਨਹੀਂ ਚੱਲੀ ਮੁੜ ਕੇ ਬੰਦਾ ਕੰਮ ਕਰਨ ਲੱਗ ਪਿਆ ਦਿਹਾੜੀ ਲਾਉਣ ਲੱਗ ਪਿਆ,
1: ਨਾਲੇ ਸੈਣੀ ਸਾਹਿਬ ਜੇ ਚੈੱਕ ਚੁੱਕ ਬਾਉਂਸ ਹੋ ਜਾਵੇ ਤਾਂ ਬੰਦੇ ਗੜੀ ਗੇੜ ਪਾ ਕੇ ਰੱਖਦੇ ਆ ਤੇ ਇਹਦਾ ਕਿੱਡਾ ਵੱਡਾ ਕੰਮ ਕਰ ਦਿੱਤਾ ਜੀ, ਅਗਲੇ ਦਾ ਨਜਾਇਜ਼ ਹੀ ਨਾਮ ਵਰਤ ਲਿਆ ਜੀ ਸਾਰਾ ਕੁਝ ਕਰ ਰਿਹਾ, ਦੱਸੋ ਹੈ
0: ਭਰੇ ਸਾਹਿਬ ਜਿਹੜੇ ਬਿਜਨਸਮੈਨ ਹੁੰਦੇ ਆ ਬਹੁਤ ਤੇਜ਼ ਹੁੰਦੇ ਆ ਸਰ, ਇਹਨਾਂ ਨੂੰ ਪਤਾ ਹੈ ਇਹਨਾਂ ਚੀਜ਼ਾਂ ਦਾ, ਤੁਸੀਂ ਦੇਖੋ ਨਾ ਗੁਰਜੀਤ ਰਾਣੇ ਤੇ ਵੀ ਜਦੋਂ ਐਲੀਗੇਸ਼ਨ ਲੱਗੇ ਸੀਗੇ ਤੇ ਉਹ ਪਤਾ ਹੀ ਸੀ ਰੇਤ ਦੀਆਂ ਖੱਡਾਂ ਜਿਹੜੀਆਂ ਹੈਗੀਆਂ ਉਹਦੇ ਘਰ ਜਿਹੜਾ ਰੋਟੀ ਬਣਾਉਂਦਾ ਸੀ ਉਹਦੇ ਨਾਂ ਤੇ ਸੀ, ਉਹਨੂੰ ਵਿਚਾਰੇ ਨੂੰ ਪਤਾ ਵੀ ਮੇਰੇ ਨਾਂ ਤੇ ਖੱਡਾਂ ਇਸ਼ੂ ਹੋਈਆਂ ਆਈਆਂ,
1: ਹਾਂਜੀ
0: ਹਾਂਜੀ, ਇਸ ਕਰਕੇ ਜਿਹੜਾ ਹੈਗਾ ਇਹ ਬਿਜਨਸਮੈਨ ਇਹੋ ਜਿਹਾ ਕੰਮ ਕਰਦੇ ਆ, ਔਰ ਦੇਖੋ ਉਸ ਚੀਜ਼ ਦੇ ਉੱਤੇ ਜਿਹੜਾ ਆ ਵੀ ਇਹ ਉਦਯੋਗਪਤੀ ਇੱਕ ਦੂਜੇ ਦੀ ਮਦਦ ਵੀ ਬੜੀ ਕਰਦੇ ਆ ਜੀ, ਇਹੋ ਜਿਹੀ ਗੱਲਾਂ ਦੇ ਵਿੱਚ ਉਹ ਇੱਕ ਦੂਜੇ ਦਾ ਸਾਥ ਦਿੰਦੇ ਆ ਜੀ
1: ਜੀ,
0: ਤੇ ਸਰ ਹੁਣ ਜਦੋਂ ਇਲੀਗਲ ਕੰਮ ਕਰਨਾ ਆ 157.something ਆ ਜੀ ਕਰੋੜ ਰੁਪਏ
1: ਬਿਲਕੁਲ
0: ਜਿਹੜਾ ਜਿਹਦੀ ਡੀਲ ਹੋਈ ਆ ਜੀ, ਉਸੇ ਕਰਕੇ ਕੋਰਟ ਨੇ ਵੀ ਜਿਹੜੇ ਰਿਮਾਂਡ ਦਿੱਤਾ ਉਹਨਾਂ ਨੇ ਕਿਹਾ ਵੀ ਇਟ ਇਜ਼ ਅ ਸੀਰੀਅਸ ਮੈਟਰ ਤੇ ਮਨੀ ਟ੍ਰੇਲ ਹੈਜ਼ ਟੂ ਬੀ ਫਾਊਂਡ, ਹਾਂਜੀ ਉਹਨਾਂ ਨੇ ਇਸੇ ਕਰਕੇ ਰਿਮਾਂਡ ਦਿੱਤਾ 7 ਦਿਨ ਦਾ ਜੀ, ਹੁਣ ਇਹ ਕਹਿੰਦੇ ਹੈਗੇ ਆ ਕਿ ਭਈ ਸਾਰੇ ਡਾਕੂਮੈਂਟ ਉਹਨਾਂ ਕੋਲ ਸੀਗੇ ਤੇ ਮਕੈਨੀਕਲੀ ਜਿਹੜਾ ਆ ਕੁਛ ਕਰਨ ਦੀ ਲੋੜ ਨੀ ਸੀ ਤੇ ਅਰੈਸਟ ਦੀ ਲੋੜ ਨੀ ਸੀ, ਸਰ ਪੁੱਛਣਾ ਤਾਂ ਭਈ ਤੁਹਾਡੇ ਕੋਲ ਆਈਆਂ ਹੁਣ ਬਹਾਨਾ ਇਹਨਾਂ ਦਾ ਬੜਾ ਵਧੀਆ ਵੀ ਅਸੀਂ ਜਦੋਂ ਮਤਲਬ ਪਬਲਿਕ ਪਲੇਟਫਾਰਮ ਤੇ ਆ ਗਏ
1: ਜੀ
0: ਮੰਤਰੀ ਬਣ ਗਏ ਤੇ ਅਸੀਂ ਉੱਥੋਂ ਰਿਜ਼ਾਈਨ ਕਰ ਚੁੱਕੇ ਆ
1: ਜੀ,
0: ਤੇ ਮਤਲਬ ਹੌਟ ਐਂਡ ਕੋਲਡ ਜਿਹੜਾ ਹੈਗਾ ਇਹਦਾ ਸੇਮ ਬਰੀਥ ਜਿਹੜਾ ਕਹਿੰਦੇ ਹੁੰਦੇ ਆ ਨਾ ਜੀ, ਤੇ ਮਤਲਬ ਉਹ ਕਰ ਰਹੇ ਹੈਗੇ ਜੀ, ਇੱਕ ਪਾਸੇ ਕਹਿੰਦੇ ਹੈਗੇ ਮੇਰਾ ਲਾਕਾ ਦੇਕਾ ਕੋਈ ਨੀ ਹੈਗਾ ਜੀ ਵੀ ਮੈਂ ਮਤਲਬ ਡੇਲੀ ਰੁਟੀਨ ਦਾ ਮੈਨੂੰ ਪਤਾ ਨੀ, ਦੂਜੇ ਪਾਸੇ ਉਹਨਾਂ ਹੀ ਚੀਜ਼ਾਂ ਦੀ ਸਫਾਈਆਂ ਦਿੰਦੇ ਪਏ ਆ ਤੁਸੀਂ, ਇਟ ਮੀਨਸ ਜਿਹੜਾ ਹੈਗਾ ਆ ਵੀ ਉਹ ਭਾਵਾਂ ਤੁਸੀਂ ਕਾਰਵਾਈ ਕਰ ਲਈ ਬਟ ਤੁਸੀਂ ਡਾਇਰੈਕਟਲੀ ਇਨਵੋਲਵ ਆ, ਤੁਹਾਡਾ ਸਾਰਾ ਬਿਜਨਸ ਆ ਜਿਹੜਾ ਉਹਦੇ ਵਿੱਚ
1: ਬਿਲਕੁਲ ਹੈ ਜੀ ਸ਼ੁਕਰਾਨਾ ਯਾਤਰਾ ਕਰ ਹਟੇ ਨੇ ਹੁਣ ਤਾਂ ਫ੍ਰੀ ਹੋ ਗਏ ਨੇ, ਪਰ ਅਜੇ ਵੀ ਜਿਹੜਾ ਕਹਿੰਦੇ ਸੱਤਾਂ ਦੇ ਵਿਚ ਜਾਂ ਬੱਚਿਆਂ ਦੇ ਨਾਲ ਤੁਰੇ ਫਿਰਦੇ ਆ, ਐਡਾ ਕੁਝ ਵਾਪਰ ਰਿਹਾ ਪੰਜਾਬ ਦੀ ਸਿਆਸਤ ਦੇ ਵਿਚ ਤੇ ਚੁੱਪ ਕਿਉਂ ਨੇ ਜੀ,
0: ਪਰ ਸਾਹਿਬ ਹੁਣ ਬੋਲਣਗੇ ਵੀ ਕੀ
1: ਜੀ,
0: ਚੱਕਰ ਤਾਂ ਇਹ ਨਾ ਸਰ ਕਿ ਬੋਲਣਗੇ ਵੀ ਕੀ ਜੀ, ਇਹ ਤਾਂ ਇਹ ਸ਼ੋ ਕਰਦੇ ਹੈਗੇ ਆ ਕਿ ਜੋ ਹੋ ਰਿਹਾ ਹੈਗਾ ਆ ਉਹ ਸਾਡੇ ਨਾਲ, ਤੁਸੀਂ ਦੇਖੋ ਨਾ ਇਹਨਾਂ ਦੀਆਂ ਸਟੇਟਮੈਂਟਸ ਕੀ ਆ ਰਹੀਆਂ, ਬੀਜੇਪੀ ਜਿਹੜਾ ਹੈਗਾ ਆ ਪੰਜਾਬ ਅੱਜ ਪੰਜਾਬੀਆਂ ਨਾਲ ਧੱਕਾ ਕਰਦੇ ਆ, ਪੰਜਾਬੀ ਜਿਹੜੇ ਹੈਗੇ ਆ ਧੱਕਾ ਕਦੀ ਵੀ ਨੀ ਬਰਦਾਸ਼ਤ ਕਰਦੇ, ਪਿਆਰ ਨਾਲ ਇਹਨਾਂ ਦੀ ਜਾਨ ਲੈ ਲਓ, ਪੰਜਾਬੀ ਕਿੱਥੋਂ ਆ ਗਏ ਵਿੱਚ ਮੈਨੂੰ ਇਹ ਨੀ ਸਮਝ ਆਉਂਦੀ ਜੀ,
1: ਪਾਰਟੀ ਤੇ ਸੱਤ ਬੰਦਿਆਂ ਦਾ ਮਾਮਲਾ ਉਹਦੇ ਚ ਪੰਜਾਬੀਆਂ ਦਾ ਕੀ ਕੰਮ ਆ ਜੀ,
0: ਪੰਜਾਬੀ ਕਦੀ ਮਾਫ਼ ਨੀ ਕਰਨਗੇ, ਪੰਜਾਬ ਤੁਹਾਨੂੰ ਬੀਜੇਪੀ ਕਿੱਥੋਂ ਵੋਟਾਂ ਲੱਭਦੀ ਪੰਜਾਬ ਤੋਂ, ਨਾਲੇ ਪੰਜਾਬੀਆਂ ਦੀਆਂ ਵੋਟਾਂ ਲੈਣੀਆਂ ਨਾਲੇ ਪੰਜਾਬ ਜੇ ਕੁਛ ਕਰਦੇ ਆ, ਪੰਜਾਬੀ ਬਹੁਤ ਖੁਸ਼ ਹੈਗੇ ਆ ਵੀ ਭਾਈ ਤੁਹਾਡੇ ਨਾਲ ਜਿਹੜਾ ਹੈਗਾ ਤੇਰੀ ਤੁਸੀਂ ਲੁੱਟ ਕਰ ਰਹੇ ਹੈਗੇ ਆ, ਐਕਸਪੋਜ਼ ਹੋਣੀ ਚਾਹੀਦੀ ਆ ਜੀ, ਏਜੰਸੀ ਨੂੰ ਸਾਰੀਆਂ ਨੂੰ ਆਪਣਾ ਕੰਮ ਓਨੈਸਟਲੀ ਕਰਨਾ ਚਾਹੀਦਾ ਆ ਜੀ, ਜਿੱਥੇ ਕੋਈ ਲੁੱਟ ਹੋ ਰਹੀ ਆ, ਪਰ ਸਾਹਿਬ ਮੈਂ ਅੱਜ ਵੀ ਔਜਲਾ ਸਾਹਿਬ ਨਾਲ ਬੇਨਤੀ ਕਰਦਾ ਪਿਆ ਸੀ ਉਹਨਾਂ ਨਾਲ ਗੱਲਬਾਤ ਕਰਦੇ, ਮੈਂ ਕਿਹਾ ਉਹਨਾਂ ਨੇ ਵੀ ਇਸ ਚੀਜ਼ ਦੀ ਸ਼ਾਦੀ ਭਰੀ ਉਹ ਕਿਉਂਕਿ ਮੇਰੇ ਨਾਲੋਂ ਜ਼ਿਆਦਾ ਜਾਣਦੇ ਆ, ਮੈਂ ਕਿਹਾ ਔਜਲਾ ਸਾਹਿਬ ਸਾਡੇ ਇੱਥੇ ਇੱਕ ਸਰਕਾਰੀ ਵਕੀਲ ਸੀ ਬੜਾ ਇੰਟੈਲੀਜੈਂਟ ਸੀ ਤੇ ਮੈਂ ਉਹਨੂੰ ਪੁੱਛ ਬੈਠਾ, ਮੈਂ ਕਿਹਾ ਕਿੱਦਾਂ ਵੀ ਤੁਸੀਂ ਮਤਲਬ ਕਿੱਦਾਂ ਜੋਬ ਚ ਆਏ ਵੀ ਆਰਮੀ ਤੋਂ ਆਏ ਸੀ, ਕਹਿੰਦਾ ਯਾਰ ਸਾਡੀ ਸਿਲੈਕਸ਼ਨ ਨਾ ਗਵਰਨਰ ਰਾਜ ਦੇ ਟਾਈਮ ਤੇ ਹੋਈ ਸੀ,
1: ਅੱਛਾ ਜੀ,
0: ਔਰ ਉਹ ਜਦੋਂ ਗਵਰਨਰ ਦਾ ਰਾਜ ਸੀਗਾ ਉਸ ਭਾਰਤ ਸਾਹਿਬ ਜਿਹੜਾ ਗਵਰਨਰ ਦਾ ਰਾਜ ਹੈ ਨਾ ਇਹ ਜਿਹੜੇ ਪੋਲੀਟੀਕਲ ਲੋਕ ਹੈ ਨਾ ਇਹਨਾਂ ਨੇ ਸਾਡੇ ਮਨਾਂ ਦੇ ਵਿੱਚ ਜਿਹੜਾ

0: ਪਾਇਆ ਆ, ਹਾਂਜੀ
1: ਬਿਲਕੁਲ,
0: ਸਾਡੇ ਮੀਡੀਆ ਨੇ ਪਾਇਆ ਆ, ਸਾਡੇ ਪੋਲੀਟੀਕਲ ਲੋਕਾਂ ਨੇ ਪਾਇਆ ਆ ਹੈਗਾ ਆ, ਆਮ ਲੋਕਾਂ ਨੂੰ ਤਾਂ ਗੁੱਡ ਗਵਰਨੈਂਸ ਮਿਲਦੀ ਆ ਉਹਦੇ ਵਿਚ,
1: ਬਿਲਕੁਲ ਹੈ ਜੀ,
0: ਕੋਈ ਰਿਸ਼ਵਤ ਨੀ ਹੋਈ ਜੀ, ਉਹ ਸਾਰੀ ਫੇਅਰ ਸਿਲੈਕਸ਼ਨ ਜਿਹੜੀ ਹੈਗੀ, ਮੈਨੂੰ ਨੀ ਸੀ ਪਤਾ ਇਸ ਚੀਜ਼ ਦਾ,
1: ਨੇ
0: ਮੈਨੂੰ ਦੱਸਿਆ ਵੀ ਉਹਦੇ ਵਿਚ PCS ਵੀ ਉਦੋਂ ਲਾਏ ਸੀ ਤੇ ਬਿਲਕੁਲ ਔਨ ਮੈਰਿਟ ਤੇ ਸਿਲੈਕਸ਼ਨ ਹੋਈਆਂ ਸੀ
1: ਜੀ, ਬਿਲਕੁਲ ਹੈ ਜੀ। ਨਾਲੇ ਸਾਇੰਸ ਦੇਖੋ, ਚੋਣ ਜਾਬਤਾ ਲੱਗਦਾ ਹੈ 5-7 ਦਿਨ ਦੇ ਲਈ ਜਾਂ ਹਫਤੇ ਖੰਡ ਦੇ ਲਈ, ਤਾਂ ਉੱਥੇ ਵਿੱਚ ਕਿੰਨੀ ਵੱਡੇ ਪੱਧਰ ਦੇ ਉੱਤੇ ਦਾਰੂ ਸ਼ਰਾਬ ਨਜਾਇਜ਼ ਪੈਸਾ ਨਸ਼ਾ ਕੀ ਕੁਝ ਜ਼ਬਤ ਕੀਤਾ ਜਾਂਦਾ ਜੀ ਉਹਦੇ ਵਿੱਚ ਦੇਖੋ। ਜੇ ਕਿਤੇ ਮਹੀਨਾ 2 ਮਹੀਨੇ 4 ਮਹੀਨੇ ਜਾਂ 6 ਮਹੀਨੇ ਲੱਗ ਜਾਵੇ, ਮੈਨੂੰ ਤਾਂ ਲੱਗਦਾ ਕਿ ਪੰਜਾਬ ਦਾ ਕਰਜ਼ਾ ਹੀ ਲੈ ਜਾਓ ਜੀ।
0: ਨਹੀਂ ਸਰ, ਚਲੋ ਕਰਜ਼ੇ ਤਾਂ ਇਹਨਾਂ ਨੇ ਕੀ ਲਾਉਣੇ, ਜਟਾੜ ਹੀ ਇਹਨਾਂ ਦਿੱਤਾ ਹੈਗਾ ਆ, ਪਤਾ ਹੀ ਨਹੀਂ ਹੈਗਾ ਸਰ, ਉਹਦਾ ਜਿਹੜਾ ਇਹ ਆਪਣੇ ਜਿਹੜੇ ਮੂੰਹ ਬੰਦ ਕਰਨੇ ਪੈਣਗੇ
1: ਜੀ,
0: ਤੇ ਸਰਕਾਰੀ ਖਰਚ ਘਟਾਉਣੇ ਪੈਣਗੇ ਜੀ
1: ਜੀ
0: ਸਰ, ਫ੍ਰੀ ਵੀਜ਼ ਬੰਦ ਹੋਣੀਆਂ ਕਰਨੀਆਂ ਪੈਣਗੀਆਂ ਸਰ, ਤਾਂ ਜਾ ਕੇ ਜਿਹੜਾ ਹੈਗਾ ਕਿਤੇ ਫੇਰ ਵੀ 10-15-20 ਸਾਲ ਲੱਗਣਗੇ, ਤਾਂ ਜਾ ਕੇ ਜਿਹੜਾ ਹੈਗਾ ਆ ਇਹ ਕੰਮ ਠੀਕ ਹੋਊਗਾ ਜੀ। ਅਦਰਵਾਈਜ਼ ਸਰ, ਸਰਕਾਰਾਂ ਕੋਲ ਰੋਡ ਮੈਪ ਹੈ ਹੀ ਨੀਗਾ ਜੀ,
1: ਬਿਲਕੁਲ
0: ਰੋਡ ਮੈਪ ਲਏ ਜਦੋਂ ਫਾਈਨੈਂਸ਼ੀਅਲ ਐਮਰਜੈਂਸੀ ਆਊਗੀ ਉਦੋਂ ਦੇਖੀ ਜਾਊਗਾ ਜੀ।
1: ਜੀ ਬਿਲਕੁਲ ਜੀ, ਉਹ ਇੱਕ ਹਊਆ ਬਣਾ ਕੇ ਰੱਖ ਦਿੱਤਾ ਨਾ ਲੋਕਾਂ ਨੇ, ਪੋਲੀਟੀਕਲ ਲੀਡਰਾਂ ਨੇ ਜਾਂ ਕਹਿ ਲੋ ਲੀਡਰਸ਼ਿਪ ਜਿਹੜੀਆਂ ਹੈਗੀਆਂ ਨੇ, ਉਹ ਪੋਲੀਟੀਕਲ ਢਾਂਚੇ ਨੇ ਇੱਕ ਹਊਆ ਬਣਾ ਕੇ ਰੱਖ ਦਿੱਤਾ ਕਿ ਰਾਸ਼ਟਰਪਤੀ ਰਾਜ ਪਤਾ ਨੀ ਕਿਹੜੀ ਸ਼ੈ ਆ ਕਿ ਜੇ ਸਾਡੇ ਉੱਤੇ ਲੱਗ ਗਿਆ ਇੱਥੇ ਤਾਂ ਭਾਈ ਆਰਮੀ ਆ ਜਾਊ, CRPF ਆ ਜਾਊ, ਹੋਰ ਸਾਰੀਆਂ ਜਿਹੜੀਆਂ ਹੈਗੀਆਂ ਨੇ ਬਟਾਲੀਅਨ ਹੈਗੀਆਂ ਉਹ ਲਾ ਦਿੱਤੀਆਂ ਜਾਣੀਆਂ ਨੇ, ਤੇ ਉਹ ਕਿਤੇ ਨਾ ਕਿਤੇ ਪਤਾ ਨੀ, ਉਹ ਐਮਰਜੈਂਸੀ ਚਲੋ ਵੱਖਰੀ ਚੀਜ਼ ਆ ਉਹਦੇ ਵਿੱਚ, ਪਰ ਜੇ ਰਾਸ਼ਟਰਪਤੀ ਰਾਜ ਜਾਂ ਹੋਰ ਸਾਰੇ ਸੂਬਿਆਂ ਚ ਕਿਤੇ ਨਾ ਕਿਤੇ ਹੁੰਦਾ ਹੀ ਹੈ, ਉਹ ਕਿਤੇ ਲਾਉਣਾ ਪੈ ਜਾਂਦਾ ਜਿਸ ਹਿਸਾਬ ਦੇ ਨਾਲ ਜੋ ਸਿਚੁਏਸ਼ਨ ਹੈ।
0: ਗੱਲ ਤਾਂ ਹੈਗੀ ਆ, ਫਾਈਨੈਂਸ਼ੀਅਲ ਐਮਰਜੈਂਸੀ ਦੇ ਵਿੱਚ ਜਿਹੜਾ ਹੈਗਾ ਕੋਈ ਹੱਲ ਨੀ ਲੱਭਦਾ। ਅੱਗੇ ਹਿਮਾਚਲ ਸਰਕਾਰ ਦੀ ਕਿਰਕਰੀ ਹੋਈ ਸੀ, ਉਹਨਾਂ ਨੇ ਟੋਇਲਟ ਦੇ ਉੱਤੇ ਟੈਕਸ ਲਾਤਾ ਸੀਗਾ, ਹਾਊ ਮੈਨੀ ਟਾਈਮਸ ਗੋ ਟੂ ਦਾ ਟੋਇਲਟ ਯੂ ਹੈਵ ਟੂ ਪੇ, ਹਾਂਜੀ ਉਹ ਭਾਵਾ ਤੁਸੀਂ ਜਿਹੜਾ ਹੈਗਾ ਘਰਾਂ ਦੀਆਂ ਟੋਇਲਟ ਨੂੰ ਟੈਕਸ ਲਾਤਾ ਸੀ, ਫਿਰ ਜਿਹੜਾ ਹੈਗਾ ਉਹਦੀ ਬੜੀ ਕਿਰਕਰੀ ਹੋਈ ਸੀ ਤੇ ਉਹਨਾਂ ਨੇ ਉਹ ਫੈਸਲਾ ਜਿਹੜਾ ਹੈ ਉਹਨਾਂ ਨੂੰ ਵਿਦਡਰਾ ਕਰਨਾ ਪਿਆ ਸੀ। ਸਰ ਫਿਰ ਕੰਧਾਂ ਚ ਸਿਰ ਮਾਰਨ ਵਾਲੀ ਗੱਲ ਹੋ ਜਾਂਦੀ ਆ, ਪੈਸਾ ਲੱਭਦਾ ਨੀ ਕਿਤੋਂ, ਤੇ ਉਹ ਜਿਹੜੇ ਡੇਲੀ ਰੂਟੀਨ ਦੇ ਖਰਚੇ ਉਹ ਮੀਟ ਆਊਟ ਕਰਨੇ ਔਖੇ ਹੋ ਜਾਂਦੇ ਆ
1: ਜੀ। ਬਿਲਕੁਲ,
0: ਤੁਸੀਂ ਹੁਣ ਦੇਖ ਲਓ ਨਾ ਜੀ, ਅੱਜ 12 ਤਰੀਕ ਹੋ ਗਈ, ਅਜੇ ਤੱਕ ਪੰਜਾਬ ਦੇ ਪੈਨਸ਼ਨਰ ਦੀ ਪੈਨਸ਼ਨ ਨਹੀਂ ਆਈ।
1: ਕਿਆ ਬਾਤ ਹੈ ਜੀ,
0: ਤੇ ਏਦਾਂ ਦੇ ਹਾਲਾਤ ਕਦੀ ਵੀ ਨੀ ਹੋਏ ਜੀ, ਤੇ ਇਹਨਾਂ ਨੂੰ ਹੈਗਾ ਨੀ, ਤੇ ਕਹਿੰਦੇ ਖਜ਼ਾਨੇ ਫੋਲਿਆ ਜੀ ਸਾਰਾ ਕੁਛ ਆ ਜੀ,
1: ਕਰੋੜਾਂ ਰੁਪਇਆ ਫੜ ਹੋ ਰਿਹਾ ਦੇਖੋ, ਉਹਨਾਂ
0: ਦਾ ਜਿਹੜੇ ਬਿਲਕੁਲ ਜੀ ਬਿਲਕੁਲ, ਓਦਾਂ ਸੰਜੀਵ ਰੋੜੇ ਦਾ ਜਿਹੜਾ ਹੈਗਾ ਆ ਮਿਨਿਸਟਰ ਦਾ ਜਿਹੜਾ ਆ ਤਗਮਾ ਉਹ ਤਾਂ ਬਰਕਰਾਰ ਰੱਖਿਆ ਸਰਕਾਰ ਨੇ
1: ਜੀ,
0: ਪਰ ਮਹਿਕਮੇ ਜਿਹੜੇ ਆ ਉਹਦੀ ਵੰਡ ਜ਼ਰੂਰ ਕਰ ਦਿੱਤੀ ਆ ਜੀ।
1: ਅਮਨ ਅਰੋੜਾ ਉਹਨਾਂ ਨੂੰ ਮਿਲਿਆ ਜੀ, ਮਹਿਕਮਾ ਦਿੱਤਾ ਉਹਨਾਂ ਨੂੰ ਹਨਾ,
0: ਉਹ ਇੰਡਸਟਰੀ ਹਾਂਜੀ ਮਿਲਿਆ ਜੀ, ਇੰਡਸਟਰੀ ਮਹਿਕਮਾ ਜਿਹੜਾ ਹੈਗਾ ਆ ਉਹ ਉਹਨਾਂ ਨੂੰ ਦਿੱਤਾ ਹੈਗਾ ਜੀ
1: ਜੀ,
0: ਤੇ ਇਲੈਕਟ੍ਰਿਸਿਟੀ ਦਾ ਪਾਵਰ ਦਾ ਉਹਨਾਂ ਨੂੰ ਦਿੱਤਾ, ਸੋਂਦ ਹੋਣਾ ਨੂੰ ਜੀ, ਤੇ ਇੱਕ ਮਹਿਕਮਾ ਇਹਨਾਂ ਦਾ ਜਿਹੜਾ ਹੈਗਾ ਆ ਉਹ ਦਿੱਤਾ ਹੈਗਾ ਆ ਜੀ ਸਥਾਨਕ ਸਰਕਾਰਾਂ ਵਾਲਾ ਜਿਹੜਾ ਉਹ ਦਿੱਤਾ ਹੈਗਾ ਜੀ ਆਪਣੇ।
1: ਉਹਨਾਂ ਦਾ ਨਾਮ ਵੀ ਤਾਂ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਕੁਝ ਚੀਜ਼ਾਂ ਦੇ ਵਿੱਚ, ਉਹ ਕਿੱਦਾਂ ਦੇਖਦੇ ਹੋ ਸੈਣੀ ਸਾਹਿਬ?
0: ਸਰ ਆਜੂਗੀ ਵਾਰੀ, ਜਦੋਂ ਤੱਕ ਉਦੋਂ ਤੱਕ ਹੀ ਕੋਈ ਸਾਧੂ ਆ, ਜਦ ਤੱਕ ਜਿਹੜਾ ਹੈਗਾ ਜਾਂ ਫੜ ਨਹੀਂ ਹੁੰਦਾ ਉਦੋਂ ਤੱਕ ਤਾਂ ਸਾਰੇ ਹੀ ਕੱਟੜ ਇਮਾਨਦਾਰ ਆ, ਇੱਦਣ ਫੜ ਹੋ ਗਏ ਉਦਣ ਆ, ਕਾਗਜ਼ ਫੋਲ ਲਓਗੇ ਤੁਸੀਂ ਤੇ ਉਹ ਵੀ ਪਤਾ ਲੱਗ ਜਾਊਗਾ ਜੀ।
1: ਬਿਲਕੁਲ ਹੈ ਜੀ ਜੀ,
0: ਹਾਂਜੀ ਸਰ,
1: ਤੇ ਔਜਲਾ ਸਾਹਿਬ ਜੁੜੇ ਨੇ ਸੈਣੀ ਸਾਹਿਬ ਨਾਲ ਗੱਲਬਾਤ ਸ਼ਾਇਦ।
0: ਹਾਂਜੀ ਹਾਂਜੀ ਲਓ ਜੀ,
1: ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
0: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਮੈਂ ਦੇਖੋ ਜਿਹੜਾ ਰਾਸ਼ਟਰਪਤੀ ਰਾਜ ਆ ਉਹ ਲੱਗਦਾ ਤਾਂ ਅਸਥਿਰਤਾ ਚ ਹੁੰਦਾ, ਜਦੋਂ ਸਟੇਟ ਦੇ ਵਿੱਚ ਅਸਥਿਰਤਾ ਹੋਵੇ, ਜਿਵੇਂ ਆਪਣੇ ਖੜਕੂਵਾਲ ਵੇਲੇ ਲੱਗਿਆ
1: ਜੀ, ਬਿਲਕੁਲ
2: ਜੀ, ਉਹ ਮਤਲਬ ਜਦੋਂ ਸਟੇਟ
1: ਏਜੰਸੀ ਮਣੀਪੁਰ ਦੇ ਵਿੱਚ ਰਿਹਾ ਪਿਛਲੇ ਦਿਨਾਂ ਚ, ਹਾਂਜੀ ਬਿਲਕੁਲ ਹੈ ਜੀ।
2: ਪਰ ਉਹ ਕਾਰਨ ਇਹ ਹੈ ਕਿ ਉਹਦਾ ਹਊਆ ਦੇ ਕੇ ਤਾਂ ਪੋਲੀਟੀਕਲ ਪਾਰਟੀਆਂ ਲੋਕਾਂ ਨੂੰ ਭਰਮਾ ਰਹੀਆਂ ਵੀ ਉਹ ਦੌਰ ਆ ਜਾਊਗਾ ਮੁੜ ਕੇ ਜੇ ਇਹ ਆ ਗਏ
1: ਜੀ,
2: ਉਹੀ ਗੱਲ ਦਾ ਡਰਾਵਾ ਦੇਈ ਜਾਂਦੇ ਨੇ ਨਾ ਅੱਜ ਸਾਨੂੰ ਉਹ।
1: ਬਿਲਕੁਲ,
2: ਮੈਂ ਨੀ ਕਹਿੰਦਾ ਕਿ ਗਵਰਨਰ ਰਾਜ ਗਵਰਨਰ ਕਿਉਂ ਲੱਗੇ ਭਾਈ, ਜੇ ਅਸੀਂ ਉਹ ਸਹੀ ਹੋਵਾਂਗੇ
1: ਸਹੀ ਹੋਵਾਂਗੇ,
2: ਲੋੜ ਹੈ ਸਾਨੂੰ,
1: ਬਿਲਕੁਲ ਹੈ ਜੀ,
2: ਠੀਕ ਹੈ ਨਹੀਂ। ਪਰ ਹਾਂ ਗਵਰਨਰ ਰਾਜ ਚ ਭਰਤੀਆਂ ਉਦੋਂ ਬਹੁਤ ਵਧੀਆ ਹੋਈਆਂ ਸਾਰੀਆਂ, ਜੋ ਵੀ ਹੋਇਆ ਪਾਰਦਰਸ਼ਤਾ ਨਾਲ ਕੰਮ ਹੋਇਆ
1: ਜੀ,
2: ਪਰ ਗੱਲ ਇਹ ਉਹਦਾ ਡਰਾਵਾ ਦਿੰਦੇ ਨੇ ਸਾਨੂੰ ਕਿ ਉਹ ਆ ਕੇ ਤੁਹਾਡੇ ਨਾਲ ਉਵੇਂ ਧੱਕਾ ਹੋਊ ਜਿਵੇਂ ਸਾਡੇ 84 ਵੇਲੇ ਹੋਏ। 84 ਵੇਲੇ ਤਾਂ ਕਾਰਨੇ ਹੋਰ ਸੀ ਨਾ, ਸਥਿਰਤਾ ਸੀ ਨਾ
1: ਜੀ,
2: ਪਰ ਹੁਣ ਜਿਹੜੀ ਮੈਨੂੰ ਲੱਗਦੀ ਹੈ ਜਿਹੜੇ ਤੈਨੂੰ ਇਹ ਚੱਲ ਰਿਹਾ ਕੰਮ ਕੁਛ ਨਾ ਕੁਛ ਤਾਂ ਹੋਊਗਾ ਜਿੱਦਣ ਨੂੰ ਤੁਰੇ ਨੇ ਇਹ
1: ਜੀ
2: ਹਰ ਗੱਲ ਦੇ ਵਿੱਚ ਹੁਣ ਦੇਖੋ ਇਹਨਾਂ ਨੂੰ ਘੇਰੀ ਤੁਰੇ ਜਾਂਦੇ ਨੇ ਤੇ ਇਹਨਾਂ ਦਾ ਤਾਂ ਪਤਾ ਨੀ ਨਿਕਲੂਏ ਕੀ ਕੁਛ ਜੇ ਮਤਲਬ ਕੋਈ ਸਹੀ ਕੰਮ ਕਰਨ ਵਾਲੇ ਆ ਜਾਣ ਤੇ ਤਾਂ ਬਹੁਤ ਕੁਛ ਨਿਕਲੂ ਇਹਨਾਂ ਦਾ ਇਸ ਹਿਸਾਬ ਨਾਲ ਤਾਂ ਜੀ
1: ਉਸ ਸਮੇਂ ਚ ਪਤਾ ਨੀ ਔਜਲਾ ਸਾਹਿਬ ਮੈਂ ਸ਼ਾਇਦ ਗਲਤ ਆ ਜਾਂ ਸਹੀ ਆ ਪਰ ਮੈਂ ਤੁਹਾਡੇ ਕੋਲ ਜਰੂਰ ਜਾਨਣਾ ਚਾਹਾਂਗਾ ਉਸ ਸਮੇਂ ਦੇ ਵਿਚ ਰੋਬੈਰੋ ਦਾ ਨਾਂ ਕਾਫੀ ਬੋਲਦਾ ਹੁੰਦਾ ਸੀਗਾ ਉਹਦੇ ਬਾਰੇ ਝਾਤ ਮਾਰੋ ਥੋੜੀ ਜੀ
2: ਦੇਖੋ ਰੋਬੈਰੋ ਡੀ ਜੀ ਪੀ ਪੰਜਾਬ ਰਿਹਾ ਫੇਰ ਉਹ ਉਦੋਂ ਸਿਧਾਰਥ ਸ਼ੰਕਰ ਰੇ ਗਵਰਨਰ ਹੁੰਦਾ ਸੀ ਫੇਰ ਇਹ ਗਵਰਨਰ ਦਾ ਸਲਾਹਕਾਰ ਬਣਾਤਾ ਸੀਗਾ ਰੋਬੈਰੋ ਜਾਣੀ ਸਲਾਹਕਾਰ ਕੀ ਸੀ ਮਤਲਬ ਆਲਾਂਡਾਲਾ ਇਹੀ ਸੀ ਇਹਨੇ ਗਵਰਨਰ ਦਾ ਚਲੋ ਜਿਹੜਾ ਮੈਂ ਉਸ ਚੀਜ਼ ਨੂੰ ਕਹਿੰਦਾ ਮੈਂ ਠੀਕ ਹੈ ਧੱਕਾ ਜਿਹੜਾ ਧੱਕਾ ਹੋਇਆ ਨਾ ਉਹ ਤਾਂ ਸਾਡਿਆਂ ਨੇ ਸਾਡਿਆਂ ਨੇ ਕੀਤਾ ਨਾ
1: ਉਹ ਤਾਂ ਇੱਦਾਂ ਹੁਣ ਦੇਖੋ ਉਹਨਾਂ ਨੂੰ ਵੀ ਕਹੀ ਜਾਂਦੇ ਆ
2: ਪੁਲਿਸ ਵਾਲੇ ਫੜ ਹੋ ਰਹੇ ਨੇ ਆ ਜਿਹੜੇ ਪੁਲਿਸ ਵਾਲਿਆਂ ਤੇ ਹੁਣ ਲੱਗ ਰਹੀਆਂ ਨੇ ਪ੍ਰਿਜ਼ਨ ਚ ਜਾਂਦੇ ਨੇ ਪੁਲਿਸ ਵਾਲੇ ਕੌਣ ਨਿਕਲਦੇ ਨੇ ਕਿੰਨੇ ਸਰਦਾਰ ਨੇ ਉਹਦੇ ਵਿੱਚ
1: ਬਿਲਕੁਲ ਹੈ ਜੀ
2: ਕਿੰਨੇ ਨੇ ਉਹਦੇ ਵਿੱਚ
1: ਜੀ
2: ਕਿਉਂਕਿ ਮੈਂ ਤਾਂ ਅਸੀਂ ਤਾਂ ਕਿਰਤਕਾਰ ਲੋਕ ਆ ਅਸੀਂ ਤਾਂ ਆਪਦੇ ਦੁੱਧ ਨੂੰ ਮਸਾ ਛੱਡਦੇ ਆ ਮੇਰੇ ਹਿਸਾਬ ਨਾਲ ਅਸੀਂ ਲੋਭ ਨੀ ਛੱਡਦੇ ਜੀ
1: ਹੁਣ ਦੇਖੋ ਧੱਕਾ ਤਾਂ ਬੇਅੰਤ ਸਿੰਘ ਨੂੰ ਵੀ ਕਹੀ ਜਾਂਦੇ ਕੀਤਾ ਉਹਨਾਂ ਨੂੰ ਜੋ ਸਿਚੁਏਸ਼ਨ ਸੀ ਜੋ ਹੈਂਡਲ
2: ਉਹਨੇ ਹੈਂਡਲ ਵੀ ਕਰਿਆ
1: ਹੈਂਡਲ ਵੀ ਕੀਤਾ ਨਾ
2: ਉਹਨੇ ਮਾਰਤਾ ਉਹਨੇ ਉਹਨੂੰ ਮਾਰਤਾ ਪਿੱਛੇ ਕਦੇ ਨੀ ਗਿਆ ਵੀ ਬੇਅੰਤ ਸਹੀ ਸੀ
1: ਬਿਲਕੁਲ
2: ਮੈਂ ਅੱਜ ਵੀ ਨੀ ਕਹਿੰਦਾ ਇਹ ਗੱਲ
1: ਜੀ
2: ਖੜਕੂਵਾਦ ਵੇਲੇ ਵੀ ਇਹੀ ਕੁਛ ਹੋਇਆ ਦੋਏ ਧਿਰਾਂ ਇਹੀ ਕੁਛ
1: ਕਰਦੀਆਂ ਰਹੀਆਂ ਨੇ
2: ਲੋਕਾਂ ਨੇ ਦੁਸ਼ਮਣੀਆਂ ਲੋਕਾਂ ਨੇ ਦੁਸ਼ਮਣੀਆਂ ਕਿੰਨੀਆਂ ਕੱਢੀਆਂ ਲੋਕਾਂ ਨੂੰ ਪੈਸੇ ਦੇ ਕੇ ਤੇ ਜਦੋਂ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਤੇ ਇਹ ਗਾਹਾਂ ਵਧੀ ਗਏ
1: ਬਿਲਕੁਲ ਹੈ ਜੀ ਲੁਧਿਆਣਾ ਡਕੈਤੀਆਂ ਹੋਈਆਂ ਸਾਰਾ ਕੁਝ ਹੋਇਆ ਉਸ ਸਮਿਆਂ ਦੇ ਵਿੱਚ ਕਾਂਡ ਜਿਹੜੇ ਹੋਏ ਨੇ ਵੱਡੇ
2: ਨਹੀਂ ਦੇਖੋ ਲੁਧਿਆਣੇ ਡਕੈਤੀ ਜਿਹੜੀ ਹੋਈ ਹੈ ਇੱਕ ਵੀ ਗੋਲੀ ਨਹੀਂ ਚੱਲੀ ਸੀ ਉਹਦੇ ਵਿੱਚ
1: ਜੀ ਬਿਲਕੁਲ ਹੈ ਜੀ
2: ਮਤਲਬ ਉਹ ਕਹਿੰਦੇ ਆ ਕਿ ਵੀ ਜੇ ਕਿਤੇ ਮਾੜਾ ਜਿਹਾ ਕੁਝ ਹੋ ਜਾਂਦਾ ਤੇ ਇਹੋ ਜਿਹਾ ਕੁਝ ਹੋਣਾ ਸੀ ਵੀ ਉਹਨੇ ਤਾਂ ਇੰਨੇ ਖੜਕੂ ਸੀ ਲੁਧਿਆਣੇ ਹਰ ਚੌਂਕ ਚ ਖੜਕੂ ਬੜਾ ਉਹਨਾਂ ਨੇ ਇਸ ਹਿਸਾਬ ਨਾਲ ਕਢਾਏ ਹੋਏ ਸੀ ਵੀ ਟ੍ਰੈਫਿਕ ਰੋਕ ਦਿੰਦੇ ਮਤਲਬ ਵੀ ਉਹਨਾਂ ਨੂੰ ਕੱਢਣ ਲਈ
1: ਜੀ
2: ਉਹਨਾਂ ਨੇ ਕੁਛ ਵੀ ਨੀ ਕਰਿਆ ਆਰਾਮ ਨਾਲ ਲੁੱਟ ਕੇ ਲੈ ਗਏ ਨੇ ਬੈਂਕ ਉੱਥੇ ਇੱਕ ਕੈਸ਼ੀਅਰ ਹੁੰਦਾ ਜੀ ਰਾਜਸਥਾਨ ਬੈਂਕ ਦਾ ਉਹ ਕੈਸ਼ ਕਢਾਉਣ ਜਾਂਦਾ ਹੁੰਦਾ ਜੀ ਸੰਡੇ ਨੂੰ
1: ਬੜੀ
2: ਉਸ ਦਿਨ ਹਰ ਰੋਜ਼ ਉਹਨੇ ਕੈਸ਼ ਕਢਾ ਕੇ ਲਿਆਉਣਾ ਹੁੰਦਾ ਥੋੜਾ ਬਹੁਤਾ ਜਾਂ ਜਮਾ ਕਰਾ ਕੇ ਆਉਂਦਾ ਸੀ
1: ਜੀ
2: ਉਹ ਵੀ ਉੱਥੇ ਬਿਠਾਈ ਰੱਖਿਆ ਉਹਨੇ ਦੋ ਤਿੰਨ ਘੰਟੇ ਉਹਨੇ ਆ ਕੇ ਸਾਨੂੰ ਦੱਸਿਆ
1: ਜੀ
2: ਉਹ ਕਹਿੰਦਾ ਵੀ ਬਾਥਰੂਮ ਜਾਣਾ ਬਾਥਰੂਮ ਗਿਆ ਕਹਿੰਦਾ ਇੱਕ ਕਹਿੰਦਾ ਚਾਹ ਪੀਣੀ ਉਹਨੂੰ ਕਹਿੰਦਾ ਜਾਂ ਲੈ ਚਾਹ ਬਾਹਰੋਂ ਜਾ ਕੇ ਕਹਿੰਦਾ ਖਿਆਲ ਰੱਖੀ ਬਾਹਰ ਵੀ ਬੰਦੇ ਖੜੇ ਸੀ
1: ਬਿਲਕੁਲ
2: ਉਹਨਾਂ ਨੇ ਕੋਈ ਇਹੋ ਜਿਹੀ ਚਲੋ ਉਹ ਤਾਂ ਜੋ ਹੋਇਆ ਜਿੱਦਾਂ ਵੀ ਚੱਲਦਾ ਸੀ ਉਹ ਤਾਂ ਉਹਦੇ ਵਿੱਚ ਗਿੱਲੀ ਸੁੱਕੀ ਸਭ ਕੁਝ ਚੱਲੀ ਜਾਂਦਾ ਪਰ ਉਹਦੇ ਵਿੱਚ ਸਾਡਿਆਂ ਆਪਦਿਆਂ ਦਾ ਕਿੰਨਾ ਕਸੂਰ ਨਿਕਲਿਆ
1: ਕਸੂਰ ਇੱਕ ਹੈਗਾ ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਅੱਜ ਕੌਣ ਨੇ ਜੀ ਪੰਜਾਬ ਦੇ ਅੱਜ ਵੀ ਤਾਂ ਉਹੀ ਨੇ ਪੰਜਾਬ ਦੇ ਜਾਈ ਨੇ ਜਿਹੜੇ ਲੁੱਟ ਰਹੇ ਨੇ
1: ਜੀ
2: ਜਿਹਨਾਂ ਨੂੰ ਲੁੱਟ ਰਹੇ ਨੇ ਉਹ ਵੀ ਪੰਜਾਬ ਦੇ ਜਾਏ ਨੇ
1: ਬਿਲਕੁਲ ਹੈ ਜੀ
2: ਤੇ ਜਿਹਨਾਂ ਨਾਲ ਧੱਕਾ ਹੋ ਰਿਹਾ ਉਹ ਵੀ ਪੰਜਾਬ ਦੇ ਜਾਏ ਨੇ ਜਿਹੜੇ ਕਰ ਰਹੇ ਨੇ ਉਹ ਵੀ ਪੰਜਾਬ ਦੇ ਜਾਏ ਨੇ ਹੁਣ ਤਾਂ ਬਾਹਰਲਾ ਕੋਈ ਹੈ ਨੀ
1: ਬਾਹਰਲਾ ਕੋਈ ਨੀ ਜੀ
2: ਤੇ ਹੁਣ ਕੀ ਹੋ ਰਿਹਾ
1: ਜੀ
0: ਸਵਾਲ ਤਾਂ ਇਹ ਵੀ ਜੀ ਜਿਹਨਾਂ ਨੂੰ ਕੰਡੈਮ ਕਰਦੇ ਸੀ ਉਹਨਾਂ ਨੂੰ ਬਾਅਦ ਚ ਪ੍ਰਮੋਸ਼ਨਾਂ ਦੇ ਕੇ ਤੇ ਡੀ ਜੀ ਪੀ ਲਾਇਆ
1: ਜੀ
2: ਬਿਲਕੁਲ ਸਾਰਾ ਕੁਛ ਕਰਿਆ ਜੀ ਆਹ ਦੇਖੋ ਵੀ ਆਹ ਜਿਹੜੇ ਦਲਾਲ ਸੀ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਸੀ ਜਿਹੜੇ ਕੱਲ ਭਜੇ ਨੇ
1: ਜੀ
2: ਇਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਸੀ
1: ਬਿਲਕੁਲ ਹੈ ਜੀ ਇਹਨਾਂ ਨੂੰ ਕਾਹਦੀ ਸਿਕਿਉਰਿਟੀ ਗਾਰਡਾਂ ਦੀ ਜ਼ਰੂਰਤ ਹੈ ਦੱਸੋ
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵੀਰਿੰਗ ਸੈਰਾਮਨੀ ਜਿਹੜੀ ਆ ਉਹਦਾ ਇਨਵੀਟੇਸ਼ਨ ਉਹਨੂੰ ਆਇਆ ਸੀ ਜੀ ਉਹਨੇ ਇੱਥੇ ਤੱਕ ਲਿੰਕ ਅਸਟੈਬਲਿਸ਼ ਕੀਤੇ ਹੈਗੇ ਜੀ
1: ਜੀ
0: ਸੋ ਇਸ ਕਰਕੇ ਜਦੋਂ ਇਹੋ ਜਿਹੇ ਬੰਦੇ ਫਿਰ ਉੱਪਰਲੀਆਂ ਦੀਆਂ ਫੋਟੋਆਂ ਦਿਖਾ ਕੇ ਆਪਣਾ ਪ੍ਰਭਾਵ ਬਣਾਉਂਦੇ ਹੈਗੇ ਨਾ ਵੀ ਆਪਣਾ ਤੇ ਅਫਸਰ ਵੀ ਉਹਦੇ ਨਾਲ ਪ੍ਰਭਾਵਿਤ ਹੋ ਜਾਂਦੇ ਹੈਗੇ ਵੀ ਇਹ ਬੰਦਾ ਆਉਂਦਾ ਹੈਗਾ ਭਾਈ ਇਹਦੀ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਸੀ ਐਮ ਓ ਤੱਕ ਪਹੁੰਚ ਹੈਗੀ ਆ ਜੀ ਹਾਂਜੀ
2: ਮੰਤਰੀ ਆ ਮੁੱਖ ਮੰਤਰੀ ਨੇ ਵੱਡੀ ਸਾਰੀ ਫੋਟੋ ਡਰਾਇੰਗ ਰੂਮ ਚ ਲਾ ਕੇ ਅੱਧੀ ਅੱਧੀ ਦੁਨੀਆਂ ਲੁੱਟ ਕੇ ਤੋਤੇ ਲੱਗਦੇ ਨੇ ਸ਼ਹਿਰ ਨੂੰ ਫੋਟੋ ਵੀ ਲੱਗੀ ਹੁੰਦੀ ਹੈ ਨਾਲ ਸਿਰ ਨਾਲ ਸਿਰ ਮਿਲਿਆ ਹੁੰਦਾ ਉੱਪਰ
1: ਬਿਲਕੁਲ ਹੈ ਜੀ
0: ਬਿਲਕੁਲ ਜੀ ਬਿਲਕੁਲ
2: ਇਹ ਤਾਂ ਸਾਡੇ ਹਾਲਾਤ ਨੇ ਜੀ ਉਹ ਹੁਣ ਤੁਸੀਂ ਉਹੀ ਦੇਖੋ ਵੀ ਹੁਣ ਕੌਣ ਹੈ ਹੁਣ ਕਿੱਥੇ ਸਾਰਾ ਕੁਛ ਵਿੱਚੇ ਪੰਜਾਬ ਦੇ ਉਹ ਨੇ ਨਾ
1: ਬਿਲਕੁਲ ਹੈ ਜੀ
2: ਸੁਧਰਨ ਦੀ ਬੈ ਅਲਜੀ ਜਾ ਰਿਹਾ ਜੋ ਵੀ ਆ ਤਾਣਾ ਬਾਣਾ ਅਲਜਿਆ ਤੁਰਿਆ ਜਾ ਰਿਹਾ ਕਿਸੇ ਨੂੰ ਗਲਤ ਇਹ ਹੈ ਕਿ ਰਾਜਨੀਤੀ ਇੱਕ ਇਹੋ ਜਿਹੀ ਚੀਜ਼ ਹੈ ਇਹਦੇ ਵਿੱਚ ਸਭ ਕੁਛ ਢਕਿਆ ਜਾਂਦਾ ਚਾਹੇ ਤੁਸੀਂ ਕਾਤਲ ਹੋ ਗੁੰਡੇ ਹੋ ਬਲਾਤਕਾਰੀ ਹੋ ਭ੍ਰਿਸ਼ਟਾਚਾਰੀ ਹੋ ਕਿਹਨੂੰ ਲੁੱਟਿਆ ਕਿਹਨੂੰ ਕੁੱਟਿਆ ਸਭ ਕੁਛ ਕਵਰ ਆ ਜੀ ਇਹਦੇ ਵਿੱਚ ਬਸ ਇਹ ਇਹ ਸਾਡੇ ਇੱਥੇ ਇੱਕ ਇੰਸ਼ੋਰੈਂਸ ਹੈ ਇੱਕ ਉਹਦੇ ਉੱਪਰ ਅੰਬਰੈਲਾ ਇੰਸ਼ੋਰੈਂਸ
1: ਜੀ
2: ਵੀ ਉਹ ਜੇ ਤੁਹਾਡੇ ਕੋਈ ਥੱਲੇ ਹੋ ਰਹਿ ਜਾਵੇ ਉਹਨੂੰ ਅੰਬਰੈਲਾ ਹੋਰ ਕਵਰ ਕਰ ਜਾਂਦਾ ਉੱਪਰ
1: ਛਤਰੀ ਦੇ ਦਿੰਦੇ ਆ
2: ਭਾਰਤ ਦੀ ਰਾਜਨੀਤੀ ਹੈ ਜਿਹੜੀ ਉਹ ਅੰਬਰੈਲਾ ਹੈ
1: ਅੰਬਰੈਲਾ ਪੋਲਿਟਿਕਸ ਹੈ ਜੀ
2: ਸਭ ਕੁਝ ਢਕਦੀ ਹੈ ਜਿਹਦੇ ਵਿਚ ਤੁਸੀਂ ਪੈਸਾ ਵੀ ਪੈਸਾ ਆਪਦੇ ਆਪ ਬਣੀ ਜਾਂਦਾ
1: ਜੀ
2: ਆਈ ਜਾਂਦਾ ਤੇ ਬਾਕੀ ਕੰਮ ਤੁਸੀਂ ਕਵਰ ਕਰੀ ਜਾਂਦੇ ਹੋ ਜੀ
1: ਬਿਲਕੁਲ ਨਹੀਂ ਮੈਂ ਸੋਚ ਰਿਹਾ ਸੀ ਹੁਣ ਇੰਨਾ ਚਿਰ ਹੋ ਗਿਆ ਆਪਾਂ ਨੂੰ ਦੇਖਦਿਆਂ ਨੂੰ ਲੋਕਾਂ ਦੇ ਵਿਚ ਆਪਸ ਦੇ ਵਿਚ ਇਕ ਦੂਸਰੇ ਨੂੰ ਲੜੀ ਜਾਂਦੇ ਆ ਮਰੀ ਜਾਂਦੇ ਆ ਕਰੀ ਜਾਂਦੇ ਆ ਜਮਾ ਕੇ ਵਧੀਆ ਆਰਾਮ ਨਾਲ ਚੁੱਪ ਬੈਠ ਕੇ 6 ਮਹੀਨੇ ਆਰਾਮ ਨਾਲ ਨਜ਼ਾਰੇ ਲਵੋ ਦੇਖੋ ਇਹ ਕਰਨ ਕੀ ਦੇ ਕਰ ਹੁਣ ਦਿਓ ਜੋ ਹੁੰਦਾ ਇਹਨਾਂ ਨਾਲ
2: ਜੀ ਜੇ ਜੇ ਕੋਈ ਸਰਕਾਰੀ ਬੰਦਾ ਅਰੈਸਟ ਹੋ ਜਾਵੇ ਕਿਸੇ ਕਾਰਨ ਚ ਜੋ 3 ਦਿਨ ਤੋਂ ਵੱਧ ਕੁਛ ਹੈ ਕਾਨੂੰਨ ਦੇ ਅਨੁਸਾਰ ਵੀ ਉਹਨੂੰ ਸਸਪੈਂਡ ਕਰ ਦਿੰਦੇ
0: 24 ਘੰਟੇ ਅੰਦਰ ਰਹਿ ਜਾਏ ਤੇ ਉਹਨੂੰ ਸਸਪੈਂਡ ਕਰਨਾ ਪੈਂਦਾ
2: ਮੰਤਰੀ ਸਾਹਿਬਾਨ ਕਿੰਨੇ ਦਿਨ ਕਿੱਦਣ ਦੇ ਚੱਕੇ ਹੋਏ ਨੇ ਜੀ
1: ਤਕਰੀਬਨ 2-3 ਹਫ਼ਤੇ ਹੋ ਗਏ ਜੀ
2: ਲਾਲਪੁਰਾ ਸਾਹਿਬ ਕਿੰਨਾ ਚਿਰ 2 ਸਾਲ ਅੰਦਰ ਰਹਿ ਕੇ ਆਏ ਨੇ ਗੱਜਣ ਵਾਜਰਾ ਕਿੰਨਾ ਚਿਰ ਅੰਦਰ ਰਹਿ ਕੇ ਆਇਆ ਜੀ
1: ਬਿਲਕੁਲ ਜੀ
0: ਚੱਲਦਾ ਜੀ ਇਹਨਾਂ ਦੇ ਚੱਲਦਾ ਜੀ ਇਹਨਾਂ ਦਾ ਜਿਹਨਾਂ ਦਾ ਮੁਖੀਆ ਜਿਹੜਾ ਆ ਕਵੇ ਵੀ ਮੈਂ ਮੁੱਖ ਮੰਤਰੀ ਆ ਤੇ ਮੈਂ ਅੰਦਰ ਹੀ ਰਹਿਣਾ ਤੇ ਮੈਂ ਅੰਦਰੋਂ ਸਰਕਾਰ ਚਲਾਉਣੀ ਆ ਹਾਂਜੀ ਮੈਂ ਅਸਤੀਫਾ ਨਹੀਂ ਦੇਣਾ ਜਿਸ ਪਾਰਟੀ ਦਾ ਇਹ ਟ੍ਰੈਡੀਸ਼ਨ ਹੋਵੇ ਉੱਥੇ ਸਾਰਾ ਕੁਝ ਚੱਲਦਾ ਜੀ
1: ਜੀ ਬਿਲਕੁਲ
2: 2 ਮਹੀਨੇ ਪਹਿਲਾਂ ਸਾਡੇ ਨਾ ਜੀ ਰਹਿੰਦੇ ਹੁਣ ਤੇ ਕੋਈ 2 ਮਹੀਨੇ ਪਹਿਲਾਂ ਰਿਟਾਇਰਮੈਂਟ ਚ ਰਹਿੰਦੇ ਹੁਣ 36-35-36-40 ਜਿੰਨੇ ਚਿਰ ਦੀ ਬੰਦਾ ਸਰਵਿਸ ਕਰਦਾ ਤੇ ਉਹਦੇ ਤੇ ਕੋਈ ਇਹੋ ਜਿਹਾ ਕੇਸ ਪੈ ਜਾਵੇ ਉਹਦੇ ਜਿੰਨੇ TA ਜੋ ਪੈਨਸ਼ਨ ਆ ਸਾਰਾ
1: ਹੈਗਾ ਜੀ
2: ਚੱਕਿਆ ਜਾਂਦਾ ਤੇ ਇੱਕ ਇਹ ਹੈ ਤੇ ਇਹਦੇ ਵਿੱਚ ਚਾਹੇ ਤੁਸੀਂ 1 ਮਹੀਨੇ ਲਈ MLA ਰਹੇ ਹੋ ਤੁਹਾਡੀ ਪੈਨਸ਼ਨ ਪੱਕੀ ਹੈ ਜੀ
1: ਪੱਕੀ ਹੈ ਜੀ
0: ਵੱਡੀ ਗੱਲ ਤਾਂ ਇਹ ਹੈ ਨਾ ਜੀ ਕਿ ਅੱਜ ਤੋਂ ਸੰਵਿਧਾਨ ਦੇ ਜਿਹੜੇ ਨਿਰਮਾਤਾ ਸੀ ਉਹਨਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਵੀ ਇੱਥੇ ਜਿਹੜਾ ਹੈਗਾ ਇਹ ਏਦਾਂ ਦੀਆਂ ਨਸਲਾਂ ਆ ਜਾਣਗੀਆਂ ਜੀ ਉਹਨਾਂ ਨੇ ਇਸ ਕਰਕੇ ਇਹ ਉਹਨਾਂ ਨੇ ਬਾਕੀ ਸਾਰੀ ਜਗ੍ਹਾ ਤਾਂ ਕਲੈਰਟੀ ਕੀਤੀ ਹੀ ਹੈਗੀ ਆ ਉਹਨਾਂ ਨੇ ਅੱਜ ਤੱਕ ਲੋਕੀ ਏਦਾਂ ਜਿਹੜੇ ਟ੍ਰੈਡੀਸ਼ਨ ਦੇ ਮੁਤਾਬਕ ਹੀ ਚੱਲਦੇ ਸੀ ਵੀ ਜੇ ਕਿਸੇ ਮੁੱਖ ਮੰਤਰੀ ਤੇ ਜਾਂ ਮੰਤਰੀ ਤੇ ਐਲੀਗੇਸ਼ਨ ਲੱਗਣੇ ਉਹਨੇ ਰਿਜ਼ਾਈਨ ਕਰਨਾ ਤੇ ਚੁੱਪ ਕਰਕੇ ਅੰਦਰ ਚੱਲ ਜਾਣਾ ਜੀ ਹਾਂਜੀ ਚਲੋ ਜੇ ਕਲੀਅਰ ਹੋ ਗਿਆ ਤੇ ਮੁੜ ਕੇ ਆ ਕੇ ਤੇ ਆਪਣਾ ਜਿਹੜਾ ਆ ਪੋਸਟ ਰਿਜ਼ਿਊਮ ਕਰ ਲੈਣੀ ਇੱਥੇ ਹੁਣ ਜਿਹੜਾ ਹੈਗਾ ਏਦਾਂ ਦੇ ਬੰਦੇ ਆ ਗਏ ਅਗਲੇ ਕਹਿੰਦੇ ਹੈਗੇ ਵੀ ਜੱਜ ਸੰਵਿਧਾਨ ਦੇ ਵਿੱਚ ਹੈ ਨੀ ਗਾ ਤੇ ਅਸੀਂ ਉਹਦਾ ਪੂਰਾ ਫਾਇਦਾ ਲਵਾਂਗੇ ਨੈਤਿਕਤਾ ਜਿਹੜੀ ਹੁੰਦੀ ਆ ਉਹ ਅਗਲਿਆਂ ਨੇ ਚੁੱਪ ਕਰਕੇ ਪਰੇ ਰੱਖ ਦਿੱਤੀ ਉਹ ਕਹਿੰਦੇ ਇਹਦਾ ਕੀ ਗਾ
1: ਜੀ
0: ਤੋ ਇਸ ਕਰਕੇ ਕਾਨੂੰਨ ਜਿਹੜਾ ਹੈਗਾ ਆ ਉਹ ਅਮੈਂਡਮੈਂਟ ਦੀ ਲੋੜ ਆ ਉਹਦੇ ਵਿੱਚ
1: ਬਿਲਕੁਲ ਹੈ ਜੀ
2: ਸੰਗੀਨ ਜੁਰਮਾਂ ਵਾਲੇ ਤਾਂ ਉੱਥੇ ਬੈਠੇ ਸੰਗੀਨ ਜੁਰਮਾਂ ਤੇ ਕਾਨੂੰਨ ਬਣਾਉਣ ਨੂੰ ਬੈਠੇ ਨੇ ਜੀ ਫਿਰ ਬਣਾਉ ਕੌਣ ਉੱਥੇ
1: ਜੀ
2: ਜਿਹੜੇ ਸੰਗੀਨ ਜੁਰਮਾਂ
0: ਦੇ ਕਾਨੂੰਨ
2: ਵਾਲੇ ਵੀ ਜਿਨ੍ਹਾਂ ਤੇ ਲੱਗੇ ਹੋਏ ਨੇ ਉਹੀ ਬੈਠੇ ਨੇ ਉੱਥੇ
1: ਜੀ
0: ਵੀਰ ਜੀ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਹੈਗਾ ਨਾ ਸਾਡੇ ਨਾ ਇੱਥੇ ਇੱਕ ਬੱਚੀ ਸੀਗੀ ਉਹਦਾ ਨਾ ਐਡਮਿਸ਼ਨ ਕਰਾਉਣਾ ਸੀ ਕਿਸੇ ਸਕੂਲ ਦੇ ਵਿੱਚ ਤੇ ਉਹ ਬੰਦਾ ਮੇਰਾ ਨੋਨ ਸੀਗਾ ਤੇ ਉਹ ਕਹਿੰਦੇ ਵੀ ਤੁਸੀਂ ਨਾਲ ਚੱਲੋ ਤੇ ਸਾਨੂੰ ਕਨਸੈਸ਼ਨ ਵਗੈਰਾ ਦਵਾ ਦਿਓ ਉਹ ਮੈਂ ਚਲਾ ਗਿਆ ਨਾਲ ਜੀ ਉਹ ਪਰ ਸਾਹਿਬ ਉਹ ਜਿੱਥੇ ਬੰਦਾ ਬੈਠਾ ਆਇਆ ਸੀ ਉਹਦੇ ਪਿਛਲੇ ਪਾਸੇ ਉਹਨੇ ਪੋਲੀਟੀਕਲ ਲੀਡਰਾਂ ਦੀਆਂ ਫੋਟੋਆਂ ਲਾਈਆਂ ਆਇਆ ਸੀ ਤੇ ਜਿੱਥੇ ਜਾ ਕੇ ਅਸੀਂ ਬੈਠੇ ਹੈਗੇ ਆ ਉਹਦੇ ਪਿਛਲੇ ਪਾਸੇ ਉਹਨੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾਈ ਸੀ ਜਾਣੀ ਕਿ ਉਹਦਾ ਧਿਆਨ ਜਿਹੜਾ ਹੈਗਾ ਆ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੇ ਸਾਡਾ ਧਿਆਨ ਪੋਲੀਟੀਕਲ ਲੀਡਰਾਂ ਦੇ ਇਸ ਲੀਡਰ ਨਾਲ ਵੀ ਫੋਟੋ ਇਸ ਲੀਡਰ ਮੈਂ ਉਹਨੂੰ ਕਿਹਾ ਮੈਂ ਕਿਹਾ ਪ੍ਰਿੰਸੀਪਲ ਸਾਹਿਬ ਮੈਂ ਕਿਹਾ ਪ੍ਰਿੰਸੀਪਲ ਸਾਹਿਬ ਤੇ ਕੀ ਹਾਲ ਚਾਲ ਕਹਿੰਦਾ ਜੀ ਦੇਖੋ ਬਾਬੇ ਨਾਨਕ ਦੀ ਮਿਹਰ ਆ ਤੇ ਚੋਰਾਂ ਦਾ ਦਿੱਤਾ ਖਾਣੇ ਆ ਹਾਂਜੀ ਉਹਨੇ ਨਾਲ ਪਿੱਛੇ ਨੂੰ ਇਧਰ ਨੂੰ ਹੱਥ ਕਰਕੇ ਕਹਿੰਦਾ ਬਾਬੇ ਨਾਨਕ ਦੀ ਮਿਹਰ ਆ ਤੇ ਚੋਰਾਂ ਦਾ ਦਿੱਤਾ ਖਾਣੇ ਆ ਮੈਂ ਕਿਹਾ ਜੀ ਬਿਲਕੁਲ ਠੀਕ ਗੱਲ ਆ ਤੁਹਾਡੀ ਤੋ ਇਸ ਕਰਕੇ ਸੱਚ ਬੋਲਿਆ ਜੀ ਅਗਲੇ ਬੰਦੇ ਨੇ ਇਸ ਕਰਕੇ ਇਹਨਾਂ ਦਾ
2: ਚੱਲਦਾ
0: ਇਹਨਾਂ ਨੇ ਆਪਣਾ ਜਿਹੜਾ ਜਦ ਉਹਨਾਂ ਦੇ ਸੰਵਿਧਾਨ ਦੇ ਵਿੱਚ ਕੋਈ ਚੀਜ਼ ਦੀ ਕਲੈਰਟੀ ਨਹੀਂ ਇਸ ਚੀਜ਼ ਦਾ ਪੂਰਾ ਫਾਇਦਾ ਲੈਂਦੇ ਹੈਗੇ ਆ ਜੀ
1: ਬਿਲਕੁਲ
2: ਬਿਲਕੁਲ ਜਿਹੜਾ ਤੁਸੀਂ ਦੱਸਦੇ ਹੋ ਵੀ ਜਿਹੜਾ ਫੜਨਾ ਉਹਦਾ ਨਾਲ ਹੀ ਦੱਸ ਕੇ ਜਾਂਦਾ ਵੀ ਐ ਛੁੱਟੂਗਾ
0: ਬਿਲਕੁਲ ਵੀਰ ਜੀ ਉਹ ਤਾਂ ਮੈਂ ਮਤਲਬ ਡਾਟਾ ਦੇ ਸਕਦਾ ਹੈਗਾ ਆ ਹੁਣ ਸਾਡਾ ਇੱਕ ਜਿਹੜਾ ਹੈਗਾ ਆ ਬੰਦਾ ਨੇੜਿਓ ਫੜਿਆ ਸੀ ਗੁਰਦਾਸਪੁਰ ਤੋਂ ਹਾਂਜੀ ਹੁਣ ਜਿਹੜਾ ਹੈਗਾ ਆ ਉਹ 3 ਮਹੀਨੇ ਬਾਅਦ ਜਿਹੜਾ ਹੈਗਾ ਆ ਉਹਦੀ ਜਮਾਨਤ ਵਗੈਰਾ ਹੋ ਕੇ ਤੇ ਉਹਨੂੰ ਇੱਕ ਇੰਕਰੀਮੈਂਟ ਲਾ ਕੇ ਤੇ ਨਾਲੇ ਹੁਸ਼ਿਆਰਪੁਰ ਲਾ ਤਾ ਨਾਲੇ ਤਾਂ ਅਗਲਾ ਘਰ ਦੇ ਨੇੜੇ ਆ ਗਿਆ ਹਾਂਜੀ ਨਾਲੇ ਜਿਹੜਾ ਹੈਗਾ ਆ ਅਗਲੇ ਨੂੰ ਇੰਕਰੀਮੈਂਟ ਵੀ ਲੱਗ ਗਈ ਤੇ ਉਹ ਸਾਰਾ ਕੁਛ ਵਿਜੀਲੈਂਸ ਵਾਲਿਆਂ ਨੇ ਆਪ ਹੀ ਕਰਵਾਇਆ ਜੀ ਜਵਾਨ ਤੋਂ ਉਦੋਂ ਤੱਕ ਨੀ ਹੋਈ ਜਦ ਤੱਕ ਵਿਜੀਲੈਂਸ ਵਾਲਿਆਂ ਦੇ ਕਹਿਣੇ ਤੇ ਵਕੀਲ ਨੀ ਕੀਤਾ
1: ਜੀ
0: ਉਹ ਜਮਾਨਤ ਤਾਂ ਕਹਿੰਦੇ ਹਫ਼ਤੇ ਚ ਕਰਾ ਦੇਣੀ ਸੀ ਇਹਨਾਂ ਨੇ ਮੰਨੇ ਹੀ ਨੀ ਇਹ ਹੋਰ ਵਕੀਲਾਂ ਵੱਲ ਤੁਰੇ ਫਿਰਦੇ ਰਹੇ ਮੈਂ ਕਿਹਾ ਲਓ ਜੀ ਇਹ ਵੀ ਵਧੀਆ ਲੌਜਿਕ ਆ
1: ਬਿਲਕੁਲ ਜੀ
0: ਉਹ ਸਾਰੀਆਂ ਉਹਨਾਂ ਨੇ ਹਿੱਸੇਦਾਰੀਆਂ ਰੱਖੀਆਂ ਹੈਗੀਆਂ ਜੀ
1: ਜੀ ਬਿਲਕੁਲ ਥੈਂਕ ਯੂ ਅਜਲਾ ਸਾਹਿਬ ਸ਼ੁਕਰੀਆ
2: ਕੋਈ ਚੱਲਦਾ ਜੀ ਆ ਦੇਖ ਦੇਖੋ ਤਾਹੀਂ ਦਲਾਲ ਦੀ ਤਾਂ ਇੰਨੀ ਚੜਾਈ ਹੈ ਹਿੱਸੇਦਾਰੀ ਆ ਦਲਾਲ ਨੂੰ ਬੋਡੀ ਗਾਰਡ ਮਿਲਦੇ ਆ ਜੀ ਸਰਕਾਰ ਵੱਲੋਂ ਦਲਾਲ
0: ਸਰ ਏਜੰਸੀ ਨੂੰ ਪਤਾ ਹੋਊਗਾ ਉਹਨਾਂ ਨੇ ਹੋਮ ਮਿਨਿਸਟਰੀ ਦੇ ਧਿਆਨ ਚ ਲਿਆਂਦਾ ਹੋਊਗਾ ਹੋਮ ਮਿਨਿਸਟਰੀ ਨੇ ਕਿਹਾ ਹੋਊਗਾ ਵੀ ਸਿਕਿਉਰਿਟੀ ਪਹਿਲਾਂ ਉਹਦੀ ਕਿਉਂਕਿ ਸੈਂਟਰ ਤੋਂ ਹੀ ਮਿਲੀ ਹੋਣੀ ਹੈ ਨਾ ਜੇ ਭਾਜਪਾ ਦਾ ਹੀ ਹੈਗਾ ਸੀਗਾ ਪਹਿਲਾਂ ਲਾਇਆ ਆ ਉਹਨਾਂ ਨੇ ਪਹਿਲਾਂ ਸਿਕਿਉਰਿਟੀ ਇਸੇ ਕਰਕੇ ਦੋ ਦਿਨ ਪਹਿਲਾਂ ਵਿਦਡਰਾ ਕੀਤੀ ਵੀ ਭਾਈ ਇਸ ਚੀਜ਼ ਦੇ ਨਾਲ ਜਿਹੜਾ ਸਰ ਇਹ ਤਾਂ ਅਜੇ ਜਿਹੜਾ ਹੋਰ ਏਜੰਸੀਆਂ ਆ ਕੇ ਜਿਹੜਾ ਇਹ ਫੜ ਕੇ ਤਾਂ ਐਕਸਪੋਜ਼ ਕਰਨਗੀਆਂ ਕਿਉਂਕਿ ਕੇਜਰੀਵਾਲ ਦੇ ਇੱਕ ਟੈਗ ਲਾਇਆ ਸੀ ਕੱਟੜ ਇਮਾਨਦਾਰ ਦਾ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਪਹਿਲਾਂ ਉਸੇ ਚੀਜ਼ ਨੂੰ ਜਿਹੜਾ ਇਹ ਹਾਲਟ ਕੀਤਾ ਸੀ ਇੱਥੇ ਵੀ ਉਸੇ ਇਮੇਜ ਨੂੰ ਡੈਮੇਜ ਕਰਨਾ ਉਹਨਾਂ ਨੇ
1: ਬਿਲਕੁਲ ਹੈ ਜੀ
0: ਤੇ ਕਿਹੜੀ ਇਮਾਨਦਾਰ ਦੀ ਸਰਕਾਰ ਹੈਗੀ ਆ ਜੀ
1: ਬਿਲਕੁਲ
0: ਤੇ ਲੋਕਾਂ ਦੇ ਲੋਕੀ ਵਿਚਾਰੇ ਵੋਟਾਂ ਪਾਉਣ ਤੋਂ ਪਹਿਲਾਂ ਸੋਚਣਗੇ ਹੁਣ ਹੀ ਆ ਜਾਣਾ ਮੁਕੱਦਰ ਵੀਰ ਨੇ ਵੀ ਦੱਸੋ ਇਹਨਾਂ ਦੇ ਵਿੱਚੋਂ ਕਿਹੜਾ ਚੰਗਾ ਆ ਹਾਂਜੀ ਹੁਣ ਚੰਗਾ ਮੈਂ ਕਿਹਨੂੰ ਕਹੂੰਗਾ ਜੀ
2: ਸਾਰੇ ਇੱਦਾਂ ਦੇ ਹੈਗੇ ਆ ਇਹੀ ਇੰਨੇ ਕ ਬੰਦੇ ਨੇ ਹੁਣ ਹੋਰ ਨੂੰ ਚੁਣ ਲਿਆ ਉਹ ਵੀ ਇਹੀ ਨੇ ਉਹ ਤਾਂ ਹੁਣ ਕਰਨ ਕੀ ਲੋਕਾਂ ਕੋਲ ਚੋਇਸ ਕੋਈ ਨੀ
1: ਜੀ
2: ਕੌਣ ਲੜੂਗਾ ਜੀ
1: ਨਹੀਂ ਉਹ ਤਾਂ ਫਿਰ ਉਸ ਸਿਚੁਏਸ਼ਨ ਉਦਾਂ ਹੀ ਰਹੇਗੀ ਜਾਂ ਚੇਂਜ ਥੋੜੀ ਨਾ ਹੋਏਗਾ ਕੁਛ ਵੀ
2: ਨਹੀਂ ਕਰੀ ਸੀ ਚੇਂਜ ਤਾਂ ਕਰੀ ਸੀ ਚਲੋ ਜੇ ਬਾਹਰ ਦੀਆਂ ਪਾਰਟੀਆਂ ਚੋ ਵੀ ਇਹਨਾਂ ਚਾਹੇ ਸੀ ਪਰ ਕਈ ਤਾਂ ਪਹਿਲੀ ਗੇਰੀ ਐਮ ਐਲ ਏ ਬਣੇ ਸੀ ਨਾ ਬਹੁਮਤ ਦਾ ਉਹ ਸੀਗਾ ਨਾ ਜਿਹੜਾ ਪਹਿਲੀ ਗੇਰੀ ਐਮ ਐਲ ਏ ਬਣੇ ਸੀਗੇ
1: ਮੈਂ ਤਾਂ
2: ਇਹਨਾਂ ਨੇ ਕੀ ਕਰ ਲਿਆ
1: ਮੈਂ ਤਾਂ ਇਹ ਕਹਿੰਦਾ ਕਿ ਚਲੋ ਸਰਕਾਰ ਕਿਸੇ ਦੀ ਵੀ ਆਵੇ ਪਰ ਬਹੁਮਤ ਦੇ ਵਿਚ ਨਾ ਲੈ ਕੇ ਆਓ ਜੇ ਕੰਪੀਟੀਸ਼ਨ ਰਹੇ ਇਹਨਾਂ ਦੇ ਵਿਚ ਤਾਂ ਠੀਕ ਰਹੇਗਾ ਜੀ ਤੇ ਕੰਪੀਟੀਸ਼ਨ ਕਰਾਉਣਾ ਉਹ ਲੋਕਾਂ ਦਾ ਵੀ ਆਪਣਾ ਜਿਹੜਾ ਵੋਟਰ ਨੇ ਉਹਨਾਂ ਦਾ ਵੀ ਫਰਜ਼ ਬਣ ਜਾਂਦਾ ਸੋਚਣਾ ਤਾਂ ਉਹਨਾਂ ਨੇ ਕਿ ਕਿੰਨਾ ਕੁ ਰੱਖੀ
2: ਜਦੋਂ ਬਹੁਮਤ ਚ ਸਰਕਾਰ ਨਹੀਂ ਆਉਂਦੀ ਤੁਸੀਂ ਡਾਕਟਰ ਮਨਮੋਹਨ ਸਿੰਘ ਵਾਲੀ ਸਰਕਾਰ ਨੂੰ ਨਿਗਾਹ ਮਾਰ ਕੇ ਦੇਖ ਲੋ
1: ਜੀ
2: ਉਦੋਂ ਸਾਰਿਆਂ ਨਾਲੋਂ ਵੱਧ ਕਬਲੇ ਉਦੋਂ ਹੋਏ ਸੀਗੇ
1: ਜੀ
2: ਕਿਉਂਕਿ ਉਹਦੇ ਵਿਚ ਮਜਬੂਰੀ ਦਾ ਬਹੁਤ ਫਾਇਦਾ ਉਠਾਉਂਦੇ ਨੇ ਆਹ ਜਿਹੜੀ ਹੁਣ ਤਾਮਿਲਨਾਡੂ ਜਾਂ ਪਤਾ ਨੀ ਜਿਹੜੇ ਜਿਹਨਾਂ ਨੇ ਸਪੋਰਟ ਕੀਤੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ
1: ਜੀ
2: ਤੇ ਉਹ ਉੱਥੇ ਜੇ ਹੁਣ ਕਿਸੇ ਉਹ ਜੋ ਮਰਜ਼ੀ ਕਰੇ ਉਹਨੂੰ ਕਿਵੇਂ ਰੋਕ ਟੋਕ ਲੇਗੇ ਤੁਸੀਂ
1: ਜੀ
2: ਇਹ ਵੀ ਮਾੜਾ ਹੁੰਦਾ ਨਾ ਹਾਂ ਠੀਕ ਹੈ ਏਡਾ ਜ਼ਿਆਦਾ ਬਹੁਮਤ ਨਾ ਦੋ ਵੀ ਆਪੋਜੀਸ਼ਨ ਸਟਰੋਂਗ ਰਹੇ
1: ਜੀ
2: ਆਪੋਜੀਸ਼ਨ ਸਟਰੋਂਗ ਰਹਿਣੀ ਚਾਹੀਦੀ ਹੈ ਜੇ ਕਿਸੇ ਸਿਰ ਤੇ ਸਰਕਾਰ ਚੱਲਦੀ ਸਾਰਿਆਂ ਨੂੰ ਵੱਧ ਕਪੜੇ ਉਹ ਕਰਦਾ ਤੁਸੀਂ ਆਪਣੇ ਕੋਲ ਮਿਸਾਲ ਆ ਛੱਤੀਸਗੜ੍ਹ ਦੀ ਕੌੜਾ ਸੀ ਕੌੜਾ
1: ਹਾਂਜੀ
2: ਉੱਥੇ 73 ਨੇ ਖਾਣੀ ਮੈਂ ਹੁਣ ਭੁੱਲ ਗਿਆ ਐਗਜੈਕਟਲੀ ਮੇਰੇ ਯਾਦ ਸੀ 73 ਐਮ ਐਲ ਏ ਆ ਟੋਟਲ
1: ਜੀ
2: 36 ਇੱਕ ਦੇ ਜਿੱਤ ਗਏ 36 ਇੱਕ ਦੇ ਜਿੱਤ ਗਏ ਉਹ ਕੱਲਾ ਆਜ਼ਾਦ ਜਿੱਤ ਗਿਆ ਸੀ
1: ਜੀ
2: ਤੇ ਉਹ ਕਹਿੰਦਾ ਵੀ ਜਿਹੜਾ ਮੈਨੂੰ ਮੁੱਖ ਮੰਤਰੀ ਬਣਾਊਗਾ ਤੇ ਮੈਂ ਉਹਨੂੰ ਸਪੋਰਟ ਕਰੂੰਗਾ
1: ਜੀ
2: ਤੇ ਇੱਕ ਨੇ ਸਪੋਰਟ ਕਰਤੀ ਅਨਪੜ੍ਹ ਬੰਦਾ ਸੀ ਤੇ ਉਹਦਾ ਪੀ ਏ ਸੀ ਜਾਂ ਓ ਐਸ ਡੀ ਜੋ ਵੀ ਵਟਐਵਰ ਸੀਗਾ ਜਿਹੜਾ ਉਹਦਾ ਲਾਇਆ ਉਹ ਬੰਦਾ ਤੇਜ਼ ਸੀ ਤੇ ਉਹ ਕਿੰਨਾ ਕੁਛ ਕਰ ਗਿਆ ਜੀ ਉਹ
1: ਬਿਲਕੁਲ
2: ਉੱਥੇ ਤੁਸੀਂ ਹਲਾ ਕਰ ਨੀ ਸਕਦੇ ਉਹ ਥੱਲੇ ਵਾਲੇ ਸਿਰ ਤੇ ਤੁਸੀਂ ਖੜੇ ਥੱਲੇ ਵਾਲੇ ਜੋ ਮਰਜ਼ੀ ਕਰਨ ਉਹ ਵੀ ਮਾੜਾ ਨਾ ਉਹ ਵੀ ਸਹੀ ਨੀ ਹੈ ਕੰਮ
1: ਉੱਥੇ ਰਲ ਮਿਲ ਕੇ ਫਿਰ ਚੱਲਦਾ ਸਾਰਾ ਕੁਛ
0: ਬੇਨਤੀ ਤਾਂ ਕਹੀ ਕਰਨਾ ਕਿ ਪਿਛਲੇ 5 ਸਾਲਾਂ ਦੇ ਵਿਚ 4 ਸਾਲਾਂ ਦੇ ਵਿਚ ਜਿਹੜੇ ਸਾਡੇ ਨਵੇਂ ਐਮ ਐਲ ਏ ਸੀ ਨਾ ਜੀ ਪਿਛਲੇ 365 ਦਿਨਾਂ ਤੇ ਜਿਹੜਾ ਇਹਨਾਂ ਦਾ ਰਿਕਾਰਡ ਕਢਾ ਲਓ
1: ਜੀ
0: 365 ਦਿਨਾਂ ਦੇ ਵਿਚ ਕਿੰਨੇ ਐਮ ਐਲ ਏ ਵਿਦੇਸ਼ ਗਏ ਆ
1: ਬਿਲਕੁਲ ਜੀ
0: ਉਹ ਸਰ ਇਹ 92 ਦੇ ਵਿਚੋਂ ਘੱਟੋ ਘੱਟ 80 ਬੰਦੇ ਜਿਹੜੇ ਹੈਗੇ ਵਿਦੇਸ਼ ਯਾਤਰਾ ਪਿਛਲੇ ਮਹੀਨੇ ਦਿਨਾਂ ਚ ਕਰਕੇ ਆਏ ਹੋਣਗੇ
1: ਜੀ
0: ਕਿਹੜੇ ਦੇਸ਼ਾਂ ਚ ਗਏ ਜੀ ਕੈਨੇਡਾ ਅਮੇਰਿਕਾ
1: ਆਸਟ੍ਰੇਲੀਆ
0: ਹਾਂਜੀ ਆਸਟ੍ਰੇਲੀਆ ਤੇ ਇਥੋਂ ਇੱਕ ਜਿਹੜਾ ਨਿਊਜ਼ੀਲੈਂਡ ਵੀ ਇਨਵੈਸਟ ਕਰਕੇ ਆਇਆ ਥੋੜਾ ਸਾਰੇ ਮਾਲ ਆਪਣਾ ਜਿਹੜਾ ਹੈਗਾ ਆ ਬਾਹਰ ਕੱਢਿਆ ਹੈਗੇ ਇਨਵੈਸਟ ਕਰੇ ਹੈਗੇ ਵੀ ਕਿੱਥੇ ਕਿੱਥੇ ਕਿੱਥੇ ਕਿੱਥੇ ਭਾਈ ਵਾਲੀ ਪਾਉਣੀ ਆ ਜਾਂ ਕਿੱਦਾਂ ਆ ਜੀ 18 ਆਪਣੀਆਂ ਬਣਾਇਆ ਹੈਗੇ ਤੇ ਉੱਥੇ ਦੇ ਲਾ ਦੇਖ ਆਏ ਆ ਵੀ ਕਿਹਦੇ ਮੁਤਾਬਕ ਜਿਹੜਾ ਕੀ ਕਰਨਾ ਜੀ
1: ਫਿਰ ਕਹਿਣਗੇ
0: ਇਸ ਕਰਕੇ ਹਾਂਜੀ ਜੇ ਆਪਾਂ ਕਹਿੰਦੇ ਨਾ ਪਹਿਲੀ ਵਾਰੀ ਤੇ ਜਿਹੜੇ ਪਹਿਲੀ ਵਾਰੀ ਵਾਲੇ ਸੀਗੇ ਉਹ ਵੀ ਜਾ ਕੇ ਆਏ ਹੈਗੇ ਆ ਔਰ ਤੁਸੀਂ ਇਹ ਵੀ ਨਾਲ ਦੇਖ ਲਿਓ ਕਿ ਉਹ ਤੋਂ ਪਹਿਲਾਂ ਇਹ ਉਹਨਾਂ ਦੀ ਜਿਹੜੀ ਆ ਪਹਿਲੀ ਯਾਤਰਾ ਹੋਊਗੀ ਐਮ ਐਲ ਏ ਬਣਨ ਤੋਂ ਪਹਿਲਾਂ ਉਹ ਵਿਦੇਸ਼ ਗਏ ਵੀ ਨੀ ਹੋਣੇ
1: ਵੀ
0: ਹਾਂ ਜੀ ਵੀ ਉੱਥੇ ਹਾਂਜੀ ਉਹਦੇ ਵਿੱਚ ਥੋੜੇ ਚੰਦ ਕ ਹੈਗੇ ਆ ਜੀ ਸਾਡੇ ਜਿਹੜਾ ਹੈਗਾ ਆ ਹਲਕੇ ਦਾ ਆ ਉਹ ਉੱਥੋਂ ਅਮੈਰਿਕਾ ਤੋਂ ਆਇਆ ਸੀ ਹੋਰ 2-4 ਆਉਣਗੇ ਬਾਕੀ ਜਿਹੜੇ ਪਹਿਲੀ ਵਾਰੀ ਬਣੇ ਹੈਗੇ ਸੀਗੇ ਤੇ ਉਹ ਉੱਥੇ ਵਿਦੇਸ਼ ਯਾਤਰਾ ਕਰਕੇ ਆਏ ਆ ਉਹ ਕੀ ਕਰਕੇ ਆਏ ਆ ਉੱਥੇ ਉਹਦੇ ਬਾਰੇ ਸਕਰੂਟਨੀ ਹੋ ਜਾਏ ਤੇ ਪਤਾ ਲੱਗ ਜੂ ਵੀ ਕਿੰਨਾ ਮਾਲ ਚੱਲ ਗਿਆ ਪੰਜਾਬ ਚ ਉੱਡ ਗਿਆ
1: ਬਿਲਕੁਲ ਹੈ ਜੀ
0: ਪਰ ਇਹ ਇੱਥੇ ਲੱਖਾਂ ਕਰੋੜ ਰੁਪਏ ਦੇ ਕਰਜ਼ਾਈ ਜਿਹੜਾ ਸਟੇਟ ਹੈਗੀ ਆ ਨਾ ਜੀ ਉਹ ਐਵੇਂ ਨੀ ਹੁੰਦੀ ਹੈਗੀ ਉੱਥੇ ਦੋ ਹੱਥਾਂ ਦੇ ਨਾਲ ਲੁੱਟ ਹੁੰਦੀ ਹੈ ਜੀ
1: ਜੀ
0: ਲੋਕਾਂ ਦੇ ਪੱਲੇ ਤਾਂ ਆਮ ਬੰਦੇ ਦੇ ਪੱਲੇ ਤਾਂ ਪੈਸਾ ਰਹਿ ਨੀ ਗਿਆ ਜੀ ਉਹਦੇ ਵਾਸਤੇ ਉਦੋਂ ਸਿਲੰਡਰ ਲੈਣਾ ਹੋਵੇ ਤਾਂ ਉਹਨੂੰ ਕਈ ਦਿਨ ਸੋਚਣਾ ਪੈਂਦਾ ਜੀ
1: ਬਿਲਕੁਲ ਹੈ ਜੀ
0: ਲੈ ਲੀਡਰ ਤੇ ਦਲਾਲ ਗਏ ਜੀ ਲੁੱਟ ਕੇ ਇੱਥੇ ਪੰਜਾਬ
1: ਜੀ
0: ਜੀ ਸਰ ਹੋਰ ਭਾਈ ਸਾਹਿਬ ਕੋਈ ਖਬਰ ਹੈਗੀ ਸੀ
1: ਸੈਣੀ ਸਾਹਿਬ ਆਪਣੇ ਜਿਹੜੇ ਭੁੱਲਰ ਸਾਹਿਬ ਨੇ ਉਹ ਦੁਬਾਰਾ ਗਏ ਨੇ ਜੀ ਕੋਰਟ ਦੇ ਵਿਚ ਕਿਵੇਂ ਦੇਖਦੇ ਹੋ
0: ਪਰ ਸਾਹਿਬ ਗੱਲ ਤਾਂ ਹੈਗੀ ਆ ਕਿ ਕਾਫੀ ਲੰਬਾ ਸਮਾਂ ਹੋ ਗਿਆ ਹੈਗਾ ਆ ਹੁਣ ਤਾਂ ਇੱਕ ਰੈਗੂਲਰ ਬੇਲ ਦੀ ਗੱਲ ਆ ਉਹਨਾਂ ਨੂੰ ਵੀ ਰੈਗੂਲਰ ਬੇਲ ਜੇ ਕਿਤੇ ਮਿਲ ਜਾਏ
1: ਜੀ
0: ਉਹ ਮੈਨੂੰ ਲੱਗਦਾ ਆ ਕਿ ਹੁਣ ਜਿਹੜਾ ਹੈਗਾ ਆ ਵੀ ਹੋ ਸਕਦਾ ਅਜੇ ਤਾਂ ਨੀ ਵੀ ਸੁਪਰੀਮ ਕੋਰਟ ਤੋਂ ਉਰੇ ਤਾਂ ਨੀ ਰਾਹਤ ਮਿਲਦੀ ਹਾਈ ਕੋਰਟ ਦੇ ਵਿੱਚੋਂ ਰਾਹਤ ਮਿਲਣੀ ਔਖੀ ਆ ਹੋ ਸਕਦਾ ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਸਾਰੇ ਚਲਾਨ ਜਦੋਂ ਆ ਜਾਂਦੇ ਹੈਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਬੇਲ ਨੂੰ ਵੀ ਕੰਸਿਡਰ ਕਰ ਲਏ ਪਰ ਅਮਾਊਂਟ ਬਹੁਤ ਵੱਡਾ ਬਰਾਮਦ ਹੋਇਆ ਨਾ ਜੀ ਇਸ ਕਰਕੇ ਥੋੜਾ ਜਿਹਾ ਹੈਜੀਟੇਸ਼ਨ ਹੁੰਦੀ ਹੈ ਜੀ ਕੋਰਟਾਂ ਨੂੰ
1: ਬਿਲਕੁਲ ਹੈ ਜੀ ਤੇ ਦੂਸਰਾ ਸੈਂਸਰ ਦੇ ਵਿੱਚ ਹਰਭਜਨ ਭੱਜੀ ਉਹਨਾਂ ਦਾ ਮਾਮਲਾ ਜਿਹੜਾ ਉਹਨਾਂ ਦੀ ਸਿਕਿਉਰਿਟੀ ਵਾਪਸ ਜਾਂ ਜੋ ਕੁਝ ਇਹਨਾਂ ਨੇ ਵਿਰੋਧ ਕੀਤਾ ਉਹਦੇ ਘਰ ਦੇ ਜਲੰਧਰ ਚ ਜਾ ਕੇ ਤਾਂ ਉਹਦੇ ਵਿੱਚ ਵੀ ਝਾੜ ਝੰਬ ਹੋਈ ਆ ਚੰਗੀ ਸਰਕਾਰ ਦੀ ਜਵਾਬ ਮੰਗ ਲਿਆ ਕਿ ਭਾਈ 20 ਮਈ ਤੱਕ ਇਹ ਤੁਹਾਡੇ ਕੋਲ ਸਮਾਂ ਆਖਰੀ ਨਹੀਂ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਹੀ ਲਵਾਂਗੇ
0: ਪਰ ਸੰਦੀਪ ਪਾਠਕ ਵਾਲੇ ਕੇਸ ਦੇ ਵਿੱਚ ਵੀ ਏਦਾਂ ਹੀ ਹੋਈ ਆ ਰੋਜ਼ ਝਾੜ ਝਾਂਬੀ ਹੁੰਦੀ ਆ ਸਰਕਾਰੀ ਵਕੀਲ ਤਾਂ ਰੱਖੇ ਗਾਲਾਂ ਖਾਣ ਨੂੰ ਆ ਹਾਂਜੀ ਉਹ ਨਾ ਸਰਕਾਰ ਕੋਈ ਸਪਸ਼ਟ ਹਦਾਇਤਾਂ ਦਿੰਦੀ ਆ ਜੀ ਉਹਨਾਂ ਨੂੰ ਵੀ ਹੁੰਦਾ ਆ ਵੀ ਭਾਈ ਅਸੀਂ ਕੋਰਟ ਜਾਣਾ ਆ
1: ਤਰੀਕ ਲੈ ਆਉਂਦੇ ਆ ਜਾ ਕੇ
0: ਹਾਂਜੀ ਹਾਂਜੀ ਹਾਂਜੀ ਉਹ ਐਡਵੋਕੇਟ ਜਦ ਨੂੰ ਲਾਭ ਜਾਂਦਾ ਨੀ ਆ ਉਹ ਥੱਲਿਆਂ ਨੂੰ ਕਹਿ ਦਿੰਦਾ ਜਾ ਇੰਨਾ ਫਲਾ ਨੀ ਲਵੇ ਕੋਰਟ ਚ ਤੂੰ ਤਰੀਕ ਲੈ ਜੇ ਤਾਂ ਮਰਜ਼ੀ ਉਹ ਵਿਚਾਰੇ ਜਿਹੜੇ ਜਾਂਦੇ ਹੈਗੇ ਝਿੜਕਾ ਝੁੜਕਾ ਖਾ ਕੇ ਉਹਦੇ ਬਹਾਨੇ ਬੁਲਾ ਕੇ ਤੇ ਲੈ ਆਉਂਦੇ ਤਿੰਨ ਹਫ਼ਤੇ ਮੰਗਦੇ ਸੀ ਅਗਲਿਆਂ ਨੇ ਇੱਕ ਹਫ਼ਤਾ ਦਿੱਤਾ 20 ਤਰੀਕ ਦੇ ਵਿਚ ਰੱਖ ਲਿਆ ਵੀ ਭਾਈ ਤੇ ਕੀਤਾ ਵੀ ਤਾਂ ਸਰ ਗੱਲ ਇਹ ਤਾਂ ਹੈਗੀ ਆ ਨਾ ਜੀ ਪਰ ਸਰ ਉਦਨ ਤੱਕ ਜਿਹੜਾ ਇਹ ਬੰਦਾ ਇੰਨਾ ਡੇਂਜਰ ਹੈਗਾ ਆ ਜਦ ਤੱਕ ਤੁਹਾਡੇ ਨਾਲ ਰਹਿੰਦਾ ਹੈਗਾ ਆ ਉਹਨੂੰ ਸਿਕਿਉਰਿਟੀ ਦੀ ਲੋੜ ਆ ਜਿੱਦਣ ਤੁਹਾਨੂੰ ਛੱਡ ਜਾਂਦਾ ਆ ਤਾਂ ਅਸੀਂ ਇਕਦਮ ਇਹ ਵੀ ਗੇਟ ਦੀ ਤੁਸੀਂ ਏਦਾਂ ਕਰਕੇ ਸਿਕਿਉਰਿਟੀ ਵਿਡਰਾ ਕਰਦੇ ਆ ਤੇ ਫਿਰ ਉਹ ਤੋਂ ਇਲਾਵਾ ਵੀ ਉਹਨੂੰ ਜਿਹੜਾ ਹੈਗਾ ਉਹਦੇ ਮਨ ਦੇ ਵਿੱਚ ਇੱਕ ਡਰ ਕ੍ਰੀਏਟ ਕਰਨ ਵਾਸਤੇ ਆਪਣਾ ਹੀ ਹਜੂਮ ਭੇਜਦੇ ਆ ਉਹਨਾਂ ਦੇ ਗੱਦਾਰ ਲਿਖ ਕੇ ਆਉਂਦੇ ਹੈਗੇ ਆ ਇਹ ਕਿਹੜੇ ਪੰਜਾਬੀ ਆ ਮੈਨੂੰ ਤਾਂ ਨਹੀਂ ਸਮਝ ਆਈ ਜੀ ਇਹ ਕੀ ਕਰਦੇ ਪਏ ਹੈਗੇ ਆ ਜੀ
1: ਜੀ ਬਿਲਕੁਲ
0: ਆਖਿਰ ਤੁਸੀਂ ਜਿਹੜਾ ਆ ਸਰ ਇਹ ਸਰਕਾਰ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੀ ਰਹਿਣਾ ਤਾਂ ਆਪਾਂ ਸਮਾਜ ਦੇ ਵਿੱਚ ਹੀ ਆ ਨਾ ਜੀ ਉਹੀ ਬੰਦੇ ਹੈਗੇ ਆ ਜਿਹਨਾਂ ਨੂੰ ਤੁਸੀਂ ਜਿਹੜਾ ਆ ਵੀ ਮੋਢਿਆਂ ਤੇ ਚੱਕਦੇ ਹੋ ਉਹੀ ਬੰਦੇ ਹੈਗੇ ਜਿਹਨਾਂ ਨੂੰ ਤੁਸੀਂ ਆਹ ਕੰਮ ਕਰਦੇ ਹੈਗੇ ਆ ਜੀ
1: ਬਿਲਕੁਲ ਹੈ ਜੀ ਜੀ
0: ਜੀ ਸਰ
1: ਜੀ ਸੈਣੀ ਸਾਹਿਬ ਠੀਕ ਹੈ ਭਾਰਤ ਸਾਹਿਬ
0: ਮੇਰਾ ਖਿਆਲ ਹੋ ਗਿਆ ਜੀ ਖਬਰ ਮਿਹਰਬਾਨੀ ਜੀ ਸਮਾਂ ਦੇਣ ਲਈ ਧੰਨਵਾਦ ਜੀ ਸ਼ੁਕਰੀਆ
1: ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਹ ਸਾਂਝੀ ਸਾਡੇ ਨਾਲ ਸਾਡੇ ਜੁੜੇ ਸੀ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਈਆਂ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358449761 ਬਾਅਦ ਸਟੂਡੀਓ ਦਾ ਨੰਬਰ ਹੈ ਕੁਝ ਕਮੈਂਟ ਆਏ ਨੇ ਜੀ ਕੁਝ ਮੁੱਦਿਆਂ ਦੇ ਉੱਤੇ ਤੇ ਉਹਨਾਂ ਦੀ ਸਾਂਝ ਪਾ ਕੇ ਅੱਗੇ ਵੱਧਦੇ ਆ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵੱਧਦੇ ਆ ਕਾਫੀ ਗੰਭੀਰ ਜਿਹੜਾ ਮਾਮਲਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਇਰਾਨ ਇਜ਼ਰਾਈਲ ਦੀ ਜਿਹੜੀ ਹੈ ਜੰਗਬੰਦੀ ਦਾ ਰੋਲਾ ਹੋਰ ਸਾਰੇ ਸਿਲਸਿਲੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਇਧਰ ਵੀ ਬਣ ਰਹੇ ਨੇ ਕੰਟਰੀਆਂ ਦੇ ਵਿੱਚ ਕਿਉਂਕਿ ਹਾਲਾਤ ਜਿਹੜੇ ਨੇ ਗੰਭੀਰ ਬਣਦੇ ਨਜ਼ਰ ਆ ਰਹੇ ਨੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358449761 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਅੱਗੇ ਜਾ ਕੇ ਇੱਕ ਕਹਾਣੀ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕੱਲ ਵਾਅਦਾ ਕੀਤਾ ਸੀ ਤੇ ਉਸ ਤੋਂ ਪਹਿਲਾਂ ਆਪਾਂ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਸਮੇਟ ਲਈਏ ਤੇ ਫਿਰ ਅੱਗੇ ਪਾਤੇ ਆ ਤੇ ਤੁਹਾਡੇ ਸੁਨੇਹੇ ਜਿਹੜੇ ਆਏ ਨੇ ਉਹਨਾਂ ਦਾ ਜ਼ਿਕਰ ਕਰ ਲਈਏ ਮੁਕੱਦਰ ਬਾਈ ਜੀ ਕਹਿੰਦੇ ਆ ਸਾਨੂੰ ਤੇ ਕਹਾਣੀ ਸਮਝ ਆ ਗਈ ਹੈ ਜੀ ਅਸੀਂ ਤੇ ਆਪ ਫਿਨਲੈਂਡ ਤੁਰ ਜਾਣਾ ਪਰ ਬਾਈ ਆ ਜਾਓ ਅਸੀਂ ਨਾਲ ਬਹਿ ਕੇ ਸਿਆਸੀ ਟਿੱਪਣੀਆਂ ਕਰਾਂਗੇ ਆਰਾਮ ਦੇ ਨਾਲ ਕਹਿੰਦੇ ਬੈਠ ਕੇ ਤੇ ਨਾਲ ਕਹਿੰਦੇ ਨੇ ਇੱਥੇ ਤੇ ਲੋਗੋ ਹੀ ਕਹਿੰਦੇ ਚੇਂਜ ਹੋਣਾ ਕਦੇ ਕੋਈ ਸਰਕਾਰ ਆ ਗਈ ਤੇ ਕਦੇ ਕੋਈ ਆ ਗਈ ਸਾਰਾ ਸਿਸਟਮ ਉਹੀ ਹੈ ਉਹੀ ਬੰਦੇ ਕਦੇ ਉਹ ਸਰਕਾਰਾਂ ਦੇ ਵਿੱਚ ਤੇ ਕਦੇ ਉਹ ਸਰਕਾਰਾਂ ਦੇ ਵਿੱਚ ਅਸੀਂ ਕਹਿੰਦੇ ਆ ਸਰਕਾਰ ਬਦਲਦੀ ਬੰਦੇ ਉਹੀ ਹੁੰਦੇ ਨੇ ਅੱਗੇ ਲਿਖਦੇ ਨੇ ਕਿ ਇਹੀ ਝਾੜੂ ਵਾਲਿਆਂ ਦੇ ਹੌਲੀ ਹੌਲੀ ਕਿੰਨੇ ਬੰਦੇ ਤੁਰ ਪਏ ਦੂਜੇ ਪਾਸੇ ਨੂੰ ਜਿੰਨੇ ਚਿਰ ਨੂੰ ਕੋਈ ਸਰਕਾਰ ਆਉਣ ਦਾ ਟਾਈਮ ਹੋਣਾ ਇਹੀ 60-70 ਬੰਦੇ ਉਧਰ ਬੈਠੇ ਹੋਣੇ ਆ ਤੇ ਅਸੀਂ ਕਹਿਣਾ ਨਵੀਂ ਸਰਕਾਰ ਆ ਗਈ ਬਦਲਾਅ ਆ ਗਿਆ 5 ਸਾਲ ਦੇ ਬਾਅਦ ਤੇ ਸੈਣੀ ਸਾਹਿਬ ਐਪਰੀਸ਼ੀਏਟ ਕਰ ਮੁਕੱਦਰ ਵੀਰ ਜੀ ਅਸੀਂ ਤੁਹਾਨੂੰ ਨਹੀਂ ਜਾਣ ਦੇਣਾ ਜੀ ਕਿਤੇ ਵੀ ਕਹਿੰਦੇ ਜੀ ਤੇ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਗੋਇਲ ਖਾਸ ਬੀਜੇਪੀ ਦਾ ਬੰਦਾ ਹੈਗਾ ਕਹਿੰਦੇ ਜੀ ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ USA ਤੋਂ ਸਤਿ ਸ੍ਰੀ ਅਕਾਲ ਭਾਰਤ ਜੀ ਤੇ ਸਤਿਕਾਰਿਤ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਸ਼ੁਕਰੀਆ ਅੰਕਲ ਜੀ ਥੈਂਕ ਯੂ ਜੀ ਤੇ ਜੀਰਾ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਸਾਰੇ ਸਰੋਤਿਆਂ ਨੂੰ ਰਜਿੰਦਰ ਕੁਮਾਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਜੀਆਨੂੰ ਜੀ ਜੀਰਾ ਸਾਹਿਬ ਤੇ ਦਵਿੰਦਰ ਭਾਰਤ ਜੀ ਯੂਏਈ ਤੋਂ ਸਤਿ ਸ੍ਰੀ ਅਕਾਲ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਮੁਕੱਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਆਵਾਜ਼ ਓਕੇ ਹੈ ਜੀ ਕਹਿੰਦੇ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਯੂਐਸ ਤੋਂ ਸਤਿ ਸ੍ਰੀ ਅਕਾਲ ਸਾਹਿਬ ਨੂੰ ਭੇਜੀ ਹੈ ਜੀ ਤੇ ਲਾਈਕ ਨੰਬਰ 1 ਰਾਜਨ ਸੈਣੀ ਸਾਹਿਬ ਲਿਖਦੇ ਨੇ ਜੀ। ਤੇ ਲੋ ਦੋਸਤੋ, ਵਿਦੇਸ਼ੀ ਖਬਰਾਂ ਦਾ ਹਾਲ ਚਾਲ ਜਾਣੀਏ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ, ਜਾਣੀ ਕਿ ਖਬਰਾਂ ਦੀ ਸਮਾਪਤੀ ਵੱਲ ਨੂੰ ਚੱਲਦੇ ਆਂ ਤੇ ਫਿਰ ਆਪਾਂ ਹੋਰ ਪ੍ਰੋਗਰਾਮ ਦੇ ਵੱਲ ਨੂੰ ਅੱਗੇ ਆਪਾਂ ਵਧਦੇ ਆਂ। ਖਤਮ ਹੋਵੇਗੀ ਜੰਗਬੰਦੀ। ਪੱਛਮੀ ਏਸ਼ੀਆ ਦੇ ਵਿਚ ਮੁੜ ਜਿਹੜਾ ਫੌਜੀ ਕਾਰਵਾਈ ਸ਼ੁਰੂ ਕਰਨ ਦੇ ਮੂਡ ਦੇ ਵਿਚ ਟਰੰਪ ਸਾਹਿਬ ਹੋ ਚੁੱਕੇ ਨੇ। ਟਰੰਪ ਪੱਛਮੀ ਏਸ਼ੀਆ ਵਿਚ ਫੌਜੀ ਕਾਰਵਾਈ ਮੁੜ ਸ਼ੁਰੂ ਕਰਨ ਦੇ ਉਤੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਆ। CNN ਜਿਹੜੀ ਹੈ ਨਿਊਜ਼ ਏਜੰਸੀ CNN, ਉਹਨੇ ਜਿਹੜਾ ਟਰੰਪ ਦੇ ਸਹਾਇਕਾਂ ਦਾ ਹਵਾਲਾ ਦਿੰਦੇ ਹੋਏ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਟਰੰਪ ਦੇ ਨਾਲ ਗੱਲਬਾਤ ਤੋਂ ਬਾਅਦ ਫੋਕਸ ਜਿਹੜੀ ਨਿਊਜ਼ ਹੈ ਉਹਨੇ ਦਸਿਆ ਸੀ ਕਿ ਵਾਈਟ ਹਾਊਸ ਹਾਰਮੁਜ਼ ਸਟਰੇਟ ਰਾਹੀਂ ਜਹਾਜ਼ਾਂ ਦੀ ਆਵਾਜਾਈ ਬਹਾਲ ਕਰਨ ਲਈ ਆਪਰੇਸ਼ਨ ਪ੍ਰੋਜੈਕਟ ਫਰੀਡਮ ਨੂੰ ਮੁੜ ਸ਼ੁਰੂ ਕਰਨ ਦੇ ਉਤੇ ਵਿਚਾਰ ਕਰ ਰਿਹਾ ਹੈ। ਟਰੰਪ ਟਕਰਾਅ ਨੂੰ ਹੱਲ ਕਰਨ ਦੇ ਲਈ ਗੱਲਬਾਤ ਦੇ ਵਿਚ ਇਰਾਨ ਦੇ ਰੁੱਖ ਤੋਂ ਨਿਰਾਸ਼ ਹੋਏ ਨੇ ਤੇ ਹੁਣ ਵੱਡੇ ਪੱਧਰ ਦੇ ਉਤੇ ਫੌਜੀ ਕਾਰਵਾਈ ਮੁੜ ਸ਼ੁਰੂ ਕਰਨ ਦੇ ਉਤੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਨੇ। ਹਾਰਮੁਜ਼ ਸਟਰੇਟ ਬੰਦ ਰਹਿਣ ਦੇ ਕਾਰਨ ਅਮਰੀਕੀ ਰਾਸ਼ਟਰਪਤੀ ਦਾ ਸਬਰ ਜਵਾਬ ਜਿਹੜਾ ਦੇ ਸਬਰ ਜਿਹੜਾ ਉਨ੍ਹਾਂ ਦਾ ਜਵਾਬ ਦੇ ਰਿਹਾ ਤੇ ਉਹ ਵੀ ਮੰਨਦੇ ਨੇ ਕਿ ਇਰਾਨੀ ਲੀਡਰਸ਼ਿਪ ਦੇ ਅੰਦਰ ਮਤਭੇਦ ਨੇ। ਅਮਰੀਕੀ ਪ੍ਰਸ਼ਾਸਨ ਦੇ ਅੰਦਰ ਕਈ ਧੜੇ ਜਿਹੜੇ ਉਭਰ ਕੇ ਸਾਹਮਣੇ ਆਏ ਨੇ, ਉਥੇ ਵੀ ਕੁਝ ਸਹੀ ਸਲਾਮਤ ਠੀਕ ਨਹੀਂ ਹੈ, ਜਿਨ੍ਹਾਂ ਦੇ ਵਿਚੋਂ ਕੁਝ ਤਾਕਤ ਦੀ ਵਰਤੋਂ ਦੇ ਹੱਕ ਦੇ ਵਿਚ ਨੇ ਤੇ ਇਰਾਨ ਦੀ ਸਥਿਤੀ ਨੂੰ ਕਮਜ਼ੋਰ ਕਰਨ ਦੇ ਲਈ ਲਗਾਤਾਰ ਨਿਸ਼ਾਨਾ ਬੰਬਾਰੀ ਦਾ ਪ੍ਰਸਤਾਵ ਰੱਖਦੇ ਨੇ, ਜਦੋਂ ਕਿ ਦੂਸਰੇ ਟਕਰਾਅ ਨੂੰ ਹੱਲ ਕਰਨ ਦੇ ਲਈ ਕੂਟਨੀਤਿਕ ਤਰੀਕਿਆਂ ਦੇ ਉਤੇ ਜ਼ੋਰ ਦਿੰਦੇ ਨੇ। CNN ਨੇ ਦਸਿਆ ਕਿ ਅਮਰੀਕਾ ਇਰਾਨ ਗੱਲਬਾਤ ਦੇ ਵਿਚ ਵਿਚੋਲੇ ਵਜੋਂ ਪਾਕਿਸਤਾਨ ਦੀ ਭੂਮਿਕਾ ਜਿਹੜੀ ਹੈ ਅਮਰੀਕਾ ਦੇ ਲਈ ਇਕ ਵੱਖਰਾ ਹੀ ਮੁੱਦਾ ਬਣਿਆ ਹੋਇਆ, ਕਿਉਂਕਿ ਅੱਗੇ ਜਾ ਕੇ ਉਹਦੀ ਗੱਲ ਕਰਦੇ ਆ, ਪਾਕਿਸਤਾਨ ਦੇ ਵੀ ਜਿਹੜੇ ਨੇ ਪਰਦੇ ਚੱਕ ਦਿੱਤੇ ਆ ਅਮਰੀਕਾ ਨੇ। ਅਮਰੀਕੀ ਸਰਕਾਰ ਇਸ ਦੇ ਬਾਰੇ ਅਸਪਸ਼ਟ ਹੈ ਕਿ ਪਾਕਿਸਤਾਨ ਇਰਾਨ ਨੂੰ ਅਮਰੀਕਾ ਦੀ ਸਥਿਤੀ ਕਿੰਨੀ ਸਪਸ਼ਟਤਾ ਦੇ ਨਾਲ ਜਿਹੜਾ ਦੱਸ ਰਿਹਾ ਕਿ ਉਹ ਇਰਾਨ ਦੇ ਦ੍ਰਿਸ਼ਟੀਕੋਣ ਨੂੰ ਕਿੰਨੀ ਨਿਰਪੱਖਤਾ ਦੇ ਨਾਲ ਦੱਸ ਰਿਹਾ। ਪ੍ਰਸਾਰਕ ਨੇ ਰਿਪੋਰਟ ਦਿੱਤੀ ਕਿ ਪੱਛਮੀ ਏਸ਼ੀਆ ਟਕਰਾਅ ਦੇ ਉਤੇ ਅਮਰੀਕਾ ਦਾ ਰੋਕ ਅਜੇ ਵੀ ਜਿਹੜਾ ਸਪਸ਼ਟ ਨਹੀਂ ਹੈ ਤੇ ਰਾਸ਼ਟਰਪਤੀ ਟਰੰਪ ਦੇ 13 ਤੋਂ 15 ਮਈ ਤੱਕ ਚੀਨ ਦੇ ਯੋਜਨਾਬੰਦ ਦੌਰੇ ਤੋਂ ਪਹਿਲਾਂ ਕੋਈ ਫੈਸਲਾ ਲੈਣ ਦੀ ਸੰਭਾਵਨਾ ਨਹੀਂ ਦੱਸੀ ਜਾ ਰਹੀ ਹੈ। ਇਸੇ ਮਸਲੇ ਦੇ ਵਿਚ ਜਿਹੜੀਆਂ ਏਜੰਸੀਆਂ ਨੇ ਉਨ੍ਹਾਂ ਨੇ ਰਿਪੋਰਟਾਂ ਦਿੱਤੀਆਂ ਨੇ ਤੇ ਇਰਾਨ ਦਾ ਬਿਆਨ ਆਇਆ ਕਿ ਹੁਣ 90% ਤੱਕ ਵਧਾਵਾਂਗੇ ਯੂਰੇਨੀਅਮ ਭੰਡਾਰ। ਅਸੀਂ ਇਰਾਨ ਦੀ US ਇਜ਼ਰਾਇਲ ਨੂੰ ਖੁੱਲ੍ਹੀ ਚੇਤਾਵਨੀ ਹੈ। ਇਰਾਨ ਨੇ ਅਮਰੀਕਾ ਤੇ ਇਜ਼ਰਾਇਲ ਨੂੰ ਸਖ਼ਤ ਲਹਿਜੇ ਦੇ ਵਿਚ ਚੇਤਾਵਨੀ ਦਿੱਤੀ ਅੱਜ ਕਿ ਜੇਕਰ ਉਸਦੇ ਉਤੇ ਦੁਬਾਰਾ ਕੋਈ ਫੌਜੀ ਹਮਲਾ ਕੀਤਾ ਗਿਆ, ਜੋ ਸੰਕੇਤ ਆ ਰਹੇ ਨੇ, ਇੰਟੈਲੀਜੈਂਸ ਦੱਸ ਰਹੀ ਹੈ, ਉਹ ਯੂਰੇਨੀਅਮ ਭੰਡਾਰਨ ਜਿਹੜਾ ਉਹਦੀ ਦਰ ਨੂੰ 90% ਤੱਕ ਪਹੁੰਚਾ ਦੇਵੇਗੀ। ਫਿਰ 90% ਤੱਕ ਸ਼ੁੱਧ ਯੂਰੇਨੀਅਮ ਨੂੰ ਹਥਿਆਰ ਗ੍ਰੇਡ ਮੰਨਿਆ ਜਾਂਦਾ ਹੈ, ਜਿਸਦੀ ਵਰਤੋਂ ਪਰਮਾਣੂ ਹਥਿਆਰ ਬਣਾਉਣ ਦੇ ਲਈ ਕੀਤੀ ਜਾ ਸਕਦੀ ਹੈ। ਇਰਾਨੀ ਸੰਸਦ ਦੀ ਕਮਿਸ਼ਨ ਦੇ ਬੁਲਾਰੇ ਅਬਰਾਹਮ ਰਜ਼ਾਈ ਉਨ੍ਹਾਂ ਨੇ ਜਿਹੜਾ ਸੋਸ਼ਲ ਮੀਡੀਆ ਰਾਹੀਂ ਇਸ ਫੈਸਲੇ ਦੇ ਉਤੇ ਜਾਣਕਾਰੀ ਦਿੱਤੀ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਇਰਾਨ ਪਹਿਲਾਂ ਹੀ 60% ਤੱਕ ਯੂਰੇਨੀਅਮ ਸੰਵਰਧਨ ਕਰ ਚੁੱਕਿਆ ਹੈ, ਜੋ ਕਿ ਪਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਦੇ ਬਹੁਤ ਕਰੀਬ ਮੰਨਿਆ ਜਾਂਦਾ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਦੇ ਵੱਲੋਂ ਦਿੱਤੇ ਗਏ ਨਵੇਂ ਪਰਮਾਣੂ ਪ੍ਰਸਤਾਵ ਨੂੰ ਕੂੜੇ ਦਾ ਜਿਹੜਾ ਟੁਕੜਾ ਦੱਸ ਦਿੱਤਾ ਤੇ ਪੂਰੀ ਤਰ੍ਹਾਂ ਉਹਨੂੰ ਰੱਦ ਕਰ ਦਿੱਤਾ। ਓਵਲ ਆਫਿਸ ਦੇ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਰਾਨ ਦੀ ਪ੍ਰਤੀਕਿਰਿਆ ਪੂਰੀ ਤਰ੍ਹਾਂ ਜਿਹੜੀ ਹੈ ਅਸਵੀਕਾਰ ਕਰਨ ਯੋਗ ਹੈ। ਉਨ੍ਹਾਂ ਕਿਹਾ ਕਿ ਖੇਤਰ ਦੇ ਵਿਚ ਜੰਗਬੰਦੀ ਦੀ ਸਥਿਤੀ ਬਹੁਤ ਨਾਜ਼ੁਕ ਹੈ ਤੇ ਇਹ ਲਾਈਫ ਸਪੋਰਟ ਦੇ ਉਤੇ ਦੱਸੀ ਜਾ ਰਹੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜੀ ਕਾਰਵਾਈਆਂ ਨੇ ਇਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਨੂੰ ਪਹਿਲਾਂ ਹੀ ਜਿਹੜਾ ਭਾਰੀ ਨੁਕਸਾਨ ਪਹੁੰਚਾਇਆ। ਇਸ ਤਰ੍ਹਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਸਖ਼ਤ ਰੁੱਖ ਜਿਹੜਾ ਅਪਣਾਉਂਦੇ ਹੋਏ ਕਿਹਾ ਕਿ ਇਰਾਨ ਦੇ ਨਾਲ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਸਦੇ ਕੋਲ ਮੌਜੂਦ ਯੂਰੇਨੀਅਮ ਦੇ ਭੰਡਾਰ ਅਤੇ ਪਰਮਾਣੂ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੱਤਾ ਜਾਂਦਾ। ਅਮਰੀਕਾ ਦੇ ਪੂਰਵ ਰਾਸ਼ਟਰੀ ਸੁਰੱਖਿਆ ਸਲਾਹਕਾਰ HR ਮੈਕਮਾਸਟਰ ਨੇ ਵੀ ਜਿਹੜਾ ਅੰਦਾਜ਼ਾ ਲਗਾਇਆ ਕਿ ਇਰਾਨ ਵਿਰੁੱਧ ਜਲਦੀ ਹੀ ਵੱਡੇ ਪੱਧਰ ਦੇ ਉਤੇ ਫੌਜੀ ਮੁਹਿੰਮ ਜਿਹੜਾ ਦੁਬਾਰਾ ਸ਼ੁਰੂ ਹੋ ਸਕਦੀ ਹੈ। ਮੌਜੂਦਾ ਸਥਿਤੀ ਨੂੰ ਦੇਖਦਿਆਂ ਹੋਇਆ ਮਾਹਰਾਂ ਦਾ ਮੰਨਣਾ ਹੈ ਕਿ ਦੋਵਾਂ ਪਾਸਿਆਂ ਤੋਂ ਵੱਧ ਰਹੀ ਬਿਆਨਬਾਜ਼ੀ ਕਿਸੇ ਵੀ ਸਮੇਂ ਇਕ ਭਿਆਨਕ ਜੰਗ ਦਾ ਰੂਪ ਲੈ ਸਕਦੀ ਹੈ। ਇਨ੍ਹਾਂ ਮਸਲਿਆਂ ਦੇ ਵਿਚ ਸਮਝੌਤਾ ਕਰਾਉਣ ਦੇ ਲਈ ਪਾਕਿਸਤਾਨ ਨਿਤਰਿਆ ਸੀ, ਪਰ ਜੰਗ ਦੇ ਵਿਚ ਪਾਕਿਸਤਾਨ ਨੇ ਕੀਤੀ ਹੈ ਇਰਾਨ ਦੀ ਹੈਲਪ ਕਹਿੰਦੇ ਆ ਗਿਆ ਵਿਦੇਸ਼ ਮੰਤਰਾਲੇ ਦਾ ਪਹਿਲਾ ਬਿਆਨ। ਪਾਕਿਸਤਾਨ ਦੀ ਪੋਲ ਖੁੱਲੀ ਹੈ, ਅਮਰੀਕਨ ਕਹਿੰਦੇ ਨੇ ਕਿ ਚੋਰੀ ਚੋਰੀ ਕੀਤੀ ਇਰਾਨ ਦੀ ਮਦਦ ਹੈ ਤੇ ਅਮਰੀਕਾ ਨੂੰ ਦਿੱਤਾ ਹੈ ਧੋਖਾ। ਪਾਕਿਸਤਾਨ ਨੇ ਮੰਗਲਵਾਰ ਅੱਜ ਉਨ੍ਹਾਂ ਅਮਰੀਕੀ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕੀਤਾ ਜਿਨ੍ਹਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਨੇ ਅਮਰੀਕੀ ਹਵਾਈ ਹਮਲਿਆਂ ਤੋਂ ਬਚਾਉਣ ਦੇ ਲਈ ਇਰਾਨੀ ਫੌਜੀ ਜਹਾਜ਼ਾਂ ਨੂੰ ਆਪਣੇ ਹਵਾਈ ਅੱਡੇ ਉਤੇ ਪਨਾਹ ਦਿੱਤੀ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਸ ਰਿਪੋਰਟ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ। ਅਮਰੀਕੀ ਨਿਊਜ਼ ਚੈਨਲ CBS ਨਿਊਜ਼ ਨੇ ਜਿਹੜਾ ਰਿਪੋਰਟ ਦਿੱਤੀ ਸੀਗੀ ਕਿ ਅਪ੍ਰੈਲ ਦੀ ਜਿਹੜੀ ਹੈ ਸ਼ੁਰੂਆਤ ਦੇ ਵਿਚ ਅਮਰੀਕਾ ਤੇ ਇਰਾਨ ਵਿਚਕਾਰ ਜਿਹੜਾ ਹੋਏ ਜੰਗਬੰਦੀ ਦੇ ਸਮਝੌਤੇ ਤੋਂ ਤੁਰੰਤ ਬਾਅਦ ਇਰਾਨ ਨੇ ਜਿਹੜਾ ਸੀ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ ਦੇ ਉਤੇ ਕਈ ਫੌਜੀ ਜਹਾਜ਼ ਭੇਜੇ ਸਨ ਜਿਨ੍ਹਾਂ ਜਹਾਜ਼ਾਂ ਦੇ ਵਿਚ ਇਰਾਨੀ ਹਵਾਈ ਫੌਜ ਦਾ ਜਿਹੜਾ ਸੀ RC-130 ਵੀ ਜਿਹੜਾ ਜਹਾਜ਼ ਸ਼ਾਮਲ ਸੀ, 130 RC-130 ਵੀ ਸ਼ਾਮਲ ਸੀ ਜੋ ਕਿ ਖੁਫੀਆ ਜਾਣਕਾਰੀ ਇਕੱਠੀ ਜਿਹੜਾ ਕਰਨ ਵਾਲਾ ਜਹਾਜ਼ ਹੈ। ਰਿਪੋਰਟ ਦੇ ਵਿਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਇਨ੍ਹਾਂ ਜਹਾਜ਼ਾਂ ਨੂੰ ਅਮਰੀਕੀ ਹਮਲਿਆਂ ਤੋਂ ਬਚਾਉਣ ਦੇ ਲਈ ਸੁਰੱਖਿਅਤ ਪਨਾਹ ਦੇ ਰਿਹਾ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਹਾਜ਼ ਜੰਗਬੰਦੀ ਦੇ ਦੌਰਾਨ ਹੋਈ ਇਸਲਾਮਾਬਾਦ ਵਾਰਤਾ ਵਿਚ ਸ਼ਾਮਲ ਡਿਪਲੋਮੈਟਾਂ, ਸੁਰੱਖਿਆ ਟੀਮਾਂ ਤੇ ਪ੍ਰਸ਼ਾਸਨਿਕ ਸਟਾਫ ਦੀ ਆਵਾਜਾਈ ਦੇ ਲਈ ਆਏ ਸਨ। ਇਨ੍ਹਾਂ ਜਹਾਜ਼ਾਂ ਦਾ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਜਾਂ ਜੰਗੀ ਸਾਜੋ ਸਮਾਨ ਨੂੰ ਬਚਾਉਣ ਦੇ ਲਈ ਨਾਲ ਜਿਹੜਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਕੁਝ ਜਹਾਜ਼ ਅਗਲੇ ਦੌਰ ਦੀ ਗੱਲਬਾਤ ਦੀ ਉਡੀਕ ਦੇ ਵਿਚ ਅਸਥਾਈ ਤੌਰ ਦੇ ਉਤੇ ਰੁਕੇ ਹੋਏ ਸਨ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਪਾਕਿਸਤਾਨ ਇਕ ਨਿਰਪੱਖ ਵਿਚੋਲੇ ਦੇ ਵਜੋਂ ਕਹਿੰਦੇ ਕੰਮ ਕਰ ਰਿਹਾ ਤੇ ਸਾਰੀਆਂ ਕਾਰਵਾਈਆਂ ਪੂਰੀ ਪਾਰਦਰਸ਼ਤਾ ਦੇ ਨਾਲ ਕਹਿੰਦੇ ਹੋ ਰਹੀਆਂ ਨੇ। ਅਗਲੀ ਖਬਰ ਵੱਲ ਨੂੰ ਵਧਣ ਤੋਂ ਪਹਿਲਾਂ US ਇਜ਼ਰਾਈਲ ਇਰਾਨ ਜਿਹੜਾ ਜੋ ਚੱਲ ਰਿਹਾ, ਕੁਵੈਤ ਦੇ ਵੱਲੋਂ ਇਰਾਨ ਦੇ ਉਤੇ ਹਥਿਆਰਬੰਦ ਰੈਵੋਲੂਸ਼ਨਰੀ ਗਾਰਡ ਟੀਮ ਦੇ ਰਾਹੀਂ ਟਾਪੂ ਉਤੇ ਜਿਹੜਾ ਹਮਲਾ ਕਰਨ ਦਾ ਦੋਸ਼ ਲੱਗਿਆ। ਪਰ ਉਸ ਤੋਂ ਪਹਿਲਾਂ ਮੁਕੱਦਰ ਜੀ ਦੀ ਗੱਲ ਸੁਣਦੇ ਆ ਤੇ ਫਿਰ ਆਪਾਂ ਅੱਗੇ ਵਧਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
2: ਗੱਲਬਾਤ
1: ਚੱਲਦੀ ਰਹਿਣੀ ਚਾਹੀਦੀ ਹੈ,
2: ਚੱਲਦੀ ਤਾਂ ਰਹਿਣੀ ਚਾਹੀਦੀ ਹੈ
1: ਜੀ।
2: ਪਰ ਗੱਲ ਐ ਨਾ ਭਾਰਤ ਬਾਈ ਜੀ, ਮੈਂ ਤਾਂ ਅਸਲ ਚ ਨਾ ਮੈਂ ਹੁਣ ਕੋਈ ਓਦਾਂ ਦੀ ਆਪਾਂ ਸਿਆਸੀ ਤਲਕ ਟਿੱਪਣੀ ਨਹੀਂ ਕਰਨੀ ਹੈਗੀ ਸਿਆਸਤ ਤੇ
1: ਜੀ,
2: ਕਿਉਂਕਿ ਜਿੰਨਾ ਕੁ ਥੋੜਾ ਜਿਹਾ ਟਾਈਮ ਹੀ ਮੈਂ ਤਾਂ ਇਹਨੂੰ ਪਿਛਲੇ ਪੰਜ ਕੁ ਸਾਲਾਂ ਤੋਂ ਲਾ ਲਓ ਤੁਸੀਂ, ਮੈਂ ਇਹਨੂੰ ਮੰਨ ਲਓ ਫੋਲੋ ਕਰਨ ਲੱਗਿਆ ਸਿਆਸਤ ਨੂੰ ਤੇ ਸਮਝਣ ਲੱਗਿਆ
1: ਜੀ
2: ਕਿ ਇਹਦੇ ਵਿਚ ਵੀ ਕੀ ਹੈ ਕੀ ਨੀ। ਪਰ ਉਸ ਅਸਲ ਚ ਨਾ ਸੁਭਾਅ ਬਣਿਆ ਹੁੰਦਾ ਬੰਦੇ ਦਾ ਵੀ ਬੜੇ ਇਹ ਨੀ ਵੀ ਉਤੋਂ ਉਤੋਂ ਵੀ ਕਿਸੇ ਦੇ ਮਗਰ ਲੱਗ ਗਏ, ਕਦੀ ਕਿਸੇ ਦੇ ਮਗਰ ਲੱਗ ਗਏ, ਆਪਾਂ ਸਮਝਿਆ ਇਹਨੂੰ ਬੜੇ ਡੂੰਘੇ ਢੰਗ ਨਾਲ, ਜਿੰਨੀ ਕੋਈ ਆਪਣੀ ਸਮਝ ਹੈਗੀ ਹੈ।
1: ਬਿਲਕੁਲ
2: ਇਹ ਨੀ ਹੈਗਾ ਵੀ ਮੈਂ ਐਵੇਂ ਕਹਾਂ ਮੇਰੀ ਕੋਈ ਬਾਹਲੀ ਸਮਝ ਹੈ
1: ਜੀ,
2: ਜਿੰਨਾ ਕੋਈ ਮੈਂ ਸਮਝ ਸਕਿਆ। ਤੇ ਮੈਂ ਇਸੇ ਕਰਕੇ ਮੈਂ ਇਹ ਟਿੱਪਣੀ ਕੀਤੀ ਸੀ ਵੀ ਅਸੀਂ ਦੇਖੋ ਕਿੰਨੇ ਸਾਲ ਹੋ ਗਏ, ਤੁਸੀਂ ਦੇਖੋ ਇਹ ਛੱਡ ਦੋ ਤੁਸੀਂ ਝਾੜੂ ਵਾਲੇ ਜਦੋਂ ਆਏ ਨੇ
1: ਜੀ,
2: ਉਦੋਂ ਪਹਿਲਾਂ ਕਿੰਨੇ ਸਾਲ ਹੋ ਗਏ ਜ਼ੋਰ ਲਾਉਂਦੇ ਉਹਨੂੰ, ਕਦੇ ਖਹਿਰਾ ਸਾਹਿਬ ਆ ਗਏ, ਕਦੀ ਕੋਈ ਆ ਗਏ ਵੀ ਬਦਲਾਓ ਆਊਗਾ ਜੀ ਪੰਜਾਬ ਚ, ਬਦਲਾਓ ਆਊਗਾ, ਇਹ ਰਵਾਇਤੀ ਪਾਰਟੀਆਂ ਜੀ ਪਿੱਛੇ ਜਾਣੀਆਂ ਚਾਹੀਦੀਆਂ। ਪਰ ਮੈਂ ਵੇਖਿਆ ਵੀ ਸਾਡੇ ਲੋਕ, ਸਾਡੀ ਜਨਤਾ ਜਿਹੜੀ ਹੈ ਉਹੀ ਬਦਲਾਓ ਵਾਲੇ ਲੀਡਰਾਂ ਨੂੰ ਬਹੁਮਤ ਜੇ ਤੁਸੀਂ ਦੇਖੋ ਨਾ ਸਰਕਾਰ ਦੇ ਵਿਚ
1: ਜੀ,
2: ਜਿਹੜੀ ਜਿਹੜੀ ਜਿਹੜੇ ਦੂਜੀਆਂ ਪਾਰਟੀਆਂ ਚ ਸੀ ਉਹਨਾਂ ਦਾ ਹੀ ਬਹੁਮਤ ਇਸ ਸਰਕਾਰ ਦੇ ਵਿਚ ਹੈਗਾ, ਤੁਸੀਂ ਗਿਣ ਕੇ ਦੇਖ ਲੋ ਇਹਨਾਂ ਨੂੰ ਸਾਰਿਆਂ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਉਹੀ ਲੀਡਰ ਜਿਹੜੇ ਦੂਜੀਆਂ ਪਾਰਟੀਆਂ ਚ ਬੈਠੇ ਸੀ ਉਹੀ ਹੁਣ ਇਹਦੇ ਚ ਨੇ।
1: ਬਿਲਕੁਲ ਹੈ ਜੀ,
2: ਪਰ ਅਸੀਂ ਜਦੋਂ ਇਹਨਾਂ ਨੂੰ ਚੁਣ ਲਿਆ ਅਸੀਂ ਬੜੇ ਬੜੇ ਖੁਸ਼ ਹੋਏ ਵੀ ਅਸੀਂ ਬਦਲਾ ਲਿਆ ਤਾ ਜੀ
1: ਜੀ
2: ਹੈ ਜੀ, ਪਰ ਪੰਜ ਕੁ ਮਹੀਨੇ ਛੇ ਮਹੀਨੇ ਲੰਘੇ ਹੋਣਗੇ ਮੈਨੂੰ ਲੱਗਦਾ ਵੀ ਅਸੀਂ ਗਾਲਾਂ ਕੱਢਣ ਲੱਗ ਗਏ।
1: ਉਹੀ ਲੀਡਰ ਦੇਖੋ ਬੀਜੇਪੀ ਦੇ, ਉਹੀ ਲੀਡਰ ਹੁਣ ਬੀਜੇਪੀ ਦੇ ਵਿਚ ਵੀ ਜਾ ਰਹੇ ਨੇ
2: ਬਾਈ ਜੀ। ਮੈਂ ਨਾ ਇਸੇ ਗੱਲ ਕਰਕੇ ਨਾ ਹੁਣ ਆਪਾਂ ਨੀ ਕੋਈ ਵੀ ਇਹ ਸਿਸਟਮ ਤੇ ਨਾ ਆਪਾਂ ਨੀ ਗੱਲ ਕਰਨੀ ਕੋਈ ਵੀ, ਕਿਉਂਕਿ ਇਹ ਅਸਲ ਚ ਇਹਦੇ ਪਿੱਛੇ ਸਿਸਟਮ ਖੜਾ ਹੋਇਆ ਭਾਰਜ ਬਾਈ ਜੀ
1: ਜੀ।
2: ਇਹ ਲੀਡਰ ਤਾਂ ਅਗਲੇ ਪਾਸੇ ਸਾਨੂੰ ਇੱਕ ਚਿਹਰਾ ਵਿਖਾਇਆ ਜਾਂਦਾ ਵੀ ਕਦੀ ਆਹ ਬਦਲ ਗਿਆ, ਇੱਕ ਚਿਹਰਾ ਵੀ ਨੀ ਪਾਰਟੀਆਂ ਦੇ ਵਿਚ ਲੀਡਰ ਤਾਂ ਇਹ ਵੀ ਅਫਸੋਸਨਾਕ ਸਾਡਾ ਪਹਿਲੂ ਹੈਗਾ ਵੀ ਅਸੀਂ ਸਮਝ ਹੀ ਨੀ ਸਕਦੇ ਵੀ ਇੱਕ ਸਾਹਮਣੇ ਵਾਲਾ ਇੱਕ ਲੋਗੋ ਚੇਂਜ ਕੀਤਾ ਜਾਂਦਾ ਪਾਰਟੀ ਦਾ, ਆਹ ਪਾਰਟੀ ਆ ਗਈ ਆ ਗਈ ਅਸੀਂ ਉਹਦੇ ਪਿੱਛੇ ਖੜੇ, ਉਹੀ ਲੀਡਰ ਜਿਹੜੇ ਨੇ ਉਹ ਅਸੀਂ ਵਹਿੰਦੇ ਹੀ ਨੀ ਹੈਗੇ
3: ਵੀ ਉਹ ਕਦੀ ਕਿਸੇ ਪਾਰਟੀ ਹੁੰਦੇ ਨੇ, ਕਦੀ ਉਹ ਕਿਸੇ ਪਾਰਟੀ ਚ ਹੁੰਦੇ
1: ਜੀ,
3: ਇਹੀ ਲੀਡਰ ਉਹਨਾਂ ਨੂੰ ਗਦਾਰ ਕਹਿਣ ਲੱਗੇ ਹੁੰਦੇ ਨੇ, ਇਹੀ ਫਿਰ ਉਹਨਾਂ ਨੂੰ ਵਾਪਸ ਲੈਣ ਵੀ ਲੱਗੇ ਹੁੰਦੇ ਨੇ ਪਾਰਟੀਆਂ ਚ।
1: ਬਿਲਕੁਲ ਹੈ ਜੀ,
3: ਫਿਰ ਹੁਣ ਇਹ ਸਿਆਸਤ ਭਰਜ ਬਾਈ ਜੀ, ਹੁਣ ਅਸੀਂ ਇਹਦੇ ਤੇ ਟਿੱਪਣੀ ਕਰਦੇ ਆ ਵੀ ਇਹ ਸਾਡਾ ਲੋਕਤੰਤਰ ਜੀ ਫਲਾਣਾ ਜੀ ਧਮਕਾਣਾ ਜੀ, ਇਹ ਬਿਜ਼ਨਸ ਨਹੀਂ ਤੇ ਹੋਰ ਇਸ ਤੋਂ ਸੌਖਾ ਬਿਜ਼ਨਸ ਕਿਹੜਾ ਹੋ ਸਕਦਾ।
1: ਬਿਲਕੁਲ,
3: ਜਿਹੜਾ ਇੱਕ ਵਾਰੀ ਇਹਦੇ ਚ ਆ ਗਿਆ, ਇੱਕ ਵਾਰੀ ਵੋਟਾਂ ਨੂੰ ਚਾਰ ਪੈ ਗਈਆਂ, ਅਸੀਂ ਹੁਣ ਅਸੀਂ ਕੱਖ ਤੋਂ ਅਸੀਂ ਵਾਰ ਵਾਰ ਇਹ ਟਿੱਪਣੀਆਂ ਕਰੀ ਜਾਂਦੇ ਆ ਵੀ ਇਹਨਾਂ ਚ ਇੰਨੇ ਆਮ ਬੰਦੇ ਆ ਗਏ ਜੀ, ਉਹਨਾਂ ਨੇ ਏਡੇ ਵੱਡੇ ਘਰ ਬਣਾ ਲਏ ਜੀ, ਉਹਨਾਂ ਨੇ ਉਹ ਕਰ ਲਏ ਜੀ, ਹੈ ਪਰ ਜਿਹੜੇ ਇਹਨਾਂ ਦੇ ਪਿੱਛੇ ਖੜੇ ਨੇ ਬਾਈ ਜੀ, ਠੀਕ ਹੈ ਮੈਂ ਮੇਰਾ ਤੇ ਇਹਨਾਂ ਤੇ ਵੀ ਗਿਲਾ ਹੈ ਜਿਹੜੇ ਇਹ ਨਵੇਂ ਆਏ
1: ਜੀ,
3: ਪਰ ਬਾਈ ਜੀ ਜਿਹੜੇ ਪਿੱਛੇ ਇੰਨੇ ਸਾਲਾਂ ਤੋਂ ਖੜੇ ਨੇ, ਜਿਹੜੇ ਇਹਨਾਂ ਨੂੰ ਲਿਆਉਣ ਵਾਲੇ ਨੇ ਅੱਗੇ, ਕਦੀ ਕੋਈ ਨਵਾਂ ਚਿਹਰਾ ਲੈ ਆਉਂਦੇ ਨੇ, ਕਦੀ ਕੋਈ ਲੈ ਆਉਂਦੇ ਨੇ
1: ਜੀ,
3: ਅਸੀਂ ਉਹਨਾਂ ਦੇ ਬਾਰੇ ਤੇ ਕਦੀ ਸੋਚਿਆ ਹੀ ਨੀ ਬਾਈ
1: ਜੀ,
3: ਅਸੀਂ ਅੱਜ ਇਹਨਾਂ ਨੂੰ ਭੁੱਲ ਕੇ ਅਸੀਂ ਕਹਿੰਦੇ ਵੀ ਅਸੀਂ ਫਲਾਣੇ ਦੂਜਿਆਂ ਨੂੰ ਫਿਰ ਉਹਨਾਂ ਨੂੰ ਹੀ ਪਾਣੀ ਹੈ ਵੋਟ ਜੀ, ਕਾਂਗਰਸ ਨੂੰ ਪਾਉਣੀ ਹੈ, ਅਕਾਲੀਆਂ ਨੂੰ ਪਾਉਣੀ
1: ਹੈ।
3: ਭਾਰਜ ਬਾਈ ਜੀ ਹੋ ਸਕਦਾ ਤੁਸੀਂ ਮੇਰੀ ਗੱਲ ਪਤਾ ਨੀ ਸਮਝਦੇ ਹੋਵੋ ਨਾ ਸਮਝਦੇ ਹੋ,
1: ਸਮਝ ਰਹੇ ਜੀ,
3: ਇਹ ਜਿਹੜਾ ਸਿਸਟਮ ਨਾ ਜਿਹੜਾ ਜਿਹੜੀ ਗੱਲ ਤੁਹਾਨੂੰ ਤੁਆਣਾ ਸਾਹਿਬ ਨੇ ਉਦਣ ਕਹੀ ਸੀ
1: ਜੀ,
3: ਇਹ ਅਸਲ ਤੇ ਦਿੱਕਤ ਹੀ ਹੋਈ ਹੈ ਭਾਰਜ ਬਾਈ, ਤੁਸੀਂ ਆਪਣੇ ਸਿਸਟਮ ਦੇ ਹਿਸਾਬ ਨਾਲ ਗੱਲ ਕਰਦੇ ਹੋ, ਇੱਥੇ ਕਹਾਣੀ ਵੀ ਹੋਰ ਹੋਈ ਪਈ ਹੈ, ਇੱਥੇ ਸਾਨੂੰ ਆਪਣੇ ਸਿਰਫ ਆਪਣੇ ਨਿੱਜ ਤੋਂ ਬਿਨਾਂ ਹੋਰ ਦੂਜੇ ਨਾਲ ਕੋਈ ਮਤਲਬ ਨਹੀਂ।
1: ਬਿਲਕੁਲ ਹੈ ਜੀ,
3: ਅਸੀਂ ਥੋੜੀ ਬਹੁਤੀ ਇਮਾਨਦਾਰੀ ਜਿੱਥੋਂ ਅਸੀਂ ਖਾਂਦੇ ਹਾਂ, ਜਿੱਥੋਂ ਅਸੀਂ ਕਮਾਉਂਦੇ ਹਾਂ, ਅਸੀਂ ਉਹਦੇ ਬਾਰੇ 1% ਵੀ ਇਮਾਨਦਾਰ ਨਹੀਂ ਹੈਗੇ ਬਾਈ, ਜੇ ਅਸੀਂ 1% ਵੀ ਇਮਾਨਦਾਰ ਹੋ ਗਈ ਆ ਫਿਰ ਵੀ ਅਸੀਂ ਕੁਛ ਨਾ ਕੁਛ ਲੋਕਾਂ ਨੂੰ ਦੇ ਸਕਦੇ
1: ਜੀ। ਬਿਲਕੁਲ,
3: ਅਸੀਂ ਤਾਂ ਸਾਡਾ ਤਾਂ ਸਾਰਾ ਜ਼ੋਰ ਲੱਗਿਆ ਹੋਇਆ ਵੀ ਜਿੰਨਾ ਵੀ ਆਵੇ ਮਾਲ ਸਾਡੇ ਘਰੇ ਆ ਜਾਵੇ, ਸਾਡੇ ਇਹ ਨੀ ਪਤਾ ਸਾਨੂੰ ਸਾਡੇ ਬੱਚਿਆਂ ਨੇ ਰੋਟੀ ਦੇਣੀ ਹੈ ਕਿ ਨਹੀਂ ਦੇਣੀ, ਪਰ ਅਸੀਂ ਅਗਲੀਆਂ ਆਉਣ ਵਾਲੀਆਂ 7 ਪੀੜੀਆਂ ਵਾਸਤੇ ਕਮਾ ਲਈਏ, ਉਹਨਾਂ ਨੂੰ ਭਾਵੇਂ ਨਾਮ ਹੀ ਨਾ ਯਾਦ ਹੋਵੇ, ਇਹ ਤਾਂ ਸਾਨੂੰ ਦਾਦੇ ਦਾ ਨਾਂ ਯਾਦ ਹੈ, ਸਾਡੇ ਨੀ ਮੈਨੂੰ ਲੱਗਦਾ ਵੀ ਅੱਗੇ ਆਉਣ ਵਾਲੇ ਜਵਾਕ ਨੂੰ ਦਾਦੇ ਦਾ ਵੀ ਨਾਂ ਯਾਦ ਰਹਿਣਾ ਜਿਹੜੇ ਹਾਲਾਤ ਬਣੇ ਹੋਏ
1: ਜੀ। ਬਿਲਕੁਲ,
3: ਤੇ ਅਸੀਂ ਕੀ ਸੋਚਦੇ ਹਾਂ ਵੀ ਆਉਣ ਵਾਲੇ ਅਗਲੀਆਂ ਜਿਹੜੇ ਜਿੱਥੇ ਫੋਰਨ ਚ ਬੈਠੇ ਨੇ ਔਜਲਾ ਬਾਈ ਜੀ ਹਰੀ ਸਾਰੇ ਜਿੰਨੇ ਵੀ ਨੇ ਉੱਥੇ, ਉਹ ਜਿਹੜੇ ਬੱਚੇ ਨੇ ਉਹਨਾਂ, ਜੇ ਅਸੀਂ ਮੰਨ ਲਓ ਬੱਚਿਆਂ ਨੂੰ ਕਮਾਉਣ ਲਾ ਦਈਏ
1: ਤੇ
3: ਅਸੀਂ ਕਾਹਦੇ ਵਾਸਤੇ ਉਹੀ ਗੱਲ ਉਹਨਾਂ ਵਾਸਤੇ ਕਮਾਉਣਾ, ਅਸੀਂ ਆਪਣੀ ਉਹਨਾਂ ਨੂੰ ਤਿਆਰ ਕਰੋ ਤੇ ਉਹਨਾਂ ਨੂੰ ਕੱਢੋ ਵੀ ਆਪਣਾ ਕਮਾਉਣ ਤੇ ਖਾਣ, ਅਸੀਂ ਉਹਨਾਂ ਨੂੰ ਪਾਲਣ ਤੋਰੇ ਹੋਏ ਆ ਵੀ ਅਸੀਂ ਤਾਂ ਅੱਗੇ ਆਉਣ ਵਾਲੀਆਂ ਕਈ ਜ਼ਿੰਦਗੀਆਂ ਅਸੀਂ ਵੀ ਸੋਚਦੇ ਆ ਵੀ ਅਸੀਂ ਉਹਨਾਂ ਦਾ ਸਾਰਾ ਕੁਛ ਕਰਕੇ ਜਾਈਏ
1: ਜੀ। ਬਿਲਕੁਲ ਹੈ ਜੀ, ਉਹ ਦੇਖੋ ਪੱਛਮੀ ਸਭਿਆਚਾਰ ਦੇ ਪਿੱਛੇ ਕਿਤੇ ਨਾ ਕਿਤੇ ਇਹ ਵੀ ਤਾਂ ਬਣਾ ਲਿਆ ਨਾ ਕਿ ਗੋਰੇ ਜਿਹੜੇ ਨੇ ਭਾਈ ਉਹਨਾਂ ਦਾ ਤਾਂ ਰਹਿਣ ਸਹਿਣ ਹੀ ਵੱਖਰਾ, ਉਹ ਤਾਂ ਬੱਚਿਆਂ ਨੂੰ ਲੱਤ ਮਾਰ ਕੇ ਬਾਹਰ ਕੱਢ ਦਿੰਦੇ ਆ, ਆਪਣਾ ਖਾਓ ਆਪਣਾ
3: ਖਾਓ,
1: ਏਦਾਂ ਕੋਈ ਨੀ ਕਰਦਾ ਜੀ, ਇੱਥੇ ਵੀ ਨੀ ਕਰਦਾ ਜੀ,
3: ਜ਼ਿੰਮੇਵਾਰ ਬਣਾ ਕੇ ਕੱਢਦੇ ਨੇ
1: ਬੱਚੇ ਆਪ ਹੀ, ਜਦੋਂ ਜ਼ਿੰਮੇਵਾਰੀ ਚੱਕਣ ਲੱਗ ਜਾਂਦੇ ਨੇ ਸਮਝ ਜਾਂਦੇ ਨੇ ਜੀ, ਉਹ ਆਪੇ ਹੀ ਆਪਣਾ ਰਾਹ ਬਣਾ ਲੈਂਦੇ ਆ ਜੀ। ਜਾਮਦੇ ਨੂੰ ਲੈ ਤੇਰੇ ਲਈ ਬਣਾਇਆ, ਤੇਰੇ ਲਈ ਕੰਮ ਕਰਦੇ ਆ, ਆਪਣਾ ਮਜ਼ੇ ਲੋ ਨਜ਼ਾਰੇ ਲੋ, ਹਨਾ, ਫਿਰ ਉਹ ਜ਼ਮੀਨਾਂ ਦੀ ਗੱਲ ਆ ਜਾਂਦੀ ਆ ਭਈ ਮਤਲਬ ਕਿ ਬਾਪ ਦਾਦਾ ਮਰੂਗਾ ਤਾਂ ਜ਼ਮੀਨ ਸਾਡੀ ਆ, ਉੱਥੇ ਕਿਹੜਾ ਭੱਜੀ ਜਾਂਦੀ ਆ, ਲੈ ਇੰਨਾ ਕੁਝ ਹੈਗਾ, ਕੰਮ ਕਰਨ ਦੀ ਕੀ ਜ਼ਰੂਰਤ ਹੈ ਨਾ।
3: ਭਾਰਦਵਾ ਜੀ, ਅਸੀਂ ਇਸੇ ਸਿਸਟਮ ਦੇ ਵਿਚ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਵਾਸਤੇ ਸਾਰੀ ਜ਼ਿੰਦਗੀ ਆਪਣੇ ਗਵਾ ਦਿੰਦੇ ਹਾਂ,
1: ਉਹ ਤਾਂ ਅਸੀਂ ਕੰਡੇ ਬੀਜਦੇ ਹਾਂ, ਉਹਨਾਂ ਦੇ ਪੈਰਾਂ ਚ ਕੰਡੇ ਬੀਜਦੇ ਹਾਂ, ਆਪ ਕੁਝ ਜਿਉਂਦੇ ਨੀ ਗੇ,
3: ਬੀਜਦੇ ਹਾਂ ਬਿਲਕੁਲ, ਮੈਂ ਉਹੀ ਗੱਲ ਕਹਿਣ ਦਿਆਂ, ਪਰ ਫਿਰ ਜੇ ਅਸੀਂ ਆਪਣੀ ਜ਼ਿੰਦਗੀ ਗਵਾ ਵੀ ਦਿੰਦੇ ਹਾਂ, ਤੁਸੀਂ ਹੁਣ ਵਾਲਾ ਜਿਹੜਾ ਕਲਚਰ ਚੱਲਿਆ ਜਾਂ ਕਿੰਨੇ ਕਿਸੇ ਦੇਖਦੇ ਹੋ ਵੀ ਉਹ ਜਿਹੜੇ ਉਹ ਬਿਰਧ ਆਸ਼ਰਮ ਚ ਪਏ ਨੇ, ਕੋਈ ਕਿਤੇ ਪਏ ਨੇ, ਉਹਨਾਂ ਨੂੰ ਪੁੱਛਣ ਵਾਲੀ ਕੋਈ ਨੀ
1: ਜੀ, ਉਹ ਕਿਉਂਕਿ ਸਾਡਾ ਵਿਸ਼ਵਾਸ 84 ਲੱਖ ਜੂਨਾਂ ਚ ਨਾ ਭਾਈ, ਅਸੀਂ ਅਗਲੀ ਜੂਨੇ ਫਿਰ ਆ ਜਾਣਾ ਭਾਈ ਸੁੱਖ ਭੋਗਣ ਲਈ ਜੀ,
3: ਬਸ ਕਾਰਨ ਹੀ ਉਹੀ ਹੈ ਭਾਈ ਜੀ, ਅਸੀਂ ਨਾ ਮੈਨੂੰ ਤਾਂ ਚਲੋ ਪਤਾ ਨੀ, ਮੈਨੂੰ ਨਾ ਘੱਟੋ ਘੱਟ ਮੈਨੂੰ ਨੀ ਇਹ ਭਾਰਜ ਬਾਈ ਜੀ, ਜਿਹੜਾ ਇੱਕ ਤਾਂ ਇਹ ਲੋਕਤਾਂਤਰਿਕ ਸਿਸਟਮ ਹੈ ਨਾ, ਅਸਲ ਚ ਸਾਰੇ ਦੇਸ਼ਾਂ ਚ ਹੌਲੀ ਹੌਲੀ ਨਾ ਇਹ ਖਤਮ ਹੋਣ ਲੱਗ ਪਿਆ
1: ਜੀ। ਬਿਲਕੁਲ,
3: ਇਹ ਠੀਕ ਹੈ, ਹਰ ਇੱਕ ਦੌਰ ਹੁੰਦਾ, ਕਦੀ ਕੋਈ ਮੰਨ ਲਓ ਸਿਸਟਮ ਚੱਲਦਾ, ਕਦੀ ਕੋਈ ਚੱਲਦਾ,
1: ਜਿਵੇਂ ਅੱਜ ਤੋਂ 20-22 ਸਾਲ 25 ਸਾਲ ਪਹਿਲਾਂ ਇੱਥੇ ਦੇ ਬੱਚੇ ਜਿਹੜੇ ਨੇ ਨਾ ਉਹ ਧਰਮ ਤੋਂ ਪਾਸਾ ਵੱਟਣ ਲੱਗ ਗਏ ਸੀ ਨਾ, ਉਹੀ ਹਾਲਾਤ ਅੱਜ 20-25 ਸਾਲ ਬਾਅਦ ਇੰਡੀਆ ਚ ਸ਼ੁਰੂ ਹੋ ਚੁੱਕੇ ਨੇ।
3: ਬਿਲਕੁਲ,
1: ਨਵੀਂ ਜਨਰੇਸ਼ਨ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੀ, ਧੱਕੇ ਨਾਲ ਜਿਹੜਾ ਮਰਜ਼ੀ ਉਹਨਾਂ ਨੂੰ ਲਜਾਈ ਜਾਵੇ ਜਾਂ ਕਰੀ ਜਾਵੇ, ਪਰ ਆਪਣੇ ਮਨੋਂ ਉਹਨਾਂ ਨੂੰ ਪੁੱਛ ਲਓ, ਉਹਨਾਂ ਚੀਜ਼ਾਂ ਵਿੱਚ ਇਨਵੋਲਵ ਨਹੀਂ ਹੋਣਾ ਚਾਹੁੰਦੇ ਜੀ।
3: ਬਿਲਕੁਲ
1: ਜੀ,
3: ਕਿਉਂਕਿ ਫਿਰ ਉਹ ਧਰਮ ਦੇ ਵਿੱਚ ਮਜਬੂਰੀਆਂ ਬਹੁਤ ਵਿਖਾਈਆਂ ਜਾਂਦੀਆਂ ਨੇ ਨਾ ਬਈ। ਹੁਣ ਬੱਚਾ ਠੀਕ ਆ, ਚਲੋ ਉਹਦਾ ਮੰਨਣਾ ਉਹ ਗੱਲ ਵੱਖਰੀ ਹੈ, ਕੋਈ ਮੰਨਦਾ ਹੈ ਕੋਈ ਨਹੀਂ ਮੰਨਦਾ ਜਿਵੇਂ ਵੀ ਹੈ, ਪਰ ਉਹਨੂੰ ਮਜਬੂਰ ਵੀ ਫਿਰ ਬੱਚੇ ਨੂੰ ਉਹਦੇ ਵਿੱਚ ਹੀ ਕੀਤਾ ਜਾਂਦਾ ਨਾ, ਉਸੇ ਧਰਮ ਦੇ ਜਿਹੜਾ ਸਿਸਟਮ
1: ਉਹਨੂੰ ਇੱਕ ਤਰ੍ਹਾਂ ਦਾ ਬਲੈਕਮੇਲ ਕੀਤਾ ਜਾਂਦਾ ਨਾ ਕਿ ਭਾਈ ਇਹ ਸਾਡੀ ਸਭਿਅਤਾ ਹੈਗੀ ਆ, ਇਹ ਸਾਡਾ ਵਿਰਸਾ ਹੈ, ਸਾਡੀ ਵਿਰਾਸਤ ਹੈ, ਉਹਦੇ ਨਾਲ ਚੀਜ਼ਾਂ ਜੋੜ ਲਈਆਂ ਜਾਂਦੀਆਂ ਨਾ ਇਮੋਸ਼ਨਲ
3: ਕਰਦੇ ਜੀ। ਬਿਲਕੁਲ, ਮੈਂ ਤਾਂ ਨਾ ਜੀ ਮੈਂ ਵੇਖੋ ਜਿਹੜਾ ਬੰਦੇ ਦਾ ਐਕਸਪੀਰੀਅੰਸ ਹੁੰਦਾ ਨਾ, ਮੈਂ ਤਾਂ ਸਿਰਫ ਉਸੇ ਹਿਸਾਬ ਨਾਲ ਗੱਲ ਕਰਦਾ, ਮੈਨੂੰ ਨੀ ਪਤਾ ਠੀਕ ਹੈ। ਕਈ ਲੋਕ ਸੋਚਦੇ ਨੇ ਵੀ ਅਸੀਂ ਆਪਣੇ ਸਾਡੇ ਬੱਚੇ ਨੇ, ਮੰਨ ਲਓ ਅਸੀਂ ਉਹਨਾਂ ਵਾਸਤੇ ਚੰਗਾ ਸੋਚਦੇ ਫਿਰ ਉਸੇ ਸਿਸਟਮ ਦੇ ਦਾਇਰੇ ਚ ਲੈ ਕੇ ਆਉਂਦੇ ਉਹਨਾਂ
1: ਨੂੰ,
3: ਜਾਂ ਉਹਨੇ ਕਿਵੇਂ ਆ ਉਹ ਬੱਚੇ ਮੰਨ ਲਓ ਸਾਡੇ ਬੱਚੇ ਨੇ, ਅਸੀਂ ਮੰਨ ਲਓ ਕਿਸੇ ਨੇ ਆਪਣੇ ਕਿਸੇ ਖੁਸ਼ੀ ਨਾਲ ਉਹਨੇ ਕਿਤੇ ਕੋਈ ਵਿਆਹ ਕਰਾਉਣਾ ਕੁਛ ਕਰਾਉਣਾ, ਅਸੀਂ ਉਹਨੂੰ ਕਹਿੰਦੇ ਨਹੀਂ ਤੈਨੂੰ ਨੀ ਪਤਾ, ਅਸੀਂ ਤੈਨੂੰ
1: ਅਸੀਂ ਦੱਸਾਂਗੇ
3: ਠੀਕ ਹੈ ਜੀ, ਅਸੀਂ ਤੈਨੂੰ ਦੱਸਾਂਗੇ ਜਦੋਂ ਮੰਨ ਲਓ ਕਿਤੇ ਨਾਲ ਕਰਾਉਣਾ। ਫਿਰ ਜਦੋਂ ਬੱਚਾ ਮੰਨ ਲਓ ਉਸ ਗੱਲ ਤੋਂ ਕੋਈ ਬੱਚਾ ਭਟਕ ਕੇ ਜੇ ਕੋਈ ਗਲਤ ਮੰਨ ਲਓ ਕੋਈ ਉਹ ਕਰ ਜਾਂਦਾ ਹੈ, ਉੱਥੇ ਫਿਰ ਅਸੀਂ ਕਹਿੰਦੇ ਇਹ ਗਲਤ ਨੇ, ਇਹਨਾਂ ਦਾ ਰਿਸ਼ਤਾ ਗਲਤ ਹੈ ਜੀ।
1: ਨਹੀਂ ਉੱਥੇ ਫਿਰ ਨੱਕ ਦਾ ਸਵਾਲ ਬਣ ਜਾਂਦਾ, ਇੱਜ਼ਤ ਦਾ ਸਵਾਲ ਬਣ ਜਾਂਦਾ,
3: ਗੱਲ ਤਾਂ ਕਰਨ ਤਾਂ ਉਹੀ ਹੈ ਨਾ ਜੀ। ਫਿਰ ਅਸੀਂ ਕਿਉਂ, ਮੈਂ ਤਾਂ ਕਹਿੰਦਾ ਵੀ ਜ਼ਿੰਦਗੀ ਉਹਨਾਂ ਦੀ ਹੈ ਬੱਚਿਆਂ ਦੀ, ਤੁਸੀਂ ਉਹਨਾਂ ਨੂੰ ਜਿਉਣ ਦੇ ਨਾ ਉਹਨਾਂ ਦੇ ਹਿਸਾਬ ਨਾਲ। ਤੁਸੀਂ ਕੌਣ ਹੁੰਦੇ ਹੋ, ਮੰਨ ਲਓ ਕਿਸੇ ਦੀ ਅਰੇਂਜ ਮੈਰਿਜ ਕਰਾ ਦਿੰਦੇ ਹੋ, ਤੁਹਾਡਾ ਠੇਕਾ ਹੈਗਾ ਸਾਰੀ ਉਮਰ ਦਾ ਵੀ ਉਹ ਉਹੀ ਗੱਲ ਹੈ ਵੀ ਉਹ ਸਾਰੀ ਉਮਰ ਸਹੀ ਹੋਈ ਰਹਿਣ, ਜਾਂ ਉਹਨਾਂ ਦਾ ਤਲਾਕ ਨੀ ਹੋਊਗਾ ਤਾਂ ਉਹਨਾਂ ਦੀ ਨਾ ਬਣੇ।
1: ਬਿਲਕੁਲ ਹੈ ਜੀ, ਚਲੋ ਉਹਨਾਂ ਨੂੰ ਰਾਸਤਾ ਜਰੂਰ ਦੱਸਣੇ ਚਾਹੀਦੇ ਆ ਜਿੰਨੇ ਉਹਨਾਂ ਦੇ ਮੂਹਰੇ, ਚਲੋ ਇੱਕ ਰਾਸਤਾ ਉਹਨਾਂ ਨੂੰ ਦਿਖਦਾ, ਦੋ ਤਿੰਨ ਉਹਨਾਂ ਦੇ ਮੂਹਰੇ ਹੋਰ ਰੱਖੋ ਵੀ ਇਹਦੇ ਆਹ ਸਾਈਡ ਇਫੈਕਟ ਨੇ, ਆਹ ਚੰਗਾ ਜਿਹੜਾ ਹੈਗਾ ਤੇਰੀ ਚੋਣ ਤੂੰ ਕਰਨੀ, ਉਹਦੇ ਉੱਤੇ ਥੋਪੋ ਨਾ ਨਾ
3: ਚੋਣ ਤੂੰ ਕਰ
1: ਜੀ।
3: ਬਿਲਕੁਲ, ਮੈਂ ਉਹੀ ਮੇਰਾ ਕਹਿਣ ਦਾ ਚੋਣ ਅਖੀਰ ਤਾਂ ਉਹਨਾਂ ਦੇ ਛੱਡ ਦੋ, ਤੁਸੀਂ
1: ਡਿਸੀਜਨ ਨਹੀਂ ਨਾ ਬਣਾਉਣ ਦਿੱਤਾ ਜਾਂਦਾ ਉਹਨਾਂ ਨੂੰ ਆਪਣਾ। ਬਿਲਕੁਲ,
3: ਕਾਰਨ ਤਾਂ ਉਹੀ ਹੈ ਨਾ, ਫਿਰ ਉਹੀ ਸਾਡੀ ਇੱਜ਼ਤ ਹੈ ਜੀ, ਸਾਡਾ ਫਲਾਣਾ ਹੈ ਜੀ, ਸਾਡਾ ਟਮਕਾਣਾ ਹੈ ਜੀ।
1: ਬਿਲਕੁਲ, ਉਹੀ ਚੀਜ਼ ਜਿਹੜਾ ਸਾਡੇ ਹੁਣ ਜਿਹੜਾ ਚਾਹੇ ਵੋਟ ਸਿਸਟਮ ਦੇ ਵਿੱਚ ਵੀ ਉਹੀ ਇੱਕ ਦੂਸਰੇ ਨੂੰ ਪੁੱਛ ਕੇ ਪਾਉਂਦੇ ਆ, ਉਹ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਜਿੱਥੇ ਪੰਜਾਬੀ ਜਾਂ ਭਾਰਤੀ ਭਾਈਚਾਰਾ ਹੈਗਾ, ਇੱਕ ਦੂਸਰੇ ਨੂੰ ਵੋਟ ਪੁੱਛ ਕੇ ਪਾਉਂਦੇ ਆ ਵੀ ਕਿਹਨੂੰ ਵੋਟ ਪਾਈਏ ਭਾਈ।
3: ਅਸਲ ਚ ਨਾ ਭਾਰਜ ਬਾਈ, ਮੈਂ ਨਾ ਇੱਕ ਗੱਲ ਮੈਂ ਤੁਹਾਨੂੰ ਸਿਰੇ ਦੀ ਗੱਲ ਕਹਿ ਕੇ ਖਤਮ ਕਰਦਾ ਵਾਂ, ਜਿਹੜੀ ਕੋਈ ਮੇਰੀ ਭਾਵਨਾ ਸਮਝ ਸਕਦਾ ਹੋਊਗਾ ਉਹ ਸਮਝ ਲਏਗਾ ਉਸ ਗੱਲ ਨੂੰ। ਅਸੀਂ ਕਹਿੰਦੇ ਆ ਵੀ ਫਲਾਣੇ ਦਾ ਕਿਸੇ ਨੇ ਰੇਪ ਕਰਤਾ, ਠੀਕ ਹੈ ਜੀ, ਮੈਂ ਬੜਾ ਔਖਾ ਸ਼ਬਦ ਵਰਤਦਾ, ਮੈਂ ਕਦੇ ਵਰਤਿਆ ਨੀ ਇਹ, ਪਰ ਅਸੀਂ ਜਿਹਨੂੰ ਜਿਹਦੀ ਮੰਨ ਲਓ ਮਰਜ਼ੀ ਦੇ ਬਿਨਾਂ ਅਸੀਂ ਆਪਣੀ ਇੱਜ਼ਤ ਲਾ ਲਓ ਜਾਂ ਅਖੌਤੀ ਆ ਸਮਾਜ ਸਾਨੂੰ ਕੀ ਕਹੇਗਾ, ਅਸੀਂ ਕਿਸੇ ਨੂੰ ਕਿਤੇ ਤੋਰ ਦਿੰਦੇ ਆ, ਅਸੀਂ ਕਦੇ ਸੋਚਦੇ ਹੀ ਨੀ ਉਹਦੀ ਆਤਮਾ ਕਿਤੇ ਹੋਊਗੀ ਤੇ ਉਹ ਆਪ ਕਿਤੇ ਹੋਊਗੀ
1: ਜੀ। ਬਿਲਕੁਲ, ਬਿਲਕੁਲ
3: ਗੱਲ ਤਾਂ ਉਹੀ ਹੈ ਨਾ ਜੀ, ਅਸੀਂ ਸੋਚਣ ਨੂੰ ਇਸ ਗੱਲ ਨੂੰ ਤਿਆਰ ਹੀ ਨੀ ਹੈਗੀ ਵੀ ਅਸੀਂ ਖੁਦ ਅਸੀਂ ਰੇਪ ਨੀ ਕਰਵਾਉਂਦੇ ਜੀ। ਮੈਂ ਤਾਂ ਤੁਹਾਨੂੰ ਸਿਰੇ ਅਖੀਰਲੀ ਗੱਲ ਕਹਿ ਦੇਣਾ
1: ਜੀ,
3: ਅਸੀਂ ਆਪਣੀ ਇੱਜ਼ਤ ਪਿੱਛੇ ਅਸੀਂ ਕਿਸੇ ਨੂੰ ਵੀ ਮੰਨ ਲਓ ਮੈਨੂੰ ਮਜਬੂਰ ਕਰ ਦੇ ਕੋਈ ਵੀ ਤੂੰ ਇਸ ਰਿਸ਼ਤੇ ਚ ਇਹਦੇ ਚ ਤੈਨੂੰ ਵਧਣਾ ਪਊਗਾ
1: ਜੀ। ਬਿਲਕੁਲ,
3: ਫਿਰ ਉਹ ਕੀ ਹੈ ਜੇ ਮੇਰਾ ਹੁਣ ਮੇਰਾ ਮਨ ਨਾ ਕਰੇ ਵੀ ਮੈਂ ਭਾਰਜ ਬਾਈ ਨਾਲ ਗੱਲ ਕਰਨੀ ਹੈ, ਮੈਨੂੰ ਕੋਈ ਮਜਬੂਰ ਕਰੇ ਵੀ ਤੂੰ ਗੱਲ ਕਰ
1: ਜੀ,
3: ਫਿਰ ਉਹ ਕੀ ਹੋਊਗਾ ਜੀ।
1: ਉਹ ਸਰੀਰਕ ਤੌਰ ਦੇ ਉੱਤੇ ਨਹੀਂ, ਮਤਲਬ ਕਿ ਤੁਹਾਡੇ ਜਿਹੜੇ ਜਜ਼ਬਾਤ ਨੇ ਜਾਂ ਅਹਿਸਾਸ ਨੇ ਉਹਨਾਂ ਦੇ ਨਾਲ ਵੀ ਸਾਰਾ ਕੁਝ ਖਿਡਵਾੜ ਕੀਤਾ ਜਾ ਸਕਦਾ ਹੈ ਉਹਨੂੰ, ਪਰ ਅਸੀਂ ਕ੍ਰਾਈਮ ਨਹੀਂ ਨਾ ਮੰਨਦੇ। ਬਿਲਕੁਲ, ਸਾਡੇ ਸਮਾਜ ਚ ਇਹ ਚੀਜ਼ ਨਹੀਂ ਗੀ,
3: ਗੱਲ ਤਾਂ ਉਹੀ ਹੈ ਨਾ ਜੀ, ਉਹਨੂੰ ਅਸੀਂ ਸਮਝ ਹੀ ਨਹੀਂ ਸਕਦੇ ਬਾਈ ਜੀ ਵੀ ਅਸੀਂ ਕਰਦੇ ਕੀ ਆ
1: ਜੀ।
3: ਜੇ ਅਸੀਂ ਉਹੀ ਗੱਲ ਹੈ ਵੀ ਉਹਨਾਂ ਨੂੰ ਠੀਕ ਆ, ਆਪਾਂ ਜੋ ਸਮਝਾਉਣਾ ਹੈ ਜਿਹੜੀ ਆਪਣੀ ਜ਼ਿੰਮੇਵਾਰੀ ਬਣਦੀ ਆ ਉਹ ਠੀਕ ਹੈ
1: ਜੀ,
3: ਪਰ ਅਸੀਂ ਕਿਸੇ ਨੂੰ ਮਜਬੂਰ ਨਾ ਇਸ ਹੱਦ ਤੱਕ ਕਰੀਏ ਵੀ ਅਸੀਂ ਸਾਡੀ ਇੱਜ਼ਤ ਵਾਸਤੇ ਤੁਸੀਂ ਐਂ ਕਰੋ, ਇਹ ਸਾਰੇ ਮੈਂ ਇਹ ਸਾਰੇ ਸਿਸਟਮ ਦੇ ਉੱਤੇ ਗੱਲ ਕਰਦਾ
1: ਪਿਆ।
3: ਮੈਂ ਨਾ ਹੁਣ ਸਿਆਸੀ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਇਹਦੇ ਚ ਬਾਈ ਜੀ ਕੋਈ ਫਾਇਦਾ ਨੀ ਹੈਗਾ, ਇਹ ਐਵੇਂ ਚੱਲਣਾ ਸਿਸਟਮ, ਇਹ ਹੌਲੀ ਹੌਲੀ ਇਹਦਾ ਬੇੜਾ ਗਰਕ ਹੋਣਾ ਹੋਰ ਵੀ ਜਿਹੜੇ ਪਾਸੇ ਨੂੰ ਤੁਰ ਪਿਆ।
1: ਬਿਲਕੁਲ ਜੀ, ਹੁਣ ਤਾਂ ਚਾਟੀਆਂ ਵੱਡੀਆਂ ਲੈ ਕੇ ਪੈਣੀਆਂ, ਜਿੰਨਾ ਪਾਣੀ ਪਾਈ ਜਾਵਾਂਗੇ ਉਨੀ ਵਧੀ ਜਾਣੀ।
3: ਬਿਲਕੁਲ, ਉਹੀ
1: ਬਿਲਕੁਲ,
3: ਥੈਂਕ
1: ਯੂ ਜੀ, ਥੈਂਕ
3: ਯੂ,
1: ਸ਼ੁਕਰੀਆ ਜੀ, ਸ਼ੁਕਰੀਆ ਔਲਖ ਸਾਹਿਬ, ਸ਼ੁਕਰੀਆ। ਲਓ ਦੋਸਤੋ, ਇਹ ਸਾਂਝੀ ਮੁਕੱਦਰ ਜੀ ਜੁੜੇ ਸੀ, ਗੱਲਬਾਤ ਕਰਕੇ ਗਏ ਨੇ, ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਆ, ਤੇ ਅਮਰੀਕਾ ਦੀ ਮੈਂ ਗੱਲ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਇਰਾਨ ਦੀ ਗੱਲ ਕਰਦਾ ਤੇ ਕੁਵੈਤ ਦੇ ਵਿੱਚ ਚੱਲਦੇ ਆ ਹੁਣ। ਕੁਵੈਤ ਦੇ ਵੱਲੋਂ ਇਰਾਨ ਦੇ ਉੱਤੇ ਹਥਿਆਰਬੰਦ ਰੈਵੋਲੂਸ਼ਨਰੀ ਗਾਰਡ ਟੀਮ ਦੇ ਰਾਹੀਂ ਟਾਪੂ ਦੇ ਉੱਤੇ ਹਮਲਾ ਕਰਨ ਦਾ ਦੋਸ਼ ਲੱਗਿਆ। ਅੱਜ ਮੰਗਲਵਾਰ ਨੂੰ ਜਿਹੜਾ ਕੁਵੈਤ ਨੇ ਇਰਾਨ ਦੇ ਉੱਤੇ ਦੋਸ਼ ਲਾਇਆ ਕਿ ਉਸਨੇ ਮੱਧ ਪੂਰਬੀ ਦੇਸ਼ ਦੇ ਇੱਕ ਟਾਪੂ ਜਿੱਥੇ ਚੀਨ ਦੁਆਰਾ ਵਿੱਤ ਪੋਸ਼ਿਤ ਬੰਦਰਗਾਹ ਪ੍ਰੋਜੈਕਟ ਸਥਿਤ ਹੈ ਉਹਦੇ ਉੱਤੇ ਹਮਲਾ ਕਰਨ ਦੇ ਲਈ ਇੱਕ ਹਥਿਆਰਬੰਦ ਅਰਧ ਸੈਨਿਕ ਰੈਵੋਲੂਸ਼ਨਰੀ ਗਾਰਡ ਟੀਮ ਭੇਜੀ। ਇਹ ਘਟਨਾ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਹੈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਦੇ ਲਈ ਬੀਜਿੰਗ ਜਾਣ ਤੋਂ ਠੀਕ ਪਹਿਲਾਂ ਵਾਪਰੀ ਦੱਸੀ ਹੈ। ਇਰਾਨ ਨੇ ਕੁਵੈਤ ਦੇ ਉੱਤੇ ਇਸ ਦੋਸ਼ ਨੂੰ ਤੁਰੰਤ ਸਵੀਕਾਰ ਨਹੀਂ ਕੀਤਾ। ਕੁਵੈਤ ਦੇ ਉੱਤੇ ਜੰਗ ਦੇ ਦੌਰਾਨ ਖੇਤਰ ਦੇ ਵਿੱਚ ਅਜੇ ਵੀ ਕਾਇਮ ਅਸਥਿਰ ਜਿਹੜੀ ਜੰਗਬੰਦੀ ਦੇ ਦੌਰਾਨ ਵੀ ਇਸ ਦਾ ਜਿਹੜਾ ਇਰਾਨ ਦੇ ਵੱਲੋਂ ਵਾਰ ਵਾਰ ਹਮਲੇ ਕੀਤੇ ਗਏ ਸਨ। ਹਾਲਾਂਕਿ ਇਸ ਦੋਸ਼ ਅਤੇ ਪੂਰੇ ਖੇਤਰ ਦੇ ਵਿੱਚ ਜਾਰੀ ਹਮਲਿਆਂ ਨੇ ਖੇਤਰ ਨੂੰ ਮੁੜ ਖੁੱਲੀ ਜੰਗ ਦੇ ਵਿੱਚ ਧੱਕਣ ਦਾ ਖਤਰਾ ਜਿਹੜਾ ਪੈਦਾ ਕਰ ਦਿੱਤਾ। ਪਰ ਜਦੋਂ ਖ਼ਬਰਾਂ ਦੇਖਦੇ ਹਾਂ ਇਹਨਾਂ ਚੀਜ਼ਾਂ ਨੂੰ, ਜਦੋਂ ਟਰੰਪ ਸਾਹਿਬ ਜਿਹੜੇ ਨੇ ਚੀਨ ਜਾ ਰਹੇ ਨੇ ਤੇ ਉੱਥੇ ਵਿਜ਼ਿਟ ਕਰਨਗੇ ਤੇ ਉਹਨਾਂ ਨੂੰ ਭਰੋਸੇ 'ਚ ਲੈਣਗੇ, ਸਾਰਾ ਕੁਝ ਕਰਨਗੇ ਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਮੁਲਕ ਨੇ ਉਹ ਆਪਣੇ ਆਪ ਦੇ ਉੱਤੇ ਹਮਲੇ ਦਿਖਾਉਣਗੇ ਤੇ ਚੀਨ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨਗੇ, ਭਾਈ ਇਰਾਨ ਦੇ ਵਿਰੁੱਧ ਖੜਾ ਹੋ ਤੂੰ ਵੀ। ਉਹ ਕਹਿੰਦੇ ਜਿਹੜਾ ਜੋ ਵੀ ਪ੍ਰੋਪਾਗੰਡਾ ਚੱਲਦਾ ਵੱਡੀਆਂ ਸਿਆਸਤਾਂ ਨੇ। ਇਹ ਇਲਜ਼ਾਮ ਜਿਹੜਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਜ਼ਰਾਈਲ ਦੇ ਵਿੱਚ ਅਮਰੀਕੀ ਰਾਜਦੂਤ ਮਾਈਕ ਹਕਾਬੀ ਨੇ ਕਿਹਾ ਕਿ ਇਜ਼ਰਾਈਲ ਨੇ ਜੰਗ ਦੌਰਾਨ ਦੇਸ਼ ਦੀ ਰੱਖਿਆ ਦੇ ਲਈ ਸੰਯੁਕਤ ਅਰਬ ਅਮਰਾਤ UAE ਦੇ ਵਿੱਚ ਆਇਰਨ ਡੋਮ ਐਂਟੀ ਮਿਜ਼ਾਈਲ ਬੈਟਰੀਆਂ ਤੇ ਉਨ੍ਹਾਂ ਨੂੰ ਚਲਾਉਣ ਦੇ ਲਈ ਕਰਮਚਾਰੀ ਭੇਜੇ ਸਨ। ਇਸ ਨੇ ਇਜ਼ਰਾਈਲ ਅਤੇ UAE ਦੇ ਵਿਚਕਾਰ ਵਧਦੇ ਰੱਖਿਆ ਸਬੰਧਾਂ ਨੂੰ ਰੇਖਾਕਿਰਤ ਕੀਤਾ ਹੈ, ਜੋ ਕਿ ਦੋਵੇਂ ਦੇਸ਼ ਲੰਮੇ ਸਮੇਂ ਤੋਂ ਜਿਹੜਾ ਇਰਾਨ ਦੇ ਉੱਤੇ ਸ਼ੱਕ ਕਰਦੇ ਆ ਰਹੇ ਨੇ। ਹੋਰਮੁਜ਼ ਜਲ ਮਾਰਗ ਜਿਹੜਾ ਮੱਧ ਅਜੇ ਵੀ ਜਿਹੜਾ ਤਹਿਰਾਨ ਦੇ ਕਬਜ਼ੇ ਦੇ ਵਿੱਚ ਅਤੇ ਅਮਰੀਕੀ ਅਤੇ ਇਰਾਨ ਵਿਚਕਾਰ ਗੱਲਬਾਤ ਇਸ ਸਮੇਂ ਰੁਕੀ ਪਈ ਹੈ, ਜਿਸ ਦੇ ਨਾਲ ਸੰਘਰਸ਼ ਦੇ ਦੁਬਾਰਾ ਭੜਕਣ ਦਾ ਜਿਹੜਾ ਖਤਰਾ ਵੱਧ ਰਿਹਾ। ਕੁਵੈਤ ਦਾ ਦੋਸ਼ ਹੈ ਕਿ ਇਰਾਨ ਨੇ ਹਮਲੇ ਦੀ ਯੋਜਨਾ ਬਣਾਈ, ਇਹਦੇ ਉੱਤੇ ਜਿਹੜਾ ਉਨ੍ਹਾਂ ਨੇ ਦੁਸ਼ਮਣਬਾਜ਼ੀ ਕੀਤੀ ਹੈ, ਦੁਸ਼ਮਣੀ ਭਰੇ ਕੰਮ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ ਲਾਇਆ। ਇਸੇ ਤਰ੍ਹਾਂ US ਦਾ ਦਬਾਅ ਪਾਉਣਾ ਬੰਦ ਕਰੇ, ਕਹਿੰਦੇ US ਸਾਡੇ ਉੱਤੇ ਅਮਰੀਕਾ ਜਿਹੜਾ ਦਬਾਅ ਪਾਉਣਾ ਬੰਦ ਕਰੇ, ਇਰਾਨ ਨੇ ਇਹ ਜਿਹੜਾ ਬਿਆਨ ਦਿੱਤਾ ਹੈ। ਇਰਾਨ ਨੇ ਅਮਰੀਕਾ ਨੂੰ ਕਿਹਾ ਕਿ ਉਹ ਇੱਕ ਪਾਸੜ ਦਬਾਅ ਪਾਉਣਾ ਬੰਦ ਕਰਕੇ ਤਹਿਰਾਨ ਦੇ ਵੱਲੋਂ ਦਿੱਤੀਆਂ ਗਈਆਂ ਜਾਇਜ਼ ਜਿਹੜੀਆਂ ਸ਼ਰਤਾਂ ਨੂੰ ਮੰਨੇ। ਇਰਾਨ ਨੇ ਦਾਅਵਾ ਕੀਤਾ ਕਿ ਉਸਦੀਆਂ ਸ਼ਰਤਾਂ ਬਿਲਕੁਲ ਜਿਹੜੀਆਂ ਜਾਇਜ਼ ਨੇ। ਇਰਾਨੀ ਰਾਸ਼ਟਰਪਤੀ ਮਸੂਦ ਪੇਸ਼ਕੀਅਨ ਨੇ ਜਿਹੜਾ ਕਿਹਾ ਕਿ ਪਜੇਸ਼ਕੀਅਨ ਨੇ ਕਿਹਾ ਕਿ ਖੇਤਰੀ ਤਣਾਅ ਦੇ ਨਾਲ ਸਿੰਜਣ ਦੇ ਲਈ ਉਨ੍ਹਾਂ ਦੇ ਕੋਲ ਕਈ ਰਾਹ ਨੇ, ਜਿਨ੍ਹਾਂ ਦੇ ਵਿਚ ਮਾਨ ਸਨਮਾਨ ਅਤੇ ਅਧਿਕਾਰ ਦੇ ਨਾਲ ਕੀਤੀ ਜਾਣ ਵਾਲੀ ਜਿਹੜੀ ਗੱਲਬਾਤ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਿਹੜੀ ਇਹ ਵੀ ਗੱਲ ਕਹੀ ਹੈ ਕਿ ਜ਼ੋਰ ਦਿੱਤਾ ਕਿ ਦੇਸ਼ ਦੀਆਂ ਫੌਜੀ ਪ੍ਰਾਪਤੀਆਂ ਨੂੰ ਕੂਟਨੀਤੀ ਦੇ ਰਾਹੀਂ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਤੇ ਬਿਆਨ ਉਦੋਂ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਇਰਾਨ ਦੀਆਂ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਂਝ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਵੀ ਕਿਹਾ ਕਿ ਟਰੰਪ ਨੂੰ ਹੁਣ ਫੌਜੀ ਕਾਰਵਾਈ ਦੇ ਬਾਰੇ ਵਿਚਾਰ ਕਰਨਾ ਚਾਹੀਦਾ। ਇਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜਿਹੜੇ ਨੇ ਇਸਮਾਇਲ ਬਾਗਚੀ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਦੇ ਵੱਲੋਂ ਸ਼ਾਂਤੀ ਦੇ ਲਈ ਭੇਜੀਆਂ ਤਜਵੀਜ਼ਾਂ ਨੂੰ ਸਿਰਫ ਕੌਮੀ ਹਿੱਤਾਂ ਦੀ ਰਾਖੀ ਵੱਲ ਕੇਂਦਰਿਤ ਕਰ ਜਿਹੜਾ ਦੇਖਿਆ ਗਿਆ ਤੇ ਸਗੋਂ ਇਹ ਖੇਤਰੀ ਅਤੇ ਆਲਮੀ ਸਥਿਰਤਾ ਦੀ ਵੀ ਯਕੀਨੀ ਬਣਾਉਂਦੀਆਂ ਨੇ ਤੇ ਉਨ੍ਹਾਂ ਚੇਤਾਵਨੀ ਦਿੱਤੀ ਕਿ ਹੋਰਮੁਜ਼ ਜਲ ਮਾਰਗ ਦੇ ਮਾਮਲੇ ਦੇ ਵਿਚ ਜੇ ਕਿਸੇ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਨਾਲ ਹਾਲਾਤ ਹੋਰ ਵੀ ਗੁੰਝਲਦਾਰ ਹੋਣਗੇ। ਇਰਾਨੀ ਸਟੂਡੈਂਟਸ ਨਿਊਜ਼ ਏਜੰਸੀ ਦੇ ਮੁਤਾਬਕ ਰਾਸ਼ਟਰਪਤੀ ਪਜੇਸ਼ਕੀਅਨ ਨੇ ਇਹ ਟਿੱਪਣੀਆਂ ਫਰਾਜ਼ ਪੁਲਿਸ ਬਲ ਦੇ ਕਮਾਂਡਰ ਇਨ ਚੀਫ ਅਤੇ ਸੀਨੀਅਰ ਕਮਾਂਡਰਾਂ ਦੇ ਗਰੁੱਪ ਦੇ ਨਾਲ ਮੀਟਿੰਗ ਦੇ ਦੌਰਾਨ ਕੀਤੀਆਂ ਦੱਸੀਆਂ ਜਾ ਰਹੀਆਂ ਨੇ। ਮੀਟਿੰਗ ਦੇ ਵਿਚ ਉਨ੍ਹਾਂ ਨੂੰ ਜਿਹੜਾ ਉਸ ਕਾਰਵਾਈ ਦੇ ਬਾਰੇ ਰਿਪੋਰਟ ਹਾਸਲ ਕੀਤੀ ਜਿਸ ਨੂੰ ਇਰਾਨੀ ਅਧਿਕਾਰੀਆਂ ਨੇ ਹਾਲੀਆ ਥੋਪੀ ਗਈ ਜੰਗ ਦੱਸਿਆ। ਮੀਟਿੰਗ ਦੇ ਦੌਰਾਨ ਪਜੇਸ਼ਕੀਅਨ ਨੇ ਜਿਹੜਾ ਦੇਸ਼ ਦੇ ਅੰਦਰੂਨੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਦੇ ਉੱਤੇ ਜ਼ੋਰ ਦਿੱਤਾ। ਇਰਾਨ ਦੇ ਭਵਿੱਖ ਦੇ ਬਾਰੇ ਕਿਹਾ ਕਿ ਤਹਿਰਾਨ ਸਾਹਮਣੇ ਕਈ ਜਿਹੜੇ ਨੇ ਬਦਲ ਮੌਜੂਦ ਨੇ ਜਿਨ੍ਹਾਂ ਦੇ ਵਿਚ ਸਵੈਮਾਨ ਅਧਿਕਾਰ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਦੇ ਹੋਏ ਗੱਲਬਾਤ ਦੇ ਦੌਰ ਦੇ ਵਿਚ ਸ਼ਾਮਲ ਹੋਈਏ ਜਾਂ ਫਿਰ ਟਕਰਾਅ ਵਾਲੇ ਰਾਹ ਦੇ ਉੱਤੇ ਚੱਲਣਾ ਜਾਰੀ ਰੱਖੀਏ। ਦੋ ਹੀ ਰਾਹ ਨੇ ਸਾਡੇ ਕੋਲ। WHO ਦੀ ਮੀਟਿੰਗ ਦੇ ਵਿਚ ਤਾਈਵਾਨ ਮਨਜੂਰ ਨਹੀਂ ਹੈ, ਕਹਿੰਦੇ ਚੀਨ ਤਾਈਵਾਨ ਨੇ ਵਿਰੋਧ ਕਰ ਦਿੱਤਾ ਤੇ ਵਫਦ ਭੇਜਣ ਦਾ ਐਲਾਨ ਕਰ ਦਿੱਤਾ। ਚੀਨ ਨੇ ਸਪਸ਼ਟ ਕੀਤਾ ਕਿ ਉਹ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਵਿਸ਼ਵ ਸਿਹਤ ਸੰਗਠਨ WHO ਦੀ ਸਾਲਾਨਾ ਮੀਟਿੰਗ ਦੇ ਵਿਚ ਤਾਈਵਾਨ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦੇਗਾ। ਚੀਨ ਦੇ ਵੱਲੋਂ ਇਹ ਫੈਸਲਾ ਵਨ ਚਾਈਨਾ ਸਿਧਾਂਤ ਦੇ ਤਹਿਤ ਕੀਤਾ ਗਿਆ ਜਿਸਦੇ ਅਨੁਸਾਰ ਉਹ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾ ਗਾਓ ਜ਼ਿਆਨਕੂਨ ਨੇ ਜਿਹੜਾ ਕਿਹਾ ਕਿ ਚੀਨ ਦੀ ਲੋਕਤੰਤਰੀ ਸਰਕਾਰ ਹੀ ਪੂਰੇ ਦੇਸ਼ ਦੀ ਇਕਲੌਤੀ ਜਿਹੜੀ ਹੈ ਜਾਇਜ਼ ਸਰਕਾਰ ਹੈ ਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਤਾਇਵਾਨ ਦੀ ਸ਼ਮੂਲੀਅਤ ਦੇ ਉੱਤੇ ਰੋਕ ਲਗਾਈ ਗਈ ਹੈ। ਦੂਜੇ ਪਾਸੇ ਤਾਇਵਾਨ ਦੇ ਸਿਹਤ ਮੰਤਰੀ ਸ਼ੀ ਚੁੰਗ ਲਿਆਂਗ ਨੇ ਇਸ ਫੈਸਲੇ ਨੂੰ ਸ਼ਰਮਨਾਕ ਦੱਸਿਆ। ਉਨ੍ਹਾਂ ਕਿਹਾ ਕਿ ਆਲਮੀ ਸਿਹਤ ਚੁਣੌਤੀਆਂ ਦੇ ਦੌਰ ਦੇ ਵਿਚ ਤਾਇਵਾਨ ਨੂੰ ਬਾਹਰ ਰੱਖਣਾ ਗਲਤ ਹੈ। ਤਾਇਵਾਨ ਨੇ ਜਿਹੜਾ ਐਲਾਨ ਕੀਤਾ ਕਿ ਉਸ ਨੂੰ ਭਾਵੇਂ ਅਧਿਕਾਰਤ ਤੌਰ ਦੇ ਉੱਤੇ ਮੀਟਿੰਗ ਦੇ ਲਈ ਸੱਦਾ ਨਹੀਂ ਦਿੱਤਾ ਗਿਆ, ਪਰ ਉਹ ਆਪਣਾ ਵਫਦ ਜਨੇਵਾ ਭੇਜੇਗਾ ਜੋ ਮੀਟਿੰਗ ਤੋਂ ਅੱਡ ਹੋਰ ਮੁਲਕਾਂ ਦੇ ਜਿਹੜਾ ਮਾਹਿਰਾਂ ਦੇ ਨਾਲ ਜਿਹੜਾ ਮੀਟਿੰਗ ਕਰੇਗਾ। ਤਾਇਵਾਨ ਨੇ ਜਿਹੜਾ ਸੀ 2009 ਤੋਂ 2016 ਤੱਕ ਨਿਗਰਾਨ ਵਜੋਂ ਇਸ ਮੀਟਿੰਗ ਦੇ ਵਿਚ ਹਿੱਸਾ ਲਿਆ ਸੀ, ਪਰ 2017 ਤੋਂ ਚੀਨ ਨੇ ਉਸਦੇ ਜਿਹੜੇ ਰਾਹ ਦੇ ਵਿਚ ਅੜਿੱਕੇ ਜਿਹੜੇ ਡਾਉਣੇ ਸ਼ੁਰੂ ਕਰ ਦਿੱਤੇ। ਮੌਜੂਦਾ ਰਾਸ਼ਟਰਪਤੀ ਲਾਈ ਚਿੰਗ ਤੇ ਦੀਆਂ ਜਿਹੜੀਆਂ ਨੀਤੀਆਂ ਕਾਰਨ ਦੋਵੇਂ ਮੁਲਕਾਂ ਦੇ ਵਿਚਾਲੇ ਤਣਾਅ ਹੋਰ ਵਧਿਆ ਹੈ ਤੇ ਕੌਮਾਂਤਰੀ ਮੰਚਾਂ ਦੇ ਉੱਤੇ ਤਾਇਵਾਨ ਦੀ ਭੂਮਿਕਾ ਨੂੰ ਲੈ ਕੇ ਇਹ ਵਿਵਾਦ ਲਗਾਤਾਰ ਡੂੰਘਾ ਜਿਹੜਾ ਹੋ ਰਿਹਾ ਹੈ। ਮਿਡਲ ਈਸਟ ਕ੍ਰਾਈਸਿਸ ਜਿਹੜਾ ਏਅਰ ਕੈਨੇਡਾ ਫਲਾਈਟਾਂ ਦੀ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਦੇ ਹਾਂ। ਏਅਰ ਕੈਨੇਡਾ, ਏਅਰ ਫਰਾਂਸ, ਲੁਫਤਾਂਸਾ ਵੱਲੋਂ ਤਲ ਅਵੀਵ ਦੇ ਉੱਤੇ ਤੇ ਦੁਬਈ ਦੇ ਰੂਟ ਜਿਹੜੇ ਬੰਦ ਕਰ ਦਿੱਤੇ ਹੈ। ਇਰਾਨ ਕੌਨਫਲੈਕਟ ਜਿਹੜਾ ਇਹਦਾ ਕਾਰਨ ਦੱਸਿਆ ਜਾ ਰਿਹਾ, ਵੱਡੀ ਗਿਣਤੀ ਏਅਰਲਾਈਨਾਂ ਨੇ ਉਡਾਨਾਂ ਰੱਦ ਕੀਤੀਆਂ। ਇਰਾਨ ਦੀ ਜੰਗ ਦੇ ਕਾਰਨ ਪੈਦਾ ਹੋਈ ਰੁਕਾਵਟ ਤੋਂ ਬਾਅਦ ਮੱਧ ਪੂਰਬੀ ਹਵਾਬਾਜ਼ੀ ਕੰਪਨੀਆਂ ਨੇ ਆਪਣੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਖਾੜੀ ਖੇਤਰ ਤੋਂ ਬਾਹਰ ਦੀਆਂ ਏਅਰਲਾਈਨਾਂ ਯੂਰਪ ਅਤੇ ਏਸ਼ੀਆ ਵਿਚਕਾਰ ਆਪਣੀਆਂ ਉਡਾਨਾਂ ਨੂੰ ਇਸ ਖੇਤਰ ਦੇ ਮੁੱਖ ਕੇਂਦਰਾਂ ਤੋਂ ਦੂਰ ਮੋੜ ਰਹੀਆਂ ਨੇ। ਏਜੀਅਨ ਏਅਰਲਾਈਨਸ ਨੇ ਜਿਹੜੀਆਂ ਨੇ ਤਲ ਅਵੀਵ ਦੇ ਲਈ ਏਸ਼ੀਅਨ ਜਿਹੜੀ ਏਅਰਲਾਈਨਸ ਹੈ ਆਪਣੀਆਂ ਉਡਾਨਾਂ 21 ਮਈ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਦੁਬਈ ਦੇ ਲਈ ਉਡਾਨਾਂ 31 ਅਗਸਤ ਤੱਕ ਰੱਦ ਰਹਿਣਗੀਆਂ। ਏਅਰ ਕੈਨੇਡਾ ਨੇ ਤਲ ਅਵੀਵ ਅਤੇ ਦੁਬਈ ਦੇ ਲਈ ਆਪਣੀਆਂ ਸੇਵਾਵਾਂ 7 ਸਤੰਬਰ ਤੱਕ ਮੁਲਤਵੀ ਕਰ ਦਿੱਤੀਆਂ। ਏਅਰ ਫਰਾਂਸ ਕੇ ਐਲ ਐਮ ਨੇ ਵੀ ਤਲ ਅਵੀਵ, ਬੈਰੂਤ ਅਤੇ ਦੁਬਈ ਦੇ ਲਈ ਆਪਣੀਆਂ ਉਡਾਨਾਂ 27 ਮਈ ਤੱਕ ਰੋਕ ਦਿੱਤੀਆਂ। ਅਮਰੀਕੀ ਕੰਪਨੀ ਡੈਲਟਾ ਨੇ ਐਟਲਾਂਟਾ ਤੋਂ ਤਲ ਅਵੀਵ ਦੇ ਰੂਟ ਨੂੰ 30 ਨਵੰਬਰ ਤੱਕ ਮੁਅੱਤਲ ਕਰ ਦਿੱਤਾ, ਜਦਕਿ ਨਿਊਯਾਰਕ ਤੋਂ ਸੇਵਾਵਾਂ 6 ਸਤੰਬਰ ਨੂੰ ਸ਼ੁਰੂ ਕਰਨ ਦੀ ਯੋਜਨਾ। ਇਜ਼ਰਾਈਲ ਦੀ ਆਪਣੀ ਏਅਰਲਾਈਨ ਹੈ ਏਲ ਅਲ, ਉਨ੍ਹਾਂ ਨੇ ਵੀ ਜਿਹੜਾ ਦੁਬਈ ਦੇ ਲਈ 31 ਮਈ ਤੱਕ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ। ਬ੍ਰਿਟਿਸ਼ ਏਅਰਵੇਜ਼ ਨੇ ਮੱਧ ਪੂਰਬ ਦੇ ਲਈ ਆਪਣੀਆਂ ਸੇਵਾਵਾਂ ਘਟਾ ਦਿੱਤੀਆਂ ਤੇ ਜਿਦਾਹ ਨੂੰ ਪੱਕੇ ਤੌਰ ਦੇ ਉੱਤੇ ਆਪਣੇ ਨਕਸ਼ੇ ਤੋਂ ਹੀ ਹਟਾ ਦਿੱਤਾ, ਜਦਕਿ ਭਾਰਤ ਅਤੇ ਅਫਰੀਕਾ ਲਈ ਆਪਣੀ ਸਮਰੱਥਾ ਵਧਾ ਦਿੱਤੀ। ਫਿਨਏਅਰ ਜਿਹੜੀ ਹੈ ਫਿਨਲੈਂਡ ਵਾਲਿਆਂ ਦੀ, ਉਨ੍ਹਾਂ ਨੇ ਦੋਹਾ ਦੇ ਲਈ ਜਿਹੜਾ ਉਡਾਨਾਂ 2 ਜੁਲਾਈ ਤੱਕ ਰੱਦ ਕਰ ਦਿੱਤੀਆਂ ਤੇ ਉਹ ਇਰਾਕ, ਇਰਾਨ ਅਤੇ ਸੀਰੀਆ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰ ਰਹੀ ਹੈ। ਲੁਫਥਾਂਸਾ ਗਰੁੱਪ ਜਿਹੜਾ ਜਰਮਨ ਦਾ, ਤਲ ਅਵੀਵ ਦੇ ਲਈ 31 ਮਈ ਤੱਕ, ਦੁਬਈ ਦੇ ਲਈ 11 ਜੁਲਾਈ ਤੱਕ ਉਡਾਨਾਂ ਰੋਕ ਦਿੱਤੀਆਂ ਗਈਆਂ, ਜਦਕਿ ਤਹਿਰਾਨ ਅਤੇ ਮਸਕਟ ਵਰਗੇ ਸ਼ਹਿਰਾਂ ਦੇ ਲਈ ਸੇਵਾਵਾਂ 24 ਅਕਤੂਬਰ ਤੱਕ ਬੰਦ ਰਹਿਣਗੀਆਂ। ਤੁਰਕੀ ਦੀ ਪੇਗਾਸਸ ਏਅਰਲਾਈਨਸ ਨੇ ਇਰਾਨ, ਇਰਾਕ, ਕੁਵੈਤ ਅਤੇ ਦੋਹਾ ਸਮੇਤ ਕਈ ਦੇਸ਼ਾਂ ਦੇ ਲਈ ਆਪਣੀਆਂ ਉਡਾਨਾਂ 1 ਜੂਨ ਤੱਕ ਰੱਦ ਕਰ ਦਿੱਤੀਆਂ। ਆਸਟ੍ਰੇਲੀਆ ਦੀ ਕਟਾਸ ਜਿਹੜੀ ਹੈ ਏਅਰਲਾਈਨ, ਯੂਰਪੀ ਰੂਟਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਰੋਮ ਅਤੇ ਪੈਰਿਸ ਦੇ ਲਈ ਵਾਧੂ ਉਡਾਨਾਂ ਚਲਾ ਰਹੀ ਹੈ। ਸਿੰਗਾਪੁਰ ਏਅਰਲਾਈਨਸ ਨੇ ਵੀ ਦੁਬਈ ਦੇ ਲਈ ਆਪਣੀਆਂ ਸੇਵਾਵਾਂ 2 ਅਗਸਤ ਤੱਕ ਮੁਅੱਤਲ ਰੱਖਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਰੁਕਾਵਟਾਂ ਦੇ ਵਿਚਕਾਰ ਕੁਝ ਏਅਰਲਾਈਨਾਂ ਨੇ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਸੰਕੇਤ ਵੀ ਦਿੱਤੇ ਹੈ। ਕਤਰ ਏਅਰਵੇਜ਼ ਨੇ 10 ਮਈ ਤੋਂ ਇਰਾਕ ਦੇ ਬਗਦਾਦ, ਬਸਰਾ ਅਤੇ ਇਰਬਿਲ ਹਵਾਈ ਅੱਡਿਆਂ ਦੇ ਲਈ ਯਾਤਰੀ ਉਡਾਨਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। 16 ਜੂਨ ਤੋਂ ਆਪਣੇ ਅੰਤਰਰਾਸ਼ਟਰੀ ਨੈਟਵਰਕ ਨੂੰ 150 ਤੋਂ ਵੱਧ ਮੰਜ਼ਿਲਾਂ ਤੱਕ ਵਧਾਉਣ ਦੀ ਜਿਹੜੀ ਯੋਜਨਾ ਬਣਾਈ। ਮਲੇਸ਼ੀਆ ਏਅਰਲਾਈਨਸ ਵੀ ਜਿਹੜੀ ਹੈ 2 ਜੂਨ ਤੋਂ ਦੋਹਾ ਦੇ ਲਈ ਸੀਮਿਤ ਸੇਵਾਵਾਂ ਸ਼ੁਰੂ ਕਰੇਗੀ, ਹਾਲਾਂਕਿ ਵਿਜ਼ ਏਅਰ ਜਿਹੜੀ ਹੈ ਵਰਗੀਆਂ ਸਸਤੀਆਂ ਹਵਾਈ ਸੇਵਾਵਾਂ ਨੇ ਯੂਰਪੀ ਦੇਸ਼ਾਂ ਤੋਂ ਦੁਬਈ, ਆਬੂਧਾਬੀ ਅਤੇ ਓਮਾਨ ਦੇ ਲਈ ਉਡਾਨਾਂ ਸਤੰਬਰ ਦੇ ਅੱਧ ਤੱਕ ਮੁਅੱਤਲ ਕਰ ਦਿੱਤੀਆਂ। ਮਦੀਨਾ ਦੇ ਲਈ ਜਿਹੜਾ ਸਾਰੀਆਂ ਉਡਾਨਾਂ ਅਣਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤੀਆਂ ਗਈਆਂ। ਹਵਾਈ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਹੀਆਂ ਨੇ। ਸਥਿਤੀ ਦੇ ਆਧਾਰ ਦੇ ਉੱਤੇ ਹੀ ਆਉਣ ਵਾਲੇ ਸਮੇਂ ਦੇ ਵਿਚ ਸ਼ੈਡਿਊਲ ਦੇ ਵਿਚ ਹੋਰ ਜਿਹੜਾ ਬਦਲਾਅ ਕੀਤੇ ਜਾ ਸਕਦੇ ਹੈ। ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਕੁਝ ਚੰਗਾ ਨਹੀਂ ਵਾਪਰੇਗਾ। ਜਿਸ ਹਿਸਾਬ ਦੇ ਨਾਲ ਪਹਿਲਾਂ ਹੀ ਜਿਹੜੀਆਂ ਉਡਾਨਾਂ ਰੱਦ ਕੀਤੀਆਂ ਗਈਆਂ, 2 ਮਹੀਨਿਆਂ ਦੇ ਵਿਚ ਕੁਝ ਨਾ ਕੁਝ ਵੱਡਾ ਵਾਪਰੇਗਾ, ਇਹ ਸੰਕੇਤ ਕਿਤੇ ਨਾ ਕਿਤੇ ਮਿਲ ਰਹੇ ਨੇ। ਇਰਾਨ ਤੇ ਅਮਰੀਕਾ ਇਜ਼ਰਾਈਲ ਦੀ ਜੰਗ ਦੇ ਦੌਰਾਨ ਫਰਾਂਸ ਦੇ ਵਿਚ ਚੱਲੀਆਂ ਨੇ ਅੰਨੇਵਾਹ ਗੋਲੀਆਂ, 2 ਮੌਤਾਂ, ਨੀਸ ਪ੍ਰਸ਼ਾਸਨ ਨੇ ਸਕੂਲਾਂ ਦੇ ਵਿਚ ਐਲਾਨੀ ਹੈ ਛੁੱਟੀ। ਫਰਾਂਸ ਦੇ ਨੀਸ ਸ਼ਹਿਰ ਦੇ ਇਕ ਜਨਤਕ ਚੌਂਕ ਦੇ ਵਿਚ ਇਕ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿਚ ਦੋ ਲੋਕਾਂ ਦੀ ਮੌਤ ਹੋਈ, 6 ਹੋਰ ਜ਼ਖਮੀ ਹੋਏ ਤੇ ਸਥਾਨਕ ਅਧਿਕਾਰੀਆਂ ਤੇ ਸਰਕਾਰੀ ਵਕੀਲਾਂ ਅਨੁਸਾਰ ਇਸ ਘਟਨਾ ਨੂੰ ਨਸ਼ਿਆਂ ਦੇ ਨਾਲ ਸੰਬੰਧਿਤ ਮਾਮਲੇ ਦੇ ਵਜੋਂ ਦੇਖਿਆ ਜਾ ਰਿਹਾ। ਇਸ ਵੱਡੀ ਵਾਰਦਾਤ ਤੋਂ ਬਾਅਦ ਇਲਾਕੇ ਦੇ ਸਕੂਲਾਂ ਨੂੰ ਜਿਹੜਾ ਆਰਜ਼ੀ ਤੌਰ ਦੇ ਉਤੇ ਬੰਦ ਕਰ ਦਿੱਤਾ ਗਿਆ। ਕੈਲੀਫੋਰਨੀਆ ਦੀ ਖ਼ਬਰ ਹੈ, ਕਾਫ਼ੀ ਹੈਰਾਨੀਜਨਕ ਹੈ। ਕੈਲੀਫੋਰਨੀਆ ਦੀ ਮੇਅਰ ਜਿਹੜੀ ਹੈ ਨਿਕਲੀ ਹੈ ਚੀਨ ਦੀ ਏਜੰਟ, ਫੜੇ ਜਾਣ ਦੇ ਉਤੇ ਕਬੂਲਿਆ ਗੁਨਾਹ, ਅਸਤੀਫਾ ਦੇ ਦਿੱਤਾ ਗਿਆ। ਜਾਂਚ ਏਜੰਸੀ FBI ਨੇ ਦੱਖਣੀ ਕੈਲੀਫੋਰਨੀਆ ਦੇ ਆਰਕੇਡੀਆ ਸ਼ਹਿਰ ਦੀ ਮੇਅਰ ਜਿਹੜੀ ਹੈ ਆਈਲਿਨ ਵਾਂਗ 58 ਸਾਲਾਂ ਨੂੰ ਚੀਨ ਦੇ ਲਈ ਇਕ ਖੁਫੀਆ ਏਜੰਟ ਦੇ ਵਜੋਂ ਕੰਮ

ਪੋਸਟ ਕਰਵਾਉਣ ਦੇ ਵਿਚ ਮਦਦ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਚੀਨ ਦੇ ਜਿਨਜਿਆਂਗ ਖੇਤਰ ਦੇ ਵਿਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਦੋਸ਼ਾਂ ਨੂੰ ਨਕਾਰਨ ਵਾਲੇ ਆਰਟੀਕਲ ਵੀ ਪਬਲਿਸ਼ ਕਰਵਾਏ ਨੇ। ਫੈਡਰਲ ਚਾਰਜ ਲੱਗਣ ਤੋਂ ਬਾਅਦ ਵਾਂਗ ਨੂੰ ਜਿਹੜਾ ਸੋਮਵਾਰ ਨੂੰ ਬੀਤੇ ਦੇ ਵਿਚ ਆਰਕੇਡੀਆ ਸਿਟੀ ਕੌਂਸਲ ਅਤੇ ਮੇਅਰ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਦੇ ਨਾਲ ਅਸਤੀਫਾ ਦੇਣਾ ਪੈ ਗਿਆ ਦਿੱਤਾ ਗਿਆ। ਜੇਕਰ ਅਦਾਲਤ ਵਾਂਗ ਦੇ ਉਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਉਨ੍ਹਾਂ ਨੂੰ ਫੈਡਰਲ ਜੇਲ੍ਹ ਦੇ ਵਿਚ 10 ਸਾਲ ਤੱਕ ਦੀ ਸਜ਼ਾ ਜਿਹੜੀ ਹੋ ਸਕਦੀ ਹੈ। FBI ਦੇ ਜਿਹੜੇ ਨੇ ਅਧਿਕਾਰੀਆਂ ਤੇ ਰਾਸ਼ਟਰੀ ਸੁਰੱਖਿਆ ਵਿਭਾਗ ਨੇ ਇਸ ਨੂੰ ਅਮਰੀਕੀ ਲੋਕਤੰਤਰ ਦੇ ਵਿਚ ਵਿਦੇਸ਼ੀ ਦਖਲ ਅੰਦਾਜ਼ੀ ਦਾ ਇਕ ਗੰਭੀਰ ਮਾਮਲਾ ਦਸਿਆ। FBI ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਸੰਸਥਾਵਾਂ ਦੇ ਵਿਚ ਵਿਦੇਸ਼ੀ ਸਰਕਾਰਾਂ ਦੇ ਪ੍ਰਭਾਵ ਨੂੰ ਜੜੋ ਪੁੱਟਣ ਦੇ ਲਈ ਕਾਰਵਾਈ ਜਾਰੀ ਰਹੇਗੀ। ਇਸ ਮਾਮਲੇ ਦੇ ਵਿਚ ਚੀਨੋ ਹਿਲਸ ਦੇ ਰਹਿਣ ਵਾਲੇ ਯਾਓਨਿੰਗ ਮਾਈਕ ਸਨ ਦਾ ਜਿਹੜਾ ਨਾਂ ਵੀ ਸਾਹਮਣੇ ਆਇਆ ਜੋ ਪਹਿਲਾਂ ਹੀ ਅਜਿਹੇ ਮਾਮਲੇ ਦੇ ਵਿਚ ਜਿਹੜਾ ਸਜ਼ਾ ਘੱਟ ਰਿਹਾ। ਲਓ ਦੋਸਤੋ, ਇਹ ਸਾਂ ਜੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 9619 ਬਾਰ ਸਟੂਡੀਓ ਦਾ ਨੰਬਰ ਹੈ। ਔਜਲਾ ਸਾਹਿਬ ਲਿਖਦੇ ਨੇ ਕਿ ਮੋਦੀ ਜੀ ਵੀ ਫਿਨਲੈਂਡ ਵੱਲ ਆ ਰਹੇ ਨੇ ਜੀ। ਕਿਆ ਬਾਤ ਹੈ ਜੀ, ਆਜੋ ਜੀ ਆਜੋ ਤੇ ਆਪਣੇ ਅਨਮੋਲ ਭੱਟੀ ਜੀ ਲਿਖਦੇ ਨੇ ਕਿ ਸਤਿ ਸ੍ਰੀ ਅਕਾਲ ਦੋਸਤੋ ਜੀ, ਆਨੂੰ ਜੀ ਨਿੱਘਾ ਸਵਾਗਤ ਹੈ। ਜੇ ਮੈਂ ਗਲਤ ਨਹੀਂ ਪੜਿਆ ਤਾਂ ਨਾਮ ਉਨ੍ਹਾਂ ਦਾ ਅਨਮੋਲ ਭੱਟੀ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ। ਤੇ ਦੋਸਤੋ ਇਸੇ ਤਰ੍ਹਾਂ ਲੋ ਤੁਹਾਡੇ ਨਾਲ ਅੱਜ ਕਹਾਣੀ ਸਾਂਝੀ ਕਰਦੇ ਹਾਂ, ਬਾਕੀ ਗੱਲਾਂ ਬਾਤਾਂ ਆਪਾਂ ਫਿਰ ਕਰਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਲੋ ਫਿਰ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਤਮਾਸ਼ਾ। ਪਹਿਲਾਂ ਵੀ ਸੁਣਾਈ ਹੋਈ ਹੈ ਵੈਸੇ। ਤੇ ਕੱਲ ਜਿਹੜਾ ਸ਼ਹਾਦਤ ਹਸਨ ਮੰਟੋ ਹੋਣਾ ਦਾ ਜਨਮ ਦਿਨ ਸੀ ਤੇ ਉਨ੍ਹਾਂ ਦੇ ਦਿਨ ਦੇ ਉੱਤੇ ਮੈਂ ਇਹ ਵਾਅਦਾ ਕੀਤਾ ਸੀ। ਕਿਤੇ ਨਾ ਕਿਤੇ ਜੋ ਤੰਤਰ ਚੱਲਦਾ ਹੈ ਉਨ੍ਹਾਂ ਦੀ ਬਹੁਤ ਮਸ਼ਹੂਰ ਕਹਾਣੀ ਹੈ ਇਹ ਤਮਾਸ਼ਾ, ਤੇ ਉਹਦਾ ਜ਼ਿਕਰ ਤੁਹਾਡੇ ਨਾਲ ਕਰਦੇ ਹਾਂ। ਜੋ ਕੁਝ ਵੀ ਵਾਪਰ ਰਿਹਾ ਅੱਜ ਦੇ ਸਮੇਂ ਦੇ ਵਿਚ ਤੇ ਚਾਹੇ ਉਨ੍ਹਾਂ ਦੇ ਸਮਿਆਂ ਦੇ ਵਿਚ ਜੋ ਕੁਝ ਵੀ ਵਾਪਰਿਆ ਚੱਲਿਆ ਉਹਦੇ ਉੱਤੇ ਕਹਾਣੀ ਆਧਾਰਿਤ ਹੈ। ਤੇ ਇਕ ਛੋਟਾ ਜਿਹਾ ਬ੍ਰੇਕ ਅੱਧੇ ਸੈਕਿੰਡ ਦਾ ਲੈਣਾ, ਜ਼ਿਆਦਾ ਨਹੀਂ ਲੰਬਾ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। +358 44 9619 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇਕ ਵਾਰ ਨਿੱਘਾ ਸਵਾਗਤ ਹੈ। ਤੇ ਆਖਰੀ ਸਮੇਂ ਵੱਲ ਨੂੰ ਆਪਾਂ ਵਧ ਰਹੇ ਹਾਂ ਤੇ ਜਿਸ ਦੇ ਵਿਚ ਤੁਹਾਡੇ ਨਾਲ ਕਹਾਣੀ ਦੀ ਸਾਂਝ ਪਾਉਣ ਜਾ ਰਹੇ ਹਾਂ। ਤੇ ਪਹਿਲਾਂ ਵੀ ਵੈਸੇ ਕਹਾਣੀ ਸਾਂਝੀ ਕੀਤੀ ਹੈ, ਪਰ ਫਿਰ ਵੀ ਸਮੇਂ ਦੇ ਨਾਲ ਢੁੱਕਦੀ ਕਹਾਣੀ ਹੈ। ਤੇ ਸਾਦਤ ਹਸਨ ਮੰਟੋ ਸਾਹਿਬ ਦੀ ਕੱਲ ਜਨਮ ਦਿਨ ਜਿਹੜਾ ਲੰਘ ਕੇ ਗਿਆ ਤੇ ਉਨ੍ਹਾਂ ਦੇ ਦਿਨ ਦੇ ਉੱਤੇ ਕੱਲ ਮੈਂ ਵਾਅਦਾ ਕੀਤਾ ਸੀ, ਪਰ ਸਮਾਂ ਇਜਾਜ਼ਤ ਨਾ ਦੇਣ ਦੇ ਕਾਰਨ ਤੇ ਉਹ ਕਹਾਣੀ ਦਾ ਵਾਅਦਾ ਮੈਂ ਅੱਜ ਕੀਤਾ ਸੀ ਕਿ ਕੱਲ ਨੂੰ ਜ਼ਰੂਰ ਸੁਣਾਵਾਂਗੇ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਕਹਾਣੀ ਤਮਾਸ਼ਾ। ਸਾਦਤ ਹਸਨ ਮੰਟੋ ਜੀ ਲਿਖਦੇ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜੀ ਦਾ ਮੰਚ। ਇਹ ਕਹਾਣੀ ਕੀ ਕਹਿੰਦੀ ਹੈ? ਦੋ ਤਿੰਨ ਦਿਨਾਂ ਤੋਂ ਹਵਾਈ ਜਹਾਜ਼ ਕਾਲੀ ਸ਼ਿਕਾਰੀ ਚਿੜੀ ਵਾਂਗ ਆਪਣੇ ਖੰਭ ਖਿਲਾਰੀ ਚੁੱਪ ਚਪੀਤੇ ਆਸਮਾਨ ਦੇ ਵਿਚ ਉੱਡ ਰਹੇ ਸਨ, ਜਿਵੇਂ ਉਹ ਕਿਸੇ ਸ਼ਿਕਾਰ ਦੀ ਭਾਲ ਦੇ ਵਿਚ ਹੋਣ। ਲਾਲ ਸੂਈਆ ਹਨੇਰੀਆਂ ਵਾਰ ਵਾਰ ਕਿਸੇ ਹੋਣ ਵਾਲੀ ਖੂਨੀ ਦੁਰਘਟਨਾ ਦਾ ਸੁਨੇਹਾ ਲੈ ਕੇ ਆਉਂਦੀਆਂ ਹੋਣ। ਸੁੰਨਮਸਾਨ ਬਾਜ਼ਾਰਾਂ ਦੇ ਵਿਚ ਹਥਿਆਰਬੰਦ ਪੁਲਿਸ ਦੀ ਗਸ਼ਤ ਇਕ ਅਨੋਖਾ ਭਿਆਨਕ ਦ੍ਰਿਸ਼ ਸਿਰਜ ਰਹੀ ਸੀ। ਉਹ ਬਾਜ਼ਾਰ ਜਿਹੜੇ ਸਵੇਰ ਤੋਂ ਕੁਝ ਸਮਾਂ ਪਹਿਲਾਂ ਲੋਕਾਂ ਦੇ ਨਾਲ ਭਰੇ ਪਏ ਹੁੰਦੇ ਸਨ, ਹੁਣ ਕਿਸੇ ਅਣਜਾਣੇ ਡਰ ਦੇ ਨਾਲ ਸੁੰਨੇ ਹੋਏ ਪਏ ਨੇ। ਸ਼ਹਿਰ ਦੇ ਮਾਹੌਲ ਦੇ ਵਿਚ ਹੈਰਾਨ ਕਰਨ ਵਾਲੀ ਚੁੱਪ ਛਾਈ ਹੋਈ ਸੀ।
ਬਹੁਤ ਭਿਆਨਕ ਡਰ ਦਾ ਰਾਹ

ਖਾਲਿਦ ਆਪਣੇ ਘਰ ਦੇ ਵੀਰਾਨ ਜਿਹੇ ਮਾਹੌਲ ਦੇ ਵਿੱਚ ਸਹਿਮਿਆ ਹੋਇਆ ਆਪਣੇ ਅੱਬਾ ਦੇ ਕੋਲ ਬੈਠਾ ਗੱਲਾਂ ਕਰ ਰਿਹਾ। ਅੱਬਾ ਜੀ, ਹੁਣ ਤੁਸੀਂ ਮੈਨੂੰ ਸਕੂਲ ਕਿਉਂ ਨਹੀਂ ਜਾਣ ਦਿੰਦੇ? ਬੇਟਾ, ਅੱਜ ਸਕੂਲ ਦੇ ਵਿੱਚ ਛੁੱਟੀ ਹੈ, ਉਹਦਾ ਅੱਬਾ ਕਹਿੰਦਾ ਹੈ। ਮਾਸਟਰ ਜੀ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ ਕਿ ਅੱਜ ਛੁੱਟੀ ਹੈ। ਉਹ ਕੱਲ ਕਹਿ ਰਹੇ ਸੀ ਕਿ ਜਿਹੜਾ ਵਿਦਿਆਰਥੀ ਸਕੂਲ ਦਾ ਕੰਮ ਕਰਕੇ ਆਪਣੀ ਕਾਪੀ ਨਹੀਂ ਦਿਖਾਵੇਗਾ ਨਾ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਹ ਛੁੱਟੀ ਬਾਰੇ ਦੱਸਣਾ ਭੁੱਲ ਗਏ ਹੋਣੇ ਆ ਪੁੱਤ। ਤੁਹਾਡੇ ਦਫ਼ਤਰ ਦੇ ਵਿੱਚ ਵੀ ਛੁੱਟੀ ਹੋਵੇਗੀ ਫਿਰ ਤਾਂ ਅੱਬਾ ਜੀ? ਉਹ ਕਹਿੰਦੇ ਨੇ ਹਾਂ, ਸਾਡਾ ਦਫ਼ਤਰ ਵੀ ਅੱਜ ਬੰਦ ਹੈ। ਚਲੋ ਚੰਗਾ ਹੋਇਆ ਫਿਰ, ਕਹਿੰਦਾ, ਅੱਜ ਮੈਂ ਤੁਹਾਡੇ ਕੋਲੋਂ ਕੋਈ ਚੰਗੀ ਜਿਹੀ ਕਹਾਣੀ ਸੁਣਾਂਗਾ। ਇਹ ਗੱਲਾਂ ਹੋ ਹੀ ਰਹੀਆਂ ਨੇ ਕਿ 3-4 ਜਹਾਜ਼ ਚੀਕਦੇ ਹੋਏ ਉਹਨਾਂ ਦੇ ਸਿਰਾਂ ਦੇ ਉੱਤੋਂ ਦੀ ਲੰਘਦੇ ਹੈ। ਖਾਲਿਦ ਉਹਨਾਂ ਨੂੰ ਦੇਖ ਕੇ ਬਹੁਤ ਡਰ ਗਿਆ। ਉਹ ਪਿਛਲੇ 3-4 ਦਿਨਾਂ ਤੋਂ ਉਹਨਾਂ ਜਹਾਜ਼ਾਂ ਦੇ ਲੰਘਣ ਨੂੰ ਬੜੇ ਧਿਆਨ ਦੇ ਨਾਲ ਦੇਖ ਰਿਹਾ, ਪਰ ਉਹ ਕਿਸੇ ਨਤੀਜੇ ਦੇ ਉੱਤੇ ਨਹੀਂ ਸੀ ਪਹੁੰਚ ਸਕਿਆ। ਉਹ ਹੈਰਾਨ ਸੀ ਕਿ ਉਹ ਜਹਾਜ਼ ਸਾਰਾ ਦਿਨ ਧੁੱਪ ਦੇ ਵਿੱਚ ਚੱਕਰ ਕਿਉਂ ਕੱਟਦੇ ਰਹਿੰਦੇ ਨੇ। ਉਹ ਅੰਤ ਦੇ ਵਿੱਚ ਉਹਨਾਂ ਦੇ ਰੋਜ਼ ਆਉਣ ਤੋਂ ਤੰਗ ਪੈ ਕੇ ਹੋ ਕੇ ਕਹਿਣ ਲੱਗਿਆ, ਅੱਬਾ ਜੀ, ਮੈਨੂੰ ਇਹਨਾਂ ਜਹਾਜ਼ਾਂ ਤੋਂ ਇੰਨਾ ਡਰ ਕਿਉਂ ਲੱਗਦਾ ਹੈ? ਤੁਸੀਂ ਇਹਨਾਂ ਨੂੰ ਚਲਾਉਣ ਵਾਲਿਆਂ ਨੂੰ ਕਹਿ ਦਿਓ ਕਿ ਉਹ ਸਾਡੇ ਘਰ ਦੇ ਉੱਤੋਂ ਦੀ ਨਾ ਉੱਡਿਆ ਕਰਨ, ਮੈਨੂੰ ਡਰ ਲੱਗਦਾ ਹੈ। ਡਰ? ਕਿਤੇ ਤੂੰ ਸ਼ੁਦਾਈ ਤੇ ਨਹੀਂ ਹੋ ਗਿਆ ਹੈ ਖਾਲਿਦ? ਅੱਬਾ ਜੀ, ਇਹ ਜਹਾਜ਼ ਬੜੇ ਡਰਾਉਂਦੇ ਨੇ ਮੈਨੂੰ, ਤੁਸੀਂ ਨਹੀਂ ਜਾਣਦੇ, ਇਹ ਕਿਸੇ ਨਾ ਕਿਸੇ ਦਿਨ ਸਾਡੇ ਘਰ ਦੇ ਉੱਤੇ ਗੋਲੇ ਸੁੱਟਣਗੇ। ਕੱਲ ਸਵੇਰੇ ਮਾਮਾ ਨੌਕਰਾਣੀ ਅੰਮੀ ਜਾਨ ਨੂੰ ਕਹਿ ਰਹੀ ਸੀ, ਇਹਨਾਂ ਜਹਾਜ਼ ਵਾਲਿਆਂ ਦੇ ਕੋਲ ਬੜੇ ਗੋਲੇ ਨੇ, ਜੇ ਇਹਨਾਂ ਨੇ ਅਜਿਹੀ ਕੋਈ ਸ਼ਰਾਰਤ ਕੀਤੀ ਨਾ ਤਾਂ ਯਾਦ ਰੱਖਣ, ਮੇਰੇ ਕੋਲ ਵੀ ਇੱਕ ਬੰਦੂਕ ਹੈ, ਉਹੀ ਜਿਹੜੀ ਪਿਛਲੀ ਈਦ ਵਾਲੇ ਦਿਨ ਤੁਸੀਂ ਮੈਨੂੰ ਲੈ ਕੇ ਦਿੱਤੀ ਸੀ। ਖਾਲਿਦ ਦੇ ਬਾਪ ਨੇ ਆਪਣੇ ਮੁੰਡੇ ਦੀ ਇਸ ਹੌਸਲੇ ਵਾਲੀ ਗੱਲ ਦੇ ਉੱਤੇ ਹੱਸ ਕੇ ਆਖਿਆ, ਮਾਮਾ, ਨੌਕਰਾਣੀ ਤਾਂ ਪਾਗਲ ਏ, ਮੈਂ ਉਹਦੇ ਕੋਲੋਂ ਪਤਾ ਕਰਾਂਗਾ ਕਿ ਉਹ ਅਜਿਹੀਆਂ ਗੱਲਾਂ ਕਿਉਂ ਕਰਦੀ ਏ। ਤੂੰ ਵਿਸ਼ਵਾਸ ਕਰ, ਉਹ ਮੁੜ ਅਜਿਹੀਆਂ ਗੱਲਾਂ ਨਹੀਂ ਕਰੇਗੀ। ਖਾਲਿਦ ਉੱਠ ਕੇ ਆਪਣੇ ਕਮਰੇ ਦੇ ਵਿੱਚ ਚਲਿਆ ਗਿਆ ਤੇ ਹਵਾਈ ਬੰਦੂਕ ਕੱਢ ਕੇ ਨਿਸ਼ਾਨਾ ਲਾਉਣ ਦਾ ਅਭਿਆਸ ਕਰਨ ਲੱਗ ਪਿਆ, ਤਾਂ ਜੋ ਉਸ ਦਿਨ ਜਿੱਦਣ ਹਵਾਈ ਜਹਾਜ਼ ਗੋਲੇ ਸੁੱਟਣ ਨਾ, ਤਾਂ ਉਹਨਾਂ ਦਾ ਜਿਹੜਾ ਹੈ ਉਹਦਾ ਨਿਸ਼ਾਨਾ ਉੱਕ ਨਾ ਜਾਵੇ ਕਿਤੇ, ਤੇ ਉਹ ਚੰਗੀ ਤਰ੍ਹਾਂ ਬਦਲਾ ਲੈ ਸਕੇ। ਫਿਰ ਕਾਸ਼ ਇਹ ਬਦਲੇ ਦੀ ਭਾਵਨਾ ਹਰੇਕ ਬੰਦੇ ਨੂੰ ਵੱਢੀ ਜਾਵੇ। ਇਸੇ ਸਮੇਂ ਦੇ ਵਿੱਚ ਜਦ ਉਹ ਬੱਚਾ ਬਦਲਾ ਲੈਣ ਦੀ ਸੋਚ ਦੇ ਵਿੱਚ ਡੁੱਬਿਆ ਹੋਇਆ, ਤਰ੍ਹਾਂ ਤਰ੍ਹਾਂ ਦੇ ਟੀਚੇ ਬਣ ਰਿਹਾ, ਘਰ ਦੇ ਦੂਜੇ ਹਿੱਸੇ ਦੇ ਵਿੱਚ ਖਾਲਿਦ ਦਾ ਅੱਬਾ ਆਪਣੀ ਪਤਨੀ ਦੇ ਕੋਲ ਬੈਠਾ ਹੋਇਆ ਮਾਮਾ ਨੌਕਰਾਨੀ ਨੂੰ ਕਹਿ ਰਿਹਾ ਸੀ ਕਿ ਉਹ ਅੱਗੇ ਤੋਂ ਘਰ ਦੇ ਵਿੱਚ ਅਜਿਹੀ ਕੋਈ ਗੱਲ ਨਾ ਕਰੇ ਜਿਸ ਦੇ ਨਾਲ ਖਾਲਿਦ ਨੂੰ ਡਰ ਆਵੇ। ਨੌਕਰਾਨੀ ਤੇ ਪਤਨੀ ਨੂੰ ਅਜਿਹੀ ਤਾਕੀਦ ਕਰਕੇ ਉਹ ਅਜੇ ਬੂਹੇ ਦੇ ਬਾਹਰ ਜਾ ਹੀ ਰਿਹਾ ਸੀ ਕਿ ਨੌਕਰ ਇੱਕ ਭਿਆਨਕ ਖਬਰ ਲੈ ਕੇ ਆਇਆ ਕਿ ਸ਼ਹਿਰ ਦੇ ਲੋਕ ਬਾਦਸ਼ਾਹ ਦੇ ਰੋਕਣ ਦੇ ਉੱਤੇ ਵੀ ਸ਼ਾਮ ਨੂੰ ਇੱਕ ਆਮ ਜਲਸਾ ਕਰਨ ਵਾਲੇ ਨੇ ਤੇ ਬਾਦਸ਼ਾਹ ਨੇ ਰੋਕਿਆ ਹੈ, ਪਰ ਲੋਕ ਨਹੀਂ ਟਲਦੇ, ਡਰ ਹੈ ਕਿ ਕੋਈ ਨਾ ਕੋਈ ਦੁਰਘਟਨਾ ਜ਼ਰੂਰ ਹੋ ਜਾਣੀ ਹੈ। ਖਾਲਿਦ ਦਾ ਅੱਬਾ ਇਹ ਸੁਣ ਕੇ ਬਹੁਤ ਡਰ ਗਿਆ। ਹੁਣ ਉਹਨੂੰ ਵਿਸ਼ਵਾਸ ਹੋ ਚੁੱਕਿਆ ਸੀ ਕਿ ਮਾਹੌਲ ਦਾ ਅਸਧਾਰਨ ਤੌਰ ਦੇ ਉੱਤੇ ਸ਼ਾਂਤ ਹੋਣਾ, ਜਹਾਜ਼ਾਂ ਦੀਆਂ ਉਡਾਨਾਂ, ਬਾਜ਼ਾਰ ਦੇ ਵਿੱਚ ਹਥਿਆਰਾਂ ਦੇ ਨਾਲ ਪੁਲਿਸ ਦੀ ਗਸ਼ਤ, ਲੋਕਾਂ ਦੇ ਚਿਹਰਿਆਂ ਦੇ ਉੱਤੇ ਉਦਾਸੀ ਤੇ ਖੂਨੀ ਹਨੇਰੀਆਂ ਦਾ ਵਗਣਾ ਕਿਸੇ ਭਿਆਨਕ ਹਾਦਸੇ ਦੀਆਂ ਨਿਸ਼ਾਨੀਆਂ ਨੇ। ਉਹ ਹਾਦਸਾ ਕਿਸ ਕਿਸਮ ਦਾ ਹੋਵੇਗਾ, ਇਹ ਉਹਨਾਂ ਦੇ ਮੂਹਰੇ ਬਹੁਤ ਵੱਡਾ ਸਵਾਲ ਸੀ। ਇਹ ਖਾਲਿਦ ਦੇ ਅੱਬਾ ਵਾਂਗ ਕਿਸੇ ਨੂੰ ਵੀ ਪਤਾ ਨਹੀਂ ਸੀ, ਪਰ ਫਿਰ ਵੀ ਸਾਰਾ ਸ਼ਹਿਰ ਕਿਸੇ ਅਣਜਾਣੇ ਭੈ ਦੇ ਨਾਲ ਭਰਿਆ ਹੋਇਆ ਸੀ। ਸ਼ਹਿਰ ਜਾਣ ਦਾ ਖਿਆਲ ਛੱਡ ਕੇ ਖਾਲਿਦ ਦਾ ਅੱਬਾ ਕੱਪੜੇ ਵੀ ਬਦਲ ਨਹੀਂ ਸੀ ਸਕਿਆ ਕਿ ਜਹਾਜ਼ ਦੀ ਆਵਾਜ਼ ਨੇ ਉਹਨਾਂ ਨੂੰ ਡਰਾ ਦਿੱਤਾ।
ਉਹਨੂੰ ਇੰਜ ਲੱਗ ਰਿਹਾ ਸੀ ਜਿਵੇਂ ਸੈਂਕੜੇ ਬੰਦੇ ਇੱਕੋ ਆਵਾਜ਼ ਦੇ ਵਿੱਚ ਸਖਤ ਦਰਦ ਦੇ ਨਾਲ ਚੀਕ ਰਹੇ ਹੋਣ। ਖਾਲਦ ਜਹਾਜ਼ਾਂ ਦਾ ਰੋਲਾ ਸੁਣ ਕੇ ਆਪਣੀ ਹਵਾਈ ਬੰਦੂਕ ਸੰਭਾਲਦਾ ਹੋਇਆ ਕਮਰੇ ਦੇ ਵਿੱਚੋਂ ਦੌੜ ਕੇ ਬਾਹਰ ਆ ਗਿਆ ਤੇ ਜਹਾਜ਼ਾਂ ਨੂੰ ਗੌਹ ਦੇ ਨਾਲ ਦੇਖਣ ਲੱਗ ਪਿਆ ਤਾਂ ਜੋ ਉਹ ਜਦੋਂ ਗੋਲਾ ਮਾਰਨ ਲੱਗਣ ਤਾਂ ਉਹ ਆਪਣੀ ਹਵਾਈ ਬੰਦੂਕ ਦੇ ਨਾਲ ਗੋਲੀ ਮਾਰ ਕੇ ਉਹਨਾਂ ਨੂੰ ਹੇਠਾਂ ਸੁੱਟ ਲਵੇ। ਇਸ ਵੇਲੇ ਉਸ ਸੱਤਾਂ ਸਾਲਾਂ ਦੇ ਬੱਚੇ ਦੇ ਚਿਹਰੇ ਦੇ ਉੱਤੇ ਮਜ਼ਬੂਤ ਇਰਾਦੇ ਜ਼ਾਹਰ ਹੋ ਰਹੇ ਨੇ। ਉਹ ਖਿਡੌਣਾ ਬੰਦੂਕ ਨੂੰ ਹੱਥਾਂ ਦੇ ਵਿੱਚ ਫੜ ਕੇ ਬਹਾਦਰ ਸਿਪਾਹੀ ਤੋਂ ਵੀ ਵਧੀਆ ਤਰੀਕੇ ਦੇ ਨਾਲ ਖੜਾ ਸੀ। ਇੰਜ ਲੱਗਦਾ ਸੀ ਜਿਵੇਂ ਜਿਹੜੀ ਚੀਜ਼ ਬੜੇ ਚਿਰ ਤੋਂ ਉਹਨੂੰ ਡਰਾ ਰਹੀ ਸੀ ਉਹਨੂੰ ਉਹ ਜਿਹੜਾ ਖਤਮ ਕਰਨ ਦੇ ਉੱਤੇ ਅੜਿਆ ਖੜਾ ਸੀ। ਖਾਲਦ ਦੇ ਦੇਖਦਿਆਂ ਦੇਖਦਿਆਂ ਇੱਕ ਜਹਾਜ਼ ਦੇ ਵਿੱਚੋਂ ਕੋਈ ਚੀਜ਼ ਡਿੱਗੀ ਜਿਹੜੀ ਕਾਗਜ਼ ਦੇ ਟੁਕੜਿਆਂ ਵਰਗੀ ਸੀ। ਉਹਦੇ ਡਿੱਗਦਿਆਂ ਹੀ ਉਹਦੇ ਟੁਕੜੇ ਹਵਾ ਦੇ ਵਿੱਚ ਪਤੰਗਾਂ ਵਾਂਗ ਉੱਡਣ ਲੱਗ ਪਏ। ਉਹਨਾਂ ਦੇ ਵਿੱਚੋਂ ਕੁਝ ਟੁਕੜੇ ਖਾਲਦ ਦੇ ਘਰ ਦੀ ਛੱਤ ਦੇ ਉੱਤੇ ਵੀ ਡਿੱਗੇ। ਖਾਲਦ ਭੱਜਦਾ ਹੋਇਆ ਛੱਤ ਦੇ ਉੱਤੇ ਗਿਆ ਤੇ ਉਹ ਟੁਕੜੇ ਚੁੱਕ ਕੇ ਹੇਠਾਂ ਆਪਣੇ ਅੱਬਾ ਦੇ ਕੋਲ ਆ ਖੜਿਆ। ਬੋਲਿਆ, ਅੱਬਾ ਜੀ, ਮਾਮਾ, ਨੌਕਰਾਨੀ ਸੱਚੀ ਮੁੱਚੀ ਝੂਠ ਬੋਲ ਰਹੀ ਸੀ। ਜਹਾਜ਼ਾਂ ਨੇ ਤਾਂ ਗੋਲੀਆਂ ਦੀ ਥਾਂ ਇਹ ਕਾਗਜ਼ ਸੁੱਟੇ ਨੇ। ਅਸੀਂ ਵੀ ਚੁੱਕਦੇ ਹੁੰਦੇ ਸੀ, ਕੋਈ ਜਾਣਕਾਰੀ ਹੁੰਦੀ ਸੀ ਨਾ ਸਰਕਾਰੀ, ਤਾਂ ਉੱਥੇ ਜਹਾਜ਼ ਦੇ ਉੱਤੋਂ ਜਿਹੜੇ ਇਸ ਤਰ੍ਹਾਂ ਪੰਫਲੇਟ ਸੁੱਟੇ ਜਾਂਦੇ ਸੀ ਉਹਨਾਂ ਸਮਿਆਂ ਚ। ਖਾਲਦ ਦੇ ਅੱਬਾ ਨੇ ਉਹ ਕਾਗਜ਼ ਪੜ੍ਹਨੇ ਸ਼ੁਰੂ ਕੀਤੇ ਤਾਂ ਉਹਦਾ ਰੰਗ ਪੀਲਾ ਪੈ ਗਿਆ। ਹੋਣ ਵਾਲੀ ਦੁਰਘਟਨਾ ਦੀ ਤਸਵੀਰ ਹੁਣ ਉਹਦੇ ਸਾਹਮਣੇ ਸਪਸ਼ਟ ਹੋਣ ਲੱਗ ਪਈ ਸੀ। ਉਸ ਇਸ਼ਤਿਹਾਰ ਦੇ ਵਿੱਚ ਕਿਹਾ ਗਿਆ ਸੀ ਕਿ ਬਾਦਸ਼ਾਹ ਕੋਈ ਜਲਸਾ ਕਰਨ ਦੀ ਆਗਿਆ ਨਹੀਂ ਦਿੰਦਾ, ਜੇ ਕੋਈ ਉਹਦੀ ਮਰਜ਼ੀ ਦੇ ਵਿਰੁੱਧ ਜਲਸਾ ਕਰੇਗਾ ਨਾ ਤਾਂ ਉਹਦੇ ਨਤੀਜੇ ਦੀ ਜ਼ਿੰਮੇਵਾਰੀ ਆਪ ਜਨਤਾ ਨੂੰ ਭੁਗਤਣੀ ਪਊ। ਆਪਣੇ ਅੱਬਾ ਨੂੰ ਇਸ਼ਤਿਹਾਰ ਪੜ੍ਹਨ ਤੋਂ ਬਾਅਦ ਇਸ ਤਰ੍ਹਾਂ ਹੈਰਾਨ ਤੇ ਪਰੇਸ਼ਾਨ ਦੇਖ ਕੇ ਖਾਲਦ ਨੇ ਘਬਰਾ ਕੇ ਪੁੱਛਿਆ, ਇਸ ਕਾਗਜ਼ ਦੇ ਉੱਤੇ ਕਾਗਜ਼ ਤੇ ਇਹ ਤੇ ਨਹੀਂ ਲਿਖਿਆ ਹੋਇਆ ਕਿ ਉਹ ਸਾਡੇ ਘਰ ਤੇ ਗੋਲੇ ਸੁੱਟਣਗੇ? ਅੱਬਾ, ਖਾਲਦ, ਇਸ ਵੇਲੇ ਤੂੰ ਜਾ ਇੱਥੋਂ, ਹੁਣ ਜਾ ਆਪਣੀ ਬੰਦੂਕ ਦੇ ਨਾਲ ਜਾ ਕੇ ਖੇਡ। ਪਰ ਇਸ ਕਾਗਜ਼ ਦੇ ਉੱਤੇ ਲਿਖਿਆ ਕੀ ਹੈ ਅੱਬਾ? ਲਿਖਿਆ ਹੈ ਕਿ ਅੱਜ ਸ਼ਾਮ ਨੂੰ ਇੱਕ ਤਮਾਸ਼ਾ ਹੋਵੇਗਾ। ਖਾਲਦ ਦੇ ਅੱਬਾ ਨੇ ਗੱਲ ਨੂੰ ਅੱਗੇ ਵਧਣ ਦੇ ਡਰ ਤੋਂ ਝੂਠ ਬੋਲਦਿਆਂ ਕਹਿ ਦਿੱਤਾ ਸੀ ਉਹਨੂੰ। ਤਮਾਸ਼ਾ ਹੋਵੇਗਾ, ਫਿਰ ਤਾਂ ਅਸਾਂ ਵੀ ਦੇਖਾਂਗੇ ਨਾ। ਕੀ ਆਖਿਆ? ਇਸ ਤਮਾਸ਼ੇ ਦੇ ਵਿੱਚ ਤੁਸੀਂ ਮੈਨੂੰ ਨਹੀਂ ਲੈ ਕੇ ਜਾਵੋਗੇ? ਲੈ ਚੱਲਾਂਗਾ, ਪਰ ਇਸ ਵੇਲੇ ਤੂੰ ਕਿਤੇ ਜਾ ਕੇ ਖੇਡ ਲੈ। ਹੁਣ ਕਿੱਥੇ ਖੇਡਾਂ? ਬਾਜ਼ਾਰ ਤੁਸੀਂ ਜਾਣ ਨਹੀਂ ਦਿੰਦੇ। ਮਾਮਾ ਮੇਰੇ ਨਾਲ ਖੇਡਦੀ ਨਹੀਂ। ਮੇਰਾ ਦੋਸਤ ਤੁਫੈਲ ਵੀ ਤਾਂ ਅੱਜ ਕੱਲ ਇੱਥੇ ਨਹੀਂ ਆਉਂਦਾ। ਫਿਰ ਦੱਸੋ ਮੈਂ ਕਿਹਦੇ ਨਾਲ ਖੇਡਾਂ? ਸ਼ਾਮ ਵੇਲੇ ਤਮਾਸ਼ਾ ਦੇਖਣ ਜਾਵਾਂਗੇ ਨਾ ਆਪਾਂ? ਕਿਸੇ ਜਵਾਬ ਦੀ ਉਡੀਕ ਕੀਤੇ ਬਿਨਾਂ ਖਾਲਦ ਕਮਰੇ ਤੋਂ ਬਾਹਰ ਨਿਕਲ ਗਿਆ ਤੇ ਵੱਖ ਵੱਖ ਕਮਰਿਆਂ ਦੇ ਵਿੱਚ ਅਵਾਰਾ ਫਿਰਦਾ ਫਰਾਂਦਾ ਹੋਇਆ ਆਪਣੇ ਅੱਬਾ ਦੀ ਬੈਠਕ ਦੇ ਵਿੱਚ ਚਲਿਆ ਗਿਆ, ਜਿਹਦੀਆਂ ਖਿੜਕੀਆਂ ਬਾਜ਼ਾਰ ਦੇ ਵੱਲ ਖੁੱਲਦੀਆਂ ਸਨ। ਖਿੜਕੀ ਦੇ ਨੇੜੇ ਬਹਿ ਕੇ ਉਹ ਬਾਜ਼ਾਰ ਦੇ ਵੱਲ ਦੇਖਣ ਲੱਗ ਪਿਆ। ਕੀ ਦੇਖਦਾ ਹੈ ਕਿ ਇੱਕ ਦੁਕਾਨਾਂ ਤਾਂ ਬੰਦ ਨੇ, ਇਹ ਦੁਕਾਨਾਂ ਜਿਹੜੀਆਂ ਸਨ ਸਾਰੀਆਂ ਬੰਦ ਸੀ, ਪਰ ਲੋਕਾਂ ਦਾ ਆਉਣਾ ਜਾਣਾ ਜਾਰੀ ਹੈ। ਲੋਕ ਜਲਸੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਨੇ। ਉਹ ਬਹੁਤ ਹੈਰਾਨ ਸੀ ਕਿ ਦੁਕਾਨਾਂ ਕਿਉਂ ਬੰਦ ਨੇ। ਇਸ ਮਸਲੇ ਨੂੰ ਸਮਝਣ ਦੇ ਲਈ ਉਹਨੇ ਆਪਣੇ ਨਿੱਕੇ ਜਿਹੇ ਦਿਮਾਗ ਦੇ ਉੱਤੇ ਬਹੁਤ ਜ਼ੋਰ ਪਾਇਆ, ਪਰ ਕੋਈ ਨਤੀਜਾ ਨਾ ਕੱਢ ਸਕਿਆ। ਬਹੁਤ ਸੋਚਾਂ ਦੇ ਬਾਅਦ ਦੇ ਵਿੱਚ ਉਹਨੇ ਇਹ ਸੋਚਿਆ ਕਿ ਲੋਕਾਂ ਨੇ ਉਸ ਤਮਾਸ਼ੇ ਜਿਸ ਦੇ ਇਸ਼ਤਿਹਾਰ ਜਿਹੜੇ ਨੇ ਜਹਾਜ਼ ਵੰਡ ਰਹੇ ਨੇ, ਉਹਨਾਂ ਨੂੰ ਦੇਖਣ ਦੇ ਲਈ ਹੀ ਦੁਕਾਨਾਂ ਬੰਦ ਕੀਤੀਆਂ ਹੋਣੀਆਂ ਨੇ। ਹੁਣ ਇਸ ਖਿਆਲ ਨੇ ਖਾਲਦ ਨੂੰ ਬੇਚੈਨ ਕਰ ਦਿੱਤਾ ਕਿ ਫੇਰ ਤਾਂ ਉਹ ਤਮਾਸ਼ਾ ਬਹੁਤ ਹੀ ਦਿਲਚਸਪ ਤੇ ਸ਼ਾਨਦਾਰ ਹੋਏਗਾ, ਜਿਸਦੇ ਲਈ ਸਾਰੇ ਬਾਜ਼ਾਰ ਬੰਦ ਨੇ। ਉਸ ਸਮੇਂ ਦੀ ਬੇਚੈਨੀ ਦੇ ਨਾਲ ਉਡੀਕ ਕਰਨ ਲੱਗ ਪਿਆ ਕਿ ਕਦੋਂ ਤਮਾਸ਼ਾ ਸ਼ੁਰੂ ਹੋ, ਜਦੋਂ ਅੱਬਾ ਉਹ ਤਮਾਸ਼ਾ ਵਿਖਾਉਣ ਲੈ ਕੇ ਜਾਵੇਗਾ। ਸਮਾਂ ਲੰਘਦਾ ਗਿਆ, ਉਹ ਖੂਨੀ ਘੜੀ ਵੀ ਨੇੜੇ ਆਉਣ ਲੱਗ ਪਈ। ਤੀਜੇ ਪੈਰ ਦਾ ਸਮਾਂ ਖਾਲਦ, ਉਹਦਾ ਬਾਪ ਤੇ ਅੰਮਾ ਤਿੰਨੇ ਵਿਹੜੇ ਦੇ ਵਿੱਚ ਚੁੱਪ ਬੈਠੇ ਇੱਕ ਦੂਜੇ ਵੱਲ ਦੇਖ ਰਹੇ। ਹਵਾ ਸਿਸਕਦੀ ਹੋਈ ਚੱਲ ਰਹੀ, ਤੜ ਤੜ ਤੜ ਤੜ ਤੜ ਤੜ। ਇਹ ਆਵਾਜ਼ ਸੁਣਦਿਆਂ ਹੀ ਖਾਲਦ ਦੇ ਅੱਬਾ ਦੇ ਚਿਹਰੇ ਦਾ ਰੰਗ ਚਿੱਟਾ ਹੋ ਗਿਆ। ਉਹ
ਔਖਿਆਈ ਦੇ ਨਾਲ ਇੰਨਾ ਹੀ ਕਹਿ ਸਕਿਆ, ਗੋਲੀ। ਖਾਲਦ ਦੀ ਮਾਂ ਡਰ ਦੇ ਨਾਲ ਇੱਕ ਸ਼ਬਦ ਵੀ ਨਾ ਬੋਲ ਸਕੀ। ਗੋਲੀ ਦਾ ਸ਼ਬਦ ਸੁਣਦਿਆਂ ਹੀ ਉਹਨੂੰ ਇੰਜ ਮਹਿਸੂਸ ਹੋ ਗਿਆ ਕਿ ਜਿਵੇਂ ਉਹਦੀ ਆਪਣੀ ਛਾਤੀ ਦੇ ਵਿੱਚ ਗੋਲੀ ਲੱਗ ਕੇ ਅੰਦਰ ਵੜ ਗਈ ਹੋਵੇ। ਖਾਲਦ ਉਸ ਆਵਾਜ਼ ਨੂੰ ਸੁਣਦੇ ਸਾਰ ਆਪਣੇ ਅੱਬਾ ਦੀ ਉਂਗਲ ਫੜ ਕੇ ਕਹਿਣ ਲੱਗਿਆ, ਅੱਬਾ ਜੀ ਚਲੋ ਚਲੋ, ਤਮਾਸ਼ਾ ਤਾਂ ਸ਼ੁਰੂ ਹੋ ਗਿਆ ਏ। ਖੇੜਾ ਤਮਾਸ਼ਾ, ਖਾਲਦ ਦੇ ਅੱਬਾ ਨੇ ਆਪਣਾ ਡਰ ਲੁਕਾਉਂਦਿਆਂ ਕਿਹਾ। ਉਹ ਤਮਾਸ਼ਾ ਜਿਸਦੇ ਇਸ਼ਤਿਹਾਰ ਅੱਜ ਸਵੇਰੇ ਹਵਾਈ ਜਹਾਜ਼ ਨੇ ਸੁੱਟੇ ਸਨ। ਖੇਡ ਸ਼ੁਰੂ ਹੋ ਗਈ ਏ, ਤਦੇ ਤਾਂ ਇੰਨੇ ਪਟਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਹਾਲੇ ਵਕਤ ਕਾਫੀ ਬਾਕੀ ਏ, ਤੂੰ ਬਹੁਤ ਰੋਲਾ ਨਾ ਪਾ, ਜਾ ਮਾਮਾ ਦੇ ਕੋਲ ਜਾ। ਖਾਲਦ ਦੇ ਸੁਣਦੇ ਸਾਰ ਰਸੋਈ ਦੇ ਵੱਲ ਚਲਿਆ ਗਿਆ, ਪਰ ਉੱਥੇ ਮਾਮਾ ਨਹੀਂ ਸੀ, ਨੌਕਰਾਣੀ। ਉਹ ਫਿਰ ਆਪਣੇ ਅੱਬਾ ਵਾਲੇ ਕਮਰੇ ਦੇ ਵਿੱਚ ਚਲਿਆ ਗਿਆ ਤੇ ਖਿੜਕੀ ਵਿੱਚ ਹੀ ਬਾਜ਼ਾਰ ਵੱਲ ਵੇਖਣ ਲੱਗ ਪਿਆ। ਉਹ ਰਾਸਤੇ ਵੱਲ ਨੂੰ ਬਾਜ਼ਾਰ ਆਵਾਜਾਈ ਬੰਦ ਹੋਣ ਕਰਕੇ ਸਾਂ ਸਾਂ ਕਰ ਰਿਹਾ। ਕੁੱਤੇ ਦੂਰ ਖਲੋਤੇ ਰੋ ਰਹੇ, ਉਹਨਾਂ ਦੀ ਦਰਦਨਾਕ ਆਵਾਜ਼ ਦੇ ਵਿੱਚ ਜਿਵੇਂ ਬੰਦਿਆਂ ਦੀ ਚੀਕਾਂ ਵੀ ਸ਼ਾਮਲ ਹੋ ਚੁੱਕੀਆਂ ਨੇ। ਖਾਲਦ ਉਹਨਾਂ ਆਵਾਜ਼ਾਂ ਨੂੰ ਸੁਣ ਕੇ ਬਹੁਤ ਹੈਰਾਨ ਹੋਇਆ। ਹਾਲੇ ਉਹ ਉਸ ਆਵਾਜ਼ ਦੀ ਪਛਾਣ ਕਰ ਹੀ ਰਿਹਾ ਸੀ ਕਿ ਚੌਂਕ ਦੇ ਵਿੱਚ ਉਹਨੂੰ ਜਿਹੜਾ ਇੱਕ ਮੁੰਡਾ ਦਿਸਿਆ ਜਿਹੜਾ ਰੋਂਦਾ ਚੀਕਦਾ ਜਾ ਰਿਹਾ ਸੀ। ਖਾਲਦ ਦੇ ਘਰ ਦੇ ਐਨ ਨੇੜੇ ਸਾਹਮਣੇ ਉਹ ਮੁੰਡਾ ਡਿੱਗਦਾ ਢਹਿੰਦਾ ਡਿੱਗੀ ਪਿਆ ਤੇ ਡਿੱਗਦਾ ਹੀ ਬੇਹੋਸ਼ ਹੋ ਗਿਆ। ਉਹਦੀ ਪਿੰਨੀ ਦੇ ਉੱਤੇ ਡੂੰਘਾ ਜ਼ਖਮ ਸੀ ਜਿਹਦੇ ਵਿੱਚੋਂ ਲਹੂ ਦਾ ਫੁਹਾਰਾ ਵਗ ਰਿਹਾ ਸੀ। ਖਾਲਦ ਇਹ ਦ੍ਰਿਸ਼ ਦੇਖ ਕੇ ਬਹੁਤ ਡਰ ਗਿਆ। ਉਹ ਭੱਜਦਾ ਹੋਇਆ ਆਪਣੇ ਅੱਬਾ ਦੇ ਕੋਲ ਗਿਆ ਤੇ ਕਹਿਣ ਲੱਗਿਆ, ਅੱਬਾ ਜੀ, ਬਾਜ਼ਾਰ ਦੇ ਵਿੱਚ ਇੱਕ ਮੁੰਡਾ ਡਿੱਗਿਆ ਪਿਆ ਏ, ਉਹਦੀ ਇੱਕ ਲੱਤ ਦੇ ਵਿੱਚੋਂ ਲਹੂ ਵਗ ਰਿਹਾ। ਖਾਲਦ ਦਾ ਅੱਬਾ ਇਹ ਸੁਣਦਿਆਂ ਹੀ ਖਿੜਕੀ ਵੱਲ ਗਿਆ ਤੇ ਉਹਨੇ ਦੇਖਿਆ ਕਿ ਇੱਕ ਨੌਜਵਾਨ ਮੁੰਡਾ ਬਾਜ਼ਾਰ ਦੇ ਵਿੱਚ ਮੂਧੇ ਮੂੰਹ ਪਿਆ। ਬਾਦਸ਼ਾਹ ਦੇ ਡਰ ਤੋਂ ਕਿਸੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਸ ਮੁੰਡੇ ਨੂੰ ਸੜਕ ਤੋਂ ਚੁੱਕ ਕੇ ਦੁਕਾਨ ਦੇ ਥੜੇ ਦੇ ਉੱਤੇ ਪਾ ਦੇਵੇ। ਇਸ ਰੋਲੇ ਨੂੰ ਜਾਣਦਿਆਂ ਹੋਇਆਂ ਬਾਦਸ਼ਾਹ ਦੀ ਸਰਕਾਰ ਨੇ ਬੇਸਹਾਰਾ ਲੋਕਾਂ ਦੀ ਸਹਾਇਤਾ ਲਈ ਲੋਹੇ ਦੀਆਂ ਗੱਡੀਆਂ ਲਾਈਆਂ ਹੋਈਆਂ ਸਨ, ਪਰ ਉਸ ਮਾਸੂਮ ਬੱਚੇ ਦੀ ਲਾਸ਼ ਜਿਹੜੇ ਉਹਨਾਂ ਦੇ ਜ਼ੁਲਮ ਦਾ ਨਤੀਜਾ ਸੀ, ਉਹ ਨਿੱਕਾ ਜਿਹਾ ਬੂਟਾ ਜਿਹੜਾ ਉਹਨਾਂ ਦੇ ਹੱਥਾਂ ਤੋਂ ਲਾਇਆ ਗਿਆ ਸੀ, ਉਹਨਾਂ ਦੇ ਹੱਥਾਂ ਤੋਂ ਹੀ ਮਿਧਿਆ ਗਿਆ ਸੀ, ਉਹ ਕੁਰੁੰਬਲ ਜਿਹੜੀ ਖਿੜਨ ਤੋਂ ਪਹਿਲਾਂ ਹੀ ਉਹਨਾਂ ਦੀ ਜ਼ਹਿਰੀਲੀ ਹਵਾ ਦੇ ਨਾਲ ਝੁਲਸ ਗਈ ਸੀ। ਉਹ ਕਿਸੇ ਦੇ ਦਿਲ ਦਾ ਸੁੱਖ ਸੀ ਜਿਹੜਾ ਉਹਨਾਂ ਦੇ ਅਤਿਆਚਾਰੀ ਠੰਡੇ ਹੱਥਾਂ ਨੇ ਖੋਹ ਲਿਆ ਸੀ। ਉਹ ਹੁਣ ਉਹਨਾਂ ਦੀ ਹੀ ਬਣਾਈ ਸੜਕ ਦੇ ਉੱਤੇ ਲਵਾਰਸ ਪਿਆ ਸੀ। ਆ ਮੌਤ ਭਿਆਨਕ ਹੈ, ਪਰ ਅਤਿਆਚਾਰ ਉਸ ਤੋਂ ਵੀ ਵੱਧ ਭਿਆਨਕ ਤੇ ਡਰਾਉਣਾ ਹੈ। ਅੱਬਾ, ਇਸ ਮੁੰਡੇ ਨੂੰ ਕਿਸੇ ਨੇ ਮਾਰਿਆ ਕੁੱਟਿਆ ਹੈ? ਖਾਲਦ ਦਾ ਅੱਬਾ ਹਾਂ ਦੇ ਵਿੱਚ ਸਿਰ ਹਿਲਾਉਂਦਾ ਹੋਇਆ ਕਮਰੇ ਦੇ ਵਿੱਚੋਂ ਬਾਹਰ ਚਲਿਆ ਗਿਆ। ਜਦੋਂ ਖਾਲਦ ਕਮਰੇ ਦੇ ਵਿੱਚ ਕੱਲਾ ਰਹਿ ਗਿਆ ਤਾਂ ਸੋਚਣ ਲੱਗਿਆ ਕਿ ਉਸ ਮੁੰਡੇ ਨੂੰ ਇੰਨੇ ਵੱਡੇ ਜ਼ਖਮ ਦੇ ਨਾਲ ਕਿੰਨੀ ਤਕਲੀਫ ਹੋਈ ਹੋਏਗੀ। ਜਦੋਂ ਕਦੇ ਉਹਨੂੰ ਇੱਕ ਵਾਰ ਚਾਕੂ ਦੀ ਨੋਕ ਚੁੱਭਣ ਦੇ ਨਾਲ ਕਿੰਨੀ ਤਕਲੀਫ ਹੋਈ ਸੀ। ਸਾਰੀ ਰਾਤ ਨੀਂਦ ਨਹੀਂ ਸੀ ਆਈ। ਉਹਦਾ ਅੱਬਾ ਤੇ ਅੰਮੀ ਸਾਰੀ ਰਾਤ ਉਹਦੇ ਸਿਰਹਾਣੇ ਬੈਠੇ ਰਹੇ ਸਨ। ਇਸ ਖਿਆਲ ਦੇ ਆਉਂਦਿਆਂ ਹੀ ਉਹਨੂੰ ਮਹਿਸੂਸ ਹੋਣ ਲੱਗਿਆ ਕਿ ਉਹ ਜ਼ਖਮ ਉਹਨੂੰ ਉਹਦੀ ਪਿੰਨੀ ਦੇ ਉੱਤੇ ਲੱਗਿਆ ਹੈ ਤੇ ਉਹਦੇ ਵਿੱਚ ਸਖ਼ਤ ਦਰਦ ਹੋ ਰਿਹਾ ਹੈ। ਉਹ ਇਕਦਮ ਰੋਣ ਲੱਗ ਪਿਆ। ਖਾਲਦ ਦੇ ਰੋਣ ਦੀ ਆਵਾਜ਼ ਸੁਣ ਕੇ ਉਹਦੀ ਅੰਮੀ ਭੱਜਦੀ ਹੋਈ ਆਈ ਤੇ ਉਹਨੂੰ ਗੋਦੀ ਦੇ ਵਿੱਚ ਲੈ ਕੇ ਪੁੱਛਣ ਲੱਗੀ, ਮੇਰੇ ਬੱਚੇ ਰੋ ਕਿਉਂ ਰਿਹਾ ਹੈ? ਉਸ ਮੁੰਡੇ ਨੂੰ ਕਿਸੇ ਨੇ ਕੁੱਟਿਆ ਮਾਰਿਆ ਹੈ, ਉਹਨੇ ਕੋਈ ਸ਼ਰਾਰਤ ਕੀਤੀ ਹੋਵੇਗੀ। ਖਾਲਦ ਦੀ ਅੰਮੀ ਆਪਣੇ ਘਰ ਵਾਲੇ ਤੋਂ ਉਸ ਮੁੰਡੇ ਦੇ ਜ਼ਖਮੀ ਹੋਣ ਦੀ ਕਹਾਣੀ ਸੁਣ ਚੁੱਕੀ ਸੀ, ਪਰ ਸਕੂਲ ਦੇ ਵਿੱਚ ਤਾਂ ਸ਼ਰਾਰਤ ਕਰਨ ਤੇ ਪਤਲੇ ਡੰਡੇ ਦੇ ਨਾਲ ਮਾਰਿਆ ਜਾਂਦਾ ਹੈ, ਲਹੂ ਤਾਂ ਨਹੀਂ ਕੱਢਦੇ ਨੇ। ਖਾਲਦ ਨੇ ਰੋਂਦਿਆਂ ਆਪਣੀ ਮਾਂ ਨੂੰ ਕਿਹਾ। ਤਾਂ ਫੇਰ ਕੀ, ਉਸ ਮੁੰਡੇ ਦਾ ਬਾਪ ਸਕੂਲ ਜਾ ਕੇ ਉਹਦੇ ਮਾਸਟਰ ਸਾਹਿਬ ਦੇ ਨਾਲ ਗੁੱਸੇ ਨਹੀਂ ਹੋਇਆ ਹੋਏਗਾ ਜਿਸਨੇ ਉਸ ਮੁੰਡੇ ਨੂੰ ਇੰਨਾ ਮਾਰਿਆ? ਜੇ ਇੱਕ ਦਿਨ ਜਦ ਮਾਸਟਰ ਸਾਹਿਬ ਨੇ ਮੇਰੇ ਕੰਨ ਖਿੱਚ ਕੇ ਲਾਲ ਕਰ ਦਿੱਤੇ ਸਨ ਤਾਂ ਅੱਬਾ ਜੀ ਨੇ ਹੈੱਡ ਮਾਸਟਰ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ ਨਾ। ਉਸ ਮੁੰਡੇ ਦਾ ਮਾਸਟਰ ਬਹੁਤ ਵੱਡਾ ਆਦਮੀ ਹੈ, ਅੱਲਾ ਮੀਆਂ ਤੋਂ ਵੀ ਵੱਡਾ ਹੈ। ਕਹਿੰਦਾ, ਅੱਲਾ ਮੀਆਂ ਤੋਂ ਵੀ ਵੱਡਾ ਹੋ ਗਿਆ? ਨਹੀਂ ਨਹੀਂ, ਉਹਨਾਂ ਤੋਂ ਛੋਟਾ ਹੈ। ਤਾਂ ਫੇਰ ਕੀ ਉਹ ਅੱਲਾ ਮੀਆਂ ਦੇ ਕੋਲ ਸ਼ਿਕਾਇਤ ਕਰੇਗਾ? ਖਾਲਿਦ, ਹੁਣ ਦੇਰ ਹੋ ਰਹੀ ਹੈ, ਚੱਲ ਹੁਣ ਸੌਂ ਜਾਈਏ ਆਪਾਂ। ਅੱਲਾ ਮੀਆਂ, ਮੈਂ ਦੁਆ ਕਰਦਾ ਕਿ ਤੂੰ ਉਸ ਮਾਸਟਰ ਨੂੰ
ਜਿਸ ਨੇ ਉਸ ਮੁੰਡੇ ਨੂੰ ਕੁੱਟਿਆ ਏ ਚੰਗੀ ਤਰ੍ਹਾਂ ਸਜ਼ਾ ਦੇਵੇ ਤੇ ਉਸ ਪਤਲੀ ਸੋਟੀ ਨੂੰ ਖੋਹ ਲਵੇ ਜਿਹਦੇ ਨਾਲ ਕੁੱਟਣ ਦੇ ਉੱਤੇ ਉਹਦੇ ਖੂਨ ਨਿਕਲ ਆਇਆ। ਮੈਂ ਪਹਾੜੇ ਯਾਦ ਨਹੀਂ ਕੀਤੇ, ਇਸ ਦੇ ਲਈ ਮੈਨੂੰ ਵੀ ਡਰ ਲੱਗਦਾ ਏ ਕਿਤੇ ਉਹ ਪਤਲੀ ਸੋਟੀ ਮੇਰੇ ਉੱਤੇ ਵਰਤਣ ਦੇ ਲਈ ਮਾਸਟਰ ਸਾਹਿਬ ਦੇ ਹੱਥ ਨਾ ਆ ਜਾਵੇ। ਜੇ ਤੂੰ ਮੇਰੀਆਂ ਗੱਲਾਂ ਨਾ ਮੰਨੀਆਂ ਨਾ ਤਾਂ ਮੈਂ ਤੇਰੇ ਨਾਲ ਨਹੀਂ ਬੋਲਾਂਗਾ। ਸੌਣ ਵੇਲੇ ਖਾਲਦ ਆਪਣੇ ਦਿਲ ਦੇ ਵਿੱਚ ਇਹੀ ਜਿਹੜੀ ਸੀ ਦੁਆ ਮੰਗ ਰਿਹਾ ਸੀ, ਇਹੀ ਦੁਆ ਮੰਗ ਰਿਹਾ ਸੀ। ਜੀ ਦੋਸਤੋ, ਬਚਪਨਾ ਤੇ ਉਹਨੂੰ ਕੀ ਪਤਾ ਵਿਚਾਰੇ ਨੂੰ ਕੀ ਕੁਝ ਬਾਹਰ ਵਾਪਰ ਰਿਹਾ। ਕਹਾਣੀ ਤਮਾਸ਼ਾ, ਸਾਦਤ ਹਸਨ ਮੰਟੋ ਜੀ ਦੀ ਕਲਮ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਪਾ ਰੇਡੀਓ ਮੰਚ। ਲਓ ਜੀ ਦੋਸਤੋ, ਇਹ ਜੀ ਕੁਝ ਗੱਲਾਂ ਬਾਤਾਂ ਹਕੂਮਤਾਂ ਦੀਆਂ, ਸਿਆਸਤਾਂ ਦੀਆਂ ਤੇ ਬਾਕਮਾਲ ਸਾਦਤ ਹਸਨ ਮੰਟੋ ਜੀ ਦੀ ਕਲਮ ਦੇ ਵਿੱਚੋਂ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਾਣੀ ਤਮਾਸ਼ਾ ਤੇ ਸਮਾਂ ਵੀ ਦੋਸਤੋ ਆਪਣਾ ਸਮਾਪਤੀ ਦਾ ਹੋ ਗਿਆ, ਤਕਰੀਬਨ ਇੱਕ ਦੋ ਮਿੰਟ ਉੱਪਰ ਚੱਲ ਰਿਹਾ ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤਦ ਤੱਕ ਕੁਝ ਮੈਂ ਬੇਨਤੀਆਂ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਉਮੀਦ ਕਰਦੇ ਹਾਂ ਕਹਾਣੀ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਆਪਾਂ ਨੂੰ। ਤੇ ਬਲਰਾਜ ਸਿੰਘ ਸੰਧੂ ਅੰਕਲ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਰਾਜਨ ਸੈਣੀ ਸਾਹਿਬ ਨੂੰ, ਸਾਰਿਆਂ ਨੂੰ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜੁੜਨ ਦੇ ਲਈ। ਤੇ ਸਤਪਾਲ ਗਿਰੀ ਜੀ, ਸਾਦਰ ਪ੍ਰਣਾਮ ਵੀਰ ਜੀ, ਗੁਜਰਾਤ ਦੀ ਧਰਤੀ ਤੋਂ ਭੇਜਦੇ ਨੇ, ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਤੇ ਬਾਕੀ ਸੁਨੇਹੇ ਪਹਿਲਾਂ ਵੀ ਤੁਹਾਡੇ ਨਾਲ ਸਾਰੇ ਸਾਂਝੇ ਕਰ ਹੀ ਦਿੱਤੇ ਆ ਜੀ ਦੋਸਤੋ। ਤੇ ਲੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਕੋਸ਼ਿਸ਼ ਰਹੇਗੀ ਸ਼ਮੀ ਜੀ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਗੱਲਬਾਤ ਕਰੀਏ, ਕੁਝ ਵੱਖਰਾ ਮਾਹੌਲ ਬਣਾਉਣ ਦੀ ਕੋਸ਼ਿਸ਼ ਰਹੇਗੀ। ਤੇ ਜੀਭ ਵੀ ਕਈ ਵਾਰੀ ਥਥਲਾਉਣ ਲੱਗ ਜਾਂਦੀ ਹੈ ਜਦੋਂ ਲਗਾਤਾਰਤਾ ਦੇ ਵਿੱਚ ਆਪਾਂ ਕੰਮ ਚਲਾਈ ਰੱਖਦੇ ਹਾਂ। ਤੇ ਚਲੋ ਇੱਥੇ ਲੈਣੇ ਆ ਗਿਆ, ਵੱਧ ਘੱਟ ਬੋਲ ਗਏ ਹੋਗੇ, ਪੜ੍ਹਨ ਲਿਖਣ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ। ਕੱਲ੍ਹ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਫਿਰ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਾਂਦੇ ਜਾਂਦੇ ਕਹਾਂਗਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਬੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਦੋਸਤੋ। ਤੇ ਮੈਨੂੰ ਦਿਓ ਆ ਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਜੱਲੋਂ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ। ਇਹ ਗੀਤ ਛੱਡ ਕੇ ਚੱਲਾਂ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ, ਬੜਾ ਪਿਆਰਾ ਗੀਤ ਹੈ। ਕੀ ਕਹਿੰਦਾ ਜੋਗੀਆ, ਰਾਜਵੀਰ ਜਵੰਦਾ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਜੀ। ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫ਼ੀ ਚਾਹਾਂਗਾ। ਸਤਿ ਸ਼੍ਰੀ ਅਕਾਲ ਜੀ। ਤੋੜ ਕੇ

0: انتم افا راديو.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਤੇ ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਕੁਝ ਨਾ ਕੁਝ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। ਓਪਨ ਟਾਕ ਵਾਲਾ ਦਿਨ ਹੁੰਦਾ ਜੀ ਪਹਿਲਾਂ ਸੋਮਵਾਰ ਦਾ, ਜਿਹਦੇ ਵਿੱਚ ਆਪਣੇ ਵਿਚਾਰ ਕੋਈ ਗੱਲਬਾਤ ਆਲੇ ਦੁਆਲੇ ਦੇ ਵਿੱਚ ਕੁਝ ਵਾਪਰਿਆ, ਕੁਝ ਦੋਸਤਾਂ ਮਿੱਤਰਾਂ ਤੱਕ ਕੋਈ ਸੁਨੇਹਾ ਸੇਧ ਦੇਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਤੇ ਲੋ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਸਾਰਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ ਦੋਸਤੋ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ। ਤੇ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:00 ਦੇ ਉੱਤੇ 6 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:06 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਦਾ ਸਮਾਂ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:00 ਦੇ ਉੱਤੇ 6 ਮਿੰਟ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਤੇ ਘੜੀਆਂ ਦੇ ਉੱਤੇ 6 ਮਿੰਟ ਦਾ ਸਮਾਂ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ ਘੜੀਆਂ ਦੇ ਉੱਤੇ 7:36 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਬਾਤ ਪਾਉਂਦੇ ਹਾਂ ਤੇ ਗੱਲਾਂ ਬਾਤਾਂ ਨੂੰ ਅੱਗੇ ਵਧਾਉਂਦੇ ਹਾਂ। 11 May 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ। ਅੱਜ ਦੇ ਵਿਚਾਰ ਦੇ ਵਿੱਚ ਲਿਖਦੇ ਨੇ ਕਿ ਲੇਖਕ ਨੂੰ ਆਪਣੇ ਦਿਲ ਦੀ ਪੀੜ ਜਾਂ ਖੁਸ਼ੀ ਦੀ ਭਾਵਨਾ ਦੇ ਨਾਲ ਕਲਮ ਫੜਨੀ ਚਾਹੀਦੀ ਹੈ, ਕਿਸੇ ਦੀ ਰੀਸ ਦੇ ਨਾਲ ਨਹੀਂ। ਤੇ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਕਰਦਿਆਂ ਤੇ ਉਮੀਦ ਕਰਦਿਆਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਦੇ ਰਾਹੀਂ ਦਰੁਸਤ ਕਰਾ ਸਕਦੇ ਹੋ। ਤੇ ਨਵਦੀਪ ਸਿੰਘ ਬਾਈ ਜੀ ਆਪਣੇ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਨੂੰ, ਦੋਸਤਾਂ ਨੂੰ, ਦੁਆਬਾ ਰੇਡੀਓ ਦੇ ਪਰਿਵਾਰ ਨੂੰ। ਤੇ ਥੱਲੇ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਦੋਸਤੋ ਕਿ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਕਿ ਨਹੀਂ। ਤੇ 11 May ਦਾ ਦਿਹਾੜਾ 1784 ਅੰਗਰੇਜ਼ ਜਿਹੜੇ ਸਨ ਅੰਗਰੇਜ਼ਾਂ ਤੇ ਟੀਪੂ ਸੁਲਤਾਨ ਦੇ ਵਿੱਚ ਜਿਹੜੀ ਅੱਜ ਦੇ ਦਿਹਾੜੇ ਦੇ ਉੱਤੇ ਸੰਧੀ ਹੋਈ ਸੀ ਤੇ 1857 ਦੇ ਵਿੱਚ ਪਹਿਲੇ ਗਦਰ ਦੀ ਅੱਗ ਜਿਹੜੀ ਸੀ ਦਿੱਲੀ ਦੇ ਵਿੱਚ ਪਹੁੰਚੀ ਸੀ। 1912 ਦੇ ਵਿੱਚ ਕਹਾਣੀਕਾਰ ਸਾਦਤ ਹਸਨ ਮੰਟੋ ਉਹਨਾਂ ਦਾ ਜਨਮ ਹੋਇਆ ਜਿਨ੍ਹਾਂ ਨੇ ਹਕੂਮਤਾਂ ਦੇ ਨਾਲ ਮੱਥਾ ਲਾਇਆ। ਉਹਨਾਂ ਦਾ ਜ਼ਿਕਰ ਸੰਖੇਪ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸ਼ੁਰੂਆਤ ਦੇ ਵਿੱਚ। ਤੇ ਇਸੇ ਤਰ੍ਹਾਂ ਹੀ 1949 ਦੇ ਵਿੱਚ ਸਿਆਮ ਦੇਸ਼ ਦਾ ਜਿਹੜਾ ਨਾਂ ਥਾਈਲੈਂਡ ਕੀਤਾ ਗਿਆ ਸੀ, ਪਹਿਲਾਂ ਇਸ ਨੂੰ ਸਿਆਮ ਦੇਸ਼ ਕਿਹਾ ਜਾਂਦਾ ਸੀ। ਵੱਡੇ ਪੱਧਰ ਦੇ ਉੱਤੇ ਉੱਥੇ ਜਿਹੜੇ ਨੇ ਬੁੱਧ ਧਰਮ ਨੂੰ ਮੰਨਣ ਵਾਲੇ ਜਾਂ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਨੇ। 1965 ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਚੱਕਰਵਰਤੀ ਤੂਫਾਨ ਦੇ ਨਾਲ 17,000 ਮੌਤਾਂ ਹੋਈਆਂ। 1998 ਦੇ ਵਿੱਚ ਭਾਰਤ ਦੇ ਵੱਲੋਂ ਜ਼ਮੀਨ ਹੇਠ 3 ਸਫਲ ਪਰਮਾਣੂ ਟੈਸਟ ਜਿਹੜੇ ਕੀਤੇ ਗਏ। ਤੇ ਇਸੇ ਤਰ੍ਹਾਂ ਅੱਜ ਦੇ ਦਿਨ ਦੇ ਉੱਤੇ ਰਾਸ਼ਟਰੀ ਤਕਨੀਕੀ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ, ਖਾਸ ਕਰ ਭਾਰਤ ਦੀ ਜਦੋਂ ਗੱਲ ਆਉਂਦੀ ਹੈ। ਹਰ ਸਾਲ 11 May ਨੂੰ ਭਾਰਤ ਦੇ ਵਿੱਚ ਰਾਸ਼ਟਰੀ ਤਕਨੀਕੀ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਹੈ। 1998 ਦੇ ਵਿੱਚ ਪੋਖਰਨ ਪਰਮਾਣੂ ਪ੍ਰੀਖਣ ਦੀ ਯਾਦ ਦੇ ਵਿੱਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ। ਇਸ ਦਾ ਮਕਸਦ ਲੋਕਾਂ ਨੂੰ ਦੇਸ਼ ਦੀਆਂ ਵਿਗਿਆਨਕ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਦੀ ਯਾਦ ਦਿਵਾਉਣਾ ਤੇ ਉਹਨਾਂ ਸਾਰਿਆਂ ਨੂੰ ਯਾਦ ਕਰਨਾ ਜਿਨ੍ਹਾਂ ਨੇ ਵਿਗਿਆਨ ਦੀ ਜਿਹੜੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਪਾਇਆ ਹੈ। ਅਣਖੀ ਇਨਸਾਨ ਤੇ ਨਿਧੜਕ ਲੇਖਕ ਮੰਟੋ ਸਾਹਿਬ ਦਾ ਜ਼ਿਕਰ ਕਰਦੇ ਹਾਂ ਦੋਸਤੋ, ਤੇ ਕੋਸ਼ਿਸ਼ ਕਰਾਂਗੇ ਜੇ ਅੱਜ ਉਹਨਾਂ ਦੀ ਕੋਈ ਕਹਾਣੀ ਤੁਹਾਡੇ ਨਾਲ ਰੂਬਰੂ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਆਪਣੇ ਮਿੰਟ ਲਿਖਿਆ ਹੋਇਆ ਜੀ, ਆਪਣੇ ਪਨੂਰੀ ਸਤਗੁਰ ਲਿਖਿਆ ਹੋਇਆ ਬਾਈ ਜੀ ਨੇ, ਪਤਾ ਨਹੀਂ ਨਾਂ ਮੈਨੂੰ ਸਮਝ ਨਹੀਂ ਆ ਰਿਹਾ ਜੀ ਕੀ ਕਹਿਣਾ ਚਾਹੁੰਦੇ ਨੇ। ਤੇ ਲਓ ਗੱਲ ਕਰਦੇ ਆਪਾਂ, ਮੰਟੋ ਸਾਹਿਬ ਦੀ ਗੱਲ ਕਰਨ ਲੱਗਿਆ ਸੀ ਮੈਂ। 1912 ਦੇ ਵਿੱਚ ਅੱਜ ਦੇ ਦਿਹਾੜੇ ਉੱਤੇ 11 May ਕਹਾਣੀਕਾਰ ਸਾਦਤ ਹਸਨ ਮੰਟੋ ਉਹਨਾਂ ਦਾ ਜਨਮ ਹੈ। ਉਹਨਾਂ ਨੇ ਉਹਨਾਂ ਦੀਆਂ ਦੇਣਾਂ ਦੀ ਗੱਲ ਕਰਦਿਆਂ ਥੋੜੀ, ਅਣਖੀ ਇਨਸਾਨ ਤੇ ਨਿਧੜਕ ਲੇਖਕ ਮੰਟੋ ਹਮੇਸ਼ਾ ਸੱਚ ਤੇ ਪਹਿਰਾ ਦੇਣ ਵਾਲਾ ਇਨਸਾਨ ਸੀ। ਅਖੌਤੀ ਭੱਦਰ ਪੁਰਸ਼ਾਂ ਨੂੰ ਜਿਹੜਾ ਸੀ ਸ਼ਰੇਆਮ ਉਹ ਨੰਗਾ ਕਰਦਾ ਸੀ ਤੇ ਸਮਾਜ ਜਿਨ੍ਹਾਂ ਨੂੰ ਭੈੜ ਜਿਹੜਾ ਭੈੜਾ ਕਹਿ ਕੇ ਦੁਰਕਾਰਦਾ ਸੀ। ਮੰਟੋ ਉਹਨਾਂ ਦੀਆਂ ਛੁਪੀਆਂ ਚੰਗਿਆਈਆਂ ਨੇ ਨੂੰ ਜਿਹੜਾ ਸੀ ਉਜਾਗਰ ਕਰਦਾ ਸੀ ਤੇ ਉਸਦਾ ਜਨਮ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ 1912 ਨੂੰ ਸਮਰਾਲਾ ਲਾਗੇ ਪਿੰਡ ਪਪੜੋਦੀ ਦੇ ਵਿਖੇ ਹੁੰਦਾ ਹੈ। ਸਾਦਤ ਹਸਨ ਮੰਟੋ ਦੇ ਪਿਤਾ ਗੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਹੀ ਬਾਅਦ ਉਹ ਅੰਮ੍ਰਿਤਸਰ ਆ ਜਾਂਦੇ ਹੈ ਤੇ ਇੱਥੇ ਦੇ ਇੱਕ ਮੁਹੱਲੇ ਕੂਚਾਂ ਵਕੀਲਾਂ ਦੇ ਵਿੱਚ ਜਿਹੜੇ ਰਹਿਣ ਲੱਗ ਪਏ। ਮੰਟੋ ਦੀ ਮੁੱਢਲੀ ਪੜ੍ਹਾਈ ਘਰੇ ਹੀ ਹੋਈ ਤੇ 1921 ਦੇ ਵਿੱਚ ਉਸਨੂੰ MA ਉਹ ਮਿਡਲ ਸਕੂਲ ਦੇ ਵਿੱਚ ਚੌਥੀ ਜਮਾਤ ਦੇ ਵਿੱਚ ਜਿਹੜਾ ਸੀ ਦਾਖਲ ਕਰਵਾਇਆ ਗਿਆ। ਉਹਦਾ ਵਿਦਿਅਕ ਕੈਰੀਅਰ ਇੰਨਾ ਚੰਗਾ ਨਹੀਂ ਸੀ। ਮੈਟ੍ਰਿਕ ਦੇ ਇਮਤਿਹਾਨ ਦੇ ਵਿੱਚੋਂ 3 ਵਾਰ ਫੇਲ ਹੋਣ ਦੇ ਬਾਅਦ ਵੀ ਉਸਨੇ 1931 ਦੇ ਵਿੱਚ ਮੈਟ੍ਰਿਕ ਪਾਸ ਕੀਤੀ ਤੇ ਉਸ ਤੋਂ ਬਾਅਦ ਉਸਨੇ ਹਿੰਦੂ ਸਭਾ ਕਾਲਜ ਦੇ ਵਿੱਚ FA ਜਿਹੜਾ ਵਿੱਚ ਦਾਖਲਾ ਲੈ ਲਿਆ। 1932 ਦੇ ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਕਾਰਨ ਉਸਨੂੰ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਦੀ ਜ਼ਿੰਦਗੀ ਵਿੱਚ 1933 ਦੇ ਦੌਰਾਨ ਵੱਡਾ ਮੋੜ ਆਉਂਦਾ ਹੈ ਜਦੋਂ ਉਸਦਾ ਵਾਹ ਜਿਹੜਾ ਸੀ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਦੇ ਨਾਲ ਪੈ ਜਾਂਦਾ ਹੈ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਤੇ ਰੂਸੀ ਸਾਹਿਤ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ। ਉਸਦੀ ਪਤਨੀ ਸੋਫੀਆ ਤੇ 3 ਧੀਆਂ ਨਿਗਹਤ ਨਜ਼ਹਤ ਤੇ ਨੁਸਰਤ ਜਿਹੜੀਆਂ ਸਨ। ਮੰਟੋ ਲਾਹੌਰ ਅੰਮ੍ਰਿਤਸਰ ਅਲੀਗੜ੍ਹ ਬੰਬਈ ਤੇ ਦਿੱਲੀ ਰਿਹਾ। ਜਲਿਆਂ ਵਾਲੇ ਬਾਗ ਦੇ ਹੱਤਿਆਕਾਂਡ ਦੀ ਮੰਟੋ ਦੇ ਮਨ ਦੇ ਉੱਤੇ ਗਹਿਰੀ ਜਿਹੜੀ ਛਾਪ ਸੀ ਇਸੇ ਨੂੰ ਲੈ ਕੇ ਮੰਟੋ ਨੇ ਪਹਿਲੀ ਕਹਾਣੀ ਤਮਾਸ਼ਾ ਲਿਖੀ ਸੀ ਜਿਹੜੀ ਅੰਮ੍ਰਿਤਸਰ ਦੇ ਖਲਕ ਦੇ ਵਿੱਚ ਛਪੀ ਸੀ। ਉਹਨੇ ਕਿਤਾਬ ਗਜੇ ਫਰਿਸ਼ਤੇ ਵਿੱਚ ਲਿਖਿਆ ਸੀ ਕਿ ਮੇਰਾ ਸਭ ਤੋਂ ਪਹਿਲਾ ਮੌਲਿਕ ਅਫਸਾਨਾ ਤਮਾਸ਼ਾ ਦੇ ਨਾਮ ਦੇ ਨਾਲ ਕਲਕੱਤੇ ਦੇ ਵਿੱਚ ਛਪਿਆ। ਮੈਂ ਉਸ ਉੱਪਰ ਨਾਮ ਨਹੀਂ ਦਿੱਤਾ ਸੀ ਇਸ ਡਰੋਂ ਕਿ ਲੋਕ ਮਜ਼ਾਕ ਉਡਾਉਣਗੇ। ਉਸਦੀਆਂ 6 ਕਹਾਣੀਆਂ ਤੇ ਅਦਾਲਤਾਂ ਦੇ ਵਿੱਚ ਕੇਸ ਚੱਲੇ ਕਹਾਣੀਆਂ ਦੇ ਉੱਤੇ ਤੇ ਮੰਟੋ ਨੇ ਨਾਟਕ ਕਹਾਣੀਆਂ ਰੇਖਾ ਚਿੱਤਰ ਤੇ ਹੋਰ ਰੂਪਾਂ ਦੇ ਵਿੱਚ 40 ਦੇ ਕਰੀਬ ਜਿਨ੍ਹਾਂ ਦੇ ਵਿੱਚ 22 ਮਿੰਨੀ ਕਹਾਣੀਆਂ ਦਾ ਜਿਹੜਾ ਸੰਗ੍ਰਹਿ ਤੇ 5 ਰੇਡੀਓ ਨਾਟਕ 1 ਨਾਵਲ ਕਿਤਾਬ ਜਿਹੜੀਆਂ ਕਿਤਾਬਾਂ ਲਿਖੀਆਂ ਨੇ। ਉਨ੍ਹਾਂ ਨੇ ਰੂਸੀ ਲੇਖਕ ਮੈਕਸਿਮ ਗੋਰਕੀ ਤੇ ਹੋਰ ਰੂਸੀ ਲੇਖਕਾਂ ਦੀਆਂ ਕਹਾਣੀਆਂ ਦਾ ਅਨੁਵਾਦ ਕੀਤਾ। ਮੰਟੋ ਦਾ ਪਹਿਲਾ ਕਹਾਣੀ ਸੰਗ੍ਰਹਿ ਆਤਿਸ਼ਪਾਰੇ 1935 ਦੇ ਵਿੱਚ ਛਪਿਆ। 18 ਅਗਸਤ 1954 ਨੂੰ ਉਨ੍ਹਾਂ ਨੇ ਆਪਣੀ ਕਬਰ ਦਾ ਜਿਹੜਾ ਕੁਤਬਾ ਜਾਣੀ ਕਿ ਸਮਾਧੀ ਦੇ ਉੱਤੇ ਲਿਖਿਆ ਸੀ ਕਿ ਜੋ ਇੰਜ ਸੀ ਕਿ ਕਹਿੰਦਾ ਕਿ ਇੱਥੇ ਦਫ਼ਨ ਹੈ ਸਾਦਤ ਹਸਨ ਮੰਟੋ ਤੇ ਉਨ੍ਹਾਂ ਦੇ ਨਾਲ ਦਫ਼ਨ ਹਨ ਕਹਾਣੀ ਲਿਖਣ ਦੇ ਸਾਰੇ ਭੇਦ ਹਜ਼ਾਰਾਂ ਮਨ ਮਿੱਟੀ ਥੱਲੇ ਦੱਬਿਆ ਉਹ ਹੈਰਾਨ ਹੈ ਕਿ ਕੌਣ ਵੱਡਾ ਕਹਾਣੀਕਾਰ ਹੈ ਰੱਬ ਕੀ ਉਹ। ਅਫਸੋਸ ਪਾਕਿਸਤਾਨ ਦੇ ਤੰਗ ਦਿੱਲੀ ਮੁਆਸਰੇ ਜਿਹੜਾ ਮੁਆਸ਼ਰਾ ਹੈ ਤੰਗ ਦਿੱਲੀ ਮੁਆਸ਼ਰੇ ਦੇ ਵਿੱਚ ਉਸਦਾ ਪਰਿਵਾਰ ਇੱਕ ਅੱਖਰ ਵੀ ਜਿਹੜਾ ਨਾ ਲਿਖ ਸਕਿਆ ਸੀ। ਮੰਟੋ ਕਿਸੇ ਬਾਹਰਲੀ ਤਾਕਤ ਸਿਆਸਤ ਵਿਚਾਰਧਾਰਾ ਦਰਸ਼ਨ ਜਾਂ ਵਿਸ਼ਵਾਸ ਦੇ ਅਧੀਨ ਨਹੀਂ ਸੀ ਲਿਖਦਾ ਸਗੋਂ ਵਿਅਕਤੀਆਂ ਤੇ ਘਟਨਾਵਾਂ ਨੂੰ ਉਸੇ ਰੂਪ ਦੇ ਵਿੱਚ ਹੀ ਵਿਖਾਈ ਦਿੰਦਾ ਸੀ ਜਾਂ ਵਿਖਾਈ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਲੋਕਾਂ ਨੂੰ ਦਿਖਣ ਜਿਹੋ ਜਿਹੀਆਂ ਉਹ ਹਨ। ਮੰਟੋ ਦੀਆਂ ਕਹਾਣੀਆਂ ਨੂੰ ਅਸ਼ਲੀਲ ਕਿਹਾ ਗਿਆ। ਵੇਖਿਆ ਜਾਵੇ ਤਾਂ ਉਸਨੇ ਇੱਕ ਵੀ ਸ਼ਬਦ ਅਸ਼ਲੀਲ ਨਹੀਂ ਵਰਤਿਆ। ਬਹੁਤੀਆਂ ਕਹਾਣੀਆਂ ਪਾਤਰਾਂ ਦੀ ਮਾਨਸਿਕਤਾ ਦੇ ਉੱਪਰ ਆਧਾਰਿਤ ਨੇ। ਉਸਦੀ 50ਵੀਂ ਬਰਸੀ ਦੇ ਉੱਤੇ ਡਾਕ ਟਿਕਟ ਜਾਰੀ ਹੋਈ। ਉਸਦੇ 66ਵੇਂ ਜਨਮ ਦਿਵਸ ਦੇ ਉੱਤੇ ਉਸਨੂੰ ਨਿਸ਼ਾਨ ਏ ਇਮਤਿਆਜ਼ ਦੇ ਨਾਲ ਸਨਮਾਨਿਆ ਗਿਆ। ਉਸਦੀਆਂ ਕਹਾਣੀਆਂ ਉਰਦੂ ਦੇ ਵਿੱਚ ਪਾਤਰ ਠੇਠ ਪੰਜਾਬੀ ਦੇ ਵਿੱਚ ਸਨ। ਟੋਬਾ ਟੇਕ ਸਿੰਘ ਬੰਬੇ ਸਟੋਰੀਜ਼ ਤੇ ਠੰਡਾ ਗੋਸ਼ਤ ਪ੍ਰਸਿੱਧ ਕਹਾਣੀਆਂ ਨੇ। ਮੰਟੋ ਨੇ ਕਿਹਾ ਸੀ ਕਿ ਕੋਈ ਲੇਖਕ ਉਦੋਂ ਹੀ ਜਿਹੜਾ ਕਲਮ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਾ ਦੇ ਉੱਤੇ ਸੱਟ ਵੱਜਦੀ ਹੈ। ਮੰਟੋ ਦੀ ਇੱਕ ਫਿਲਮ ਵੀ ਰਿਲੀਜ਼ ਹੁੰਦੀ ਹੈ। 22 ਸਾਲ ਅੰਮ੍ਰਿਤਸਰ ਰਿਹਾ ਪਰ ਉਸਦੀ ਅੱਜ ਤੱਕ ਕੋਈ ਯਾਦਗਾਰ ਨਹੀਂ ਬਣੀ। ਮੰਟੋ ਦਾ 18 ਜਨਵਰੀ 1955 ਨੂੰ 43 ਸਾਲ ਦੀ ਉਮਰ ਦੇ ਵਿੱਚ ਲਾਹੌਰ ਵਿਖੇ ਦੇਹਾਂਤ ਹੋ ਗਿਆ ਜੀ। ਦੋਸਤੋ ਬਹੁਤ ਸਾਰੀਆਂ ਉਹਨਾਂ ਦੀਆਂ ਕਹਾਣੀਆਂ ਮੰਟੋ ਦੀਆਂ ਕਹਾਣੀਆਂ ਤੁਹਾਡੇ ਨਾਲ ਕਈ ਵਾਰੀ ਸਾਂਝੀਆਂ ਵੀ ਕੀਤੀਆਂ ਤੇ YouTube ਦੇ ਉੱਤੇ ਜਾ ਕੇ ਉਹਨਾਂ ਨੂੰ ਤੁਸੀਂ ਕਹਾਣੀ ਦੇ ਵਿੱਚ ਜਾ ਕੇ ਤੇ ਦੁਆਬਾ ਰੇਡੀਓ ਦੇ ਉੱਥੋਂ ਜਿਹੜਾ ਸੁਣ ਵੀ ਸਕਦੇ ਹੋ ਜੀ। ਤੇ ਕੋਸ਼ਿਸ਼ ਕਰਾਂਗੇ ਅੱਜ ਮੰਟੋ ਸਾਹਿਬ ਦਾ ਜ਼ਿਕਰ ਹੋਇਆ ਤਾਂ ਉਹਨਾਂ ਦੀ ਕਹਾਣੀ ਕੋਈ ਨਾ ਕੋਈ ਮੈਂ ਪੇਸ਼ ਕਰਨ ਦੀ ਵੀ ਨਾਲ ਨਾਲ ਕੋਸ਼ਿਸ਼ ਕਰਾਂਗਾ। ਤੇ ਲੋਕ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ। ਤੇ ਸਭ ਤੋਂ ਪਹਿਲਾਂ ईडी रेड तो बीजेपी तक हंगामा चल रहा ते पंजाब होया बीजेपी दा दीवाना। राहुल उन्हां दी भविखबाणी महंगाई दे बाबत जिहड़ी है ओह सच्ची साबत हुंदी नजर आ रही है ते शांति नहीं चाहुंदे जी। मुल्क जिहड़े ने इक दूसरे दे विच किते ना किते समझौते दे उत्ते कोई बैठक जां गल्लबात अजे चल नहीं रही जां कोई प्रस्ताव आया तां उस नूं ना नुकरी कीती गई है। ग्लोबल ऑयल ते नाल नाल यूरेनियम रेस जिहड़ी है लगातारता दे विच वड्डी हो रही है। ट्रंप साहब वेनजुएला तों जिहड़ा उत्थे पावर बनाउण दे लई बंद पिया जिहड़ा सी स्टेशन न्यूकलियर पावर स्टेशन तों उत्थों यूरेनियम जिहड़ा अपने जाबते दे विच लै लिया ते दूसरे पासे ईरान दा यूरेनियम उहदे उत्ते रशिया जिहड़ा अख रख के बैठा है ते हामी भर रहा है कि भाई सानू आग्या दिओ असी उस यूरेनियम नूं सांभण दे लई तैयार हां। इस तरह दीआं घटनावां वापर रहीआं ने ते देखदेआं अज दीआं होर खबरां की कहिंदीआं। ईरान इजराइल अमेरिका तनाअ जिहड़ा है ते सीज़ फायर दे बावजूद जंग जिहड़ी है स्थिति उहदी बणी होई है। ट्रंप दे वल्लों ईरान दी पीस प्रपोजल रद्द करन दे उत्ते जिहड़ा ते यूरेनियम नूं लै के विश्व पद्धरी खिच दे उत्ते जिहड़ी गल हो रही है नाल ही रशिया दे बयान भी आ रहे ने ते वेनजुएला यूरेनियम मामला जड़ा ओह भी किते ना किते भखदा नजर आ रहा है ते अमेरिका दे विच सियासत कह रही है कि फौज दी कारवाई दे उत्ते जरूर ट्रंप साहब एक बारी विचार कर लवो। ईरान दे ऑयल क्राइसिस चल रहे ने क्योंकि उत्थों 3500 खूहां दे विचों तेल कढ़िया जांदा है ते जे उहनूं बंद कर दिता जांदा तो रहिंदी समय तक जिहड़ा उह अपने आप ही बंद हो जाणे आ ब्लॉक हो जाणे आ ते उहनां दी मजबूरी बनी होई है इहनां नूं मतलब कि लगातारता दे विच चलदे रखण दा ते वड्डे पद्धर दे उत्ते ऑयल जिहड़ा अरबां खरबां दा जिहड़ा नुकसान ईरान झल रहा है डेली तौर दे उत्ते ते उह जिहड़ा समुंदर दे विच वहाया जा रहा जां होर सारियां चीज़ां चल रहीआं ने क्योंकि खूहां दा लाजमी चलना उह जिहड़ा जरूरी है नहीं तां फिर आउण वाले समें दे विच उह खूह भी बंद जिहड़े हो सकदे आ ते ट्रंप ने इस तरह की सट किते ना किते ईरान नूं मारी है। इकोनॉमिक पक्ष तो वड्डे पद्धर दे उत्ते किते ना किते अंदर खाते हिल चुके हैं। दूसरे पासे दुबई रियल स्टेट दे उत्ते भी जिहड़े ने सामने नतीजे आउण लग गए 20% तक जिहड़ा मार्केट जिहड़ी है डाउन जा सकती है एक खदशे जताए जा रहे ने। पंजाब की सियासत दे विच संजीव अरोड़ा हुणी जिहड़े ने छाए पए ने ते ईडी रेड जिहड़ियां चल रहीआं ते आउण वाले समें दे विच होर भी नाल लपेटे जा सकदे आ ते सीएम मान दे चचेरे भरा दा जिहड़ा बीजेपी विच शामिल हो जाणा ਇਹ ਵੀ ਜਿਹੜਾ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਪੱਬਾਂ ਭਰ ਹੋ ਚੁੱਕੀਆਂ ਨੇ। 2027 ਦੇ ਵਿਚ ਚੋਣਾਂ ਦੀ ਤਿਆਰੀ ਤੇ ਆਰਮੀ ਸਕੂਲ ਦੇ ਵਿਚ ਪੰਜਾਬੀ ਦਾ ਫਿਰ ਰੋਲਾ ਸੰਸਕ੍ਰਿਤੀ ਉਤੇ ਜਿਹੜਾ ਵਿਵਾਦ ਤੇ ਹੋਰ ਮੈਰਿਜ ਐਕਟ ਦੇ ਉਤੇ ਵੀ PIL ਸੀਗੀ ਇਕ ਉਹਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਤੇ ਲੋਕਲ ਬਾਡੀ ਇਲੈਕਸ਼ਨ ਜਿਹੜੇ ਨੇ ਉਹਨਾਂ ਦੀ ਵੀ ਜਿਹੜਾ ਐਲਾਨ ਹੋ ਚੁੱਕਿਆ। ਪੋਲੂਸ਼ਨ ਦੇ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲੋ ਦੋਸਤੋ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਜ਼ਰੂਰੀ ਸਮਾਨ ਦੇ ਵੱਲ। ਮੋਦੀ ਸਾਹਿਬ ਕੀ ਕਹਿੰਦੇ ਨੇ ਜ਼ਰੂਰੀ ਸਮਾਨ ਤੇ ਊਰਜਾ ਸਪਲਾਈ ਦੇ ਉੱਤੇ ਨਜ਼ਰ। PM ਮੋਦੀ ਦੀ ਅਪੀਲ ਤੋਂ ਬਾਅਦ ਰਾਜਨਾਥ ਸਿੰਘ ਉਹਨਾਂ ਨੇ ਵੱਡੀ ਬੈਠਕ ਕੀਤੀ ਅੱਜ। ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਨੇ ਮੱਧ ਪੂਰਬ ਦੇ ਵਿਚ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਲੋਕਾਂ ਨੂੰ ਸ਼ਾਂਤ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਤੋਂ ਜਿਹੜਾ ਬਚਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਸਰਕਾਰ ਊਰਜਾ ਸਪਲਾਈ ਚੇਨ ਤੇ ਜ਼ਰੂਰੀ ਵਸਤੂਆਂ ਦੀ ਉਪਲਬਧਤਾ ਜਿਹੜੀ ਹੈ ਉਹਦੇ ਉੱਤੇ ਨੇੜਿਓ ਨਜ਼ਰ ਰੱਖ ਰਹੀ ਹੈ। IGOM ਨੇ ਸੋਮਵਾਰ ਨੂੰ ਜਿਹੜਾ ਸੀ ਆਪਣੀ 5ਵੀਂ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿਚ ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਸਾਰੀਆਂ ਜ਼ਰੂਰੀ ਵਸਤੂਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਵਿਚ ਸ਼ਲਾਘਾਯੋਗ ਕੰਮ ਕਰ ਰਹੀ ਹੈ। ਮੈਂ ਜਨਤਾ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਕਿਉਂਕਿ ਸਰਕਾਰ ਸਪਲਾਈ ਦੇ ਵਿਚ ਕਿਸੇ ਵੀ ਕਮੀ ਜਾਂ ਵਿਘਨ ਨੂੰ ਰੋਕਣ ਲਈ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਦਾ ਸਮਰਥਨ ਕੀਤਾ ਤੇ ਕਿਹਾ ਕਿ ਵਿਸ਼ਵ ਵਿਆਪੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਵਿਚ ਲੋਕਾਂ ਦੀ ਸਮੂਹਿਕ ਭਾਗੀਦਾਰੀ ਸਵੈ ਨਿਰਭਰਤਾ ਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਏਗੀ। ਤੇ ਇਸ ਦੇ ਨਾਲ ਹੀ ਜਿਹੜਾ ਮਾਰਚ ਤੋਂ ਤਕਰੀਬਨ ਰਾਹੁਲ ਗਾਂਧੀ ਸਾਹਿਬ ਇਹ ਗੱਲਬਾਤ ਕਹਿ ਰਹੇ ਆ ਕਿ ਚੋਣਾਂ ਦੀ ਸਮਾਪਤੀ ਤੇ ਨਾਲ ਦੀ ਨਾਲ ਮਹਿੰਗਾਈ ਵਧੇਗੀ ਤੇ ਉਹ ਰਿਜ਼ਲਟ ਕਿਤੇ ਨਾ ਕਿਤੇ ਸਾਹਮਣੇ ਆਉਣ ਲੱਗ ਗਏ ਨੇ। ਪੰਜਾਬ ਦੇ ਵਿਚ ਸਥਾਨਕ ਚੋਣਾਂ ਦਾ ਵਿਕਲ ਬੱਜ ਗਿਆ ਫਿਰ ਚੋਣਾਂ ਹੀ ਚੋਣਾਂ। 9 ਨਿਗਮਾਂ ਦੇ ਉੱਤੇ 104 ਕੌਂਸਲਾਂ ਤੇ ਸਿਆਸੀ ਦੰਗਲ ਦਾ ਜਿਹੜਾ ਐਲਾਨ ਅੱਜ ਹੋ ਗਿਆ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅੱਜ ਸੂਬੇ ਦੀਆਂ 9 ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਲਈ ਚੋਣਾਂ ਦਾ ਐਲਾਨ ਕੀਤਾ ਗਿਆ। ਅਧਿਕਾਰਤ ਦੱਸਦੇ ਨੇ ਸੂਤਰ ਕਿ ਅੱਜ ਦੁਪਹਿਰ ਬਾਅਦ ਚੋਣ ਪ੍ਰੋਗਰਾਮ ਜਾਰੀ ਹੁੰਦੇ ਹੀ ਸੂਬੇ ਭਰ ਦੇ ਵਿਚ ਚੋਣ ਜ਼ਾਬਤਾ ਤੁਰੰਤ ਜਿਹੜਾ ਪ੍ਰਭਾਵ ਦੇ ਨਾਲ ਲਾਗੂ ਹੋ ਜਾਵੇਗਾ। ਇਨ੍ਹਾਂ ਚੋਣਾਂ ਨੂੰ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਮੰਨਿਆ ਜਾ ਰਿਹੈ। ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੇ ਸੁਧਾਈ ਦਾ ਕੰਮ ਪਹਿਲਾਂ ਹੀ ਜਿਹੜਾ ਮੁਕੰਮਲ ਕਹਿੰਦੇ ਕਰ ਲਿਆ ਤੇ ਅੰਤਮ ਸੂਚੀਆਂ 5 ਮਈ ਨੂੰ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਨੇ। ਇਸ ਵਾਰ ਚੋਣਾਂ ਦਾ ਮੈਦਾਨ ਕਾਫ਼ੀ ਭਖਣ ਦੀ ਉਮੀਦ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਨੂੰ ਮੁੜ ਉਭਰ ਰਹੇ ਭਾਜਪਾ ਤੇ ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਤੋਂ ਵੀ ਸਖ਼ਤ ਚੁਣੌਤੀ ਮਿਲ ਰਹੀ ਹੈ। ਲਗਭਗ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨਾਂ ਦੇ ਉੱਤੇ ਮੈਦਾਨ ਦੇ ਵਿਚ ਉਤਰਨਗੀਆਂ। ਬਠਿੰਡਾ, ਮੋਗਾ, ਪਠਾਨਕੋਟ, ਹੁਸ਼ਿਆਰਪੁਰ, ਬਟਾਲਾ, ਮੋਹਾਲੀ, ਅਬੋਹਰ, ਬਰਨਾਲਾ ਤੇ ਕਪੂਰਥਲਾ ਨਗਰ ਨਿਗਮਾਂ ਦੇ ਲਈ ਇਹ ਚੋਣਾਂ ਹੋਣੀਆਂ ਨੇ ਤੇ ਇਸ ਤੋਂ ਪਹਿਲਾਂ ਸਰਕਾਰ ਨੇ ਇਨ੍ਹਾਂ ਸੰਸਥਾਵਾਂ ਨੂੰ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰ ਦਿੱਤੇ ਸਨ ਤੇ ਪਰ ਹੁਣ ਚੁਣੇ ਹੋਏ ਨੁਮਾਇੰਦਿਆਂ ਦੇ ਹੱਥ ਮੁੜ ਕਮਾਨ ਸੌਂਪਣ ਦੀ ਪ੍ਰਕਿਰਿਆ ਜੜੀ ਸ਼ੁਰੂ ਹੋ ਗਈ ਹੈ। ਦੂਸਰੇ ਪਾਸੇ ਸੀਐਮ ਮਾਨ ਸਾਹਿਬ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਬੀਜੇਪੀ ਦੇ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਦੇ ਪਿਤਾ ਦੇ ਛੋਟੇ ਭਰਾ ਦੇ ਪੁੱਤਰ ਗਿਆਨ ਸਿੰਘ ਮਾਨ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਦੇ ਵਿਚ ਬੀਜੇਪੀ ਦੇ ਵਿਚ ਸ਼ਮੂਲੀਅਤ ਕੀਤੀ ਹੈ। ਮਾਨ ਦੀ ਮਾਂ ਅਤੇ ਉਸਦੇ ਚਚੇਰੇ ਭਰਾ ਦੀ ਮਾਂ ਆਪਸ ਦੇ ਵਿਚ ਸਕੀਆਂ ਭੈਣਾਂ ਵੀ ਨੇ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਿਹੜੇ ਨੇ ਉਹ ਵੀ ਮੌਜੂਦ ਸਨ। ਇੰਨਾ ਹੀ ਨਹੀਂ ਕਿ ਬਲਕਿ ਇਸ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਬਲਜਿੰਦਰ ਬਰਨਾਲਾ ਤੇ ਪਾਰਟੀ ਦੇ ਜਨਰਲ ਇੰਚਾਰਜ ਮਨਜਿੰਦਰ ਖਹਿਰਾ ਵੀ ਜਿਹੜੇ ਭਾਜਪਾ ਦੇ ਵਿਚ ਸ਼ਾਮਲ ਹੋ ਗਏ ਨੇ ਨਾਲ ਲੱਗਦੇ ਹੀ। ਸੰਜੀਵ ਅਰੋੜਾ ਮਾਮਲਾ, ਉਹਦੇ ਵਾਲੇ ਪਾਸੇ ਚਲੀਏ ਤਾਂ ਸੰਜੀਵ ਅਰੋੜਾ ਵਾਲੇ ਮਹਿਕਮੇ ਦੇ ਉੱਤੇ ਹੁਣ ਸਭ ਦੀ ਅੱਖ ਕਹਿੰਦੇ ਨਜ਼ਰ ਜਿਹੜੀ ਹੈ ਬਣੀ ਹੋਈ ਹੈ। ਸੰਜੀਵ ਅਰੋੜਾ ਦੀ ਗ੍ਰਿਫਤਾਰੀ ਮਗਰੋਂ 3 ਮਹਿਕਮਿਆਂ ਦਾ ਜਿਹੜਾ ਹੈ ਕੋਈ ਵਾਲੀ ਵਾਰਸ ਨਹੀਂ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਲੰਘੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਕਥਿਤ ਮਾਮਲੇ ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੰਤਰੀ ਮੰਡਲ ਦੇ ਵਿਚ ਸ਼ਾਮਲ ਮੰਤਰੀਆਂ ਨੂੰ ਜਲਦ ਹੀ ਨਵੇਂ ਮਹਿਕਮੇ ਮਿਲ ਸਕਦੇ ਐ। ਇਸ ਦੇ ਦੌਰਾਨ ਸੂਬਾ ਸਰਕਾਰ 2 ਜਾਂ 3 ਵਜ਼ੀਰਾਂ ਨੂੰ ਪੰਜਾਬ ਦੇ 3 ਅਹਿਮ ਮਹਿਕਮੇ ਦੇ ਸਕਦੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਕੋਲ ਸਥਾਨਕ ਸਰਕਾਰਾਂ ਵਿਭਾਗ, ਬਿਜਲੀ ਵਿਭਾਗ ਤੇ ਸਨਅਤ ਵਿਭਾਗ ਦੀ ਜਿੰਮੇਵਾਰੀ ਹੈ। ਸੂਬਾ ਸਰਕਾਰ ਵਿਚ ਇਹ ਤਿੰਨੋਂ ਵਿਭਾਗ ਜਿਹੜੇ ਨੇ ਅਹਿਮ ਜਿਹੜੇ ਮੰਨੇ ਜਾਂਦੇ ਐ। ਇਸ ਦੇ ਲਈ ਵਿਭਾਗ ਖਾਲੀ ਨਹੀਂ ਛੱਡੇ ਜਾ ਸਕਦੇ। ਉਨ੍ਹਾਂ ਵਾਲੇ ਦਿਨਾਂ ਦੇ ਵਿਚ, ਆਉਣ ਵਾਲੇ ਸਮੇਂ ਦੇ ਵਿਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਣੀਆਂ ਨੇ। ਇਸ ਦੇ ਲਈ ਸੂਬਾ ਸਰਕਾਰ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਤੇਜ਼ੀ ਦੇ ਨਾਲ ਕੰਮ ਨੇਪਰੇ ਚਾੜ ਰਹੀ ਹੈ। ਦੂਜੇ ਪਾਸੇ ਗਰਮੀ ਦੇ ਸੀਜ਼ਨ ਦੇ ਦੌਰਾਨ ਬਿਜਲੀ ਵਿਭਾਗ ਨੂੰ ਬਹੁਤ ਸੋਚ ਵਿਚਾਰ ਕੇ ਬਿਜਲੀ ਵੰਡ ਸਬੰਧੀ ਅਹਿਮ ਫੈਸਲੇ ਲੈਣੇ ਪੈ ਰਹੇ ਨੇ। ਇਸ ਦੇ ਨਾਲ ਹੀ 15 ਮਈ ਨੂੰ ਝੋਨੇ ਦੀ ਸਿੱਧੀ ਬਿਜਾਈ, 1 ਜੂਨ ਤੋਂ ਝੋਨੇ ਦੀ ਲੁਆਈ ਦਾ ਜਿਹੜਾ ਸੀਜ਼ਨ ਵੀ ਸ਼ੁਰੂ ਹੋ ਰਿਹਾ। ਇਸ ਦੇ ਦੌਰਾਨ ਬਿਜਲੀ ਵਿਭਾਗ ਦੀ ਜਿੰਮੇਵਾਰੀ ਹੋਰ ਵੀ ਵੱਧ ਗਈ ਹੈ। ਅਜਿਹੇ ਹਾਲਾਤਾਂ ਦੇ ਵਿਚ ਬਿਜਲੀ ਮੰਤਰੀ ਦਾ ਮੌਜੂਦ ਰਹਿਣਾ ਵਧੇਰੇ ਜ਼ਰੂਰੀ ਹੈ। ਸੂਬੇ ਦੇ ਵਿਚ ਨਿਵੇਸ਼ ਤੇ ਨਵੇਂ ਮੌਕੇ ਤਿਆਰ ਕਰਨ ਦੇ ਲਈ ਸਨਅਤੀ ਮੰਤਰਾਂ ਮੰਤਰ ਵੀ ਮਾਰਨੇ ਪੈਣੇ ਨੇ। ਸਨਅਤੀ ਮੰਤਰੀ ਦਾ ਜਿਹੜਾ ਹਰ ਵੇਲੇ ਮੌਜੂਦ ਰਹਿਣਾ ਵੀ ਕਹਿੰਦੇ ਜ਼ਰੂਰੀ ਹੈ। ਪੰਜਾਬ ਸਰਕਾਰ ਵੱਲੋਂ ਭਾਵੇਂ ਸੰਜੀਵ ਅਰੋੜਾ ਨੂੰ ਹਾਲੇ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ, ਪਰ ਸੂਬਾ ਸਰਕਾਰ ਸੰਜੀਵ ਅਰੋੜਾ ਕੋਲ ਮੌਜੂਦ ਅਹਿਮ ਵਿਭਾਗਾਂ ਦੀ ਵੰਡ ਬਾਰੇ ਰਣਨੀਤੀ ਜਿਹੜੀ ਹੈ ਤਿਆਰ ਕਰ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਤੇ ਪਾਰਟੀ ਹਾਈਕਮਾਂਡ ਦੇ ਵੱਲੋਂ 3 ਅਹਿਮ ਵਿਭਾਗਾਂ ਦੇ ਵੰਡ ਦੇ ਬਾਰੇ ਵਿਚਾਰ ਕੀਤਾ ਕਹਿੰਦੇ ਜਾ ਰਿਹਾ। ਦੂਸਰੇ ਪਾਸੇ PIL ਰਾਹੀਂ ਨਿੱਜੀ ਰੰਜਿਸ਼ ਨਾ ਕੱਢੋ, ਸੁਪਰੀਮ ਕੋਰਟ ਨੇ ਹਿੰਦੂ ਮੈਰਿਜ ਐਕਟ ਦੇ ਵਿਰੁੱਧ ਦਾਇਰ ਪਟੀਸ਼ਨ ਜਿਹੜੀ ਹੈ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹਿੰਦੂ ਮੈਰਿਜ ਐਕਟ ਦੀ ਜਿਹੜੀ ਹੈ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਇਕ ਜਨਹਿਤ ਪਟੀਸ਼ਨ PIL ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਉਸ ਕਾਨੂੰਨ ਵਿਰੁੱਧ ਸੀ ਜੋ ਪਤੀ ਵਿਰੁੱਧ ਗੁਜ਼ਾਰਾ ਭੱਤੇ ਦਾ ਜਿਹੜਾ ਆਦੇਸ਼ ਆਉਣ ਤੋਂ ਬਾਅਦ ਜੇਕਰ 1 ਸਾਲ ਤੱਕ ਜੋੜਾ ਇਕੱਠਾ ਨਹੀਂ ਰਹਿੰਦਾ ਤਾਂ ਸਿਰਫ ਪਤਨੀ ਨੂੰ ਹੀ ਤਲਾਕ ਮੰਗਣ ਦਾ ਜਿਹੜਾ ਅਧਿਕਾਰ ਦਿੰਦਾ ਹੈ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ PIL ਰਾਹੀਂ ਆਪਣੀ ਨਿੱਜੀ ਰੰਜਿਸ਼ ਨਾ ਕੱਢੋ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੀ ਬੈਂਚ ਨੇ ਕਾਨੂੰਨ ਦੇ ਵਿਦਿਆਰਥੀ ਜਤਿੰਦਰ ਸਿੰਘ ਦੇ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਹਿੰਦੂ ਮੈਰਿਜ ਐਕਟ ਦੇ ਤਲਾਕ ਸਬੰਧੀ ਪ੍ਰਬੰਧਾਂ ਨੂੰ ਜੈਂਡਰ ਜਿਹੜਾ ਜੈਂਡਰ ਹੈ ਜੈਂਡਰ ਨਿਊਟਰਲ ਜਾਣੀ ਕਿ ਲਿੰਗ ਨਿਰਪੱਖ ਬਣਾਇਆ ਜਾਵੇ, ਯਾਨੀ ਕਿ ਪੁਰਸ਼ਾਂ ਨੂੰ ਵੀ ਬਰਾਬਰ ਦੇ ਅਧਿਕਾਰ ਇੱਥੇ ਮਿਲਣ। ਅਦਾਲਤ ਦੇ ਵਿਚ ਹੋਈ ਤਿੱਖੀ ਬਹਿਸ ਦੇ ਵਿਚ ਕੀ ਕੁਝ ਵਾਪਰਿਆ? ਸੁਣਵਾਈ ਦੇ ਦੌਰਾਨ ਜਦੋਂ ਚੀਫ਼ ਜਸਟਿਸ ਨੇ ਪੁੱਛਿਆ ਕਿ ਇਹ ਕਾਨੂੰਨ ਤੁਹਾਨੂੰ ਨਿੱਜੀ ਤੌਰ ਦੇ ਉੱਤੇ ਕਿਵੇਂ ਪ੍ਰਭਾਵਿਤ ਕਰਦਾ ਹੈ, ਤਾਂ ਪਟੀਸ਼ਨ ਕਰਤਾ ਨੇ ਦਸਿਆ ਕਿ ਉਹ ਪਿਛਲੇ 7 ਤੋਂ 8 ਸਾਲਾਂ ਤੋਂ ਖੁਦ ਵਿਵਾਹਿਕ ਮੁਕੱਦਮਿਆਂ ਦੇ ਵਿਚ ਉਲਝਿਆ ਹੋਇਆ। ਇਸ ਦੇ ਉੱਤੇ ਬੈਂਚ ਨੇ ਕਿਹਾ ਸੀ ਕਿ CJI ਦੀ ਟਿੱਪਣੀ ਆਈ, ਤੁਸੀਂ ਇਸ PIL ਦੇ ਰਾਹੀਂ ਆਪਣਾ ਨਿੱਜੀ ਬਦਲਾ ਲੈਣਾ ਚਾਹੁੰਦੇ ਹੋ, ਸਾਨੂੰ ਤੁਹਾਡੇ ਤੇ ਭਾਰੀ ਜੁਰਮਾਨਾ ਕਿਉਂ ਨਹੀਂ ਲਗਾਉਣਾ ਕਹਿੰਦੇ ਚਾਹੀਦਾ? ਉਹ ਆਪੇ ਸਵਾਲਾਂ ਦੇ ਘੇਰੇ ਚ ਫਸ ਗਿਆ। ਜਸਟਿਸ ਬਾਗਚੀ ਦੀ ਰਾਏ ਹੈ ਕਿ ਸੰਵਿਧਾਨ ਰਾਜ ਨੂੰ ਔਰਤਾਂ ਤੇ ਬੱਚਿਆਂ ਦੇ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦਾ ਹੈ। ਜੇਕਰ ਤੁਸੀਂ ਪੂਰਨ ਬਰਾਬਰੀ ਚਾਹੁੰਦੇ ਹੋ ਤਾਂ ਤੁਹਾਨੂੰ ਸੰਵਿਧਾਨ ਦੇ ਵਿਚ ਸੋਧ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਅਸਲ ਦੇ ਵਿਚ ਐਕਟ ਕੀ ਕਹਿੰਦਾ? ਹਿੰਦੂ ਮੈਰਿਜ ਐਕਟ 1955 ਦੀ ਧਾਰਾ 13(2) ਜਿਹੜੀ ਹੈ ਉਹਦੇ ਅਨੁਸਾਰ ਜੇਕਰ ਪਤੀ ਵਿਰੁੱਧ ਗੁਜ਼ਾਰਾ ਭੱਤੇ ਦਾ ਫੈਸਲਾ ਹੋ ਜਾਂਦਾ ਹੈ ਤਾਂ 1 ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਦੋਵਾਂ ਵਿਚਕਾਰ ਸਰੀਰਕ ਸੰਬੰਧ ਜਾਂ ਸਹਿਵਾਸ ਮੁੜ ਸ਼ੁਰੂ ਨਹੀਂ ਹੁੰਦਾ, ਤਾਂ ਇਸ ਸਿਰਫ ਜਿਹੜੀ ਹੈ ਇਹਦੇ ਵਿਚ ਪਤਨੀ ਦੇ ਕੋਲ ਹੀ ਤਲਾਕ ਦੀ ਅਰਜ਼ੀ ਦੇਣ ਦੀ ਵਿਸ਼ੇਸ਼ ਅਧਿਕਾਰ ਹੁੰਦਾ ਹੈ। ਅੰਤ ਦੇ ਵਿਚ ਚੀਫ਼ ਜਸਟਿਸ ਨੇ ਪਟੀਸ਼ਨ ਖਾਰਜ ਕਰਦਿਆਂ ਵਿਅੰਗਮਈ ਲਹਿਜੇ ਦੇ ਵਿਚ ਕਿਹਾ, ਮੈਨੂੰ ਉਮੀਦ ਹੈ ਕਿ ਤੁਸੀਂ ਕਾਨੂੰਨ ਦੀ ਪੜ੍ਹਾਈ ਜਿਹੜੀ ਹੈ ਸਿਰਫ ਗੁਜ਼ਾਰਾ ਭੱਤੇ ਦੇ ਕੇਸਾਂ ਦੇ ਲਈ ਨਹੀਂ ਕਰ ਰਹੇ ਹੋ। ਦੂਸਰੇ ਪਾਸੇ ਚੰਡੀਗੜ੍ਹ ਦਾ ਮਾਮਲਾ, ਟ੍ਰਿਬਿਊਨ ਜਿਹੜਾ ਫਲਾਈਓਵਰ ਪ੍ਰੋਜੈਕਟ ਮੁੜ ਕਾਨੂੰਨੀ ਸਕੰਜੇ ਦੇ ਵਿਚ ਆ ਗਿਆ। 700 ਰੁੱਖਾਂ ਦੀ ਕਟਾਈ ਤੇ ਮਾਸਟਰ ਪਲਾਨ ਦੀ ਉਲੰਘਣਾ ਦੇ ਉੱਤੇ ਹਾਈਕੋਰਟ ਦੇ ਵਿਚ ਚੁਣੌਤੀ ਦਿੱਤੀ ਗਈ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ 247 ਕਰੋੜ ਰੁਪਏ ਦੀ ਲਾਗਤ ਵਾਲੇ ਟ੍ਰਿਬਿਊਨ ਫਲਾਈਓਵਰ ਪ੍ਰੋਜੈਕਟ ਨੂੰ ਅੰਤਮ ਜਿਹੜਾ ਰੂਪ ਦੇਣ ਦੀਆਂ ਤਿਆਰੀਆਂ ਵਿਚਾਲੇ ਇਹ ਯੋਜਨਾ ਮੁੜ ਕਾਨੂੰਨੀ ਤੇ ਤਕਨੀਕੀ ਵਿਰੋਧ ਦੇ ਘੇਰੇ ਦੇ ਵਿਚ ਆ ਗਈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਦਾਇਰ ਪਟੀਸ਼ਨਾਂ ਰਾਹੀਂ ਇਸ ਪ੍ਰੋਜੈਕਟ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਰੁੱਖਾਂ ਦੀ ਕਟਾਈ ਤੇ ਚੰਡੀਗੜ੍ਹ ਮਾਸਟਰ ਪਲਾਨ 2031 ਦੀ ਉਲੰਘਣਾ ਦੇ ਦੋਸ਼ ਲਾਏ ਗਏ ਨੇ। ਸ਼ਹਿਰ ਦੇ ਮਾਹਰ ਜਿਹੜੇ ਨੇ ਆਰਕੀਟੈਕਟਾਂ ਅਤੇ ਸਾਬਕਾ ਚੀਫ ਆਰਕੀਟੈਕਟ ਸੁਮਿਤ ਕੌਰ ਹੁਣਾਂ ਨੇ ਇਸ ਨੂੰ ਇਕ ਤੰਗ ਨਜ਼ਰ ਜਿਹੜੀ ਹੈ ਪਹੁੰਚ ਕਰਾਰ ਦਿੰਦਿਆਂ ਕਿਹਾ ਕਿ ਇਹ ਕੰਕਰੀਟ ਦਾ ਢਾਂਚਾ ਸ਼ਹਿਰ ਦੀ ਵਿਰਾਸਤੀ ਦਿੱਖ ਅਤੇ ਵਾਤਾਵਰਣ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਏਗਾ। ਅਦਾਲਤ ਦੇ ਵਿਚ ਜਿਹੜਾ ਇਹ ਵੀ ਦਲੀਲ ਦਿੱਤੀ ਗਈ ਕਿ ਫਲਾਈਓਵਰ ਦੇ ਲਈ ਲਗਭਗ 700 ਪੁਰਾਣੇ ਰੁੱਖ ਕੱਟੇ ਜਾਣਗੇ, ਜਿਨ੍ਹਾਂ ਦੇ ਵਿਚ ਹੈਰੀਟੇਜ ਦਰਜਾ ਪ੍ਰਾਪਤ ਅੰਬਾਂ ਦੇ ਬਾਗ ਵੀ ਸ਼ਾਮਲ ਨੇ। ਵਿਰੋਧ ਦੇ ਵਿਚਕਾਰ URAP ਦੇ ਡਾਇਰੈਕਟਰਾਂ ਅਤੇ ਆਰਕੀਟੈਕਟਾਂ ਪਰਲ ਆਲੂਵਾਲੀਆ ਤੇ ਆਸ਼ਰੇ ਆਹੂਜਾ ਨੇ ਓਵਰਲੂਪ ਜਿਹੜਾ ਨਾਮਕ ਇਕ ਨਵੀਨਤਾਕਾਰੀ ਬਦਲ ਜਿਹੜਾ ਪੇਸ਼ ਕੀਤਾ ਹੈ। ਉਨ੍ਹਾਂ ਦਾਅਵਾ ਹੈ ਕਿ ਉਨ੍ਹਾਂ ਦਾ ਕਿ ਮੌਜੂਦਾ ਚੌਂਕ ਦੇ ਉੱਪਰ ਇਕ ਐਲੀਵੇਟਿਡ ਰੋਟਰੀ ਬਣਾਉਣ ਦੇ ਨਾਲ ਟ੍ਰੈਫਿਕ ਸਮਰੱਥਾ ਜਿਹੜੀ ਹੈ 50% ਤੱਕ ਵੱਧ ਸਕਦੀ ਹੈ ਤੇ ਇਸ ਦੇ ਵਿਚ ਸਿਰਫ 65 ਰੁੱਖ ਹੀ ਕੱਟਣੇ ਪੈਣਗੇ। ਪ੍ਰਸ਼ਾਸਨ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਟ੍ਰਿਬਿਊਨ ਚੌਂਕ ਦੇ ਉੱਤੇ ਰੋਜ਼ਾਨਾ 1.5 ਲੱਖ ਵਾਹਨਾਂ ਦੇ ਲੰਘਣ ਕਾਰਨ ਲੱਗਦੇ ਜਾਮ ਨੂੰ ਖਤਮ ਕਰਨ ਦੇ ਲਈ ਇਹ ਫਲਾਈਓਵਰ ਬਹੁਤ ਹੀ ਕਹਿੰਦੇ ਜ਼ਰੂਰੀ ਹੈ। ਫਿਲਹਾਲ ਸਿੰਗਲਾ ਕੰਸਟਰਕਸ਼ਨ ਲਿਮਿਟਿਡ ਨੂੰ ਸਭ ਤੋਂ ਘੱਟ ਬੋਲੀਦਾਤਾ L1 ਚੁਣਿਆ ਗਿਆ, ਪਰ ਅਦਾਲਤੀ ਕਾਰਵਾਈ ਅਤੇ ਵਾਤਾਵਰਨ ਪ੍ਰੇਮੀਆਂ ਦੇ ਸਖ਼ਤ ਰੁੱਖ ਦੇ ਕਾਰਨ ਇਸ ਪ੍ਰੋਜੈਕਟ ਦਾ ਜਿਹੜਾ ਭਵਿੱਖ ਅਜੇ ਵੀ ਜਿਹੜਾ ਲਟਕ ਰਿਹਾ ਹੈ। ਇੱਕ ਦੋ ਖ਼ਬਰਾਂ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਪੰਜਾਬ ਦੇ ਆਰਮੀ ਸਕੂਲਾਂ ਦੇ ਵਿਚ ਪੰਜਾਬੀ ਨੂੰ ਲਾਂਭੇ ਰੱਖ ਸੰਸਕ੍ਰਿਤ ਲਾਜ਼ਮੀ ਕਰਨ ਦੇ ਉੱਤੇ ਜੰਗ ਛਿੜੀ ਹੈ, ਯਾਨੀ ਕਿ ਬਹਿਸ ਛਿੜ ਪਈ ਹੈ। ਪੰਜਾਬ ਦੇ ਆਰਮੀ ਪਬਲਿਕ ਸਕੂਲ ਜਿਹੜੇ ਨੇ ਉਨ੍ਹਾਂ ਦੇ ਵਿਚ ਸੰਸਕ੍ਰਿਤ ਨੂੰ ਜਿਹੜਾ ਲਾਜ਼ਮੀ ਤੇ ਪੰਜਾਬੀ ਨੂੰ ਇਕ ਵਿਕਲਪ ਵਿਸ਼ਾ ਬਣਾਉਣ ਦੇ ਫੈਸਲੇ ਨੇ ਸੂਬੇ ਦੇ ਵਿਚ ਭਾਰੀ ਰੋਸ ਜਿਹੜਾ ਪੈਦਾ ਕਰ ਦਿੱਤਾ। ਮਾਪਿਆਂ ਨੂੰ ਭੇਜੇ ਗਏ ਇਕ ਸੁਨੇਹੇ ਦੇ ਵਿਚ ਕਿਹਾ ਗਿਆ ਕਿ ਸਾਲ 2026 ਤੇ 27 ਦੇ ਸੈਸ਼ਨ ਦੇ ਲਈ ਸੰਸਕ੍ਰਿਤ ਲਾਜ਼ਮੀ ਹੋਵੇਗੀ, ਜਦੋਂ ਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਪਵੇਗਾ। ਕਈ ਸਿਆਸੀ ਤੇ ਸਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ 2008 ਦੀ ਉਲੰਘਣਾ ਦੱਸਿਆ, ਜੋ ਸੂਬੇ ਦੇ ਸਾਰੇ ਸਕੂਲਾਂ ਦੇ ਵਿਚ 10ਵੀਂ ਜਮਾਤ ਜਿਹੜੀ ਹੈ ਉਹਦੇ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਬਣਾਉਂਦਾ ਹੈ। ਫੌਜੀ ਅਧਿਕਾਰੀਆਂ ਦਾ ਕਹਿਣਾ ਕਿ ਦੇਸ਼ ਭਰ ਦੇ ਵਿਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ, ਇਸ ਦੇ ਲਈ 6ਵੀਂ ਤੋਂ 8ਵੀਂ ਜਮਾਤ ਤੱਕ ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਵਰਗੀਆਂ ਮਿਆਰੀ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਨੇ। ਹਾਲਾਂਕਿ ਜੇਕਰ ਕਾਫੀ ਗਿਣਤੀ ਦੇ ਵਿਚ ਵਿਦਿਆਰਥੀ ਚਾਹੁਣ ਤਾਂ ਸਕੂਲ ਦੀ 4ਵੀਂ ਖੇਤਰੀ ਭਾਸ਼ਾ ਦੇ ਵਜੋਂ ਪੰਜਾਬੀ ਜਿਹੜੀ ਹੈ ਪੜ੍ਹਾ ਸਕਦੇ ਨੇ। ਆਰਮੀ ਜਿਹੜੇ ਪਬਲਿਕ ਸਕੂਲ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਏ ਜਾਂਦੇ ਨੇ ਤੇ CBSE ਦੇ ਨਾਲ ਜਿਹੜਾ ਸੰਬੰਧ ਰੱਖਦੇ ਐ। ਪੰਜਾਬ ਚੇਤਨਾ ਮੰਚ ਅਤੇ ਹੋਰ ਕਈ ਲੇਖਕਾਂ ਨੇ ਇਸ ਫੈਸਲੇ ਨੂੰ ਮਨਮਾਨੀ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੌਮੀ ਸਿੱਖਿਆ ਨੀਤੀ 2020 ਦੇ ਉਲਟ ਹੈ ਤੇ ਜੋ ਮਾਂ ਬੋਲੀ ਦੇ ਵਿਚ ਸਿੱਖਿਆ ਦੇ ਉੱਤੇ ਜ਼ੋਰ ਦਿੰਦੀ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਹੋਣਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਣਾਂ ਨੂੰ ਇਸ ਮਾਮਲੇ ਦੇ ਵਿਚ ਦਖਲ ਦੇਣ ਤੇ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਫੋਕਲੋਰ ਰਿਸਰਚ ਅਕਾਦਮੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਨਜ਼ਰ ਅੰਦਾਜ਼ ਕਰਨਾ ਬਹੁਤ ਚਿੰਤਾ ਦਾ ਵਿਸ਼ਾ ਹੈ। ਇਕ ਖ਼ਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਮੰਦਰਾਂ ਦਾ ਮਾਮਲਾ ਹੈ। ਮੰਦਰਾਂ ਦੇ ਵਿਚੋਂ ਫੁੱਲਾਂ ਦੀ 7 ਟਨ ਰਹਿੰਦ ਖੂੰਹਦ ਇਕੱਠੀ ਕੀਤੀ ਗਈ। ਧੂਫ, ਹਵਨ, ਸਮੱਗਰੀ ਤੇ ਜੈਵਿਕ ਖਾਦ ਕੀਤੀ ਜਾਵੇਗੀ, ਕਹਿੰਦੇ ਤਿਆਰੇ ਦੇ ਤੋਂ। ਭਾਈ ਦੇਖਿਓ, ਭਟਕ ਜਾਣਗੇ, ਭਾਵਨਾਵਾਂ ਨਾ ਭੜਕਾ ਦਿਓ ਕਿਤੇ। ਵਿਕਟੋਰੀਆ ਲਾਈਫ ਫਾਊਂਡੇਸ਼ਨ ਹੈ, ਵਿਕਟੋਰੀਆ ਲਾਈਫ ਫਾਊਂਡੇਸ਼ਨ ਤੇ ਫਰੀਦਾਬਾਦ ਨਗਰ ਨਿਗਮ ਦੇ ਵੱਲੋਂ ਸਫਾਈ ਤੇ ਵਾਤਾਵਰਨ ਸੁਰੱਖਿਆ ਮੁਹਿੰਮ ਦੇ ਤਹਿਤ 70 ਦਿਨਾਂ ਦੇ ਵਿਚ 15 ਮੰਦਰਾਂ ਤੋਂ 7 ਟਨ ਫੁੱਲਾਂ ਦੀ ਰਹਿੰਦ ਖੂੰਹਦ ਇਕੱਠੀ ਕੀਤੀ ਗਈ ਹੈ। 16 ਫਰਵਰੀ ਤੋਂ 30 ਅਪ੍ਰੈਲ ਤੱਕ ਵੱਖ ਵੱਖ ਧਾਰਮਿਕ ਸਥਾਨਾਂ ਤੋਂ ਲਗਭਗ 7 ਟਨ ਫੁੱਲਾਂ ਦੀ ਰਹਿੰਦ ਖੂੰਹਦ ਇਕੱਠੀ ਕੀਤੀ। ਇਸ ਪਹਿਲਕਦਮੀ ਦਾ ਉਦੇਸ਼ ਧਾਰਮਿਕ ਸਥਾਨਾਂ ਤੋਂ ਜੈਵਿਕ ਰਹਿੰਦ ਖੂੰਹਦ ਨੂੰ ਵਾਤਾਵਰਨ ਅਨੁਕੂਲ ਢੰਗ ਦੇ ਨਾਲ ਨਿਪਟਾਰਾ ਕਰਕੇ ਵੇਸਟ ਟੂ ਵੈਲਥ ਤੇ ਜ਼ੀਰੋ ਵੇਸਟ ਮੈਨੇਜਮੈਂਟ ਮਾਡਲ ਨੂੰ ਉਤਸ਼ਾਹਿਤ ਕਰਨਾ ਦੱਸਿਆ। ਇਕ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉਤੇ ਸ਼ਹਿਰ ਦੇ 15 ਵੱਡੇ ਮੰਦਰਾਂ ਦੀ ਪਛਾਣ ਕੀਤੀ ਗਈ, ਜਿੱਥੇ ਵਿਸ਼ੇਸ਼ ਤੌਰ ਦੇ ਉਤੇ ਖਾਲੀ ਡਰੱਮ ਰੱਖੇ ਗਏ। ਇਨ੍ਹਾਂ ਡਰੱਮਾਂ ਦੇ ਵਿਚ ਮੰਦਰਾਂ ਦੇ ਵਿਚ ਚੜਾਏ ਗਏ ਜਿਹੜੇ ਫੁੱਲ ਨੇ ਇਕੱਠੇ ਕੀਤੇ ਗਏ। ਇਕੱਠੇ ਕੀਤੇ ਫੁੱਲਾਂ ਤੇ ਹੋਰ ਸਮੱਗਰੀ ਨੂੰ ਟੀਮ ਜਿਹੜੀ ਹੈ ਦੁਆਰਾ ਵੱਖ ਕੀਤਾ ਗਿਆ ਤੇ ਫੁੱਲਾਂ ਨੂੰ ਸਾਫ਼ ਕੀਤਾ ਗਿਆ ਤੇ ਚੰਗੀ ਤਰ੍ਹਾਂ ਸੁਕਾਇਆ ਗਿਆ, ਜਿਸ ਦੀ ਵਰਤੋਂ ਜਿਹੜੀ ਹੈ ਧੂਫ, ਹਵਨ, ਸਮੱਗਰੀ ਜਿਹੜੀ ਹੈ ਤੇ ਹੋਰ ਵਾਤਾਵਰਨ ਅਨੁਕੂਲ ਉਤਪਾਦਾਂ ਨੂੰ ਤਿਆਰ ਕਰਨ ਦੇ ਲਈ ਕੀਤੀ ਜਾਏਗੀ, ਕਹਿੰਦੇ। ਬਾਕੀ ਬਚੇ ਜੈਵਿਕ ਰਹਿੰਦ ਖੂੰਹਦ ਨੂੰ ਵਿਗਿਆਨਕ ਤੌਰ ਦੇ ਉੱਤੇ ਪ੍ਰੋਸੈਸ ਕੀਤਾ ਜਾ ਰਿਹਾ ਤੇ ਜੈਵਿਕ ਖਾਦ ਦੇ ਵਿਚ ਬਦਲਿਆ ਜਾ ਰਿਹਾ। ਮਾਹਰਾਂ ਦੇ ਅਨੁਸਾਰ ਜੇ 7 ਟਨ ਫੁੱਲਾਂ ਦੀ ਰਹਿੰਦ ਖੂੰਹਦ ਨੂੰ ਡੰਪਿੰਗ ਗਰਾਊਂਡ ਦੇ ਵਿਚ ਡੰਪ ਕੀਤਾ ਜਾਂਦਾ ਤਾਂ ਇਸ ਦੇ ਸੜਨ ਦੇ ਨਾਲ ਕਹਿੰਦੇ ਲਗਭਗ 230 ਤੋਂ 250 ਕਿਲੋਗ੍ਰਾਮ ਮਿਥੇਨ ਗੈਸ ਜਿਹੜੀ ਹੈ ਪੈਦਾ ਹੋ ਸਕਦੀ ਸੀ। ਮਿਥੇਨ ਇੱਕ ਬਹੁਤ ਹੀ ਜਿਹੜੀ ਹੈ ਨੁਕਸਾਨਦੇਹ ਜਿਹੜੀ ਗ੍ਰੀਨ ਹਾਊਸ ਗੈਸ ਹੈ ਤੇ ਜਿਸਦਾ ਪ੍ਰਭਾਵ ਕਾਰਬਨ ਡਾਈਆਕਸਾਈਡ ਦੇ ਨਾਲ 28 ਗੁਣਾ ਜ਼ਿਆਦਾ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਇਸ ਨਿਕਾਸ ਦੇ ਨਾਲ ਲਗਭਗ 6.5 ਤੋਂ 7 ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਵਾਤਾਵਰਨ ਪ੍ਰਭਾਵ ਪੈਦਾ ਹੋ ਸਕਦਾ ਸੀ। ਵਿਕਟੋਰੀਆ ਲਾਈਫ ਫਾਊਂਡੇਸ਼ਨ ਦੇ ਪ੍ਰਧਾਨ SS ਬੱਗਾ ਹੁਣਾਂ ਕਿਹਾ ਕਿ ਧਾਰਮਿਕ ਸਥਾਨਾਂ ਤੋਂ ਫੁੱਲਾਂ ਦੇ ਕੂੜੇ ਦਾ ਜਿਹੜਾ ਵਿਗਿਆਨਕ ਪ੍ਰਬੰਧਨ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਐਰੋਬਿਨ ਅਤੇ ਜ਼ੀਰੋ ਵੇਸਟ ਮੈਨੇਜਮੈਂਟ ਮਾਡਲ ਜਿਹੜਾ ਭਵਿੱਖ ਦੇ ਵਿਚ ਸ਼ਹਿਰਾਂ ਦੇ ਲਈ ਉਦਾਹਰਣਾਂ ਵਜੋਂ ਕੰਮ ਕਰਨਗੇ। ਇਸ ਦੇ ਦੌਰਾਨ ਫਰੀਦਾਬਾਦ ਨਗਰ ਨਿਗਮ ਦੇ ਕਮਿਸ਼ਨਰ ਧਰਿੰਦਰ ਖੜਗਤਾ ਹੁਣਾਂ ਨੇ ਕਿਹਾ ਕਿ ਵਿਕਟੋਰੀਆ ਲਾਈਫ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀ ਗਈ ਇਹ ਪਹਿਲ ਧਾਰਮਿਕ ਜਿਹੜੀ ਹੈ ਰਹਿੰਦ ਖੂੰਹਦ ਦੇ ਵਿਗਿਆਨਕ ਪ੍ਰਬੰਧਨ ਦੇ ਲਈ ਇਕ ਸ਼ਾਨਦਾਰ ਕਹਿੰਦੇ ਮਾਡਲ ਦੇ ਵਜੋਂ ਉਭਰੀ ਹੈ। ਲਓ ਦੋਸਤੋ, ਇਹ ਸਨ ਜੀ ਆਪਣੀਆਂ ਪੰਜਾਬ ਦੀਆਂ ਤੇ ਇੰਡੀਆ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਨ੍ਹਾਂ ਦੇ ਨਾਲ ਕਰਦੇ ਹਾਂ ਜੀ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਗੇ ਤਾਂ ਤੁਹਾਡਾ ਵੀ ਨਿੱਘਾ ਸਵਾਗਤ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ, ਸੁਰਿੰਦਰ ਕੌਰ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਐਡਵੋਕੇਟ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
0: ਹਾਲ ਚਾਲ ਵਧੀਆ ਜੀ।
1: ਜੀ ਕਿਵੇਂ ਰਿਹਾ ਜੀ ਵੀਕਐਂਡ? ਫਿਰ
0: ਵਧੀਆ ਜੀ, ਵੀਕਐਂਡ ਵਧੀਆ, ਸਾਡੇ ਤਾਂ ਈੜੀ ਛਾਈ ਪਈ ਆ ਜੀ।
1: ਈੜੀ ਉੜੀ
0: ਪੰਜਾਬ ਦੇ ਵਿਚ ਬੀਜੇਪੀ ਵਾਸਤੇ ਸਹਾਇਕ ਹੋਏਗੀ ਜੀ। ਹੁਣ ਭਾਰੇ ਸਾਹਿਬ ਗੱਲ ਏਦਾਂ ਹੈਗੀ ਆ, ਚਲੋ ਇਕ ਚੀਜ਼ ਹੁੰਦੀ ਪਰਸੈਪਸ਼ਨ, ਓਹਨੂੰ ਤਾਂ ਲੈ ਕੇ ਸਾਰ ਕੋਈ ਚੱਲ ਪੈਂਦਾ ਨਾ ਜੀ। ਸਰ ਇਹ 160 ਕਰੋੜ ਦਾ ਮਾਮਲਾ ਆ।
1: ਬਿਲਕੁਲ ਹੈ ਜੀ।
0: ਇਹਨਾਂ ਨੇ ਕੀਤਾ ਕਿ ਜਿਹੜੀਆਂ ਸ਼ੈਲ ਕੰਪਨੀਆਂ ਹੁੰਦੀਆਂ ਨਾ ਜੀ,
1: ਜੀ
0: ਉਹ ਇੱਕ ਕਿਸੇ ਬੰਦੇ ਦੀ ਸ਼ੈਲ ਕੰਪਨੀ ਸੀ, ਮੁਹੰਮਦ ਉਹਦਾ ਨਾਂ ਸ਼ਾਇਦ
1: ਜੀ,
0: ਕਾਫੀ ਦੇਰ ਦੀ ਬੰਦ ਪਈ ਸੀ ਜੀ, ਓਹਦਾ ਅਕਾਊਂਟ ਵਗੈਰਾ ਵਿਚ ਵੀ ਹੈ ਨੀ ਸੀ ਕੁਛ ਵੀ
1: ਜੀ।
0: ਇਹਨਾਂ ਨੇ ਓਹਦੀ ਕੰਪਨੀ ਦੇ ਵਿਚ ਪੈਸੇ ਜਿਹੜੇ ਹੈਗੇ ਆ ਉਹ ਡਿਪੋਜ਼ਿਟ ਕਰਾ ਕੇ ਤੇ ਫੇਰ ਓਹਨਾ ਨੂੰ ਬਾਹਰ ਭੇਜਿਆ ਜੀ। ਹੁਣ ਉਹ ਕਹਿੰਦਾ ਵੀ ਮੈਨੂੰ ਤਾਂ ਸਿਰਫ ਜਿਹੜਾ ਹੈਗਾ ਆ ਜੀ 2.5 ਲੱਖ ਰੁਪਇਆ ਦਿੱਤਾ
1: ਜੀ,
0: ਤੇ ਤੇਰੀ ਤਾਂ ਕੰਪਨੀ ਦਾ ਨਾਂ ਹੀ ਅਸੀਂ ਮਤਲਬ ਵਰਤਣਾ ਆ
1: ਜੀ।
0: ਹੁਣ ਗੋਡ ਨੋਜ਼ ਅਗਲਾ ਬੰਦਾ ਤਾਂ ਜੋ ਕਹਿੰਦਾ, ਈਡੀ ਜਿਹੜੀ ਹੈਗੀ ਆ ਹਮੇਸ਼ਾ ਛਾਪਾ ਮਾਰਦੀ ਆ, ਤੇ ਜਿਸ ਤਰ੍ਹਾਂ ਉਹ ਈਡੀ ਵਾਲੇ ਨਿਰੰਜਨ ਸਿੰਘ ਕਹਿ ਰਿਹਾ ਸੀ ਵੀ ਭਾਈ ਬਿਨਾਂ ਸਬੂਤ ਤੋਂ ਛਾਪਾ ਨੀ
1: ਵੱਜਦਾ ਜੀ, ਬਿਲਕੁਲ
0: ਉਹ ਪਹਿਲਾਂ ਉਹਨਾਂ ਕੋਲ ਕੋਈ ਨਾ ਕੋਈ ਕੰਕਰੀਟ ਐਵੀਡੈਂਸ ਹੁੰਦਾ ਆ, ਉਹਦੇ ਆਧਾਰ ਤੇ ਜਿਹੜਾ ਆ ਰੇਡ ਕਰਦੇ ਆ,
1: ਬਿਲਕੁਲ ਜੀ।
0: ਔਰ ਫੇਰ ਜਿਹੜਾ ਹੈਗਾ ਨੋਟਾਂ ਦੇ ਬੈਗ 9ਵੀਂ ਮੰਜ਼ਿਲ ਤੋਂ ਥੱਲੇ ਸਿੱਟੇ ਗਏ ਜਿਹੜੇ, ਉਹ ਵੀ ਪੰਜਾਬ ਵਾਲਿਆਂ ਨੇ ਦੇਖ ਲਿਆ
1: ਜੀ।
0: ਵੱਡੇ ਪੱਧਰ ਤੇ ਪੈਸਾ ਜਿਹੜਾ ਹੈਗਾ ਸੀ ਇਹ ਬਾਹਰ ਮੂਵ ਕਰਨਾ ਸੀਗਾ ਜੀ
1: ਜੀ,
0: ਤੇ ਹੋਇਆ ਵੀ ਆ
1: ਜੀ।
0: ਹੁਣ ਇਹ ਹੈਗਾ ਆ ਕਿ ਪੰਜਾਬ ਵਾਲੇ ਤਾਂ ਐਵੇਂ ਤੜਫੀ ਜਾਂਦੇ ਹੈਗੇ ਆ, ਪੰਜਾਬ ਦਾ ਪੈਸਾ ਲੁੱਟਣਾ ਸੀਗਾ ਉਹ ਉਹਨਾਂ ਦੀ ਸਕੀਮ ਜਿਹੜੀ ਆ ਉਹ ਕਾਮਯਾਬ ਨਹੀਂ ਹੋਈ
1: ਜੀ।
0: ਜਦੋਂ ਇਹ ਐਲੀਗੇਸ਼ਨ ਜਿਹੜੇ ਕੋਰਟ ਦੇ ਵਿਚ ਦੱਸੇ ਗਏ ਸਾਰਾ ਕੁਛ, ਤੇ ਕੋਰਟ ਨੇ ਵੀ ਇਸੇ ਕਰਕੇ 7 ਦਿਨ ਦਾ ਰਿਮਾਂਡ ਦੇ ਦਿੱਤਾ ਕਿ ਮਨੀ ਟ੍ਰੇਲ ਲੱਭਣੀ ਬਹੁਤ ਜ਼ਰੂਰੀ ਆ
1: ਜੀ,
0: ਵੀ ਇਹ ਪੈਸੇ ਗਏ ਤੇ ਗਏ ਕਿੱਥੇ
1: ਜੀ,
0: ਤੇ ਕਿੱਥੇ ਕਿੱਥੇ ਇਨਵੈਸਟ ਹੋਏ, ਇਸ ਚੀਜ਼ ਨੂੰ ਜਿਹੜਾ ਆ ਟਰੇਸ ਕਰਕੇ ਲਿਆਓ ਵੀ ਐਲੀਗੇਸ਼ਨ ਬਹੁਤ ਸੀਰੀਅਸ ਆ
1: ਜੀ।
0: ਅੱਜ ਇੱਕ ਜਿਹੜਾ ਹੈਗਾ ਇਹਦੇ ਨਾਲ ਹੀ ਰਿਲੇਟਡ ਜਿਹੜੀ ਹੈਗੀ ਆ ਜੀ, ਵੀ ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਤੀ ਜੀ
1: 45-50 ਮਿੰਟ ਦੀ ਕੀਤੀ ਆ ਜੀ, ਬੰਦਾ ਲੈ ਕੇ ਆਏ ਨਾਲੇ।
0: ਹਾਂਜੀ
1: ਜੀ,
0: ਉਹ ਬੰਦਾ ਨਾਲ ਲੈ ਕੇ ਆਏ ਹੈਗੇ ਜਿਹੜਾ ਕਿ ਅਸ਼ੋਕ ਪੱਪੀ ਪਰਾਸ਼ਰ ਜਿਹੜਾ ਹੈਗਾ ਆ ਉਹਦਾ
1: ਨਿਖਿਲ ਸੱਭਰਵਾਲ। ਹਾਂਜੀ,
0: ਹੁਣ ਓਹਦਾ ਵੀ ਜਿਹੜਾ ਦੱਸਦੇ ਹੈਗੇ ਆ ਵੀ ਓਹਦੇ ਵੀ ਖਾਤੇ ਦੇ ਵਿਚ 1.10 ਕਰੋੜ ਰੁਪਇਆ ਜੀ, ਏਦਾਂ ਕਰਕੇ ਇਹਨਾਂ ਨੇ ਕਿਸ ਤਰੀਕੇ ਨਾਲ ਕੁਛ ਇੱਕ ਬੰਦੇ ਜਿਹੜੇ ਆ ਉਹ ਮਿਊਂਸੀਪਲ ਕਮੇਟੀ ਦੇ ਵਿਚ ਭਰਤੀ ਕੀਤੇ, ਉਹਨਾਂ ਦੇ ਕੋਲੋਂ ਜਿਹੜਾ ਜਗ੍ਹਾ 2-2 ਲੱਖ ਰੁਪਇਆ ਲਿਆ
1: ਜੀ,
0: ਉਹ ਏਦਾਂ ਕਰਕੇ ਇੱਕ ਰਕਮ ਬਣਦੀ ਆ, ਪਰ ਉਹ ਆਪਣੇ ਖਾਤੇ ਚ ਨਾ ਜਮਾ ਕਰਾ ਕੇ ਤੇ ਉਹ ਆਪਣੇ ਜਿਹੜੇ ਆ
1: ਵਰਕਰਾਂ
0: ਦੇ ਖਾਤੇ ਚ ਜਮਾ ਕਰਾ ਲਏ
1: ਜੀ।
0: ਹੁਣ ਪੀਏ ਤਾਂ ਨਾ ਨੀ ਸੀ ਕਰ ਸਕਦਾ, ਇਸੇ ਤਰੀਕੇ ਨਾਲ ਇੱਕ ਹੋਰ ਬਰਾਈਬ ਦੀ ਐਂਟਰੀ

0: ਪਰਚਾ ਦਰਜ ਕਰਾ ਤਾ ਜੀ, ਹੁਣ ਇਹ ਨੀ ਪਤਾ ਹੋਇਆ ਜਾਂ ਨਹੀਂ ਹੋਇਆ
1: ਜੀ,
0: ਇਹ ਡਾਕੂਮੈਂਟ ਮਤਲਬ ਉਹਨਾਂ ਕੋਲ ਵੀ ਹੈ ਨੀ ਸੀ ਜੀ।
1: ਜੀ
0: ਸਵਾਲ ਇਹ ਹੈਗਾ ਆ ਵੀ ਇੱਥੇ ਹਰ ਇੱਕ ਬੰਦਾ ਜਿਹੜਾ ਆ ਉਹ ਪੈਸੇ ਬਣਾਉਣ ਲੱਗਾ ਆ
1: ਜੀ,
0: ਹੁਣ ਉਹ ਜਿਹੜਾ ਫੜਿਆ ਜਾਂਦਾ ਉਹ ਚੋਰ ਆ ਜੀ, ਜਿਹੜਾ ਨਹੀਂ ਫੜ ਹੁੰਦਾ ਉਹ ਸਿਆਣਾ ਬੰਦਾ ਹੁੰਦਾ ਜਾਂ ਓਨੈਸਟ ਹੁੰਦਾ ਆ ਜੀ।
1: ਸੈਂਟ ਸਾਹਿਬ ਇੱਕ ਥੋੜੀ ਜਿਹੀ ਇਹਦੇ ਉੱਤੇ ਇੱਕ ਵੱਖਰੀ ਗੱਲ ਕਰਨੀ ਚਾਹਾਂਗਾ, ਸ਼ਾਇਦ ਬਹੁਤ ਸਾਰੇ ਦੋਸਤ ਇਹਦੇ ਨਾਲ ਸਹਿਮਤ ਵੀ ਨਹੀਂ ਹੋਣਗੇ ਭਾਈ। ਕਈ ਵਾਰੀ ਚਲੋ ਮੈਨੂੰ ਕਹਿ ਹੀ ਦਿੰਦੇ ਆ ਕਿ ਭਾਈ ਤੂੰ ਇੱਥੇ ਦੇ ਹਿਸਾਬ ਦੇ ਨਾਲ ਸੋਚਦਾ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਫਾਇਦਾ ਤਾਂ ਪੰਜਾਬ ਦਾ ਹੀ ਇਹਦੇ ਵਿੱਚ ਹੈਗਾ, ਜਾਂ ਲੀਡਰਾਂ ਦਾ ਜਾਂ ਕਿਸੇ ਹੋਰ ਧਰੇ ਦਾ ਤਾਂ ਨਹੀਂ ਹੋਏਗਾ, ਚਲੋ ਉਹਨਾਂ ਨੂੰ ਸਿਆਸੀ ਪੱਧਰ ਦੇ ਉੱਤੇ ਫਾਇਦਾ ਹੋਏਗਾ। ਜਿਹੜਾ ਸਾਰਾ ਪਕੜੋ ਫੜੋ ਫੜਾਈ ਹੋ ਰਹੀ ਹੈ, ਕਿਤੇ ਨਾ ਕਿਤੇ ਉਹ ਚੰਗਾ ਵੀ ਤਾਂ ਹੈ ਨਾ, ਇੱਕ ਕਾਂ ਮਾਰ ਕੇ ਟੰਗਿਆ ਹੋਊਗਾ ਤਾਂ ਬਾਕੀਆਂ ਨੂੰ ਕੰਨ ਤਾਂ ਹੁੰਦੇ ਨੇ ਨਾ।
0: ਨਹੀਂ ਉਹ ਤਾਂ ਠੀਕ ਗੱਲ ਤੁਸੀਂ ਕਹਿੰਦੇ ਹੈਗੇ ਆ, ਜੋ ਕਹਿੰਦੇ ਹੈਗੇ ਆ, ਇੱਥੇ ਕੌਣ ਕੋਈ ਵੀ ਇਸ ਚੀਜ਼ ਨੂੰ ਮਤਲਬ ਪਲੀਡ ਨਹੀਂ ਕਰਦਾ ਵੀ ਪੰਜਾਬ ਦਾ ਪੈਸਾ ਲੁੱਟਿਆ ਜਾਵੇ ਤੇ ਅਗਲਾ ਬੰਦਾ ਇਸ ਚੀਜ਼ ਨੂੰ ਜਿਹੜਾ ਆ ਉਹ ਗਲਤ ਕਹੂਗਾ, ਉਹ ਕਹੂਗਾ ਠੀਕ ਹੋ ਰਿਹਾ ਜੀ ਜੋ ਹੋ ਰਿਹਾ ਜੀ। ਪਰ ਸਵਾਲ ਇਹ ਹੈਗਾ ਆ ਨਾ ਜੀ, ਲੋਕੀ ਕੀ ਕਹਿੰਦੇ ਹੈਗੇ, ਉਹਨਾਂ ਦਾ ਸਵਾਲ ਇਹ ਹੈਗਾ ਆ ਕਿ ਜੇ ਬੰਦਾ ਬੀਜੇਪੀ ਚ ਚੱਲ ਜਾਂਦਾ ਹੈਗਾ ਆ ਉਹਦੇ ਤੇ ਛਾਪਾ ਨੀ ਪੈਂਦਾ, ਜਿਹੜਾ ਬੰਦਾ ਦੂਜੇ ਪਾਸੇ ਰਹਿੰਦਾ ਹੈਗਾ ਆ ਉਹਦੇ ਛਾਪਾ ਪੈ ਜਾਂਦਾ ਹੈਗਾ। ਇਹ ਡਿਸਕ੍ਰਿਮੀਨੇਸ਼ਨ ਜਿਹੜੀ ਹੁੰਦੀ ਆ ਲੋਕੀ ਉਹਦੇ ਤੇ ਕਿੰਤੂ ਕਰਦੇ ਆ
1: ਜੀ।
0: ਵੈਸੇ ਚੋਰਾਂ ਨੂੰ ਕੋਈ ਸ਼ੈਲਟਰ ਨਹੀਂ ਦਿੰਦਾ ਜੀ,
1: ਬਿਲਕੁਲ ਹੈ ਜੀ।
0: ਇਸ ਕਰਕੇ ਸਰ ਇਹ ਤਾਂ ਜਿਹੜਾ ਹੈਗਾ ਸੀਗਾ ਈਡੀ ਦਾ ਜਿਹੜਾ ਆ ਛਾਪੇ ਦੀ ਗੱਲ ਆ ਜੀ, ਜਿਹਦੀ ਚਰਚਾ ਆ ਜੀ ਸਾਡੇ ਪੰਜਾਬ ਚ।
1: ਮੈਂ ਸੁਣ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਆਪਣੇ ਈਡੀ ਦੇ ਹੈਗੇ ਰਿਟਾਇਰਡ ਆਫੀਸਰ ਨੇ, ਉਹ ਤਾਂ ਇੱਥੇ ਤੱਕ ਵੀ ਉਹਨਾਂ ਨੇ ਗੱਲ ਕਹੀ ਆ ਕਿ ਭਾਈ ਇਹ ਸਾਰਾ ਮਤਲਬ ਕਿ ਇਕੱਲਾ ਇੱਕ ਬੰਦੇ ਦਾ ਨਹੀਂ ਗਾ, ਪੂਰਾ ਢਾਂਚਾ ਚੱਲਦਾ ਹੈ, ਉਹਦੇ ਵਿੱਚ ਬਹੁਤ ਸਾਰੇ ਇਨਵੋਲਵ ਨੇ। ਜਿੱਦਾਂ ਇੱਕ ਦਿਨ ਔਜਲਾ ਸਾਹਿਬ ਨੇ ਵੀ ਗੱਲ ਕਰਦੇ ਸੀ ਨਾ, ਆਪਾਂ ਕੋਈ ਵਿਸ਼ੇ ਤੇ ਗੱਲ ਕਰਦੇ ਸੀ, ਉਹਨਾਂ ਨੇ ਵੀ ਕਿਹਾ ਸੀ ਨਾ, ਉਦਾਂ ਹੀ ਆਫੀਸਰ ਨੇ ਵੀ ਕਿਹਾ ਕਿ ਇਕੱਲਾ ਚੰਡੀਗੜ੍ਹ ਦੇ ਵਿੱਚ ਹੀ ਜਿਹੜੀ ਅਲੀਟ ਕਲਾਸ ਬੈਠੀ ਹੈ, ਚਾਹੇ ਉਹਦੇ ਵਿੱਚ ਵੱਡੇ ਵੱਡੇ ਅਧਿਕਾਰੀ ਬੈਠੇ ਨੇ, ਰਿਟਾਇਰਡ ਬੈਠੇ ਨੇ, ਉਹ ਕਹਿੰਦੇ 500 ਕਰੋੜ ਦੇ ਕਹਿੰਦੇ ਮਾਲਕ ਨੇ ਬੈਠੇ। ਜੇ ਉਹਨਾਂ ਦੇ ਉੱਤੇ ਸੱਚੀ ਤੌਰ ਦੇ ਉੱਤੇ ਕੇਂਦਰ ਜਾਂ ਸੂਬਾ ਸਾਥ ਦੇ ਦੇਵੇ ਨਾ ਜੀ, ਤਾਂ ਕਹਿੰਦੇ 5 ਸਾਲ ਤਾਂ ਜਿਹੜਾ ਕਰਜ਼ਾ ਚੜਿਆ ਉਹ ਵੀ ਲੈ ਜੂਗਾ, ਤੇ ਆਉਣ ਵਾਲੇ 5 ਸਾਲਾਂ ਦਾ ਬਜਟ ਵੀ ਤੁਹਾਡੇ ਹੱਥਾਂ ਦੇ ਵਿੱਚ ਹੋਏਗਾ ਜੀ।
0: ਭਾਰੇ ਸਾਹਿਬ ਤੁਸੀਂ ਇਹ ਕੀ ਕਹਿੰਦੇ ਹੈਗੇ ਆ, ਤੁਸੀਂ ਪੰਜਾਬ ਦੇ ਵਿੱਚ ਜੇ ਕੋਈ SHO ਲੱਗਾ ਆ ਨਾ ਜੀ, ਤੇ ਉਹਨੇ ਵੀ ਆਪਣੀਆਂ ਟਰਾਲੀਆਂ ਪਾਈਆਂ ਹੋਈਆਂ ਜੀ
1: ਜੀ,
0: ਮਾਈਨਿੰਗ ਦੀਆਂ ਰੇਤਾਂ ਕੱਢਣ ਵਾਸਤੇ ਜਿਹੜਾ ਹੈਗਾ ਆ ਉਹਦੀਆਂ ਵੀ ਟਰਾਲੀਆਂ ਚੱਲਦੀਆਂ ਪਈਆਂ
1: ਜੀ, ਬਿਲਕੁਲ ਹੈ ਜੀ।
0: ਟੋਲ ਪਲਾਜ਼ਿਆਂ ਤੋਂ ਕਮਾਈ ਜਿਹੜੀ ਹੈਗੀ ਆ ਇੱਕ ਇੱਕ MLA ਨੂੰ ਜਿਹੜੀ ਹੈਗੀ ਆ ਲੱਖਾਂ ਰੁਪਇਆ ਰੋਜ਼ ਦਾ ਆਉਂਦਾ ਜੀ
1: ਜੀ।
0: ਸੋ ਇਸ ਕਰਕੇ ਇੱਥੇ ਜੋ ਵੀ ਹੈਗਾ ਸਾਰਾ ਕੁਛ ਜਿਹੜਾ ਆ ਲੋਟੀ ਪਈ ਹੈਗੀ ਆ, ਇਹ ਤਾਂ ਚਲੋ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਜਿਹੜਾ ਫਾੜ ਹੋ ਜਾਂਦਾ ਉਹ ਚੋਰ ਆ, ਬਾਕੀ ਸਾਰੇ ਸਾਧੂ ਆ, ਕੱਟੜ ਇਮਾਨਦਾਰ ਆ,
1: ਇਮਾਨਦਾਰ ਨੇ ਜੀ, ਬਿਲਕੁਲ ਹੈ ਜੀ।
0: ਹਾਂਜੀ
1: ਉਹ ਤਾਂ ਠੀਕ ਹੈ ਸੈਣੀ ਸਾਹਿਬ, ਪਰ ਦੂਸਰੇ ਪਾਸੇ ਮਾਨ ਸਾਹਿਬ ਦੇ ਭਰਾਤਾ ਸ਼੍ਰੀ ਜਿਹੜੇ ਨੇ, ਚਲੋ ਰਿਸ਼ਤੇਦਾਰੀ ਦੇ ਵਿੱਚ
0: ਆਉਣ ਲੱਗਾ ਜੀ,
1: ਤੇ ਉਹ ਇੱਧਰ ਨੂੰ ਰੁੱਖ ਕਿੱਦਾਂ ਕਰ ਗਏ ਨੇ ਜੀ?
0: ਬਈ ਚਾਚੇ ਦਾ ਮੁੰਡਾ ਆ ਨਾਲੇ ਮਾਸੀ ਦਾ ਮੁੰਡਾ ਆ, ਅਗਲਾ ਬੰਦਾ ਕਹਿੰਦਾ ਠੀਕ ਆ ਲਿਆ ਜੀ, ਦੁਸ਼ਮਣ ਬਾਹਰੋਂ ਥੋੜਾ ਲੈਣ ਜਾਈਦਾ ਹੁੰਦਾ, ਅਗਲੇ ਦੇ ਘਰੋਂ ਹੀ ਪੱਟੀ ਦਾ ਹੁੰਦਾ
1: ਜੀ।
0: ਇੱਕ ਸਰ ਇਹ ਬਟ ਨੈਚੁਰਲ ਹੋਇਆ, ਇੱਕ ਜੈਲਸ ਫੀਲਿੰਗ ਵੀ ਤਾਂ ਆਉਂਦੀ ਆ ਨਾ ਜੀ ਸਮੇਂ ਦੇ ਨਾਲ,
1: ਬਿਲਕੁਲ ਹੈ ਜੀ, ਕਿੱਥੇ ਪਹੁੰਚ ਗਿਆ ਸੀ ਕਿੱਥੇ ਬੈਠੇ।
0: ਹਾਂਜੀ ਤੇ ਸੋਚੀ ਗੱਲ ਇਹ ਹੈਗੀ ਆ ਭਾਈ ਪਹਿਲਾਂ ਜਿਹੜਾ ਇਹ ਬੰਦਾ ਰੈਕੋਗਨਾਈਜ਼ ਕਰਦਾ ਹੋਊਗਾ, ਉਹ ਕੰਪੇਨ ਦਾ ਇੰਚਾਰਜ ਵੀ ਹੈਗਾ ਸੀਗਾ ਜੀ
1: ਜੀ,
0: ਸੋ ਆਮ ਆਦਮੀ ਪਾਰਟੀ ਦੀ ਕੰਪੇਨ ਦਾ ਇੰਚਾਰਜ ਵੀ ਰਿਹਾ
1: ਜੀ,
0: ਤੇ ਓਹਨੂੰ ਵੀ ਉਮੀਦ ਆ ਵੀ ਮੈਂ ਵੀ ਤਰੱਕੀ ਕਰਾਂ
1: ਜੀ,
0: ਤੇ ਤਰੱਕੀ ਹੁਣ ਲੋਕਾਂ ਨੂੰ ਇਹ ਦਿਸਦਾ ਹੈਗਾ ਵੀ ਅੱਗੇ BJP ਆਉਣ ਵਾਲੀ ਆ
1: ਜੀ,
0: ਤੇ ਨਾਲੇ ਵੱਡੇ ਵੱਡੇ ਲੀਡਰਾਂ ਤੱਕ ਪਹੁੰਚ ਹੋ ਜਾਂਦੀ ਹੈਗੀ ਆ, ਤੇ ਇਸ ਕਰਕੇ ਅਗਲਿਆਂ ਨੇ ਵੀ ਆਪਣਾ ਬੈਟਰ ਤੇ ਫਿਊਚਰ ਵਾਸਤੇ ਸਾਰਾ ਕੋਈ ਬੰਦਾ ਕਰਦਾ।
1: ਸੈਣੀ ਸਾਹਿਬ ਮਜੀਠੀਆ ਸਾਹਿਬ ਤਾਂ ਇਹ ਵੀ ਕਹਿੰਦੇ ਸੀ, ਕਹਿੰਦੇ ਭਰਾਤਾ ਸ਼੍ਰੀ ਨੂੰ ਭੇਜਤਾ ਤੁਸੀਂ ਰਾਹ ਮਤਲਬ ਕਲੀਅਰ ਕਰੋ, ਮੈਂ ਵੀ ਆਉਂਦਾ ਪਿੱਛੇ ਪਿੱਛੇ।
0: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਨਾਲੇ ਦੂਜੀ ਗੱਲ ਹੈਗੀ ਆ ਵੀ ਚੰਗੀ ਗੱਲ ਆ, ਸਾਰੀਆਂ ਪਾਰਟੀਆਂ ਚ ਆਪਣੇ ਬੰਦੇ ਚਾਹੀਦੇ ਹੈਗੇ, ਕੱਲ ਨੂੰ ਜਿਹੜਾ ਹੈਗਾ ਆ ਜੇ ਕੀ ਪਤਾ ਰਜੀਮ ਬਦਲ ਜਾਂਦਾ ਹੈਗਾ ਆ, ਤੇ ਉੱਥੇ ਬੰਦਾ ਗੱਲ ਤਾਂ ਕਰਨ ਜੋਗਾ ਹੁੰਦਾ ਆ ਵੀ ਭਾਈ ਮੇਰਾ ਭਰਾ ਆ ਰਹਿਣ ਦਿਓ ਤੁਸੀਂ।
1: ਸੈਣੀ ਸਾਹਿਬ ਪਿਛਲੇ ਦਿਨਾਂ ਚ ਮੈਂ ਗੱਲ ਕੀਤੀ ਸੀ, ਮੈਂ ਫਿਰ ਉੱਥੇ ਗੱਲ ਦੇ ਉੱਤੇ ਦੁਬਾਰਾ ਆਉਣਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਮਾਨ ਸਾਹਿਬ ਵੀ ਪਾਲਟੀ ਮਾਰ ਜਾਣਗੇ, ਮੈਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਹੁਣ ਕੇ ਹੱਥ ਖੜੇ ਕਰਕੇ ਦੇਖਣਗੇ ਵੀ ਜੱਟ ਕਰ ਕੀ ਗਿਆ ਮੇਰੇ ਨਾਲ।
0: ਨਹੀਂ ਨਹੀਂ ਨਹੀਂ ਸਰ ਨਹੀਂ, ਮਤਲਬ ਏਦਾਂ ਨਹੀਂ ਜਾ ਸਕਦੇ ਹੁਣ ਇਹਨਾਂ ਨੇ, ਮਤਲਬ ਜਿਹੜਾ ਹੈਗਾ ਉਹਨਾਂ ਨੇ ਲੈਣਾ ਹੀ ਨੀ ਜੀ
1: ਜੀ,

0: ਉੱਥੇ ਤਾਂ ਬਥੇਰੇ ਬੈਠੇ ਹੈਗੇ ਜੀ, ਉਹਨਾਂ ਨੇ ਨੀ ਲੈਣਾ, ਉਹਨਾਂ ਨੇ ਹੁਣ ਜਿਹੜਾ ਹੈਗਾ ਆ ਦੂਜਿਆਂ ਦੀ ਸਿਰ ਆਪਣੇ ਸੋਹਾ ਨਹੀਂ ਪਾਉਣੀ ਹੈਗੀ, ਉਹਨਾਂ ਨੇ ਆਲੇ ਦੁਆਲੇ ਕਟਿੰਗ ਕਰਕੇ ਲੈ ਜਾਣਾ ਹੈਗਾ ਆ ਜੀ, ਵੀ ਆਪਣੇ ਭਾਰ ਦੇ ਨਾਲ ਥੱਲਿਓ ਜਿਹੜਾ ਹੈਗਾ ਇੰਨਾ ਪੋਲਾ ਕਰ ਦਿਓ ਬੂਟਾ ਆਪਣੇ ਆਪ ਹੀ ਡਿੱਗ ਪਵੇ
1: ਜੀ,
0: ਉਹ ਇਸ ਕਰਕੇ ਉਹ ਆਲਾ ਦੁਆਲਾ ਛਾਂਗਣਗੇ ਜੀ।
1: ਬਿਲਕੁਲ ਜੀ,
0: ਤੇ ਬਾਕੀ ਪੋਲੀਟੀਕਲ ਬੰਦੇ ਤਾਂ ਉਹ ਹੀ ਹੁੰਦੇ ਆ ਜੀ, ਅੱਗੇ ਇਹਨਾਂ ਵਿਚ ਵੀ ਤਾਂ ਉਹਨਾਂ ਪਾਰਟੀਆਂ ਚ ਵੀ ਆਏ ਸੀ
1: ਜੀ, ਬਿਲਕੁਲ ਜੀ,
0: ਸੋ ਇਸ ਕਰਕੇ ਜਿਹੜਾ ਆ ਵੀ ਪੋਲੀਟੀਕਲ ਬੰਦਾ ਉਹੀ ਆ, ਉਹ ਕਦੀ ਆਪਣਾ ਦੇਖ ਲੈਂਦੇ ਹੈਗੇ ਹਵਾ ਦੇ ਰੁੱਖ ਦਾ ਪਛਾਣ ਕਰਦੇ ਆ, ਉਹਦੇ ਮੁਤਾਬਕ ਜਿਹੜਾ ਆ ਪਾਰਟੀਆਂ ਜੁਆਇਨ ਕਰਦੇ ਆ, ਅੱਜ ਕੱਲ ਆਈਡੀਓਲੋਜੀ ਦਾ ਕੋਈ ਰਹਿ ਨੀ ਗਈ ਜੀ।
1: ਬਿਲਕੁਲ ਜੀ,
0: ਮੈਂ ਦਾਅਵੇ ਨਾਲ ਕਹਿਣਾ ਹੈਗਾ ਆ ਜੀ ਕਿ ਬੀਜੇਪੀ ਜਿਹੜੀ ਹੈਗੀ ਆ ਉਹਦੀ ਮਾਂ ਆ ਆਰ ਐਸ ਐਸ,
1: ਤੇ
0: ਇਹ ਬੰਦਿਆਂ ਨੇ ਜਿਹਨਾਂ ਨੇ ਜੁਆਇਨ ਕੀਤਾ ਇਹਨਾਂ ਨੂੰ ਆਰ ਐਸ ਐਸ ਦੇ ਮੁਖੀ ਦਾ ਨਾਂ ਨੀ ਪਤਾ ਹੋਣਾ।
1: ਬਿਲਕੁਲ ਜੀ,
0: ਸੋ ਉਹ ਵੀ ਜਿਹੜਾ ਹੈਗਾ ਜੀ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਟੈਂਪਰੇਰੀ ਅਟੈਚਮੈਂਟਸ ਹੁੰਦੀਆਂ ਆ, ਇਹ ਇਲੈਕਸ਼ਨ ਤੋਂ ਪਹਿਲਾਂ ਇਧਰ ਉਧਰ ਜਾਣਾ ਆਉਣਾ ਹੁੰਦਾ ਹੀ ਆ ਜੀ।
1: ਬਿਲਕੁਲ ਜੀ,
0: ਬਾਕੀ ਜਦ ਤੱਕ ਕੋਈ ਪਾਰਟੀ ਰੂਲ ਕਰਦੀ ਹੈਗੀ ਆ ਤਦ ਤੱਕ ਜਿਹੜਾ ਹੈਗਾ ਆ ਉਹਨੂੰ ਕੋਈ ਖਤਰਾ ਨੀ ਹੁੰਦਾ ਜੀ, ਜਦੋਂ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗਦਾ ਉਹ ਤੋਂ ਬਾਅਦ ਪਤਾ ਲੱਗਦਾ ਵੀ ਕਿੰਨੇ ਕੁ ਬੰਦੇ ਜਿਹੜੇ ਆ ਪਾਰਟੀ ਦੇ ਨਾਲ ਖੜੇ ਆ ਤੇ ਕਿੰਨੇ ਕੁ ਹੈਗੇ ਨਾਲ
1: ਹੈਗੇ ਨੇ ਜੀ। ਬਿਲਕੁਲ ਜੀ,
0: ਹਾਂਜੀ ਜੀ ਜੀ ਸਰ,
1: ਤੇ ਸੈਣੀ ਸਾਹਿਬ
0: ਹੋਰ ਖਬਰ ਕਿਹੜੀ ਸੀ?
1: ਦੂਸਰੇ ਪਾਸੇ ਦੇਖੀਏ ਤੇ ਪਿਛਲੇ ਦਿਨਾਂ ਤੋਂ ਚਲੋ ਜਿਹੜਾ ਮਾਮਲਾ ਚੱਲਦਾ ਆ ਰਿਹਾ ਆਪਣਾ ਕਾਨੂੰਨ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ, ਤੇ ਉਹਦੇ ਵਿਚ ਸੰਧਵਾ ਸਾਹਿਬ ਨੂੰ ਜਿਹੜਾ 8 ਤਰੀਕ ਨੂੰ ਬੁਲਾਇਆ ਗਿਆ, ਸਾਰਾ ਕੁਝ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਾਂ ਤਾਂ ਸਪੈਸ਼ਲ ਸੈਸ਼ਨ ਬੁਲਾ ਕੇ ਇਹਨੂੰ ਰੱਦ ਕਰੋ ਤੇ ਜਾਂ ਫਿਰ ਇਹਦੇ ਵਿਚ ਸੋਧ ਕਰ ਲਓ। ਤੇ ਹੁਣ ਸਾਰੇ ਸਲਾਹ ਮਸ਼ਵਰਾ ਕਰਕੇ ਗੜਗੱਜ ਸਾਹਿਬ ਨੇ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਤੇ ਸੰਧਵਾ ਸਾਹਿਬ ਹੁਣ ਕਿਤੇ ਨਾ ਕਿਤੇ ਕੜਿੱਕੀ ਦੇ ਵਿਚ ਫਸ ਚੁੱਕੇ ਆ ਦੋਵਾਂ ਵਿਚਕਾਰ ਜੀ, ਤੇ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿਚ ਕੀ ਕੁਝ ਹੋ ਸਕਦਾ
0: ਹੈ? ਨਹੀਂ ਨਹੀਂ ਸਰ, ਗੱਲ ਇੱਦਾਂ ਹੈਗੀ ਆ ਨਾ ਜੀ, ਮੰਨ ਲਓ ਇੱਕ ਛੋਟੀ ਜੀ ਗੱਲ ਆ
1: ਜੀ,
0: ਵੀ ਤੁਸੀਂ ਮੇਰੇ ਤੇ ਦੋਸ਼ ਲਾ ਦਿੰਦੇ ਹੈਗੇ ਆ ਜੀ, ਮੇਰਾ ਜਾਂ ਤਾਂ ਮਤਲਬ ਜਿਹੜਾ ਹੈਗਾ ਮੈਂ ਉਹਨੂੰ ਸਵੀਕਾਰ ਕਰਾਂ ਤੇ ਜਾਂ ਉਹ ਤੋਂ ਇਨਕਾਰ ਕਰਾਂ
1: ਜੀ।
0: ਇਨਕਾਰੀ ਕਰਨ ਦਾ ਤਰੀਕਾ ਜੇ ਮੇਰਾ ਇਹ ਹੋ ਜਾਵੇ ਵੀ ਮੈਂ ਜਿਹੜਾ ਆ ਭਾਈ ਸਾਰਿਆਂ ਨੂੰ ਰੌਲਾ ਪਾ ਪਾ ਕੇ ਦੱਸਣਾ ਸ਼ੁਰੂ ਕਰਦੇ ਆ ਨਾਲ ਆਲੇ ਦੁਆਲੇ ਬੰਦੇ ਤਾਂ ਭਾਰਾ ਝੂਠਾ ਭਾਰਾ ਝੂਠਾ, ਉਹਦੇ ਨਾਲ ਕੀ ਹੁੰਦਾ ਹੈਗਾ ਆ ਕਿ ਉਹ ਇਨਕਾਰੀ ਤਾਂ ਤੁਹਾਡੀ ਇੱਕ ਕਿਸਮ ਦੀ ਪਹਿਲਾਂ ਹੀ ਆ ਗਈ
1: ਜੀ,
0: ਜਦੋਂ ਹੁਣ ਉਹ ਵੀ ਜਿਹੜਾ ਹੈਗਾ ਜੇ ਉਹਨਾਂ ਨੂੰ ਕਾਨੂੰਨੀ ਰੂਪ ਆਪਣੇ ਇਹ ਧਾਰਮਿਕ ਰੂਪ ਦੇ ਵਿਚ ਜੇ ਉਹਨਾਂ ਨੂੰ ਸੰਮਨ ਕਰ ਵੀ ਲੈਣਗੇ ਜੋ ਮਰਜ਼ੀ ਕਰ ਲੈਣ ਜੀ, ਅਗਲਾ ਤਾਂ ਇਹ ਕਹੂਗਾ ਜੀ ਮੈਂ ਤਾਂ ਸਪੀਕਰ ਆ, ਪਾਸ ਤਾਂ ਵਿਧਾਇਕ ਕਰਦੇ ਆ ਹਾਂਜੀ, ਮੈਂ ਤਾਂ ਇੱਕ ਮਸੰਜਰ ਆ, ਮੈਂ ਤੁਹਾਡਾ ਸੁਨੇਹਾ ਉੱਥੇ ਤੱਕ ਪਹੁੰਚਾ ਤਾ, ਮੇਰੀ ਇੰਨੀ ਡਿਊਟੀ ਸੀ ਜੀ, ਮੇਰਾ ਤਾਂ ਦੋਸ਼ ਕੋਈ ਨੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਸ ਗੱਲੋਂ, ਦੂਜੀ ਗੱਲ ਆ ਗੱਲ ਵੀ ਸਹੀ ਹੈਗੀ ਆ ਵੀ ਸਪੀਕਰ ਦੀ ਡਿਊਟੀ ਥੋੜਾ ਜਿਹਾ ਕਾਨੂੰਨ ਬਣਾਉਣੀ, ਉਹ ਤਾਂ ਵਿਧਾਇਕ ਬਣਾਉਂਦੇ ਹੈਗੇ ਆ, ਮੁੱਖ ਮੰਤਰੀ ਬਣਾਉਂਦਾ ਜੀ
1: ਜੀ। ਤੇ ਸੈਣੀ ਸਾਹਿਬ ਫਿਰ ਮੁੱਖ ਮੰਤਰੀ ਨੂੰ ਵੀ ਕਿਤੇ ਨਾ ਕਿਤੇ ਦੁਬਾਰਾ ਤਲਬ ਕੀਤਾ ਜਾ ਸਕਦਾ? ਤਲਬ ਤਾਂ ਨਹੀਂ ਕੀਤਾ ਜਾ
0: ਸਕਦਾ ਸਰ, ਪਤਤ ਨੂੰ ਕੀ ਤਲਬ ਕਰਨਾ, ਉਦਾਂ ਜਿਹੜਾ ਹੈਗਾ ਆ ਜੋ ਮਰਜ਼ੀ ਕਰੇ ਉਹ ਸਰ, ਜਦੋਂ ਇੰਨਾ ਕੋਨਫਲਿਕਟ ਹੋਵੇ ਤੇ ਉੱਥੇ ਜਿਹੜਾ ਹੈਗਾ ਆ ਇਹੋ ਜਿਹਾ ਕੰਮ ਕਰਨਾ ਹੀ ਨੀ ਚਾਹੀਦਾ
1: ਜੀ,
0: ਸਿਚੁਏਸ਼ਨ ਦੀ ਕਦਰ ਘਟਦੀ ਆ
1: ਜੀ। ਨਹੀਂ ਸੋ ਮਾਨ ਸਾਹਿਬ ਤਾਂ ਦੇਖੋ ਹਰ ਜਗ੍ਹਾ ਜਾ ਕੇ ਕਹਿ ਰਹੇ ਨੇ ਭਾਈ ਇਹ ਨੀ ਹਟਣਾ, ਇਹ ਤਾਂ ਬਣ ਗਿਆ ਹੁਣ ਜਿਹੜਾ ਬਣਨਾ ਸੀ।
0: ਠੀਕ ਹੈ, ਡਾਕਟਰ ਪਿਆਰੇ ਲਾਲ ਗਰਗ ਵੀ ਅੱਜ ਇਹ ਗੱਲ ਕਹਿੰਦੇ ਸੀ, ਕਹਿੰਦੇ ਵੀ ਮੁੱਖ ਮੰਤਰੀ ਦਾ ਇਹ ਜਵਾਬ ਹੀ ਉਚਿਤ ਨਹੀਂ ਹੈ
1: ਜੀ,
0: ਪਹਿਲੀ ਗੱਲ ਤਾਂ ਕਹਿੰਦੇ ਵੀ ਉਹਨਾਂ ਨੇ ਇਹਨਾਂ ਨੂੰ ਭੇਜਿਆ ਨਹੀਂ
1: ਹਾਂਜੀ,
0: ਜਦਕਿ ਜਿਹੜਾ ਹੈਗਾ ਆ ਇਹਨਾਂ ਨੂੰ ਭੇਜਣਾ ਵੀ ਲਾਜ਼ਮ ਸੀਗਾ, ਜਦ ਉਹਦੇ ਨਾਲ ਐਸ ਜੀ ਪੀ ਸੀ ਨਾਲ ਸੰਬੰਧਿਤ ਤੁਸੀਂ ਗੱਲ ਕਰਨ ਲੱਗੇ ਆ ਤੇ ਉਹਨਾਂ ਨੂੰ ਭੇਜ ਕੇ ਪਹਿਲਾਂ ਕਰ, ਉਹਨਾਂ ਦੀ ਜਿਹੜੀ ਸਾਡੇ ਇੱਥੇ ਰਿਵਾਜ ਹੀ ਨਹੀਂ ਰਿਹਾ ਜੀ ਸਟੇਕ ਹੋਲਡਰ ਨੂੰ ਨਾਲ ਲੈਣ ਦਾ
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਇਸ ਟੋਪਿਕ ਦੇ ਉੱਤੇ ਤਾਂ ਭਾਰਤ ਸਾਹਿਬ ਹੁਣ ਗੱਲ ਕਰਨੀ ਵੀ ਫਜੂਲ ਆ, ਕਿਉਂਕਿ ਮੈਂ ਹੈਰਾਨ ਹੁੰਦਾ ਆ ਅੱਧੇ ਕੁ ਸਿੱਖ ਜਿਹੜੇ ਇਸ ਪਾਰਟੀ ਦੇ ਨਾਲ ਤੁਰੇ ਹੈਗੇ ਆ ਜੀ, ਉਹ ਉਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨ ਨੂੰ ਤਿਆਰ ਹੀ ਨੀਗੇ।
1: ਬਿਲਕੁਲ
0: ਜਿਹੜੀਆਂ ਸਿੰਘ ਸਾਹਿਬ ਕਹਿ ਰਹੇ ਹੈਗੇ ਉਹ ਉਲਟਾ ਉਸ ਇੰਸਟੀਟਿਊਸ਼ਨ ਨੂੰ ਡੀਗ੍ਰੇਡ ਕਰਨ ਤੇ ਲੱਗੇ ਆ
1: ਜੀ,
0: ਹਾਂਜੀ ਉਹ ਜਦਕਿ ਬੰਦਾ ਗਲਤ ਹੋ ਸਕਦਾ ਆ, ਉਹਦਾ ਗਲਤ ਨੀ ਹੁੰਦਾ ਜੀ, ਉੱਤੇ ਜਿਹੜਾ ਹੈਗਾ ਆ ਉਹਦਾ ਮਾਨ ਸਨਮਾਨ ਹੁੰਦਾ ਹੀ ਆ, ਜਿੰਨਾ ਚਿਰ ਉਹ ਬੰਦਾ ਜਿਹੜੇ ਜਥੇਦਾਰ ਸਾਹਿਬ ਜਿਹੜੇ ਆ ਉਸ ਕੁਰਸੀ ਤੇ ਬੈਠੇ ਹੈਗੇ ਆ ਜੀ, ਤਦ ਤੱਕ ਉਹਨਾਂ ਦਾ ਇੱਜ਼ਤ ਤਾਂ ਰਹਿਣੀ ਚਾਹੀਦੀ ਹੈ ਨਾ ਜੀ, ਜਥੇਦਾਰ ਦਾ ਤਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹੋਣਾ ਸਮਥਿੰਗ ਇਜ਼ ਅਬਵ ਦੈਨ ਲਾ
1: ਜੀ,
0: ਸਤਿਕਾਰ ਤਾਂ ਬਣਿਆ ਰਹਿਣ ਦੇਣਾ ਚਾਹੀਦਾ ਹੈਗਾ ਸੀ ਨਾ ਜੀ, ਤੁਹਾਡੇ ਉਹਨਾਂ ਦੇ ਜਿਹੜੇ ਹੈਗੇ ਆ ਵਿਅਕਤੀਗਤ ਡਿਫਰੈਂਸਿਸ ਤੁਹਾਡੇ ਹੋਣਗੇ, ਬਾਕੀਆਂ ਦੇ ਵੀ ਹੋਣਗੇ
1: ਜੀ।
0: ਔਰ ਮੈਂ ਹੈਰਾਨ ਆ ਵੀ ਆਹ ਜਿਹੜੇ ਬੰਦੇ ਹੈਗੇ ਆ ਅੰਮ੍ਰਿਤਧਾਰੀ ਬੰਦੇ ਹੈਗੇ ਜਿਹੜੇ ਨਾਲ ਸਰਕਾਰ ਦੀ ਪਿੱਠ ਪੂਰਨ ਲੱਗੇ ਹੈਗੇ
1: ਜੀ,
0: ਇਸ ਕਰਕੇ ਇੱਥੇ ਨੇਜੇ ਭਾਰੂ ਆ ਜੀ। ਇੱਥੇ ਕੁਛ ਨੀ, ਗੁਰੂ ਨੂੰ ਕੋਈ ਨੀ ਪੁੱਛਦਾ ਜੀ, ਇੱਥੇ ਆਪਣਾ ਦੇਖਦੇ ਆ ਵੀ ਹਾਂ ਜੀ ਮੈਨੂੰ ਬੋਲਣ ਨਾਲ ਕਿੰਦਰਲੇ ਪਾਸਿਓ ਕਿੰਨਾ ਫਾਇਦਾ ਹੁੰਦਾ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨਾਲ ਕੋਈ ਹੱਲ ਨਹੀਂ ਹੈਗਾ ਜੀ।
1: ਬਿਲਕੁਲ ਹੈ ਜੀ।
0: ਬਾਕੀ ਸਟੇਟ ਜਿਹੜੀ ਹੈਗੀ ਉਹ ਤਾਂ ਪਹਿਲਾਂ ਹੀ ਪੁਲਿਸ ਰਨ ਕਰਦੀ ਹੈ। ਅੱਜ ਇੱਕ ਹੋਰ ਕੰਮ ਹੋਇਆ ਜੀ, ਇੱਕ ਬੱਸ ਦੇ ਵਿੱਚ KSI ਨੇ ਪਿਸਤੌਲ ਕੱਢ ਲਈ ਜੀ।
1: ਅੱਛਾ ਜੀ।
0: ਉਹ ਕੰਡਕਟਰ ਨਾਲ ਬਹਿਸ ਕਰਕੇ ਤੇ ਉਹਨੇ ਪਿਸਤੌਲ ਕੱਢ ਲਈ ਜੀ।
1: ਜੀ।
0: ਤੋ ਬਾਅਦ ਦੇ ਵਿਚ ਜੋ ਦੇਖਿਆ ਵੀ ਵੀਡੀਓ ਬਣ ਲੱਗ ਪਈਆਂ, ਬਾਅਦ ਦੇ ਵਿਚ ਉਹ ਫਿਰ ਵਿਕਟਿਮ ਕਾਰਡ ਖੇਡਣ ਲੱਗ ਪਿਆ ਜੀ, ਮੈਂ BP ਮੇਰਾ ਮੇਰੇ ਕੋਲ ਦਵਾਈ ਕੋਲ ਆ, ਮੇਰਾ BP ਵੱਧ ਗਿਆ ਜੀ। ਸੋ ਇਸ ਕਰਕੇ ਇਹਨਾਂ ਹਾਲਾਤਾਂ ਵਿਚ ਤਾਂ ਪੁਲਿਸ ਤੁਰੀ ਫਿਰਦੀ ਆ ਜੀ।
1: ਬਿਲਕੁਲ ਹੈ ਜੀ।
0: ਹੋ ਵੀ ਸਕਦਾ ਹੈਗਾ ਆ ਜੀ ਵੀ ਉਹਦੀ ਮਾਨਸਿਕ ਸਥਿਤੀ ਠੀਕ ਨਹੀਂ ਹੈਗੀ ਜੀ, ਜਿੱਦਾਂ ਜਿਹੜਾ ਆ ਇਹਨਾਂ ਨੇ ਤਾਂ ਅੱਜ ਕੱਲ ਜਿਹੜਾ ਪੁਲਿਸ ਨੂੰ ਹੋਰ ਨਵੇਂ ਕੰਮ ਲਾ ਦਿੱਤਾ ਆ, ਜਿੱਥੇ ਮਾਨ ਸਾਹਿਬ ਜਾਂਦੇ ਉੱਥੇ ਗੇਟ ਵੀ ਪੁਲਿਸ ਵਾਲੇ ਆਪ ਚੱਕ ਚੱਕ ਖੜੇ ਕਰਦੇ ਪਏ ਆ।
1: ਬਿਲਕੁਲ ਹੈ ਜੀ।
0: ਤੇ ਪੁਲਿਸ ਦੀ ਡਿਊਟੀ ਜਿਹੜੀ ਪੁਲਿਸਿੰਗ ਵਾਲੀ ਹੈਗੀ ਉਹ ਤਾਂ ਘੱਟ ਆ ਜੀ, ਇਹਨਾਂ ਦੇ ਜਿਹੜੇ ਹੈਗੇ ਤਾਮ ਝਾਮ ਕਰਨ ਵਾਸਤੇ ਜਿਹੜਾ ਆ ਪੁਲਿਸ ਵਰਤੀ ਜਾ ਰਹੀ ਆ
1: ਜੀ।
0: ਸੋ ਇਸ ਕਰਕੇ ਆ ਇਹੋ ਜਿਹੀਆਂ ਚੀਜ਼ਾਂ ਇੱਥੇ ਚੱਲਦੀਆਂ ਪਈਆਂ
1: ਜੀ। ਤੇ ਸੈਣੀ ਸਾਹਿਬ, ਆਰਮੀਆਂ ਦਾ ਆਰਮੀ ਸਕੂਲਾਂ ਦਾ ਜਿਹੜਾ ਮਾਮਲਾ ਉਹਦੇ ਵਿੱਚ ਸੰਸਕ੍ਰਿਤੀ ਲਾਗੂ ਕਰਨੀ ਜਾਂ ਹੋਰ ਸਾਰਾ ਪੰਜਾਬ?
0: ਹਾਂਜੀ ਹਾਂਜੀ ਹਾਂਜੀ ਭਾਰੇ ਸਾਹਿਬ, ਮੇਰੀ ਬੇਨਤੀ ਇਹਦੇ ਵਿੱਚ ਇਹ ਹੈਗੀ ਆ ਭਾਰੇ ਸਾਹਿਬ, ਇਹ ਜਿਹੜੇ ਹੁੰਦੇ ਆ ਦੀਜ਼ ਆਰ ਕਾਲਡ ਟ੍ਰਿਫਲਸ
1: ਜੀ,
0: ਇਹ ਤੁੱਛ ਇਸ਼ੂ ਹੁੰਦੇ ਆ।
1: ਬਿਲਕੁਲ।
0: ਇਫ ਯੂ ਆਰ ਵਿਲਿੰਗ ਟੂ ਟੀਚ ਯੂਅਰ ਵਰਡ ਐਜ਼ ਏ ਪੰਜਾਬੀ ਤੇ ਦੈਨ ਐਡਮਿਟ ਹਿਮ ਇਨ ਏ ਸਰਕਾਰੀ ਸਕੂਲ, ਠੀਕ ਹੈ ਜੀ।
1: ਉਹ ਵੀ ਬਿਲਕੁਲ ਸਹੀ ਹੈ, ਉਹ
0: ਪੰਜਾਬੀ ਚੱਲਦੀ ਹੈ ਜੀ। ਤੁਸੀਂ ਆਰਮੀ ਸਕੂਲ ਦੇ ਵਿੱਚ ਜਿਹੜੇ ਹੈਗੇ ਆ ਬੱਚੇ, ਉਹਨਾਂ ਸੰਸਥਾਵਾਂ ਤੇ ਉੱਤੇ ਕੋਈ ਲਾਗੂ ਨਹੀਂ ਹੈ, ਉਹ ਇੰਡੀਆ ਲੈਵਲ ਤੇ ਉਹਨਾਂ ਦੇ ਜਿਹੜੇ ਹੈਗੇ ਆ ਇੰਪਲਾਈਜ਼ ਉਹਨਾਂ ਦੇ ਬੱਚੇ ਪੜ੍ਹਦੇ ਆ ਜੀ।
1: ਜੀ
0: ਠੀਕ ਹੈ ਜੀ। ਉੱਥੇ ਮੈਂਡੇਟਰੀ ਕਰਨ ਦਾ ਜਿਹੜਾ ਹੈਗਾ ਆ, ਜੇ ਤੁਸੀਂ ਇੱਥੇ ਜਿਹੜਾ ਇਹ ਕਰੋਗੇ, ਕੱਲ ਨੂੰ ਉਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਆ ਬਿਹਾਰ ਚ ਹੋ ਜਾਂਦੀ, ਉੱਥੇ ਬਿਹਾਰ ਵਾਲੇ ਬਿਹਾਰੀ ਕਰਨਗੇ ਵੀ ਇਹਨਾਂ ਨੂੰ ਸਿਖਾਓ ਜੀ। ਬੱਚਿਆਂ ਦਾ ਤੁਤੇ ਕਿੰਨਾ ਗੁਜ਼ਰਦਾ ਜੀ, ਉਹਨਾਂ ਨੇ ਆਪਸ਼ਨਲ ਰੱਖਿਆ ਆ। ਜੇ ਤੁਹਾਡਾ ਤੁਸੀਂ ਚਾਹੁੰਦੇ ਹੈਗੇ ਆ ਕਿ ਤੁਹਾਨੂੰ ਪੰਜਾਬੀ ਪੜ੍ਹਾਈ ਜਾਵੇ, ਤੁਸੀਂ ਆਪਸ਼ਨਲ ਸਬਜੈਕਟ ਲੈ ਲਓ ਜੀ। ਮੈਂ ਮਤਲਬ ਨਹੀਂ, ਮੇਰੀ ਨਿੱਜੀ ਰਾਏ ਆ ਇਹ ਜੀ, ਮੈਂ
1: ਇਹਨਾਂ ਗੱਲਾਂ ਦੇ ਨਾਲ ਸਹਿਮਤ ਹੈਗਾ ਜੀ। ਦਰੁਸਤ ਕਹਿ ਰਹੇ ਹੋ, ਮੈਂ ਥੋੜਾ ਜਿਹਾ ਵਾਧਾ ਕਰਦਾ ਇਹਦੇ ਵਿੱਚ। ਦੇਖੋ ਸੈਣੀ ਸਾਹਿਬ, ਦੇਹਰਾਦੂਨ ਬਹੁਤ ਸਾਰੇ ਅਲੀਟ ਕਲਾਸ ਜਿਹੜੇ ਹੈਗੇ ਨੇ ਘਰ ਨੇ, ਉਹਨਾਂ ਦੇ ਬੱਚੇ ਜਿਹੜੇ ਨੇ ਦੇਹਰਾਦੂਨ ਜਿਹੜਾ ਹੋਸਟਲ ਦੇ ਵਿੱਚ ਉੱਥੇ ਰਹਿ ਕੇ ਜਿਹੜਾ ਪੜ੍ਹਦੇ ਨੇ, ਉਹਨਾਂ ਦੀਆਂ ਪਾਲਿਸੀਆਂ ਜਦੋਂ ਪੜ੍ਹਦੇ ਹੋ ਤੁਸੀਂ, ਦੇਖਦੇ ਹੋ, ਤਾਂ ਉਹਨਾਂ ਦੇ ਵਿੱਚ ਬਕਾਇਦਾ ਲਿਖਿਆ ਸਾਰੀਆਂ ਚੀਜ਼ਾਂ ਕਿ ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਦਾ ਪ੍ਰੋਟੋਕੋਲ ਆ ਉਹਦੇ ਵਿੱਚ ਰਹਿਣਾ ਪੈਣਾ। ਏਦਾਂ ਹੀ ਆਰਮੀ ਦੇ ਸਕੂਲ ਹੋਣਗੇ, ਉਹਨਾਂ ਦਾ ਵੀ ਆਪਣਾ ਪ੍ਰੋਟੋਕੋਲ ਹੈਗਾ ਜੀ, ਉਹਦਾ ਉਹਨਾਂ ਦਾ ਅਨੁਸ਼ਾਸਨ ਹੀ ਵੱਖਰੇ ਤੌਰ ਦੇ ਉੱਤੇ ਬਾਕੀ ਸਕੂਲਾਂ ਦੇ ਨਾਲੋਂ। ਉਹ ਤਾਂ ਮੁੱਦਾ ਬਣਾਉਣਾ ਵੱਖਰੀ ਗੱਲ ਹੈ ਜੀ।
0: ਕਿਉਂ ਇੰਟਰਫੇਅਰ ਕਰਦੇ ਹੈਗੇ ਆ ਜੇ ਤੁਸੀਂ ਜਿਹੜਾ ਹੈਗਾ ਆ ਜਿਹੜਾ ਬੰਦਾ ਵਿਲਿੰਗ ਆ ਵੀ ਹਾਂ ਜੀ ਮੈਂ ਪੰਜਾਬੀ ਮੀਡੀਅਮ ਚ ਪੜ੍ਹਾਉਣਾ ਬੱਚਾ, ਤੇ ਦੇਰ ਆ ਰਹਿਣਾ ਸਕੂਲ
1: ਜੀ,
0: ਬਥੇਰੇ ਹੈਗੇ ਸਕੂਲ ਉਹਨਾਂ ਚ ਪਾ ਲਓ ਬੱਚਾ
1: ਜੀ,
0: ਉਹਨਾਂ ਨੂੰ ਤਾਂ ਇੰਨੀ ਸੁਤੰਤਰਤਾ ਹੋਣੀ ਚਾਹੀਦੀ ਹੈਗੀ ਨਾ ਜੀ, ਵੀ ਉਹਨਾਂ ਨੇ ਕੀ ਪੜ੍ਹਾਉਣਾ, ਕਿੱਦਾਂ ਪੜ੍ਹਾਉਣਾ, ਕਿਹੜਾ ਸਬਜੈਕਟ ਪੜ੍ਹਾਉਣਾ
1: ਜੀ।
0: ਬਾਕੀ ਭਾਰੇ ਸਾਹਿਬ ਇੱਕ ਹੋਰ ਦੱਸਾਂ ਜੀ, ਅਸੀਂ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਨਾ, ਅਸੀਂ ਪਿੱਛੇ ਕਿਉਂ ਰਹਿ ਜਾਂਦੇ ਆ
1: ਜੀ
0: ਭਾਰੇ ਸਾਹਿਬ? ਗੱਲ ਏਦਾਂ ਆ ਵੀ ਸਾਡੇ ਇੱਥੇ ਜਿਹੜਾ ਆ ਤਿੰਨ ਚਾਰ ਚੀਜ਼ਾਂ ਕਾਮਨ ਆ ਜੀ ਬੱਚੇ ਦੇ ਪੜ੍ਹਨ ਵਾਸਤੇ ਅੱਗੇ, ਮਤਲਬ ਜਿਹੜਾ ਆ ਕਿੱਦਾਂ ਆ ਜੀ, ਜਾਂ ਤੁਸੀਂ ਜਿਹੜਾ ਮੈਡੀਕਲ ਰੱਖ ਲਓ, ਨਾਨ ਮੈਡੀਕਲ ਰੱਖ ਲਓ, ਕਮਰਸ ਰੱਖ ਲਓ, ਤੇ ਜਾਂ ਜਿਹੜਾ ਹੈਗਾ ਆ ਆਰਟਸ ਰੱਖ ਲਓ ਜੀ, ਆਹੀ ਆ ਨਾ ਜੀ।
1: ਬਿਲਕੁਲ ਹੈ ਜੀ।
0: ਇਹ ਕਲਾਸਾਂ ਤਾਂ ਸਾਰੀਆਂ ਜਿਹੜੀਆਂ ਹੈਗੀਆਂ, ਹੁਣ ਮੈਂ ਦੱਸਦੇ ਆ ਔਜਲਾ ਸਾਹਿਬ ਨੇ 40 ਦਿਨਾਂ ਚ ਸਾਰੀਆਂ ਪਾਸ ਕਰ ਲਈਆਂ ਸੀ 11ਵੀਂ ਚ, ਹਾਂਜੀ ਉਹ ਸੈਕਸ਼ਨ 11A ਤੋਂ ਲੈ ਕੇ 11F ਤੱਕ ਜਿਹੜਾ ਹੈਗਾ ਆ ਵੀ 40 ਦਿਨ ਲੱਗੇ ਜੀ ਉਹਨਾਂ ਦੇ। ਪਹਿਲਾਂ ਮੈਡੀਕਲ ਜਾਂਦਿਆਂ ਨਾਲ ਹੀ ਨੰਬਰ ਚੰਗੇ ਸੀ ਤੇ ਉਹਨਾਂ ਨੇ ਮੈਡੀਕਲ ਚ ਦਾਖਲਾ ਦੇ ਦਿੱਤਾ
1: ਜੀ,
0: ਫਿਰ ਇਹਨਾਂ ਨੇ 7-8 ਦਿਨਾਂ ਜੀ ਦੇਖਿਆ ਵੀ ਇਹ ਤਾਂ ਜਿਹੜੇ ਹੈਗੇ ਆ ਦਵਾਈਆਂ ਦੇਣ ਵਾਲੇ ਨੀ, ਇਹ ਤਾਂ ਹਸਪਤਾਲਾਂ ਤੱਕ ਪਹੁੰਚਾਉਣ ਵਾਲੇ ਆ ਲੋਕਾਂ ਨੂੰ, ਉਹਨਾਂ ਨੇ ਨਾਨ ਮੈਡੀਕਲ ਚ
1: ਜੀ,
0: ਹਾਂਜੀ ਉੱਥੇ ਜਾ ਕੇ ਦੇਖਿਆ ਵੀ ਇੰਜੀਨੀਅਰਿੰਗ ਤਾਂ ਇਹਨਾਂ ਦੀ ਪਹਿਲਾਂ ਹੀ ਠੀਕ ਠਾਕ ਹੈਗੀ ਆ, ਤੇ ਇਹਨਾਂ ਨੇ ਫਿਰ ਲਿਆ ਨੇ ਕਮਰਸ ਚ ਤੋਰ ਦਿੱਤਾ, ਕਮਰਸ ਚ ਫਿਰ ਹਿਸਾਬ ਕਿਤਾਬ ਲਾ ਕੇ ਤੇ ਇਹਨਾਂ ਦੇ ਜਿਹੜਾ ਹੈਗਾ ਆ ਸਿੱਧਾ ਆਪਣਾ ਜਿਹੜਾ ਆ ਆਰਟਸ ਦੇ ਵਿੱਚ ਪਹੁੰਚੇ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਿਹੜੇ ਬੱਚਿਆਂ ਨੇ ਪੜ੍ਹਨਾ ਆ ਉਹਨਾਂ ਨੇ ਉਹ ਸਬਜੈਕਟ ਜਿਹੜੇ ਆ ਉਹ ਆਪੇ ਹੀ ਪੜ੍ਹ ਲੈਣੇ ਆ ਜੀ। ਸਾਡੇ ਇੱਥੇ ਅੱਛਾ ਜੀ, ਇਹ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਸੀਰੀਅਸ ਨੋਟ ਤੇ ਉਹ ਇਹ ਸੀ ਗਈ ਜੀ ਕਿ ਅਸੀਂ ਆ ਲਗਭਗ ਆਹ 4 ਸਾਨੂੰ ਵਿਸ਼ਿਆਂ ਦਾ ਪਤਾ ਹੈ ਜੀ।
1: ਜੀ
0: ਭਾਰੇ ਸਾਹਿਬ ਜਿਹੜੇ ਬੱਚੇ IAS ਦੇ ਵਿੱਚ ਅਪੀਅਰ ਹੁੰਦੇ ਆ ਨਾ ਜੀ, ਉਹਨਾਂ ਦੇ ਮਾਂ ਬਾਪ ਬਹੁਤ ਜਿਹੜੇ ਹੈਗੇ ਇੰਟੈਲੀਜੈਂਟ ਹੁੰਦੇ ਆ, ਉਹ ਬੱਚੇ ਨੂੰ ਪਹਿਲਾਂ ਹੀ ਉਹ ਵਿਦਿਆ ਦਿੰਦੇ ਆ ਜਿਹੜੀ ਰੇ ਰੈਸਟ ਹੋਵੇ
1: ਜੀ।
0: ਉਹਦਾ ਕਾਰਨ ਇਹ ਹੁੰਦਾ ਕਿ ਉੱਥੇ ਬਾਅਦ ਦੇ ਵਿੱਚ ਜਿਹੜਾ ਕੰਪੀਟੀਸ਼ਨ ਹੁੰਦਾ ਨਾ ਜੀ, ਉਹ ਫਿਰ ਉਸ ਸਬਜੈਕਟ ਵਾਈਜ਼ ਕੰਪੀਟੀਸ਼ਨ ਆ
1: ਹੁੰਦਾ ਹੈ ਜੀ। ਬਿਲਕੁਲ ਜੀ,
0: ਉਹ ਬੱਚੇ ਆ ਜਿਹੜੇ ਪਬਲਿਕ ਐਡਮਿਨਿਸਟ੍ਰੇਸ਼ਨ, ਇਹ ਸਬਜੈਕਟ ਕਈ ਜੇ ਕਿਸੇ ਕਿਸੇ ਸਕੂਲਾਂ ਚ ਹੁੰਦੇ, ਪਬਲਿਕ ਐਡਮਿਨਿਸਟ੍ਰੇਸ਼ਨ ਹੋ ਗਈ ਜਾਂ ਹੋਰ ਹੋ ਗਿਆ, ਸੰਸਕ੍ਰਿਤ ਹੋ ਗਈ, ਇਹੋ ਜਿਹਾ ਸਬਜੈਕਟ ਰੱਖ ਲੈਂਦੇ ਆ ਜੀ। ਉਹ ਸਬਜੈਕਟ ਦੇ ਵਿੱਚ ਜਿਹੜੇ ਹੈਗੇ, ਹੁਣ ਇੱਕ ਜਗ੍ਹਾ ਬੱਚਾ ਅਪੀਅਰ ਹੋ ਰਿਹਾ ਹਜ਼ਾਰ, ਇੱਕ ਬੱਚਾ ਜਿਹੜਾ ਹੈਗਾ ਜਾਂ 100 ਬੱਚਾ ਅਪੀਅਰ ਹੋ ਰਿਹਾ, ਕਿੱਥੇ ਤੁਸੀਂ 100 ਦੇ ਵਿੱਚ ਕੰਪੀਟ ਕਰਕੇ ਤੇ ਉਹ ਚੋਂ ਨੰਬਰ ਲੈਣੇ ਆ, ਕਿੱਥੇ ਤੁਸੀਂ 1000 ਚੋਂ ਕੰਪੀਟ ਕਰਕੇ ਨੰਬਰ ਲੈਣੇ ਆ।
1: ਬਿਲਕੁਲ
0: ਸਰ, ਸਾਨੂੰ ਵੀ ਇਹ ਚੀਜ਼ਾਂ ਜਿਹੜੀਆਂ ਬਹੁਤ ਲੇਟ ਜਾ ਕੇ ਸਮਝ ਆਈਆਂ ਵੀ ਹਾਂ ਜੀ, ਵੀ ਜਿਹੜੇ ਲੋਕੀ ਏਦਾਂ ਕਰਕੇ ਇਹਨਾਂ ਪੇਪਰਾਂ ਚੋਂ ਨਿਕਲਦੇ ਆ, ਉਹ ਕਿੱਦਾਂ ਕੀ ਅਡੋਪਟ ਕਰਦੇ ਆ, ਕਿਹੜਾ ਚੈਨਲ ਅਡੋਪਟ ਕਰਦੇ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਸਾਡੇ ਬੱਚੇ ਜਿਹੜੇ ਹੈਗੇ ਆ, ਜੇ ਕੋਈ ਸਕਸੀਡ ਹੁੰਦੇ ਹੈਗੇ ਆ ਨਾ ਜੀ, ਤੇ ਉਹ ਮਤਲਬ ਬਹੁਤ ਮਿਹਨਤ ਕਰਦੇ, ਸਿਰ ਤੋੜ ਮਿਹਨਤ ਕਰਦੇ ਆ
1: ਜੀ।
0: ਸ਼ਹਿਰਾਂ ਦੇ ਬੱਚੇ ਜਿਹੜੇ ਹੈਗੇ ਆ, ਜਿਹੜੇ ਵੱਡੇ ਸ਼ਹਿਰਾਂ ਦੇ ਬੱਚੇ ਹੈਗੇ ਆ ਜਾਂ ਪੰਜਾਬ ਤੋਂ ਬਾਹਰ ਦੇ ਬੱਚੇ ਹੈਗੇ ਆ, ਉਹ ਸਿਸਟੇਮੈਟਿਕਲੀ ਜਿਹੜਾ ਹੈ ਨਿਕਲਦੇ ਆ ਜੀ।
1: ਜੀ ਬਿਲਕੁਲ ਹੈ ਜੀ।
0: ਹੁਣ ਗੱਲ ਇਹ ਤਾਂ ਹੈਗੀ ਆ ਕਿ ਜਿਹੜਾ ਸਬਜੈਕਟ ਸ਼ੁਰੂ ਤੋਂ ਪੜ੍ਹਿਆ ਆ ਹੁੰਦਾ, ਉਹ ਤੇ ਤਾਂ ਬੰਦਾ ਜਿਹੜਾ ਇਹ ਕਰ ਲੈਂਦਾ ਜੀ। ਵੈਸੇ ਵੀ ਉਹ ਮੈਂਡੇਟਰੀ ਇਹ ਹੁੰਦਾ ਹੈਗਾ ਜੀ ਵੀ ਸਬਜੈਕਟ ਤੋਂ ਸ਼ੁਰੂ ਤੋਂ ਪੜ੍ਹਿਆ ਆ ਹੋਵੇ ਜਦੋਂ ਪੇਪਰ ਦਿੰਦੇ ਆ ਜੀ।
1: ਜੀ
0: ਪਰ ਉਹ ਲੋਕ ਜਿਹੜੇ ਹੈਗੇ ਆ, ਉਹ ਆਪਣਾ ਮੈਨੇਜ ਕਰ ਲੈਂਦੇ ਹੈਗੇ ਆ, ਸ਼ੁਰੂ ਤੋਂ ਹੀ ਉਹਨਾਂ ਨੇ ਟਾਰਗੇਟ ਰੱਖੇ ਹੁੰਦੇ ਆ
1: ਜੀ।
0: ਸਾਡੇ ਤਾਂ ਇਹ ਆ ਵੀ 11ਵੀਂ ਚ ਪਾ ਦਿਓ, 12ਵੀਂ ਚ ਪਾ ਦਿਓ, ਬਾਅਦ ਸੋਚਾਂਗੇ, ਤਾਂ ਨਿਆਣੇ ਨੂੰ ਪੁੱਛ ਲਓ ਕੀ ਕਰਨਾ ਹੈਗਾ ਜਾਂ ਕੁਛ ਨੀ, ਅਜੇ ਤਾਂ 12ਵੀਂ ਦੇ ਵਿੱਚ ਆ ਤੇ 12ਵੀਂ ਕਰਨੀ ਆ।
1: ਹਾਂਜੀ,
0: 13ਵੀਂ ਜੀ ਦੇ ਦਾਖਲਾ ਹੋ ਗਿਆ, 13ਵੀਂ ਤੇ ਜੇ ਬਾਹਰ ਵਾਲੀ ਕਾਪੀ ਲੱਗ ਗਈ ਆਪਣੀ ਤੇ ਬੀਜਾ ਆ ਗਿਆ, ਤੇ ਫਿਰ ਆਪਾਂ ਭਾਵੇਂ ਜਦੋਂ ਮਰਜ਼ੀ ਚੱਲ ਜਾਈਏ।
1: ਇਹਨਾਂ ਚੀਜ਼ਾਂ ਤੋਂ ਸੈਂਟ ਸਾਹਿਬ ਉੱਪਰ ਉੱਠਣਾ ਪੈਣਾ, ਸੋਚਣਾ ਪੈਣਾ ਨਾ, ਉਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਅਸੀਂ ਫਸੇ ਹੋਏ ਆ। ਹੁਣ ਦੇਖੋ, ਹੁਣ ਤਾਂ ਜਾਂ ਤਾਂ ਇਹ ਹੋਵੇ ਨਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਉਹ ਚੀਜ਼ ਅਲੱਗ, ਤੁਹਾਡੇ ਕੋਲ ਆਪਸ਼ਨ ਹੈਗੇ ਆ, ਉੱਥੇ ਨਹੀਂ ਪੜ੍ਹਾਉਂਦੇ ਭਾਈ, ਤੁਸੀਂ ਨਿਆਣਿਆਂ ਨੂੰ ਕੱਢ ਕੇ ਸਰਕਾਰੀ ਸਕੂਲ ਚ ਪਾ ਲਓ, ਉੱਥੇ ਤਾਂ ਪੰਜਾਬੀ ਦਾ ਹੀ ਸਬਜੈਕਟ ਆ ਨਾ। ਉਹ ਤਾਂ ਅੱਜ ਦੇਖੋ ਰਿਜ਼ਲਟ ਵੀ ਆਏ ਆ 12ਵੀਂ ਦੇ, 10ਵੀਂ ਦੇ ਬੱਚਿਆਂ ਨੇ ਆਪਣੇ ਉਹਨਾਂ ਦੇ ਸਿਲੇਬਸ ਦੇ ਵਿੱਚ ਦੇਖੋ ਤਾਂ ਨੰਬਰ ਕਿੱਦਾਂ ਵਧੇ, ਧੜੱਲੇ ਦੇ ਨਾਲ ਅਗਲਿਆਂ ਨੇ ਕੀਤਾ, ਜਿਹਨਾਂ ਨੇ ਵੱਖਰੇ ਵੱਖਰੇ ਮਾਧਿਅਮ ਦੇ ਵਿੱਚ ਜਿਹੜਾ ਆਪਣੀਆਂ ਪ੍ਰੀਖਿਆਵਾਂ ਦਿੱਤੀਆਂ ਨੇ।
0: ਪਰ ਸਾਹਿਬ ਸਾਡੇ ਨਾਲ ਨਾ ਇੱਕ ਲੜਕੀ ਪੜ੍ਹਦੀ ਹੁੰਦੀ ਸੀ
1: ਜੀ,
0: ਹੈਗੀ ਤਾਂ ਮੁੰਡਿਆਕਰ ਸੀ, ਮਿਡਲ ਮਤਲਬ ਜਿਹੜਾ ਹੈਗਾ ਆ, ਇੰਨੇ ਜ਼ਿਆਦਾ ਇੰਟੈਲੀਜੈਂਟ ਵੀ ਨਹੀਂ ਸੀ, ਵੀ ਟੋਪਰਾਂ ਚੋਂ ਵੀ ਨਹੀਂ ਸੀ ਆਉਂਦੀ, ਪਰ ਉਹਦੇ ਨੈਣ ਨਕਸ਼ ਬਹੁਤ ਸੋਹਣੇ ਸੀਗੇ, ਤਿੱਖੇ ਦਾਲ ਨਕਸ਼ ਸੀਗੇ, ਤੇ ਉਹਨੇ ਕੀ ਕੀਤਾ ਤੇ ਜਰਮਨ ਲੈਂਗੁਏਜ ਉਦੋਂ ਹੀ ਨਾਲ ਸਿੱਖਣੀ ਸ਼ੁਰੂ ਕਰ ਦਿੱਤੀ
1: ਜੀ।
0: ਜਦੋਂ ਅਸੀਂ BA ਕਰਕੇ ਹਟੇ ਹੈਗੇ ਆ ਜੀ, ਤੇ ਉਹਦੀ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਲੈ ਕੇ ਨਾਲ ਹੀ ਜਰਮਨ ਲੈਂਗੁਏਜ ਦੇ ਵਿੱਚ ਉਹਨੂੰ ਦਿੱਲੀ ਅੰਬੈਸੀ ਦੇ ਵਿੱਚ ਪਹਿਲਾਂ ਨੌਕਰੀ ਮਿਲ ਗਈ ਸੀ, ਉਸ ਤੋਂ ਬਾਅਦ ਉਹ ਬਾਹਰ ਚਲ ਗਈ ਜੀ। ਹਾਂਜੀ, ਸੋ ਇਸ ਕਰਕੇ ਇਹੋ ਜਿਹੀ ਚੀਜ਼ ਜਿਹੜੀ ਆ ਜ਼ਰੂਰ ਨਾਲ ਬੱਚੇ ਨੂੰ ਕਰਨੀ ਚਾਹੀਦੀ ਆ ਕਿ ਜਿਹੜੀ ਰੇ ਰੈਸਟ ਹੋਵੇ।
1: ਸੈਣੀ ਸਾਹਿਬ, ਇੱਥੇ ਤਾਂ ਚਲੋ ਇਹਨਾਂ ਚੀਜ਼ਾਂ ਨੂੰ ਬਹੁਤ ਵਧੀਆ ਮੰਨਿਆ ਜਾਂਦਾ, ਹੁਣ ਮੇਰੇ ਆਪਣੇ ਲੜਕੇ ਨੇ, ਚਲੋ ਉਹਨਾਂ ਨੇ ਪੰਜਾਬੀ ਤਾਂ ਨਹੀਂ ਕਹਿ ਸਕਦੇ ਇੰਨੀ ਉਸ ਹਿਸਾਬ ਦੇ ਨਾਲ, ਪਰ ਦੇਖਿਆ ਜਾਵੇ ਤਾਂ ਇਹਨਾਂ ਮੁਲਕਾਂ ਚ ਕੰਮ ਕਾਰ ਕਰਨਾ, ਇੱਥੇ ਰਹਿਣਾ, ਇੱਥੇ ਸਾਰਾ ਕੁਝ ਉਹਨਾਂ ਨੇ ਟੱਬਰ ਆਪਣੇ ਪਾਲਣੇ ਆ, ਅੱਗੇ ਹੋਣਾ ਹੈ, ਜਿੱਦਾਂ ਵੀ ਹੈ ਜੋਬਾਂ ਕਰਨੀਆਂ ਨੇ, ਤਾਂ ਹੁਣ ਆਪਣੇ ਆਪ ਮੁਹਾਰੀ ਉਹ ਜਿਹੜੇ ਨੇ ਉਹ ਦੇਖਦੇ ਆ ਬੱਚੇ, ਚਲੋ ਅੰਗਰੇਜ਼ੀ ਤਾਂ ਉਹਨਾਂ ਨੇ ਆਪ ਹੀ ਸਿੱਖ ਲਈ, ਇੱਥੇ ਲਿਖ ਕੇ ਫਿਨਿਸ਼ ਆ, ਅੰਗਰੇਜ਼ੀ ਦੇ ਵਿੱਚ ਟੌਪ ਚ ਨੰਬਰ ਆਉਂਦੇ ਆ, ਸਾਰਾ ਕੁਝ ਆਉਂਦਾ, ਇੱਥੇ ਦੀ ਲੈਂਗੁਏਜ ਦੇ ਵਿੱਚ ਸਾਰਾ ਕੁਝ ਵਧੀਆ, ਨਾਲ ਉਹਨਾਂ ਨੇ ਸਵੀਡਿਸ਼ ਵੀ, ਸਾਡੇ ਇੱਥੇ ਚਲੋ ਗੁਆਂਢੀ ਮੁਲਕ ਆ, ਉਹ ਤਿੰਨ ਭਾਸ਼ਾਵਾਂ ਤਾਂ ਆਮ ਲੱਗਦੀਆਂ ਨਾ, ਤੇ ਆਪ ਹੁਣ ਆਪ ਮੁਹਾਰੇ ਕਹਿ ਲਓ ਕਿ ਜਰਮਨ ਰੱਖੀ ਹੋਈ ਆ, ਜਾਂ ਫਿਰ ਆਪਣੀ ਚਾਈਨੀਜ਼ ਕਹਿ ਦਿੱਤੀ, ਜਪਾਨੀ, ਜੈਪਨੀਜ਼ ਲੈਂਗੁਏਜ ਜਿਹੜੀ ਆ ਜੀ, ਉਹ ਚੀਜ਼ਾਂ ਨੇ ਉਹ। ਹੁਣ ਜੇ ਬੱਚੇ ਇਹ ਚੀਜ਼ਾਂ ਵੱਲ ਨੂੰ ਜਾਂਦੇ ਆ ਜਾਂ ਕਰਦੇ ਆ, ਤਾਂ ਉਹਦੇ ਵਿੱਚ ਹਰਜ ਕੀ ਹੈ ਜੀ? ਜਿੰਨੀਆਂ ਵੱਧ ਤੋਂ ਵੱਧ, ਹੁਣ ਗੁਰੂ ਸਾਹਿਬ ਸੀਗੇ ਸਾਡੇ, ਉਹਨਾਂ ਕਿੰਨੀਆਂ ਵੱਖਰੀਆਂ ਵੱਖਰੀਆਂ ਫਾਰਸੀ ਜਾਂ ਹੋਰ ਲੈਂਗੁਏਜ ਦੇ ਵਿੱਚ ਉਹਨਾਂ ਦਾ ਕਿੰਨਾ ਵੱਡੇ ਪੱਧਰ ਦੇ ਉੱਤੇ ਸੀਗਾ ਜੀ ਗਿਆਨ।
0: ਪਰ ਸਾਹਿਬ ਤੁਸੀਂ ਯਕੀਨ ਕਰੋ, ਮੈਂ ਬੇਟੇ ਨੂੰ ਕਿਹਾ, ਮੈਂ ਕਿਹਾ ਵੀ ਜੇ ਤੂੰ ਭਾਈ ਪ੍ਰੈਕਟਿਸ ਕਰ ਰਹੀ ਹੈ ਤਾਂ ਪਹਿਲਾਂ ਉਰਦੂ ਸਿੱਖ
1: ਜੀ।
0: ਹਾਂਜੀ, ਉਹਨੇ ਮਾੜਾ ਮੋਟਾ ਉਰਦੂ ਆ ਵੀ ਗਿਆ ਸੀਗਾ, ਉਹਨੂੰ ਮਾੜਾ ਪੜ੍ਹ ਲੈਂਦਾ ਸੀ ਮਾੜੇ ਅਖਬਾਰ ਵਗੈਰਾ ਉਰਦੂ ਦੀ। ਹਾਂਜੀ, ਵੱਖਰੀ ਸੀਗਾ, ਮੈਂ ਜੋ ਉਹਨੂੰ ਸਿਖਾਉਣਾ ਚਾਹੁੰਦਾ ਸੀ ਉਹ ਬਿਨਾਂ ਮਤਲਬ ਟੀਚਰ ਤੋਂ ਨਹੀਂ ਸੀ ਸਿੱਖਿਆ ਜਾ ਸਕਦਾ। ਮੈਨੂੰ ਇਹ ਸੀਗਾ ਕਿ ਜੇ ਮਤਲਬ ਕੁਛ ਵੀ ਨਾ ਹੋਊਗਾ ਤੇ ਇੱਥੇ ਜਿਹੜਾ ਆ ਉਰਦੂ ਦੀ, ਕਿਉਂਕਿ ਸਾਡਾ ਸਾਰਾ ਰਿਕਾਰਡ ਜਿਹੜਾ ਪੁਰਾਣਾ ਹੈਗਾ ਉਹ ਉਰਦੂ ਚ ਆ। ਹਾਂਜੀ, ਓਹਦੇ ਟਰਾਂਸਲੇਟਰ ਜਿਹੜੇ ਹੈਗੇ ਇੱਕ ਇੱਕ ਪੇਜ ਦਾ ਜਿਹੜਾ ਹੈਗਾ ਆ ਹਜ਼ਾਰ ਹਜ਼ਾਰ ਪੰਦਰਾਂ ਸੌ ਰੁਪਇਆ ਲੈਂਦੇ ਜੀ ਟਰਾਂਸਲੇਸ਼ਨ ਕਰਨ ਦਾ।
1: ਬਿਲਕੁਲ
0: ਉਹ ਪੜ੍ਹੇ ਵੀ ਨੀ ਜਾਂਦੇ ਕਿਉਂਕਿ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਨੇ ਲਿਖੇ ਨੁਕਤਿਆਂ ਦੀ ਭਾਸ਼ਾ ਹੈਗੀ ਆ ਜੀ, ਉਹ ਨੁਕਤਾ ਇੱਕ ਇੱਧਰ ਉੱਧਰ ਹੋ ਜਾਏ ਤੇ ਓਦਾਂ ਕਰਕੇ ਵੀ ਜੇ ਆਪਾਂ ਕਹੀਏ ਵੀ ਬਾਹਰਲੀ ਕਿਸੇ ਮਤਲਬ ਡਾਕੂਮੈਂਟ ਦੀ ਸਹਾਇਤਾ ਦੇ ਨਾਲ ਆਪਣਾ ਆਪਣੇ ਇਹਦਾ ਇੰਸਟਰੂਮੈਂਟ ਦੀ ਸਹਾਇਤਾ ਨਾਲ ਆਪਾਂ ਪੜ੍ਹ ਲਾਂਗੇ ਉਹ ਵੀ ਔਖਾ। ਹਾਂਜੀ ਉਹ ਮਤਲਬ ਜਿਹੜਾ ਬੰਦਾ ਜਾਣਕਾਰ ਹੋਊਗਾ ਉਹੀ ਤੁਹਾਨੂੰ ਪੜ੍ਹ ਕੇ ਦੱਸੂਗਾ ਜੀ। ਉਹ ਸਾਡੇ ਇੱਥੇ ਆਉਂਦੇ ਹੈਗੇ ਆ ਫਿਰ ਐਵੀਡੈਂਸ ਉਹਨਾਂ ਨੇ ਦੇਣ ਆਉਣਾ, ਦੋ ਦੋ ਹਜ਼ਾਰ ਰੁਪਇਆ ਉਹਨਾਂ ਦਾ ਖਰਚਾ ਰੱਖਣਾ ਪੈਂਦਾ ਆ ਕੇ ਉਹ ਦੱਸਦੇ ਹੈਗੇ ਆ। ਉਹਨਾਂ ਨੇ ਆ ਕੇ ਡਾਕੂਮੈਂਟ ਦੇ ਉੱਤੇ ਸਿਰਫ ਇੰਨੀ ਸ਼ਹਾਦਤ ਦੇਣੀ ਕਿ ਮੈਂ ਉਰਦੂ ਜਾਣਦਾ ਆ ਜੀ ਤੇ ਆਹ ਜਿਹੜੇ ਮੈਂ ਟਰਾਂਸਲੇਸ਼ਨ ਕੀਤੀ ਹੈਗੀ ਆ ਇਟ ਇਜ਼ ਟਰੂ ਐਂਡ ਕਰੈਕਟ ਜੀ, ਉਹ ਡਾਕੂਮੈਂਟ ਦਾ ਜਿਹੜਾ ਹੈਗਾ ਐਡਮਿਸੀਬਿਲਿਟੀ ਬਣ ਜਾਂਦੀ ਹੈਗੀ ਆ।
1: ਨਾਲੇ ਦੇਖੋ ਇਸ ਕਰਕੇ ਜੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਦੇਖੀਏ ਤਾਂ ਸੈਣੀ ਸਾਹਿਬ ਆਪਾਂ ਚਲੋ ਭਾਵੁਕ ਲੋਕ ਆ ਆਪਣੀ ਬੋਲੀ ਜਾਂ ਆਪਣੇ ਵਿਰਸੇ ਦੇ ਲਈ, ਜੇ ਪ੍ਰੋਫੈਸ਼ਨਲ ਤੌਰ ਦੇ ਉੱਤੇ ਬਿਜ਼ਨਸ ਮਾਈਂਡ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਉਹ ਫਿਰ ਉਹ ਲੈਂਗੁਏਜ ਨੂੰ ਸਾਨੂੰ ਉਹਦੀ ਅਹਿਮੀਅਤ ਦੇਣੀ ਪੈਣੀ ਹੈ ਜੀ ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਨੇ। ਹੁਣ ਮੈਂ ਆਪਣੇ ਬੱਚਿਆਂ ਨੂੰ ਬਹੁਤ ਸਾਰੇ ਸਾਡੇ ਰਿਸ਼ਤੇਦਾਰੀ ਕਹਿ ਲਓ ਵੀ ਬੱਚਿਆਂ ਨੂੰ ਪੰਜਾਬੀ ਨੀ ਸਿਖਾਈ ਜੇ ਨੀ ਉਹ, ਮੈਂ ਕਿਹਾ ਯਾਰ ਉਹਨਾਂ ਨੇ ਇੱਥੇ ਰਹਿਣਾ ਇੱਥੇ ਕੰਮ ਕਾਰ ਕਰਨਾ, ਚਲੋ ਉਹ ਪ੍ਰੋਫੈਸ਼ਨ ਜਿਹੜਾ ਉਹਨੂੰ ਤਾਂ ਪਹਿਲਾਂ ਚਲੋ ਆਮ ਜਿਹੜੀ ਸਾਡੀ ਆਪਣੀ ਭਾਸ਼ਾ ਉਹ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ, ਮੈਂ ਉਹਦੇ ਤੋਂ ਪਾਸਾ ਨਹੀਂ ਵੱਟਦਾ, ਪਰ ਅਸਲ ਜਿਹੜਾ ਉਹਨਾਂ ਨੇ ਜਿੱਥੇ ਰਹਿਣਾ ਸਭਿਆਚਾਰ ਦੀ ਗੱਲ ਆ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਤਾਂ ਅਹਿਮੀਅਤ ਦੇਣੀ ਪੈਣੀ ਹੈ ਨਾਲ ਪ੍ਰੋਫੈਸ਼ਨਲ ਤੌਰ ਦੇ ਉੱਤੇ। ਹੁਣ ਬਹੁਤ ਸਾਰੇ ਇੱਥੇ ਟੱਬਰ ਨੇ ਜੀ ਐਨ ਆਰ ਆਈ ਭਾਈਚਾਰਿਆਂ ਦੇ ਵਿੱਚੋਂ ਲਾ ਲਓ ਜਾਂ ਕੋਈ ਵੀ ਮੁਲਕ ਲਾ ਲਓ, ਹੁਣ ਇੰਗਲੈਂਡ ਮੈਂ ਅੱਖੀ ਦੇਖਿਆ ਚੀਜ਼ਾਂ ਨਾ ਬੱਚੇ ਉਹ ਮਤਲਬ ਕਿ ਉਧਰ ਲਿਆ ਆਪਣੇ ਰਹੇ ਨੇ ਵਿਰਸਾ ਵਿਰਾਸਤ ਦੇ ਵਿੱਚੋਂ ਤੇ ਨਾ ਇੱਧਰ ਦੇ ਰਹੇ ਨੇ ਜੀ, ਉਹ ਵਿੱਚ ਵਿਚਾਲੇ ਨੇ ਜੀ, ਮਤਲਬ ਕਿ ਉਹਨਾਂ ਨੇ ਨਾ ਤਾਂ ਆਪਣੀ ਸਟੱਡੀ ਵੀ ਮਤਲਬ ਕਿ ਪ੍ਰਾਇਮਰੀ ਜਾਂ ਕਹਿ ਲਓ ਜਾਂ ਹਾਈ ਸਕੂਲ ਤੱਕ ਕੀਤਾ, ਉਹ ਤੋਂ ਅੱਗੇ ਉਦਾਂ ਹੀ ਬਸ ਰੋਲ ਰੁਲ ਗਏ ਜੀ ਕਿਉਂਕਿ ਡਬਲ ਮਾਈਂਡਡ ਕਰ ਦਿੱਤਾ ਸਾਰਾ ਕੁਝ ਉਹਨਾਂ ਨੂੰ।
0: ਭਾਈ ਸਾਹਿਬ ਤੁਹਾਡੇ ਤੋਂ ਮੇਰੇ ਤੋਂ ਆਪਣੇ ਸਾਰਿਆਂ ਦੇ ਵਿੱਚੋਂ ਜਿਹੜਾ ਹੈਗਾ ਇੰਟੈਲੀਜੈਂਟ ਪੰਜਾਬੀ ਦੇ ਵਿੱਚ ਔਜਲਾ ਸਾਹਿਬ ਹੀ ਆ ਨਾ ਜੀ।
1: ਬਿਲਕੁਲ ਹੈ ਜੀ,
0: ਔਜਲਾ ਸਾਹਿਬ ਦੇ ਕੋਲ ਇੰਨੀ ਵੋਕੈਬਲਰੀ ਆ ਪੰਜਾਬੀ ਦੀ, ਗੀਤਕਾਰ ਵੀ ਨੇ, ਸਭ ਕੁਛ ਆ ਜੀ, ਉਹਦੇ ਬਾਵਜੂਦ ਉਹਨਾਂ ਨੇ ਜਿਹੜਾ ਹੈਗਾ ਆ ਕਰੋੜਾਂ ਕਮਾਏ, ਕਿਥੋਂ ਕਮਾਏ ਇੰਗਲਿਸ਼ ਤੋਂ।
1: ਬਿਲਕੁਲ ਹੈ ਜੀ,
0: ਹਾਂਜੀ ਇੰਗਲਿਸ਼ ਇੰਗਲਿਸ਼ ਬੋਲ ਕੇ ਜਾਂ ਇੰਗਲਿਸ਼ ਦੇ ਨਾਲ ਹੀ ਉਹ ਡੀਲ ਕਰਦੇ ਹੈਗੇ ਆ ਤੇ ਉਹਦੇ ਨਾਲ ਹੀ ਜਿਹੜਾ ਹੈਗਾ ਆ ਉਹਨਾਂ ਨੇ ਵਿਦਿਆ ਤਾਂ ਉਹ ਹੀ ਹੁੰਦੀ ਨਾ ਜਿਹੜੀ ਅਰਥਕਾਰੀ ਵਿਦਿਆ, ਵਿਦਿਆ ਉਹ ਜਿਹਦੇ ਨਾਲ ਤੁਹਾਨੂੰ ਧਨ ਮਿਲੇ।
1: ਹਾਂਜੀ
0: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤੁਛ ਚੀਜ਼ਾਂ ਦੇ ਮਗਰ ਮੈਂ ਨੀ ਜਾਂਦਾ ਕਿ ਮੈਨੂੰ ਨੀ ਪਤਾ ਪੰਜਾਬੀ ਨਾਲ ਮੇਰਾ ਲਗਾ ਹੈ ਜਾਂ ਨਹੀਂ ਹੈ, ਹਿੰਦੀ ਨਾਲ ਲਗਾ ਹੈ ਜਾਂ ਨਹੀਂ ਹੈ। ਮੇਰਾ ਤਾਂ ਮੈਂ ਭਾਸ਼ਾ ਨੂੰ ਸਿਰਫ ਇੰਨਾ ਕੁ ਸਮਝਦਾ ਆ ਕਿ ਮੈਂ ਤਾਂ ਆਪਣੀ ਗੱਲ ਕਿਸੇ ਨੂੰ ਕਹਿ ਦਿਆਂ ਤੇ ਉਹ ਸਮਝ ਜਾਵੇ, ਤੇ ਜੇ ਉਹਦੀ ਗੱਲ ਉਹ ਕਰਦਾ ਪਿਆ ਜਾਂ ਉਹ ਜਿਹੜੀ ਮਰਜ਼ੀ ਭਾਸ਼ਾ ਚ ਕਰੇ ਜੇ ਮੈਨੂੰ ਸਮਝ ਆਉਂਦੀ ਹੈਗੀ ਆ ਤੇ ਭਾਸ਼ਾ ਦਾ ਮਕਸਦ ਪੂਰਾ ਹੋ ਜਾਂਦਾ ਹੈ। ਹਾਂਜੀ ਬਾਕੀ ਇਹ ਸਕਾਲਰਾਂ ਦੀ ਗੱਲ ਹੈਗੀ ਆ, ਪਤਾ ਨੀ ਪੰਜਾਬੀ ਨਾਲ ਕਿੰਨਾ ਕੁ ਪਿਆਰ ਦੱਸਦੇ ਹੈਗੇ ਤੇ ਆਪਣੇ ਸਕੂਲ ਆਪਣੇ ਨਿਆਣੇ ਜਿਹੜੇ ਅੰਗਰੇਜ਼ੀ ਸਕੂਲਾਂ ਚ ਪਾਏ ਹੁੰਦੇ ਆ ਇੱਥੇ ਝੰਡਾ ਪੰਜਾਬੀ ਦਾ ਚੱਕਿਆ ਹੁੰਦਾ
1: ਜੀ। ਬਿਲਕੁਲ ਬਿਲਕੁਲ ਹੈ ਜੀ,
0: ਜੇ ਤਾਂ ਆਪਸ਼ਨਲ ਸਬਜੈਕਟ ਹੈਗਾ ਆ ਤਾਂ ਫੇਰ ਮੁੱਦਾ ਬਣਾਉਣ ਦੀ ਕੀ ਲੋੜ ਹੈ, ਜੇ ਕੋਈ ਨਵੀਂ ਗੱਲ ਤਾਂ ਹੈ ਨੀ
1: ਜੀ। ਬਿਲਕੁਲ
0: ਹਾਂਜੀ ਜੀ ਸਰ
1: ਜੀ ਸੈਣੀ ਸਾਹਿਬ ਕਰ ਹੀ ਲਏ ਆਪਾਂ ਕੰਪਲੀਟ, ਤੁਹਾਡੇ
0: ਠੀਕ ਹੈ ਸਰ, ਸ਼ੁਕਰੀਆ ਜੀ, ਸ਼ੁਕਰੀਆ,
1: ਹਾਂਜੀ
0: ਥੈਂਕ ਯੂ ਜੀ, ਬਸ ਸ਼ੁਕਰੀਆ ਜੀ, ਸ਼ੁਕਰੀਆ, ਗ੍ਰੇਟਫੁਲ ਸਰ, ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ,
1: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ ਇਸ ਸੰਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ, ਗੱਲਾਂ ਬਾਤਾਂ ਕਰਕੇ ਗਏ ਨੇ ਤੇ ਮੁਕੱਦਰ ਜੀ ਵੀ ਜੁੜ ਰਹੇ ਸੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਹਾਂਜੀ ਸੈਣੀ ਆਪਣੇ ਮੁਕੱਦਰ ਬਾਈ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਹਾਂਜੀ ਡ੍ਰੌਪ ਕਰ ਗਏ ਨੇ, ਸੁਣਦੇ ਹੀ ਹੋਣਗੇ, ਤੁਸੀਂ ਗੱਲ ਕਰੋ।
2: ਅੱਛਾ ਅੱਛਾ ਚਲੋ ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ,
1: ਹਾਂਜੀ
2: ਚਲੋ। ਮੈਂ ਤਾਂ ਨਾ
1: ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ, ਦੇਖਿਓ ਚੈੱਕ ਕਰਿਓ ਮਾੜੀ ਜੀ, ਆਵਾਜ਼ ਕਲੀਅਰ ਨਹੀਂ ਆ ਰਹੀ ਮੁਕੱਦਰ ਜੀ। ਹਾਂਜੀ ਹਾਂਜੀ ਹੁਣ ਬੈਟਰ ਹੈ ਜੀ,
2: ਬੈਟਰ ਹੈ ਕਿ ਠੀਕ ਹੈ ਪੂਰੀ,
1: ਹਾਂ ਠੀਕ ਹੈ ਬਹੁਤ ਵਧੀਆ ਜੀ, ਹੁਣ ਤਾਂ ਬਹੁਤ ਵਧੀਆ।
2: ਹਾਂਜੀ ਉਹ ਭਾਰਤ ਬਾਈ ਜੀ ਕਈ ਵਾਰੀ ਨਾ ਮੈਂ ਕਈ ਆਪਾਂ ਚਲੋ ਸੈਣੀ ਬਾਈ ਜੀ ਨੂੰ ਕੋਈ ਉਹ ਨਹੀਂ ਹੈਗਾ, ਉਹ ਤਾਂ ਚਲੋ ਆਪਣੇ ਉਹਨਾਂ ਨੇ ਆਪਣਾ ਵਰਜਨ ਦੇਣਾ ਹੁੰਦਾ ਜੋ ਵੀ ਗੱਲ ਹੁੰਦੀ ਹੈ ਉਹਨਾਂ ਦੀ
1: ਜੀ,
2: ਕਈ ਵਾਰੀ ਨਾ ਕਈ ਗੱਲਾਂ ਸੋਚ ਕੇ ਕਈ ਵਾਰੀ ਕੋਈ ਗੱਲ ਸਵਾਲ ਆ ਜਾਂਦਾ ਮਨ ਚ ਕਿਆ ਮੈਨੂੰ ਨਾ ਰਿਹਾ ਨੀ ਜਾਂਦਾ ਭਾਰਤ ਭਾਈ
1: ਜੀ ਨਹੀਂ ਕੋਈ ਨੀ ਕਰੋ ਕਰੋ ਸੈਣੀ ਸਾਹਿਬ ਸੁਣਦੇ ਪਏ ਆ ਬਾਅਦ ਚੋ ਵੀ ਆ ਕੇ ਚਾਹੇ ਗੱਲ ਕਰ ਜਾਣਗੇ ਜੇ ਉਹਨਾਂ ਨੂੰ ਲੱਗਿਆ
2: ਤਾਂ ਹਾਂ ਜੇ ਸੁਣਦੇ ਹੋਣਗੇ ਤਾਂ ਚਲੋ ਕੋਈ ਗੱਲ ਨੀ ਅੱਜ ਦੇ ਨੇੜੇ ਫੈਸਲੇ ਕੋਈ ਦਿੱਕਤ ਨੀ ਹੈਗੀ ਪਰ ਮੈਨੂੰ ਨਾ ਇੱਕ ਗੱਲ ਇਹ ਲੱਗਦੀ ਭਾਰਤ ਭਾਈ ਜੀ ਸਾਡੇ ਸਾਰੇ ਲੀਡਰ ਜਿੰਨੇ ਵੀ ਲੀਡਰ ਤੁਸੀਂ ਕਦੇ ਵੀ ਕਿਸੇ ਨੂੰ ਇਹਨਾਂ ਨੂੰ ਦੇਖ
1: ਹਾਂਜੀ
2: ਜਿਹੜੇ ਤਾਂ ਖਾਲਿਸਤਾਨੀ ਨੀ ਮੰਨ ਲੋ ਆਪਣੇ ਆਪ ਨੂੰ ਕਹਿੰਦੇ ਨੇ ਇਹ ਤਾਂ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਸੰਵਿਧਾਨ ਨੂੰ ਮੰਨਦੇ ਨੀ ਹੈਗੇ
1: ਜੀ
2: ਤੇ ਬਸ ਸਾਰੇ ਲੀਡਰ ਜਿੰਨੀਆਂ ਜੇ ਜੋ ਵੀ ਕੁਛ ਚੱਲਦਾ ਮੰਨ ਲੋ ਉਹ ਇਹੀ ਕਹਿੰਦੇ ਵੀ ਦੇਸ਼ ਸੰਵਿਧਾਨ ਦੇ ਹਿਸਾਬ ਨਾਲ ਚੱਲਣਾ
1: ਜੀ
2: ਇਹੀ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਸੈਕੂਲਰ ਰਾਸ਼ਟਰ
1: ਜੀ
2: ਇਹੀ ਲਿਖਿਆ ਨਾ
1: ਹਾਂਜੀ
2: ਮੈਨੂੰ ਇਹ ਨੀ ਮਨਾਉਂਦੀ ਅਸੀਂ ਮੈਨੂੰ ਮੰਨ ਲਓ ਮੈਨੂੰ ਕੋਈ ਦਿੱਕਤ ਹੈ ਜਾਂ ਸੈਣੀ ਬਾਈ ਜੀ ਨੂੰ ਕੋਈ ਦਿੱਕਤ ਹੈ ਅਸੀਂ ਨਿਆਂ ਲੈ ਕਿਉਂਕਿ ਸੰਵਿਧਾਨ ਦੀ ਪੜਚੋਲ ਕਿਹਨੇ ਕਰਨੀ ਹੈ ਉਹ ਕਰਨੀ ਹੈ ਸੁਪਰੀਮ ਕੋਰਟ ਨੇ ਜਾਂ ਮੰਨ ਲਓ ਹਾਈ ਕੋਰਟ ਨੇ ਉਹਦੀ ਪੜਚੋਲ ਕਰਕੇ ਉਹਨੇ ਦੱਸਣਾ ਜੀ ਆਹ ਗਲਤ ਹੈ ਸਹੀ
1: ਜੀ
2: ਇੱਕ ਬੰਗਾਲ ਦੇ ਵਿੱਚ ਬਣਨ ਵਾਲਾ ਮੁੱਖ ਮੰਤਰੀ ਉਹ ਬਿਆਨ ਦਿੰਦਾ ਜੀ
1: ਜੀ
2: ਕਹਿੰਦਾ ਮੈਨੂੰ ਤੇ ਗੋਤਾ ਹਿੰਦੂਆਂ ਨੇ ਪਾਈਆਂ ਨੇ ਕਹਿੰਦਾ
1: ਜੀ
2: ਮੈਂ ਕੰਮ ਕਰਾਂਗਾ ਹਿੰਦੂਆਂ ਵਾਸਤੇ
1: ਜੀ
2: ਉਹ ਮੁੱਖ ਮੰਤਰੀ ਬਣ ਜਾਂਦਾ ਜੀ ਉਹ ਸੂਬੇ ਦਾ
1: ਜੀ
2: ਤੁਸੀਂ ਸੋਚ ਕੇ ਦੇਖੋ ਵੀ ਉਹ ਸੂਬੇ ਦੇ ਵਿੱਚ ਜਿਹੜੇ ਸਾਡੇ ਵਰਗੇ ਮੰਨ ਲਓ ਸਾਡੇ ਸੂਬੇ ਦੇ ਵਿੱਚ ਕੋਈ ਸਿੱਖ ਬਣ ਗਏ ਉਹ ਇਹ ਬਿਆਨ ਦੇਵੇ ਵੀ ਮੈਂ ਤਾਂ ਸਿੱਖਾਂ ਵਾਸਤੇ ਕੰਮ ਕਰਾਂਗਾ ਜੀ ਮੈਨੂੰ ਕੋਈ ਮਤਲਬ ਨੀ ਹਿੰਦੂਆਂ ਵਾਸਤੇ
1: ਜੀ
2: ਕੋਈ ਮਤਲਬ ਨੀ ਦੂਜਿਆਂ ਵਾਸਤੇ
1: ਜੀ
2: ਸੁਪਰੀਮ ਕੋਰਟ ਜਿੰਨੇ ਮੰਨ ਲੋ ਸੋ ਮੋਟੀ ਮੋਟਿਵ ਲੈ ਕੇ ਮੰਨ ਲੋ ਉਹਦੇ ਤੇ ਗੱਲ ਕਰਨੀ
1: ਨਹੀਂ ਉਹ ਤਾਂ ਹੇਟ ਸਪੀਚ ਦੇ ਵਿੱਚ ਘੜੀਸ ਸਕਦੇ ਨੇ ਇਹਨੂੰ ਜੇ ਘੜੀਸ ਨਾ ਹੋਵੇ ਤਾਂ ਬਿਲਕੁਲ ਹੈ
2: ਭਾਈ ਜੀ ਫਿਰ ਹੁਣ ਅਸੀਂ ਅਸੀਂ ਅਸੀਂ ਜੇ ਨਿਆਂ ਲੈਣ ਜਾਣਾ ਅਸੀਂ ਕਿੱਥੇ ਜਾਈਏ ਭਾਈ
1: ਜੀ
2: ਮੇਰਾ ਤਾਂ ਸਵਾਲ ਹੀ ਇੱਕੋ ਹੈ
1: ਬਿਲਕੁਲ
2: ਇਹਨੂੰ ਕੋਈ ਇਸ ਗੱਲ ਦਾ ਜਵਾਬ ਦੇ ਕੋਈ ਇਸ ਗੱਲ ਦਾ ਜਵਾਬ ਦੇ ਦੇ
1: ਜ਼ਰੂਰ ਜੀ ਆਪਾਂ ਸੈਣੀ ਸਾਹਿਬ ਤੋਂ ਲੈ ਲੈਂਦੇ ਆਪਣੇ ਨਾਲ ਜੁੜ ਗਏ ਨੇ ਹਾਂਜੀ
2: ਅਸੀਂ ਮਾਫਾ ਰੱਖ ਲਈਏ
1: ਜੀ
2: ਵੀ ਜੇ ਇੱਕ ਸਾਡੇ ਦੇਸ਼ ਦਾ ਸੁਪਰੀਮ ਕੋਰਟ ਇਹ ਕਹਿੰਦਾ ਵੀ 27 ਲੱਖ ਵੋਟਰ ਇੱਕ ਸੂਬੇ ਦੇ
1: ਜੀ
2: ਕੋਈ ਗੱਲ ਨੀ ਕੋਈ ਫਰਕ ਨੀ ਪੈਂਦਾ ਫਿਰ ਕੀ ਹੋ ਗਿਆ ਕੋਈ ਵੱਡੀ ਗੱਲ ਥੋੜੀ ਹੈ
1: ਜੀ
2: ਇਸ ਵਾਰੀ ਪਹਿਲੀ ਵਾਰ ਵੋਟਾਂ ਪਾਵਾਂਗੇ ਫਿਰ ਕਿੱਦਾਂ ਕੋਈ ਮਸਲਾ ਜੀ
1: ਬਿਲਕੁਲ
2: ਜਿਹੜੀ ਤੁਸੀਂ ਗੱਲ ਕਹਿੰਦੇ ਹੁੰਦੇ ਨਾ ਭਾਰਤ ਭਾਈ ਜੀ ਤੁਸੀਂ ਆਪਣੇ ਹਿਸਾਬ ਨਾਲ ਉੱਥੋਂ ਦਲੀਲਾਂ ਦਿੰਦੇ ਹੁੰਦੇ ਹੋ ਕਰ ਲਓ ਤੁਹਾਡੇ ਸਿਸਟਮ ਦੇ ਹਿਸਾਬ ਨਾਲ ਤੇ ਸੈਣੀ ਬਾਈ ਜੀ ਵੀ ਕਹਿੰਦੇ ਹੁੰਦੇ ਨੇ ਕਈ ਵਾਰੀ ਅਸੀਂ ਵੀ ਕਹਿੰਦੇ ਤੁਸੀਂ ਸਾਡੇ ਸਿਸਟਮ ਚ ਆ ਕੇ ਦੇਖੋ
1: ਜੀ
2: ਜੋ ਇੱਥੇ ਚੱਲ
1: ਜੀ
2: ਭਾਈ ਜੀ ਅਸੀਂ ਅਸੀਂ ਇੱਥੇ ਜ਼ੋਰਾਂ ਵਰਾਂ ਦੇ ਨਾਲ ਇਨਸਾਫ ਹੁੰਦਾ ਜੀ ਮਹਾਤੜ ਬੰਦੇ ਜਿਹੜੇ
1: ਬਿਲਕੁਲ ਹੈ ਜੀ ਬਿਲਕੁਲ
2: ਉਹਦਾ ਇੱਥੇ ਦੇਖੋ ਉਹਨਾਂ ਦਾ ਤੁਸੀਂ ਕੋਈ ਪੁੱਛਣ ਵਾਲਾ ਨੀ ਹੈਗਾ ਜੀ ਮੈਂ ਕਈ ਵਾਰੀ ਉਹ ਬਲੈਕ ਵਾਰੰਟ ਕਿਤਾਬ ਲਿਖੀ ਆ ਜੇਲਰ ਨੇ
1: ਜੀ
2: ਉਹ ਕਦੇ ਤੁਸੀਂ ਪੜ੍ਹ ਕੇ ਉਹਦੇ ਵੈਬ ਸੀਰੀਜ਼ ਬਣੀ ਹੈ ਬਲੈਕ ਵਾਰੰਟ
1: ਜੀ
2: ਤੁਸੀਂ ਪੜ੍ਹ ਕੇ ਦੇਖੋ ਵੀ ਜੇਲਾਂ ਦੇ ਵਿੱਚ ਹੁੰਦਾ ਕੀ ਹੈ
1: ਜੀ
2: ਕਿੰਨੇ ਕੁ ਬੇਦੋਸ਼ੇ ਜਿਹੜੇ ਨੇ ਉੱਥੇ ਸਾਰੀ ਉਮਰ ਰੇਡ ਕਲੜਕੀਆਂ ਮਰ ਜਾਂਦੇ ਨੇ ਉਹਨਾਂ ਦੀ ਜਮਾਨਤ ਦੇਣ ਵਾਲਾ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਸਾਲ ਤਾਂ ਅਸੀਂ ਵੀ ਕੋਰਟਾਂ ਦੇ ਚੱਕਰ ਲਾਉਂਦੇ ਰਹੇ ਹਾਂ ਬਾਪੂ ਹੁਣੀ ਸਾਰਾ ਕੁਝ ਹੁਣ ਨਿਪਟਾਰੇ ਹੋਏ ਨੇ ਜੀ ਹਾਂਜੀ ਬਿਲਕੁਲ ਮੈਂ ਚਲੋ ਤੁਸੀਂ ਗੱਲ ਚੜੀ ਆ ਮੈਂ ਕਰ ਹੀ ਦਿੰਦਾ ਇੱਕ ਕੇਸ ਸੀਗਾ NRI ਨੇ ਕੀਤਾ ਹੋਇਆ ਸੀ ਠੀਕ ਹੈ ਜੀ ਤੇ ਉਹ 11 ਕੇ 12 ਸਾਲ ਕੇਸ ਚੱਲਿਆ ਤੇ ਜਦੋਂ ਉਹਦੀ ਸੁਣਵਾਈ ਆਖਰੀ ਦਿਨ ਹੋਈ ਹੈ ਤੇ ਜੱਜ ਪਤਾ ਕਿਉਂ ਮੋਹਰੇ ਕਹਿੰਦਾ ਇਹ ਤਾਂ ਕੇਸ ਹੀ ਨਹੀਂ ਬਣਦਾ ਸੀਗਾ ਤੇ ਮੈਂ ਕਿਹਾ ਜੇ ਮੈਂ ਹੁੰਦਾ ਉੱਥੇ ਤਾਂ ਜੱਜ ਨੂੰ ਪੁੱਛਦਾ ਵੀ ਭਾਈ ਜਿਹੜੇ 12 ਸਾਲ ਸਾਡੇ ਬਾਪੂ ਦੇ ਖਰਾਬ ਕੀਤੇ ਆ ਕਚਹਿਰੀਆਂ ਦੇ ਵਿੱਚ ਤਰੀਕ ਲੈਣ ਦੇ ਲਈ ਜਾਂ ਆ ਕੇ ਬੈਠਣ ਦੇ ਉਹਦਾ ਲੇਖਾ ਕੌਣ ਦੇਊਗਾ ਤੂੰ ਤਾਂ ਮਤਲਬ ਕਿ ਹਾਂ ਗੱਲ ਇਹ ਤੈਨੂੰ ਪਹਿਲਾਂ ਨੀ ਪਤਾ ਸੀ ਮਹੀਨਾ ਜਾਂ 2 ਮਹੀਨੇ ਜਾਂ 6 ਮਹੀਨੇ ਬਾਅਦ ਕਹਿ ਸਕਦਾ ਸੀ ਇਹ ਤਾਂ ਕੇਸ ਹੀ ਨੀ ਬਣਦਾ
2: 12 ਸਾਲ ਵੀ ਬਹੁਤ ਵੱਡੇ ਨੇ ਲੋਕਾਂ ਦੀਆਂ ਉਮਰਾਂ ਹੀ ਲੰਘ ਜਾਂਦੀਆਂ ਨੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਮੈਂ ਤਾਂ ਜਿਹੜਾ ਸੰਵਿਧਾਨਿਕ ਤੌਰ ਤੇ ਜਿਹੜਾ ਸਾਹਮਣੇ ਦਿਖਦਾ ਪਿਆ ਵੀ ਇੱਕ ਸੂਬੇ ਦਾ ਮੁੱਖ ਮੰਤਰੀ ਖੁਦ ਬਿਆਨ ਦਿੰਦਾ ਪਿਆ
1: ਜੀ ਜੀ
2: ਮੈਂ ਤਾਂ
0: ਮੁਕੰਦਰ ਵੀਰ ਜੀ ਦੀ ਗੱਲ ਤਾਂ ਸਹੀ ਹੈਗੀ ਆ ਜੀ ਪਰ ਜਿਹੜਾ ਸੈਕੂਲਰ ਸ਼ਬਦ ਹੈਗਾ ਨਾ ਜੀ ਇਹ ਤਾਂ ਕਈ ਚੀਜ਼ਾਂ ਹੁੰਦੀਆਂ ਉਹ ਦਿਖਾਵੇ ਲਈ ਰੱਖੀਆਂ ਜਾਂਦੀਆਂ ਆ
1: ਜੀ
0: ਜੇ ਸੈਕੂਲਰ ਇੱਥੇ ਹੈ ਕਿੱਥੇ ਜੀ ਜਦੋਂ ਪੰਜਾਬ ਦੀ ਗੱਲ ਆ ਜਾਂਦੀ ਹੈਗੀ ਆ ਕਹਿੰਦੇ ਆ ਜੀ ਵੀ ਇੱਥੇ ਸਿੱਖ ਮੁੱਖ ਮੰਤਰੀ ਚਾਹੀਦਾ ਜੀ ਹਾਂਜੀ ਉਦੋਂ ਕਿੱਥੇ ਸੈਕੂਲਰਿਜ਼ਮ ਜਾਂਦਾ ਹੈਗਾ ਉੱਥੇ ਕਿਉਂ ਨੀ ਕਹਿੰਦੇ ਹੈਗੇ ਵੀ ਹਾਂ ਜੀ ਇੱਥੇ ਕੋਈ ਮਤਲਬ ਜੋ ਸਿਆਣਾ ਬੰਦਾ ਮੁੱਖ ਮੰਤਰੀ ਚਾਹੀਦਾ ਆ ਜੀ ਉਦੋਂ ਫਿਰ ਸਿੱਖੀ ਕਿਉਂ ਆ ਜਾਂਦੀ ਵਿੱਚ
2: ਮੈਂ ਉਹ ਗੱਲ ਸਾਰਿਆਂ ਦੇ ਹਿਸਾਬ ਨਾਲ ਨੀ ਗੱਲ ਕਰਦਾ, ਜੋ ਮੇਰੇ ਮਨ ਦਾ ਵਿਚਾਰ ਹੈ, ਜੋ ਮੰਨ ਲਓ ਸੁਪਰੀਮ ਕੋਰਟ ਨੂੰ ਜੋ ਸੰਵਿਧਾਨ ਨੂੰ ਪੜਚੋਲ ਕਰਕੇ ਗੱਲ ਕਰਨੀ ਚਾਹੀਦੀ, ਇਹ ਨੀ ਕੋਈ ਫਲਾਣਾ ਕੋਈ ਕਹੀ ਜਾਂਦਾ ਕੋਈ ਕੁਛ ਕਹੀ ਜਾਵੇ, ਉਹ ਦੁਨੀਆਂ ਹੀ ਇੱਥੇ ਜਾਣ ਦੇਈ ਜਾਂਦੀ ਹੈ, ਪਰ ਮੇਰੇ ਮਨ ਦਾ ਵਿਚਾਰ ਹੈ ਜਿਹੜੀ ਜਿੱਥੋਂ ਅਸੀਂ ਨਿਆਂ ਲੈਣ ਜਾਣਾ, ਜਿਹੜੀ ਉਹਨੇ ਪੜਚੋਲ ਕਰਨੀ ਹੈ ਸੁਪਰੀਮ ਕੋਰਟ ਨੂੰ ਜਾਂ ਮੰਨ ਕੇ ਸਾਡੀਆਂ ਅਦਾਲਤਾਂ ਨੇ, ਮੇਰਾ ਸਵਾਲ ਸੀ ਪੁੱਛਦੇ ਹੈ, ਹੋਰ ਤਾਂ ਇਹ ਤਾਂ ਚੱਲੀ ਜਾਊਗਾ ਕੋਈ ਕੁਛ ਕਹੀ ਜਾਊ ਕੁਛ ਕੋਈ ਕੁਛ ਕਹੀ ਜਾਊ, ਜੇ ਮੈਂ ਜਾਣਾ ਤਾਂ ਸੈਣੀ ਬਾਈ ਨੇ ਜਾਣਾ ਜਾਂ ਭਾਰਤ ਬਾਈ ਨੇ ਜਾਣਾ, ਜਾਣਾ ਤਾਂ ਕੋਰਟ ਦੇ ਸਾਹਮਣੇ ਆਉਣਾ, ਮੇਰਾ ਤਾਂ ਸਵਾਲ ਸਿਰਫ ਉੱਥੇ ਸਾਨੂੰ ਸਿਰਫ ਜਿਹੜੇ ਜਿੰਨੇ ਨਾ ਦੇਣਾ, ਮੇਰਾ ਸਵਾਲ ਸਿਰਫ ਉੱਥੇ ਹੈ ਵੀ ਉਹ ਨਾ ਦੇਣ ਵਾਲੀ ਜਿਹੜੀ ਸਾਡੀ ਕੋਰਟ ਹੈ, ਜਿੰਨੇ ਮੈਨੂੰ ਮੰਨ ਲਓ ਨਿਆਂ ਦੇਣਾ, ਉਹ ਉਹ ਕਿੱਥੇ ਖੜਿਆ ਸਾਰਾ ਸਿਸਟਮ ਫਿਰ ਬਾਈ ਜੀ, ਇਸੇ ਕਰਕੇ ਤਾਂ ਨਾ ਮੈਂ ਨਹੀਂ ਸਹਿਮਤ ਹੋਏਗਾ ਕਈ ਸਾਰੇ ਸਿਸਟਮ ਆਉਣ ਵਾਲੇ, ਕੋਈ ਕਹਿੰਦਾ ਸਾਡਾ ਦੇਸ਼ ਬਣਾ ਦੋ, ਕੋਈ ਕਹਿੰਦਾ ਸਾਡਾ ਦੇਸ਼ ਬਣਾ ਦੋ, ਉਹ ਦੇਸ਼ ਬਣ ਵੀ ਜਾਊਗਾ ਉੱਥੇ ਕੋਈ ਹੋਰ ਖੜਾ ਹੋਜੂ, ਕੋਈ ਲੀਡ ਕੋਈ ਹੋਰ ਹੋਜੂ ਖੜਾ, ਇਹੀ ਹੋਣਾ ਨਾ ਜੀ,
1: ਬਿਲਕੁਲ
2: ਮੇਰਾ ਸਵਾਲ ਇਹ ਨੀ ਹੈਗਾ ਕੋਈ ਬਿਆਨ ਵਾਲੀ ਗੱਲ ਨੀ ਹੈਗੀ, ਮੇਰਾ ਸਵਾਲ ਇੱਕ ਤਿੰਨ ਪੁਆਇੰਟ ਹੈਗਾ ਵੀ ਜਿਹੜੀ ਸਾਡੀ ਕੋਰਟ ਜਿਹੜੀ ਰਹਿੰਦੀ ਪਈ ਹੈ, ਜਿਹਨੇ ਸਾਨੂੰ ਜਿਹੜੀ ਸੋ ਮੋਟੋ ਲੈ ਸਕਦੀ ਹੈ ਵੀ ਯਾਰ ਇਹ ਬੰਦਾ ਕੀ ਬਿਆਨ ਦਿੰਦਾ ਪਿਆ, ਉਹ ਇੱਕ ਸੂਬੇ ਦਾ ਮੁੱਖ ਮੰਤਰੀ ਬਣ ਗਿਆ
1: ਜੀ,
2: ਤੁਸੀਂ ਦੇਖੋ ਵੀ ਉਹ ਕੀ ਕਰੇਗਾ ਉਹਨਾਂ ਲੋਕਾਂ ਦੇ ਨਾਲ, ਉਹ ਬਲਡੋਜ਼ਰ ਨਾ ਚਲਾਉਂਦਾ ਜੀ ਕੀ ਹੋਊਗਾ ਉੱਥੇ, ਮੈਨੂੰ ਤਾਂ ਬਾਈ ਜੀ ਬੜਾ ਸਿਸਟਮ ਤੇ ਨਾ ਬੜਾ ਅਫਸੋਸ ਹੁੰਦਾ ਪਿਆ, ਮੈਂ ਤਾਂ ਕੋਈ ਇਸ ਬਾਰੇ ਨਾ ਮੈਂ ਗੱਲ ਅੱਜ ਤੋਂ ਬਾਅਦ ਮੈਂ ਨੀ ਕਰਨੀ ਹੈਗੀ ਇਸ ਸਿਸਟਮ ਦੇ ਉੱਤੇ,
1: ਨਾ
2: ਮੈਂ ਕਰਾਂ,
1: ਥੈਂਕ ਯੂ
2: ਜੀ, ਅਸੀਂ ਨਾ ਕਿਸੇ ਨੂੰ ਵੋਟ ਪਾਈਏ ਨਾ ਪਾਉਣੀ ਹੈ, ਬੇੜਾ ਗਰਕ ਹੋਇਆ ਪਿਆ ਜੀ, ਗੱਲਾਂ ਕਹਿਣ ਦੀਆਂ ਅੱਖਰੀਆਂ ਨੇ ਜੀ,
1: ਥੈਂਕ ਯੂ ਜੀ, ਥੈਂਕ ਯੂ,
2: ਮੇਰਾ ਰੋਲ ਹੈ,
1: ਹਾਂਜੀ ਸ਼ੁਕਰੀਆ ਜੀ,
2: ਸਤਿ ਸ਼੍ਰੀ ਅਕਾਲ ਬਾਈ,
1: ਸਤਿ ਸ਼੍ਰੀ ਅਕਾਲ ਜੀ, ਜੀ ਸੈਣੀ ਸਾਹਿਬ,
0: ਇਲੈਕਟਡ ਗੌਰਮੈਂਟ ਦਾ ਅਗਲਾ ਚੀਫ ਮਿਨਿਸਟਰ ਆ
1: ਜੀ,
0: ਤੁਸੀਂ ਕਿਉਂ ਉਮੀਦ ਕਰਦੇ ਹੈਗੇ ਆ ਕਿ ਵੀ ਐਡੇ 140 ਕਰੋੜ ਦੇਸ਼ਾਂ ਦੇ ਵਿਚ ਤੇ ਦੇਸ਼ ਵਿਚ ਸਾਰਿਆਂ ਦਾ ਮੈਂਟਲ ਲੈਵਲ ਬਰਾਬਰ ਹੋਊਗਾ ਜੀ,
1: ਬਿਲਕੁਲ
0: ਜਿਹੜੇ ਇਹ ਪੋਲੀਟਿਕਸ ਵਿਚ ਜਾਂਦੇ ਆ ਸਰ, ਹਾਂਜੀ, ਲੋਕਾਂ ਨਾਲ ਲੜਾਈਆਂ ਕਰਦੇ ਝਗੜੇ ਕਰਦੇ, ਉਹਨਾਂ ਦੀ ਸੋਚ ਤੇ ਸਾਡੀ ਮਿਡਲ ਕਲਾਸ ਦੀ ਸੋਚ ਜਿਹੜੀ ਆ ਉਹ ਅਲੱਗ
1: ਹੁੰਦੀ ਆ ਜੀ, ਬਹੁਤ ਫਰਕ ਦੇਖੋ ਅੱਜ ਜੋ ਕੁਝ ਘਾਣ ਹੋਇਆ ਖਾਤਿਆਂ ਦਾ ਹੋਰ ਸਾਰੀਆਂ
0: ਚੀਜ਼ਾਂ, ਸਰ ਇਹ ਉਹਨੇ ਸ਼ਬਦ ਬੋਲ ਦਿੱਤੇ ਤੇ ਆਪਾਂ ਨੂੰ ਉਹਦੀ ਪਤਾ ਲੱਗ ਗਿਆ, ਜੇ ਉਹ ਥੋੜਾ ਜਿਹਾ ਮੈਚਿਓਰਡ ਹੁੰਦਾ ਤੇ ਉਹਨੇ ਇਹ ਸ਼ਬਦ ਬੋਲਣੇ ਨਹੀਂ ਸੀ, ਪਰ ਉਹਨੇ ਇਹਨੇ ਐਕਸ਼ਨ ਦੇ ਵਿਚ ਕਰਨਾ ਸੀ ਸਾਰਾ ਕੁਛ,
1: ਬਿਲਕੁਲ
0: ਇਹ ਤਾਂ ਚੰਗਾ ਹੋਇਆ ਉਹ ਸ਼ਬਦ ਬੋਲ ਗਿਆ ਤੇ ਹੁਣ ਉਹਦੇ ਅਕੋਰਡਿੰਗਲੀ ਐਕਟ ਕਰੂਗਾ ਤੇ ਉਹਦੇ ਹਿਸਾਬ ਨਾਲ ਜਿਹੜੀ ਉਹਦੀਆਂ ਐਕਟ ਐਂਡ ਕੰਡਕਟ ਆ ਉਹ ਚੈਲੰਜ ਹੋ ਜਾਣਗੇ ਸੁਪਰੀਮ ਕੋਰਟ ਚ
1: ਜੀ,
0: ਹੁਣ ਸੁਪਰੀਮ ਕੋਰਟ ਵੀ ਜਿਹੜਾ ਹੈਗਾ ਆ ਉਹ ਸਰ ਕੱਲੇ ਕੱਲੇ ਨੂੰ ਤਾਂ ਸੁਧਾਰਨ ਹੋ ਰਿਹਾ ਜੀ,
1: ਬਿਲਕੁਲ
0: ਠੀਕ ਹੈ ਜੀ, ਉੱਥੇ ਵੀ ਜਿਹੜੇ ਬੰਦੇ ਬੈਠੇ ਹੈਗੇ ਆ ਉਹਨਾਂ ਦਾ ਵੀ ਆਪਣਾ ਆਪਣਾ ਮੈਂਟਲ ਲੈਵਲ ਆ ਤੇ ਉਹਨਾਂ ਦੀ ਵੀ ਆਪਣੀ ਆਪਣੀ ਪਰਵਰਿਸ਼ ਆ
1: ਜੀ,
0: ਹਾਂਜੀ, ਹਰ ਇੱਕ ਬੰਦੇ ਦੀ ਕੋਈ ਨਾ ਕੋਈ ਬੈਕਗਰਾਉਂਡ ਹੈਗੀ ਆ, ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਆ ਜੀ, ਤੇ ਬਾਕੀ ਮੈਂ ਤਾਂ ਇਸ ਗੱਲ ਨੂੰ ਇਸੇ ਗੱਲ ਦੇ ਨਾਲ ਹੀ ਮੁਕਾਉਣਾ ਹੈਗਾ ਆ, ਭਈ ਆਪਣੇ ਸ਼ਾਹਰੁਖ ਖਾਨ ਜੀ ਨੇ ਕਿਸੇ ਕਿਹਾ ਸੀਗਾ ਕਿ ਬੜੇ ਬੜੇ ਦੇਸ਼ੋਂ ਮੇ ਛੋਟੀ ਛੋਟੀ ਬਾਤੇ ਹੋਤੀ ਰਹਿਤੀ ਹੈ, ਮੁਕੱਦਰ ਵੀਰ ਇੰਨਾ ਸੈਂਟੀ ਨਹੀਂ ਹੋਈਦਾ, ਸੋ ਇਸ ਕਰਕੇ ਇਹ ਛੋਟੀਆਂ ਛੋਟੀਆਂ ਇਹ ਹੁੰਦਾ ਰਹਿੰਦਾ ਸਰ, ਕੀ ਤੁਹਾਡੇ ਕੋਲ ਹੱਲ ਕੀ ਹੈਗਾ ਆ, ਤੁਸੀਂ ਕਿੱਦਾਂ ਸੋਚੋਗੇ ਕਿ ਜਿੱਦਾਂ ਮੈਂ ਸੋਚਦਾ ਆ ਉਦਾਂ ਹੀ ਸਾਰੇ ਜਾਣੇ ਸੋਚਣ, ਹਰ ਇੱਕ ਬੰਦੇ ਨੂੰ ਰੱਬ ਨੇ ਦਿਮਾਗ ਦਿੱਤਾ ਆ, ਹਰ ਇੱਕ ਬੰਦੇ ਦੀ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਆ ਜੀ, ਸੋ ਇਸ ਕਰਕੇ ਇਹਨਾਂ ਲੀਡਰਾਂ ਦੀਆਂ ਗੱਲਾਂ ਦੇ ਉੱਤੇ ਜਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਉਹ ਤੇ ਰਿਐਕਟ ਕਰਨ ਦੀ ਲੋੜ ਹੀ ਨਹੀਂ ਹੁੰਦੀ ਜੀ, ਜਦੋਂ ਮਤਲਬ ਦੇਖੀ ਜਾਊਗਾ ਜੀ, ਬਾਕੀ ਇਹ ਹੈਗਾ ਆ ਕਿ ਇੱਥੇ ਸੈਕੂਲਰ ਵਰਲਡ ਕੰਸਟੀਟਿਊਸ਼ਨ ਚ ਜ਼ਰੂਰ ਲਿਖਿਆ ਆ, ਪਰ ਇਹ ਵੀ ਗੱਲ ਸੱਚ ਹੈਗਾ ਆ ਕਿ ਉਸੇ ਸੈਕੂਲਰ ਸਰਕਾਰ ਨੇ ਪਹਿਲਾਂ ਰਾਮ ਮੰਦਿਰ ਦੇ ਵਿੱਚ ਜਾ ਕੇ ਪੂਜਾ ਕੀਤੀ ਸੀ, ਰਾਜੀਵ ਗਾਂਧੀ ਨੇ ਤਾਲਾ ਖੋਲਿਆ ਸੀ ਜੀ,
1: ਬਿਲਕੁਲ
0: ਇਹ ਦੇਣਾ ਨੂੰ ਬੀਜੇਪੀ ਵਾਲਿਆਂ ਨੂੰ ਨਾ ਰਸਤਾ ਉਹਦੇ ਰਾਜੀਵ ਗਾਂਧੀ ਨੇ ਦਿਖਾਇਆ ਸੀ ਜੀ, ਉਹਨਾਂ ਨੇ ਸੋਚਿਆ ਹੈ ਆਹ ਤਰੀਕਾ ਵਧੀਆ ਜੀ, ਅਗਲੇ ਤੁਰ ਪਏ ਰਾਮ ਉਹ ਯਾਤਰਾ ਲੈ ਕੇ ਜੀ ਅਡਵਾਨੀ ਵਰਗੇ, ਇਸ ਕਰਕੇ ਰਸਤਾ ਇਹਦਾ ਨਹੀਂ ਦਿਖਾਇਆ ਆ, ਬਾਕੀ ਅਗਲੇ ਫੇਸ ਚੀਜ਼ ਦੇ ਉੱਤੇ ਜਿਆਦਾ ਕੱਟੜ ਹੁੰਦੇ ਗਏ, ਅਗਲਿਆਂ ਨੇ ਕਿਹਾ ਹਾਂ ਠੀਕ ਗੱਲ ਆ ਇਸੇ ਚੀਜ਼ ਨੂੰ ਪ੍ਰਮੋਟ ਕਰੋ, ਹੁਣ ਤੁਸੀਂ ਦੇਖੋ ਨਾ ਟੀਵੀ ਦੇ ਉੱਤੇ ਜਿਹੜਾ ਹੈਗਾ ਆ ਲਗਾਤਾਰ ਚੈਨਲ ਜਿਹੜੇ ਹੈਗੇ ਆ ਉਹ ਹਿੰਦੂ ਮੁਸਲਿਮ ਕਰਦੇ
1: ਰਹੇ,
0: ਉਹਦਾ ਇਫੈਕਟ ਕਿਤੇ ਨਾ ਕਿਤੇ 10% ਲੋਕਾਂ ਤੇ ਤਾਂ ਪਿਆ ਹੀ ਹੋਊਗਾ, 2-4% ਤੇ ਤਾਂ ਪਿਆ ਜਾਣਾ ਹੀ ਆ ਨਾ ਜੀ, ਲਗਾਤਾਰ ਇੱਕੋ ਹੀ ਚੀਜ਼, ਉਹ ਬਾਅਦ ਦੇ ਵਿੱਚ ਪਤਾ ਲੱਗਾ ਵੀ ਭਾਈ ਅਸੀਂ ਸੋਚਦੇ ਸੀ ਵੀ ਇਹਨੂੰ ਕੌਣ ਦੇਖਦਾ ਹੋਊਗਾ ਕੌਣ ਪਸੰਦ ਕਰਦਾ ਹੋਊਗਾ, ਪਰ ਉਹ ਉਹਨਾਂ ਦੀ ਪਾਲਿਸੀ ਦਾ ਹਿੱਸਾ ਆ ਜੀ,
1: ਬਿਲਕੁਲ
0: ਅਗਲਿਆਂ ਨੇ ਬੰਗਾਲ ਦੇ ਵਿੱਚ ਹਿੰਦੂ ਹੀ ਤਾਂ ਕੰਸੋਲੀਡੇਟ ਕੀਤੇ ਆ
1: ਜੀ, ਬਿਲਕੁਲ
0: ਜੀ, ਮੁਸਲਮਾਨਾਂ ਦੀਆਂ ਰੋਂਗੜੀਆਂ ਜਿਹੜੇ ਹੈਗੇ ਆ ਰੋਂਗੀਆਂ ਉਹਨਾਂ ਦੀਆਂ ਵੋਟਾਂ ਕੱਟੀਆਂ ਆ ਜੀ,
1: ਹਾਂਜੀ,
0: ਤੇ ਉਹ ਇਸ ਕਰਕੇ ਜਿਹੜਾ ਹੈਗਾ ਆ ਬਾਕੀ ਹੋਰ ਵੀ ਜਾਇਜ਼ ਵੀ ਕੱਟੀਆਂ ਹੋਣਗੀਆਂ ਤਾਂ ਕਿਹੜੀ ਗੱਲ ਹੈਗੀ ਆ ਜੀ ਜਿਹੜਾ ਹੈਗਾ ਆ ਬਾਕੀ ਜਦੋਂ ਕਿਸੇ ਕੋਲ ਸੱਤਾ ਹੁੰਦੀ ਆ ਉਹ ਓਹਦਾ ਕੰਮ ਕਰਦਾ ਹੀ ਕਰਦਾ ਹੈਗਾ ਆ ਤੇ ਦੇਰ ਇਜ਼ ਐਂਡ ਹਾਂਜੀ ਹਰ ਜਿਹੜਾ ਸੂਰਜ ਚੜਿਆ ਆ ਓਹਨੇ ਮਤਲਬ ਡੁੱਬਣਾ ਵੀ ਡੁੱਬਣਾ ਹੀ ਆ ਜੀ ਇਹਨਾਂ ਚੀਜ਼ਾਂ ਨੇ ਤਾਂ ਉਹਨਾਂ ਨੂੰ ਡੁਬਾਉਣਾ ਆ ਜੀ ਹੋਰ ਓਦਾਂ ਕਿੱਦਾਂ ਡੁੱਬਦੇ ਆ ਜੀ
1: ਬਿਲਕੁਲ ਹੈ ਜੀ
0: ਜੇ ਸਾਰੇ ਕੰਮ ਚੰਗੇ ਕਰੀ ਜਾਣ ਤਾਂ ਫੇਰ ਤਾਂ ਸਦਾ ਹੀ ਚੜੇ ਰਹਿਣ ਜੀ
1: ਬਿਲਕੁਲ ਬਿਲਕੁਲ ਹੈ ਜੀ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਆ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਵਾਟ ਸਟੂਡੀਓ ਦਾ ਨੰਬਰ ਹੈ ਕਾਲ ਤੁਸੀਂ ਵੀ ਕਰ ਸਕਦੇ ਹੋ ਇਰਾਨ ਦੀ ਥੋੜੀ ਗੱਲ ਕਰ ਲਈਏ ਦੱਦ ਤੱਕ ਜਿੰਨਾ ਚਿਰ ਆਪਣੇ ਨਾਲ ਔਜਲਾ ਸਾਹਿਬ ਜੁੜਦੇ ਨੇ ਟਰੰਪ ਦੇ ਵੱਲੋਂ ਜਿਹੜਾ ਇਰਾਨ ਦੀ ਸ਼ਾਂਤੀ ਲੋ ਆਪਣੇ ਨਾਲ ਜੁੜੇ ਗਏ ਨੇ ਔਜਲਾ ਸਾਹਿਬ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੱਧਦੇ ਹਾਂ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ
3: ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ
3: ਦੇਖੋ ਜਿਹੜੀ ਰਾਜਨ ਜੀ ਪਹਿਲਾਂ ਗੱਲ ਕਰਕੇ ਗਿਆ ਭਾਸ਼ਾ ਕੋਈ ਵੀ ਸਿੱਖੋ ਕੋਈ ਮਾੜੀ ਨੀ ਕੋਈ ਸਾਨੂੰ ਰੋਗ ਥੋੜੋ ਲਾਉਂਦੀ ਹੈ ਜੀ
1: ਬਿਲਕੁਲ ਹੈ ਜੀ
3: ਹਾਂਜੀ ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਜਿੰਨੀਆਂ ਸਾਡੀਆਂ ਦੇਸ਼ ਭਾਸ਼ਾਵਾਂ ਨੇ ਸਾਨੂੰ ਅਜੇ ਤੱਕ ਤਾਂ ਉਹੀ ਨਹੀਂ ਸਿੱਖਣ ਦਾ
1: ਬਿਲਕੁਲ ਭਾਸ਼ਾਵਾਂ ਨੇ ਆਪਣੇ ਮੁਲਕ ਚ ਗੱਲੀਆਂ
3: ਹਾਂਜੀ ਤੇ 17 ਤਾਂ ਮੇਨ ਸਾਡੇ ਨੋਟਾਂ ਦੇ ਲਿਖੀਆਂ ਹੋਈਆਂ ਨੇ ਨਾ
1: ਬਿਲਕੁਲ
3: ਪਤਾ ਨਹੀਂ ਹੁਣ ਵੱਧ ਗਈਆਂ ਹੁਣ ਜਾਂ ਘੱਟ ਗਈਆਂ ਹੁਣ ਅੱਗੇ 17 ਹੁੰਦੀਆਂ ਸੀ ਸਿੱਖਾਂਗੇ ਕਿਤੇ ਜਾਵਾਂਗੇ ਉਹਦੀ ਸਭਿਅਤਾ ਨੂੰ ਸਮਝਾਂਗੇ ਤੇ ਕਿਸੇ ਕੰਮ ਕਾਰ ਕਰਨ ਦੇ ਵਿਚ ਮਤਲਬ ਸਾਨੂੰ ਦਿੱਕਤ ਨੀ ਆਉਂਦੀ
1: ਜੀ
3: ਹੁਣ ਰਾਮ ਹੈ ਉੱਥੇ ਇਟਾਲੀਅਨ ਸਿੱਖ ਰਿਹਾ
1: ਸਿੱਖ ਰਿਹਾ
3: ਸਿਟੀਜ਼ਨ ਵੀ ਤੁਸੀਂ ਤਾਂ ਹੀ ਲਈ
1: ਬਿਲਕੁਲ
3: ਹੁਣ ਇੱਥੇ ਇੰਗਲਿਸ਼ ਦਾ ਟੈਸਟ ਹੈ ਜੇ ਇੰਗਲਿਸ਼ ਆਉਂਦੀ ਹੈ ਤਾਂ ਹੀ ਸਿਟੀਜ਼ਨ ਲੈ ਸਕਦੇ ਜੋਬ ਵੀ ਤੁਸੀਂ ਤਾਂ ਹੀ ਕਰ ਸਕਦੇ ਇਹ ਸਾਨੂੰ ਇਹ ਸਾਨੂੰ ਉਹਦੇ ਵਿਚ ਸਾਨੂੰ ਕਿਸੇ ਚੀਜ਼ ਚ ਬੰਦ ਕੇ ਨੀ ਰੱਖਣਾ ਚਾਹੀਦਾ ਐਵੇਂ ਹਰ ਚੀਜ਼ ਨੂੰ ਠੀਕ ਹੈ ਵੀ ਸਾਡਾ ਧਰਮ ਆ ਸਾਡੇ ਗ੍ਰੰਥ ਉਸ ਧਰਮ ਭਾਸ਼ਾ ਚ ਲਿਖੇ ਹੋਏ ਨੇ ਜਿਹੜੀ ਸਾਡੀ ਮਾਤ ਭਾਸ਼ਾ ਉਹ ਸਾਨੂੰ ਪੜ੍ਹਨੀ ਚਾਹੀਦਾ ਇਹੀ ਦੱਸ ਦੋ ਵੀ ਜੇ ਅਸੀਂ ਮਾਤ ਭਾਸ਼ਾ ਨੂੰ ਇੰਨਾ ਜ਼ੋਰ ਦਿੰਦੇ ਹਾਂ ਕਿ ਅੱਜ ਤੱਕ ਅਸੀਂ ਗ੍ਰੰਥ ਸਾਹਿਬ ਨੂੰ ਖੋਲ ਕੇ ਪੜ੍ਹ ਸਕੇ ਹਾਂ ਕਿ ਉਹਦੇ ਵਿਚਾਰ ਕੀ ਨੇ
1: ਜੀ
3: ਹਾਂਜੀ ਜੇ ਮਾਤ ਭਾਸ਼ਾ ਸਾਡੀ ਪੰਜਾਬੀ ਹੈ
1: ਜੀ
3: ਤੇ ਉਹ ਦੇਖ ਲਿਆ ਜੀ ਉਹ ਸ਼ਬਦ ਨੂੰ ਅਸੀਂ ਖੋਜ ਲਿਆ ਜੀ ਉਹਦੇ ਸ਼ਬਦਾਂ ਨੂੰ ਅਸੀਂ
1: ਹੁਣ ਤੱਕ
3: ਬਾਕੀ ਆ ਜੋ ਮੁਕੱਦਰ ਜੀ ਗੱਲ ਕਰਦੇ ਸੀ ਇਹ ਸੰਵਿਧਾਨ ਦੀ ਸਹੁੰ ਹੀ ਖਾਂਦਿਆ ਸੀ ਕੱਲੀ ਬਸ ਉਹ ਕੁਰਸੀ ਤੇ ਪਹੁੰਚਣ ਤੱਕ ਇੱਥੇ ਹੀ ਮਸਲਾ ਹੈਗਾ ਬਾਕੀ ਕੁਛ ਨੀ ਹੈ
1: ਜੀ
3: ਨਾ ਕੋਈ ਭੇਦ ਗੁਪਤ ਰੱਖਦੇ ਆ ਭੇਦ ਅਸੀਂ MOU ਸਾਈਨ ਕਰ ਲਏ ਭੇਦ ਕਾਹਦੇ ਗੁਪਤ ਰੱਖਣੇ ਸੀ
1: ਬਿਲਕੁਲ ਅਗਲਿਆਂ ਨੇ ਇੱਦਾਂ ਦੇ ਭੇਤ ਪਾਏ ਕਿ ਤੁਹਾਡੇ ਹੀ ਅਕਾਊਂਟ ਤੁਹਾਡਿਆਂ ਉੱਤੇ ਹੀ ਪਰਚੇ ਕਰਾਈ ਜਾਂਦੇ ਦੇਖ ਲਓ
3: ਬਿਲਕੁਲ ਬਿਲਕੁਲ ਬਾਕੀ ਵੀ ਤੁਸੀਂ ਦੇਖੋ ਵੀ ਜਿਹੜੀ ਚੀਜ਼ਾਂ ਦੀ ਅਸੀਂ ਸਮਝ ਕਰਨੇ ਕੀ ਉਹ ਤੇ ਪੂਰੇ ਚੱਲਦੇ ਆ ਅਸੀਂ
1: ਨਾ ਜੀ ਨਾ
3: ਗੱਲ ਇਹ ਹੈ ਕਿ ਜਿੰਨੇ ਲਾ ਕੇ ਜਿੱਤੇ ਆ ਤੇ ਉਹਨੇ ਪਹਿਲਾਂ ਬਣਾਓ ਤੇ ਆਉਣ ਸ਼ਬਦ ਜੀ
1: ਉਹ ਦੇਖੋ ਆਪਾਂ ਕਦੇ ਸਹੁੰ ਖਾਧੀ ਹੈ ਇੱਥੇ ਤੁਸੀਂ ਕੰਮ ਦਿੰਨੇ ਹੋ ਮੈਂ ਕੰਮ ਲੈਣਾ ਠੀਕ ਹੈ ਜੀ ਮੈਂ ਕੰਮ ਕਰਦਾ ਤੇ ਜੇ ਮੈਂ ਉਹਨੂੰ ਹੀ ਦੇਖ ਲਵਾਂ ਆਪਾਂ ਇਹਦੇ ਉੱਤੇ ਇੱਕ ਉਦਾਹਰਨ ਦੇ ਲਈਏ ਨਾ ਤਾਂ ਤੁਸੀਂ ਕਦੇ ਕਿਸੇ ਵਰਕਰ ਨੂੰ ਸਹੁੰ ਖਿਲਾਈ ਹੋਣੀ ਹੈ ਤੇ ਨਾ ਹੀ ਮੈਂ ਜਿੰਨੀਆਂ ਜੋਬਾਂ ਕੀਤੀਆਂ ਨੇ ਅੱਜ ਤੱਕ ਇੱਥੇ 20-22 ਸਾਲਾਂ ਦੇ ਵਿੱਚ ਜੋ 2-4 ਜਗ੍ਹਾਵਾਂ ਦੇ ਬੱਕਰੀਆਂ ਨਾ ਹੀ ਮੈਂ ਅਜੇ ਅੱਜ ਤੱਕ ਸਹੁੰ ਖਾਧੀ ਹੈ ਜੀ ਤੇ ਇਮਾਨਦਾਰੀ ਸਾਡੇ ਵਿੱਚ ਕਿਉਂ ਆ ਜੀ
3: ਉਹੀ ਤਾਂ ਗੱਲ ਹੈ ਗੱਲ ਤਾਂ ਇਹ ਹੈ ਕਿ ਸਾਡੇ ਤਾਂ ਇਹ ਹੁੰਦਾ ਨਾ ਸਾਡੇ ਅੱਗੇ ਮੈਂ ਕਿੰਨੀ ਗਿਰੀ ਗੱਲ ਕਰੀ ਵੀ ਸਾਡੇ ਤਾਂ ਮੇਨ ਮਕਸਦ ਇਹ ਹੁੰਦਾ ਸੀ ਛੋਟੇ ਹੁੰਦੇ ਦੇਖ ਰਹੇ ਵੀ ਪੁਲਿਸ ਦੀ ਜੋਬ ਕਰੀ ਉਹ ਚ ਪੈਸੇ ਨੇ ਫਲਾਨਾ ਕਰੀ ਉਹ ਚ ਮੌਜਾਂ ਨੇ
1: ਜੀ
3: ਹਾਂਜੀ ਸਾਡੇ ਛੋਟੇ ਹੁੰਦੇ ਸਕੂਲ ਪੜ੍ਹਦੇ ਮਨਾਂ ਚ ਤਾਂ ਗੱਲਾਂ ਇਹ ਬੈਠੀਆਂ ਹੁੰਦੀਆਂ ਨੇ
1: ਬਿਲਕੁਲ
3: ਹੈ ਸਮਰਪਿਤ ਤਾਂ ਅਸੀਂ ਜਿੰਨੇ ਵੀ ਸਾਡਾ ਖਿੱਤਾ ਹੈ ਜਿਹੜੀ ਵੀ ਸਾਡੀ ਨੌਕਰੀ ਹੈ ਜੋ ਵੀ ਕਰਦੇ ਨੇ ਮੈਨੂੰ ਦੱਸ ਦੋ ਅਸੀਂ ਕਿੰਨੇ ਕਮਾਨਦਾਰੀ ਜਾਂ ਮੈਂ ਵੀ ਹੁੰਦਾ ਉੱਥੇ
1: ਬਿਲਕੁਲ
3: ਕਿੰਨੇ ਕਮਾਨਦਾਰੀ ਨਾਲ ਅਸੀਂ ਆਪਦੀ ਫਰਜ਼ ਨੂੰ ਨਿਭਾਉਣੇ ਆ
1: ਜੀ
3: ਕਿਉਂਕਿ ਗੱਲ ਇਹ ਹੈ ਨਾ ਤਾਂ ਥੱਲੇ ਵਾਲੇ ਫਰਜ਼ ਨੂੰ ਨਿਭਾਉਂਦੇ ਨੇ ਨੌਕਰ ਵਾਲੇ ਨਿਭਾਉਂਦੇ ਨੇ ਫਿਰ ਪਿਛਾੜ ਵਾਲਾ ਤਾਂ ਵਿੱਚ ਜਿਹੜਾ ਚੱਲਦਾ ਉਹ ਅਗਲਾ ਚੱਲੀ ਜਾਂਦਾ
1: ਉਹਨਾਂ ਨੇ
3: ਇਮਾਨਦਾਰ ਬਣ ਕੇ ਦੇਖ ਲਓ
1: ਇਮਾਨਦਾਰ ਆ ਵੀ ਜਾਂਦਾ ਤਾਂ ਲੋਕ ਨੀ ਰਹਿਣ ਦਿੰਦੇ ਲੈ ਯਾਰ ਕਿੱਦਾਂ ਹੋ ਸਕਦੀ ਆ ਨਾ ਫੇਰ ਲੈਂਦਾ ਹੀ ਕੁਛ ਨੀ ਕੰਮ ਉਦਾਂ ਹੀ ਕਰਦਾ
3: ਲੈਂਦਾ ਹੀ ਕੁਛ ਨੀ
1: ਹਾਂ
3: ਬਿਲਕੁਲ ਅੱਜ ਤਾਂ ਇੰਨਾ ਪੈਸਾ ਤਾਂ ਬੈਂਕਾਂ ਚ ਨੀ ਜਿੰਨਾ ਲੋਕਾਂ ਦੇ ਘਰਾਂ ਚ
1: ਪਿਆ ਜੀ ਬਿਲਕੁਲ ਬਿਲਕੁਲ
3: ਫਿਰ ਗੱਲ ਤਾਂ ਇਹ ਜੇ ਭਾਰੇ ਚੋਰਾ ਤੇ ਸਿਕੰਦਰ ਫੜਨ ਵਾਲਾ ਡਾਕੂ ਆਯਾ ਤੇ ਫਿਰ ਫੜੂਗਾ ਕੌਣ? ਇੱਥੇ
1: ਫੜੂਗਾ ਕੌਣ ਜੀ? ਬਿਲਕੁਲ ਹੈ ਜੀ,
3: ਇਸੇ ਕਰਕੇ ਨੀ ਫੜ ਹੁੰਦੇ, ਜੇ ਇਮਾਨਦਾਰੀ ਹੋਵੇ ਤਾਂ ਫੜੇ ਵੀ ਜਾਣਗੇ,
1: ਫੜੇ ਜਾਣਗੇ ਜੀ,
3: ਕਿਉਂਕਿ ਜਿਹਨੇ ਫੜਨਾ ਉਹ ਵੀ ਉਹੋ ਜਿਹਾ ਹੀ ਹੈ ਜੀ। ਇੱਥੇ ਆਹ ਦੇਖ ਲੋ, ਕਹਿੰਦਾ 7 ਕਰੋੜ ਰੱਖ ਗਿਆ, ਇੱਥੇ ਕਿਸੇ ਦੇ ਘਰੇ ਕੋਈ 100 ਰੁਪਇਆ ਗਿਰ ਜਾਵੇ ਬੰਦਾ 2 ਗੇੜੇ ਮਰ ਜਾਂਦਾ ਜੀ। ਉਹ ਕਹਿੰਦਾ 7 ਕਰੋੜ ਰੱਖ ਕੇ ਸੀਬੀਆਈ ਨੇ ਮੈਨੂੰ ਫੜ ਲਿਆ।
1: ਹੁਣ ਔਜਲਾ ਸਾਹਿਬ ਇਨਕਮ ਟੈਕਸ ਵਾਲਿਆਂ ਨੇ ਇੱਥੇ ਵੀ ਉਹੀ ਚੀਜ਼ਾਂ ਪੜ੍ਹੀਆਂ ਨੇ, ਇੰਡੀਆ ਵਾਲਿਆਂ ਨੇ ਇਨਕਮ ਟੈਕਸ ਵਾਲਿਆਂ ਨੇ ਉਹੀ ਚੀਜ਼ਾਂ ਪੜ੍ਹੀਆਂ ਨੇ, ਠੀਕ ਹੈ ਜੀ?
3: ਬਿਲਕੁਲ ਬਿਲਕੁਲ।
1: ਤੇ ਉਹਨਾਂ ਦੀ ਮੈਂ ਗੱਲ ਸੁਣਦਾ ਸੀਗਾ, ਐਕਸ ਜਿਹੜੇ ਨੇ ਆਪਣੇ ਰਿਟਾਇਰਡ ਨੇ ਈਡੀ ਤੋਂ, ਉਹਨਾਂ ਦੀ ਗੱਲ ਸੁਣਦਾ ਜੀ ਮੈਂ ਉਹੀ। ਮੈਂ ਕਿਹਾ ਜੀ ਇੱਥੇ ਜੇ ਦੇਖਿਆ ਜਾਵੇ ਤਾਂ ਅਗਲੇ ਮਿੰਟ ਲਾਉਂਦੇ ਨੇ, ਆਮ ਬੰਦਾ ਵੀ ਚੈੱਕ ਕਰ ਲਓ ਚਾਹੇ ਜਿਹੜਾ ਮਰਜ਼ੀ ਚੈੱਕ ਕਰ ਲਓ, ਗੱਡੀ ਕਿਹੜੀ ਰੱਖੀ ਆ, ਇਹਦੀ ਤਨਖਾਹ ਕਿੰਨੀ ਆ ਮਹੀਨੇ ਦੀ, ਸਾਲ ਦੀ ਇਨਕਮ ਕਿੰਨੀ ਹੋ ਗਈ, ਇਹਦੇ ਐਕਸਪੈਂਸ ਕਿੰਨੇ ਆ,
3: ਤੁਸੀਂ ਆਪਦੇ ਘਰ ਪਿੰਡਾਂ ਚ ਪਤਾ ਲੱਗ ਜਾਂਦਾ ਨਾ,
1: ਮਿੰਟੋ ਮਿੰਟ ਪਤਾ ਲੱਗ ਜਾਂਦਾ, ਤਾਂ ਉਂਗਲਾਂ ਤੇ ਗਿਣ ਲੈਂਦੇ ਆ ਜੀ,
3: ਪਤਾ ਲੱਗ ਜਾਂਦਾ ਬੰਦਾ ਕੋਈ ਚੀਜ਼ ਲੈ ਕੇ ਤੁਰਦਾ ਤੇ ਉਹ ਪਤਾ ਲੱਗ ਜਾਂਦਾ ਵੀ ਭਾਈ ਕੱਲ ਕੀ ਸੀ ਅੱਜ ਕੀ ਸੀ,
1: ਬਿਲਕੁਲ
3: ਕਾਨਾਫੂਸੀ ਦਾ ਕਰਨੇ ਲੱਗ ਜਾਂਦਾ ਨੀ ਵੀ ਭਾਈ ਕਿੱਥੋਂ ਆਉਣ ਲੱਗ ਗਿਆ,
1: ਬਿਲਕੁਲ।
3: ਪਰ ਅਸੀਂ ਉਸ ਪਾਸੇ ਨੀ ਜਾਂਦੇ ਤੇ ਉਹ ਅਸੀਂ ਉਸ ਪਾਸੇ ਸੋਚਣ ਲੱਗ ਜਾਂਦੇ ਆ ਕਿ ਫਲਾਣੇ ਨੇ ਫਲਾਨੀ ਪਾਰਟੀ ਜੁਆਇਨ ਕੀਤੀ, 5 ਸਾਲ ਉਹਨਾਂ ਰਾਜ ਰਿਹਾ, ਉਹਨੇ ਇਹ ਤੋਂ ਆਹ ਬਣਾ ਲਿਆ, ਮੈਂ ਵੀ ਪਲ ਫਲਾਣੇ ਚ ਟਰਾਈ ਕਰਕੇ ਦੇਖਾਂ।
1: ਨਾਲੇ ਉਹ ਪੋਲੀਟੀਕਲ ਮੁੱਦੇ ਚੱਕ ਕੇ ਉਹਨਾਂ ਨੂੰ ਆਪਣਾ ਉਹ ਜਿਹੜਾ ਆਪਣੇ ਆਪ ਨੂੰ ਸਿਕਿਓਰ ਕਰਦੇ ਆ ਨਾ, ਕਿ ਹੁਣ ਭਾਈ ਉਹ ਵੀ ਮੁੱਦਾ ਚੱਲਦਾ ਨਾਲ ਵੀ ਭਾਈ ਇਹਨਾਂ ਨੇ ਥਾਂ ਦੇ ਉੱਤੇ ਤਾਂ ਕਰਾ ਰਹੇ ਨੇ, ਪਰ ਉਹ ਉਹਦੇ ਵਿੱਚ ਇੰਸਟੀਟਿਊਟ ਜਿਹੜਾ ਆ ਉਹ ਚਾਹੇ ਸਾਫ਼ ਸੁਥਰਾ ਵੀ ਆ ਉਹ ਬਦਨਾਮ ਹੋ ਜਾਂਦਾ ਆ, ਜੇ ਉਹ ਕਾਰਵਾਈ ਕਰਦੇ ਆ ਤਾਂ ਮਰਦੇ ਆ, ਜੇ ਨਹੀਂ ਕਰਦੇ ਤਾਂ ਮਰਦੇ ਆ।
3: ਬਿਲਕੁਲ, ਹੁਣ ਤੁਸੀਂ ਆ ਦੇਖ ਲੋ ਕੀ ਸਾਡੇ ਹਾਲਾਤ ਨੇ, ਆ ਬਿਹਾਰ ਦੇ ਵਿਚ ਜਿਹੜਾ ਉਹਦਾ ਬੇਟਾ ਹੈ, ਜਿਹੜਾ ਬਿਹਾਰ ਦਾ ਮੰਤਰੀ ਮੁੱਖ ਮੰਤਰੀ ਹੋਇਆ
1: ਜੀ,
3: ਉਹਦਾ ਜਿਹੜਾ ਬੇਟਾ ਹੈ ਉਹਦਾ ਤੁਰ ਨੀ ਸਿੱਧਾ ਹੁੰਦਾ, ਖਰੀ ਉਹ ਨਸ਼ਾ ਕਰਦਾ ਜਾਂ ਬਿਮਾਰ ਆ, ਤੇ ਉਹਨੂੰ ਸਵਾਸਥ ਮੰਤਰੀ ਬਣਾਤਾ ਉਹਨਾਂ ਨੇ।
1: ਬਿਲਕੁਲ ਹੈ ਜੀ,
3: ਤੇ ਕੀ ਉਹ ਕਰੂਗਾ ਜੀ?
1: ਕੀ ਕਰੂਗਾ,
3: ਕੀ ਕਰੂਗਾ ਉਹ?
1: ਬਿਲਕੁਲ
3: ਠੀਕ ਨੀ ਹੈਗਾ। ਨਿਤੀਸ਼ ਕੁਮਾਰ ਦਾ ਮੁੰਡਾ, ਮਤਲਬ ਉਹਦਾ ਪਿਓ ਮੁੱਖ ਮੰਤਰੀ ਸੀ, ਇਸ ਕਰਕੇ ਨਾ ਉਹ ਐਮ ਐਲ ਏ ਆ, ਦੇਖ ਲੋ
1: ਜੀ,
3: ਐਮ ਐਲ ਏ ਵੀ ਨੀ ਕੋਈ ਜਿੱਤਿਆ ਨੀ, ਤੇ ਜਿੱਤੇ ਹੋਏ ਉੱਥੇ ਪਿੱਛੇ ਖੜੇ ਨੇ, ਤੇ ਜਿਹੜਾ ਮਤਲਬ ਮੰਤਰੀ ਮੁੱਖ ਮੰਤਰੀ ਦਾ ਬੇਟਾ ਤੇ ਉਹ ਮੰਤਰੀ ਹੈ।
1: ਬਿਲਕੁਲ ਹੈ ਜੀ,
3: ਕਿੱਥੋਂ ਭਾਲਦੇ ਹੋ ਸੁਧਾਰ ਤੁਸੀਂ?
1: ਨਾ ਜੀ ਨਾ,
3: ਐਸੇ ਨੂੰ 5 ਲੱਖ ਵੋਟਾਂ ਰੁਪਈਏ ਗਿਣਦੇ ਨੂੰ ਫੜਿਆ ਹੋਇਆ ਭਾਜਪਾ ਨੇ
1: ਜੀ,
3: ਉਹਦੀਆਂ ਫੋਟੋਆਂ ਰਿਲੀਜ਼ ਕੀਤੀਆਂ, ਵੀਡੀਓ ਰਿਲੀਜ਼ ਕੀਤੀ ਹੋਈ ਨੇ, ਬੰਗਾਲ ਤੇ ਉਸੇ ਨੂੰ ਬੰਗਾਲ ਦਾ ਮੁੱਖ ਮੰਤਰੀ ਬਣਾ ਰਹੇ ਨੇ,
1: ਬਣਾਤਾ ਜੀ। ਬਿਲਕੁਲ ਹੈ,
3: ਇਹਦਾ ਮਤਲਬ ਉਹ ਵੀ ਸਾਡੇ ਚਾਹ ਜੋ ਠੀਕ ਹੋ ਤੂੰ ਇਹ ਚਲੇ ਜਾਓ ਜੇ,
1: ਬਿਲਕੁਲ
3: ਇਹੀ ਕੰਮ ਇਹ ਰਾਜਨੀਤੀ ਕਿੱਧਰ ਚੱਲੀ ਹੋਈ ਹੈ, ਇੱਧਰ ਚੱਲੀ
1: ਪੰਜਾਬੀ ਬੋਲਬਾਲਾ ਹੋ ਗਿਆ ਨਾ ਉਸ ਚੀਜ਼ ਦਾ ਵੱਡਾ,
3: ਜਿਹਦੇ ਹੱਥ ਜਿਹਦਾ ਜ਼ੋਰ ਆ ਉਹੀ ਜ਼ੋਰ ਨਾ ਜਾ ਭਾਈ, ਮਾਈਵੇ ਜਾਂ ਹਾਈਵੇ, ਮਾਈਵੇ ਜਾਂ ਹਾਈਵੇ ਵਾਲਾ ਕੰਮ ਹੋ ਗਿਆ ਨਾ,
1: ਉਹਦੇ ਵਿੱਚ ਉਹ ਇੰਸਟੀਚਿਊਟ ਦੇਖੋ ਬਦਨਾਮ ਕਰ ਦਿੱਤੇ ਨਾ ਆਪਣੇ ਨਿੱਜੀ ਵਪਾਰ ਦੇ ਲਈ, ਉਹ ਚਾਹੇ ਉਹ ਕੋਰਟ ਨੇ, ਚਾਹੇ ਉਹ ਕਹਿ ਲੋ ਕਿ ਆਪਣੇ ਈਡੀ ਹੈਗੀ ਹੈ ਜਾਂ ਇਨਕਮ ਟੈਕਸ ਵਿਭਾਗ ਹੈਗੇ ਨੇ, ਕੋਈ ਵੀ ਮਹਿਕਮਾ ਲਾ ਲੋ, ਭਾਈ ਉਹਨਾਂ ਨੂੰ ਬਦਨਾਮ ਕਰ ਦਿੱਤਾ ਇੰਨਾ ਕਿ ਟਰੱਸਟ ਹੀ ਨਹੀਂ ਰਿਹਾ ਲੋਕਾਂ ਦੇ ਉੱਤੇ, ਉਹ ਜੇ ਸਹੀ ਵੀ ਕਰਦੇ ਤਾਂ ਉਹਨਾਂ ਦੇ ਉੱਤੇ ਉਂਗਲੀ ਛੱਡ,
3: ਅਗਲਾ ਕਹਿੰਦਾ ਫਿਰ ਅਸੀਂ ਕੀ ਲੈਣਾ ਵਿੱਚ ਪੈ ਕੇ, ਮੁੜਕੇ ਤਰੀਕਾਂ ਸਾਨੂੰ ਭੁਗਤਣੀਆਂ ਪੈਣਗੀਆਂ ਉੱਥੇ
1: ਜੀ,
3: ਹੈ ਜੀ, ਕੋਟਾ ਜੇ ਅਸੀਂ ਖੜੇ ਹੋਵਾਂਗੇ।
1: ਬਿਲਕੁਲ,
3: ਅੱਜ ਕੈਪਟਨ ਵੇਲੇ ਜਿਨ੍ਹਾਂ ਨੇ ਬਾਦਲ ਅੰਦਰ ਕਰੇ ਸੀਗੇ ਤੇ ਮੁੜਕੇ ਉਹ ਆਈ ਪੀ ਐਸ ਇੰਨੇ ਜਲੀਲ ਕੀਤੇ ਜਦੋਂ ਬਾਦਲ ਦਾ ਰਾਜ ਆਇਆ ਕਿ ਉਹਨੇ ਇੰਨੇ ਜਲੀਲ ਕੀਤੇ ਕਿ ਉਹ ਮਤਲਬ ਉਹਨਾਂ ਦਾ ਬੁਰਾ ਹਾਲ ਕਰਤਾ ਫੜ ਕੇ 10 ਸਾਲਾਂ ਦੇ ਵਿੱਚ
1: ਜੀ, ਰਗੜੇ ਜਾਂਦੇ ਬੇਚਾਰੇ ਮੁੜ ਕੇ। ਬਿਲਕੁਲ,
3: ਰਗੜੇ ਨੇ
1: ਜੀ,
3: ਇਹ ਸਾਰਾ ਵਿਧੀ ਵਿਧਾਨ ਗੰਧਲਾ ਹੋਇਆ ਪਿਆ ਜੀ, ਸਭ ਕੁਛ ਹਿੱਲਿਆ ਪਿਆ। ਕਹਿਣ ਉਹੀ ਮੈਂ ਜਿਹੜੀ ਸ਼ੁਰੂ ਚ ਕਹੀ ਵੀ ਕਹਿਣ ਨੂੰ ਅਸੀਂ ਇਮਾਨਦਾਰ ਸੰਵਿਧਾਨ ਦੀ ਸਹੁੰ ਖਾਨੇ ਆ
1: ਜੀ,
3: ਦੇਸ਼ ਦੀ ਸਹੁੰ ਖਾਨੇ ਆ, ਤੇ ਕਰਦੇ ਅਸੀਂ ਕੀ ਆ, ਉਹ ਸਭ ਦੇ ਸਾਹਮਣੇ ਆ ਜੀ।
1: ਬਿਲਕੁਲ,
3: ਸਾਡੇ ਚ ਸਾਡੇ ਤੇ ਭਾਰੂ ਹੋਇਆ ਹੋਇਆ, ਬਸ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਜਿੰਨਾ ਚਿਰ ਇਹ ਸਾਡੇ ਤੇ ਨਹੀਂ ਨਿਕਲਦਾ ਸਾਡੇ ਚੋ, ਅਸੀਂ ਆਪਦੀ ਜੋਬ ਪ੍ਰਤੀ ਸਮਰਪਿਤ ਇਮਾਨਦਾਰ ਨਹੀਂ ਹੁੰਦੇ, ਤੁਸੀਂ ਇਹੀ ਕੁਛ ਚੱਲੀ ਜਾਣਾ ਜੀ।
1: ਬਿਲਕੁਲ,
3: ਅਸੀਂ ਸੌਖੇ ਰਾਹ ਲੱਭਦੇ ਆ ਵੀ ਫਲਾਨਾ ਇੰਨੇ ਸੌਖਾ ਰਾਹ ਲੱਭ ਕੇ ਫਲਾਨਾ ਇੰਨੇ ਦਿਨਾਂ ਚ ਆਏ ਅਮੀਰ ਹੋ ਗਿਆ, ਤੇ ਉਹ ਵੀ ਉਹ ਸੌਖੇ ਰਾਹ ਰਾਹ ਦੀ ਤਲਾਸ਼ ਚ ਆ ਜੀ, ਉਹ ਚਾਹੇ ਪ੍ਰਵਾਸ ਹੈ ਤੇ ਚਾਹੇ ਉਹ ਇੱਥੇ ਆ ਜੀ, ਕਿਤੇ ਵੀ ਆ ਜੀ, ਬਸ ਅਸੀਂ ਸੌਖੇ ਰਾਹ ਨੂੰ ਪਏ ਹੋਏ ਆ। ਪ੍ਰਵਾਸ ਵੀ ਅੱਧੇ ਨੇ ਇਸੇ ਕੰਮ ਲਈ ਕਰਿਆ ਵੀ ਬਾਹਰ ਜਾਵਾਂਗੇ ਪੈਸਾ ਕਮਾਵਾਂਗੇ, ਬਸ ਪ੍ਰਵਾਸ ਦਾ ਇਹੀ ਕਾਰਨ, ਪ੍ਰਵਾਸ ਦੀਆਂ ਦੁੱਖ ਪ੍ਰਵਾਸ ਦੀਆਂ ਤਕਲੀਫਾਂ, ਪ੍ਰਵਾਸ ਦਾ ਕੀ ਉਹਦੇ ਵਿੱਚ ਗਵਾਇਆ, ਕਦੇ ਕਿਸੇ ਨੇ ਇਹਦੇ ਤੇ ਵਿਚਾਰ ਕਰੀਏ,
1: ਚੱਲੀ ਜਾਂਦਾ ਜੀ
3: ਪੰਜਾਬੀਆਂ ਹੀ ਅਸੀਂ, ਬੇਅਦਬੀ ਦੇਖ ਲੋ ਕਾਨੂੰਨ, ਤੁਸੀਂ ਦੇਖੋ ਜੀ ਇਮੋਸ਼ਨ ਵੀ ਨੀ, ਇਮੋਸ਼ਨ ਤੋਂ ਵੀ ਥੱਲੇ ਗਿਰ ਗਏ ਜੀ ਅਸੀਂ, ਆਹ ਹੁਣ ਬੇਅਦਬੀ ਵਾਲਾ ਕਾਨੂੰਨ ਬਣਿਆ ਤੇ ਉਹ ਸਿੱਖ ਕੌਮ ਆਪ ਚ ਲੜੀ ਜਾਂਦੀ ਹੈ, ਸਾਨੂੰ 30 ਬੰਦੀ ਦੀ ਲੋੜ ਇਹ ਜੀ।
1: ਉਹ ਉਹਦੇ ਵਿਚ ਦੇਖੋ ਆ ਸੈਣੀ ਸਾਹਿਬ ਵਧੀਆ ਗੱਲ ਕਰਕੇ ਗਏ ਨੇ, ਉਹਦੇ ਵਿਚ ਇੰਸਟੀਟਿਊਟ ਇੱਥੇ ਵੀ ਹੁਣ ਅਕਾਲ ਤਖ਼ਤ ਸਾਹਿਬ ਆ, ਉਹਦੀ ਉਹਦੀ ਕੀ ਅਹਿਮੀਅਤ ਰਹਿ ਜਾਣੀ ਆ ਜੀ ਉਹਦੇ ਵਿਚ? ਕੁਛ ਵੀ
3: ਜਮੀ ਨੀ, ਕੁਛ ਵੀ ਨੀ,
1: ਉਧਰ
3: ਬਿਲਕੁਲ ਨੀ।
1: ਮੁੱਖ ਮੰਤਰੀ ਪੱਟਾ ਤੇ ਥਾਪੀਆ ਮਾਰੀ ਜਾਂਦਾ, ਉਧਰੋਂ ਜਥੇਦਾਰ ਮਾਰੀ ਜਾਂਦੇ।
3: ਬਸ ਬਿਲਕੁਲ, ਧੰਨਵਾਦ ਜੀ,
1: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਾਂਝੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਤੋਂ। ਲੋ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵੱਧਦੇ ਆ, ਫਿਰ ਆਪਾਂ ਮਾਂਟੋ ਸਾਹਿਬ ਦੀ ਇੱਕ ਕਹਾਣੀ ਅੱਜ ਉਹਨਾਂ ਦੇ ਦਿਨ ਦੇ ਉੱਤੇ ਸੁਣਾਵਾਂਗੇ, ਜਨਮ ਦਿਨ ਦੇ ਉੱਤੇ। ਈਰਾਨ ਤੇ ਯੂ ਐਸ ਦੀ ਗੱਲ ਕਰ ਲਈਏ ਪਹਿਲਾਂ। ਟਰੰਪ ਦੇ ਵੱਲੋਂ ਈਰਾਨ ਦੀ ਸ਼ਾਂਤੀ ਤਜਵੀਜ਼ ਜਿਹੜੀ ਰੱਦ ਕਰਤੀ ਹੈ, ਕਿਹਾ ਕਿ ਪੂਰੀ ਤਰ੍ਹਾਂ ਨਾਮਨਜ਼ੂਰ ਹੈ। ਰਿਪਬਲਿਕਨ ਆਗੂਆਂ ਨੇ ਰਾਸ਼ਟਰਪਤੀ ਨੂੰ ਫੌਜੀ ਕਾਰਵਾਈ ਦੇ ਬਾਰੇ ਵਿਚਾਰ ਕਰਨ ਦੇ ਲਈ ਸਲਾਹ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਹੀਨਿਆਂ ਤੋਂ ਜਾਰੀ ਜੰਗ ਜਿਹੜੀ ਹੈ ਖਤਮ ਕਰਨ ਦੇ ਲਈ ਈਰਾਨ ਦੇ ਵੱਲੋਂ ਭੇਜੀ ਗਈ। ਇੱਕ ਮਿੰਟ ਜੀ, ਆਪਣੇ ਨਾਲ ਇਕਬਾਲ ਜੀ ਜੁੜੇ ਬੜੇ ਦਿਨਾਂ ਬਾਅਦ, ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਇਕਬਾਲ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਭਵਨ
1: ਜੀ, ਕਿੱਥੇ ਰਹਿ ਜਾਂਦੇ ਹੋ ਤੁਸੀਂ?
4: ਮੈਂ ਉਹੀ ਅੱਜ ਦਾ ਦੇਖ ਲੋ, ਮੈਂ ਐਵੇਂ ਕਵਾਂ, ਮੈਂ ਸੀਰੀਅਸਲੀ ਪ੍ਰੋਗਰਾਮ ਨੀ ਸੁਣਿਆ, ਪਾਈ ਬਹੁਤਾ ਥੋੜਾ ਜਿਹਾ ਸੁਣਿਆ ਐਂਡ ਦੇ
1: ਜੀ।
4: ਤੇ ਐਕਚੁਅਲੀ ਸਾਡੇ ਹਾਲਾਤ ਜੇ ਬਦਲਦੇ, ਸਾਡੇ ਬੰਦੇ ਨੇ ਆ ਕੇ ਜੋਬ ਤੇ ਕਾਫੀ ਸਖਤਾਈ ਜੇ ਹੋ ਗਈ, ਬੇ ਫੋਨ ਵਰਤਣਾ ਨੀ, ਫੋਨ ਮਤਲਬ ਅੱਗੇ ਕਹਿੰਦੇ ਸੀ ਸੁਣ ਸਕਦੇ ਆ, ਹੁਣ ਉਹ ਕਹਿੰਦੇ ਜੇ ਸੁਣਨਾ ਪੁੱਠਾ ਪੈਣਾ, ਪੁੱਠਾ ਚਾਹੀਦਾ, ਮਤਲਬ ਸਾਹਮਣੇ ਦਿਸਣਾ ਨੀ ਚਾਹੀਦਾ।
1: ਸਾਰੀਆਂ ਚੀਜ਼ਾਂ ਬਦਲ ਕੇ ਰੱਖ ਦਿੱਤੀਆਂ, ਤਾਂ ਫਿਰ ਉਹਦੇ ਨਾਲ
4: ਉਹਨਾਂ ਤੋਂ ਉਹਨਾਂ ਨੂੰ ਪਿੱਛੇ ਬਹੁਤ ਸਖਤ ਆਰਡਰ ਆਈ ਜਾਂਦੇ ਨੇ ਨਹੀਂ ਕਰਨਾ।
1: ਬਿਲਕੁਲ ਹੈ
4: ਜੀ। ਅੱਗੇ ਸਾਡੀਆਂ ਜਿਦਾਂ ਜੋਬਸ ਵਿੱਚ ਅਵੈਲੂਏਸ਼ਨਸ ਹੁੰਦੀਆਂ,
1: ਹਾਂਜੀ ਹਾਂਜੀ,
4: ਤੇ ਹੁਣ ਉਹਦੇ ਵਿੱਚ ਜਿੱਦਾਂ ਤੁਹਾਨੂੰ ਵੈਲੂਏਸ਼ਨ ਤੇ ਕਈਆਂ ਨੂੰ ਜਿੱਦਾਂ ਹੁਣ ਸਾਨੂੰ 5 ਅਬਵ ਸਟੈਂਡਰਡ ਮਿਲ ਰਿਹਾ ਹਨਾ,
1: ਹਾਂਜੀ,
4: ਤੇ ਉਸ ਤੋਂ ਬਾਅਦ ਕਾਨੂੰਨ ਆ ਗਿਆ ਕਹਿੰਦੇ 30% ਅਬਵ ਸਟੈਂਡਰਡ ਹੋ ਸਕਦੇ ਆ।
1: ਇੱਥੇ ਤਾਂ ਲੰਚ ਵੀ ਕੱਟ ਦਿੱਤੇ ਨੇ ਜੀ ਤਕਰੀਬਨ,
4: ਕਹਿੰਦੇ 70-80% ਕਿੱਦਾਂ ਹੋ ਸਕਦਾ,
1: 15 ਮਿੰਟ ਚ ਲੰਚ ਕਰੋ ਭਾਈ, ਚਲੋ ਕੰਮ ਲੱਗੋ ਕਹਿੰਦੇ।
4: ਹਾਂਜੀ ਹਾਂਜੀ, ਉਹੀ ਹੈ ਨਾ, ਫੇਰ ਬੰਦੇ ਨੂੰ ਮੈਂ ਕਿਹਾ ਹੁਣ ਫੇਰ ਸੁਣਿਆ ਨੀ ਜਾਂਦਾ ਹੁੰਦਾ, ਅੱਜ ਤਾਂ ਕੁਦਰਤੀ ਹੁਣ ਸਾਡੇ ਬਿਜਲੀ ਚੱਲ ਗਈ, ਚਲੋ ਬਹੁਤ ਫਾਇਦਾ ਹੋ ਗਿਆ।
1: ਅਮਰੀਕਾ ਚ ਵੀ ਬਿਜਲੀ ਚੱਲ ਜਾਂਦੀ ਹੈ ਜੀ, ਕਿਤੇ ਟ੍ਰਾਂਟੋ ਵਾਲਿਆਂ ਨੇ ਬੰਦ ਤਾਂ ਨਹੀਂ ਕਰਤੀ?
4: ਆਲੇ ਦੁਆਲੇ ਨਹੀਂ ਗਈ, ਹੋ ਸਕਦਾ ਕੋਈ ਬਿਲਡਿੰਗ ਦੇ ਵਿੱਚ ਕੋਈ ਹੋਊਗੀ, ਉਹਦੀ ਪਾਵਰ ਆਊਟੇਜ ਹੋ ਗਈ ਹੋਣੀ ਹੈ
1: ਜੀ।
4: ਹਾਂਜੀ, ਕਿਉਂਕਿ ਆਲੇ ਦੁਆਲੇ ਤਾਂ ਲਾਈਟਾਂ ਦਿਸਦੀਆਂ ਸਾਨੂੰ, ਸਟ੍ਰੀਟ ਲਾਈਟਸ, ਤੇ ਉਹ ਕਹਿੰਦੇ ਛੁੱਟੀ ਹੋ ਗਈ, ਤੇ ਮੈਂ ਕਾਫੀ ਦਿਨਾਂ ਦੀ ਹਮੇਸ਼ਾ ਸੋਚਦੀ ਹੁੰਦੀ ਕਿ ਮੈਂ ਕਾਲ ਕਰਾਂ ਘੱਟੋ ਘੱਟ, ਮੇਰੀ ਤਾਂ ਹੈਲੋ ਹਾਏ ਨੂੰ ਬੜਾ ਟਾਈਮ ਹੋ ਗਿਆ ਸਾਰਿਆਂ ਨਾਲ
1: ਜੀ,
4: ਤੇ ਅੱਜ ਫਿਰ ਮੈਂ ਕਿਹਾ ਹੁਣ ਟਾਈਮ ਹੈਗਾ ਹੈ
1: ਤੇ ਭਿੰਦਰ
4: ਜੀ ਖਬਰਾਂ ਸ਼ੁਰੂ ਕਰਨ, ਪਹਿਲਾਂ ਮੈਂ 2 ਮਿੰਟ ਪਾ ਲਾਂ ਅੱਜ ਦੀ ਲਵਾ ਲਾਂ, ਤੇ ਮੈਂ ਯਾਦ ਹਮੇਸ਼ਾ ਕਰਦੀ ਹੁੰਦੀ ਸਾਰਿਆਂ ਨੂੰ, ਹੁਣ ਪ੍ਰੋਗਰਾਮ ਮੈਂ ਵੀ ਸੁਣਿਆ ਹੀ ਗਿਆ ਹਨਾ,
1: ਹਾਂਜੀ,
4: ਕਿਉਂਕਿ ਫਿਰ ਜਦ ਇੰਨੇ ਸਟ੍ਰਿਕਟ ਹੋ ਜਾਂਦੇ ਆ ਫਿਰ ਬੰਦਾ ਕਹਿੰਦਾ ਚਲੋ ਹਨਾ ਪਹਿਲੇ ਡਿਸਕ ਲੈਣਾ,
1: ਬਿਲਕੁਲ
4: ਅੱਗੇ ਨਹੀਂ ਤਾਂ ਏਦਾਂ ਹੁੰਦੀ ਸੀ ਦੌੜ ਦੌੜ ਕੇ ਹਨਾ, ਹਾਂਜੀ, ਮਤਲਬ ਜ਼ਿਆਦਾ ਸਖ਼ਤ ਕਰੀ ਜਾਂਦੇ ਹਰ ਪਾਸੇ,
1: ਹਾਂਜੀ,
4: ਤੇ ਉਹਨਾਂ ਨੂੰ ਐਕਚੁਅਲੀ ਤਾਂ ਇਹੀ ਚਾਹੁੰਦੇ, ਅੱਗੇ ਜੋ ਸਾਡੀ ਜੋਬ ਸੀ ਬਾਰਗੇਨਿੰਗ ਯੂਨਿਟ ਸੀ ਹਨਾ
1: ਜੀ,
4: ਤੇ ਉਹਦੇ ਵਿੱਚ ਸੀਗਾ ਕਿ ਤੁਹਾਨੂੰ ਫਾਇਰ ਨਹੀਂ ਕਰ ਸਕਦੇ ਹੁੰਦੇ ਸਰਕਾਰੀ ਜੋਬਾਂ ਚ ਕਿਸੇ ਵਜ੍ਹਾ ਤੋਂ ਬਿਨਾਂ,
1: ਹਾਂਜੀ,
4: ਬਹੁਤ ਜ਼ਿਆਦਾ ਸੋਲਿਡ ਰੀਜ਼ਨ ਚਾਹੀਦੇ। ਹੁਣ ਉਹਨਾਂ ਦੇ ਜੂਨੀਅਰ ਹਟਾ ਦਿੱਤੀ, ਨੋਨ ਬਾਰਗੇਨਿੰਗ ਯੂਨਿਟ ਕਰ ਦਿੱਤਾ
1: ਜੀ,
4: ਹੁਣ ਜੇ ਉਹਨਾਂ ਨੇ ਫਾਇਰ ਕਰਨਾ ਹੈ ਤੇ ਉਹਨਾਂ ਨੂੰ ਕੋਈ ਰੀਜ਼ਨ ਦੇਣ ਦੀ ਲੋੜ ਨਹੀਂ ਜਿੱਦਾਂ ਪ੍ਰਾਈਵੇਟ ਜੋਬਸ ਹੁੰਦਾ, ਤੇ ਇਸ ਕਰਕੇ ਕਹਿੰਦੇ ਹੁੰਦੇ ਭਲੇ ਰਹੋ ਚੁੱਪ ਰਹੋ ਕੰਮ
1: ਕਰੀਏ। ਜਿਹੜੀਆਂ ਤੁਹਾਡੇ ਇਲੈਕਸ਼ਨ ਹੋਣੀਆਂ ਟਰੰਪ ਦੀਆਂ, ਕਿਹੋ ਜਿਹੇ ਸੰਭਾਵ ਲੱਗਦੇ ਆ, ਜਿਹੜੇ ਅਧਿਕਾਰੀ ਕੀ ਸੋਚਦੇ ਆ ਵਿੱਚ, ਜਿਹੜਾ
4: ਜਿਸ ਢੰਗ ਨਾਲ ਹੋ ਰਿਹਾ ਤਾਂ ਹਾਲਾਤ ਮਾੜੇ ਹੀ ਲੱਗਦੇ ਆ, ਹੋ ਸਕਦਾ ਵੀ ਬਸ ਇੱਥੇ ਸਤਿ ਸ੍ਰੀ ਅਕਾਲ ਪ੍ਰੋਗਰਾਮ ਹੋ ਜਾਵੇ।
1: ਠੀਕ ਹੈ ਜੀ,
4: ਕਹਿੰਦੇ ਹੁੰਦੇ ਆ ਕੋਈ ਵੀ ਆਪਾਂ ਕੁਛ ਵੀ ਕੋਈ ਬੁਰਾ ਕਰਦਾ ਕੋਈ ਵੀ ਹੁੰਦਾ ਕਿਤੇ ਨਾ ਕਿਤੇ ਅੰਤ ਹੁੰਦਾ ਨਾ ਇਸ ਚੀਜ਼ ਦਾ ਫਿਰ ਹਨਾ,
1: ਬਿਲਕੁਲ,
4: ਕਿਉਂਕਿ ਜੇ ਤਾਂ ਤੁਸੀਂ ਕੁਛ ਨਹੀਂ ਕਰਦੇ ਉੱਥੇ ਤੁਸੀਂ ਖੜੇ ਹੋਰ ਗੱਲ ਆ, ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਵੀ ਟੋਰਚਰ ਕਰ ਰਹੇ ਆ, ਇਹ ਤਾਂ ਨਹੀਂ ਫੇਰ ਹੈਗਾ,
1: ਬਿਲਕੁਲ ਹੈ ਜੀ।
4: ਹਾਂਜੀ, ਕਿੰਨੇ ਪਹਿਲਾਂ ਤਾਂ ਉਹਨਾਂ ਨੇ ਉਹਦੇ ਲੇ ਆਫ ਕਰ ਦਿੱਤੇ, ਹੁਣ ਜਿਹੜੇ ਕਰ ਵੀ ਰਹੇ ਆ ਉਹਨਾਂ ਦੇ ਪ੍ਰੈਸ਼ਰ ਆ ਵੀ ਬਹੁਤ ਤਰ੍ਹਾਂ ਦਾ ਸਾਨੂੰ ਕੰਮ ਐਕਸਟਰਾ ਦੇ ਰਹੇ ਆ,
1: ਜਿਹੜਾ 4 ਬੰਦਿਆਂ ਦਾ ਕੰਮ ਸੀਗਾ ਹੁਣ 2 ਬੰਦੇ ਕਰ ਰਹੇ ਆ ਜਾਂ 1 ਕਰ ਰਿਹਾ ਜੀ, ਬਿਲਕੁਲ ਹੈ।
4: ਹਾਂਜੀ ਹਾਂਜੀ, ਉਪਰੋਂ ਨਾ ਭੁਪਿੰਦਰ ਜੀ ਨਾਲੇ ਕੀ ਕਹਿੰਦੇ ਹੁੰਦੇ ਆ ਕੰਮ ਐਕਸਟਰਾ ਦੇ ਰਹੇ ਤੁਹਾਨੂੰ, ਹਾਇਰ ਗ੍ਰੇਡ ਦਾ ਦੇ ਰਹੇ ਆ, ਤੇ ਤੁਹਾਨੂੰ ਪੇ ਉਹੀ ਪੇ ਵਧਾ ਰਹੇ ਆ, ਤੁਹਾਨੂੰ ਗ੍ਰੇਡ ਕਰਨ ਦਾ ਹਾਈ ਦੇ ਰਹੇ
1: ਬਿਲਕੁਲ,
4: ਤੇ ਉਪਰੋਂ ਤੁਸੀਂ ਅਵੈਲੂਏਸ਼ਨ ਤੇ ਹੋਰ ਚੀਜ਼ ਸਟ੍ਰਿਕਟ ਆ, ਤੁਸੀਂ ਉਹ ਨੀ ਕਰ ਸਕਦੇ ਹਰ ਇੱਕ, ਜੇ ਬੰਦਾ ਵਧੀਆ ਕੰਮ ਕਰਦਾ ਉਹ ਕਹਿੰਦੇ 30% ਨੂੰ ਦੇਣਾ ਚਾਹੀਦਾ ਅਵੈਲੂਏਸ਼ਨ ਚ, ਬਹੁਤ ਵਧੀਆ ਕਰ ਰਿਹਾ
1: ਬਿਲਕੁਲ,
4: 70-80% ਦੇ ਨੀ ਕਹਿੰਦੇ ਬਣਦੇ,
1: ਹਾਂਜੀ ਬਿਲਕੁਲ,
4: ਤੇ ਉਹਨਾਂ ਨੇ ਮੈਨੇਜਰ ਪੇ ਉਹੀ ਆ ਵੀ ਕਹਿੰਦੇ ਅੱਜ ਕੱਲ ਤਾਂ ਲੱਭਦੇ ਤੁਹਾਡੇ ਚ ਕੋਈ ਗਲਤੀ ਨਿਕਲ,
1: ਬਹਾਨਾ ਪਾਲਦੇ ਆ ਜੀ ਬਿਲਕੁਲ,
4: ਹਾਂਜੀ ਹਾਂਜੀ, ਚਲੋ ਵਾਹਿਗੁਰੂ ਕਰੇ ਉਹਦੀ ਕੋਸ਼ਿਸ਼ ਕਾਮਯਾਬ ਨਾ ਹੋਵੇ ਜ਼ਿਆਦਾ, ਇਹੀ ਆਪਾਂ ਨੂੰ ਤਾਂ ਅਰਦਾਸ ਹੁੰਦਾ ਪਈ, ਸਾਰੇ ਕਹਿੰਦੇ ਹੁੰਦੇ ਆ ਪਈ ਸੰਸਾਰ ਦੇ ਵਿੱਚ ਸਲਾਮਤੀ ਹੋਵੇ ਤਾਂ ਸਾਰੇ ਹੋਵੇ, ਦੇਖ ਲੋ ਹੁਣ ਆਪਾਂ ਨੂੰ ਹਾਲਾਤ ਦੇ ਕਿੱਦਾਂ ਚੱਲ ਰਿਹਾ ਸੀ ਹਨਾ
1: ਜੀ,
4: ਮਤਲਬ ਉਹ ਥੋੜੇ ਜੇ ਹੁਣ ਆਏ ਆ ਉਹਦੇ ਵਿੱਚ ਕੰਟਰੋਲ ਚ ਆਏ ਆ ਪੀ ਨਹੀਂ ਹੋ ਰਹੇ, ਨਹੀਂ ਤਾਂ ਜਿਨ੍ਹਾਂ ਦੇ ਪਰਿਵਾਰ ਜਾਂ ਜਿੱਥੇ ਵਿਪਤਾ ਪਈ ਹੁੰਦੀ ਉਹਨਾਂ ਨੂੰ ਪੁੱਛਣਾ ਪੈਂਦਾ ਹਨਾ,
1: ਬਿਲਕੁਲ ਜੀ,
4: ਹੁਣ ਸਾਡੇ ਆ ਦੇਖ ਲੋ ਮੈਂ ਪ੍ਰਾਈਸ ਦੇਖਦੀ ਸੀ ਗੈਸ ਦੀਆਂ, ਚਲੋ $4 ਸੀ, ਹੁਣ 6.5 ਹੋਈ ਸੀ ਸਾਡੇ, ਅਸੀਂ ਨਾਲੇ ਇੱਕ ਕੋਈ ਬਹੁਤ ਬੜੇ ਸ਼ਹਿਰ ਚ ਨਹੀਂ ਰਹਿੰਦੇ ਅਸੀਂ
1: ਜੀ,
4: ਜੇ 6.5 ਆਏ ਤਾਂ ਮਤਲਬ ਤੁਸੀਂ ਉਧਰ ਚਲ ਜਾਓ ਤਾਂ $1 ਹੋਰ ਉੱਪਰ ਰੱਖ ਲੋ
1: ਜੀ,
4: ਤੇ ਇੰਨੀ ਪ੍ਰਾਈਸ ਤਾਂ ਬਹੁਤ ਜਿਆਦਾ, ਜਿੰਨੀ ਮੈਨੂੰ ਲੱਗਦਾ ਅੱਧੀ ਸੀ ਦੁੱਗਣੀ ਦੀ ਭਰਦੀ ਗੱਡੀ,
1: ਬਿਲਕੁਲ ਜੀ ਬਿਲਕੁਲ ਜੀ,
4: ਤੇ ਇੰਨੀ ਮਹਿੰਗਾਈ ਦੇ ਵਿੱਚ ਹੁਣ ਦੇਖੋ ਪਤਾ ਨੀ ਕਿੱਦਾਂ ਸਰਵਾਈਵ
1: ਕਰਨਾ, ਜੇ ਉਪਰੋਂ ਲੋਕਾਂ ਦੀ ਬਿਲਕੁਲ ਜੀ, ਹਾਂਜੀ
4: ਹਾਂਜੀ, ਉਪਰੋਂ ਲੋਕਾਂ ਦੀ ਜੋਬ ਨਾ ਰਵੇ ਤਾਂ ਫੇਰ ਦੇਖ ਲੋ
1: ਕੀ ਆ,
4: ਤੇ ਜਾਂ ਤਾਂ ਫੇਰ ਚੋਰੀ ਕੀ ਕਹਿੰਦੇ ਨੇ ਚੋਰੀਆਂ ਡਕੈਤੀਆਂ ਸ਼ੁਰੂ ਹੋ ਜਾਣੀਆਂ ਲੋਕਾਂ ਦੀਆਂ, ਫੇਰ
1: ਬਿਲਕੁਲ ਜੀ, ਇਹ ਤਾਂ ਆਪ ਕੋਲ ਕਰਨ ਨੂੰ ਮਜਬੂਰ ਕਰਦੇ ਪਏ ਆ ਫੇਰ ਤਾਂ ਜੀ,
4: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਚਲੋ ਠੀਕ ਆ ਕਹਿ ਰਿਹਾ, ਮੈਨੂੰ ਵਧੀਆ ਲੱਗਾ, ਮੈਂ ਕਿਹਾ ਕਾਫੀ ਦਿਨ ਹੋ ਗਏ ਗੱਲ ਨਹੀਂ ਹੋਈ,
1: ਬਹੁਤ ਵਧੀਆ ਲੱਗਿਆ, ਸ਼ੁਕਰੀਆ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਅਜੀ ਦੋਸਤੋ ਇਹ ਸਨ ਜੀ ਆਪਣੇ ਨਾਲ ਇਕਬਾਲ ਮੰਗੜ ਜੀ ਜੁੜੇ ਸੀ, ਤੇ ਆਪਣੇ ਨਾਲ ਬਾਈ ਜੀ ਜੁੜ ਰਹੇ ਨੇ, ਮੈਨੂੰ ਨਾਮ ਦਾ ਨਹੀਂ, ਸਤਿਗੁਰੂ ਜੀ ਸਤਿਗੁਰੂ ਲਿਖਿਆ ਹੋਇਆ ਆਖਰ ਦੇ ਵਿਚ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ,
5: ਹਾਂਜੀ ਸਤਿ ਸ੍ਰੀ ਅਕਾਲ ਜੀ ਪਰ ਸਾਹਿਬ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਸ਼ੁਭ ਨਾਮ ਆਪਣਾ ਦੱਸੋ ਜੀ,
5: ਹਾਂਜੀ ਹਾਂਜੀ ਚੜ੍ਹਦੀ ਕਲਾ ਜੀ, ਬਹੁਤ ਸੋਹਣੇ ਵਿਚਾਰ ਜੀ, ਭੈਣ ਜੀ ਹੁਣੀ ਇਕਬਾਲ ਜੀ ਆਏ ਤੇ
1: ਹਾਂਜੀ
5: ਹੋਰ ਵੀ ਸਰੋਤੇ ਆਏ,
1: ਥੈਂਕ ਯੂ ਜੀ,
5: ਤੇ ਹੁਣ ਉਹ ਭੈਣ ਜੀ ਦੱਸ ਰਹੇ ਸੀ ਵੀ $6 ਜਾਂ ਜਿੱਦਾਂ ਵੀ ਮਤਲਬ ਕਹਿ ਰਹੀ ਗੈਸ ਦੇ ਪ੍ਰਾਈਸ ਸੀਗੇ,
1: ਹਾਂਜੀ
5: ਜਾਂ ਚੱਲ ਰਹੇ, ਭੈਣ ਜੀ ਉਹਨਾਂ ਨੂੰ ਬੇਨਤੀ ਹੈ ਵੀ ਇੰਡੀਆ ਆ ਜਾਓ, 947 ਰੁਪਏ ਸਿਲੰਡਰ ਮਿਲਦਾ ਅਜੇ ਤੱਕ
1: ਜੀ, ਬਿਲਕੁਲ ਜੀ ਹਰ ਪਾਸੇ ਹੀ ਹੋਇਆ ਹੈ ਜੀ, ਆਲ ਵਰਲਡ ਤਕਰੀਬਨ ਕਹਿ ਸਕਦੇ ਆ, ਕੱਲਾ ਮਤਲਬ ਕਿ ਇਹਨਾਂ ਮੁਲਕਾਂ ਸਾਡੇ ਵੀ ਬਹੁਤ ਮਹਿੰਗਾ ਜੀ ਸਾਰਾ ਕੁਝ ਹੀ ਹੋਇਆ ਪਿਆ,
5: ਹਾਂਜੀ ਮਤਲਬ ਡਾਲਰ ਦੇ ਹਿਸਾਬ ਨਾਲ ਤੇ ਬਾਹਲਾ ਮਹਿੰਗਾ ਪੈ ਜੂਗਾ
1: ਜੀ,
5: ਪਰ ਇੰਡੀਆ ਦੇ ਰੇਟ ਦੇ ਹਿਸਾਬ ਨਾਲ 947 ਰੁਪਏ ਦਾ ਮਿਲਦਾ,
1: ਬਿਲਕੁਲ ਜੀ,
5: ਇੱਕ ਮੈਨੂੰ ਸਮਝ ਨੀ ਆਈ ਭਾਈ ਸਾਹਿਬ ਜੀ ਵੀ ਪਹਿਲਾਂ 21 ਦਿਨਾਂ ਤੋਂ ਮਿਲਦਾ ਹੁੰਦਾ ਸੀ ਪੁਰਾਣੇ ਜਮਾਨੇ ਚ, ਤੇ ਹੁਣ 47 ਦਿਨਾਂ ਤੇ ਕਰਤਾ ਉਹਨਾਂ ਨੇ,
1: ਅੱਛਾ ਜੀ, ਨਹੀਂ ਅੱਗੇ ਤਾਂ ਮਿਲਦਾ ਸੀਗਾ ਜੀ 350 ਦਾ 250 ਦਾ ਵੀ ਸਿਲੰਡਰ ਮਿਲ ਜਾਂਦਾ ਸੀ,
5: ਨਹੀਂ ਉਹ ਤਾਂ ਭਾਈ ਸਾਹਿਬ ਉਹ ਤਾਂ 150-200 ਦਾ ਵੀ ਮਿਲਦਾ ਸੀ, ਪਰ ਹੁਣ ਜਿੱਦਾਂ ਦੇ ਆਪਣੇ ਮੋਦੀ ਭਾਈ ਸਾਹਿਬ ਆਏ ਆ ਤੇ ਹੋਰ ਆਉਂਦੇ ਰਹਿਣੇ
1: ਆ, ਮੈਨੂੰ ਚੇਤੇ ਆ ਜੀ 240-230-250 ਬਲੈਕ ਚ ਲੈਣਾ 280 ਇੰਨੇ ਕਦੇ ਵਿਚ ਲੈਂਦੇ ਹੁੰਦੇ 20 ਸਾਲ ਪਹਿਲਾਂ ਜੀ, ਹਾਂਜੀ ਹਾਂਜੀ,
5: ਹੁਣ ਮੈਂ ਉਹੀ ਤਾਂ ਬੇਨਤੀ ਕਰ ਰਿਹਾ ਭਾਈ ਸਾਹਿਬ ਵੀ ਭੈਣ ਜੀ ਹੁਣੀ ਦੱਸ ਰਹੇ ਸੀ ਵੀ $6-7 ਦਾ ਮਤਲਬ ਮਿਲਦਾ, ਜਿਵੇਂ ਕਹਿ ਲਈਏ ਵੀ
1: ਪ੍ਰਾਈਜ,
5: ਹੁਣ ਉਹ ਕਿਹੜੇ ਹਿਸਾਬ ਨਾਲ ਦੱਸਦੇ ਹੋ, ਕਿਉਂਕਿ ਉੱਥੇ ਤਾਂ ਕਨੈਕਸ਼ਨ ਹੁੰਦੇ ਨਾ ਜਿਵੇਂ ਫੁੱਲੀ ਕਨੈਕਸ਼ਨ ਹੁੰਦੇ ਆ,
1: ਹਾਂਜੀ ਇੱਥੇ ਪਾਈਪ ਲਾਈਨ ਚੱਲਦੀ ਆ ਜੀ, ਹਾਂਜੀ ਬਿਲਕੁਲ ਜੀ, ਉਹ ਮੀਟਰ ਜਿੱਦਾਂ ਆਪਣੇ ਤੁਹਾਡੇ ਬਿਜਲੀ ਦੇ ਮੀਟਰ ਲੱਗੇ ਆ ਜਾਂ ਪਾਣੀ ਦੇ ਲੱਗੇ ਆ, ਇੱਦਾਂ ਹੀ ਉਹ ਗੈਸ ਦੇ ਲੱਗੇ ਆ, ਹਾਂਜੀ
5: ਜੀ ਜੀ ਜੀ, ਉਹ ਵੀ ਮੈਂ ਬੇਨਤੀ ਕਰਦਾ ਸੀ ਵੀ ਉਹ ਡਾਲਰਾਂ ਦੇ ਹਿਸਾਬ ਨਾਲ ਵੇਖੀਏ ਤੇ ਫਿਰ
1: ਯੂਰੋ ਦੇ ਵਿਚ ਬੈਠਾ ਤਾਂ ਮੇਰੀ ਤਨਖਾਹ ਤਾਂ ਉਹ ਯੂਰੋ ਦੇ ਵਿਚ ਹੀ ਆਉਣੀ ਆ ਨਾ ਜਾਂ ਡਾਲਰ ਦੇ ਵਿਚ ਹੀ ਆਉਣੀ ਆ, ਜੇ 2000-5000 ਜਿਹੜੀ ਆ ਤਨਖਾਹ ਡਾਲਰ ਦੇ ਵਿਚ ਤੇ ਉਹ ਡਾਲਰਾਂ ਚ ਹੀ ਚੱਲਣੇ ਨੇ ਨਾ, ਕਨਵਰਟ ਤਾਂ ਆਪਾਂ ਉਹ ਇੰਡੀਆ ਜਾ ਦੇਖਦੇ ਆ, ਹੁਣ ਤੁਹਾਡੇ ਇੰਡੀਆ ਦੇ ਵਿਚ ਜੇ 5000 ਤੁਹਾਡੀ ਤਨਖਾਹ ਤਾਂ ਰੁਪਈਆ ਦੇ ਵਿਚ ਹੀ 5000 ਚੱਲਣੇ ਨੇ,
5: ਹਾਂਜੀ ਹਾਂਜੀ, ਮੈਂ ਨਹੀਂ ਮੈਂ ਮਤਲਬ ਗੈਸ ਦਾ ਜਿਵੇਂ ਕੰਪਰੋਮਾਈਜ਼ ਜਿਵੇਂ ਕਹਿ
1: ਹਾਂਜੀ
5: ਕਰ ਰਹੇ ਸੀ ਸਿਸਟਮ,
1: ਹਾਂਜੀ
5: ਵੀ ਜਿਵੇਂ ਆਪਾਂ ਕਹਿ ਲਈਏ ਵੀ ਉਹਨੂੰ ਡਿਵਾਈਡ ਕਰ ਲਈਏ
1: ਜੀ, ਕਿਉਂਕਿ ਉਹੀ ਗੈਸ ਰੇਟ ਪਹਿਲਾਂ ਉੱਥੇ $2 ਨੂੰ ਮਤਲਬ ਕਿ ਗੈਲਨ ਕਹਿ ਲਓ ਤੇ ਉਹੀ ਹੁਣ ਅੱਜ $6-7 ਨੂੰ ਗੈਲਨ ਹੋਇਆ ਜੀ,
5: ਹਾਂਜੀ ਹਾਂਜੀ
1: ਹਾਂਜੀ,
5: ਮੈਂ ਓਹੀ ਕਹਿ ਰਿਹਾ ਸੀ ਵੀ ਇੰਡੀਆ ਚ ਅਜੇ ਤੱਕ ਵੀ ਉਸ ਹਿਸਾਬ ਨਾਲ ਉਤੋਂ ਦੇ ਹਿਸਾਬ ਨਾਲ ਦੇਖੀਏ ਤਾਂ ਸਸਤਾ ਹੀ ਆ ਸਿਲੰਡਰ,
1: 14 ਕਿਲੋ
5: ਦਾ ਹੁੰਦਾ ਤੇ ਉਹ 2 ਮਹੀਨੇ ਚੱਲ ਜਾਂਦਾ ਸਾਡੇ ਪੈਸਾ।
1: ਹਾਂਜੀ ਹਾਂਜੀ ਹਾਂਜੀ ਜੀ,
5: ਚਲੋ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸੋਹਣੀਆ ਖਬਰਾਂ ਤੁਸੀਂ।
1: ਥੈਂਕ ਯੂ ਥੈਂਕ ਯੂ। ਆਪਣਾ ਨਾਮ ਦੱਸੋ ਜਰੂਰ, ਤੁਹਾਡੀ ਆਵਾਜ਼ ਮੈਂ ਪਹਿਲਾਂ ਵੀ ਸੁਣੀ ਹੋਈ ਆ ਪਰ ਮੇਰੇ ਮਨ ਚ ਨਹੀਂ ਆ ਰਹੀ ਜੀ, ਤੇ ਲੋ ਦੋਸਤੋ ਡ੍ਰੌਪ ਹੀ ਕਰ ਗਿਆ ਜੀ। ਚਲੋ ਕੋਈ ਗੱਲ ਨਹੀਂ, ਸੱਜਣ ਨਹੀਂ ਦੱਸਣਾ ਚਾਹੁੰਦੇ ਨਾਮ ਤਾਂ ਕੋਈ ਗੱਲ ਨਹੀਂ ਜੀ। ਤੇ ਲੋ ਦੋਸਤੋ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਆ ਤੇ ਮੰਟੂ ਹੁਣਾਂ ਦੀ ਕਹਾਣੀ ਵੀ ਸੁਣਾਉਣੀ ਹੈ। ਟਰੰਪ ਸਾਹਿਬ ਦੀ ਗੱਲ ਕਰ ਰਹੇ ਸੀ ਆਪਾਂ। ਟਰੰਪ ਉਹਨਾਂ ਨੇ ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਦੇ ਲਈ ਇਰਾਨ ਦੇ ਵੱਲੋਂ ਭੇਜੀ ਗਈ ਜਿਹੜੀ ਹੈ ਸ਼ਾਂਤੀ ਤਜਵੀਜ਼ ਨੂੰ ਪੂਰੀ ਤਰ੍ਹਾਂ ਨਾਮਨਜ਼ੂਰ ਜਿਹੜਾ ਉਹ ਕਰ ਦਿੱਤਾ ਹੈ, ਕਰਦਿਆਂ ਉਹ ਰੱਦ ਕਰਤਾ ਹੈ। ਹਾਲਾਂਕਿ ਟਰੰਪ ਨੇ ਇਸ ਤਜਵੀਜ਼ ਦੇ ਵੇਰਵਿਆਂ ਦੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਪਰ ਉਹਨਾਂ ਦੇ ਇਸ ਸਖ਼ਤ ਰੁੱਖ ਨੇ ਤੇਲ ਸਪਲਾਈ ਜਿਹੜੀ ਹੈ ਉਹਦੇ ਅਹਿਮ ਸਮੁੰਦਰੀ ਰਸਤੇ ਨੂੰ ਲੈ ਕੇ ਚੱਲ ਰਹੇ ਜਿਹੜਾ ਵਿਵਾਦ ਨੇ ਉਹਨਾਂ ਨੂੰ ਸੁਲਝਾਉਣ ਦੀਆਂ ਉਮੀਦਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜਾ ਸੀ ਲਿਖਿਆ ਕਿ ਮੈਂ ਇਰਾਨ ਦੇ ਅਖੌਤੀ ਨੁਮਾਇੰਦਿਆਂ ਦਾ ਜਵਾਬ ਪੜਿਆ ਹੈ, ਮੈਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ ਤੇ ਪੂਰੀ ਤਰ੍ਹਾਂ ਕਹਿੰਦੇ ਨਾਮਨਜ਼ੂਰ ਹੈ। ਦੂਸਰੇ ਪਾਸੇ ਉਹਨਾਂ ਦੋਸ਼ ਲਾਇਆ ਕਿ ਤਹਿਰਾਨ ਪਿਛਲੇ 50 ਸਾਲਾਂ ਤੋਂ ਅਮਰੀਕਾ ਦੇ ਨਾਲ ਖੇਡਾਂ ਖੇਡ ਰਿਹਾ ਪਰ ਹੁਣ ਅਜਿਹਾ ਹੋਰ ਨਹੀਂ ਕਹਿੰਦੇ ਚੱਲੇਗਾ। ਦੂਜੇ ਪਾਸੇ ਪ੍ਰਮੁੱਖ ਰਿਪਬਲਿਕਨ ਸੈਨੇਟਰ ਜਿਹੜੇ ਨੇ ਲਿੰਡਸੇ ਗ੍ਰਹਾਮ ਨੇ ਟਰੰਪ ਨੂੰ ਹੁਣ ਇਰਾਨ ਦੇ ਵਿਰੁੱਧ ਫੌਜੀ ਕਾਰਵਾਈ ਦੇ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਗ੍ਰਹਾਮ ਨੇ ਕਿਹਾ ਕਿ ਕੌਮਾਂਤਰੀ ਜਿਹੜਾ ਜ਼ਹਾ ਜ਼ਰਾਨੀ ਤੇ ਲਗਾਤਾਰ ਜਿਹੜਾ ਹਮਲਿਆਂ ਤੇ ਅਮਰੀਕਾ ਦੇ ਕੂਟਨੀਤਿਕ ਪ੍ਰਸਤਾਵ ਨੂੰ ਦਿੱਤੇ ਗਏ ਗੈਰ ਵਾਜਬ ਜਵਾਬ ਤੋਂ ਬਾਅਦ ਹੁਣ ਰਾਹ ਬਦਲਣ ਦਾ ਜਿਹੜਾ ਸਮਾਂ ਆ ਗਿਆ। ਉਨ੍ਹਾਂ ਪ੍ਰੋਜੈਕਟ ਫਰੀਡਮ ਪਲੱਸ ਵਰਗੀ ਜਲ ਸੈਨਾ ਕਾਰਵਾਈ ਮੁੜ ਸ਼ੁਰੂ ਕਰਨ ਦੀ ਜਿਹੜੀ ਹੈ ਵਕਾਲਤ ਕਰ ਦਿੱਤੀ ਹੈ, ਜਾਣੀ ਕਿ ਅਮਰੀਕਾ ਦੇ ਵਿਚ ਟਰੰਪ ਨੂੰ ਹੋਰ ਜੰਗ ਨੂੰ ਅੱਗੇ ਵਧਾਉਣ ਦੇ ਲਈ ਆਗਿਆ ਮਿਲ ਜਾਣੀ ਹੈ ਕਿਉਂਕਿ ਜਿਹੜੀ ਉਹ ਆਗਿਆ ਕਰਕੇ ਸੀਜ਼ ਫਾਇਰ ਕਰਨੀ ਪਈ ਹੈ ਤੇ ਦੇਖਦੇ ਹਾਂ ਹੁਣ ਅੱਗੇ ਜਾ ਕੇ ਕੀ ਕੁਝ ਬਣਦਾ ਹੈ। ਔਜਲਾ ਸਾਹਿਬ ਸਵਾਗਤ ਹੈ ਜੀ ਫਿਰ ਤੋਂ।
3: ਭਾਰੀ ਵੀਰ ਜਿਹੜੇ ਵੀਰ ਜੀ ਜੁੜੇ ਸੀ ਨਾ ਤੁਹਾਡੇ ਨਾਲ, ਤੁਸੀਂ ਉਹਨਾਂ ਦੀ ਗੱਲ ਹੀ ਸਮਝੀ ਹੈਗੀ ਉਹ ਕੀ ਕਹਿ ਰਹੇ
1: ਜੀ।
3: ਉਹ ਫਸ ਗਏ ਇਸ ਗੱਲ ਚ ਕਿਉਂਕਿ ਅਸੀਂ ਇੱਥੇ ਪੈਟਰੋਲ ਨੂੰ ਗੈਸ ਕਹਿੰਦੇ ਹਾਂ।
1: ਹਾਂਜੀ ਹਾਂਜੀ ਹਾਂਜੀ ਉਹ ਗੈਸ ਕਹਿੰਦੇ ਤੁਸੀਂ। ਹਾਂਜੀ ਬਿਲਕੁਲ,
3: ਉਹ ਸਿਲੰਡਰ ਨਾਲ ਜੁੜੀ ਗਏ ਨੇ $6 ਨੂੰ।
1: ਓਕੇ ਓਕੇ ਹਾਂਜੀ ਠੀਕ ਹੈ ਜੀ ਠੀਕ ਹੈ।
3: ਉਸ ਕਹਿ ਰਹੇ ਸੀ ਕਿ ਤੁਹਾਡੇ 7 ਹੈ ਫਿਰ ਸਾਡੇ ਇਹ ਪੈਟਰੋਲ ਦਾ ਰੇਟ ਹੈ ਜੀ।
1: ਪੈਟਰੋਲ ਦਾ ਰੇਟ ਹੈ ਹਾਂਜੀ ਬਿਲਕੁਲ ਹੈ ਜੀ।
3: ਹਾਂਜੀ ਗੈਸ ਸਾਡੇ 7 ਹੈ ਵੈਸੇ ਇੱਥੇ ਬਹੁਤ ਜ਼ਿਆਦਾ ਜਿਹੜੀ ਉਹ ਸਾਡੇ
1: ਨੈਚੁਰਲ
3: ਜਿਹੜੀ ਨੇ। ਹਾਂਜੀ ਉਹ ਤਾਂ ਮਤਲਬ ਸਾਡੇ ਇੱਥੇ ਕੂੜੇ ਦੀ ਬਹੁਤ ਤਾਤ ਬਣਦੀ ਹੈ ਤੇ ਉਹ ਘਰਾਂ ਨੂੰ ਸਪਲਾਈ ਵੀ ਮੋਸਟ ਉੱਥੋਂ ਹੀ ਕਰਦੇ ਨੇ ਤੇ ਬਾਕੀ ਵੀ ਤੁਸੀਂ ਲੈਣਾ ਹੈ
1: ਜੀ।
3: ਜਿਹੜਾ ਇੱਥੇ 5 ਗੈਲਨ ਦਾ ਸਿਲੰਡਰ ਹੈ ਉਹ ਗੈਸ ਦਾ,
1: ਹਾਂਜੀ
3: ਉਹ ਮੈਂ ਇੱਥੇ ਅਸੀਂ ਵੀ ਬੇਚਦੇ ਸਟੋਰਾਂ ਸਾਡੇ ਰੱਖ ਕੇ ਜਾਂਦੇ ਨੇ ਉਹ ਵੀ $22 ਨੂੰ ਦਿੰਦੇ ਹਾਂ ਅਸੀਂ
1: ਗ੍ਰਿਲ ਵਗੈਰਾ ਕਰਨ ਲਈ ਅਲੱਗ ਆਉਂਦੇ ਨੇ ਜੀ।
3: ਹਾਂ ਉਹਨਾਂ 5 ਦਾ ਹੁੰਦਾ ਕਿੰਨੇ ਦਾ ਮੈਨੂੰ ਇਹ 50 ਕਿਲੋ ਦਾ ਹੁੰਦਾ ਪਤਾ ਨਹੀਂ ਕਿੰਨੇ ਦਾ ਹੁੰਦਾ
1: ਮੈਨੂੰ ਮੈਂ ਦੇਖ ਹੁੰਦਾ ਮੇਰੇ ਘਰ 20-22 ਕਿਲੋ ਦਾ ਹੀ ਹੁੰਦਾ ਮੇਰੇ ਖਿਆਲ ਨਾਲ।
3: ਹਾਂ ਹਾਂ ਬਸ 22 ਪਾਉਂਡ ਦਾ 22 ਪਾਉਂਡ 22 ਕਿਲੋ ਦਾ 20 ਦਾ ਜੋ ਵੀ ਹੈ ਮੇਰੇ ਬਾਹਰ ਆਈ ਤਾਂ ਮੈਂ ਜਾ ਕੇ ਦੱਸ ਦੂੰਗਾ। ਉਹ ਇਹ ਸਮਝਦੇ ਸੀ ਸਾਡੇ ਪੈਟਰੋਲ ਨੂੰ ਗੈਸ ਕਹਿੰਦੇ ਨੇ ਜਿਹੜੇ ਅਖਬਾਰ ਦੀ ਗੱਲ ਕਰਕੇ ਪੈਟਰੋਲ ਦੀ ਗੱਲ ਕਰਦੇ ਸੀ
1: ਬਿਲਕੁਲ ਹੈ ਜੀ।
3: ਉਹ ਸਿਲੰਡਰ ਨਾਲ ਕੰਪੇਅਰ ਕਰੀ ਜਾਂਦੇ ਸੀਗੇ ਉਹ ਸਿਲੰਡਰ ਇੱਥੇ ਸਾਡੇ ਜੀ ਮੇਰੇ ਹਿਸਾਬ ਨਾਲ ਤੁਸੀਂ ਲਾ ਲਓ ਵੀ 22 ਰੁਪਏ ਨੂੰ ਇੱਥੇ ਵਾਲਾ ਪਤਾ ਨੀ ਕਿੰਨੇ ਦਾ ਤੁਹਾਡਾ ਵੱਡਾ ਇੱਥੇ ਵਾਲਾ ਇੱਥੇ ਛੋਟਾ ਥੋੜਾ ਜਿਹਾ ਉਹ
1: ਜੀ
3: ਸਾਡੇ ਇੱਥੇ ਉਹ ਇਸ ਕਰਕੇ ਮੈਂ ਕਰੈਕਟ ਮੈਂ ਥੱਲੇ ਲਿਖਿਆ ਵੀ ਤੁਸੀਂ ਸ਼ਾਇਦ ਮੇਰਾ ਮੈਸੇਜ ਪੜਿਆ ਨੀ ਹੈਗਾ ਕਿ ਤੁਸੀਂ ਉਹ ਤੁਸੀਂ ਹੋਰ ਨਾਲੇ ਉਹਦੇ ਜਵਾਬ ਦੇ ਰਹੇ
1: ਅਮਰੀਕਾ ਦੀ ਉਹਦੇ ਭੁਲੇਖਾ ਪੈ ਜਾਂਦਾ ਜਿੱਦਾਂ ਪੁਲਿਸ ਵਾਲੇ ਕਹਿੰਦੇ ਆਰਮ ਡਾਊਨ ਕਰ ਉਹ ਅਸਲੇ ਨੂੰ ਕਹਿੰਦੇ ਆ ਅਸਲਾ ਥੱਲੇ ਕਰ ਉਹ ਅਗਲਾ ਬਾਹਾਂ ਥੱਲੇ ਕਰਨ ਲੱਗ ਜਾਂਦਾ ਹੈ ਨਾ।
3: ਕਿਸੇ ਨੇ ਮੂਵੀ ਬਣਾਈ ਸੀ ਨਾ ਬਹੁਤ ਵਧੀਆ ਉਹ ਕਾਲਾ ਕਿਸੇ ਦੀ
1: ਕਹਿੰਦਾ ਡਾਊਨ ਆਰਮ ਕਰ ਹਨਾ ਤੇ ਉਹ ਆਪਣੇ ਹੱਥ ਡਾਊਨ ਕਰਨ ਲੱਗ ਜਾਂਦਾ ਜੀ ਜੀ ਪਿਛਲੇ ਦਿਨ ਤਾਂ ਉੱਥੇ ਨਾ ਸਰਜਰੀ ਕਰੀ ਜਾ ਮੈਂ ਸਰਜਰੀ ਚੱਲੀ ਆ ਸਿਸਟਰ ਕਹੀ ਜਾਵੇ ਮੈਂ ਕਿਹਾ ਤੂੰ ਕਿਹੜੀ ਸਰਜਰੀ ਕਰਾਉਣ ਚੱਲੀ ਆ ਤੇ ਉਹ ਕਹਿੰਦੇ ਮੈਂ ਹੋਸਪਿਟਲ ਚੱਲੀ ਆ ਸਾਡੇ ਇੱਥੇ ਸਰਜਰੀ ਕਹਿੰਦੇ ਆ ਹੋਸਪਿਟਲ ਨੂੰ
3: ਸਰਜਰੀ ਕਹਿੰਦੇ
1: ਹਾਂਜੀ
3: ਅੱਛਾ ਉਹੀ ਗੱਲ ਹੈ ਨਾ ਹਰ ਕਿਸੇ ਖਿੱਤੇ ਦਾ ਉਹ ਪ੍ਰਭਾਵ ਹੁੰਦਾ ਹੁਣ ਇਹਨਾਂ ਦੇ $2 ਸਾਡੇ ਨੂੰ ਗੈਸ ਮਹਿੰਗੀ ਹੈ ਜੀ ਕੈਲੀਫੋਰਨੀਆ ਦੇ ਵਿੱਚ ਈਸਟ ਕੋਸਟ ਵੈਸਟ ਕੋਸਟ ਦੇ ਵਿੱਚ ਠੀਕ ਹੈ ਜੀ ਕੋਈ ਨਹੀਂ ਪਤਾ
1: ਥੈਂਕ ਯੂ ਔਜਲਾ ਸਾਹਿਬ ਸ਼ੁਕਰੀਆ
3: ਸ਼ੁਕਰ ਬਰਸਣ ਦੇ ਹੋਣਗੇ ਬਾਈ ਠੀਕ
1: ਹੋਏ ਹਲੋ ਦੋਸਤੋ ਔਜਲਾ ਸਾਹਿਬ ਦਰੁਸਤ ਕਰਕੇ ਗਏ ਨੇ ਜੀ ਤੇ ਪੈਟਰੋਲ ਦਾ ਤੇ ਗੈਸ ਦਾ ਰੌਲਾ ਪੈ ਗਿਆ ਸੀ ਵਿੱਚ ਤੇ ਅੱਗੇ ਵਧਦੇ ਆਪਾਂ ਅਮਰੀਕਾ ਤੇ ਵੈਨਜ਼ੂਏਲਾ ਦੀ ਗੱਲ ਕਰਦੇ ਹਾਂ। ਅਮਰੀਕਾ ਨੇ ਵੈਨਜ਼ੂਏਲਾ ਤੋਂ ਸੋਧਿਆ ਜਿਹੜਾ ਯੂਰੇਨੀਅਮ ਹੈ ਸੁਰੱਖਿਅਤ ਬਾਹਰ ਕੱਢ ਲਿਆ। ਪੁਰਾਣੇ ਰਿਐਕਟਰ ਦੇ ਵਿਚ ਅਨਵਰਤਿਆ ਪਿਆ ਸੀ ਕਹਿੰਦੇ ਯੂਰੇਨੀਅਮ ਇਹ। ਅਮਰੀਕੀ ਊਰਜਾ ਵਿਭਾਗ ਦੇ ਕੌਮੀ ਜਿਹੜੇ ਪਰਮਾਣੂ ਸੁਰੱਖਿਆ ਪ੍ਰਸ਼ਾਸਨ ਨੇ ਦਾਅਵਾ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਵੈਨਜ਼ੂਏਲਾ ਦੇ ਪੁਰਾਣੇ ਰਿਸਰਚ ਰਿਐਕਟਰ ਜਿਹੜਾ ਉਹਦੇ ਵਿਚੋਂ ਸਾਰਾ ਸੋਧਿਆ ਹੋਇਆ ਯੂਰੇਨੀਅਮ ਜਿਹੜਾ ਸੁਰੱਖਿਅਤ ਢੰਗ ਦੇ ਨਾਲ ਹਟਾ ਲਿਆ। ਉਨ੍ਹਾਂ ਇਸ ਕਾਰਵਾਈ ਨੂੰ ਦੱਖਣੀ ਅਮਰੀਕਾ ਤੇ ਅਮਰੀਕਾ ਨੂੰ ਪਰਮਾਣੂ ਸੁਰੱਖਿਆ ਜੋਖਮਾਂ ਦੇ ਵਿਚੋਂ ਬਚਾਉਣ ਦੀ ਦਿਸ਼ਾ ਦੇ ਵੱਲ ਅਹਿਮ ਕਦਮ ਜਿਹੜਾ ਦੱਸਿਆ ਗਿਆ। ਇਹ ਮਿਸ਼ਨ ਵੈਨਜ਼ੂਏਲਾ ਦੇ ਵਿਗਿਆਨ ਤੇ ਤਕਨਾਲੋਜੀ ਮੰਤਰਾਲੇ, ਕੌਮਾਂਤਰੀ ਪਰਮਾਣੂ ਊਰਜਾ ਏਜੰਸੀ, ਬਰਤਾਨੀਆ ਦੇ ਮਾਹਰਾਂ ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਨੇਪਰੇ ਚੜਿਆ। ਰਿਐਕਟਰ ਤੋਂ ਲਗਭਗ 13.5 ਕਿਲੋਗ੍ਰਾਮ 13.5 ਕਿਲੋਗ੍ਰਾਮ ਯਾਨੀ ਕਿ 30 ਪੌਂਡ ਯੂਰੇਨੀਅਮ ਜਿਹੜਾ ਹਟਾਇਆ ਗਿਆ, ਜੋ 1991 ਦੇ ਵਿਚ ਖੋਜ ਕਾਰਵਾਈਆਂ ਜਿਹੜਾ ਬੰਦ ਹੋਣ ਤੋਂ ਬਾਅਦ ਉਥੇ ਵਾਧੂ ਸਮੱਗਰੀ ਦੇ ਵਜੋਂ ਉਥੇ ਪਿਆ ਹੋਇਆ ਸੀ। ਇਹ ਦੋਸਤੋ ਬਹੁਤ ਡੇਂਜਰਸ ਹੁੰਦਾ ਹੈ। ਪਿਛਲੇ ਦਿਨਾਂ ਦੇ ਵਿਚ ਮੈਂ ਇਕ ਫਿਲਮ ਦੇਖ ਰਿਹਾ ਸੀ ਬ੍ਰਾਜ਼ਿਲ ਦੀ, ਤੇ ਉਥੇ ਪੁਰਾਣਾ ਜਿਹੜਾ ਸੀਗਾ ਥੈਰਾਪੀ ਜਿਹੜਾ ਆਪਣੇ ਕਹਿ ਲਓ ਕਿ ਨਿਊਕਲੀਅਰ

ਵਾਲੇ ਉਥੋਂ ਉਨ੍ਹਾਂ ਨੇ ਲੈ ਕੇ ਆਂਦਾ ਉਹ ਸਿਲੰਡਰ। ਘਰ ਆ ਕੇ ਉਹਨੂੰ ਖੋਲਿਆ, ਘਰ ਆ ਕੇ ਖੋਲਣ ਤੋਂ ਬਗੈਰ ਬਾਅਦ ਜਿਹੜਾ ਉਹ ਕੁਵਾੜੀਏ ਤੇ ਲੈ ਕੇ ਕੁਵਾੜੀ ਨੂੰ ਦੇ ਦਿੱਤਾ ਤੇ ਉਸ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਹੈਪਨ ਹੋਣੀਆਂ ਸ਼ੁਰੂ ਹੋ ਗਈਆਂ। ਉਸ ਸਮੇਂ ਦੇ ਵਿੱਚ 10 ਤੋਂ 20 ਜਿਹੜੇ ਸੀ ਉੱਥੇ ਦੇ ਲੋਕ ਮਰੇ ਸੀ ਤੇ ਕਿੰਨੇ ਸਮੇਂ ਤੱਕ ਜਿਹੜਾ ਸੀ ਉਹਦੀ ਰੇਡੀਏਸ਼ਨ ਨੂੰ ਰੋਕਣ ਦੀ ਪ੍ਰਕਿਰਿਆ ਜਿਹੜੀ ਚੱਲਦੀ ਰਹੀ ਤੇ ਉਹ ਸਾਰਾ ਸਿਸਟਮ ਜਿਹੜਾ ਸੀ ਹੋਇਆ ਸੀ। ਇਹਦੇ ਵਿੱਚ ਮਾੜੀ ਮੋਟੀ ਵੀ ਲਾਪਰਵਾਹੀ ਜਿਹੜੀ ਹੈ ਪੂਰੀ ਦੁਨੀਆਂ ਨੂੰ ਜਿਹੜਾ ਹੈ ਉਹ ਬਾਣੀ ਪਾ ਸਕਦੀ ਹੈ। ਇਸ ਦੇ ਲਈ ਇਸ ਨੂੰ ਬਹੁਤ ਜਿਹੜਾ ਹੈਂਡਲ ਕਰਨ ਦੇ ਲਈ ਸਾਵਧਾਨੀਆਂ ਵਰਤੀਆਂ ਜਾਂਦੀਆਂ, ਕਿਉਂਕਿ ਰੇਡੀਏਸ਼ਨ ਜੇ ਕਿਤੇ ਵੀ ਲੀਕ ਹੋ ਗਈ ਤਾਂ ਉਹਦੇ ਖਮਿਆਜੇ ਸਦੀਆਂ ਤੱਕ ਜਿਹੜੇ ਭੁਗਤਣੇ ਪੈ ਜਾਂਦੇ ਆ। ਅਮਰੀਕੀ ਕੌਮੀ ਪਰਮਾਣੂ ਸੁਰੱਖਿਆ ਪ੍ਰਸ਼ਾਸਨ ਦੇ ਪ੍ਰਸ਼ਾਸਕ ਬ੍ਰੈਡਨ ਵਿਲੀਅਮਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੂਰ ਅੰਦੇਸ਼ੀ ਲੀਡਰਸ਼ਿਪ ਦੀ ਕਹਿੰਦੇ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਕੰਮ ਸਾਲਾਂ ਵਿਚ ਹੋਣਾ ਸੀ ਉਹ ਟੀਮਾਂ ਨੇ ਕੁਝ ਮਹੀਨਿਆਂ ਦੇ ਵਿਚ ਹੀ ਪੂਰਾ ਕਰ ਦਿੱਤਾ। ਯੂਰੇਨੀਅਮ ਨੂੰ ਜਿਹੜਾ ਸੁਰੱਖਿਅਤ ਢੰਗ ਦੇ ਨਾਲ ਪੈਕ ਕਰਕੇ ਵੈਨਜ਼ੂਏਲਾ ਦੀ ਬੰਦਰਗਾਹ ਤੱਕ ਜਿਹੜਾ ਪਹੁੰਚਾਇਆ ਗਿਆ ਤੇ ਉਥੋਂ ਬਰਤਾਨਵੀ ਜਿਹੜੀ ਹੈ ਜਹਾਜ਼ ਦੇ ਰਾਹੀਂ ਅਮਰੀਕਾ ਲਿਆਂਦਾ ਗਿਆ। ਦੂਸਰੇ ਪਾਸੇ ਇਰਾਨ ਦਾ ਯੂਰੇਨੀਅਮ ਦੀ ਜਿਹੜੀ ਗੱਲ ਚੱਲ ਰਹੀ ਹੈ ਉਧਰ ਕਹਿੰਦੇ ਟਰੰਪ ਸਾਹਿਬ ਸਾਨੂੰ ਦੇ ਦਿਓ ਤੇ ਪੁਤਿਨ ਸਾਹਿਬ ਕਹਿੰਦੇ ਅਸੀਂ ਵੀ ਤਿਆਰ ਹਾਂ ਭਾਈ ਸੰਭਾਲਾਂ ਦੇ ਲਈ, ਦੇਖਭਾਲ ਕਰਨ ਲਈ। ਇਰਾਨ ਦਾ ਇਨਰਿਚਡ ਜਿਹੜਾ ਯੂਰੇਨੀਅਮ ਹੈ ਸਾਂਭੇਗਾ ਰੂਸ, ਪੁਤਿਨ ਨੇ ਵੱਡਾ ਬਿਆਨ ਦਿੱਤਾ। ਇਹਦੇ ਵਿਚ ਫਿਰ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਮਾਸਕੋ ਇਰਾਨ ਦੇ ਜਿਹੜਾ ਇਨਰਿਚਡ ਯੂਰੇਨੀਅਮ ਭੰਡਾਰ ਨੂੰ ਆਪਣੇ ਇੱਥੇ ਲਿਆਉਣ ਅਤੇ ਸੁਰੱਖਿਅਤ ਰੱਖਣ ਦੇ ਲਈ ਤਿਆਰ ਹੈ। ਮਾਸਕੋ ਦੇ ਵਿਚ ਪ੍ਰੈਸ ਕਾਨਫਰੰਸ ਦੇ ਦੌਰਾਨ ਪੁਤਿਨ ਨੇ ਕਿਹਾ ਕਿ ਰੂਸ ਨੇ 2015 ਦੇ ਵਿਚ ਵੀ ਇਰਾਨ ਤੋਂ ਇਨਰੀਚਡ ਜਿਹੜਾ ਯੂਰੇਨੀਅਮ ਹੈ ਬਾਹਰ ਕੱਢਿਆ ਸੀ ਤੇ ਹੁਣ ਉਸ ਤਜਰਬੇ ਨੂੰ ਕਹਿੰਦਾ ਦੁਹਰਾਉਣ ਦੇ ਲਈ ਤਿਆਰ ਹਾਂ, ਦੁਬਾਰਾ ਵੀ ਅਸੀਂ ਇਸਦੇ ਉੱਤੇ ਕੰਮ ਕਰਨ ਲਈ ਤਿਆਰ ਹਾਂ। ਉਨ੍ਹਾਂ ਦੇ ਮੁਤਾਬਕ ਜੰਗ ਦੇ ਨਾਲ ਜੁੜੀਆਂ ਸਾਰੀਆਂ ਧਿਰਾਂ ਇਸ ਗੱਲ ਦੇ ਉੱਤੇ ਸਹਿਮਤ ਸਨ ਕਿ ਯੂਰੇਨੀਅਮ ਨੂੰ ਇਰਾਨ ਤੋਂ ਬਾਹਰ ਭੇਜਿਆ ਜਾਵੇ, ਪਰ ਬਾਅਦ ਦੇ ਵਿਚ ਅਮਰੀਕਾ ਨੇ ਆਪਣਾ ਰੁੱਖ ਸਖ਼ਤ ਕਰ ਲਿਆ ਤੇ ਮੰਗ ਕੀਤੀ ਕਿ ਯੂਰੇਨੀਅਮ ਸਿਰਫ ਅਮਰੀਕੀ ਖੇਤਰ ਦੇ ਵਿਚ ਹੀ ਭੇਜਿਆ ਜਾਵੇਗਾ। ਇਸ ਤੋਂ ਬਾਅਦ ਇਰਾਨ ਨੇ ਵੀ ਆਪਣਾ ਰੁੱਖ ਜਿਹੜਾ ਸਖ਼ਤ ਕਰ ਲਿਆ। ਨੇਤਨਯਾਹੂ ਸਾਹਿਬ ਦੀ ਗੱਲ ਕਰ ਲਈਏ ਤੇ ਉਨ੍ਹਾਂ ਦੇ ਖਿਲਾਫ਼ ਜਿਹੜੇ ਨੇ ਪ੍ਰਸ਼ਾਸਨ ਜਿਹੜਾ ਖਿਲਾਫ਼ ਪ੍ਰਦਰਸ਼ਨ ਹੋ ਰਹੇ ਨੇ ਆਪਣੇ ਇਜ਼ਰਾਈਲ ਦੇ ਵਿਚ ਸੜਕਾਂ ਦੇ ਉੱਤੇ ਲੋਕ ਉਤਰੇ ਐ। ਇਜ਼ਰਾਈਲੀ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਬੈਜ਼ਾਮੀ ਨੇਤਨਯਾਹੂ ਦੀ ਸਰਕਾਰ ਤੇ ਦੱਖਣੀ ਲਿਬਨਾਨ ਤੇ ਜਾਰੀ ਜਿਹੜੇ ਹਮਲਿਆਂ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਇਰਾਨ ਅਤੇ ਲਿਬਨਾਨ ਦੇ ਨਾਲ ਜਾਰੀ ਜੰਗ ਦੇ ਵਿਚਾਲੇ ਇਸ ਸਾਲ ਇਜ਼ਰਾਈਲ ਦੇ ਵਿਚ ਆਮ ਚੋਣਾਂ ਹੋਣ ਦੀ ਉਮੀਦ ਹੈ, ਕਿਉਂਕਿ ਉਥੇ ਨੇਤਨਯਾਹੂ ਨੂੰ ਵੀ ਫਿਕਰ ਪਿਆ ਹੋਇਆ ਆਪਣੀ ਕੁਰਸੀ ਦਾ। ਦੇਸ਼ ਦੇ ਅੰਦਰ ਵੀ ਤਣਾਅ ਵਧਿਆ ਹੋਇਆ, ਖਾਸ ਕਰ ਆਰਥੋਡਾਕਸ ਜਿਹੜੇ ਯਹੂਦੀ ਹੈ ਭਾਈਚਾਰਾ ਹੈ ਉਹਦੇ ਕੁਝ ਲੋਕ ਫੌਜ ਦੇ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਰਹੇ ਨੇ, ਜਿਸ ਤੋਂ ਲੈ ਕੇ ਵਿਵਾਦ ਜਿਹੜਾ ਬਣਿਆ ਹੋਇਆ। 83 ਸਾਲਾਂ ਦੇ ਸੇਵਾ ਮੁਕਤ ਨਾਗਰਿਕ ਡੇਵਿਡ ਅਲਕਨ ਨੇ ਕਿਹਾ ਰਾਈਟਰ ਦੇ ਨਾਲ ਗੱਲਬਾਤ ਕਰਦੇ ਹੋਏ ਕਿ ਮੈਂ ਇੱਥੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਆਇਆ ਕਿਉਂਕਿ ਇਹ ਸਰਕਾਰ ਇਕ ਆਫ਼ਤ ਬਣ ਚੁੱਕੀ ਹੈ। ਸਰਕਾਰ ਪੂਰੀ ਤਰ੍ਹਾਂ ਗਲਤ ਦਿਸ਼ਾ ਵੱਲ ਜਾ ਰਹੀ ਹੈ, ਉਹ ਲੋਕਾਂ ਨੂੰ ਝੂਠ ਅਤੇ ਫਰਜ਼ੀ ਖ਼ਬਰਾਂ ਜਿਹੜੀਆਂ ਪਰੋਸ ਰਹੀ ਹੈ, ਜਿਸਦਾ ਅਸੀਂ ਵਿਰੋਧ ਕਰਦੇ ਹਾਂ ਤੇ ਪ੍ਰਦਰਸ਼ਨ ਦੇ ਵਿਚ ਕੁਝ ਲੋਕ ਸਟਾਫ ਦੀ ਜਿਹੜੀ ਹੈ ਜੈਨੋਸਾਈਡ ਵਰਗੇ ਪੋਸਟਰ ਦੇ ਨਾਲ ਵੀ ਜਿਹੜੇ ਨੇ ਨਜ਼ਰ ਆਏ ਨੇ। ਅਮਰੀਕੀ ਘੇਰਾਬੰਦੀ ਦੇ ਕਾਰਨ ਇਰਾਨ ਦੇ ਵਿਚ ਤੇਲ ਸੰਕਟ ਜਿਹੜਾ ਵੱਧ ਗਿਆ, ਸਮੁੰਦਰ ਦੇ ਵਿਚ ਤੇਲ ਵਹਾਉਣ ਦੀ ਜਿਹੜੀ ਨੌਬਤ ਆ ਚੁੱਕੀ ਹੈ। ਅਮਰੀਕਾ ਤੇ ਇਜ਼ਰਾਈਲ ਦੇ ਨਾਲ ਜਾਰੀ ਤਣਾਅ ਦੇ ਵਿਚਕਾਰ ਇਰਾਨ ਜਿਹੜਾ ਇਸ ਸਮੇਂ ਗੰਭੀਰ ਜਿਹੜਾ ਤੇਲ ਸੰਕਟ ਦਾ ਸਾਹਮਣਾ ਕਰ ਰਿਹਾ। ਰਿਪੋਰਟਾਂ ਦੱਸਦੀਆਂ ਨੇ ਸੈਟੇਲਾਈਟ ਤਸਵੀਰਾਂ ਦੇ ਵਿਚ ਫਾਰਸ ਦੀ ਖਾੜੀ ਦੇ ਵਿਚ ਸਮੁੰਦਰ ਦੀ ਸਤਹ ਦੇ ਉਤੇ ਤੇਲ ਦੇ ਵੱਡੇ ਵੱਡੇ ਕਾਲੇ ਧੱਬੇ ਜਿਹੜੇ ਦਿਖਾਈ ਦਿੱਤੇ ਨੇ, ਜਿਸ ਦੇ ਨਾਲ ਇਹ ਖਦਸ਼ਾ ਜਤਾਇਆ ਜਾ ਰਿਹਾ ਕਿ ਸਟੋਰੇਜ ਸਮਰੱਥਾ ਖਤਮ ਹੋਣ ਦੇ ਕਾਰਨ ਜਿਹੜਾ ਇਰਾਨ ਦੀ ਵਾਧੂ ਕੱਚਾ ਤੇਲ ਸਮੁੰਦਰ ਦੇ ਵਿਚ ਵਹਾ ਰਿਹਾ, ਕਿਉਂਕਿ ਸਟੋਰ ਜਿਹੜਾ ਫੁੱਲ ਹੋ ਚੁੱਕੇ ਨੇ ਤੇ ਜੇ ਉਹ ਬੋਰ ਜਿਹੜੇ ਨੇ ਉਨ੍ਹਾਂ ਨੂੰ ਬੰਦ ਕਰਦੇ ਆ ਤਾਂ ਹਮੇਸ਼ਾ ਲਈ ਉਹ ਬੰਦ ਹੋ ਸਕਦੇ ਆ। ਉਨ੍ਹਾਂ ਨੂੰ ਲਗਾਤਾਰਤਾ ਦੇ ਵਿਚ ਚਾਲੂ ਰੱਖਣਾ ਉਨ੍ਹਾਂ ਦੀ ਮਜਬੂਰੀ ਹੈ ਤੇ ਉਹ ਜਿਹੜਾ ਹੁਣ ਹੋਰ ਕਿਤੇ ਤਾਂ ਤੇਲ ਜਾ ਨਹੀਂ ਰਿਹਾ ਤਾਂ ਫਿਰ ਕਿਤੇ ਨਾ ਕਿਤੇ ਉਨ੍ਹਾਂ ਨੂੰ ਡਿਸਟਰੋਏ ਕਰਨਾ ਹੀ ਪੈਣਾ ਹੈ। ਇਰਾਨ ਹਰ ਰੋਜ਼ 30 ਲੱਖ ਬੈਰਲ ਤੋਂ ਵੱਧ ਕੱਚਾ ਜਿਹੜਾ ਤੇਲ ਹੈ ਉਹਦਾ ਉਤਪਾਦਨ ਕਰਦਾ ਹੈ। 3500 ਖੂਹ ਨੇ ਉੱਥੇ। ਹਰ ਜਿਹੜਾ ਹੋਰਮਜ਼ ਜਲਡਮਰੂ ਤੇ ਅਮਰੀਕੀ ਨਾਕਾਬੰਦੀ ਦੇ ਕਾਰਨ ਤੇਲ ਟੈਂਕਰ ਬਾਹਰ ਨਹੀਂ ਨਿਕਲ ਪਾ ਰਹੇ ਨੇ। ਇਸ ਦੇ ਕਾਰਨ ਇਰਾਨ ਆਪਣਾ ਤੇਲ ਦੂਜੇ ਦੇਸ਼ਾਂ ਨੂੰ ਨਹੀਂ ਵੇਚ ਪਾ ਰਿਹਾ ਤੇ ਉਤਪਾਦਨ ਜਾਰੀ ਰਹਿਣ ਦੇ ਕਾਰਨ ਉਸਦੇ ਕੋਲ ਜਿਹੜਾ ਤੇਲ ਸਟੋਰ ਕਰਨ ਦੀ ਜਗ੍ਹਾ ਨਹੀਂ ਬਚੀ ਹੈ। ਮਾਹਰਾਂ ਦੇ ਅਨੁਸਾਰ ਤੇਲ ਉਤਪਾਦਨ ਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਲੰਮੇ ਸਮੇਂ ਤੱਕ ਤੇਲ ਦੇ ਖੂਹ ਜਿਹੜੇ ਨੇ ਬੰਦ ਰਹਿਣ ਦੇ ਨਾਲ ਜ਼ਮੀਨ ਦੋਸ਼ ਜਿਹੜਾ ਭੰਡਾਰਾਂ ਨੂੰ ਸਥਾਈ ਨੁਕਸਾਨ ਜਿਹੜਾ ਪਹੁੰਚਾ ਸਕਦਾ। ਯੂਰਪੀਅਨ ਸਪੇਸ ਏਜੰਸੀ ਦੇ ਸੈਟੇਲਾਈਟ ਡਾਟਾ ਦੇ ਅਨੁਸਾਰ ਖਾਰਗ ਟਾਪੂ ਦੇ ਨੇੜੇ ਤੇਲ ਦਾ ਇਕ ਧੱਬਾ ਜਿਹੜਾ ਕਰੀਬ 120 ਵਰਗ ਕਿਲੋਮੀਟਰ ਖੇਤਰ ਦੇ ਵਿਚ ਫੈਲਿਆ ਹੋਇਆ ਦੇਖਿਆ ਗਿਆ ਜੋ ਕਿ ਕਿਸੇ ਵੱਡੇ ਸ਼ਹਿਰ ਦੇ ਆਕਾਰ ਦੇ ਬਰਾਬਰ ਹੈ। ਹਾਲਾਂਕਿ ਇਰਾਨੀ ਅਧਿਕਾਰੀਆਂ ਨੇ ਅਜੇ ਤੱਕ ਇਸ ਦੀ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ।
ਵਿਸ਼ਵ ਅਤੇ ਵਾਤਾਵਰਣ ਦੇ

ਤੇ ਅਸਰ ਪੈ ਸਕਦਾ ਹੈ। ਦੂਸਰੇ ਪਾਸੇ ਜੰਗਾਂ ਚੱਲ ਰਹੀਆਂ ਨੇ ਇਹਨਾਂ ਚੀਜ਼ਾਂ ਦੇ ਲਈ ਤੇ ਅਗਲੇ ਕਹਿੰਦੇ ਭਾਈ ਸਾਡੇ ਕੋਲ ਲੈ ਲਓ, ਪਰ ਹੁਣ ਮਹਿੰਗਾਈ ਦੇ ਨਾਲ ਲੋਕ ਮਰ ਰਹੇ ਨੇ, ਜਿੱਦਾਂ ਪਹਿਲਾਂ ਗੱਲਾਂ ਬਾਤਾਂ ਕਰਕੇ ਹਟੇ ਆ, ਤੇ ਅਗਲਿਆਂ ਨੂੰ ਸਮੁੰਦਰ ਦੇ ਵਿੱਚ ਬਹਾਉਣਾ ਪੈ ਰਿਹਾ। ਸਮੁੰਦਰੀ ਜੀਵਨ ਨੂੰ ਖਤਰਾ ਜਿਹੜਾ ਬਣਿਆ ਹੋਇਆ, ਸਮੁੰਦਰ ਦੀ ਸਤਹ ਦੇ ਉੱਤੇ ਫੈਲਿਆ ਤੇਲ ਮੱਛੀਆਂ ਤੇ ਹੋਰ ਸਮੁੰਦਰੀ ਜੀਵਾਂ ਲਈ ਜ਼ਹਿਰ ਦਾ ਕੰਮ ਕਰ ਸਕਦਾ ਹੈ, ਜਿਸ ਦੇ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਹੋਣ ਦੀ ਚਿੰਤਾ ਹੈ। ਤੇਲ ਦੀਆਂ ਕੀਮਤਾਂ ਦੇ ਵਿੱਚ ਉਛਾਲ ਆਇਆ। ਦੁਨੀਆ ਦਾ ਕਰੀਬ 20% ਤੇਲ ਜਿਹੜਾ ਗੈਸ ਇਸੇ ਰਸਤੇ ਤੋਂ ਲੰਘਦਾ ਹੈ। ਇਸ ਨਾਕਾਬੰਦੀ ਦੇ ਅਤੇ ਤਣਾਅ ਦੇ ਕਾਰਨ ਵਿਸ਼ਵ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਵੱਧ ਸਕਦੀਆਂ ਨੇ, ਜਿਸ ਦੇ ਨਾਲ ਭਾਰਤ ਸਮੇਤ ਕਈ ਦੇਸ਼ਾਂ ਦੇ ਵਿੱਚ ਮਹਿੰਗਾਈ ਵਧਣ ਦਾ ਹੋਰ ਵੀ ਖਤਰਾ ਜਿਹੜਾ ਬਣ ਚੁੱਕਿਆ। ਗੁਪਤ ਤਰੀਕੇ ਦੇ ਨਾਲ ਤੇਲ ਵੇਚਣ ਦੀ ਕੋਸ਼ਿਸ਼ ਵੀ ਹੋਈ ਹੈ। ਰਿਪੋਰਟ ਦੇ ਮੁਤਾਬਕ ਇਰਾਨ ਅਜੇ ਵੀ ਗੁਪਤ ਤਰੀਕਿਆਂ ਦੇ ਨਾਲ ਤੇਲ ਐਕਸਪੋਰਟ ਕਰਨ ਦੀ ਕੋਸ਼ਿਸ਼ ਕਰ ਰਿਹੈ। ਅਮਰੀਕੀ ਖੁਫੀਆ ਏਜੰਸੀ ਅਨੁਸਾਰ ਕੁਝ ਤੇਲ ਟੈਂਕਰਾਂ ਨੇ ਸਮੁੰਦਰ ਦੇ ਵਿਚ ਹੀ ਇਕ ਜਹਾਜ਼ ਤੋਂ ਦੂਜੇ ਜਹਾਜ਼ ਦੇ ਵਿਚ ਗੁਪਤ ਤਰੀਕੇ ਦੇ ਨਾਲ ਤੇਲ ਜਿਹੜਾ ਟਰਾਂਸਫਰ ਕੀਤਾ ਹੈ, ਤੇ ਜਿਸ ਦੀ ਖੇਪ ਚੀਨ ਜਿਹੜਾ ਪਹੁੰਚਾਏ ਜਾਣ ਦੀ ਸੰਭਾਵਨਾ ਦੱਸੀ ਗਈ ਹੈ। ਦੂਸਰੇ ਪਾਸੇ ਉਪ ਰਾਸ਼ਟਰਪਤੀ ਸਾਰਾ ਦੁਤੇਰਤੇ ਉੱਤੇ ਚੱਲੇਗਾ ਮਹਾਂਦੋਸ਼। ਫਿਲੀਪੀਨਜ਼ ਦੀ ਸੰਸਦ ਦੇ ਵਿਚ ਮਤਾ ਪਾਸ ਹੋ ਗਿਆ। ਫਿਲੀਪੀਨਜ਼ ਦੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਸੋਮਵਾਰ ਨੂੰ ਉਪ ਰਾਸ਼ਟਰਪਤੀ ਸਾਰਾ ਦੇ ਜਿਹੜਾ ਵਿਰੁੱਧ ਮਹਾਂਦੋਸ਼ ਦੇ ਅਹੁਦੇ ਲਈ ਵੋਟ ਦਿੱਤੀ ਹੈ। ਉਨ੍ਹਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ, ਜਨਤਕ ਫੰਡਾਂ ਦੀ ਦੁਰਵਰਤੋਂ ਕਰਨ ਤੇ ਰਾਸ਼ਟਰਪਤੀ ਨੂੰ ਕਤਲ ਕਰਨ ਦੀ ਧਮਕੀ ਦੇਣ ਦੇ ਦੋਸ਼ ਲਗਾਏ ਗਏ। ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਦੇ ਸਹਿਯੋਗ ਦੇ ਕੋਲ ਸਦਨ ਦੇ ਵਿਚ ਬਹੁਮਤ ਹੈ। 255 ਮੈਂਬਰਾਂ ਨੇ ਮਹਾਂਦੋਸ਼ ਦੇ ਹੱਕ ਦੇ ਵਿਚ ਵੋਟ ਦਿੱਤੀ, 26 ਨੇ ਜਿਹੜਾ ਵਿਰੋਧ ਕੀਤਾ ਤੇ 9 ਗੈਰ ਹਾਜ਼ਰ ਰਹੇ। ਉਪ ਰਾਸ਼ਟਰਪਤੀ ਸਾਰਾ ਸਾਬਕਾ ਰਾਸ਼ਟਰਪਤੀ ਰੋਡਰੀਗੋ ਦੁਤੇਰਤੇ ਦੀ ਜਿਹੜੀ ਧੀ ਹੈ ਤੇ ਉਨ੍ਹਾਂ ਨੇ ਆਪਣੇ ਵਿਰੁੱਧ ਲੱਗੇ ਅਪਰਾਧਿਕ ਦੋਸ਼ਾਂ ਦਾ ਵਿਸਤਾਰ ਦੇ ਨਾਲ ਜਵਾਬ ਨਹੀਂ ਦਿੱਤਾ, ਪਰ ਕਿਸੇ ਵੀ ਗਲਤ ਕੰਮ ਨੂੰ ਜਿਹੜਾ ਉਹਦੇ ਤੋਂ ਇਨਕਾਰ ਕੀਤਾ ਹੈ। ਇਕ ਦੋ ਰਿਪੋਰਟਾਂ ਨੇ ਦੋਸਤੋ ਸੰਖੇਪ ਦੇ ਵਿਚ ਉਹਦਾ ਜ਼ਿਕਰ ਕਰਦੇ ਹਾਂ। ਆਸਟ੍ਰੇਲੀਆ ਨੇ ਭਾਰਤੀ ਮਸਾਲਿਆਂ ਦੀ ਜਾਂਚ ਵਧਾ ਦਿੱਤੀ ਹੈ। ਰਸਾਇਣਿਕ ਤੱਤ ਮਿਲਣ ਦੇ ਉੱਤੇ ਹੋਵੇਗੀ ਕਾਰਵਾਈ, ਵੱਡੇ ਪੱਧਰ ਦੇ ਉੱਤੇ ਜਿਹੜਾ ਫਾਈਨ ਲੱਗੇਗਾ। 18,780 ਤੋਂ ਲੈ ਕੇ 93,900 ਆਸਟ੍ਰੇਲੀਆਈ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ। ਸਮਾਨ ਜ਼ਬਤ ਕਰਨ ਜਾਂ ਕਾਰੋਬਾਰ ਦੇ ਉੱਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਸਟ੍ਰੇਲੀਆ ਨੇ ਭਾਰਤ ਦੇ ਸਮੇਤ ਕਈ ਮੁਲਕਾਂ ਤੋਂ ਆਉਣ ਵਾਲੇ ਮਸਾਲਿਆਂ ਉੱਤੇ ਸਖ਼ਤ ਨਿਗਰਾਨੀ ਵਧਾਤੀ ਹੈ। ਆਸਟ੍ਰੇਲੀਆ ਹਰ ਸਾਲ ਭਾਰਤ, ਸ੍ਰੀਲੰਕਾ, ਵੀਅਤਨਾਮ, ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ ਤੋਂ ਕਰੋੜਾਂ ਡਾਲਰ ਦੇ ਮਸਾਲੇ ਜਿਹੜੇ ਮੰਗਵਾਉਂਦਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮਸਾਲਾ ਨਿਰਯਾਤਕ ਹੈ। ਸਾਲ 2024-2025 ਦੇ ਵਿਚ ਵੀ ਭਾਰਤੀ ਮਸਾਲਿਆਂ ਦੀ ਆਸਟ੍ਰੇਲੀਆ ਸਮੇਤ ਵਿਸ਼ਵ ਪੱਧਰ ਦੇ ਉੱਤੇ ਮੰਗ ਮਜ਼ਬੂਤ ਰਹੀ ਹੈ। ਕੁਝ ਭਾਰਤੀ ਮਸਾਲਾ ਉਤਪਾਦਾਂ ਵਿਚ ਇਥਾਈਲੀਨ ਆਕਸਾਈਡ ਵਰਗੇ ਰਸਾਇਣਕ ਤੱਤਾਂ ਦੇ ਦੋਸ਼ਾਂ ਤੋਂ ਬਾਅਦ ਫੂਡ ਸਟੈਂਡਰਡਜ਼ ਜਿਹੜਾ ਆਸਟ੍ਰੇਲੀਆ, ਨਿਊਜ਼ੀਲੈਂਡ ਨੇ ਇਹਦੇ ਉੱਤੇ ਟਿੱਪਣੀ ਕੀਤੀ ਹੈ, ਕਿਹਾ ਕਿ ਅੰਤਰਰਾਸ਼ਟਰੀ ਸਾਂਝੇਦਾਰਾਂ ਅਤੇ ਸੂਬਾਈ ਏਜੰਸੀਆਂ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ, ਕਿਉਂਕਿ ਭਾਈ ਸਾਡੇ ਵਾਲੇ ਮਿਲਾਵਟ ਕਰਨ ਨੂੰ ਨਹੀਂ ਹਟਦੇ, ਟਲਦੇ ਨਹੀਂ ਹੈ ਤੇ ਉੱਥੇ ਫਿਰ ਪਾਬੰਦੀਆਂ ਲੱਗਦੀਆਂ ਨੇ। ਸੂਬਾਈ ਏਜੰਸੀਆਂ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਅਥਾਰਟੀ ਨੇ ਸਪਸ਼ਟ ਕੀਤਾ ਕਿ ਆਸਟ੍ਰੇਲੀਆ ਦੇ ਵਿਚ ਖਾਦ ਪਦਾਰਥਾਂ ਦੇ ਲਈ ਇਸ ਰਸਾਇਣ ਦੀ ਵਰਤੋਂ ਨੂੰ ਮਨਜੂਰੀ ਨਹੀਂ ਦਿੰਦਾ। ਆਸਟ੍ਰੇਲੀਆ ਦੇ ਖੇਤੀਬਾੜੀ ਵਿਭਾਗ ਦੇ ਮੁਤਾਬਕ ਸੁੱਕੇ ਜਿਹੜੇ ਮਸਾਲੇ ਹੈ, ਮਿਰਚ, ਕਾਲੀ ਮਿਰਚ, ਹਲਦੀ ਤੇ ਮਿਲੇ ਜੁਲੇ ਮਸਾਲਿਆਂ ਨੂੰ ਮਿਲਾਵਟ ਦੀ ਖਤਰਾ ਜਿਹੜਾ ਸ਼੍ਰੇਣੀ ਦੇ ਵਿਚ ਰੱਖਿਆ ਹੋਇਆ, ਜਿਸ ਦੇ ਕਾਰਨ ਮੁਲਕ ਦੀਆਂ ਬੰਦਰਗਾਹਾਂ, ਸਰਹੱਦਾਂ ਦੇ ਉੱਤੇ ਖਾਸ ਜਾਂਚ ਅਤੇ ਲੈਬ ਟੈਸਟ ਜਿਹੜੇ ਵਧਾਏ ਗਏ ਨੇ। ਮਿਲਾਵਟ, ਗਲਤ ਲੇਬਲਿੰਗ ਜਾਂ ਅਸੁਰੱਖਿਅਤ ਖਾਦ ਪਦਾਰਥ ਸਾਬਤ ਹੋਣ ਦੇ ਉੱਤੇ ਦੋਸ਼ੀਆਂ ਨੂੰ ਨਿਯਮਾਂ ਦੇ ਤਹਿਤ ਲਗਭਗ 18,780 ਤੋਂ ਲੈ ਕੇ 93,900 ਆਸਟ੍ਰੇਲੀਆਈ ਡਾਲਰ ਤੱਕ ਦਾ ਜੁਰਮਾਨਾ ਜਿਹੜਾ ਸਮਾਨ ਜ਼ਬਤ ਕਰਨ ਜਾਂ ਜਿਹੜਾ ਕਾਰੋਬਾਰ ਦੇ ਉੱਤੇ ਪਾਬੰਦੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵਧਦੀ ਮੰਗ ਦੇ ਨਾਲ ਨਕਲੀ ਮਸਾਲਿਆਂ ਦਾ ਖਤਰਾ ਵੀ ਵਧਿਆ। ਸਰਕਾਰ ਨੇ ਸਪਸ਼ਟ ਕਿਹਾ ਕਿ ਆਸਟ੍ਰੇਲੀਆ ਦੇ ਵੱਲੋਂ ਖੁਰਾਕੀ ਵਸਤਾਂ ਦੀ ਗੁਣਵੱਤਾ ਦੇ ਉੱਤੇ ਕੋਈ ਸਮਝੌਤਾ ਨਹੀਂ ਹੋਏਗਾ। ਕੁਝ ਭਾਰਤੀ ਕਾਰੋਬਾਰੀਆਂ ਨੂੰ ਜੁਰਮਾਨੇ ਤੇ ਕੰਪਨੀਆਂ ਦੇ ਲਾਇਸੈਂਸ ਵੀ ਜਿਹੜੇ ਰੱਦ ਹੋਣ ਦਾ ਖਤਰਾ ਜਿਹੜਾ ਪਤਾ ਲੱਗਿਆ ਹੈ। ਦੂਸਰੇ ਪਾਸੇ ਦੁਬਈ ਦੇ ਜੋ ਹਾਲਾਤ ਬਣ ਗਏ ਨੇ ਜੰਗ ਦੇ ਦੌਰਾਨ, ਦੁਬਈ ਦੇ ਵਿਚ ਜਿਹੜਾ ਰੀਅਲ ਅਸਟੇਟ ਨੂੰ ਲੱਗ ਸਕਦਾ 20% ਤੱਕ ਦੀ ਗਿਰਾਵਟ ਦਾ ਝਟਕਾ। ਪੱਛਮੀ ਏਸ਼ੀਆ ਦੇ ਵਿਚ ਵੱਧ ਰਹੇ ਭੂ ਰਾਜਨੀਤਿਕ ਤਣਾਅ ਦੇ ਵਿਚਕਾਰ ਦੁਬਈ ਦੇ ਰੀਅਲ ਅਸਟੇਟ ਦਾ ਜਿਹੜਾ ਬਾਜ਼ਾਰ ਹੈ ਉਹਦੇ ਲਈ ਸਾਲ 2026 ਵੱਡੀ ਜਿਹੜੀ ਚੁਣੌਤੀਪੂਰਨ ਰਹਿ ਸਕਦਾ ਹੈ। UAE ਦੀਆਂ ਜਿਹੜੀਆਂ ਨੇ ਪ੍ਰਮੁੱਖ ਰਿਐਲਟੀ ਕੰਪਨੀਆਂ ਦੇ ਵਿਚੋਂ ਇਕ ਦਾਨੂਬ ਗਰੁੱਪ
ਅਨੁਸਾਰ ਕੈਲੰਡਰ ਸਾਲ 2026 ਦੇ ਵਿੱਚ ਦੁਬਈ ਦੇ ਪ੍ਰਾਪਰਟੀ ਬਾਜ਼ਾਰ ਦੇ ਵਿੱਚ 20% ਦੀ ਜਿਹੜੀ ਗਿਰਾਵਟ ਉਹਦੇ ਵਿੱਚ ਜਿਹੜੀ ਆ ਗਰੋਥ ਜਿਹੜੀ ਆ ਉਹਦੇ ਦੇਖਣ ਨੂੰ ਮਿਲ ਸਕਦੀ ਹੈ ਡਾਊਨ ਜਾਣੀ ਕਿ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਮਜ਼ਬੂਤ ਬੁਨਿਆਦੀ ਢਾਂਚੇ ਦੇ ਦਮ ਦੇ ਉੱਤੇ ਇਹ ਬਾਜ਼ਾਰ ਜਿਹੜਾ ਦੁਬਾਰਾ ਜ਼ੋਰਦਾਰ ਵਾਪਸੀ ਕਰੇਗਾ। ਖੇਤਰ ਦੇ ਵਿੱਚ ਤਣਾਅ ਸ਼ੁਰੂ ਹੋਣ ਤੋਂ ਬਾਅਦ ਵਿਕਰੀ ਪ੍ਰਭਾਵਿਤ ਹੋਈ ਹੈ ਤੇ ਖਰੀਦਦਾਰ ਹੁਣ ਉਡੀਕ ਕਰੋ ਤੇ ਦੇਖੋ ਕਹਿੰਦੇ ਵੇਟ ਐਂਡ ਵਾਚ ਦੀ ਨੀਤੀ ਜਿਹੜੀ ਆ ਅਪਣਾ ਰਹੇ ਨੇ। ਉਨ੍ਹਾਂ ਦੇ ਮੁਤਾਬਕ ਜਿਹੜੀਆਂ ਯੂਨਿਟਾਂ ਅਸੀਂ ਪਹਿਲਾਂ ਇਕ ਮਹੀਨੇ ਦੇ ਵਿੱਚ ਵੇਚ ਦਿੰਦੇ ਸੀ ਉਨ੍ਹਾਂ ਨੂੰ ਵੇਚਣ ਦੇ ਵਿੱਚ ਹੁਣ 3 ਮਹੀਨੇ ਲੱਗ ਰਹੇ ਹੈ। ਅਜਿਹੀ ਸਥਿਤੀ ਦੇ ਵਿੱਚ ਡਿਵੈਲਪਰ ਜਿਹੜੇ ਨੇ ਹੁਣ ਨਵੇਂ ਪ੍ਰੋਜੈਕਟ ਲਾਂਚ ਕਰਨ ਦੀ ਬਜਾਏ ਮੌਜੂਦਾ ਪ੍ਰੋਜੈਕਟਾਂ ਨੂੰ ਪੂਰਾ ਕਰਨ ਤੇ ਉਨ੍ਹਾਂ ਨੂੰ ਵੇਚਣ ਵੱਲ ਜਿਹੜਾ ਜ਼ਿਆਦਾ ਧਿਆਨ ਦੇਣ ਲੱਗ ਪਏ ਨੇ। ਬਿਲਡਰ ਜਿਹੜੇ ਨੇ ਬਿਲਡਰਾਂ ਦੇ ਵੱਲੋਂ ਡਿਸਕਾਊਂਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਬਾਜ਼ਾਰ ਦੇ ਵਿੱਚ ਫੰਡਾਂ ਦੀ ਕਮੀ ਦੇ ਨਾਲ ਜੂਝ ਰਹੇ ਕੁਝ ਬਿਲਡਰ ਜਿਹੜੇ ਨੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਤੇ ਬੈਂਕਾਂ ਦੀਆਂ ਦੇਣਦਾਰੀਆਂ ਨਿਭਾਉਣ ਦੇ ਲਈ ਵਿਸ਼ੇਸ਼ ਛੋਟਾਂ ਜਿਹੜੀਆਂ ਨੇ ਡਿਸਕਾਊਂਟਸ ਦੇ ਰਹੇ ਹੈ ਤੇ ਕੀਮਤਾਂ ਦੇ ਵਿੱਚ 7 ਤੋਂ 8% ਦਾ ਸਲਾਨਾ ਵਾਧਾ ਪਹਿਲਾਂ ਦੇਖਿਆ ਜਾਂਦਾ ਸੀ ਉਹ ਹੁਣ ਰੁਕ ਚੁੱਕਿਆ ਹੈ। ਕੀਮਤਾਂ ਫਿਲਹਾਲ ਸਥਿਰ ਰਹੇ। ਚੋਟੀ ਦੇ ਬਿਲਡਰ ਗਾਹਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਨਵੇਂ ਜਿਹੜਾ ਇਨਸੈਂਟਿਵ ਦੇ ਰਹੇ ਹੈ। ਭਾਰਤੀ ਨਿਵੇਸ਼ਕਾਂ ਦਾ ਜਿਹੜਾ ਭਰੋਸਾ ਬਰਕਰਾਰ ਹੋਇਆ ਇਹਦੇ ਉੱਤੇ ਰਿਪੋਰਟ ਕਹਿੰਦੀ ਹੈ ਕਿ ਪੂਰੀ ਤਰ੍ਹਾਂ ਗੁੰਮਰਾਹਕੁੰਨ ਕਰਾਰ ਦਿੰਦੇ ਹੋਏ ਕਿ ਭਾਰਤੀ ਨਿਵੇਸ਼ਕ ਦੁਬਈ ਦਾ ਪ੍ਰਾਪਰਟੀ ਬਾਜ਼ਾਰ ਛੱਡ ਰਹੇ ਨੇ ਤੇ ਸਾਜਨ ਨੇ ਕਿਹਾ ਕਿ ਭਾਰਤੀ ਅਜੇ ਵੀ ਉਨ੍ਹਾਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਦੇ ਵਿੱਚੋਂ ਇੱਕ ਨੇ। ਉਨ੍ਹਾਂ ਦੇ ਮੁਤਾਬਕ 6 ਤੋਂ 10% ਤੱਕ ਦੀ ਉੱਚ ਰੈਂਟਲ ਯੀਲਡ ਕਿਰਾਏ ਤੋਂ ਕਮਾਈ ਜਿਹੜੀ ਹੈ ਪ੍ਰਾਪਰਟੀਆਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੀ ਉਮੀਦ ਭਾਰਤੀਆਂ ਨੂੰ ਅਜੇ ਵੀ ਜਿਹੜਾ ਦੁਬਈ ਵੱਲ ਖਿੱਚ ਰਹੀ ਹੈ ਕਿਉਂਕਿ ਉਹ ਇਸ ਨੂੰ ਦੁਨੀਆਂ ਦਾ ਸਭ ਤੋਂ ਸੁਰੱਖਿਅਤ ਜਿਹੜਾ ਸਥਾਨ ਮੰਨਦੇ ਨੇ। ਸਾਲ 2025 ਦੁਬਈ ਦੇ ਰੀਅਲ ਅਸਟੇਟ ਸੈਕਟਰ ਦੇ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਸਾਲ ਰਿਹਾ। ਇਸ ਦੇ ਦੌਰਾਨ 917 ਬਿਲੀਅਨ ਦਿਰਹਮ ਯਾਨੀ ਕਿ $250 ਬਿਲੀਅਨ ਦੇ ਮੁੱਲ ਦੇ ਜਿਹੜੇ ਨੇ 2,70,000 ਤੋਂ ਵੱਧ ਲੈਣ ਦੇਣ ਹੋਏ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 20% ਦਾ ਵਾਧਾ ਸੀ। ਵੱਧਦੀ ਲਾਗਤ ਜਿਹੜੀ ਆ ਉਹਨੇ ਵਧਾਈ ਚਿੰਤਾ ਇਹਦੇ ਵਿੱਚ ਡਿਵੈਲਪਰਾਂ ਦੀ। ਉਹ ਲਈ ਜਿਹੜਾ ਉਸਾਰੀ ਸਮੱਗਰੀ ਜਿਹੜੀ ਆ ਮਹਿੰਗੀ ਹੋ ਰਹੀ ਆ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ 20% ਦਾ ਤੇ ਇੱਕ ਵੱਡੀ ਚਿੰਤਾ ਬਣਿਆ ਹੋਇਆ। ਇਸ ਦੇ ਨਾਲ ਉਨ੍ਹਾਂ ਨੇ ਉਨ੍ਹਾਂ ਦੇ ਮੁਨਾਫੇ ਦੇ ਉੱਤੇ 1-1.5% ਜਿਹੜਾ ਤੱਕ ਦਾ ਅਸਰ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਦਾਨੂਬ ਦੇ ਮੈਟੀਰੀਅਲ ਕਾਰੋਬਾਰ ਦੇ ਲਈ ਅਪ੍ਰੈਲ ਦਾ ਜਿਹੜਾ ਮਹੀਨਾ ਸਭ ਤੋਂ ਵਧੀਆ ਰਿਹਾ ਕਿਉਂਕਿ ਕਈ ਜਿਹੜੇ ਨਵੇਂ ਲਾਂਚ ਹੋਏ ਪ੍ਰੋਜੈਕਟ ਕਾਰਨ ਸਮੱਗਰੀ ਦੀ ਮੰਗ ਜਿਹੜੀ ਕਾਫੀ ਜ਼ਿਆਦਾ ਜਿਹੜੀ ਦੱਸੀ ਗਈ ਹੈ। ਲਓ ਦੋਸਤੋ, ਇਹ ਸਨ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਮੀਡੀਆ ਪੰਜਾਬ ਨਿਊਜ਼ ਬਾਈ ਜੀ ਕਮੈਂਟ ਕਰ ਰਹੇ ਨੇ, ਆਪਾਂ ਉਨ੍ਹਾਂ ਦੇ ਦੋਸਤਾਂ ਦੇ ਕਮੈਂਟ ਵੀ ਲੈ ਲਈਏ ਤੇ ਫਿਰ ਆਪਾਂ ਮੰਟੋ ਜੀ ਦੀ ਕਹਾਣੀ ਸੁਣਾਉਂਦੇ ਹਾਂ ਕਿਉਂਕਿ ਅੱਜ ਉਨ੍ਹਾਂ ਦਾ ਜਨਮ ਦਿਨ ਹੈ ਤੇ ਫਿਰ ਆਪਾਂ ਗੱਡੀ ਹੌਲੀ ਹੌਲੀ ਅੱਗੇ ਵਧਾਉਂਦੇ ਹਾਂ ਤੇ ਸਮਾਪਤੀ ਵੀ ਕਰਦੇ ਹਾਂ। ਵੈਸੇ ਤਾਂ ਸਮਾਪਤੀ ਵਾਲਾ ਸਮਾਂ ਹੋ ਹੀ ਚੱਲਿਆ ਤਕਰੀਬਨ ਤੇ ਕਮੈਂਟ ਆ ਰਹੇ ਨੇ ਜੀ। ਹਾਂਜੀ, ਆਪਣੇ ਬਾਈ ਜੀ ਮੀਡੀਆ ਪੰਜਾਬ ਲਿਖਦੇ ਨੇ ਮੋਦੀ ਮੋਦੀ ਮੋਦੀ ਮੋਦੀ ਹੈ ਤਾਂ ਕਹਿੰਦੇ ਮੁਮਕਿਨ ਹੈ, ਕਿਆ ਬਾਤ ਹੈ ਜੀ। ਤੇ ਯੂਨੀਅਨ ਆਫ ਇੰਡੀਆ ਦੀ ਭਾਜਪਾ ਸਰਕਾਰ ਦੇ ਅੱਗੇ ਕਹਿੰਦੇ ਨੇ ਯੂਨੀਅਨ ਆਫ ਇੰਡੀਆ ਦੀ ਭਾਜਪਾ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਸਿਆਸੀ ਨੇਤਾਵਾਂ ਦੇ ਮੁੰਡੇ ਕੁੜੀਆਂ ਨੂੰ ਹਾਂ ਜਵਾਈ ਵਿਦੇਸ਼ਾਂ ਦੇ ਵਿਚ ਸੈਟਲ ਅਤੇ ਪ੍ਰਾਈਵੇਟ ਵਪਾਰ ਕਰਦੇ ਨੇ ਬਾਰੇ ਚਰਚਾ ਜ਼ਰੂਰ ਕਰੋ ਜੀ। ਤੇ ਇਸੇ ਤਰ੍ਹਾਂ ਯੂਨੀਅਨ ਆਫ ਇੰਡੀਆ ਦੀ ਭਾਜਪਾ ਸਰਕਾਰ ਦੇ ਸਰਕਾਰੀ ਅਧਿਕਾਰੀ ਸੇਮ ਹੀ ਉਨ੍ਹਾਂ ਨੇ ਜਿਹੜਾ ਦੁਬਾਰਾ ਭੇਜਿਆ ਮੈਸੇਜ, ਸ਼ੁਕਰੀਆ ਜੀ ਬਾਈ ਜੀ। ਤੁਸੀਂ ਵੀ ਗੱਲਬਾਤ ਕਰ ਸਕਦੇ ਹੋ ਅੱਗੇ ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ, ਵਟਸਐਪ ਕਾਲ ਕਰਕੇ ਜੁੜ ਸਕਦੇ ਹੋ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ। ਪਹਿਲੋ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਈਏ ਪਹਿਲਾਂ ਤੇ ਫਿਰ ਆਪਾਂ ਕਹਾਣੀ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਤੁਸੀਂ ਕਹਾਣੀ ਸੁਣਨੀ ਹੈ ਤਾਂ ਥੱਲੇ ਜ਼ਰੂਰ ਲਿਖ ਦਿਓ ਭਾਈ ਤੇ ਸੁਣਾ ਦਿਓ। ਨਵਦੀਪ ਬਾਈ ਜੀ ਦਿੱਲੀ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਸਭ ਨੂੰ ਦੋਸਤਾਂ ਨੂੰ ਤੇ ਲਾਈਕ ਨੰਬਰ 4 ਸੈਣੀ ਸਾਹਿਬ ਨੇ ਭੇਜਿਆ ਤੇ ਓਕੇ ਹੈ ਜੀ ਸਾਰਾ ਕੁਝ। ਸਤਨਾਮ ਸਿੰਘ ਜਾਣੀਆ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਜੀ। ਆਨੂ ਜੀ ਕਹਿੰਦੇ ਚੱਕ ਦਿਓ ਫੱਟੇ ਕਹਿੰਦੇ ਜੀ, ਟਣਾ ਟਾਣਾ ਆਵਾਜ਼ ਹੈ ਜੀ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣਾ ਸਵੀਡਨ ਵਾਲੇ ਬਾਈ ਸਾਹਿਬ ਜੀ ਨਹੀਂ ਆਉਂਦੇ ਜੀ, ਸ਼ਾਇਦ ਆਪਣੇ ਯਾਦਵਿੰਦਰ ਹੁਣਾਂ ਦੀ ਗੱਲ ਕਰਦੇ ਨੇ ਬਾਈ ਜੀ। ਹਾਂਜੀ, ਉਹ ਕਾਫੀ ਸਮਾਂ ਹੋਇਆ ਥੋੜਾ ਜਿਹਾ ਬਿਜ਼ੀ ਰਹਿੰਦੇ ਨੇ ਜੀ
ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ ਇਕਬਾਲ ਮੰਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਰਾਮ ਬਾਬਾ ਸਾਹਿਬ ਕਹਿੰਦੇ ਥੈਂਕ ਯੂ ਜੀ ਤੇ ਰੈਸਟ ਕਰ ਲਓ ਕਹਿੰਦੇ ਜੀ ਲੱਗਦਾ ਤਾਂ ਹੈ ਜੀ ਕਰਨੀ ਪੈਣੀ ਹੈ ਰੈਸਟ ਚਲੋ ਕਹਾਣੀ ਤੁਹਾਡੇ ਲਈ ਫਿਰ ਆਪਾਂ ਕੱਢ ਲਵਾਂਗੇ ਫਿਰ ਸੁਣਾ ਦਾਂਗੇ ਜੇ ਮਨ ਇੱਦਾਂ ਆ ਤਾਂ ਕਿਉਂਕਿ ਅੱਜ ਥੋੜੀ ਜਿਹੀ ਥਕਾਵਟ ਵੀ ਹੋਈ ਹੋਈ ਹੈ ਤੇ ਇਕਬਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਜੋ ਲੋ ਤੁਹਾਡੇ ਜਾਂਦੇ ਜਾਂਦੇ ਸੁਨੇਹੇ ਜ਼ਰੂਰ ਲੈ ਲੈਂਦੇ ਹਾਂ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਇੰਡੀਆ ਤੋਂ ਸਾਡੇ ਮਦਰ ਦਵਿੰਦਰ ਭਾਰਤ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਯੂਏਈ ਤੋਂ ਤੇ ਔਜਲਾ ਸਾਹਿਬ ਕਹਿੰਦੇ ਨੇ ਯੂਐਸ ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਕਹਿੰਦੇ ਹੈ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰੋ ਇੰਡੀਆ ਤੋਂ ਤੇ ਸੈਣੀ ਬਾਈ ਜੀ ਉਹੀ ਸਰਕਾਰਾਂ ਕੱਲਾ ਕਹਿੰਦੇ ਨੇ ਲੋਗੋ ਹੋਇਆ ਹੈ ਚੇਂਜ ਤਾਂ ਹੀ ਤੁਹਾਨੂੰ ਕਹਿੰਦੇ ਆ ਬਾਬਿਓ ਅਕਾਲੀ ਦਲ ਜਿਹੜੀ ਵਿਚਾਰਧਾਰਾ ਨੂੰ ਮੰਨਦਾ ਤੇ ਬੀਜੇਪੀ ਦੀ ਵਿਚਾਰਧਾਰਾ ਵੇਖ ਲਓ ਬਾਬਿਓ ਬਾਦਲ ਸਾਹਿਬ ਮੀਟਿੰਗਾਂ ਕਰਦੇ ਗੱਠਜੋੜ ਦੇ ਵਾਸਤੇ ਕਹਿੰਦੇ ਜੀ ਮੁਕੱਦਰ ਜੀ ਕਹਿੰਦੇ ਇਸ ਕਰਕੇ ਛੱਡੋ ਇਹਨਾਂ ਦਾ ਖਹਿੜਾ ਪਛਤਾਵਾ ਹੀ ਪੱਲੇ ਪੈਣਾ ਵੋਟਾਂ ਪਾ ਕੇ ਜੀ ਤੇ ਮੁਕੱਦਰ ਜੀ ਕਹਿੰਦੇ ਭਾਰਜ ਬਾਈ ਮੇਰਾ ਇੱਕ ਸਵਾਲ ਏ ਤੇ ਹਾਂਜੀ ਉਹ ਸਵਾਲ ਕਰ ਹੀ ਗਏ ਸੈਣੀ ਸਾਹਿਬ ਦੇ ਨਾਲ ਗੱਲਬਾਤ ਭਾਰਜ ਮੇਰੇ ਕੋਲ ਸਮੇਂ ਦੀ ਦਿੱਕਤ ਹੈ ਮੈਂ ਜ਼ਿਆਦਾ ਗੱਲ ਨਹੀਂ ਕਰਨੀ ਕਹਿੰਦੇ ਜੀ ਤੇ ਭਾਰਜ ਬਾਈ ਜੀ ਤੇ ਮੁਕੱਦਰ ਜੀ ਕਹਿੰਦੇ ਆ ਜੁੜੇ ਹਾਂ ਭਾਰਜ ਬਾਈ ਜੀ ਹੁਣ 10 ਮਿੰਟ ਬਾਅਦ ਗੱਲ ਕਰਦੇ ਹਾਂ ਅਸਲ ਦੇ ਵਿੱਚ ਮੇਰਾ ਸਵਾਲ ਸੈਣੀ ਬਾਈ ਜੀ ਨੂੰ ਸੀ ਕਹਿੰਦੇ ਜੀ ਤੇ ਉਹ ਗੱਲਬਾਤ ਹੋ ਗਈ ਸੀ ਜੀ ਪਹਿਲਾਂ ਤੇ ਜੀ ਮੁਕੱਦਰ ਵੀਰ ਜੀ ਸੈਣੀ ਸਾਹਿਬ ਕਹਿੰਦੇ ਨੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਵਿਚਾਰ ਰਾਜਨ ਜੀ ਤੇ ਭਾਸ਼ਾ ਜੇ ਕੋਈ ਵੀ ਸਿੱਖ ਸਕਦਾ ਹੋਵੇ ਤਾਂ ਚਾਹੀਦਾ ਹੈ ਉਹਨੂੰ ਸਿੱਖਣੀ ਔਜਲਾ ਸਾਹਿਬ ਲਿਖਦੇ ਨੇ ਐਪਰੀਸ਼ੀਏਟ ਕਰਦੇ ਆ ਮੁਕੱਦਰ ਜੀ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਬਸ ਗੱਲ ਖਤਮ ਜਦੋਂ ਛੋਟੀਆਂ ਛੋਟੀਆਂ ਗੱਲਾਂ ਛੋਟੇ ਛੋਟੇ ਪਰਿਵਾਰਾਂ ਦੇ ਪੈਂਦੀਆਂ ਨੇ ਬਾਈ ਜੀ ਫਿਰ ਕੋਈ ਬਾਤ ਪੁੱਛਣ ਵਾਲਾ ਨਹੀਂ ਹੁੰਦਾ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਸਤਿ ਸ੍ਰੀ ਅਕਾਲ ਕੋਈ ਨਹੀਂ ਕੋਈ ਨਾ ਕੋਈ ਕਹਿੰਦੇ ਵਿਜੇ ਤਲਾਪਥੀ ਪੈਦਾ ਹੋ ਜਾਂਦਾ ਹੈ ਜੀ ਤੇ ਮੁਕੱਦਰ ਜੀ ਕਹਿੰਦੇ ਭਾਣਾ ਮੰਨ ਲੈਣਾ ਬਾਬਿਓ ਬਸ ਕਹਾਣੀ ਇੰਨੀ ਕੋਈ ਹੈ ਕਹਿੰਦੇ ਮੁਕੱਦਰ ਕਹਿੰਦੇ ਜੀ ਸੈਣੀ ਬਾਈ ਜੀ ਪਿਆਰਿਓ ਸਵਾਲ ਮਨ ਦੇ ਵਿੱਚ ਉੱਠ ਪੈਂਦਾ ਤੇ ਪੁੱਛ ਲੈਂਦੇ ਆ ਜੀ ਲਵ ਜੋ ਜੀ ਨਹੀਂ ਨਹੀਂ ਕਰਨੇ ਚਾਹੀਦੇ ਨੇ ਜੀ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਤਾਂ ਹੀ ਫਿਰ ਗੱਲਬਾਤ ਹੁੰਦੀ ਅੱਗੇ ਰਾਜਨ ਜੀ ਕਹਿੰਦੇ ਆ ਲਵ ਜੂ ਬ੍ਰਦਰ ਔਜਲਾ ਸਾਹਿਬ ਕਹਿੰਦੇ ਇਕਬਾਲ ਮੰਗੜ ਜੀ ਜੀਆਂ ਨੂੰ ਜੀ ਆਵਾਜ਼ ਸੁਣਨੇ ਨੂੰ ਮਿਲੀ ਹੈ ਕਹਿੰਦੇ ਜੀ ਐਪਰੀਸ਼ੀਏਟ ਕਰਦੇ ਨੇ ਜੀਆਂ ਨੂੰ ਜੀ ਕਹਿੰਦੇ ਆ ਔਰ ਨਾਲ ਕਹਿੰਦੇ ਨੇ ਸਾਡੇ ਨਾਲੋਂ $2 ਮਹਿੰਗੀ ਹੈ ਜੀ ਹੋ ਤੁਹਾਡੇ ਜਿਹੜੀ ਹੈ ਇਕਬਾਲ ਜੀ ਗੈਸ ਜਿਹੜੀ ਹੈ ਆਪਣੇ ਔਜਲਾ ਸਾਹਿਬ ਮਿਸ਼ੀਗਨ ਤੋਂ ਤੇ ਨਾਲ ਲਿਖਦੇ ਨੇ ਪੈਟਰੋਲ ਨੂੰ ਗੈਸ ਕਹਿੰਦੇ ਹਨ ਇੱਥੇ ਜੀ ਹਾਂਜੀ ਬਿਲਕੁਲ ਅਮਰੀਕਾ ਤੁਸੀਂ ਦਰੁਸਤ ਕੀਤਾ ਸ਼ੁਕਰੀਆ ਤੇ ਬਾਈ ਜੀ ਸੁਣਦੇ ਹੀ ਪਏ ਸੀਗੇ ਤੇ ਔਜਲਾ ਸਾਹਿਬ ਕਹਿੰਦੇ ਵੀਰ ਜੀ ਗਲਤ ਸਮਝ ਰਹੇ ਹਾਂ ਜੀ ਇਕਬਾਲ ਜੀ ਕਹਿੰਦੇ ਹਾਂਜੀ ਜੀ ਤੇ ਇਕਬਾਲ ਜੀ ਨੇ ਲਿਖਿਆ ਥੈਂਕ ਯੂ ਔਜਲਾ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਇਕਬਾਲ ਭੈਣ ਜੀ ਤਾਂ ਪੈਟਰੋਲ ਦੀ ਗੱਲ ਕਰਦੇ ਸੀ ਉੱਥੇ ਗੈਸ ਕਹਿੰਦੇ ਨੇ ਜੀ ਹਾਂਜੀ ਬਿਲਕੁਲ ਜੀ ਤੇ ਆਪਣੇ ਮੀਡੀਆ ਪੰਜਾਬ ਲਿਖਦੇ ਨੇ ਜੀ ਆਜ਼ਾਦ ਨਿਊਜ਼ ਤੋਂ ਮੋਦੀ ਮੋਦੀ ਕਹਿੰਦੇ ਨੇ ਜੀ ਤੇ ਮੋਦੀ ਹੈ ਤਾਂ ਕਹਿੰਦੇ ਮੁਮਕਿਨ ਹੈ ਜੀ ਇਹ ਤੁਹਾਡੇ ਸਾਂਝੇ ਕਰ ਹੀ ਦਿੱਤੇ ਆ ਜੀ ਕਮੈਂਟ ਜਿਹੜੇ ਆਏ ਨੇ ਤੇ ਰਾਮ ਬਾਬਾ ਸਿੱਧੂ ਸਾਹਿਬ ਇਟਲੀ ਪਹੁੰਚ ਚੁੱਕੇ ਨੇ ਤੇ ਥੈਂਕ ਯੂ ਕਹਿੰਦੇ ਆ ਰੈਸਟ ਕਰੋ ਕਹਿੰਦੇ ਜੀ ਲਓ ਜੀ ਤੁਹਾਡੀ ਮੰਨ ਲੈਂਦੇ ਆ ਬਾਈ ਜੀ ਤੇ ਹੁਣ ਕਰਦੇ ਆਪਾਂ ਰੈਸਟ ਤੇ ਆਪਣੇ ਕੋਲ ਸਮਾਂ ਰਹਿ ਗਿਆ 3-4 ਮਿੰਟ ਦਾ ਸੁਨੇਹੇ ਵੀ ਤੁਹਾਡੇ ਸਾਂਝੇ ਕਰ ਦਿੱਤੇ ਆ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਜਦੋਂ ਦੇ ਵੀ ਜੁੜੇ ਹੋਏ ਹੋ ਸ਼ੁਰੂ ਤੋਂ ਲੈ ਕੇ ਵਿੱਚੋਂ ਜੁੜੇ ਹੋ ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਸੁਣਨ ਦੇ ਲਈ ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਓ ਕਰੋ ਇਹ ਜ਼ਰੂਰ ਬੇਨਤੀ ਹੁੰਦੀ ਹੈ ਤੇ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਦੁਆਬਾ ਰੇਡੀਓ ਦੀ ਸਰਚ ਕਰ ਸਕਦੇ ਹੋ ਗੂਗਲ ਦੇ ਉੱਤੇ ਜਾ ਕੇ ਵੀ ਤੇ ਉੱਥੇ ਵੀ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਤੇ ਯੂਟਿਊਬ ਦੇ ਉੱਤੇ ਜਾ ਕੇ ਫੇਸਬੁੱਕ ਦੇ ਉੱਤੇ ਜਾ ਕੇ ਓਫੀਸ਼ੀਅਲ ਜਿਹੜਾ ਪੇਜ ਹੈ ਤੇ ਟੈਲੀਗ੍ਰਾਮ ਦੇ ਵਿੱਚ ਵੀ ਜਾ ਕੇ ਤੇ ਜਿਹੜੇ ਦੋਸਤ ਅਜੇ ਗਰੁੱਪ ਦੇ ਵਿੱਚ ਸ਼ਾਮਲ ਨਹੀਂ ਹੋਏ ਹੋਣਾ ਚਾਹੁੰਦੇ ਨੇ ਤਾਂ ਉਹ +358449761619 ਬਾਰ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਆਪਣਾ ਪਿਆਰਾ ਜਿਹਾ ਨਾਮ ਲਿਖ ਕੇ ਤੇ ਨੰਬਰ ਭੇਜ ਸਕਦੇ ਨੇ ਤੇ ਥੱਲੇ ਲਿਖ ਦਿਓ ਕਿ ਗਰੁੱਪ ਦੇ ਵਿੱਚ ਸ਼ਾਮਲ ਕਰ ਲਓ ਉਹ ਚ ਵਾਧੂ ਕੋਈ ਸੁਨੇਹਾ ਨਹੀਂ ਹੁੰਦਾ ਸਿਰਫ ਤੇ ਸਿਰਫ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਤੇ ਪ੍ਰੋਗਰਾਮ ਦਾ ਲਿੰਕ ਹੁੰਦਾ ਲਾਈਵ ਦਾ ਹੋਰ ਕੁਝ ਜੀ ਉਹਦੇ ਵਿੱਚ ਐਕਸਟਰਾ ਪਾਇਆ ਜਾਂਦਾ ਜੀ ਤੇ ਮੈਨੂੰ ਦਿਓ ਆਗਿਆ ਦੋਸਤੋ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੁੰਦੀ ਹੈ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਕੀ ਇਸ ਦੇ ਨਾਲ ਹੀ ਹੈ ਜੀ ਸਤਿ ਸ੍ਰੀ ਅਕਾਲ ਕੱਲ ਨੂੰ ਮਿਲਦੇ ਹਾਂ ਭਾਰਤੀ ਸਮਾਂ 9:30 ਵਜੇ ਇਹ ਗੀਤ ਕੀ ਕਹਿੰਦਾ ਇਸ ਨੂੰ ਸੁਣੋ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ

0: ದ್ವಾಪರ್ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ ਵੱਧ ਤੋਂ ਵੱਧ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ
1: ਜੀ,
2: ਉਹਦੇ ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ ਦੇ
2: ਦੋ।
1: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ
2: ਨਹੀਂ
1: ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ
1: ਜਿਹੜਾ
2: ਜੀ ਸਰ।
1: ਹੈਗਾ
2: ਹਾਂਜੀ, ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈਰ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ, ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
1: ਅੱਛਾ ਜੀ
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ, ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ।
2: ਹਾਂਜੀ
1: ਇਹਦਾ ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣਾ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आते ने नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा
2: ਅਸੀਂ
1: जी
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀ�ं ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
2: ਹੈ
1: जी हाँ जी
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: हाँ जी
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
2: ਅਸੀਂ
1: जी
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: हाँ
2: ਜਿੱਦਾਂ
1: जी
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: अच्छा जी
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: हाँ
2: ਸਾਨੂੰ ਉਹਦੇ
1: जी
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
2: ਤਾਂ
1: जी
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
2: ਲਈਏ।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़कियां लई विशेष कोर्स ने जां यही कोर्स उन्हां लई हैगे ने?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: अच्छा जी
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: अच्छा
2: ਤੇ
1: जी
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: हाँ
2: ਕਿ
1: जी
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: हाँ
2: ਠੀਕ
1: जी
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ,
1: अच्छा
2: ਬਟ
1: जी
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: अच्छा जी
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: अच्छा
2: ਕਿ
1: जी
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: हाँ जी
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: अच्छा जी
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੇ ਅੱਜ 8 ਮਈ 2025 ਦਾ ਦਿਹਾੜਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਖੁੱਲੀਆਂ ਗੱਲਾਂ ਬਾਤਾਂ। ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ, ਦੇਸ਼ ਭੇਤ ਦੀਆਂ ਖ਼ਬਰਾਂ ਤੇ ਹੋਰ ਸਾਂਝ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ ਤੇ ਨਾਲ ਦੀ ਨਾਲ ਅੱਜ ਨਵੇਂ ਨਾਵਲ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਰਹੇਗੀ, ਜੋ ਨਾਵਲ ਬੜਾ ਅਹਿਮੀਅਤ ਰੱਖਦਾ ਹੈ, ਖਾਸ ਕਰਕੇ ਪੰਜਾਬ ਦੇ ਨਾਲ ਵੀ। ਜੇ ਸਮਾਂ ਇਜਾਜ਼ਤ ਦੇਵੇ ਤਾਂ ਜ਼ਰੂਰ ਉਹਦੀ ਸ਼ੁਰੂਆਤ ਕਰਾਂਗੇ, ਕੁਝ ਅੰਸ਼ ਸ਼ੁਰੂਆਤ ਦੇ ਉਹਦੇ ਨੇ ਜ਼ਿਕਰ ਕਰਾਂਗੇ। ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਜਿਹੜਾ ਪਿਛੋਕੜ ਹੈ, ਇਤਿਹਾਸ ਹੈ, ਉਹਦਾ ਜ਼ਿਕਰ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ। ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦੇਸ਼ ਭੇਤ ਦੀਆਂ ਖ਼ਬਰਾਂ ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਜਿਹੜੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਸ ਦੇ ਰਾਹੀਂ ਜ਼ਰੂਰ ਦੱਸਣਾ ਤੇ ਮੈਂ ਵੀ ਇੱਧਰੋਂ ਚੈੱਕ ਕਰਨ ਲੱਗਿਆ ਹੋਇਆ। ਹਾਂਜੀ, ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੈ ਜੀ, ਓਕੇ ਹੈ ਜੀ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 9 46 19 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲਓ ਦੋਸਤੋ, ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ। ਬਹੁਤ ਸਾਰੇ ਦੋਸਤ, ਸੱਜਣ, ਮਿੱਤਰ, ਸੁਨੇਹੇ ਵੀ ਆਉਣ ਲੱਗ ਪਏ ਨੇ ਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ ਪਿਆਰ ਮੁਹੱਬਤ ਲਈ। ਤੇ ਖਿੱਚ ਕੇ ਰੱਖੋ ਜੀ, ਕਹਿੰਦੇ ਲੇਟ ਚੱਲ ਰਹੀ ਹੈ ਗੱਡੀ ਜੀ। ਹਾਂਜੀ, ਆਵਾਜ਼ ਓਕੇ ਹੈ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ ਸਭ ਨੂੰ। ਸਤਨਾਮ ਸਿੰਘ ਜਾਣੀਆਂ ਚੱਲ ਜੇ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਅੰਗਰੇਜ਼ ਜੀ ਜੁੜੇ ਹੋਏ ਨੇ, ਲਾਈਕ ਨੰਬਰ 4 ਕਹਿੰਦੇ ਨੇ ਜੀ। ਤੇ ਲੋ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਕਰਦੇ ਹਾਂ ਸ਼ੁਰੂਆਤ ਫਿਰ। ਕਹਿੰਦੇ ਨੇ ਕਿ ਦੁੱਖ ਜਾਂ ਮੁਸੀਬਤ ਦੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਵਾਲੇ ਇਨਸਾਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ, ਉਹਨਾਂ ਦੇ ਨਾਂ ਇਤਿਹਾਸ ਦੇ ਵਿੱਚ ਲਿਖੇ ਜਾਂਦੇ ਨੇ। 8 ਮਈ 1886 ਦਾ ਸਮਾਂ ਯਾਦ ਕਰਦੇ ਹਾਂ। ਐਟਲਾਂਟਾ ਦੇ ਵਿੱਚ ਫਾਰਮਾਸਿਸਟ ਜੌਹਨ ਪੈਰਮਪਟਨ ਨੇ ਜਿਹੜਾ ਸੀ ਕੋਕਾ ਕੋਲਾ ਦਵਾਈ ਦੇ ਤੌਰ ਦੇ ਉੱਤੇ ਪਹਿਲੀ ਵਾਰ ਜਿਹੜਾ ਸੀ ਉਹਨੂੰ ਵੇਚਿਆ ਸੀ। ਤੇ ਕਈ ਵਾਰੀ ਜਦੋਂ ਇਹਨਾਂ ਮੁਲਕਾਂ ਦਾ ਪਿਛੋਕੜ ਲੱਭਦੇ ਹਾਂ, ਦੇਖਦੇ ਹਾਂ ਇਹਨਾਂ ਮੁਲਕਾਂ ਦੇ ਵਿੱਚ, ਅਸਲ ਦੇ ਵਿੱਚ ਜਦੋਂ ਕੋਕਾ ਕੋਲਾ ਦਾ ਜ਼ਿਕਰ ਆਉਂਦਾ ਹੈ ਤਾਂ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਮੈਡੀਕਲ ਸਟੋਰ ਦੇ ਉੱਤੇ ਜਿਹੜਾ ਸੀ ਇਹਨੂੰ ਮਿਲਦਾ ਸੀਗਾ। ਆਮ ਜਿਹੜਾ ਹੁਣ ਤਾਂ ਲੋਕ ਕੋਕਾ ਕੋਲਾ ਨੂੰ ਮਤਲਬ ਕਿ ਬੋਤਲ ਬੋਤਲ ਢਕਾਰ ਜਾਂਦੇ ਆ, ਪਰ ਪਹਿਲਾਂ ਇਹ ਮੈਡੀਸਨ ਦੇ ਤੌਰ ਦੇ ਉੱਤੇ ਲਈ ਜਾਂਦੀ ਸੀ। ਤੇ ਜਦੋਂ ਇਹਨਾਂ ਮੁਲਕਾਂ ਦਾ ਪਿਛੋਕੜ ਦੀ ਗੱਲ ਆਈ ਹੈ ਤਾਂ ਇੱਥੇ ਪੜ੍ਹਨ ਨੂੰ ਜ਼ਰੂਰ ਮਿਲ ਜਾਂਦਾ ਇਹਨਾਂ ਮੁਲਕਾਂ ਦੇ ਵਿੱਚ ਕਿ ਅਸਲ ਦੇ ਵਿੱਚ ਕੋਕਾ ਕੋਲਾ ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀ। ਤੇ ਉਹ ਫਿਰ ਹੌਲੀ ਹੌਲੀ ਹੁਣ ਆਮ ਲੋਕਾਂ ਦੇ ਵਿੱਚ ਜਿਹੜਾ ਇੱਕ ਆਮ ਚੀਜ਼ ਬਣ ਕੇ ਰਹਿ ਗਿਆ, ਨਹੀਂ ਤਾਂ ਡਾਕਟਰ ਦੀ ਪਰਮਿਸ਼ਨ ਤੋਂ ਬਗੈਰ ਇਹਨੂੰ ਨਹੀਂ ਦਿੱਤਾ ਜਾਂਦਾ ਸੀ। 1899 ਦੇ ਵਿੱਚ ਵਾਸੂਦੇਵ ਚਾਪੇਕਰ ਦੀ ਸ਼ਹੀਦੀ ਹੁੰਦੀ ਹੈ। 1915 ਦੇ ਵਿੱਚ ਵਾਇਸ ਰਾਏ ਲਾਰਡ ਹਾਰਕਿੰਗ ਤੇ ਦਿੱਲੀ ਵਿਖੇ ਜਿਹੜਾ ਸੀ ਬੰਬ ਸੁੱਟਣ ਦੇ ਕੇਸ ਦੇ ਵਿੱਚ ਭਾਈ ਬਾਲ ਮੁਕੰਦ ਕਰਿਆਲਾ ਜੇਲਮ ਨੂੰ ਜਿਹੜੇ ਸੀ ਅੰਬਾਲਾ ਜੇਲ, ਅਵਧ ਬਿਹਾਰੀ ਤੇ ਮਾਸਟਰ ਅਮੀਰ ਚੰਦ ਹੁਣਾਂ ਨੂੰ ਦਿੱਲੀ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। 1945 ਦੇ ਵਿੱਚ ਜਰਮਨੀ ਦੇ ਵੱਲੋਂ ਆਤਮ ਸਮਰਪਣ ਕਰਨ ਦੇ ਉੱਤੇ ਦੂਜਾ ਵਿਸ਼ਵ ਯੁੱਧ ਖਤਮ ਹੋਇਆ। 1962 ਦੇ ਵਿੱਚ ਕਲਕੱਤਾ 'ਚ ਰਵਿੰਦਰ ਭਾਰਤੀ ਵਿਸ਼ਵ ਵਿਦਿਆਲਿਆ ਦੀ ਜਿਹੜੀ ਸਥਾਪਨਾ ਕੀਤੀ ਗਈ ਤੇ 1980 ਦੇ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਸਮਾਲ ਪੋਕਸ ਜਿਹੜਾ ਯਾਨੀ ਕਿ ਚੇਚਕ ਜਿਹੜੀ ਹੈ ਸਮਾਲ ਪੋਕਸ ਜਿਹੜੇ ਨੇ ਚੇਚਕ ਖਤਮ ਹੋਣ ਦਾ ਜਿਹੜਾ ਸੀ ਐਲਾਨ ਕੀਤਾ ਸੀ। ਤੇ ਵਿਸ਼ਵ ਰੈੱਡ ਕਰਾਸ ਦਿਵਸ ਜਿਹੜਾ ਅੱਜ ਦੁਨੀਆਂ ਦੇ ਵਿੱਚ ਮਨਾਇਆ ਜਾ ਰਿਹਾ, ਵਿਸ਼ਵ ਥੈਲੇ ਸੀਮੀਆਂ ਦਿਵਸ ਵੀ ਇਹਨੂੰ ਜਿਹੜਾ ਕਿਹਾ ਜਾਂਦਾ ਹੈ। ਪਰ ਪੰਜਾਬ ਦੇ ਵਿੱਚ ਸਾਡੇ ਧਰਮ ਦੇ ਦੌਰਾਨ ਜਦੋਂ ਰੈੱਡ ਕਰਾਸ ਦੀ ਗੱਲ ਆਉਂਦੀ ਹੈ ਤਾਂ ਕਨਈਆ ਜੀ ਦਾ ਜ਼ਿਕਰ ਪਹਿਲਾਂ ਆ ਜਾਂਦਾ ਹੈ। ਹਰ ਸਾਲ 8 ਮਈ ਦਾ ਦਿਹਾੜਾ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਭਾਰਤ ਦੇ ਵਿੱਚ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਜੋ ਕਿ 8 ਮਈ 1828
ਤੇ 30 ਅਕਤੂਬਰ 1910 ਦਾ ਉਹਨਾਂ ਦਾ ਸਫ਼ਰ ਹੈ। ਜਨਮ ਉਹਨਾਂ ਦਾ 8 ਮਈ ਦਾ ਹੈ ਤੇ 30 ਅਕਤੂਬਰ 1910 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿੰਦੇ ਆ। 1828 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਉਹਨਾਂ ਦੇ ਜਨਮ ਦੇ ਮੌਕੇ ਵਰਲਡ ਰੈੱਡ ਕਰਾਸ ਰੈੱਡ ਕਿਰੀਸੈਟ ਡੇ ਜਿਹੜਾ ਵਜੋਂ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਖੁਸ਼ੀ ਅਤੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ। ਵਲੰਟੀਅਰਸ ਜਿਹੜੇ ਨੇ ਵਲੰਟਰਿਜ਼ਮ ਭਾਵ ਸਵੈ ਸੇਵਾ ਰੈੱਡ ਕਰਾਸ ਦੇ 7 ਸੁਨਹਿਰੀ ਅਸੂਲਾਂ ਦੇ ਵਿੱਚੋਂ ਇੱਕ ਹੈ। ਰੈੱਡ ਕਰਾਸ ਇੱਕ ਸਵੈ ਸੇਵਕਾਂ ਦਾ ਹੀ ਜਥੇਬੰਦੀ ਹੈ। ਇਸ ਦੇ ਸਮੁੱਚੇ ਕੰਮ ਦਾ ਧੁਰਾ ਹੀ ਸਵੈ ਸੇਵਾ ਹੈ। ਦੁੱਖ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ, ਰੈੱਡ ਕਰਾਸ ਦਾ ਕੰਮ ਬਿਨਾਂ ਕਿਸੇ ਭੇਦਭਾਵ ਦੇ ਦੁਖੀ ਮਾਨਵਤਾ ਦੀ ਜਿਹੜੀ ਹੈ ਹਰ ਥਾਂ ਦੇ ਉੱਤੇ ਸੇਵਾ ਕਰਨਾ ਹੈ। ਇਸ ਦੀ ਇਹ ਸੇਵਾ ਨਿਰਸਵਾਰਥ ਕਹਿੰਦੇ ਹੁੰਦੀ ਹੈ, ਕਹਿੰਦੇ ਨੇ। ਰੈੱਡ ਕਰਾਸ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਲਾਲਚ ਨਹੀਂ, ਕਹਿੰਦੇ। ਸੇਵਾ ਦੇ ਕੰਮ ਤੋਂ ਰੈੱਡ ਕਰਾਸ ਆਪਣੇ ਲਈ, ਆਪਣੀ ਜਥੇਬੰਦੀ ਦੇ ਲਈ ਕੋਈ ਵੀ ਲਾਭ ਪ੍ਰਾਪਤ ਨਹੀਂ ਕਰਦੀ। ਰੈੱਡ ਕਰਾਸ ਸੰਸਥਾਵਾਂ ਦਾ ਵਿਸ਼ਵ ਦੇ ਲਗਭਗ 1990 ਦੇਸ਼ਾਂ ਦੇ ਵਿੱਚ ਬਹੁਤ ਵੱਡਾ ਦਾਇਰਾ ਹੈ ਤੇ ਸੰਸਾਰ ਭਰ ਦੇ ਵਿੱਚ ਕਰੋੜਾਂ ਲੋਕ ਇਨ੍ਹਾਂ ਦੇ ਨਾਲ ਜੁੜੇ ਹੋਏ ਨੇ। ਇਨ੍ਹਾਂ ਸਵੈ ਸੇਵਕਾਂ ਸਦਕਾ ਹੀ ਰੈੱਡ ਕਰਾਸ ਦਾ ਸੇਵਾ ਦਾ ਕੰਮ ਸਾਰੇ ਸੰਸਾਰ ਦੇ ਵਿੱਚ ਚੱਲ ਰਿਹਾ। ਜਿਵੇਂ ਕਿ ਸਾਡੇ ਇੱਥੇ ਜਿਹੜੇ ਨੇ ਸੈਕਿੰਡ ਹੈਂਡ ਸਟੋਰ ਨੇ ਕੁਝ, ਜਿਨ੍ਹਾਂ ਨੂੰ ਨਿਰਧਾਰਿਤ ਕੀਤਾ ਹੈ, ਉਹਨਾਂ ਦੇ ਵਿੱਚ ਵਲੰਟੀਅਰ ਕੰਮ ਵੀ ਕਰਦੇ ਆ। ਫਿਰ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੀ ਉੱਥੋਂ ਕਰਿੰਦੇ ਭੇਜੇ ਜਾਂਦੇ ਆ ਕੰਮ ਕਾਰ ਦੇ ਲਈ, ਹੈਲਪ ਦੇ ਲਈ। ਤੇ ਉੱਥੇ ਜਿਹੜਾ ਡਿਜ਼ਾਸਟਰ

ਰੈੱਡ ਕਰਾਸ ਸੁਸਾਇਟੀ ਦੇ ਦੇਸ਼ ਭਰ ਦੇ ਵਿਚ 40,000 ਦੇ ਲਗਭਗ ਵਲੰਟੀਅਰ ਜਿਹੜੇ ਨੇ ਤੇ 550 ਤੋਂ ਵੱਧ ਜ਼ਿਲ੍ਹਿਆਂ ਦੇ ਵਿਚ ਸਹਾਇਤਾ ਸੇਵਾਵਾਂ ਦੇ ਰਹੇ ਨੇ। ਕੋਵਿਡ 19 ਦੇ ਸੰਕਟ ਦੇ ਦੌਰਾਨ ਪੰਜਾਬ ਰਾਜ ਰੈੱਡ ਕਰਾਸ ਦੀਆਂ ਜਿਹੜੀਆਂ ਜ਼ਿਲ੍ਹਾ ਸ਼ਾਖਾਵਾਂ ਦੇ ਵਲੰਟੀਅਰਸ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸੁੱਕਾ ਰਾਸ਼ਨ, ਤਿਆਰ ਕੀਤੇ ਹੋਏ ਖਾਣੇ ਦੇ ਪੈਕਟਸ, ਮਰੀਜ਼ਾਂ ਦੇ ਲਈ ਦਵਾਈਆਂ, ਆਈਸੋਲੇਸ਼ਨ ਸੈਂਟਰ ਦੇ ਲਈ ਬਿਲਡਿੰਗਸ ਦੀਆਂ ਜਿਹੜੀਆਂ ਹੋਰ ਲੋੜੀਂਦੀਆਂ ਸਮਾਨ ਜਾਂ ਚੀਜ਼ਾਂ ਨੇ, ਫੈਮਿਲੀਜ਼ ਦੇ ਲਈ ਹਾਈਜੈਨਿਕ ਜਿਹੜਾ ਕਿੱਟਸ, ਹੈਲਥ ਵਰਕਰਸ ਦੇ ਲਈ PPE ਕਿੱਟਸ, ਐਂਬੂਲੈਂਸ ਸੇਵਾਵਾਂ, ਸੈਨੀਟਾਈਜ਼ਰਸ, ਫੇਸ ਮਾਸਕ, ਗਲਵਜ਼, ਐਨੀਮਲ ਕੇਅਰ ਲਈ ਜਿਹੜਾ ਫੀਡ ਹੈ, ਹੈਂਡ ਵਾਸ਼ਿੰਗ ਕਿੱਟਸ, ਸੈਨੇਟਰੀ ਪੈਡਸ, ਇਨਫਰਾਰੈੱਡ ਥਰਮੋਮੀਟਰਸ ਤੇ ਖੂਨਦਾਨ ਸੇਵਾਵਾਂ ਪ੍ਰਦਾਨ ਕੀਤੀਆਂ। ਅੱਜ ਇਸ ਦਿਵਸ ਦੇ ਉੱਤੇ ਰੈੱਡ ਕਰਾਸ ਸੰਸਥਾ ਜਿਹੜੀ ਹੈ ਉਹਦੇ ਬਾਨੀ ਹੈਨਰੀ ਡਿਊਨਾ ਨੂੰ ਸ਼ਰਧਾ ਪੂਰਵਕ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਉਸਦੇ ਯਤਨਾਂ ਸਦਕਾ ਹੀ ਬੱਝਿਆ ਸੀ। ਉਸਨੇ ਭਾਵੇਂ ਸਾਰੀ ਉਮਰ ਮੁਸ਼ਕਲ ਹਾਲਾਤਾਂ ਦੇ ਵਿਚ ਕੱਟੀ, ਜਦੋਜਹਿਦ ਕੀਤੀ, ਪਰ ਮਨੁੱਖਤਾ ਦੀ ਸੇਵਾ ਹਰ ਪਲ ਉਸਦੇ ਜਿਹੜਾ ਸਾਹਮਣੇ ਰਹੀ ਹੈ। ਦੁਨੀਆਂ ਦੀ ਇਸ ਮਹਾਨ ਪਰ ਉਪਕਾਰੀ ਸੰਸਥਾ ਦਾ ਜਨਮ ਸਾਲਫਰੀਨੋ ਦੀ ਜੰਗ ਦੇ ਮੈਦਾਨ ਦੇ ਵਿਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਵਾਸੀ ਹੈਨਰੀ ਡਿਊਨਾ ਨੇ ਦੇ ਯਤਨਾਂ ਦੇ ਸਦਕਾ ਹੀ ਹੋਈ। 24 ਜੂਨ 1859 ਨੂੰ ਇਟਲੀ ਦੇ ਉੱਤਰੀ ਹਿੱਸੇ ਦੇ ਇਕ ਕਸਬੇ ਸਾਲਫਰੀਨੋ ਦੇ ਵਿਚ ਯੂਰਪ ਦੀ ਇਕ ਭਿਆਨਕ ਲੜਾਈ ਲੜੀ ਗਈ ਸੀ। ਹਰ ਪਾਸੇ ਫੱਟੜ ਸੈਨਿਕ ਤੜਫ ਰਹੇ ਨੇ, ਲਾਸ਼ਾਂ ਦੇ ਢੇਰ ਲੱਗੇ ਹੋਏ ਨੇ, 40,000 ਸੈਨਿਕ ਯੁੱਧ ਖੇਤਰ ਦੇ ਵਿਚ ਮੋਏ ਜਾਂ ਅੱਧ ਮੋਏ ਪਏ ਨੇ। ਪਾਣੀ ਦੀ ਇਕ ਇਕ ਬੂੰਦ ਦੇ ਲਈ ਜ਼ਖਮੀ ਸੈਨਿਕ ਕਰਾ ਰਹੇ ਨੇ, ਤੜਫ ਰਹੇ ਨੇ, ਤੇ ਉਨ੍ਹਾਂ ਦੀ ਮੱਲਮ ਪੱਟੀ ਕਰਨ ਵਾਲਾ ਜਾਂ ਉਨ੍ਹਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਨਹੀਂ ਸੀ। ਹੈਨਰੀ ਡਿਊਨਾ ਨੇ ਆਪਣੇ ਜੀਵਨ ਚ ਕਦੇ ਜੰਗ ਨਹੀਂ ਸੀ ਵੇਖੀ। ਇਹ ਸਭ ਕੁਝ ਵੇਖ ਕੇ ਉਸਦਾ ਦਿਲ ਜਿਹੜਾ ਪਸੀਜਿਆ ਜਾਂਦਾ ਤੇ ਹਿੱਲ ਗਿਆ। ਉਹ ਭਾਵੇਂ ਇਕੱਲਾ ਸੀ ਪਰ ਤੜਫ ਰਹੇ ਸੈਨਿਕਾਂ ਦੀ ਜਾਨ ਬਚਾਉਣ ਦੇ ਹਿੱਤ ਜੰਗ ਦੇ ਮੈਦਾਨ ਦੇ ਵਿਚ ਨਿੱਤਰ ਪੈਂਦਾ ਹੈ। ਉਹਨੇ ਇਟਲੀ ਦੇ ਵਿਚ ਕਸਬੇ ਕਾਂਸਟੀਲੀਅਨ ਦੇ ਪੁਰਸ਼, ਇਸਤਰੀਆਂ ਤੇ ਲੜਕੇ ਲੜਕੀਆਂ ਇਕੱਠੇ ਕੀਤੇ ਤੇ ਉਨ੍ਹਾਂ ਨੂੰ ਜ਼ਖਮੀਆਂ ਦੀ ਸੇਵਾ ਦੇ ਲਈ ਪ੍ਰੇਰਿਤ ਕੀਤਾ। ਇਨ੍ਹਾਂ ਸਵੈ ਸੇਵਕਾਂ ਦੇ ਪਾਸੋਂ ਡਿਊਨਾ ਨੇ ਇਹ ਜਿਹੜਾ ਪ੍ਰਣ ਲੈ ਲਿਆ ਉਥੋਂ ਕਿ ਉਹ ਫੱਟੜਾਂ ਦੀ ਜਿਹੜੀ ਸੇਵਾ ਕਰਦੇ ਸਮੇਂ ਕੌਮਾਂ ਦਾ ਭਿੰਨ ਭੇਦ ਜਿਹੜੀਆਂ ਕੌਮਾਂ ਨੇ ਉਨ੍ਹਾਂ ਦਾ ਕੋਈ ਵੀ ਭੇਦਭਾਵ ਨਹੀਂ ਕਰਨਗੇ, ਉਨ੍ਹਾਂ ਨੂੰ ਮਨੁੱਖ ਸਮਝ ਕੇ ਉਨ੍ਹਾਂ ਦੀ ਸੇਵਾ ਕਰਨਗੇ। ਉਸਨੇ ਇਟਲੀ ਦੇ ਵਸਨੀਕਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਦੀ ਬਿਨਾਂ ਕਿਸੇ ਭੇਦਭਾਵ ਦੇ ਦਿਨ ਰਾਤ ਸੇਵਾ ਸੰਭਾਲ ਕੀਤੀ ਤੇ ਮਾਨਵ ਜਾਤੀ ਦੀ ਸੇਵਾ ਦੇ ਲਈ ਨਵੇਂ ਦੌਰ ਦਾ ਜਿਹੜਾ ਆਰੰਭ ਕਰ ਦਿੱਤਾ, ਜਿਸਦਾ ਮੂਲ ਆਧਾਰ ਨਿਸ਼ਕਾਮ ਸੇਵਾ ਸੀ। ਭਾਰਤ ਦੇ ਵਿਚ ਰੈੱਡ ਕਰਾਸ ਸੰਸਥਾ ਭਾਰਤ ਸਰਕਾਰ ਦੇ ਐਕਟ 15 ਦੇ ਅਧੀਨ 1920 ਦੇ ਵਿਚ ਬਣੀ। ਅੱਜ ਸੰਸਾਰ ਦੇ ਲਗਭਗ ਹਰ ਮੁਲਕ ਦੇ ਵਿਚ ਰੈੱਡ ਕਰਾਸ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਨੇ ਤੇ ਰੈੱਡ ਕਰਾਸ ਸੰਸਥਾਵਾਂ ਦਾ ਮੁੱਖ ਉਦੇਸ਼ ਜਿੱਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ ਸੰਭਾਲ ਕਰਨਾ, ਉਥੇ ਪੀੜਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ ਵੀ ਇਸ ਸੰਸਥਾ ਦਾ ਮੁੱਖ ਮਹੱਤਵ ਹੈ। ਰੈੱਡ ਕਰਾਸ ਦੇ ਬਾਨੀ ਹੈਨਰੀ ਡਿਊਨਾ ਨੇ ਮਾਨਵ ਸੇਵਾ ਦੀ ਜੋ ਲਈ ਸੰਨ 1859 ਦੇ ਵਿਚ ਸਾਲਫਰੀਨੋ ਦੀ ਜੰਗ ਦੇ ਮੈਦਾਨ ਦੇ ਵਿਚ ਕੰਮ ਕਰਕੇ ਪਾਈ। ਹੈਨਰੀ ਡਿਊਨਾ ਤੋਂ 180 ਸਾਲ ਪਹਿਲਾਂ ਜਨਮੇ ਭਾਈ ਕਨੱਈਆ ਜੀ ਨੇ ਲਗਭਗ 225 ਸਦੀਆਂ ਪਹਿਲਾਂ ਪੰਜਾਬ ਦੀ ਪਵਿੱਤਰ ਨਗਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਨਾ ਕੋਈ ਬੈਰੀ ਨਾ ਹੀ ਬੇਗਾਨਾ ਦੇ ਸਿਧਾਂਤ ਦੇ ਉੱਤੇ ਚਲਦਿਆਂ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਤੇ ਮਰਮ ਪੱਟੀ ਜਿਹੜੀ ਕਰਕੇ ਇਸ ਸਥਿਤੀ ਸਿਧਾਂਤ ਦੀ ਜਿਹੜੀ ਨੀਂਹ ਰੱਖੀ ਸੀ। ਇਸ ਤਰ੍ਹਾਂ ਪੰਜਾਬ ਦੇ ਵਿਚ ਭਾਈ ਕਨੱਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਬਹੁਤ ਸਮਾਂ ਪਹਿਲਾਂ ਹੀ ਜਨਮ ਦੇ ਦਿੱਤਾ ਸੀ। ਮਨੁੱਖਤਾ ਦੀ ਖੂਬ ਸੇਵਾ ਕੀਤੀ। ਪੰਜਾਬ ਦੇ ਵਿਚ ਭਾਈ ਕਨੱਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਜਿਹੜਾ ਹੈ ਪਰਿਵਰਤਕ ਦੇ ਤੌਰ ਦੇ ਉੱਤੇ ਯਾਦ ਕੀਤਾ ਜਾਂਦਾ ਹੈ। ਭਾਈ ਕਨੱਈਆ ਜੀ ਤੇ ਹੈਨਰੀ ਡਿਊਨਾ ਦੇ ਆਦਰਸ਼ਾਂ ਦੇ ਨੇ ਜਿਹੜਾ ਸੀ ਦੁਨੀਆਂ ਭਰ ਦੇ ਕਰੋੜਾਂ ਸਵੈ ਸੇਵਕਾਂ ਨੂੰ ਰੈੱਡ ਕਰਾਸ ਸੰਸਥਾਵਾਂ ਜ਼ਰੀਏ ਏਕਤਾ ਤੇ ਸੇਵਾ ਦੇ ਧਾਗੇ ਦੇ ਨਾਲ ਬੰਨਿਆ ਹੋਇਆ। ਅੱਜ ਲੋੜ ਹੈ ਕਿ ਅਸੀਂ ਪੀੜਤ ਮਾਨਵਤਾ ਦੀ ਭਲਾਈ ਦੇ ਲਈ ਆਪਣੇ ਅੰਦਰ ਦੇ ਸਵੈ ਸੇਵਕ ਨੂੰ ਪਛਾਣੀਏ, ਅਜਿਹੀਆਂ ਮਾਨਵਤਾਵਾਦੀ ਸੰਸਥਾਵਾਂ ਨਾਲ ਜੁੜੀਏ ਤੇ ਸਮਾਜ ਸੇਵਾ ਦੇ ਇਸ ਦਾਇਰੇ ਨੂੰ ਹੋਰ ਵਿਸ਼ਾਲ ਕਰੀਏ ਤਾਂ ਜੋ ਦੁਖੀ ਮਾਨਵਤਾ ਦੀ ਸੇਵਾ ਦਾ ਸੰਦੇਸ਼ ਘਰ ਘਰ ਜਿਹੜਾ ਪਹੁੰਚਾਇਆ ਜਾ ਸਕੇ। ਲੋ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਰੈੱਡ ਕਰਾਸ ਦੇ ਉੱਤੇ ਤੇ ਹੁਣ ਚੱਲਦੇ ਆਪਾਂ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ 10-15 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਅੱਜ ਦੋਸਤੋ 8 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ

0: ਜੋ ਸਿੱਖ ਸਿਆਸਤ ਤੇ ਸੂਬੇ ਦੀ ਸਿਆਸਤ ਦੇ ਵਿੱਚ ਵਾਪਰ ਰਿਹਾ ਦੇ ਦਿੱਤਾ ਹੈ ਜੀ। 15 ਦਿਨਾਂ ਦਾ ਅਲਟੀਮੇਟਮ ਜਥੇਦਾਰ ਸਾਹਿਬ ਨੇ ਈਡੀ ਰੇਡਸ ਦੇ ਵਿੱਚ ਖੁੱਲ੍ਹੇ ਹੈ ਭੇਦ, ਕੁਝ ਹੇਰ ਫੇਰ ਵੀ ਲੱਗਦਾ ਹੈ। ਸੰਦੀਪ ਪਾਠਕ ਸਾਹਿਬ ਦੀ ਜਿਹੜੀ ਐਫ ਆਈ ਆਰ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕੁਝ ਡਰਾਮਾ ਜਾਂ ਕੁਝ ਨਾ ਕੁਝ ਚੱਲ ਰਿਹਾ ਤੇ ਉਹ ਆਪਣੀ ਐਫ ਆਈ ਆਰ ਦੀ ਮੰਗ ਕਰ ਰਹੇ ਨੇ ਪਰ ਨਜ਼ਰ ਕੁਝ ਨਹੀਂ ਆਉਂਦਾ। ਦੂਸਰੇ ਪਾਸੇ ਟਰੰਪ ਦੇ ਨਵੇਂ ਫੈਸਲੇ ਆਏ ਨੇ ਇਮੀਗ੍ਰੇਸ਼ਨ ਦੇ ਵਿੱਚ ਵੀ ਤੇ ਇਸੇ ਤਰ੍ਹਾਂ ਹੀ ਇੰਦੂਸ ਯਾਨੀ ਕਿ ਭਾਰਤ ਜਿਹੜਾ ਜਲ ਸੰਧੀ ਹੈ ਆਪਣਾ ਸਿੰਧੂ ਘਾਟੀ ਜਾਂ ਸਿੰਧੂ ਨਦੀ ਦਾ ਜਿਹੜਾ ਪਾਣੀ ਦੀ ਗੱਲ ਹੈ ਭਾਰਤ ਨੇ ਬਿਆਨ ਦਿੱਤਾ ਉਹਦੇ ਉੱਤੇ ਤੇ ਉਹਦਾ ਜ਼ਿਕਰ ਵੀ ਕਰਦੇ ਹਾਂ ਤੇ ਹੋਰ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਵੀ ਵੱਧਦੇ ਹਾਂ। ਸੀਐਮ ਭਗਵੰਤ ਮਾਨ ਦੀ ਜਿਹੜੀ ਹੈ ਸ਼ੁਕਰਾਨਾ ਯਾਤਰਾ ਦੇ ਦੌਰਾਨ ਵਿਵਾਦ ਉੱਠ ਰਹੇ ਨੇ ਬੇਅਦਬੀ ਕਾਨੂੰਨਾਂ ਦੇ ਉੱਤੇ ਜਥੇਦਾਰ ਗੜਗੜਜ ਹੋਣਾ ਦਾ 15 ਦਿਨਾਂ ਦਾ ਅਲਟੀਮੇਟਮ ਜਾਂ ਕਹਿੰਦੇ ਕਾਨੂੰਨ ਬਦਲ ਲਓ ਤੇ ਜਾਂ ਇਹਦੇ ਵਿੱਚ ਵਿਸ਼ੇਸ਼ ਸੈਸ਼ਨ ਬੁਲਾ ਕੇ ਇਸ ਨੂੰ ਪੂਰਾ ਰੱਦ ਕਰ ਦਿਓ। ਈਡੀ ਛਾਪਿਆ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਧਦੀ ਗਰਮੀ ਵੀ ਦਿਖ ਰਹੀ ਹੈ। ਸੰਦੀਪ ਪਾਠਕ ਮਾਮਲੇ ਦੇ ਉੱਤੇ ਵੱਡੇ ਸਵਾਲ ਜਿਹੜੇ ਖੜੇ ਹੋਏ ਹੋਏ ਨੇ, ਕੁਝ ਕੋਰਟ ਦੇ ਫੈਸਲੇ ਨੇ ਉਹਦੇ ਉੱਤੇ ਤੇ ਉਹਦਾ ਵੀ ਜ਼ਿਕਰ ਕਰਦੇ ਹਾਂ। ਇਸ ਦੇ ਨਾਲ ਹੀ ਪਾਕਿਸਤਾਨ ਦੇ ਉਹ ਜਿਹੜਾ ਤਣਾਅ ਭਰੇ ਹਾਲਾਤ ਨੇ ਤੇ ਅੱਜ ਉੱਥੇ ਵਿਸਫੋਟਕ ਹੋਏ ਹੈ। ਸਿੰਧੂ ਜਲ ਸੰਧੀ ਦੇ ਉੱਤੇ ਭਾਰਤ ਦਾ ਸਖ਼ਤ ਰੁੱਖ ਹੈ ਕਿ ਜਿੰਨਾ ਚਿਰ ਤੁਸੀਂ ਦਹਿਸ਼ਤਗਰਦੀ ਖਤਮ ਨਹੀਂ ਕਰੋਗੇ ਤੇ ਉਨਾ ਚਿਰ ਪਾਣੀ ਜਿਹੜਾ ਇਸੇ ਤਰ੍ਹਾਂ ਬੰਦ ਰਹੇਗਾ। ਬ੍ਰਿਟੇਨ ਦੀਆਂ ਚੋਣਾਂ ਦੇ ਵਿੱਚ ਲੇਬਰ ਪਾਰਟੀ ਨੂੰ ਝਟਕਾ ਲੱਗਿਆ ਤੇ ਉਹਦੇ ਵਿੱਚ ਜਿਹੜਾ ਪੀਐਮ ਨੇ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ ਦੇ ਉੱਤੇ ਲੈ ਲਈ ਹੈ। ਟਰੰਪ ਪ੍ਰਸ਼ਾਸਨ ਦੇ ਬਦਲੇ ਫੈਸਲੇ ਤੇ ਵਿਸ਼ਵ ਸਿਆਸਤ ਦੇ ਹੋਰ ਅਹਿਮ ਮੋੜਾਂ ਦੇ ਉੱਤੇ ਵੀ ਖੁੱਲ੍ਹੀ ਚਰਚਾ ਕਰਦੇ ਹਾਂ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਕੰਮਕਾਜ ਠੱਪ ਜਿਹੜਾ ਹੋ ਗਿਆ। ਨਵੇਂ ਕਿਰਾਏਦਾਰੀ ਐਕਟ ਦੇ ਵਿਰੁੱਧ ਵਕੀਲਾਂ ਦੇ ਵੱਲੋਂ ਹੜਤਾਲ ਜਿਹੜੀ ਕਰ ਦਿੱਤੀ ਗਈ ਹੈ। 13 ਮਈ ਤੱਕ ਅਦਾਲਤੀ ਕੰਮਾਂ ਤੋਂ ਦੂਰ ਰਹਿਣਗੇ ਵਕੀਲ ਸਾਹਿਬ। ਨੋਟਰੀ ਅਤੇ ਓਥ ਕਮਿਸ਼ਨਰ ਵੀ ਹੜਤਾਲ ਦੇ ਵਿੱਚ ਸ਼ਾਮਲ ਨੇ। ਚੰਡੀਗੜ੍ਹ ਦੇ ਵਿੱਚ ਨਵੇਂ ਨੋਟੀਫਾਈ ਕੀਤੇ ਗਏ ਕਿਰਾਏਦਾਰੀ ਐਕਟ ਜਿਹੜਾ ਵਿਰੁੱਧ ਵਕੀਲਾਂ ਨੇ ਮੋਰਚਾ ਖੋਲ੍ਹ ਦਿੱਤਾ। ਡਿਸਟ੍ਰਿਕਟ ਬਾਰ ਐਸੋਸੀਏਸ਼ਨ DBA ਚੰਡੀਗੜ੍ਹ ਦੀ ਜਨਰਲ ਹਾਊਸ ਮੀਟਿੰਗ ਦੇ ਵਿੱਚ ਲਏ ਗਏ ਫੈਸਲੇ ਦੇ ਅਨੁਸਾਰ ਵਕੀਲਾਂ ਨੇ ਅੱਜ ਤੋਂ ਕੰਮ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਇਹ ਹੜਤਾਲ 13 ਮਈ 2026 ਤੱਕ ਜਿਹੜੀ ਜਾਰੀ ਰਹੇਗੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਚੌਹਾਨ ਹੋਣਾ ਨੇ ਦਸਿਆ ਕਿ ਨਵੇਂ ਐਕਟ ਦੇ ਵਿਰੁੱਧ ਕਾਨੂੰਨੀ ਲੜਾਈ ਲੜਨ ਦੇ ਲਈ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਰਿਟ ਪਟੀਸ਼ਨ ਦਾਇਰ ਕਰੇਗੀ। ਇਸ ਕਮੇਟੀ ਦੇ ਵਿੱਚ ਐਨ ਕੇ ਨੰਦਾ, ਯੋਗਸ਼ ਮਿੱਤਲ ਤੇ ਵਿਨੋਦ ਜਿਹੜੇ ਨੇ ਚੋਡਾ ਚੱਡੇ ਹੁਣੇ ਚੱਡਾ ਹੁਣੇ ਨੇ ਜੀ ਚੋਡਾ ਲਿਖਿਆ ਇੱਥੇ ਤੇ ਪਵਨ ਸ਼ਰਮਾ, ਵਿਨੋਦ ਵਰਮਾ ਹੁਣਾਂ ਨੂੰ ਸ਼ਾਮਲ ਕੀਤਾ ਹੈ। ਐਸੋਸੀਏਸ਼ਨ ਦੇ ਉਪ ਪ੍ਰਧਾਨ ਸੰਦੀਪ ਗੁੱਜਰ ਹੁਣਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਣ ਵਾਲੀ ਨੈਸ਼ਨਲ ਲੋਕ ਅਦਾਲਤ ਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਏਗਾ। ਹੜਤਾਲ ਦੇ ਦੌਰਾਨ ਟ੍ਰੈਫਿਕ ਚਲਾਨਾਂ ਸਮੇਤ ਕੋਈ ਵੀ ਮਾਮਲਾ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਜਾਏਗਾ। ਉਨ੍ਹਾਂ ਸਪਸ਼ਟ ਕੀਤਾ ਕਿ ਨੋਟਰੀ ਅਤੇ ਓਥ ਜਿਹੜਾ ਕਮਿਸ਼ਨਰ ਹੈ ਉਹ ਵੀ ਇਸ ਹੜਤਾਲ ਦਾ ਹਿੱਸਾ ਰਹਿਣਗੇ। ਨਿਯਮ ਤੋੜਨ ਵਾਲਿਆਂ ਨੂੰ ਹੋਵੇਗਾ ਇਹਦੇ ਉੱਤੇ ਜੁਰਮਾਨਾ। ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਜੇਕਰ ਕੋਈ ਵੀ ਵਕੀਲ ਹੜਤਾਲ ਦੇ ਦੌਰਾਨ ਅਦਾਲਤ ਦੇ ਵਿੱਚ ਪੇਸ਼ ਹੁੰਦਾ ਹੈ ਜਾਂ ਆਪਣੇ ਇੰਟਰਨ ਨੂੰ ਭੇਜਦਾ ਹੈ ਤਾਂ ਉਸ ਨੂੰ 2000 ਰੁਪਏ ਜੁਰਮਾਨਾ ਕੀਤਾ ਜਾਊ ਤੇ ਹੜਤਾਲ ਦੇ ਅਗਲੇ ਰੂਪ ਰੇਖਾ ਦੇ ਬਾਰੇ ਫੈਸਲਾ ਲੈਣ ਦੇ ਲਈ 13 ਮਈ ਨੂੰ ਸਵੇਰੇ 11 ਵਜੇ ਦੁਬਾਰਾ ਮੀਟਿੰਗ ਸੱਦੀ ਗਈ ਹੈ। ਵਕੀਲਾਂ ਦੇ ਇਸ ਕਦਮ ਦੇ ਨਾਲ ਅਦਾਲਤ ਦੇ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਹੁਣ ਪੈ ਸਕਦਾ ਹੈ। ਦੂਸਰੇ ਪਾਸੇ ਟ੍ਰਾਈਡੈਂਟ ਗਰੁੱਪ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਜਿਹੜਾ ਝਟਕਾ ਲੱਗਿਆ ਤੇ ਬੀਜੇਪੀ ਦੇ ਵਿੱਚ ਸ਼ਾਮਲ ਰਜਿੰਦਰ ਗੁਪਤਾ ਦੀ ਅਗਲੀ ਹੁਕਮਾਂ ਤੱਕ ਸੁਰੱਖਿਆ ਜਾਰੀ ਰੱਖਣ ਦਾ ਆਦੇਸ਼ ਜਿਹੜਾ ਦੇ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਮਲਕੀਅਤ ਵਾਲੇ ਬਰਨਾਲਾ ਸਥਿਤ ਟ੍ਰਾਈਡੈਂਟ ਗਰੁੱਪ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਮਾਮਲੇ 'ਚ ਅੰਤਰਿਮ ਰਾਹਤ ਦੇ ਦਿੱਤੀ ਗਈ। ਇਹ ਮਾਮਲਾ ਜਿਹੜਾ ਮੁੱਖ ਜੱਜ ਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਦੇ ਸਾਹਮਣੇ ਜਿਹੜਾ ਸੁਣਵਾਈ ਦੇ ਲਈ ਪੇਸ਼ ਹੋਇਆ ਸੀ। ਪਟੀਸ਼ਨ ਕਰਤਾ ਕੰਪਨੀ ਨੇ ਅਦਾਲਤ ਦੇ ਵਿੱਚ ਦੋਸ਼ ਲਾਇਆ ਕਿ ਬੋਰਡ ਦੇ ਵੱਲੋਂ ਕੀਤੀ ਗਈ ਇਹ ਕਾਰਵਾਈ ਮਨਮਾਨੀ, ਬਦਲਾਖੋਰੀ ਤੇ ਸਿਆਸੀ ਬਦਲਾਖੋਰੀ ਤੋਂ ਜਿਹੜਾ ਪ੍ਰੇਰਿਤ ਸੀ। ਮਾਮਲੇ ਦਾ ਨਿਪਟਾਰਾ ਕਰਦਿਆਂ ਹਾਈਕੋਰਟ ਨੇ ਟਿੱਪਣੀ ਕੀਤੀ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਇਹ ਸਾਬਤ ਕਰਨ ਦੇ ਵਿੱਚ ਅਸਫਲ ਰਿਹਾ ਕਿ ਉੱਥੇ ਕੋਈ ਵੀ ਅਜਿਹੀ ਐਮਰਜੈਂਸੀ ਸਥਿਤੀ ਸੀ ਜਿਸ ਤੋਂ ਇਹ ਸੰਕੇਤ ਮਿਲੇ ਕਿ ਕਿਸੇ ਨਾਲੇ, ਖੂਹ ਜਾਂ ਜ਼ਮੀਨ ਨੂੰ ਜ਼ਹਿਰੀਲੇ ਕੂੜੇ ਦੇ ਨਾਲ ਪ੍ਰਦੂਸ਼ਿਤ ਕੀਤਾ ਜਾ ਰਿਹਾ ਸੀ। ਅਦਾਲਤ ਨੇ ਆਪਣੇ ਫੈਸਲੇ ਦੇ ਵਿਚ ਸਪਸ਼ਟ ਕੀਤਾ ਕਿ ਬੋਰਡ ਕੰਪਨੀ ਖਿਲਾਫ ਕੋਈ ਵੀ ਸਖ਼ਤ ਕਾਰਵਾਈ ਉਦੋਂ ਹੀ ਕਰ ਸਕਦਾ ਜਦੋਂ ਕੰਪਨੀ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਦੂਰ ਕਰਨ ਦੇ ਲਈ 30 ਦਿਨਾਂ ਦਾ ਜਿਹੜਾ ਉਚਿਤ ਸਮਾਂ ਦਿੱਤਾ ਜਾਵੇ। ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਭਵਿੱਖ ਦੇ ਵਿਚ ਕੰਪਨੀ ਖਿਲਾਫ਼ ਕੋਈ ਸਖ਼ਤ ਕਦਮ ਚੁੱਕਿਆ ਜਾਂਦਾ ਤਾਂ ਪਟੀਸ਼ਨ ਕਰਤਾ ਕੰਪਨੀ ਦੇ ਕੋਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਤੱਕ ਪਹੁੰਚ ਕਰਨ ਦੀ ਆਜ਼ਾਦੀ ਹੋਵੇਗੀ। ਇਸ ਸੁਣਵਾਈ ਦੇ ਦੌਰਾਨ ਟ੍ਰਾਈਡੈਂਟ ਗਰੁੱਪ ਦੇ ਵੱਲੋਂ ਸੀਨੀਅਰ ਐਡਵੋਕੇਟ ਮਨੀਸ਼ਾ ਗਾਂਧੀ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਸੀਨੀਅਰ ਐਡਵੋਕੇਟ ਦਪਿੰਦਰ ਸਿੰਘ ਪਟਵਾਲੀਆ ਪੇਸ਼ ਜਿਹੜੇ ਨੇ ਹੋਏ ਨੇ। ED ਰੇਡਸ ਜਿਹੜਾ ਚੱਲ ਰਿਹਾ ਮਾਮਲਾ, ਗੌਰਵ ਧੀਰ ਦੇ ਨਾਲ ਕੋਈ ਬਿਜ਼ਨਸ ਡੀਲ ਨਹੀਂ ਹੈ, ਅਮਨ ਅਰੋੜਾ ਹੁਣਾਂ ਨੇ ਬਿਆਨ ਦਿੱਤਾ। ਈਡੀ ਦੇ ਵਿਚ ਜਿਹੜਾ ਜੋ ਕੁਝ ਵੀ ਵਾਪਰਿਆ ਗੌਰਵ ਧੀਰ ਨਾਲ ਹਮੇਸ਼ਾ ਦੋਸਤੀ ਰਹੀ ਹੈ ਤੇ ਭਵਿੱਖ ਦੇ ਵਿਚ ਵੀ ਕਹਿੰਦੇ ਦੋਸਤਾਨਾ ਰਿਸ਼ਤਾ ਰਹੇਗਾ, ਅਮਨ ਅਰੋੜਾ ਹੁਣਾਂ ਨੇ ਇਹ ਗੱਲ ਕਹੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਈਡੀ ਨੂੰ ਚੁਣੌਤੀ ਦਿੰਦਿਆਂ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਜਿਹੜਾ ਮੈਸੇਜ ਧੀਰ ਕੰਸਟਰਕਸ਼ਨ ਦੇ ਮਾਲਕ ਗੌਰਵ ਧੀਰ ਦੇ ਨਾਲ ਕੋਈ ਬਿਜ਼ਨਸ ਸੰਬੰਧ ਨਹੀਂ ਹੈ ਤੇ ਗੌਰਵ ਧੀਰ ਦੇ ਨਾਲ ਸਿਰਫ ਦੋਸਤਾਨਾ ਰਿਸ਼ਤਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਤਰਫੋਂ ਲੰਘੇ ਕੱਲ ਜਾਰੀ ਬਿਆਨ ਦੇ ਵਿਚ ਛਾਪੇਮਾਰੀ ਦੀ ਲਪੇਟ ਦੇ ਵਿਚ ਆਏ ਗੌਰਵ ਧੀਰ ਨੂੰ ਜਿਹੜਾ ਸੀ ਆਪ ਨੇਤਾ ਅਮਨ ਅਰੋੜਾ ਹੁਣਾਂ ਨਾਲ ਕਰੀਬੀ ਦੱਸਿਆ ਗਿਆ ਸੀ। ਪਾਰਟੀ ਪ੍ਰਧਾਨ ਅਮਨ ਅਰੋੜਾ ਹੁਣਾਂ ਨੇ ਕਿਹਾ ਕਿ ਭਾਜਪਾ ਤਰਫੋਂ ਉਸ ਨੂੰ ਸਿਰਫ਼ ਬਦਨਾਮ ਕਰਨ ਵਾਸਤੇ ਟਾਰਗੇਟ ਕੀਤਾ ਜਾ ਰਿਹਾ ਪਰ ਉਹ ਕਿਸੇ ਵੀ ਤਰ੍ਹਾਂ ਝੁਕਣ ਵਾਲੇ ਕਹਿੰਦੇ ਨੇਤਾ ਨਹੀਂ ਨੇ। ਅਰੋੜਾ ਹੁਣਾਂ ਕਿਹਾ ਕਿ ED ਦੇ ਤਰਫੋਂ ਲੰਘੇ ਕੱਲ ਦੋ ਬਿਆਨ ਜਾਰੀ ਕੀਤੇ ਗਏ ਸਨ ਜਿਸ ਤੋਂ ਵਿਚੋਂ ਪਹਿਲੇ ਜਾਰੀ ਬਿਆਨ ਦੇ ਵਿਚ ਨਾ ਤਾਂ ਗੌਰਵ ਧੀਰ ਦਾ ਨਾਮ ਸ਼ਾਮਲ ਸੀ ਤੇ ਨਾ ਹੀ ਉਨ੍ਹਾਂ ਦਾ ਨਾਮ ਕਿਧਰੇ ਸੀ। ਉਨ੍ਹਾਂ ਕਿਹਾ ਕਿ ਅੱਧੇ ਘੰਟੇ ਦੇ ਵਕਫੇ ਦੇ ਨਾਲ ਜਾਰੀ ਦੂਜੇ ਬਿਆਨ ਦੇ ਵਿਚ ਗੌਰਵ ਧੀਰ ਦਾ ਨਾਮ ਸ਼ਾਮਲ ਕਰਕੇ ਉਨ੍ਹਾਂ ਦਾ ਨਾਮ ਵੀ ਨਾਲ ਹੀ ਕਹਿੰਦੇ ਨਸ਼ਰ ਕਰ ਦਿੱਤਾ ਗਿਆ। 1991 ਤੋਂ ਸਿਆਸਤ ਦੇ ਵਿਚ ਨੇ ਕਹਿੰਦੇ ਅਸੀਂ ਤੇ ਇਸ ਅਰਸੇ ਦੇ ਦੌਰਾਨ ਕਿਤੇ ਵੀ ਕੋਈ ਗਲਤ ਕੰਮ ਸਾਬਤ ਹੋ ਜਾਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ED ਨੂੰ ਚੁਣੌਤੀ ਦਿੱਤੀ ਕਿ ਸੰਘੀ ਏਜੰਸੀ ਉਸਦੀ ਜਾਂਚ ਕਰੇ ਤੇ ਉਹ ਖੁਦ ਵੀ ਜਾਂਚ ਦੇ ਲਈ ਤਿਆਰ ਹਨ। ਫੋਰੈਂਸਿਕ ਜਾਂਚ ਦੇ ਲਈ ਆਪਣਾ ਮੋਬਾਈਲ ਫੋਨ ਵੀ ED ਦੇ ਹਵਾਲੇ ਕਰ ਦੇਣਗੇ। ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਆਸਤ ਕਿੱਥੋਂ ਚੱਲਦੀ ਹੈ ਉਹ ਬਾਖੂਬੀ ਜਾਣਦੇ ਨੇ। ਪ੍ਰਧਾਨ ਨੇ ਇਹ ਵੀ ਜਿਹੜਾ ਦਾਅਵੇ ਦੇ ਨਾਲ ਕਿਹਾ ਕਿ ਗੌਰਵ ਧੀਰ ਦੇ ਨਾਲ ਹਮੇਸ਼ਾ ਦੋਸਤੀ ਰਹੀ ਹੈ ਤੇ ਭਵਿੱਖ ਦੇ ਵਿਚ ਵੀ ਦੋਸਤਾਨਾ ਰਿਸ਼ਤਾ ਰਹੇਗਾ। ਭਾਜਪਾ ਹਲਕੀ ਸਿਆਸਤ ਕਰ ਰਹੀ ਹੈ ਤੇ ਚੋਣਾਂ ਤੋਂ ਪਹਿਲਾਂ ਕੇਂਦਰੀ ਸੰਘੀ ਏਜੰਸੀ ਦੀ ਸਰਗਰਮੀ ਵੱਧ ਜਾਂਦੀ ਹੈ। ਅਰੋੜਾ ਨੇ ਕਿਹਾ ਕਿ ED ਨੇ ਜਿਸ ਸੁਰੇਸ਼ ਕੁਮਾਰ ਬਜਾਜ ਦੇ ਲੰਘੇ ਕੱਲ ਛਾਪੇ ਮਾਰੇ ਨੇ ਉਸਨੇ ਭਾਜਪਾ ਨੂੰ ਚੰਦਾ ਦਿੱਤਾ ਹੋਇਆ ਤੇ ਪ੍ਰੰਤੂ ਉਸ ਦੇ ਨਾਲ ਭਾਜਪਾ ਦਾ ਨਾਮ ਨਹੀਂ ਜੋੜਿਆ ਗਿਆ। ਕਹਿੰਦੇ ਮਾਮਲਾ ਸਾਰਾ ਚੰਦਾ ਇਕੱਠਾ ਕਰਨ ਦਾ ਹੀ ਲੱਗ ਰਿਹਾ। ਦੂਸਰੇ ਪਾਸੇ ਅੱਜ ਜਿਹੜਾ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਕੁਝ ਫੈਸਲੇ ਲਏ ਨੇ। ਜਥੇਦਾਰ ਗੜਗੱਜ ਹੁਣਾਂ ਨੇ 15 ਦਿਨ ਦਾ ਜਿਹੜਾ ਦੇ ਦਿੱਤਾ ਹੈ ਅਲਟੀਮੇਟਮ, ਸੁਧਾਰ ਲਓ ਕਾਨੂੰਨ ਨਹੀਂ ਤਾਂ ਕਹਿੰਦੇ ਫਿਰ ਆਪਣਾ ਵਿਚਾਰ ਲਓ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤਲਬ ਕੀਤਾ ਸੀ ਤੇ ਉਸਦੇ ਦੌਰਾਨ ਉਨ੍ਹਾਂ ਨੇ ਬੇਅਦਬੀ ਦੇ ਬਾਰੇ ਕਾਨੂੰਨ ਦੀਆਂ ਕੁਝ ਮੱਦਾਂ ਉੱਤੇ ਸਵਾਲ ਕੀਤੇ ਤੇ 15 ਦਿਨਾਂ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਨ੍ਹਾਂ ਮੱਦਾਂ ਨੂੰ ਵਾਪਸ ਲੈਣ ਜਾਂ ਕਾਨੂੰਨ ਦੇ ਵਿਚ ਸੋਧ ਕਰਨ ਦੇ ਲਈ ਆਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ 15 ਦਿਨਾਂ ਦੇ ਵਿਚ ਨਹੀਂ ਕੀਤਾ ਗਿਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਜਥੇਦਾਰ ਗੜਗੱਜ ਹੋਣਾ ਨੇ ਆਖਿਆ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਲਿਖਤੀ ਹੁਕਮ ਜਾਰੀ ਕੀਤੇ ਜਾਣਗੇ। ਆਨਲਾਈਨ ਪਾਵਨ ਸਰੂਪਾਂ ਦੀ ਜਾਣਕਾਰੀ ਅਪਲੋਡ ਕਰਨ ਦੇ ਉੱਤੇ ਜਥੇਦਾਰ ਹੁਣਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜਾ SGPC ਨੂੰ ਲਿਖ ਦਿੱਤਾ ਜਾਵੇਗਾ ਕਿ ਕੋਈ ਵੀ ਸਬੰਧਤ ਕਰਮਚਾਰੀ ਅਧਿਕਾਰੀ ਜਾਂ ਗੁਰੂ ਘਰ ਦੀਆਂ ਕਮੇਟੀਆਂ ਦੇ ਉੱਤੇ ਪ੍ਰਬੰਧਕ ਪਾਵਨ ਸਰੂਪਾਂ ਦੀ ਜਾਣਕਾਰੀ ਨੂੰ ਆਨਲਾਈਨ ਉਪਲਬਧ ਨਹੀਂ ਕਰਵਾਉਣਗੇ। ਇਹ ਫੈਸਲਾ ਅੱਜ ਤੋਂ ਹੀ ਲਾਗੂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਕਿ ਇਸ ਦੇ ਨਾਲ ਬੇਅਦਬੀਆਂ ਵਧਣ ਦਾ ਡਰ ਹੈ। ਉਨ੍ਹਾਂ ਕਹਿ ਕੇ ਸਰਕਾਰ ਨੂੰ SGPC ਦੇ ਕੰਮਾਂ ਦੇ ਵਿਚ ਦਖਲ ਨਹੀਂ ਦੇਣਾ ਚਾਹੀਦਾ। ਨਹਿਰੂ ਤੇ ਮਾਸਟਰ ਤਾਰਾ ਸਿੰਘ ਪੈਕਟ ਜਿਹੜਾ ਹੈ ਪੈਕਟ ਦੀ ਗੱਲ ਕਰਦਿਆਂ ਹੋਇਆ ਉਨ੍ਹਾਂ ਕਿਹਾ ਕਿ ਜਥੇਦਾਰ ਹੁਣਾਂ ਨੇ ਦੱਸਿਆ ਕਿ ਜਿਹੜਾ ਐਕਟ, ਦੱਸੋ ਜੀ ਇੰਨੀਆਂ ਗਲਤੀਆਂ ਪੰਜਾਬੀ ਲਿਖਣ ਚ ਆ ਇਨ੍ਹਾਂ ਦੇ, ਐਕਟ ਹੁਣਾਂ ਸੀ ਤੇ ਪੈਕਟ ਲਿਖ ਦਿੱਤਾ ਹੈ, ਮਾਫ਼ੀ ਚਾਹੁੰਦੇ ਹਾਂ। ਨਹਿਰੂ ਤੇ ਮਾਸਟਰ ਤਾਰਾ ਸਿੰਘ ਉਨ੍ਹਾਂ ਨੇ ਜਿਹੜਾ ਐਕਟ ਦੀ ਗੱਲ ਕਰਦਿਆਂ ਹੋਇਆ ਜਥੇਦਾਰ ਉਨ੍ਹਾਂ ਦੱਸਿਆ ਕਿ ਇਸ ਐਕਟ ਦੇ ਅਨੁਸਾਰ ਸਰਕਾਰਾਂ ਪੰਥ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀਆਂ, ਪਰ ਇਸ ਨੂੰ ਬਣਾਉਣ ਲੱਗਿਆਂ ਸਰਕਾਰ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ SGPC ਨੂੰ ਕਾਨੂੰਨ ਦੀਆਂ ਕੁਝ ਮੱਦਾਂ ਉੱਤੇ ਇਤਰਾਜ਼ ਹੈ ਜੋ ਸਿੱਧੇ ਤੌਰ ਦੇ ਉੱਤੇ ਸਿੱਖ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਦੀਆਂ ਨੇ। ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਇਨ੍ਹਾਂ ਮੱਦਾਂ ਦੇ ਵਿੱਚ ਸੋਧ ਕਰਨ ਦੀ ਲੋੜ ਹੈ, ਕਿਉਂਕਿ ਜੇਕਰ ਸੋਧ ਨਾ ਹੋਈ ਤਾਂ ਖਦਸ਼ਾ ਹੈ ਕਿ ਇਹ ਮੱਦਾਂ ਸਿੱਖਾਂ ਨੂੰ ਸਿੱਖੀ ਦੇ ਨਾਲੋਂ ਤੋੜਨ ਦਾ ਜਿਹੜਾ ਜ਼ਰੀਆ ਬਣ ਜਾਣਗੀਆਂ। ਸਰਕਾਰ ਨੂੰ ਇਹ ਹੱਕ ਨਹੀਂ ਕਿ ਉਹ ਤੈਅ ਕਰੇ ਕਿ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਹੈ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਹੈ। ਉਨ੍ਹਾਂ ਨੇ ਉਨ੍ਹਾਂ ਦੇ ਦੁਆਰਾ ਦੁਹਰਾਇਆ ਕਿ ਇਨ੍ਹਾਂ ਮੱਦਾਂ ਦੀ ਦੁਰਵਰਤੋਂ ਹੋ ਸਕਦੀ ਹੈ ਤੇ ਉਨ੍ਹਾਂ ਕਾਨੂੰਨ ਦੇ ਵਿੱਚ ਵਰਤੀ ਸ਼ਬਦਾਵਲੀ ਦੇ ਉੱਤੇ ਸਪੀਕਰ ਤੋਂ ਪੁੱਛਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਰਵਰਤੋਂ ਕਿਵੇਂ ਹੋ ਸਕਦੀ ਹੈ। ਜਥੇਦਾਰ ਸਾਹਿਬ ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿੱਖ ਅਤੇ ਗੁਰੂ ਦੇ ਵਿਚਕਾਰ ਆ ਰਹੀ ਹੈ, ਇਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਬਣਨ ਤੋਂ ਪਹਿਲਾਂ ਹੀ ਕਈ ਵਾਰ ਆਖ ਚੁੱਕੇ ਨੇ ਕਿ ਕੋਈ ਵੀ ਕਾਨੂੰਨ ਸਮੁੱਚੇ ਪੰਥ ਦੀ ਰਾਏ ਤੋਂ ਬਗੈਰ ਮਨਜ਼ੂਰ ਨਹੀਂ ਹੋਵੇਗਾ, ਪਰ ਸਰਕਾਰ ਨੇ ਇਹ ਗੱਲ ਨਹੀਂ ਸੁਣੀ। ਪਾਸ ਕਰਨ ਤੋਂ ਪਹਿਲਾਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦਾ ਮਸੌਦਾ ਨਾ ਕਿਸੇ ਵੈਬਸਾਈਟ ਦੇ ਉੱਤੇ ਪਾਇਆ ਗਿਆ, ਜਾਣੀ ਕਿ ਖਰੜਾ, ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਗਿਆ। ਕਾਨੂੰਨ ਪਾਸ ਹੋਣ ਤੋਂ ਬਾਅਦ ਸਾਡੇ ਕੋਲ ਆਇਆ ਇਹ ਸਾਰਾ ਕੁਝ ਤੇ ਉਨ੍ਹਾਂ ਇਹ ਵੀ ਆਖਿਆ ਕਿ ਅਜੇ ਤੱਕ ਵੀ ਇਸ ਕਾਨੂੰਨ ਦੀ ਕਾਪੀ ਪੰਜਾਬੀ ਦੇ ਵਿੱਚ ਮੁਹੱਈਆ ਨਹੀਂ ਕਰਵਾਈ ਗਈ। ਜਥੇਦਾਰ ਗੜਗੱਜ ਹੁਣਾਂ ਨੇ ਕਿਹਾ ਕਿ ਹੋਰ ਵੀ ਕਈ ਮੁੱਦਿਆਂ ਬਾਰੇ ਉਨ੍ਹਾਂ ਨੇ ਸਪੀਕਰ ਸੰਧਵਾਂ ਤੋਂ ਸਵਾਲ ਕੀਤੇ ਹੈ, ਜਿਨ੍ਹਾਂ ਦੇ ਜਵਾਬ ਦੇ ਵਿੱਚ ਸੰਧਵਾਂ ਦਾ ਕਹਿਣਾ ਸੀ ਕਿ ਉਹ ਪੂਰੇ ਮਾਮਲੇ ਨੂੰ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਦੇਣਗੇ। ਇਸੇ ਤਰ੍ਹਾਂ ਹੀ ਅੱਜ ਚੀਫ਼ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਦੇਣ ਦੇ ਹੁਕਮ ਹੋ ਗਏ ਨੇ। ਚੀਫ਼ ਖਾਲਸਾ ਦੀਵਾਨ ਦੇ ਕਈ ਮੈਂਬਰਾਂ ਦੇ ਉੱਤੇ ਗੈਰ ਅੰਮ੍ਰਿਤਧਾਰੀ ਹੋਣ ਦੇ ਲੱਗ ਰਹੇ ਦੋਸ਼ਾਂ ਦੇ ਮਾਮਲੇ 'ਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਦੀਵਾਨ ਦੀ ਕਾਰਜਕਾਰਨੀ ਕਮੇਟੀ ਨੂੰ ਤਲਬ ਕੀਤਾ ਗਿਆ ਸੀ। ਇਸ ਦੇ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਕਿਹਾ ਕਿ ਦੀਵਾਨ ਦੇ ਸਮੂਹ ਮੈਂਬਰ ਆਪਣੇ ਅੰਮ੍ਰਿਤਧਾਰੀ ਹੋਣ ਸਬੰਧੀ ਸਰਟੀਫਿਕੇਟ ਜਿਹੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰਤ ਦੇ ਵਿਖੇ ਜਿਹੜਾ ਪੇਸ਼ ਕਰਨ। ਜਥੇਦਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਹੋਣਾ ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਅੱਜ ਕਾਰਜਕਾਰਨੀ ਕਮੇਟੀ ਦੇ 21 ਮੈਂਬਰ ਪੇਸ਼ ਹੋਏ ਨੇ। ਉਨ੍ਹਾਂ ਦੱਸਿਆ ਕਿ ਜਥੇਦਾਰ ਦੇ ਵੱਲੋਂ ਦੀਵਾਨ ਦੇ ਸਮੂਹ ਮੈਂਬਰਾਂ ਨੂੰ ਸੰਵਿਧਾਨ ਦੇ ਅਨੁਸਾਰ ਅੰਮ੍ਰਿਤਧਾਰੀ ਹੋਣ ਸਬੰਧੀ ਜਿਹੜਾ ਤਖ਼ਤ ਸਾਹਿਬਾਨ ਜਾਂ ਗੁਰਦੁਆਰਾ ਸਾਹਿਬਾਨ ਤੋਂ ਜਾਰੀ ਸਰਟੀਫਿਕੇਟ ਪੇਸ਼ ਕਰਨ ਦੇ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਕੁਝ ਕਾਰਜਕਾਰਨੀ ਮੈਂਬਰ ਸਿਹਤ ਠੀਕ ਨਾ ਹੋਣ ਦੇ ਕਾਰਨ ਅੰਮ੍ਰਿਤਸਰ ਤੋਂ ਬਾਹਰ ਹੋਣ ਕਾਰਨ ਅੱਜ ਹਾਜ਼ਰੀ ਨਹੀਂ ਭਰ ਸਕੇ ਨੇ। ਡਾ. ਨਿੱਜਰ ਹੋਣਾ ਦੱਸਿਆ ਕਿ ਇਸ ਸਬੰਧੀ ਸਮੂਹ ਮੈਂਬਰਾਂ ਨੂੰ ਦੀਵਾਨ ਦੇ ਵੱਲੋਂ ਜਾਣੂ ਕਰਵਾਇਆ ਜਾ ਰਿਹਾ ਤੇ ਜਿਹੜੇ ਮੈਂਬਰ ਨਿਰਧਾਰਿਤ ਸਮੇਂ ਦੇ ਅੰਦਰ ਆਪਣੇ ਅੰਮ੍ਰਿਤਧਾਰੀ ਹੋਣ ਦੇ ਸਰਟੀਫਿਕੇਟ ਪੇਸ਼ ਨਹੀਂ ਕਰਨਗੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਜਿਹੜੀ ਹੈ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਦੂਸਰੇ ਪਾਸੇ ਬੇਅਦਬੀ ਰੋਕਣ ਦੇ ਲਈ ਬਣਾਇਆ ਗਿਆ ਕਾਨੂੰਨ ਇੱਕ ਪਰਿਵਾਰ ਨੂੰ ਛੱਡ ਕੇ ਸਮੁੱਚੇ ਪੰਥ ਨੂੰ ਪ੍ਰਵਾਨ ਹੈ, ਭਗਵੰਤ ਮਾਨ ਹੋਣਾ ਦਾ ਬਿਆਨ ਆ ਗਿਆ। ਬੇਅਦਬੀ ਦਾ ਕਾਨੂੰਨ ਕਿਸੇ ਵੀ ਹਾਲਤ ਦੇ ਵਿੱਚ ਵਾਪਸ ਨਹੀਂ ਹੋਵੇਗਾ, ਮਾਨ ਸਾਹਿਬ ਕਹਿ ਰਹੇ ਨੇ। ਜੇ ਪੰਜਾਬ ਦੇ ਵਿੱਚ ਭਾਜਪਾ ਆ ਗਈ ਤਾਂ ਦੰਗਿਆਂ ਵਾਲੇ ਹਾਲਾਤ ਹੋਣ ਦਾ ਦਾਅਵਾ ਕੀਤਾ। ਬੇਅਦਬੀ ਵਿਰੁੱਧ ਬਣਾਏ ਗਏ ਕਾਨੂੰਨ ਦੇ ਸਬੰਧ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ। ਇਸੇ ਤਹਿਤ ਜਿਹੜਾ ਅੱਜ ਪੱਟੀ ਹਲਕੇ ਦੇ ਕਸਬਾ ਹਰੀਕੇ ਨਜ਼ਦੀਕ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਮਾਨ ਹੋਣਾ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਵਾਸਤੇ ਬਣਾਇਆ ਗਿਆ ਕਾਨੂੰਨ ਇੱਕ ਪਰਿਵਾਰ ਨੂੰ ਛੱਡ ਕੇ ਸਮੁੱਚੀ ਸਿੱਖ ਸੰਗਤ ਨੂੰ ਪ੍ਰਵਾਨ ਹੈ। ਮਾਨ ਹੋਣਾ ਕਿਹਾ ਕਿ ਇਹ ਕਾਨੂੰਨ ਸਰਬਸੰਮਤੀ ਦੇ ਨਾਲ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਤੇ ਕਾਨੂੰਨ ਨੂੰ ਬਣਾਉਣ ਸਮੇਂ ਗੁਰਸਿੱਖ ਵਕੀਲਾਂ, ਸਿੱਖ ਬੁੱਧੀਜੀਵੀਆਂ ਤੇ ਸੀਨੀਅਰ ਜੱਜਾਂ ਦੇ ਨਾਲ ਸਲਾਹ ਮਸ਼ਵਰਾ ਵੀ ਕਹਿੰਦੇ ਕੀਤਾ ਗਿਆ। ਭਗਵੰਤ ਮਾਨ ਨੇ ਅਸਿੱਧੇ ਰੂਪ ਦੇ ਵਿੱਚ ਬਾਦਲ ਪਰਿਵਾਰ ਦੇ ਉੱਤੇ ਨਿਸ਼ਾਨਾ ਸਾਧਦੇ ਆਖਿਆ ਕਿ ਇੱਕੋ ਪਰਿਵਾਰ ਨੇ ਧਰਮ ਨੂੰ ਆਪਣੇ ਹਿੱਤਾਂ ਦੇ ਲਈ ਰਾਜਨੀਤੀ ਅੰਦਰ ਵਰਤਿਆ ਤੇ ਉਨ੍ਹਾਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਕਹਿੰਦੇ ਕਾਨੂੰਨ ਬਣਾਉਣ ਤੋਂ ਪਾਸਾ ਵਟਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਦੋਸ਼ੀ ਵਿਅਕਤੀ ਅਕਸਰ ਮਾਨਸਿਕ ਰੋਗੀ ਪਾਇਆ ਜਾਂਦਾ, ਪਰ ਹੁਣ ਕਾਨੂੰਨ ਤਹਿਤ ਮਾਨਸਿਕ ਰੋਗੀ ਦੇ ਜਿਹੜੇ ਨੇ ਕਸਟੋਡੀਅਨਾਂ ਸੰਭਾਲ ਜਿਹੜੇ ਕਰਨ ਵਾਲਿਆਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਹੋਏਗੀ ਤੇ ਇਹ ਉਹ ਜਿਹੜਾ ਚੀਜ਼ ਨੂੰ ਪ੍ਰਚਾਰ ਰਹੇ ਨੇ। ਸੰਦੀਪ ਪਾਠਕ ਮਾਮਲਾ ਤੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਫਿਰ ਵਿਰੁੱਧ ਸੰਦੀਪ ਪਾਠਕ ਦੇ ਵਿਰੁੱਧ ਕਾਰਵਾਈ ਕਰਨ ਦੇ ਉੱਤੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਕੀ ਬੋਲੀ ਹੈ। ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਭਰੋਸਾ ਦਿੱਤਾ ਕਿ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਵਿਰੁੱਧ ਸੋਮਵਾਰ ਤੱਕ ਅਦਾਲਤ ਦੀ ਅਗਾਊਂ ਇਜਾਜ਼ਤ ਲਏ ਬਿਨਾਂ ਕੋਈ ਜਿਹੜਾ ਸਖ਼ਤ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਚੀਫ਼ ਜਸਟਿਸ ਸ਼ੀਲ ਨਾਗੂ ਦੇ ਬੈਂਚ ਅੱਗੇ ਹੋਣੀ ਹੈ। ਇਹ ਭਰੋਸਾ ਹਾਈਕੋਰਟ ਦੇ ਵੱਲੋਂ ਸਰਕਾਰ ਨੂੰ ਵਾਰ ਵਾਰ ਇਹ ਸਵਾਲ ਪੁੱਛਣ ਤੋਂ ਬਾਅਦ ਆਇਆ ਕਿ ਪਾਠਕ ਦੇ ਖਿਲਾਫ਼ ਅਸਲ ਦੇ ਵਿਚ ਕੋਈ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਗਈ ਹੈ। ਅਦਾਲਤ ਨੇ ਇਸ ਨੂੰ ਥੋੜਾ ਜਿਹੜਾ ਅਣਕਿਆਸਿਆ ਹੋਇਆ ਵੀ ਦੱਸਿਆ ਕਿ ਮਾਮਲਾ ਅਦਾਲਤ ਦੇ ਸਾਹਮਣੇ ਹੋਣ ਦੇ ਬਾਵਜੂਦ ਸਰਕਾਰ ਸਥਿਤੀ ਸਪਸ਼ਟ ਕਰਨ ਦੇ ਵਿਚ ਅਸਮਰਥ ਹੈ। ਪਾਠਕ ਦੇ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਰਣਦੀਪ ਰਾਏ ਜਿਹੜੇ ਨੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਅਖਬਾਰੀ ਰਿਪੋਰਟਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਰਾਜ ਸਭਾ ਮੈਂਬਰ ਦੇ ਸਿਆਸੀ ਪਾਰਟੀ ਬਦਲਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਦੋ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ। ਉਨ੍ਹਾਂ ਨੇ ਦਲੀਲ ਦਿੱਤੀ ਕਿ ਡੀ ਜੀ ਪੀ ਤੱਕ ਪਹੁੰਚ ਕਰਨ ਦੇ ਬਾਵਜੂਦ ਪਟੀਸ਼ਨਕਰਤਾ ਨੂੰ ਇਹ ਨਹੀਂ ਦਸਿਆ ਜਾ ਰਿਹਾ ਕਿ ਕੋਈ ਐਫ ਆਈ ਆਰ ਹੈਗੀ ਹੈ, ਇਹ ਕਿੱਥੇ ਦਰਜ ਹੈ ਜਾਂ ਕਿਹੜੇ ਜੁਰਮਾਂ ਦੇ ਤਹਿਤ ਹੈ। ਸੁਣਵਾਈ ਦੇ ਦੌਰਾਨ ਵਧੀਕ ਐਡਵੋਕੇਟ ਜਨਰਲ ਚੰਚਲ ਕੇ ਸਿੰਗਲਾ ਉਨ੍ਹਾਂ ਨੇ ਦਲੀਲ ਦਿੱਤੀ ਕਿ ਇਹ ਪਟੀਸ਼ਨ ਜਿਹੜੀ ਹੈ ਸੁਣਵਾਈ ਦੇ ਯੋਗ ਨਹੀਂ ਹੈ ਤੇ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਵਿਰੋਧ ਕਰਦਿਆਂ ਹੋਇਆਂ ਕਿਹਾ ਕਿ ਇਹ ਪਟੀਸ਼ਨ ਸਿਰਫ ਕਿਆਸ ਰਾਈਆਂ ਤੇ ਅਖਬਾਰੀ ਖ਼ਬਰਾਂ ਦੇ ਉੱਤੇ ਆਧਾਰਿਤ ਹੈ। ਨਾਲ ਕਿਹਾ ਗਿਆ ਕਿ ਪਟੀਸ਼ਨ ਕਰਤਾ ਅਸਲ ਦੇ ਵਿਚ ਬਿਨਾਂ ਕਿਸੇ ਜੁਰਮ ਜਾਂ ਐਫ ਆਈ ਆਰ ਦੇ ਵੇਰਵੇ ਦਿੱਤੇ ਹੀ ਅਗਾਊਂ ਜ਼ਮਾਨਤ ਜਿਹੜੀ ਹੈ ਬੇਲ ਜਾਣੀ ਕਿ ਉਹਦੀ ਮੰਗ ਕਰ ਰਹੀ ਹੈ। ਸਿੰਗਲਾ ਉਨ੍ਹਾਂ ਕਿਹਾ ਕਿ ਪਟੀਸ਼ਨ ਕਰਤਾ ਦੇ ਵਿਰੁੱਧ ਦਰਜ ਕਿਸੇ ਵੀ ਕੇਸ ਦੇ ਬਾਰੇ ਜਾਣਕਾਰੀ ਸਾਰੇ ਜ਼ਿਲ੍ਹਿਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਨਿਯਮਾਂ ਦੇ ਅਨੁਸਾਰ ਸਾਰੇ ਜ਼ਿਲ੍ਹਿਆਂ ਤੋਂ ਰਿਪੋਰਟ ਮੰਗਾਂਗੇ ਕਿਉਂਕਿ ਪਟੀਸ਼ਨ ਕਰਤਾ ਨੇ ਖੁਦ ਕੁਝ ਵੀ ਸਪਸ਼ਟ ਜਿਹੜਾ ਨਹੀਂ ਕੀਤਾ। ਰਾਏ ਨੇ ਜਵਾਬ ਦਿੱਤਾ ਤੇ ਕਿਹਾ ਕਿ ਸਰਕਾਰ ਲੁਕਣ ਮੀਟੀ ਕਿਉਂ ਜਿਹੜੀ ਹੈ ਖੇਡਣਾ ਚਾਹੁੰਦੀ ਹੈ, ਮੈਨੂੰ ਇਹ ਕਿਉਂ ਨਹੀਂ ਦੱਸ ਰਹੀ ਹੈ ਕਿ ਕੋਈ ਐਫ ਆਈ ਆਰ ਹੈਗੀ ਹੈ ਜਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਥਿਤ ਕੇਸਾਂ ਦੀ ਜਾਣਕਾਰੀ ਛੁਪਾ ਕੇ ਰੱਖਣਾ ਚਾਹੁੰਦੀ ਹੈ ਤਾਂ ਜੋ ਐਨ ਮੌਕੇ ਦੇ ਉੱਤੇ ਹੈਰਾਨੀਜਨਕ ਕਾਰਵਾਈ ਜਿਹੜੀ ਹੈ ਸਰਪ੍ਰਾਈਜ਼ ਕੀਤਾ ਜਾ ਸਕੇ। ਸੁਣਵਾਈ ਦੇ ਦੌਰਾਨ ਬੈਂਚ ਨੇ ਕਿਹਾ ਕਿ ਇਹ ਥੋੜਾ ਅਣਕਿਆਸਿਆ ਤੇ ਸਰਕਾਰ ਨੂੰ ਇਹ ਨਹੀਂ ਪਤਾ ਕਿ ਐਫ ਆਈ ਆਰ ਦਰਜ ਹੋਈ ਹੈ ਜਾਂ ਨਹੀਂ ਹੋਈ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਇਸ ਗੱਲ ਨੂੰ ਸਮਝਣਾ ਥੋੜਾ ਮੁਸ਼ਕਲ ਹੈ। ਬੈਂਚ ਨੇ ਸੰਕੇਤ ਦਿੱਤਾ ਕਿ ਪਟੀਸ਼ਨ ਕਰਤਾ ਅਗਾਊਂ ਜ਼ਮਾਨਤ ਦੇ ਲਈ ਅਦਾਲਤ ਦੇ ਕੋਲ ਆ ਸਕਦਾ ਹੈ, ਜਿਸ ਤੋਂ ਬਾਅਦ ਸਰਕਾਰ ਨੂੰ ਸਾਰੀ ਜਾਣਕਾਰੀ ਦੇਣੀ ਹੀ ਪਵੇਗੀ। ਦੂਜੇ ਪਾਸੇ ਰਾਏ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਚਿੰਤਾ ਐਫ ਆਈ ਆਰ ਦੇ ਵੇਰਵਿਆਂ ਨੂੰ ਸਾਹਮਣੇ ਜਿਹੜਾ ਲਿਆਉਣ ਦੀ ਹੈ। ਜਦੋਂ ਮਾਮਲਾ ਅੰਤਰਿਮ ਸੁਰੱਖਿਆ ਗ੍ਰਿਫ਼ਤਾਰੀ ਤੋਂ ਬਚਾਅ ਦੇ ਵੱਲ ਨੂੰ ਮੁੜਿਆ ਤਾਂ ਪਹਿਲਾਂ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਰੋਕ ਲਗਾਉਣ ਦਾ ਵਿਰੋਧ ਕੀਤਾ, ਪਰ ਬਹਿਸ ਤੋਂ ਬਾਅਦ ਸਰਕਾਰੀ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਅਗਲੀ ਸੁਣਵਾਈ ਤੱਕ ਅਗਾਊਂ ਸੂਚਨਾ ਦਿੱਤੇ ਬਿਨਾਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਏਗੀ। ਇਸ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਮੈਂਬਰ ਸੰਦੀਪ ਪਾਠਕ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਪਟੀਸ਼ਨ ਦਾਖਲ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਵਿਰੁੱਧ ਕਥਿਤ ਤੌਰ ਦੇ ਉੱਤੇ ਦਰਜ ਦੋ ਜਾਂ ਕਿਸੇ ਹੋਰ ਐਫ ਆਈ ਆਰ ਜਿਹੜੀ ਹੈ ਉਹਦੇ ਵੇਰਵੇ ਨਸ਼ਰ ਕਰਨ ਤੇ ਪੁਲਿਸ ਨੂੰ ਕੋਈ ਵੀ ਸਖ਼ਤ ਕਾਰਵਾਈ ਜਿਵੇਂ ਕਿ ਗ੍ਰਿਫ਼ਤਾਰੀ ਕਰਨ ਤੋਂ ਰੋਕਣ ਦੀ ਮੰਗ ਵੀ ਜਿਹੜੀ ਰੱਖੀ ਹੈ। ਇੱਕ ਕਹਿ ਲਓ ਹਾਸੋਹੀਣਾ ਜਾਂ ਮਾਮਲਾ ਜਾਂ ਫਿਰ ਆਪਾਂ ਸੈਣੀ ਸਾਹਿਬ ਨੂੰ ਪੁੱਛਦੇ ਇਹਦੇ ਬਾਰੇ। ਇੱਕ ਜਿਹੜਾ ਵਕੀਲ ਨੂੰ ਹਿਰਾਸਤ ਦਾ ਹੁਕਮ ਹੋ ਗਿਆ ਸੀ ਜੀ ਆਈ ਸੂਰਿਆ ਕਾਂਤ ਨੇ ਰਿਪੋਰਟ ਮੰਗ ਲਈ। ਕਾਨੂੰਨੀ ਹਲਕਿਆਂ ਦੇ ਵਿਚ ਇਹਦੇ ਵਿਚ ਹਲਚਲ ਮਚੀ ਹੈ। ਆਂਧਰਾ ਪ੍ਰਦੇਸ਼ ਦੀ ਇਹ ਜਿਹੜੀ ਹੈ ਰਿਪੋਰਟਿੰਗ ਹੈ। ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਵਿਚ ਜਸਟਿਸ ਤਰਲਾਦਾ ਰਾਜ ਸ਼ੇਖਰ ਰਾਓ ਦੀ ਅਦਾਲਤ ਦੇ ਵਿਚ ਇਕ ਲੁੱਕ ਆਊਟ ਜਿਹੜਾ ਸਰਕੂਲਰ ਤੇ ਪਾਸਪੋਰਟ ਜ਼ਬਤ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ ਦੀ ਸੁਣਵਾਈ ਚੱਲ ਰਹੀ ਸੀ। ਸੁਣਵਾਈ ਦੌਰਾਨ ਜਿਹੜਾ ਜੱਜ ਅਤੇ ਪਟੀਸ਼ਨਰ ਦੇ ਵਕੀਲ ਵਿਚਕਾਰ ਤਿੱਖੀ ਬਹਿਸ ਹੋ ਗਈ। ਕਾਰਵਾਈ ਦੇ ਦੌਰਾਨ ਜਸਟਿਸ ਜਿਹੜੇ ਨੇ ਚਰਲਾਦਾ ਰਾਜ ਸ਼ੇਖਰ ਰਾਓ ਨੇ ਪਟੀਸ਼ਨਰ ਦੀ ਜਿਹੜੀ ਆ ਪ੍ਰਤੀਨਿਧਤਾ ਕਰ ਰਹੇ ਵਕੀਲ ਦੇ ਵਿਹਾਰ ਦੇ ਉੱਤੇ ਇਤਰਾਜ਼ ਜਿਹੜਾ ਜਤਾਇਆ। ਜਦੋਂ ਉਸਨੇ ਕਥਿਤ ਤੌਰ ਦੇ ਉੱਤੇ ਅਦਾਲਤ ਦੇ ਵਿਚ ਇਕ ਫਾਈਲ ਜ਼ੋਰ ਦੇ ਨਾਲ ਸੁੱਟ ਦਿੱਤੀ ਤੇ ਜੱਜ ਨੇ ਵਕੀਲ ਨੂੰ ਫਟਕਾਰ ਲਗਾਈ, ਟਿੱਪਣੀ ਕੀਤੀ ਕਿ ਉਸਨੇ ਗੈਰ ਜ਼ਿੰਮੇਵਾਰਨਾ ਵਿਹਾਰ ਕੀਤਾ ਤੇ ਸਵਾਲ ਕੀਤਾ ਕਿ ਉਹ ਆਪਣੇ ਆਪ ਨੂੰ ਇਕ ਮਹਾਨ ਸੀਨੀਅਰ ਐਡਵੋਕੇਟ ਸਮਝਦਾ। ਬੈਂਸ ਦੀ ਇਕ ਵੀਡੀਓ ਜਿਹੜੀ ਆ ਵਾਇਰਲ ਹੋ ਗਈ। ਕਲਿੱਪ ਦੇ ਵਿਚ ਵਕੀਲ ਨੂੰ ਮਾਫ਼ੀ ਮੰਗਦੇ ਤੇ ਰਹਿਮ ਦੀ ਜਿਹੜੀ ਅਪੀਲ ਕਰਦੇ ਹੋਏ ਦਿਖਾਇਆ ਗਿਆ, ਜਿਸਦੇ ਵਿਚ ਉਹ ਕਹਿ ਰਿਹਾ ਹੈ ਕਿ ਉਹ ਦਰਦ ਦੇ ਵਿਚ ਅਤੇ ਹੱਥ ਜੋੜ ਕੇ ਮਿਹਰਬਾਨੀ ਦੀ ਭੀਖ ਮੰਗ ਰਿਹਾ। ਇਸ ਦੇ ਬਾਵਜੂਦ ਜੱਜ ਨੇ ਪੁਲਿਸ ਕਰਮਚਾਰੀਆਂ ਨੂੰ ਉਸ ਨੂੰ 24 ਘੰਟੇ ਦੇ ਲਈ ਹਿਰਾਸਤ ਦੇ ਵਿਚ ਲੈਣ ਦੇ ਨਿਰਦੇਸ਼ ਦੇ ਦਿੱਤੇ। ਵਕੀਲ ਨੇ ਇਹ ਵੀ ਕਿਹਾ ਕਿ ਉਹ ਬਿਮਾਰ ਹੈ ਤੇ ਦਰਦ ਦੇ ਵਿਚ ਹੈ, ਪਰ ਜੱਜ ਨੇ ਉਸ ਨੂੰ ਹੋਰ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਦੀ ਕਾਰਵਾਈ ਦੇ ਵਿਚ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਦਖਲ ਦੇ ਕਾਰਨ ਪੁਲਿਸ ਹਿਰਾਸਤ ਦੇ ਹੁਕਮ ਨੂੰ ਲਾਗੂ ਹੋਣ ਤੋਂ ਰੋਕ ਦਿੱਤਾ ਗਿਆ ਤੇ ਬਾਅਦ ਦੇ ਵਿਚ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਘਟਨਾ ਨੇ ਪੂਰੇ ਦੇਸ਼ ਦੇ ਕਾਨੂੰਨੀ ਹਲਕਿਆਂ ਦੇ ਵਿਚ ਹਲਚਲ ਮਚਾ ਕੇ ਰੱਖ ਦਿੱਤੀ। ਬਾਰ ਕੌਂਸਲ ਆਫ਼ ਇੰਡੀਆ BCI ਨੇ ਭਾਰਤ ਦੇ ਚੀਫ਼ ਜਸਟਿਸ CJI ਸੂਰਿਆ ਕਾਂਤ ਨੂੰ ਪੱਤਰ ਲਿਖ ਕੇ ਇਸ ਘਟਨਾ ਨੂੰ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਦਸਿਆ ਤੇ ਜੱਜ ਦੇ ਵਿਹਾਰ ਦੀ ਜਿਹੜੀ ਆ ਜਾਂਚ ਦੀ ਮੰਗ ਕੀਤੀ ਗਈ। BCI ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨੌਜਵਾਨ ਵਕੀਲਾਂ ਦੇ ਮਨਾਂ ਦੇ ਵਿਚ ਡਰ ਪੈਦਾ ਕਰਦੀਆਂ ਨੇ ਤੇ ਅਦਾਲਤ ਦੀ ਮਰਿਆਦਾ ਦੇ ਖਿਲਾਫ਼ ਨੇ। ਜਵਾਬ ਦੇ ਵਿਚ ਚੀਫ਼ ਜਸਟਿਸ ਸੂਰਿਆ ਕਾਂਤ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਰਿਪੋਰਟ ਮੰਗ ਲਈ ਹੈ। ਹੁਣ ਮੌਜੂਦਾ ਸਥਿਤੀ ਇਹ ਹੈ ਕਿ ਹਾਈ ਕੋਰਟ ਦੇ ਨੌਜਵਾਨ ਵਕੀਲਾਂ ਨੇ ਬਾਰ ਐਸੋਸੀਏਸ਼ਨ ਦੇ ਉਸ ਦਾਅਵੇ ਦਾ ਵਿਰੋਧ ਕਰ ਦਿੱਤਾ ਜਿਸ ਦੇ ਵਿਚ ਕਿਹਾ ਗਿਆ ਸੀ ਕਿ ਮਾਮਲਾ ਸ਼ਾਂਤੀਪੂਰਵਕ ਸੁਲਝਾ ਲਿਆ ਗਿਆ ਹੈ। ਲੋ ਦੋਸਤੋ, ਇਹ ਸਾਂ ਜੀ ਖ਼ਬਰਾਂ ਤੇ ਲਖੀਮਪੁਰ ਖੀਰੀ ਦੀ ਖ਼ਬਰ ਆਪਾਂ ਸੈਣੀ ਸਾਹਿਬ ਦੇ ਨਾਲ ਕਰ ਲਾਂਗੇ। ਹੋਲਡ ਦੇ ਉੱਤੇ ਨੇ ਆਪਣੇ ਨਾਲ ਤੇ ਲਾਈਨਾਂ ਉਹਨਾਂ ਖੋਲਦੇ ਆ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ? ਲੰਘੇ ਹੋ ਜੀ।
1: ਹਾਲ ਚਾਲ ਠੀਕ ਹੈ ਜੀ।
0: ਜੀ,
1: ਅੱਜ ਰੈੱਡ ਕਰਾਸ ਡੇ ਆ ਜੀ।
0: ਬਿਲਕੁਲ ਹੈ ਜੀ।
1: ਤੇ ਕਿਸੇ ਟਾਈਮ ਤੇ ਨਾ ਭਾਰੀ ਸਾਹਿਬ ਇਸ ਸੰਸਥਾ ਦੀ ਨਾ ਬੜੀ ਬੁਕਤ ਹੁੰਦੀ ਸੀ
0: ਜੀ।
1: ਉਦੋਂ ਨਾ ਜੀ 20-25 ਸਾਲ ਪਹਿਲਾਂ ਜਿਹੜਾ ਆ ਉਹ ਜਿਹੜੀਆਂ ਆਪਾਂ ਹੁਣ ਸਰਵਿਸਿਜ਼ ਇੰਗੇਜ ਕਰਦੇ ਆ ਨਾ ਜੀ, ਕਿਤੇ ਆਪਾਂ ਚਲ ਜਾਂਦੇ ਹੈਗੇ ਆ ਕਿ ਰਜਿਸਟਰੀ ਕਰਾਉਣੀ ਹੈਗੀ ਜਾਂ ਉਹ ਸਾਰਾ ਕੁਛ ਫ੍ਰੀ ਹੁੰਦਾ ਸੀ ਜੀ। ਤੇ ਉਹ ਮਤਲਬ ਡੋਨੇਸ਼ਨ ਦੇ ਰੂਪ ਦੇ ਵਿਚ ਜਿਹੜਾ ਆ ਰੈੱਡ ਕਰਾਸ ਦੀਆਂ ਪਰਚੀਆਂ ਕੱਟ ਦਿੰਦੇ ਸੀ, ਕਿਸੇ ਦੀਆਂ 100 ਰੁਪਏ ਦੀਆਂ ਕੱਟਤੀਆਂ, ਕਿਸੇ ਦੀਆਂ 200 ਦੀਆਂ ਕੱਟ ਦਿੱਤੀਆਂ
0: ਜੀ।
1: ਤੇ ਉਹ ਇਸ ਤਰੀਕੇ ਨਾਲ ਡੋਨੇਸ਼ਨ ਲੈਂਦੇ ਹੁੰਦੇ ਸੀ ਜੀ ਇਹਨਾਂ ਚੀਜ਼ਾਂ ਦੀ
0: ਜੀ।
1: ਬਾਅਦ ਦੇ ਵਿਚ ਇਹਨਾਂ ਨੇ ਕੱਲੀ ਕੱਲੀ ਸਰਵਿਸਿਜ਼ ਜਿਹੜੀਆਂ ਇਹ ਪ੍ਰਾਈਵੇਟ ਕਰ ਦਿੱਤੀਆਂ ਤੇ ਉਹ ਜਿਹੜਾ ਹੈਗਾ ਆ ਇਸ ਸੰਸਥਾ ਨੂੰ ਜਿਹੜਾ ਇਹ ਜਾਣ ਜਿਹੜਾ ਆ
0: ਜੀ
1: ਜਿਹੜਾ ਡੋਨੇਸ਼ਨ ਦੇ ਰੂਪ ਚ ਜਾਂਦਾ ਸੀ ਉਹ ਤਾਂ ਲਗਭਗ ਬੰਦ ਹੀ ਹੋ ਗਿਆ ਜੀ।
0: ਬਿਲਕੁਲ।
1: ਤੇ ਹੁਣ ਸਰਕਾਰ ਜਿੰਨੇ ਕ ਪੈਸੇ ਥੋੜੇ ਪੈਸੇ ਹੁੰਦੇ ਹੈਗੇ ਜੀ ਉਹ ਆਉਂਦੇ ਹੈਗੇ ਆ ਉੱਥੇ ਤੇ ਉਹਦੇ ਨਾਲ ਹੀ ਇਹ ਸੰਸਥਾਵਾਂ ਮਾੜਾ ਮੋਟਾ ਸਾਹ ਲੈਂਦੀਆਂ ਜੀ।
0: ਬਿਲਕੁਲ ਹੈ ਜੀ।
1: ਮੈਨੂੰ ਯਾਦ ਆ 25 ਸਾਲ ਪਹਿਲਾਂ ਨਾ ਜੀ ਸਾਡੇ ਇੱਥੇ IGS SDM ਹੁੰਦਾ ਸੀ ਜੀ ਸੂਬੇ
0: ਜੀ।
1: ਤੇ ਉਹਨੇ ਨਾ ਫੰਡ ਰੇਜ਼ ਕਰਨ ਦਾ ਸੋਚਿਆ ਵੀ ਰੈੱਡ ਕਰਾਸ ਦੇ ਵਿੱਚ ਫੰਡ ਜਿਹੜਾ ਆ ਉਹ ਰੇਜ਼ ਕੀਤਾ ਜਾਵੇ
0: ਜੀ।
1: ਤੇ ਉਧਰੋਂ ਨਾ ਲੋਹੜੀ ਦਾ ਤਿਉਹਾਰ ਸੀ ਤੇ ਉਹਨੇ ਕਿਹਾ ਵੀ ਮੈਂ ਲੋਹੜੀ ਮੰਗੂੰਗਾ
0: ਜੀ।
1: ਤੇ ਉਹ ਜਿਹੜਾ ਹੈਗਾ ਆ ਮੰਗਾਂਗੇ ਵੱਡੇ ਵੱਡੇ ਜਿਹੜੇ ਇੱਕ ਘਰ ਹੈਗੇ ਆ ਉਹਨਾਂ ਦੇ ਵਿੱਚ ਤੇ ਉਹਨਾਂ ਨੂੰ ਪੈਸੇ ਜਿਹੜੇ ਮਿਲਣਗੇ ਉਹ ਰੈੱਡ ਕਰਾਸ ਫੰਡ ਚ ਪਾ ਦਿਆਂਗੇ ਜੀ
0: ਜੀ।
1: ਉਹਨਾਂ ਨੇ ਸਭ ਤੋਂ ਪਹਿਲਾਂ ਜੀ ਦਸੂਏ ਦਾ ਬਹੁਤ ਵੱਡਾ ਲਾਲਿਆਂ ਦਾ ਘਰ ਸੀ ਉੱਥੇ ਵੀ ਉਹਦੇ ਕੇ ਚੱਲੀਏ ਜੀ
0: ਜੀ।
1: ਉਹ ਸਵੇਰੇ ਜਿਹੜਾ ਹੈਗਾ ਆ ਤਿਆਰ ਹੋ ਕੇ ਚੱਲ ਗਏ। ਉਹਨਾਂ ਨੇ ਦਰਵਾਜ਼ਾ ਖੜਕਾਇਆ ਲਾਲਾ ਜੀ ਹੋਣੀ ਉਹ ਡਬਲ ਸਟੋਰੀ ਕੋਲ ਹੈਗਾ ਸੀਗਾ ਜੀ। ਉੱਪਰੋਂ ਮਾੜਾ ਜਿਹਾ ਬਣਿਆ ਜੀ ਪਾ ਕੇ ਬਾਅਦ ਥੱਲੇ ਨੂੰ ਦੇਖ ਕੇ ਕਹਿੰਦਾ ਆਪਣੀ ਜਨਾਨੀ ਨੂੰ ਕਹਿੰਦਾ ਦੇਖੀ ਥੱਲੇ ਕੌਣ ਆ
0: ਜੀ।
1: ਤੇ ਉਹ ਜਨਾਨੀ ਥੱਲੇ ਗਈ ਤੇ ਉਹ ਕਹਿੰਦੇ ਜੀ ਇਹ ਰੈੱਡ ਕਰਾਸ ਵਾਸਤੇ ਦਾ ਚੰਦਾ ਲੈਣਾ ਆ ਤੇ ਇੱਦਾਂ ਕਰਕੇ
0: ਜੀ।
1: ਉਹ ਜਨਾਨੀ ਗਈ ਉਹਨੇ ਜਾ ਕੇ ਤੇ 5-7 ਮਿੰਟ ਬਾਅਦ ਬਾਹਰ ਆਈ ਤੇ ਉਹਨੇ ਕੀਤਾ ਕੌਲੀ ਆਟੇ ਦੀ ਲਿਆਈ ਤੇ ਲਿਆ ਕੇ SDM ਨੂੰ ਕਹਿੰਦੀ ਕਿੱਥੇ ਪਾਵਾਂ ਜੀ। ਹਾਂਜੀ ਉਹ ਵਿਚਾਰੇ ਉੱਥੋਂ ਹੀ ਮੁੜਿਆ ਏ ਮੁੜ ਕੇ ਨੀ ਉਹਨਾਂ ਨੇ ਦੂਜਾ ਘਰ ਖੜਕਾਇਆ ਵੀ ਏਦਾਂ ਹੀ ਠੀਕ ਆ
0: ਜੀ।
1: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਉਸ ਵੇਲੇ ਫੰਡ ਰੇਜ਼ਿੰਗ ਵੀ ਜਿਹੜੀ ਹੁੰਦੀ ਸੀ ਇਸ ਤਰੀਕੇ ਨਾਲ ਹੁੰਦੀ ਸੀ ਕਿ ਇਸ ਇਹਨਾਂ ਸੰਸਥਾਵਾਂ ਵਿਚ ਕੁਛ ਨਾ ਕੁਛ ਆਉਂਦਾ ਰਹੇ ਜੀ।
0: ਤੇ
1: ਉਹਦੇ ਨਾਲ ਫੇਰ ਜਿਹੜੇ ਹੁੰਦੇ ਸੀ ਨਾ ਕਿ ਹੈਂਡੀਕੈਪ ਹੁੰਦੇ ਸੀ ਡਿਸੇਬਲਡ ਜਿਹਨਾਂ ਨੂੰ ਕਹਿੰਦੇ ਆਪਾਂ
0: ਬਿਲਕੁਲ
1: ਉਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਉਹ ਟ੍ਰਾਈ ਸਾਈਕਲ ਵਗੈਰਾ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ
0: ਜੀ। ਬਿਲਕੁਲ ਹੈ ਜੀ।
1: ਹੁਣ ਇਹਨਾਂ ਸੰਸਥਾਵਾਂ ਦੀ ਕਿਉਂਕਿ ਫੰਡਾਂ ਦੀ ਲਿਮਿਟਿਡ ਫੰਡ ਆ ਤੇ ਇਸ ਕਰਕੇ ਇਹਨਾਂ ਦੀ ਐਕਟੀਵਿਟੀ ਵੀ ਬਹੁਤੀ ਨਹੀਂ ਦੇਖੀ ਜਾ ਰਹੀ ਜੀ
0: ਜੀ।
1: ਸੋ ਇਹ ਤਾਂ ਸੀ ਜੀ ਰੈੱਡ ਕਰਾਸ ਬਾਰੇ ਜੀ।
0: ਤੇ
1: ਬਾਕੀ ਬੜੀ ਵਧੀਆ ਸੰਸਥਾ ਹੈਗੀ ਆ ਜੀ ਆਖਰ ਐਟ ਲੀਸਟ ਕੋਈ ਤਾਂ ਉਦੋਂ ਸਰ ਰਿਕਾਰਡ ਕੀਤਾ ਜਾਂਦਾ ਸੀ ਇਸ ਸਾਈਨ ਦਾ ਜੀ।
0: ਜੀ ਬਿਲਕੁਲ ਹੈ ਜੀ।
1: ਹਾਂਜੀ ਇੱਥੇ ਜੰਗ ਲੱਗਦੀ ਸੀ ਉੱਥੇ।
0: ਹਾਂਜੀ ਹੁਣ ਵੀ ਸੈਣੀ ਸਾਹਿਬ ਇੱਥੇ ਇੱਕ ਛੋਟੇ ਛੋਟੇ ਬਾਕਸ ਹੈਗੇ ਆ ਪਲਾਸਟਿਕ ਦੇ ਮਤਲਬ ਕਿ ਉਹ ਗੋਲਕ ਜੀ ਹੁੰਦੀ ਹੈ ਬਣੀ ਬਹੁਤ ਸਾਰੇ ਕਈ ਵਾਰੀ ਜਿਹੜੇ ਸੰਸਥਾਵਾਂ ਨੇ ਉਹਨਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਨੇ ਜਾਂ ਬੱਚੇ ਜਿਹੜੇ ਨੇ ਜਿਹੜੇ ਤਕਰੀਬਨ 18 ਸਾਲ ਤੋਂ ਉੱਤੇ ਨੇ ਕਈ ਵਾਰੀ ਉਹ ਵੀ ਜਿਹੜੇ ਨੇ ਸਟੋਰਾਂ ਦੇ ਬਾਹਰ ਖੜ ਜਾਂਦੇ ਨੇ ਸੇਵਾ ਕਰਨ ਦੇ ਲਈ ਕਿ ਉਹ ਫਿਰ ਇਨਪੁਟ ਪਾਉਂਦੇ ਨੇ ਜੀ ਆਪਣੀ
1: ਤੁਹਾਡੇ ਫੇਰ ਤਾਂ ਨਾ ਜੀ ਸਾਰੇ ਇਹਨਾਂ ਮੁਲਕਾਂ ਦੇ ਵਿਚ ਜਿਹੜੇ ਹੈਗੇ ਆ ਉਹ ਇੰਟਲੈਕਚੁਅਲ ਲੋਕ ਰਹਿੰਦੇ ਹੈਗੇ ਆ। ਸਾਡੇ ਤਾਂ ਜਦੋਂ ਦੇ ਇਹ ਭੁੱਖੇ ਸ਼ੇਰ ਪੋਲੀਟੀਕਲ ਲੀਡਰ ਆਏ ਆ ਤਾਂ ਜੀ ਉਹਨਾਂ ਨੇ ਹੋ ਕਹਿੰਦੇ ਹੋਰ ਕਿਤੇ ਤੁਹਾਨੂੰ ਜਿਹੜਾ ਹੈਗਾ ਦਾਨ ਦਕਸ਼ਣਾ ਦੇਣ ਦੀ ਲੋੜ ਹੀ
0: ਨਹੀਂ
1: ਇੱਥੇ ਹੀ ਪਾਓ ਸਾਰਾ ਕੁਛ ਆਪਣੇ ਆਪ ਇੱਥੋਂ ਹੀ ਸਾਰੀਆਂ ਸੇਵਾਵਾਂ ਨਿਕਲਣੀਆਂ ਜੀ। ਹਾਂਜੀ ਸੋ ਅੱਗੇ ਆ ਜੀ ਹੁਣ ਅੱਜ ਦੀਆਂ ਖਬਰਾਂ ਤੇ ਜੀ।
0: ਜੀ
1: ਭਾਰੇ ਸਾਹਿਬ, ਬਾਕੀ ਖਬਰਾਂ ਸਾਰੇ ਬੰਦੇ ਜਾਣਦੇ ਆ ਜਿਹੜੇ ਸਾਡੇ ਸਰੋਤੇ ਹੈਗੇ ਆ ਜੀ, ਪਰ ਮੈਂ ਉਹਦੇ ਤੇ ਜਿਹੜੀ ਗੱਲ ਕਰੂੰਗਾ ਉਹ ਇਹ ਕਰੂੰਗਾ ਕਿ ਮੈਨੂੰ ਬੜਾ ਸ਼ੌਕਿੰਗ ਲੱਗਿਆ ਕਿ ਜਦੋਂ ਸਪੀਕਰ ਸਾਹਿਬ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਤੇ ਕਹਿੰਦੇ ਆ ਕਿ ਇਹ ਗੱਲਾਂ ਕਹੋ, ਕਹਿੰਦੇ ਵੀ ਮਤਲਬ ਜਿਹੜਾ ਹੈਗਾ ਆ ਨਹੀਂ ਪਤਾ ਲੱਗਾ ਸਾਰਾ ਜਿਹੜਾ ਹੈਗਾ ਆ ਅਖਬਾਰਾਂ ਚ ਆਇਆ ਬਕਾਇਦਾ ਤੌਰ ਤੇ, ਵੈਬਸਾਈਟਾਂ ਤੇ ਪਾਇਆ ਬਕਾਇਦਾ ਤੌਰ ਤੇ, ਲੋਕਾਂ ਦੇ ਸੁਝਾਅ ਮੰਗੇ ਗਏ ਸਰ। ਮੈਂ ਆਈ ਐਮ ਸ਼ੌਕਡ
0: ਜੀ,
1: ਜਿਹੜੀ ਇਹ ਤਾਂ ਆਪੋਜੀਸ਼ਨ ਲੀਡਰਾਂ ਨੂੰ ਹੀ ਸੀ ਪਤਾ ਵੀ ਭਾਈ ਸਵੇਰੇ ਜਿਹੜਾ ਹੈਗਾ ਆ ਕਿੰਨਾ ਕੀ ਦੇਣਾ, ਰਾਤ ਨੂੰ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਬਿੱਲ ਦੀਆਂ ਆਪਾਂ ਕਾਪੀਆਂ ਦਿੱਤੀਆਂ ਜੀ।
0: ਜੀ
1: ਆਖਰ ਤਾਂ ਤੁਸੀਂ ਜਿਹੜਾ ਹੈਗਾ ਆ ਮੇਨ ਐਕਟ ਦੇ ਵਿੱਚ ਅਮੈਂਡਮੈਂਟ ਕੀਤੀਆਂ
0: ਜੀ,
1: ਅਮੈਂਡਮੈਂਟ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਕੀ ਅਮੈਂਡ ਕਰਨ ਜਾ ਰਹੇ ਹੋ।
0: ਬਿਲਕੁਲ ਹੈ ਜੀ,
1: ਹਾਂਜੀ ਕਿਸੇ ਨੂੰ ਵੀ ਨਹੀਂ ਸੀ ਪਤਾ, ਓਬੀਡੀਅਨ ਨੂੰ ਨਹੀਂ ਪਤਾ ਸੀ, ਦਾ ਕਿਸੇ ਆਪੋਜੀਸ਼ਨ ਦੇ ਲੀਡਰਾਂ ਨੂੰ ਪਤਾ ਸੀ। ਹਾਂਜੀ ਉਹ ਤਾਂ ਚਲੋ ਤੁਸੀਂ ਬਣਾ ਤਾ, ਅਜੇ ਤੱਕ ਉਹਦਾ ਪੰਜਾਬੀ ਤਰਜਮਾ ਨਹੀਂ ਆਇਆ ਪੰਜਾਬ ਦੇ ਵਿੱਚ ਰਹਿੰਦੇ ਹੋਏ
0: ਜੀ।
1: ਉਹਦਾ ਜਿਹੜਾ ਹੈਗਾ ਆ ਤੁਸੀਂ ਉਹ ਤੋਂ ਬਾਅਦ ਜਿਹੜਾ ਆ ਲੋਕਾਂ ਨੇ ਜਿਹੜਾ ਆ ਬਾਅਦ ਦੇ ਵਿੱਚ ਦੇਖਿਆ ਕਿ ਤੁਸੀਂ ਦਿੱਤਾ ਹੈਗਾ ਤੇ ਹੁਣ ਜੋ ਤੁਸੀਂ ਬੋਲਦੇ ਆ ਉਹ ਤਾਂ ਉਹਦੇ ਵਿੱਚ ਹੀ ਹੈ ਨੀ ਲਿਖਿਆ ਆ, ਜਿਹੜਾ ਮਾਨਸਿਕ ਰੋਗੀ ਬਾਰੇ ਜਿਹੜੀ ਧਾਰਾ ਲਿਖੀ ਹੈਗੀ ਜੀ,
0: ਜੀ
1: ਸਾਨੂੰ ਨੀ ਪਤਾ ਕਿਥੋਂ ਪੜ੍ਹ ਪੜ੍ਹ ਕੇ ਮੁੱਖ ਮੰਤਰੀ ਸਾਹਿਬ ਬੋਲੀ ਜਾਂਦੇ ਆ ਜੀ।
0: ਪ੍ਰਸੈਂਟ ਸਾਹਿਬ ਇਸ ਚੀਜ਼ ਦੇ ਵਿੱਚ ਟਕਰਾਅ ਵਧੇਗਾ ਨਾ ਜੀ, ਜੋ ਸਥਿਤੀ ਆ ਜਾਂ ਜੋ ਖਬਰਾਂ ਨਜ਼ਰ ਆ ਰਹੀਆਂ ਨੇ, ਇੱਕ ਤਰ੍ਹਾਂ ਦਾ ਚੈਲੰਜ ਹੀ ਕਰ ਰਹੇ ਨੇ ਜਿਵੇਂ ਬਿਆਨ ਆ ਗਿਆ।
1: ਵਧੀਆ ਵਧੂਗਾ ਵਧੂਗਾ ਜੀ, ਵਧੂਗਾ ਵਧੂਗਾ, ਔਰ ਉਹਦੇ ਵਾਸਤੇ ਰਿਸਪੋਨਸੀਬਲ ਜਿਹੜਾ ਹੈਗਾ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈਗੇ ਆ
0: ਜੀ। ਬਿਲਕੁਲ
1: ਸਰ, ਇਹ ਜਿਹੜਾ ਅੱਜ ਕਰ ਰਹੇ ਹੈਗੇ ਆ, ਮੈਂ ਔਜਲਾ ਸਾਹਿਬ ਨਾਲ ਗੱਲ ਹੋਈ ਸੀ, ਔਜਲਾ ਸਾਹਿਬ ਨੇ ਜਿੱਦਾਂ ਮਤਲਬ ਜਿਸ ਤਰੀਕੇ ਨਾਲ ਮਤਲਬ ਇਹ ਪੱਖ ਰੱਖਿਆ ਨਾ, ਮੇਰੇ ਖਿਆਲ ਜੋ ਅਕਾਲ ਤੇ ਵੀ ਆਉਣਗੇ ਤੇ ਉਹ ਚੰਗੀ ਤਰ੍ਹਾਂ ਦੱਸਣਗੇ
0: ਜੀ।
1: ਉਹਨਾਂ ਦਾ ਕਹਿਣਾ ਸੀ ਕਿ ਮਤਲਬ ਜਿਹੜਾ ਹੈਗਾ ਇਹਨਾਂ ਨੂੰ ਅੱਜ ਜੋ ਬੋਲਦੇ ਪਏ ਇਹਨਾਂ ਨੂੰ ਉਹ ਕੰਮ ਹੋਣ ਤੋਂ ਪਹਿਲਾਂ ਬੋਲਣਾ ਚਾਹੀਦਾ, ਭਾਈ ਠਹਿਰ ਜਾ ਵਿਧਾਨ ਸਭਾ ਦੇ ਸੈਸ਼ਨ ਚ ਬਾਅਦ ਚ ਰੱਖੀ ਪਹਿਲਾਂ ਇੱਥੇ ਭੇਜ।
0: ਬਿਲਕੁਲ ਹੈ ਜੀ,
1: ਹਾਂਜੀ ਅੱਜ ਤੁਹਾਨੂੰ ਆਪਣੇ ਰਾਈਟਸ ਬਾਰੇ ਪਤਾ ਲੱਗ ਗਿਆ ਕਿ ਹਾਂ ਜੀ ਵੀ ਮਾਸਟਰ ਤਾਰਾ ਸਿੰਘ ਦੇ ਨਾਲ ਜਿਹੜਾ ਹੋਇਆ ਆ ਸਮਝੌਤਾ ਹੈਗਾ ਜਾਂ ਮਤਲਬ 1925 ਦੇ ਵਿੱਚ ਜਿਹੜਾ ਹੋਇਆ ਆ ਤੇ ਅੰਗਰੇਜ਼ਾਂ ਨਾਲ, ਅੱਜ ਤੁਹਾਨੂੰ ਪਤਾ ਹੈ, ਉਦੋਂ ਨਹੀਂ ਸੀ ਪਤਾ। ਤੁਸੀਂ ਪਹਿਲਾਂ ਉਹਨੂੰ ਕਹਿੰਦੇ ਭਾਈ ਸਰਕਾਰ ਨੇ ਜੇ ਕੁਛ ਏਦਾਂ ਦਾ ਕਰਨਾ ਹੈਗਾ ਆ ਤੇ ਉਹਦਾ ਜਿਹੜਾ ਖਰੜਾ ਆ ਸਾਨੂੰ ਭੇਜਿਆ ਜਾਵੇ, ਨਹੀਂ ਭੇਜਿਆ ਜਾਂਦਾ ਤੇ ਅਸੀਂ ਜਿਹੜਾ ਹੈਗਾ ਆ ਪ੍ਰੋਟੈਸਟ ਕਰਾਂਗੇ ਤੇ ਅਕਾਲ ਤਖ਼ਤ ਬਿਲਕੁਲ ਇਹਦੀ ਇਜਾਜ਼ਤ ਨਹੀਂ ਦਿੰਦਾ। ਉਸ ਚੀਜ਼ ਨਾਲ ਕੀ ਹੋਣਾ ਸੀਗਾ ਜੀ ਕਿ ਜਿਹੜੀ ਆਪੋਜੀਸ਼ਨ ਆ ਉਹ ਬੂਸਟ ਹੋ ਜਾਣੀ ਸੀ, ਫੇਰ ਤਾਂ ਖਹਿਰੇ ਨਹੀਂ ਸੀ ਪੈਰ ਲੱਗਣ ਦੇਣੇ ਇਹਨਾਂ ਦੇ।
0: ਖਰੜਾ ਤਾਂ ਉਹਨਾਂ ਨੇ ਮੰਗਿਆ ਸੀ, ਇਹ ਵੀ ਕਿਹਾ ਸੀ, ਮੈਨੂੰ ਚੇਤੇ ਆ ਖਬਰਾਂ ਵੀ ਲੱਗੀਆਂ ਸੀ, 24 ਤੋਂ 48 ਘੰਟੇ ਦੇ ਵਿੱਚ ਤੁਹਾਨੂੰ ਵਾਪਸ ਵੀ ਕਰ ਦਾਂਗੇ, ਪਰ ਉਹਨਾਂ ਨੇ ਭੇਜਿਆ ਵੀ ਨੀ, ਉਹ ਚੀਜ਼ ਭੇਜੀ ਵੀ ਨੀ ਜੀ।
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਪਰ ਮੈਨੂੰ ਸ਼ੌਕਿੰਗ ਮੈਂ ਇਸ ਕਰਕੇ ਮੈਂ ਸੀਗਾ ਵੀ ਇਸ ਕਰਕੇ ਹੈਰਾਨ ਸੀ ਕਿ ਦਰਬਾਰ ਸਾਹਿਬ ਦੇ ਬਾਹਰ ਖੜਾ ਹੋ ਕੇ ਇੱਕ ਅੰਮ੍ਰਿਤਧਾਰੀ ਬੋਲ ਰਿਹਾ ਆ ਔਰ ਬਿਲਕੁਲ ਚਰੇਆਮ ਝੂਠ ਬੋਲ ਰਿਹਾ ਹੈ ਜੀ।
0: ਬਿਲਕੁਲ ਹੈ ਜੀ,
1: ਕੀ ਉਮੀਦ ਕਰੋਗੇ ਤੁਸੀਂ
0: ਜੀ?
1: ਅਸੀਂ ਇਹਨਾਂ ਬੰਦਿਆਂ ਤੋਂ ਜਿਹੜੇ ਬੰਦੇ ਬਾਣੀ ਚ ਹੁੰਦੇ ਆ ਜਾਂ ਬਾਣੀ ਦੇ ਧਾਰਮੀ ਹੁੰਦੇ ਆ, ਅਸੀਂ ਉਹਨਾਂ ਬੰਦਿਆਂ ਤੋਂ ਸੱਚ ਦੀ ਉਮੀਦ ਕਰਦੇ ਹੈਗੇ ਆ। ਅਸੀਂ ਮਤਲਬ ਆਮ ਬੰਦੇ ਆ, ਅਸੀਂ ਤਾਂ ਝੂਠ ਬੋਲੀਏ 20 ਵਾਰੀ ਬੋਲੀਏ
0: ਜੀ,
1: ਔਰ ਉਹ ਫਿਰ ਸਾਨੂੰ ਡਰ ਆਉਂਦਾ ਜੀ, ਖੌਫ ਆਉਂਦਾ, ਅਸੀਂ ਬਾਹਰ ਬੋਲ ਸਕਦੇ ਹੈਗੇ ਆ ਜੇ ਤੁਸੀਂ ਦਰਬਾਰ ਸਾਹਿਬ ਦੇ ਬਾਹਰ ਕਹੋ, ਅਸੀਂ ਤਾਂ ਅੰਮ੍ਰਿਤਸਰ ਸ਼ਹਿਰ ਚ ਨੀ ਬੋਲ ਸਕਦੇ ਜੀ, ਡਰਦੇ
0: ਜੀ,
1: ਇਹਨਾਂ ਨੂੰ ਕੋਈ ਖੌਫ ਨਹੀਂ ਜੀ।
0: ਬਿਲਕੁਲ ਹੈ ਜੀ,
1: ਔਰ ਬਿਲਕੁਲ ਸ਼ਰੇਆਮ ਝੂਠ ਬੋਲ ਕੇ ਗਏ ਜੀ। ਹਾਂ ਜੀ ਅਸੀਂ ਜੀ ਅਖਬਾਰਾਂ ਦੇ ਵਿੱਚ ਦੇਖਿਆ, ਲੋਕਾਂ ਕੋਲੋਂ ਸੁਜੈਸ਼ਨ ਮੰਗੇ ਸੀ,
0: ਅਖਬਾਰਾਂ ਚ ਤਾਂ ਨਹੀਂ ਦੇਖਿਆ ਮੈਂ ਵੀ। ਚਲੋ ਮੈਂ ਤੁਹਾਨੂੰ ਉਦਣ ਭੇਜਿਆ, ਮੈਂ ਤਾਂ ਆਪ ਸਰਚ ਕਰਕੇ 2-3 ਜਗ੍ਹਾ 5-7 ਜਗ੍ਹਾ ਤੋਂ ਲੱਭ ਕੇ ਫਿਰ ਮੈਂ ਤੁਹਾਨੂੰ ਤਾਂ ਹੀ ਭੇਜਿਆ, ਮੈਂ ਕਿਹਾ ਇਹੀ ਆ ਜੀ ਬਿੱਲ, ਸ਼ੋਰ ਕਰ ਲਿਓ ਹਨਾ।
1: ਭਾਰੇ ਸਾਹਿਬ ਉਹ ਅਮੈਂਡਮੈਂਟਾਂ ਜਿਹੜੀਆਂ ਹੈਗੀਆਂ 2 ਪੇਜਾਂ ਦੀਆਂ ਹੈਗੀਆਂ, ਬਾਕੀ ਉਹ ਮੈਂ ਮੈਨੂੰ ਨਹੀਂ ਉਮੀਦ ਕਿ ਮਾਨ ਸਾਹਿਬ ਨੇ ਪੜਿਆ ਹੋਊਗਾ, ਉਹਨਾਂ ਨੇ ਵੀ ਸੁਣਿਆ ਹੋਊਗਾ ਕਿਸੇ ਤੋਂ ਇੱਦਾਂ ਕਰ ਦਿਆ ਤਾਂ ਅਸੀਂ ਇੱਦਾਂ ਕਰ ਦਿਆਂਗੇ, ਉਹ ਸੁਣਿਆ ਹੋਊਗਾ, ਜੋ ਉੱਥੇ ਸੁਝਾਅ ਚੱਲਦੇ ਹੋਣਗੇ ਉਹੀ ਸੁਣੇ ਆ ਤੇ ਉਹੀ ਜਿਹੜੀ ਪ੍ਰਚਾਰੀ ਜਾਂਦੇ ਆ ਜੀ। ਉੱਥੇ ਕਿੱਥੇ ਆ ਮਾਨਸਿਕ ਰੋਗੀ ਬਾਰੇ ਜੀ, ਕਿਤੇ ਨੀ ਜ਼ਿਕਰ ਹੈਗਾ ਜੀ। ਮੈਂ ਤਾਂ ਕੱਲ ਨੂੰ ਉਹਨੂੰ ਇੱਕ ਇੱਕ ਅੱਖਰ ਜਿਹੜਾ ਹੈਗਾ ਨਾ ਜੀ ਉਹਦਾ ਪੜ੍ਹ ਕੇ ਉਹਦਾ ਡਿਕਸ਼ਨਰੀ ਮੀਨਿੰਗ ਜਿਹੜਾ ਹੈਗਾ ਆ ਲਿਖ ਕੇ ਤੇ ਫਿਰ ਉੱਤੇ ਤਰਜਮਾ ਕਰਨਾ ਹੈਗਾ ਅਗਲੇ ਹਫ਼ਤੇ ਦੇ ਵਿੱਚ
0: ਜੀ।
1: ਉੱਥੇ ਕਿੱਥੇ ਲਿਖਿਆ ਹੈਗਾ ਗੁਟਕਾ ਸਾਹਿਬ ਬਾਰੇ ਕਿੱਥੇ ਦੱਸਿਆ ਜੀ?
0: ਬਿਲਕੁਲ ਹੈ ਜੀ,
1: ਹਾਂਜੀ ਉੱਥੇ ਸਿਰਫ ਗੁਰੂ ਮਹਾਰਾਜ ਦੇ ਜਿਹੜਾ ਹੈਗਾ ਆ ਭਈ ਤੁਸੀਂ ਆਪਣੇ ਜਿਹੜੇ ਆ ਸਰੂਪ ਬਾਰੇ ਜਿਹੜਾ ਆ ਉਹ ਦਰਜ ਆ ਜੀ।
0: ਜੀ
1: ਬਾਕੀ ਓਹਦੇ ਵਿਚ ਜਿਹੜੇ ਹੈਗੇ ਆ ਹੋਰ ਤਰ੍ਹਾਂ ਦੀਆਂ ਬੇਅਦਬੀਆਂ ਹੁੰਦੀਆਂ, ਅੱਜ ਕੱਲ ਡਿਜੀਟਲ ਬੇਅਦਬੀਆਂ ਹੁੰਦੀਆਂ ਹੈਗੀਆਂ, ਉਹਨਾਂ ਨੂੰ ਕਿਉਂ ਉਹ ਸਕੋਪ ਕਿਉਂ ਛੱਡਿਆ ਗਿਆ ਜੀ, ਉਹਨਾਂ ਨੂੰ ਕਿੱਦਾਂ ਤੁਸੀਂ ਟ੍ਰੀਟ ਕਰੋਗੇ? ਮੰਨ ਲਓ ਕੋਈ ਬੰਦਾ ਜਿਹੜਾ ਹੈਗਾ ਤੁਹਾਡੇ ਕੋਲ ਟਰੇਸ ਹੋ ਜਾਂਦਾ ਵੀ ਇੱਥੇ ਹੀ ਬੰਦਾ ਬੈਠਾ ਆ, ਪੰਜਾਬ ਚ ਬੈਠਾ ਬੰਦਾ ਡਿਜੀਟਲੀ ਜਿਹੜਾ ਹੈਗਾ ਆ ਕੋਈ ਇੱਦਾਂ ਦਾ ਕੰਮ ਕਰ ਦਿੰਦਾ ਹੈਗਾ ਆ, ਕੀ ਉਹ ਬੇਅਦਬੀ ਨਹੀਂ ਹੈ?
0: ਪਰ ਇਹਦੇ ਵਿਚ ਦੇਖੋ ਸੈਣੀ ਸਾਹਿਬ, ਜਦੋਂ ਆਪਣਾ ਬੇਅਦਬੀ ਬਰਗਾੜੀ ਦੇ ਵਿਚ ਸਭ ਤੋਂ ਵੱਡਾ ਜੋ ਹੋਇਆ ਜੋ ਵੀ ਵਾਪਰਿਆ, ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਐਸ ਜੀ ਪੀ ਸੀ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਮਿਲ ਕੇ ਸਿਰ ਜੋੜ ਕੇ ਬੈਠਦੇ ਜਿੱਦਾਂ ਹੁਣ ਵੀ ਬੈਠੇ ਹੀ ਹੈ, ਤਾਂ ਉਹ ਬੈਠ ਕੇ ਤਾਂ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਹੀ ਆਉਣ ਤੋਂ ਆਪਣਾ ਜਿਹੜਾ ਸੀ ਇੱਕ ਮਰਿਆਦਾ ਦੇ ਹਿਸਾਬ ਦੇ ਨਾਲ ਉਸ ਚੀਜ਼ ਨੂੰ ਤਿਆਰ ਕਰਦੇ, ਲੋਕਾਂ ਦੇ ਵਿਚ ਉਸ ਨੂੰ ਜਿਹੜਾ ਪ੍ਰਚਾਰ ਦੇ ਚਾਹੇ ਕਾਨੂੰਨ ਹੀ ਬਣਾ ਦਿੰਦੇ, ਆਪਣੇ ਤੌਰ ਦੇ ਉੱਤੇ ਵੀ ਬਣਵਾ ਸਕਦੇ ਸੀ ਜੀ।
1: ਵਾਰੇ ਸਾਹਿਬ ਕੁਛ ਇੱਕ ਗੱਲਾਂ ਜਿਹੜੀਆਂ ਹੈਗੀਆਂ ਲੀਗਲ ਪਰਸਨੈਲਿਟੀਜ਼ ਦੇ ਕਰਨ ਵਾਲੀਆਂ ਨਹੀਂ ਹੁੰਦੀਆਂ
0: ਜੀ।
1: ਲੀਗਲ ਬੰਦਾ ਜਿਹੜਾ ਆ ਜਦੋਂ ਗੱਲ ਕਰੂਗਾ ਲੀਗਲ ਵਰਡਿੰਗ ਯੂਜ਼ ਕਰੂਗਾ,
0: ਬਿਲਕੁਲ ਹੈ ਜੀ,
1: ਉਹ ਲੀਗਲ ਵਰਡ ਜਿੱਦਾਂ ਹੁਣ ਕਸਟੋਡੀਅਨ ਵਰਡ ਜਿਹੜਾ ਲਿਖ ਦਿੱਤਾ ਇਹਨਾਂ ਨੇ, ਉਹ ਕਸਟੋਡੀਅਨ ਵਰਡ ਜਿਹੜਾ ਹੈਗਾ ਆ ਤੁਹਾਨੂੰ ਪਤਾ ਆ ਉਹਦੀ ਮਲਕੀਤੀ ਦਾ ਅਧਿਕਾਰ ਹੁੰਦਾ ਉਹ
0: ਜਿੱਦਾਂ ਮਹਾਰਾਜ ਦੀ ਬੀੜ ਕਹਿੰਦੇ ਆ ਆਮ ਭਾਸ਼ਾ ਦੇ ਆਪਾਂ ਜਿੱਦਾਂ ਕਹਿੰਦੇ ਆ, ਉਹਨਾਂ ਨੇ ਸਰੂਪ ਲਿਖ ਦਿੱਤਾ ਉਹ ਵੀ ਵਿਵਾਦ ਬਣਿਆ।
1: ਅੱਛਾ ਜੀ, ਡੋਮੀਨੈਂਸ ਦਾ ਜਿਹੜਾ ਹੈਗਾ ਆ ਰਾਈਟ ਆਫ ਡੋਮੀਨੈਂਸ ਜਿਹਦੇ ਕੋਲ ਹੁੰਦਾ ਹੀ ਇਜ਼ ਕਸਟੋਡੀਅਨ
0: ਜੀ,
1: ਹੈ ਜੀ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜੇ ਇੱਕ ਸਿੱਖ ਦੇ ਤੌਰ ਤੇ ਮੈਂ ਉਹਨੂੰ ਸਮਝਾਂ ਤੇ ਇਹ ਤਾਂ ਇਹ ਹੈਗਾ ਆ ਕਿ ਗੁਰੂ ਮਹਾਰਾਜ ਦੇ ਸਰੂਪ ਦੇ ਉੱਤੇ ਡੋਮੀਨੈਂਸ ਮਤਲਬ ਉਸ ਬੰਦੇ ਦੀ ਹੋ ਗਈ, ਕਸਟੋਡੀਅਨ ਉਹਦੀ ਹੋ ਗਈ ਵੀ ਜਿਹਨੇ ਘਰ ਆਪਣੇ ਪ੍ਰਕਾਸ਼ ਕੀਤਾ ਆ ਉਹ ਕਸਟੋਡੀਅਨ ਹੋ ਗਿਆ, ਜਿਹਨੇ ਆਪਣੇ ਡੇਰੇ ਚ ਕੀਤਾ ਆ ਉਹ ਹੋ ਗਿਆ ਜੀ, ਤੇ ਗੁਰੂ ਅਤੇ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਗ੍ਰੰਥੀ ਆ ਜੀ। ਹੁਣ ਸਾਡੇ ਪਿੰਡ ਦੇ ਵਿੱਚ ਸਰ ਕੋਈ ਗ੍ਰੰਥੀ ਹੈ ਹੀ ਨਹੀਂ ਗਾ ਜੀ, ਜਿਹੜੇ ਬੰਦਿਆਂ ਦੇ ਪਿੰਡ ਵਾਲੇ ਆਪ ਸੇਵਾ ਕਰਦੇ ਹੈਗੇ, ਆਪ ਜਾਂਦੇ ਆਉਂਦੇ, ਚਾਬੀ ਕਿਸੇ ਨੇ ਰੱਖੀ ਹੁੰਦੀ ਹੈ, ਕਿਸੇ ਨੇ ਸਵੇਰੇ ਤੜਕੇ ਜਿਹੜਾ ਇੱਕ ਲੇਡੀ ਹੈਗੀ ਉਹ 3:30 ਵਜੇ ਚਲ ਜਾਂਦੀ ਆ, ਉਹ ਜਾ ਕੇ ਲੋਕ ਖੋਹ ਲਿਆਉਂਦੀ ਹੈਗੀ ਆ, ਪਿੱਛੇ ਜਿਹੜਾ ਬੜਾ ਸ਼ਾਂਤੀ ਪੂਰਵਕ ਮਾਹੌਲ ਹੈਗਾ ਆ ਜੀ।
0: ਕਸਟੋਡੀਅਨ ਕੌਣ ਹੋਊਗਾ ਜੀ? ਆਪਾਂ ਕਦੇ ਸੁਣਿਆ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੋਈ ਵੀ ਲਿਆ ਕੇ ਘਰ ਦੇ ਵਿਚ ਕਰਦਾ ਹੈ, ਪਾਠ ਰਕਾਉਂਦਾ ਜਾਂ ਵਿਆਹ ਦੀਆਂ ਰਸਮਾਂ ਜਾਂ ਦੁੱਖ ਦੀਆਂ ਰਸਮਾਂ ਹੁੰਦੀਆਂ ਨੇ ਸਾਰਾ, ਕਦੇ ਆਪਾਂ ਸੁਣਿਆ ਕਦੇ ਉੱਥੇ ਬੇਅਦਬੀ ਹੋਈ ਆ ਇੱਦਾਂ?
1: ਸਰ ਕਦੀ ਵੀ ਨਹੀਂ ਜੀ
0: ਜੀ,
1: ਅਗਲੇ ਤਾਂ ਸਤਿਕਾਰ ਦਿੰਦੇ ਪੂਰੀ ਤਰ੍ਹਾਂ,
0: ਪਹਿਰਾ ਦਿੰਦੇ ਆ ਬਕਾਇਦਾ, ਰਾਤ ਨੂੰ ਰੋਲ ਲੱਗਦੀ ਆ ਸਾਰਾ ਕੁਝ ਲੱਗਦਾ ਉੱਥੇ ਬਕਾਇਦਾ, ਪਰਿਵਾਰ ਦਾ ਵਿਅਕਤੀ ਜਾਂ ਕੋਈ ਮੈਂਬਰ ਜਿਹੜਾ ਬੈਠਦਾ ਜੀ ਨਾਲ,
1: ਨਹੀਂ ਸੋਖਾ ਸਿੱਧ ਕਰਕੇ ਫੇਰ ਅਗਲੇ ਬੰਦੇ ਚਲ ਜਾਂਦੇ ਹੈਗੇ ਆ, ਉਹ ਚੱਕਰ ਨਹੀਂ ਹੈ ਜੀ। ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਜੇ ਸਿੱਖ ਸਕੋਲਰ ਨੂੰ ਨਾਲ ਲੈ ਲੈਂਦੇ ਤੇ ਉਹ ਇਸ ਚੀਜ਼ ਨੂੰ ਜਿਹੜਾ ਹੈਗਾ ਆ ਉਹ ਸ਼ਬਦਾਂ ਦਾ ਜਿਹੜਾ ਆ ਉਹ ਸ਼ਬਦਾਂ ਦੇ ਨਾਲ ਜਿਹੜੀ ਮਾਨਹਾਨੀ ਹੁੰਦੀ ਪਈ ਆ ਉਹ ਤਾਂ ਨਾ ਹੁੰਦੀ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਇੱਥੇ ਤਾਂ ਮੈਨੂੰ ਸਖ਼ਤ ਇਤਰਾਜ਼ ਹੈਗਾ ਆ ਜੀ, ਬਾਕੀ ਆਪਾਂ ਅਗਲੇ ਹਫ਼ਤੇ ਦੇ ਵਿੱਚ ਇੱਥੇ ਪ੍ਰੋਗਰਾਮ ਜ਼ਰੂਰ ਸਪੈਸ਼ਲੀ ਕਰਾਂਗੇ
0: ਜ਼ਰੂਰ,
1: ਔਰ ਇੱਕ ਇੱਕ ਅੱਖਰ ਦੇ ਉੱਤੇ ਜਿਹੜਾ ਹੈਗਾ ਆ ਆਪਾਂ ਉਹਦਾ ਲੀਗਲ ਵਰਡਿੰਗ ਤੇ ਉਹਦਾ ਸਾਰਾ ਮੀਨਿੰਗ ਜਿਹੜਾ ਹੈਗਾ ਆ ਉਹ ਤੇ ਵੀ ਜਿਹੜਾ ਆ ਡਿਸਕਸ ਕਰਾਂਗੇ।
0: ਬਿਲਕੁਲ ਹੈ ਜੀ, ਤੇ ਸੈਣ ਸਾਹਿਬ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਜੋਲ ਭੈਣ ਜੀ ਜੁੜੇ, ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਜੋਲ ਭੈਣ ਜੀ, ਸਵਾਗਤ ਹੈ ਜੀ।
2: ਤੁਸੀਂ ਇਹ ਦੇਖੋ ਬਈ ਤੁਹਾਨੂੰ ਪਤਾ ਮੈਂ ਇੱਕ ਵਾਰ ਭਾਰਤ ਸਾਹਿਬ ਤੁਹਾਨੂੰ ਭੇਜੀ ਸੀ ਫੋਟੋ ਬਈ ਉਹ ਜਿਹੜੇ ਗਮਲੇ ਜੇ ਬਣੇ ਹੁੰਦੇ ਆ ਨਾ ਸਟੋਰਾਂ ਦੇ ਅੱਗੇ ਦਰਖਤ ਲਾਏ ਹੁੰਦੇ ਆ ਓਹਦੇ ਉੱਤੇ ਹੀ ਬਾਈਬਲ ਰੱਖੀ ਹੋਈ ਸੀ।
0: ਹਾਂਜੀ ਹਾਂਜੀ, ਉਦੋਂ ਮੈਂ ਇੱਕ ਸਪੈਸ਼ਲ ਚਰਚ ਦੀ ਗੱਲ ਕੀਤੀ ਸੀ। ਹਾਂਜੀ,
2: ਸਾਨੂੰ ਤਾਂ ਮਰਿਆਦਾ ਨਹੀਂ ਵਧਣ ਨਹੀਂ ਦਿੱਤਾ ਗਾ,
0: ਬਿਲਕੁਲ ਹੈ ਜੀ।
2: ਹੈ ਤੇ ਅੱਜ ਜਿਹੜੇ ਗੁਰਗਾਜ ਹੋਣੀ ਨੇ, ਚਲੋ ਆਪਾਂ ਉਹ ਤਾਂ ਜਿਹੜੀਆਂ ਡੂੰਘੀਆਂ ਗੱਲਾਂ ਨੇ ਬਈ ਕੀ ਇਹਨਾਂ ਨੇ ਕਾਨੂੰਨ ਬਣਾਇਆ ਕੀ ਨਹੀਂ
0: ਜੀ,
2: ਤੇ ਗੁਰਗਾਜ ਉਹਨਾਂ ਨੂੰ ਪੁੱਛੇ ਜਿਵੇਂ ਤੁਸੀਂ ਜਥੇਦਾਰ ਬਣੇ ਹੋ ਉਦੋਂ ਮਰਿਆਦਾ ਰੱਖੀ ਗਈ ਸੀ ਉਹ
0: ਜੀ,
2: ਤੇ ਕਿਵੇਂ ਤੁਸੀਂ ਲੋਕੇ ਛੁਪੇ ਚੋਰੀ ਸਾਰਾ ਕੁਛ ਕੀਤਾ
0: ਜੀ,
2: ਤੇ ਅੱਜ ਮੈਂ ਹੁਣ ਤੁਸੀਂ ਆਪਾਂ ਕਹਿੰਦੇ ਸੀ ਪਿੰਡਾਂ ਚ ਤਾਂ ਆਮ ਹੀ ਆਪਣੀ ਬੋਲੀ ਦੇ ਵਿਚ ਕਿਹਾ ਜਾਂਦਾ ਸੀ ਮਹਾਰਾਜ ਦੀ ਬੀੜ ਲੈਂਦੀ, ਸਰੂਪ ਤਾਂ ਪਤਾ ਹੀ ਨਹੀਂ ਸੀਗਾ।
0: ਹਾਂਜੀ ਬਿਲਕੁਲ ਹੈ ਜੀ,
2: ਹੈ ਤੇ ਉਹ ਆਪਣਾ ਕੁਛ ਵੀ ਜਿਹੜਾ ਉੱਪਰ ਉਹ ਚੰਦੋਆ ਸਾਹਿਬ ਹੁੰਦਾ ਚੰਦੋਆ ਸਾਹਿਬ ਬਣਾ ਤਾ ਉਹ ਵੀ ਹੈ
0: ਜੀ, ਬਿਲਕੁਲ ਹੈ।
2: ਤੇ ਉਹ ਹੁਣ ਚੰਦੋਆ ਤੁਸੀਂ ਕਹਿ ਹੀ ਨਹੀਂ ਸਕਦੇ ਹੈਗੇ
0: ਜੀ,
2: ਇਹਨਾਂ ਨੇ ਜਿਹੜਾ ਹੁਣ ਕੀਤਾ ਹੈਗਾ ਬਈ ਸਰਟੀਫਿਕੇਟ ਮਿਲੂਗਾ।
0: ਹਾਂਜੀ
2: ਨਹੀਂ ਸਰਟੀਫਿਕੇਟ ਲੈਣਾ ਪਊਗਾ,
0: ਸਿੱਖੀ ਦਾ ਸਰਟੀਫਿਕੇਟ। ਹਾਂਜੀ ਬਿਲਕੁਲ।
2: ਹਾਂ ਤੁਸੀਂ ਇਹ ਦੱਸੋ ਜਿਨ੍ਹਾਂ ਕੋਲ ਜਿਹੜੇ ਇਹਨਾਂ ਦੇ ਸਰਟੀਫਿਕੇਟ ਵਾਲਿਆਂ ਨੇ ਉਹਨਾਂ ਦੇ ਕੀ ਕਾਰਨਾਮੇ ਨੂੰ ਦੇ ਦੇਣੀ ਇਹਨਾਂ ਨੂੰ
0: ਜੀ
2: ਹੈਨਾ, ਤੇ ਲੋਕਾਂ ਨੂੰ ਕਿਵੇਂ ਇਹਨਾਂ ਨੇ ਭੁੰਬਲ ਭੂਸੇ ਦੇ ਵਿਚ ਪਾਇਆ ਹੋਇਆ ਦੁਨੀਆਂ, ਇਹਨਾਂ ਨੇ ਇਸ ਭੁੰਬਲ ਭੂਸੇ ਦੇ ਵਿਚ ਪਾ ਕੇ ਅਸਲੀ ਪੋਲੀਟਿਕਸ ਜਿਹੜੀ ਹੋ ਰਹੀ ਆ ਜਿਹਨੇ ਪੰਜਾਬ ਨੂੰ ਇੰਨਾ ਪਿੱਛੇ ਸਿੱਟਤਾ
0: ਜੀ,
2: ਓਹਦੇ ਵੱਲ ਤਾਂ ਖਿਆਲ ਹੀ ਨਹੀਂ ਜਾਣ ਦਿੰਦੇ
0: ਬਿਲਕੁਲ,
2: ਹੈ ਇੱਥੇ ਹੀ ਅਲਝਾਈ ਰੱਖਦੇ ਨੇ, ਕਿਸੇ ਨੇ ਭਾਂਡੇ ਮਾਂਜ ਲਏ ਦੋ ਦਿਨ ਦੋ ਕੌਲੀਆਂ ਮਾਂਜ ਲੀਆਂ, ਕਿਸੇ ਨੇ ਜੁੱਤੀਆਂ ਸਾਫ ਕਰ ਲੀਆਂ, ਆਦੀ ਬਸ ਹੋ ਹੀ ਜਾਂਦਾ। ਇੱਥੇ ਕਈ ਲੋਕ ਇਹ ਨੂੰ ਆਧਾਰ ਬਣਾ ਕੇ ਹੀ ਵੋਟਾਂ ਪਾਈ ਜਾਂਦੇ ਆ
0: ਬਿਲਕੁਲ,
2: ਤੇ ਇਹ ਬਸ ਉਹਨਾਂ ਨੇ ਹੋਰ ਜਿਹੜਾ ਮਾੜਾ ਮੋਟਾ ਕੁਛ ਬਚਿਆ ਉਹ ਵੀ ਉਹ ਕਰਨਾ ਇਹਨਾਂ ਨੇ। ਚਲੋ ਠੀਕ ਆ, ਜਿਹੜਾ ਕੋਈ ਕਾਨੂੰਨ ਦੇ ਵਿਚ ਹੋਇਆ ਕਾਨੂੰਨ ਚ ਜਿਹੜੀ ਕੋਈ ਨਹੀਂ ਠੀਕ ਉਹ ਤਾਂ ਬਹਿਸ ਕਰਕੇ ਦੇਖ ਕੇ ਓਹਦੇ ਉੱਤੇ ਵਿਚਾਰ ਤਾਂ ਕੀਤੀ ਜਾ ਸਕਦੀ ਆ
0: ਬਿਲਕੁਲ,
2: ਪਰ ਆ ਜਿਹੜੀਆਂ ਮਾੜੀਆਂ ਮਾੜੀਆਂ ਛੋਟੀ ਛੋਟੀਆਂ ਗੱਲਾਂ ਨੇ ਇਹਨਾਂ ਨੂੰ ਮੁੱਦੇ ਬਣਾ ਕੇ ਲੋਕਾਂ ਨੂੰ ਤਾਂ ਡਿਸਟ੍ਰੈਕਟ ਨਾ ਕਰੋ
0: ਬਿਲਕੁਲ ਹੈ ਜੀ,
2: ਹੈਨਾ ਬੜੀ ਮਾੜੀ ਗੱਲ ਆ ਬਹੁਤ, ਹੋਰ ਤਾਂ ਇਹਨਾਂ ਤੋਂ ਕੁਛ ਆਉਂਦਾ ਹੀ ਨਹੀਂ ਹੈਗਾ
0: ਜੀ,
2: ਇਹੀ ਦਿਮਾਗ ਘੁਮਾਈ ਜਾਂਦੇ ਆ ਸਾਰਾ ਦਿਨ
0: ਬਿਲਕੁਲ ਹੈ ਜੀ।
2: ਮੈਂ ਸੁਣਦੀ ਆ ਭਾਜੀ ਉਹਨਾਂ ਨੂੰ ਵੀ ਬੜਾ ਸੋਹਣਾ ਲੱਗੇ ਹੋਏ ਦੱਸਦੇ ਨੇ ਕਰ
0: ਜੀ, ਥੈਂਕ ਯੂ ਭੈਣ ਜੀ, ਥੈਂਕ ਯੂ,
1: ਸ਼ੁਕਰੀਆ ਭੈਣ ਜੀ,
0: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਹਾਂਜੀ ਸੈਣੀ ਸਾਹਿਬ ਕੀ ਕਹੋਗੇ ਜੀ?
1: ਭੈਣ ਜੀ ਹੁਣਾਂ ਨੇ ਬੜੀ ਵਧੀਆ ਗੱਲ ਕੀਤੀ ਹੈਗੀ ਆ, ਅਸੀਂ ਜਿਹੜਾ ਹੈਗਾ ਆ ਸਾਨੂੰ ਇਹ ਪਤਾ ਨੀ ਸਮਝ ਹੀ ਕਿੱਦਾਂ ਦੀ ਬਣਾਤੀ ਆ
0: ਜੀ,
1: ਕਿ ਗੁਰਬਾਣੀ ਦਾ ਜਿਹੜਾ ਆ ਜੀ ਉਹਦਾ ਤਾਂ ਮਤਲਬ ਬੇਅਦਬੀ ਹੋ ਹੀ ਨਹੀਂ ਸਕਦੀ ਜੀ,
0: ਜੀ
1: ਸ਼ਬਦ ਗੁਰੂ ਦੀ ਬੇਅਦਬੀ ਹੋ ਹੀ ਨਹੀਂ ਸਕਦੀ
0: ਜੀ,
1: ਸ਼ਬਦ ਗੁਰੂ ਜਿਹੜਾ ਹੈਗਾ ਆ ਜੇ ਉਹ ਕੋਈ ਬਾਹਰੀ ਚੀਜ਼ ਤਾਂ ਹੈ ਨੀ ਜੀ, ਉਹ ਤਾਂ ਇੱਕ ਜਿਹੜਾ ਹੈਗਾ ਆ ਹਵਾ ਦੇ ਵਿਚ ਵੀ ਸ਼ਬਦ ਗੁਰੂ ਹੈਗਾ ਆ ਜੀ, ਫੇਰ ਉਹੀ ਅੰਤਰ ਗੁਰੂ ਰਾਧਣਾ ਕਹਿੰਦੇ ਹੈਗੇ ਆ ਜੀ, ਉਹ ਸ਼ਬਦ ਗੁਰੂ ਫੇਰ ਬੰਦੇ ਆਪਣੇ ਅੰਦਰ ਪ੍ਰਗਟ ਕਰਦਾ ਜੀ ਸ਼ਬਦ
0: ਜੀ,
1: ਉਹ ਤਾਂ ਗੱਲਾਂ ਡੂੰਘੀਆਂ ਹੈਗੀਆਂ, ਸਾਨੂੰ ਤਾਂ ਚਲੋ ਨਹੀਂ ਪਤਾ ਅਸੀਂ ਸਧਾਰਨ ਬੁੱਧੀ ਵਾਲੇ ਲੋਕ ਹੈਗੇ ਹਾਂ, ਇਹ ਜਿਹੜੇ ਉੱਥੇ ਬੈਠੇ ਹੈਗੇ ਆ ਇੰਨਾ ਇੰਨਾ ਅਭਿਆਸ ਕਰਦੇ ਹੈਗੇ ਇਹਨਾਂ ਨੂੰ ਵੀ ਨੀ ਪਤਾ, ਇਹ ਵੀ ਬਾਹਰ ਦੀ ਦੌੜ ਦੇ ਵਿਚ ਹੀ ਪਏ ਹੈਗੇ ਜੀ
0: ਬਿਲਕੁਲ ਹੈ ਜੀ।
1: ਉਹ ਮੈਂ ਤਾਂ ਇਹ ਜਾਣਦਾ ਹੈਗਾ ਜੀ ਬਈ ਸਿੱਖ ਸਕਾਲਰ ਬਸਕੀਨ ਸੀ
0: ਜੀ,
1: ਉਹਨਾਂ ਦੇ ਵੀ ਹੱਥ ਜੋੜ ਦਿੱਤੇ, ਉਹ ਵੀ ਸੰਕੋਚ ਕਰਕੇ ਬੋਲਦੇ ਸੀ ਕਿ ਮੈਂ ਬਹੁਤਾ ਨਾ ਬੋਲਾਂ ਨਾਲ ਹੀ ਨੀ ਗੱਲ ਕਹਿ ਦਿੰਦੇ ਸੀ, ਬਹੁਤਾ ਨਾ ਬੋਲਾਂ ਫੇਰ ਜਿਹੜੇ ਹੈਗੇ ਆ ਕੱਚੀ ਸੋਚ ਵਾਲੇ ਜਿਹੜੇ ਹੈਗੇ ਆ ਉਹ ਗਰਮ ਹੋ ਜਾਂਦੇ ਆ।
0: ਮੈਂ ਤਾਂ ਸੈਣੀ ਸਾਹਿਬ ਕਈ ਵਾਰੀ ਨਾ ਚਲੋ ਪਿਛਲੀ ਵਾਰੀ ਮੈਂ ਓਸ਼ੋ ਦਾ ਇੱਕ ਕਿਤਾਬ ਦਾ ਜ਼ਿਕਰ ਕੀਤਾ ਸੀ, ਉਹਨੂੰ ਪੜ੍ਹ ਕੇ ਵੀ ਸੁਣਾਇਆ ਸੀ, ਮੈਂ ਉਸ ਵਿਚ ਹੈਰਾਨ ਰਹਿ ਗਿਆ। ਚਲੋ ਉਹਨੇ ਸਿੱਖ ਧਰਮ ਦੀ ਥੋੜੀ ਗੱਲ ਕੀਤੀ ਹੈ ਪਰ ਬਾਕੀ ਜਿਹੜੇ ਧਰਮਾਂ ਦੇ ਉਹਨੇ ਨਾ ਕਹਿ ਸਕਦੇ ਹੈ ਕਿ ਪੂਰਾ ਐਨ ਲਾਹੂ ਲਾਹ ਤੇ ਧੱਜੀਆਂ ਲਾਤੀਆਂ, ਪਰ ਉਹ ਵੀ ਹੈ ਨਾ ਇਸ ਚੀਜ਼ ਦੇ ਉੱਤੇ ਸਿੱਖ ਧਰਮ ਦੇ ਖਿਲਾਫ਼ ਮਤਲਬ ਕਿ ਉਹ ਆਪਣੇ ਹਿਸਾਬ ਦੇ ਨਾਲ ਥੋੜਾ ਜਿਹਾ ਕੀਤਾ ਜੋ ਵੀ ਕੀਤਾ, ਪਰ ਉਸ ਹਿਸਾਬ ਦੇ ਨਾਲ ਹੀ ਬੋਲ ਸਕੇ ਹਨ ਜਾਣਗੇ ਜਿਸ ਹਿਸਾਬ ਨਾਲ ਬਾਕੀਆਂ ਦੇ ਖੁੱਲ੍ਹ ਕੇ ਆਪਣੇ ਵਿਚਾਰ ਦੇ ਗਿਆ ਜੀ।
1: ਉਹ ਅੰਮ੍ਰਿਤਸਰ ਆਇਆ ਜੀ, ਇੱਥੇ ਆਇਆ ਆ ਕੇ ਇਹ ਕਹਿੰਦੇ ਜੀ ਸਿਰ ਢੱਕ ਕੇ ਅੰਦਰ ਚ
0: ਜੀ,
1: ਉਹ ਕਹਿੰਦਾ ਸਤਿਕਾਰ ਮੇਰੇ ਦਿਲ ਚ ਆ
0: ਜੀ,
1: ਉਹ ਕਹਿੰਦੇ ਤੂੰ ਸਿਰ ਢੱਕੇ ਬਿਨਾ ਅਸੀਂ ਤੈਨੂੰ ਉੱਤਰ ਨੀ ਜਾਣ ਦੇਣਾ
0: ਜੀ,
1: ਉਹ ਕਹਿੰਦਾ ਮੈਂ ਫੇਰ ਜਾਣਾ ਹੀ ਨੀ, ਉਹ ਚੁੱਪ ਕਰਕੇ ਵਾਪਸ ਚਲਾ ਗਿਆ ਜੀ
0: ਬਿਲਕੁਲ ਹੈ ਜੀ।
1: ਤੂੰ ਇਸ ਕਰਕੇ ਜਿਹੜਾ ਹੈਗਾ ਆ ਹੁਣ ਆਖਰ ਉਹਨਾਂ ਨੇ ਵੀ ਤਾਂ ਕਿਤੋਂ ਅਧਿਐਨ ਕੀਤਾ ਹੀ ਆ ਨਾ, ਪੜ੍ਹਿਆ ਹੀ ਸੀ, ਤਾਂ ਹੀ ਅਗਲੇ ਬੰਦੇ ਨੇ ਜਿਹੜਾ ਇਹਦਾ ਟੀਕਾ ਕਰ ਦਿੱਤਾ ਜਪਜੀ ਸਾਹਿਬ ਦਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਅਸੀਂ ਨਾ ਲੋਕ ਜਿਹੜੇ ਹੈਗੇ ਆ ਟ੍ਰਿਫਲਸ ਦੇ ਵਿਚ ਜਿਆਦਾ ਉਲਝਦੇ ਹੈਗੇ ਆ, ਤੁਛ ਚੀਜ਼ਾਂ ਚ ਜਿਆਦਾ ਉਲਝਦੇ ਹੈਗੇ ਆ, ਅਸੀਂ ਇਹਨਾਂ ਚੀਜ਼ਾਂ ਚ ਉਲਝ ਕੇ ਕ੍ਰਕਸ ਜਿਹੜਾ ਹੁੰਦਾ ਆ ਜਿਹੜਾ ਹੈਗਾ ਆ ਅੱਗੇ ਤਾਂ ਉਹ ਅਸੀਂ ਮਤਲਬ ਕਹਿੰਦੇ ਨਾ ਸ਼ਹਿਦ ਤੇ ਮੱਖੀਆਂ ਦੇ ਵਿਚ ਜਿਹੜਾ ਹੈਗਾ ਆ ਉਹ ਸ਼ਹਿਦ ਵਾਲੀ ਜਿਹੜੀ ਫਾੜੀ ਹੁੰਦੀ ਉਹ ਅਲੱਗ ਹੀ ਹੁੰਦੀ ਹੈਗੀ ਆ, ਅਸੀਂ ਉੱਥੇ ਤੱਕ ਤਾਂ ਪਹੁੰਚਦੇ ਨੀ ਗੇ, ਅਸੀਂ ਕਦੀ ਮੱਖੀਆਂ ਚ ਉਲਝ ਜਾਂਦੇ ਹੈਗੇ ਆ, ਕਦੀ ਉਹਦੇ ਜਿਹੜੇ ਹੈਗੇ ਆ ਉਹ ਦੂਜੇ ਜਿਹੜੇ ਹੈਗੇ ਆ ਜਿੱਥੇ ਉਹਦੇ ਬੱਚੇ ਹੁੰਦੇ ਅਸੀਂ ਉਹਨਾਂ ਚ ਉਲਝ ਜਾਂਦੇ ਹੈਗੇ ਆ ਜੀ, ਸ਼ਹਿਦ ਦਾ ਟੇਸਟ ਕਿਸੇ ਕੋਲ ਲੈਣਾ ਹੀ ਨਹੀਂ ਉੱਥੇ ਤੱਕ ਪਹੁੰਚਦੇ ਹੀ ਨੀ ਜੀ
0: ਬਿਲਕੁਲ ਹੈ ਜੀ।
1: ਦੂਜਾ ਇਹ ਹੈਗਾ ਬਜ਼ਾਰੀਵਾਦ ਨੇ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਆ ਆ ਜਿਹੜੀ ਬਾਹਰੀ ਦਿੱਖ ਬੇਅਦਬੀ ਇਹ ਸਾਰੀਆਂ ਚੀਜ਼ਾਂ ਇਹ ਬਜ਼ਾਰੀਵਾਦ ਦੀ ਦੇਣੀ ਆ ਭਾਰਤ ਸਾਹਿਬ ਜਿਹਦੇ ਬਾਰੇ ਮੈਂ ਪਹਿਲਾਂ ਵੀ ਬੋਲਿਆ ਸੀ
0: ਬਿਲਕੁਲ ਹੈ ਜੀ ਬਿਲਕੁਲ।
1: ਔਰ ਹੁਣ ਅੱਗੇ ਦੀ ਅੱਗੇ ਤੁਸੀਂ ਦੇਖੋ ਨਾ ਹੁਣ ਜਿਹੜਾ ਹੈਗਾ ਆ ਮੈਂ ਉਹ ਦੇਖੋ ਨਾਲ ਹੀ ਮਾਨ ਸਾਹਿਬ ਦੀ ਸਟੇਟਮੈਂਟ ਆ ਗਈ ਨਾ ਵੀ ਅਸੀਂ ਬਿਲਕੁਲ ਨੀ ਵਾਪਸ ਲੈਣਾ ਜੀ, ਏਦਾਂ ਕਰਕੇ ਹੈਗਾ ਜੀ, ਮਤਲਬ ਇਹ ਹੈਗਾ ਆ ਵੀ ਹੁਣ ਵੀ ਬਾਦਲ ਪਰਿਵਾਰ ਨੂੰ ਵੀ ਦੁੱਖ ਹੈਗਾ ਜਿੱਦਾਂ ਮਰਜ਼ੀ ਆ ਸਰ, ਲੋਕੀ ਜਿਹੜੇ ਹੈਗੇ ਆ ਪੀਪਲ ਆਰ ਲੀਸਟ ਕੰਸਰਨਡ, ਅਸੀਂ ਭਾਵੇਂ ਜੋ ਮਰਜ਼ੀ ਮਿਲ ਕੇ ਜਾਈਏ। ਦੋ ਤਰ੍ਹਾਂ ਦੇ ਗਰੁੱਪ ਹੈਗੇ ਆ ਜੀ, ਇੱਕ ਸਰਕਾਰ ਦੇ ਪੱਖੀ ਗਰੁੱਪ ਹੈਗਾ ਆ ਜਿਹਨਾਂ ਦੇ ਡਿੱਜ ਜੁੜੇ ਹੈਗੇ ਆ, ਉਹ ਤਾਂ ਜਿੰਦਾਬਾਦ ਮੁਰਦਾਬਾਦ ਉਹਨਾਂ ਨੇ ਕਰੀ ਜਾਣਾ ਜੀ,
0: ਇਹਦੇ ਵਿੱਚ
1: ਜਿਹੜੇ ਹੈਗੇ ਆ ਵੀ ਉੱਥੇ ਬੈਠੇ ਜੀ।
0: ਸੈਣੀ ਸਾਹਿਬ ਕਿਤੇ ਨਾ ਕਿਤੇ ਸੁਖਬੀਰ ਬਾਦਲ ਹੋਣੀ ਵੀ ਇਸ ਕਰਕੇ ਇਸ ਉੱਤੇ ਜਿਹੜਾ ਚੁੱਪ ਧਾਰ ਕੇ ਬੈਠੇ ਨੇ ਕਿ ਵਿਵਾਦ ਦੇ ਵਿੱਚ ਨਾ ਫਸੀਏ ਇਸ ਚੀਜ਼ ਦੇ ਵਿੱਚ, ਚਲੋ ਜੋ ਜੋ ਕਰਦੇ ਆ ਉਹ ਕਰ ਲੈਣ ਦੋ ਉਹਨਾਂ ਨੂੰ।
1: ਪਰ ਸਾਹਿਬ ਇੱਕ ਚੀਜ਼ ਹੁੰਦੀ ਹੈ ਟਾਈਮਿੰਗ,
0: ਟਾਈਮਿੰਗ
1: ਟਾਈਮਿੰਗ ਦੀ ਜਿਹੜੀ ਵੈਲਿਊ ਆ ਨਾ ਉਹ ਨਾ ਤਾਂ ਇਹਨਾਂ ਨੂੰ ਪਤਾ ਹੈਗੀ ਆ ਤੇ ਨਾ ਮਤਲਬ ਜਿਹੜਾ ਅਕਾਲੀ ਦਲ ਨੂੰ ਪਤਾ
0: ਜੀ,
1: ਕਦੋਂ ਬੋਲਣਾ, ਕਿੱਥੇ ਬੋਲਣਾ, ਕਿੱਥੇ ਚੁੱਪ ਰਹਿਣਾ, ਇਹ ਚੀਜ਼ ਜਿਹੜੀ ਆ ਪੋਲਿਟਿਕਸ ਦੇ ਵਿੱਚ ਬਹੁਤ ਜ਼ਰੂਰੀ ਆ।
0: ਉਹ ਟਾਈਮਿੰਗ ਜਿਹੜੀ ਤੁਸੀਂ ਪਹਿਲਾਂ ਦੱਸੀ ਆ ਨਾ ਕਿ ਜਦੋਂ ਖਰੜਾ ਇਹਨਾਂ ਨੂੰ ਮੰਗਿਆ, ਖਰੜਾ ਮੰਗਿਆ ਜਾਂ ਉਦੋਂ ਹੀ ਜਾਂ ਤਾਂ ਸੰਘਰਸ਼ ਆਰੰਭ ਦਿੰਦੇ ਜੇ ਇਸ ਦੇ ਖਿਲਾਫ।
1: ਹੁਣ ਮੈਂ ਹੈਰਾਨ ਹੈਗਾ ਆ ਕਿ ਚਲੋ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਐਸ ਜੀ ਪੀ ਸੀ ਜੁੜੀ ਹੀ ਹੈਗੀ, ਉਹਨਾਂ ਦੇ ਨਾਲ ਹੀ ਅਕਾਲ ਤਖ਼ਤ, ਆਮ ਸਿੱਖ ਕੀ ਸੋਚਦਾ ਪਿਆ ਆ ਮੇਰੇ, ਮੈਂ ਮਤਲਬ ਜਿਹੜਾ ਹੈਗਾ ਆਮ ਸਿੱਖ ਕੀ ਸੋਚਦਾ, ਉਹਦਾ ਰਿਐਕਸ਼ਨ ਜਿਹੜਾ ਨਾ ਤਾਂ ਮੈਨੂੰ ਮਾਰਕੀਟ ਚੋਂ ਲੱਭਦਾ ਪਿਆ ਨਾ ਸਮਾਜ ਚੋਂ ਲੱਭਦਾ ਪਿਆ, ਵੀ ਇੱਕ ਆਮ ਸਿੱਖ ਕੀ ਸੋਚਦਾ ਪਿਆ, ਕੀ ਉਹਨੇ ਜਿਹੜਾ ਇਹ ਖਰੜਾ ਪੜਿਆ ਨੀ, ਕੀ ਉਹਨਾਂ ਨੂੰ ਇਹਦੇ ਬਾਰੇ ਪਤਾ ਨੀ, ਜਾਂ ਮਤਲਬ ਜਿਹੜਾ ਹੈਗਾ ਆ ਕਿ ਹੀ ਐਟ ਲੀਸਟ ਕੰਸਰਨਡ, ਮੈਨੂੰ ਕੀ ਹਾਂਜੀ, ਮੈਂ ਤਾਂ ਜਿਹੜਾ ਹੈਗਾ ਆਹੀ ਤਾਂ ਸਤਿਕਾਰ ਕਰਦਾ ਹੀ ਆ, ਜਿਹੜਾ ਕਰੂਗਾ ਸੋ ਭਰੂਗਾ,
0: ਹਾਂਜੀ
1: ਮਹਾਰਾਜ ਆਪਾਂ ਹੀ ਦੇਖੂਗਾ, ਅਗਲਿਆ ਦਾ ਤਾਂ ਕੰਮ ਹੀ ਵਧੀ ਗਿਆ,
0: ਬਿਲਕੁਲ
1: ਠੀਕ ਹੈ ਨਾ ਜੀ। ਤੋ ਇਸ ਕਰਕੇ ਜਿਹੜਾ ਹੈਗਾ ਜਦ ਤੱਕ ਆਮ ਸਿੱਖ ਉਸ ਚੀਜ਼ ਦੇ ਵਿੱਚ ਇਨਵੋਲਵ ਨਹੀਂ ਹੁੰਦਾ, ਤੁਹਾਡਾ ਕ੍ਰਿਟੀਸਾਈਜ਼ ਕੀਤੇ ਦਾ, ਤੁਹਾਡਾ ਅਪੋਜ਼ ਕੀਤਾ ਵੀ ਨਲਟੀ ਆ, ਉਹਦਾ ਵਿੱਚ ਕੋਈ ਫਾਇਦਾ ਨਹੀਂ ਜੀ,
0: ਬਿਲਕੁਲ।
1: ਤੋ ਇਸ ਕਰਕੇ ਜਿਹੜਾ ਹੈਗਾ ਆ ਇਹ ਟਕਰਾਅ ਹੋਣਾ ਆ, ਉਹ ਟਕਰਾਅ ਜਿਹੜਾ ਹੈਗਾ ਆ ਉਹਨੂੰ ਇਹਨਾਂ ਨੇ ਪੋਲੀਟੀਕਲ ਟਕਰਾਅ ਦੇ ਰੂਪ ਦੇ ਵਿੱਚ ਹੀ ਲੈਣਾ ਆ, ਉਹਨਾਂ ਨੇ ਨਾ ਤਾਂ ਇਹਦੇ ਵਿੱਚ ਕੋਈ ਸੋਧ ਕਰਨੀ ਆ ਤੇ ਨਾ ਉਹਨਾਂ ਨੇ ਇਸ ਚੀਜ਼ ਨੂੰ ਕਰਨਾ ਹੈਗਾ ਆ ਜੀ। ਬਾਕੀ ਸੰਨਾ ਸਾਹਿਬ ਮੁੜ ਕੇ ਚਲ ਜਾਣਗੇ ਜੀ, ਮੈਂ ਮਾਫ਼ੀ ਚਾਹੁੰਦਾ ਹੈਗਾ ਆ ਵੀ ਮੈਂ ਤਾਂ ਇੱਕ ਸਪੀਕਰ ਦੀ ਪਦਵੀ ਤੇ ਹਾਂ ਜੀ, ਮੈਂ ਸਰਕਾਰ ਨੂੰ ਸੁਨੇਹਾ ਲਾ ਦਿੱਤਾ ਸੀ, ਹੁਣ ਸਰਕਾਰ ਜਾਣੇ ਤੁਸੀਂ ਜਾਣੇ, ਉੱਥੇ ਤਾਂ ਸਾਰੇ ਪਤਾ ਤੇ ਤੁਰੇ ਫਿਰਦੇ ਹੈਗੇ, ਉਹਨਾਂ ਤੇ ਤੁਹਾਡਾ ਤਾਂ ਚੱਲਣਾ ਨਹੀਂ।
0: ਸੈਣੀ ਸਾਹਿਬ ਜਿਵੇਂ ਕਿਹਾ ਗਿਆ ਗੜਗੱਜ ਸਾਹਿਬ ਵੱਲੋਂ ਕਿ ਅਸੀਂ ਫਿਰ ਅਕਾਲ ਤਖ਼ਤ ਦੇ ਸਾਹਿਬ ਦੇ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਫਿਰ ਜਿਹੜਾ ਲੈਟਰ ਜਾਰੀ ਹੋਏਗਾ ਜੀ, ਫਿਰ ਉਹਨਾਂ ਨੂੰ ਗਵਰਨਰ ਸਾਹਿਬ ਨੂੰ ਵੀ
1: ਕਰ ਦੇਣਗੇ ਤਾਂ ਕਿ ਹੋਊਗਾ, ਗਵਰਨਰ ਇਜ਼ ਨਾਟ ਬਾਉਂਡ
0: ਜੀ,
1: ਅਕਾਲ ਤਖ਼ਤ ਦਾ ਜਿਹੜਾ ਹੈਗਾ ਆ ਅਕਾਲ ਤਖ਼ਤ ਸੰਮਣ ਕਰਕੇ ਜਾਂ ਕਿਸੇ ਤਰੀਕੇ ਨਾਲ ਕਰ ਸਕਦੇ ਹੈਗੇ ਆ, ਤੇ ਉਹ ਉਹਨਾਂ ਹੀ ਕਰ ਸਕਦੇ ਜਿਹੜੇ ਮਤਲਬ ਪਤਿਤ ਹੋਣ ਦੇ ਆ, ਆਪਣੇ ਦੂਜੇ ਅੰਮ੍ਰਿਤਧਾਰੀ ਹੁੰਦੇ ਆ, ਪਤਿਤ ਕਾਹਦਾ ਜ਼ੋਰ ਜੀ, ਉਹਨੂੰ ਤਾਂ ਇੱਕ ਜਿਹੜਾ ਹੈਗਾ ਮਤਲਬ ਸਲਾਹ ਦਿੱਤੀ ਜਾ ਸਕਦੀ ਹੈਗੀ ਆ, ਉਹ ਸਲਾਹ ਦੇ ਦੇਣਗੇ
0: ਜੀ,
1: ਗਵਰਨਰ ਕੀ ਕਰੂਗਾ ਜੀ, ਜਦੋਂ ਤੁਸੀਂ ਗਵਰਨਰ ਨੇ ਸਹੀ ਪਾ ਦਿੱਤੀ ਤੇ ਉਹਦਾ ਰੋਲ ਤਾਂ ਖਤਮ ਹੋ ਗਿਆ,
0: ਬਿਲਕੁਲ।
1: ਅਗਲੇ ਵੀ ਇੱਕ ਚਿੱਠੀ ਇਹਨਾਂ ਨੂੰ ਲਿਖ ਦੇਣਗੇ ਕਿ ਯੂ ਗੋ ਟੂ ਦਾ ਹਾਈ ਕੋਰਟ ਹਾਂਜੀ ਐਂਡ ਚੈਲੰਜ ਇਟ,
0: ਬਿਲਕੁਲ।
1: ਜੇ ਤੁਸੀਂ ਕਹਿੰਦੇ ਹੈਗੇ ਆ ਵੀ ਸਿੱਖਾਂ ਦੀ ਸਲਾਹ ਤੋਂ ਬਿਨਾਂ ਬਣਿਆ ਹੈਗਾ ਤੇ ਤੁਸੀਂ ਇਹਨੂੰ ਚੈਲੰਜ ਕਰ ਦਿਓ ਹਾਈ ਕੋਰਟ ਦੇ ਵਿੱਚ, ਉਹਨਾਂ ਮਤਾਂ ਥੱਲੇ
0: ਜਿਵੇਂ ਚੈਲੰਜ ਹੋਇਆ ਵੀ ਆ ਪਹਿਲਾਂ, ਬਿਲਕੁਲ ਜੀ।
1: ਉਹਦੇ ਵੀ ਆਪਣੇ ਸਰ ਉਹ ਚੀਜ਼ਾਂ ਜਿਹੜੀਆਂ ਹੈਗੀਆਂ
0: ਇੰਡੀਵਿਜੁਅਲ ਇੰਡੀਵਿਜੁਅਲ ਬਿਲਕੁਲ ਜੀ,
1: ਹਾਂ ਉਹ ਸੰਸਥਾ ਕਰੇ ਆਪਣੇ ਆਪ ਜਾਂ ਸਿੱਖਾਂ ਵਾਸਤੇ ਇਹਨਾਂ ਨੇ ਬਣਾਇਆ, ਸਿੱਖਾਂ ਨੂੰ ਕੋਨਫੀਡੈਂਸ ਦੇ ਵਿੱਚ ਇੰਡੀਆ, ਸਾਡੀ ਤਾਂ ਜਿਹੜੀ ਸੰਸਥਾ ਹੈਗੀ ਆ ਇਹ ਸਿੱਖਾਂ ਦੀ ਜਿਹੜੀ ਹੈਗੀ ਆ ਇਲੈਕਟਡ ਬੋਡੀ ਆ, ਹਾਂਜੀ
0: ਚੰਡੀਗੜ੍ਹ ਦੇ ਵਿਚ ਜਿਹੜਾ ਐਕਟ ਲਾਗੂ ਕੀਤਾ ਗਿਆ ਕਿਰਾਏਦਾਰੀ ਐਕਟ, ਕਿਵੇਂ ਦੇਖਦੇ ਹੋ? 13 ਮਈ ਤੱਕ ਅਦਾਲਤਾਂ ਬੰਦ ਕਰ ਦਿੱਤੀਆਂ ਨੇ ਜੀ, ਇਹਦਾ ਅਸਰ ਪੂਰੇ
1: ਪੰਜਾਬ ਦੀ ਸਾਡੇ ਨਹੀਂ ਨਹੀਂ ਨਹੀਂ ਨਹੀਂ ਉਹ ਸਾਡਾ ਪੰਜਾਬ ਦਾ ਜਿਹੜਾ ਹੈਗਾ ਨਾ ਪੰਜਾਬ ਰੈਂਟ ਰੈਸਟ੍ਰਿਕਸ਼ਨ ਐਕਟ ਜਿਹੜਾ ਹੈਗਾ ਆ ਉਹ ਮਤਲਬ ਗਵਰਨ ਕਰਦਾ ਪੰਜਾਬ ਨੂੰ, ਇਹ ਚੰਡੀਗੜ੍ਹ ਕਿਉਂਕਿ ਯੂਨੀਅਨ ਟੈਰੀਟਰੀ ਹੈਗੀ ਆ, ਯੂਨੀਅਨ ਟੈਰੀਟਰੀ ਦੇ ਵਿੱਚ ਲਾ ਜਿਹੜਾ ਹੈਗਾ ਰੈਂਟ ਲਾ ਵੱਖਰਾ ਲਾਗੂ ਹੁੰਦਾ ਹੈਗਾ ਆ ਜੀ, ਉਹਦੇ ਵਿੱਚ ਜਿਹੜੇ ਹੈਗੇ ਉਹਨਾਂ ਨੂੰ ਕੁਛ ਇੱਕ ਇਤਰਾਜ ਹੈਗੇ ਸੀਗੇ ਜੀ ਵੀ ਜਿਹਦੇ ਵਿੱਚ ਵੀ ਕਿਰਾਏਦਾਰ ਦੀ ਸੁਰੱਖਿਆ ਜਿਹੜੀ ਹੈਗੀ ਆ ਬਿਲਕੁਲ ਨਹੀਂ ਰਹੀ ਜੀ, ਤੇ ਉਹਦੇ ਨਾਲ ਜਿਹੜਾ ਆ ਵੀ ਉਹ ਇਸ ਕਰਕੇ ਉਹ ਥੋੜਾ ਜਿਹਾ ਪ੍ਰੋਟੈਸਟ ਕਰਦੇ ਸੀ, ਦੂਜਾ ਐਗਜ਼ੈਕਟਿਵ ਨੂੰ ਅਧਿਕਾਰ ਦਿੱਤਾ ਹੈਗਾ ਜੀ, ਉਹ ਉਹਨਾਂ ਦੇ ਮੁੱਦੇ ਹੈਗੇ ਕੋਈ ਲੋਕਲ, ਉਹਦੇ ਕਰਕੇ ਚੰਡੀਗੜ੍ਹ ਦੀ ਜਿਹੜੀ ਬਾਰ ਹੈਗੀ ਆ ਉਹ ਇਸ ਚੀਜ਼ ਦੇ ਉੱਤੇ ਜਿਹੜਾ ਪ੍ਰੋਟੈਸਟ ਕਰ ਰਹੀ ਹੈਗੀ ਆ ਜੀ,
0: ਬਿਲਕੁਲ।
1: ਹੋਰ ਵਕੀਲਾਂ ਕੋਲ ਸਰ ਕੋਈ ਹਥਿਆਰ ਥੋੜਾ ਹੁੰਦੇ ਹੈਗੇ ਆ ਜੀ, ਇੱਕ ਹੀ ਹੁੰਦੀ ਹੈ ਪੜਤਾਲ ਪਾ ਦਿਓ ਜੀ,
0: ਹਾਂਜੀ
1: ਸਗੋਂ ਉਹਦਾ ਨੁਕਸਾਨ ਵੀ ਵਕੀਲਾਂ ਨੂੰ ਆਪ ਹੀ ਹੁੰਦਾ ਹੈਗਾ ਆ ਜੀ, ਜੇ ਕਿਸੇ ਦਾ ਕੁਛ ਕੰਮ ਕਰਾਂਗੇ ਤਾਂ ਹੀ ਦੋ ਪੈਸੇ ਅਗਲਾ ਦਊਗਾ,
0: ਸਗੋਂ
1: ਵਕੀਲ ਵੀ ਘਰੋਂ ਜਾਂਦੇ ਆ ਤੇ ਖਾਲੀ ਹੋ ਆਉਂਦੇ ਹੈਗੇ ਆ, ਤੇ ਪਰ ਇਹ ਆ ਪਰ ਸਾਡੇ ਕੋਲ ਹੱਲ ਹੀ ਕੋਈ ਨੀ ਹੁੰਦਾ ਜੀ।
0: ਬਿਲਕੁਲ। ਤੇ ਦੂਸਰੇ ਪਾਸੇ ਸੈਣ ਸਾਹਿਬ, ਆਂਧਰਾ ਪ੍ਰਦੇਸ਼ ਦਾ ਇੱਕ ਮਾਮਲਾ ਮੈਂ ਥੋੜਾ ਜਿਹਾ ਨਸ਼ਰ ਕੀਤਾ ਉਹਦੇ ਵਿਚ ਜੰਗ ਜਿਹੜੇ ਵਕੀਲ ਹੈਗੇ ਆ, ਕਿਤੇ ਨਾ ਕਿਤੇ ਜੱਜਾਂ ਦਾ ਪ੍ਰੈਸ਼ਰ ਜਾਂ ਉਹ ਸਾਰੀਆਂ ਚੀਜ਼ਾਂ ਜੋ ਚੱਲ ਰਹੀਆਂ ਨੇ, ਕਿਵੇਂ ਦੇਖਦੇ ਹੋ ਜੀ?
1: ਪਰ ਸਭ ਏਦਾਂ ਹੈਗਾ ਆ ਕਿ ਜੱਜਸ ਸ਼ੁਡ ਸਪੀਕ ਥਰੂ ਹਿਸ ਜਜਮੈਂਟਸ
0: ਜੀ।
1: ਜੱਜ ਜਿਹੜਾ ਆ ਨਾ ਓਹਨੂੰ ਮੂੰਹ ਤੋਂ ਨਹੀਂ ਬੋਲਣਾ ਚਾਹੀਦਾ, ਓਹਨੂੰ ਓਹਦੀ ਜਜਮੈਂਟ ਬੋਲਣੀ ਚਾਹੀਦੀ ਆ
0: ਜੀ।
1: ਜੇ ਵਕੀਲ ਜਿਹੜਾ ਹੈਗਾ ਆ ਯੰਗ ਲਾਇਰ ਸੀਗਾ ਤੇ ਓਹਨੇ ਕੁਛ ਇੱਕ ਵਲਗਰ ਆਰਗੂ ਵੀ ਕਰ ਦਿੱਤਾ ਸੀ ਵੀ ਜਿਹੜਾ ਉਹਦੇ ਨਾਲ ਨਹੀਂ ਰਿਲੇਟਡ ਸੀ, ਤੇ ਜੱਜ ਨੂੰ ਇੰਨਾ ਟੈਂਪਰ ਨਹੀਂ ਸੀ ਖੋਣਾ ਚਾਹੀਦਾ
0: ਜੀ।
1: ਉਹ ਵੀ ਉਦੋਂ ਜਦੋਂ ਜਿਹੜਾ ਹੈਗਾ ਆ ਕਿ ਵਕੀਲ ਨੇ ਅਪੋਲੋਜੀ ਟੈਂਡਰ ਕਰ ਦਿੱਤੀ ਸੀ
0: ਜੀ,
1: ਤੇ ਉਸ ਵੇਲੇ ਮਾਮਲੇ ਨੂੰ ਮਤਲਬ ਗੋ ਅਵੇ ਕਰ ਦੇਣਾ ਚਾਹੀਦਾ ਸੀ।
0: ਬਿਲਕੁਲ।
1: ਇਹਨਾਂ ਨੇ ਜਿਹੜਾ ਹੈਗਾ ਆ ਜਾਣ ਬੁੱਝ ਕੇ ਉਸ ਚੀਜ਼ ਨੂੰ ਮਤਲਬ ਉਸ ਵੇਲੇ ਬਿਲਕੁਲ ਟੈਂਪਰ ਹੀ ਇੰਨਾ ਜਾ ਸਭ ਲੂਜ਼ ਕਰ ਗਏ
0: ਕਿ
1: ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗ ਗਿਆ ਪੁਲਿਸ ਤੋਂ ਬਸ ਪੁਲਿਸ
0: ਕਸਟਡੀ ਦੇ ਵਿੱਚ
1: ਹਾਂਜੀ ਉਹ ਚਲੋ ਠੀਕ ਹੈ ਉਹ ਫਿਰ ਮੁੜ ਕੇ ਜਿਹੜਾ ਹੈਗਾ ਹਾਈ ਕੋਰਟ ਦੀ ਜਿਹੜੀ ਬਾਰ ਐਸੋਸੀਏਸ਼ਨ ਹੈ ਵਿੱਚ ਪਈ, ਉਹਨਾਂ ਨੇ ਜੱਜ ਸਾਹਿਬ ਨੂੰ ਕਿਹਾ, ਉਹਨਾਂ ਨੇ ਫਿਰ ਉਹ ਆਰਡਰ ਤਾਂ ਵਿਦਡਰਾ ਕਰ ਲਿਆ
0: ਜੀ।
1: ਪਰ ਉਹਦਾ ਜਿਹੜਾ ਹੈਗਾ ਆ ਅਸਰ ਇਹ ਹੋਇਆ ਹੈਗਾ ਆ ਕਿ ਉਹ ਦੇਖੋ ਨਾ ਵੀ ਚੀਫ ਜਸਟਿਸ ਆਫ ਇੰਡੀਆ ਤੱਕ ਗੱਲ ਚੱਲ ਗਈ ਹੈਗੀ ਆ ਕਿ ਉਸ ਜੱਜ ਕੋਲੋਂ ਵਰਕ ਵਿਦਡਰਾ ਕਰ ਲਿਆ ਜਾਏ।
0: ਬਿਲਕੁਲ
1: ਹਾਂਜੀ ਵੀ ਉਹਨੂੰ ਜਿਹੜਾ ਕਿਸੇ ਐਡਮਿਨਿਸਟ੍ਰੇਟਰ ਕੰਮ ਤੇ ਲਾਤਾ ਜਾਵੇ, ਉਹ ਮਤਲਬ ਕੋਰਟ ਦੇ ਵਿੱਚ ਬਹਿਣ ਵਾਸਤੇ ਫਿੱਟ ਨਹੀਂ ਹੈ
0: ਜੀ।
1: ਕੋਰਟ ਦੇ ਵਿੱਚ ਤਾਂ ਸਰ ਬੜਾ ਕੁਛ ਹੁੰਦਾ ਹੈਗਾ ਆ, ਇੰਨਾ ਜ਼ਿਆਦਾ ਟੈਂਪਰ ਲੂਜ਼ ਕਰਨਾ ਜਿਹੜਾ ਆ ਉਹ ਹਮੇਸ਼ਾ ਬੰਦੇ ਦੇ ਆਪਣੇ ਨੁਕਸਾਨ ਦੇ ਹੀ ਹੁੰਦਾ ਹੈਗਾ ਜੀ, ਕਦੀ ਫਾਇਦੇ ਵਾਲੀ ਗੱਲ ਨਹੀਂ ਹੁੰਦੀ।
0: ਬਿਲਕੁਲ ਹੈ ਜੀ ਜੀ। ਤੇ ਸੈਣੀ ਸਾਹਿਬ, ਸੰਦੀਪ ਪਾਠਕ ਸਾਹਿਬ ਜਿਹੜੇ ਨੇ ਉਹ ਪੂਰਾ ਪੰਜਾਬ ਸਰਕਾਰ ਨੂੰ ਕਾਨੂੰਨ ਦਾ ਪਾਠ ਪੜਾ ਰਹੇ ਨੇ ਜੀ ਐਫ ਆਈ ਆਰ ਮਸਲੇ ਦੇ ਵਿੱਚ।
1: ਵਾਰੇ ਸਾਹਿਬ ਉਹ ਐਫ ਆਈ ਆਰ ਜਿਹੜੀ ਹੈਗੀਆਂ ਮਿਲ ਹੀ ਨਹੀਂ ਰਹੀਆਂ, ਨਾ ਤਾਂ ਸਾਨੂੰ ਮਿਲ ਰਹੀਆਂ ਹੈਗੀਆਂ ਜੀ
0: ਜੀ।
1: ਉਹ ਵੈਬਸਾਈਟ ਤੇ ਚਾੜਦੇ ਹੀ ਨਹੀਂ ਪਏ ਪੁਲਿਸ ਦੀ, ਤੇ ਉਹ ਹੈਗੀਆਂ ਵੀ ਆ ਕਿ ਨਹੀਂ ਹੈਗੀਆਂ ਵੈਸੇ ਹੀ ਉਦਾਂ ਹੀ ਤੋਰ ਦਿੱਤੇ ਜੀ, ਜਾਂ ਇਹਨਾਂ ਨੇ ਰੱਖੀਆਂ ਹੀ ਆ ਜੀ
0: ਜੀ।
1: ਜਿੱਦਾਂ ਸਾਡੇ ਪੱਤਰਕਾਰਾਂ ਦੇ ਉੱਤੇ ਜਿਹੜੀ ਰੱਖੀ ਗਈ ਸੀ 12 ਦਿਨ ਬਾਅਦ ਰਸ਼ਰ ਹੋਈ ਸੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ
0: ਮੀਡੀਆ ਦੀ ਵੀ ਥੋੜੀ ਗੱਲ ਕਰਨਾ ਚਾਹਵਾਂਗਾ, ਜਿਹੜਾ ਕਹਿ ਸਕਦੇ ਹਾਂ ਕਿ ਐਡਵਾਂਸ ਕਿ ਸਭ ਤੋਂ ਪਹਿਲਾਂ ਅਸੀਂ ਹੀ ਜਿਹੜੀ ਆ ਖਬਰ ਬ੍ਰੇਕ ਕਰੀਏ, ਕਿਤੇ ਨਾ ਕਿਤੇ ਉਹ ਵੀ ਦੋ ਚਿੱਤੀ ਮਤਲਬ ਕਿ ਜਾਂ ਸੋਸ਼ਲ ਮੀਡੀਆ ਦੇ ਉੱਤੇ ਹਾਈ ਪ੍ਰੋਫਾਈਲ ਕੋਈ ਵਿਅਕਤੀ ਹੈ ਉਹਦੇ ਬਾਰੇ ਕੋਈ ਖਬਰ ਲੱਗ ਜਾਂਦੀ ਹੈ ਤਾਂ ਵਾਇਰਲ ਹੋ ਜਾਂਦੀ ਹੈ। ਜਿਵੇਂ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਭਾਈ ਇਹ ਮਤਲਬ ਕਿ ਕਿਆਸ ਰਾਈਆਂ ਲੱਗ ਰਹੀਆਂ ਨੇ ਜਾਂ ਕਿੱਦਾਂ ਹੈ, ਕਿਵੇਂ ਦੇਖਦੇ ਹੋ? ਕਿਤੇ ਜ਼ਿੰਮੇਵਾਰੀ ਉਹ ਮੀਡੀਆ ਦੀ ਵੀ ਬਣਦੀ ਹੈ ਜਿਹੜੇ ਇਸ ਚੀਜ਼ ਨੂੰ ਉਛਾਲਦੇ ਆ ਜਾਂ ਕਰਦੇ ਆ ਜਾਂ ਆਪਣੀ ਕਿ ਅਸੀਂ ਸਭ ਤੋਂ ਪਹਿਲਾਂ ਹੀ ਖਬਰ ਅਸੀਂ ਹੀ ਨਸ਼ਰ ਕਰ ਦਈਏ?
1: ਪਰ ਸਾਹਿਬ ਇਹ ਨੋਟ ਇਨ ਦਾ ਏਅਰ ਇਹ ਨਹੀਂ ਹੋਊਗੀ
0: ਜੀ।
1: ਜੇ ਮੀਡੀਆ ਨੇ ਗੱਲ ਕੀਤੀ ਹੈਗੀ ਆ ਨਾ ਜੀ, ਉੱਥੇ ਉਸ ਮੀਡੀਆ ਦੀ ਰਿਪੋਰਟ ਤਾਂ ਜਿਹੜੀ ਹੈਗੀ ਹੈਗੀ ਤੇ ਜਿਹੜੀ ਪੁਲਿਸ ਫੜਨ ਗਈ ਜੀ ਉੱਥੇ
0: ਜੀ,
1: ਜਿਹੜਾ ਉਹ ਬਚ ਕੇ ਦੌੜੇ ਹੈਗੇ ਜੀ, ਜੇ ਚੱਕ ਲਿਆ ਹੁੰਦਾ ਤੇ ਐਫ ਆਈ ਆਰ ਵੀ ਬਾਹਰ ਆ ਜਾਣੀ ਸੀ
0: ਬਕਾਇਦਾ। ਬਿਲਕੁਲ ਉਹ ਤਾਂ ਹੈ ਜੀ
1: ਹਾਂਜੀ
0: ਦੌੜੇ ਕਾ ਤੋਂ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਨਹੀਂ ਹੈ ਕਿ ਕਿਆਸ ਰਾਈਆਂ ਨਹੀਂ ਹੈ, ਸਗੋਂ ਸਰਕਾਰ ਨੇ ਅੱਜ ਜਿਹੜਾ ਹੈਗਾ ਆ ਵੀ ਮਤਲਬ ਇਹ ਗੱਲ ਕਹੀ ਉੱਥੇ ਇਸ ਚੀਜ਼ ਦਾ ਬੈਨੀਫਿਟ ਲੈਣ ਦਾ ਕੋਸ਼ਿਸ਼ ਕੀਤੀ ਵੀ ਇਹਨੇ ਮੁਲਜ਼ਮ ਨੇ ਜਿਹੜਾ ਹੈਗਾ ਆ ਵੀ ਜਿਹੜੇ ਬੰਦੇ ਪਟੀਸ਼ਨਰ ਨੇ ਕੋਈ ਐਫ ਆਈ ਆਰ ਦਾ ਨੰਬਰ ਤਾਂ ਪਾਇਆ ਨੀ ਤੇ ਬਲੈਂਕਟ ਬੇਲ ਦਿੱਤੀ ਨੀ ਜਾ ਸਕਦੀ ਹੈਂਜੀ, ਇਹ ਦੱਸੇ ਤਾਂ ਸਹੀ ਕਿਹੜੀ ਐਫ ਆਈ ਆਰ ਨੰਬਰ ਆ, ਉਹ ਇਹਨੇ ਦੱਸਣਾ ਅਸੀਂ ਨੀ ਦੱਸਣਾ ਹੈਂਜੀ। ਜੱਜ ਸਾਹਿਬ ਨੇ ਕਿਹਾ ਵੀ ਜੇ ਅਗਲੇ ਬੰਦੇ ਨੇ ਆ ਰਿਪੋਰਟਾਂ ਦੇ ਆਧਾਰ ਤੇ ਆਇਆ ਹੀ ਹੈਗਾ ਆ ਤੇ ਤੁਸੀਂ ਦੱਸੋ ਤੁਹਾਡੇ ਕੋਲ ਹੈ ਨੀ ਐਫ ਆਈ ਆਰ ਕੋਈ, ਨਹੀਂ ਹੈਗੀ ਤੇ ਤੁਸੀਂ ਉਹ ਤਾਂ ਸਟੇਟਮੈਂਟ ਦੇ ਦਿਓ ਵੀ ਕੋਈ ਐਫ ਆਈ ਆਰ ਨਹੀਂ ਦਰਜ ਹੈਗੀ ਤੇ ਅਸੀਂ ਕੇਸ ਖਤਮ ਕਰ ਦਿੰਦੇ
0: ਹਾਂ।
1: ਬਿਲਕੁਲ ਜੀ, ਉਹ ਤਾਂ ਸਾਨੂੰ ਪੂਰੇ ਪੰਜਾਬ ਤੋਂ ਪਤਾ ਕਰਨਾ ਪਊਗਾ
0: ਜੀ
1: ਹੈਂਜੀ, ਥਾਣਿਆਂ ਤੋਂ ਪਤਾ ਕਰਨਾ ਪਊ, ਕੱਲੇ ਕੱਲੇ ਥਾਣੇ ਤੋਂ ਪਤਾ ਕਰਨਾ ਪਊਗਾ ਹੈਂਜੀ। ਉਹ ਕਹਿੰਦੇ ਕਮਾਲ ਦੀ ਗੱਲ ਹੈਗੀ ਆ, ਸਰਕਾਰ ਦੇ ਵਕੀਲਾਂ ਨੂੰ ਹੀ ਸਰਕਾਰ ਬਾਰੇ ਨੀ ਪਤਾ
0: ਜੀ,
1: ਸਰਕਾਰ ਨੇ ਕੀਤੀ ਹੈ ਕਿ ਨਹੀਂ ਕੀਤੀ, ਪੁਲਿਸ ਕਿਤੇ ਤੁਹਾਡੇ ਤੋਂ ਬਾਹਰ ਹੈਗੀ ਆ
0: ਜੀ
1: ਹੈਜੀ, ਤਾਂ ਉਹਨਾਂ ਨੇ ਜਿਹੜਾ ਹੈਗਾ ਆ ਥੋੜੀ ਜਿਹੀ ਪ੍ਰੋਟੈਕਸ਼ਨ ਵੀ ਦਿੱਤੀ ਹੈ ਇਸ ਚੀਜ਼ ਦੇ ਉੱਤੇ, ਨਾਲ ਸੋਮਵਾਰ ਦੇ ਉੱਤੇ ਰੱਖਿਆ ਜੀ
0: ਜੀ। ਪਰ ਇੱਕ ਮੁੱਦਾ ਹੋਰ ਵੀ ਬਣ ਜਾਂਦਾ ਉਹਦੇ ਨਾਲ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਰਜਿੰਦਰ ਗੁਪਤਾ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਈ ਸੀ, ਜੋ ਉਹਨਾਂ ਦੀ ਫੈਕਟਰੀ ਆ ਜੋ ਵੀ ਹੈ ਟ੍ਰਾਈਡੈਂਟ ਗਰੁੱਪ ਜਿਹੜਾ ਉਹਨਾਂ ਦੀ ਹੈ, ਤਾਂ ਉਹਦੇ ਉੱਤੇ ਜਿਹੜੀ ਰੇਡ ਹੋਈ ਸੀ ਆਪਣੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਬੈਕ ਫੁੱਟ ਕਰਨਾ ਪਿਆ ਜੀ ਆਪਣਾ।
1: ਹਾਂਜੀ ਜੀ ਹਾਂਜੀ ਉਹ ਤਾਂ ਕਹਿੰਦੇ ਹੈਗੇ ਅਸੀਂ ਤਾਂ ਰੇਡ ਕੀਤੀ ਨੀ, ਅਸੀਂ ਤਾਂ ਉਦੋਂ ਹੀ ਦੇਖਣ ਗਏ ਸੀਗੇ ਉੱਥੇ ਜਿਹੜੇ ਨੋਰਮਲ ਆ, ਸਾਡੀ ਤਾਂ ਰੂਟੀਨ ਚੈਕਿੰਗ ਸੀ, ਅਸੀਂ ਤਾਂ ਨੋਰਮਲ ਦੇਖਣ ਗਏ ਸੀਗੇ ਵੀ ਸਹੀ ਨੋਰਮਲ ਫੋਲੋ ਕੀਤੇ ਜਾ ਰਹੇ ਆ, ਤੇ ਉਸੇ ਕਰਕੇ ਕਹਿੰਦੇ ਬਸ ਜੀ ਇਸ ਇਹਨਾਂ ਨੂੰ ਐਪਰੀਹੈਂਸ਼ਨ ਹੈਗੀ ਸੀ ਜਿਹਦੇ ਕਰਕੇ ਇਹ ਕਹਿ ਰਹੇ ਹੈਗੇ ਆ। ਐਨੀ ਵੇ ਉਹਦੇ ਵਿੱਚ ਵੀ ਜਿਹੜਾ ਹੈਗਾ ਕੋਰਟ ਜਿਹੜੀ ਹੈਗੀ ਆ ਉਹਨਾਂ ਨੂੰ ਮਤਲਬ ਪ੍ਰੋਟੈਕਸ਼ਨ ਦੇ ਰਹੀ ਹੈਗੀ ਆ, ਏਦਾਂ ਦੀ ਕੋਈ ਗੱਲ ਨੀ
0: ਜੀ,
1: ਤੇ ਉਹ ਨੁਕਸਾਨ ਨਹੀਂ ਹੋਏਗਾ। ਗੱਲ ਤਾਂ ਇਹ ਹੈਗੀ ਆ ਐਕਚੁਅਲੀ ਪਤਾ ਕੀ ਆ ਭਾਰਤ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨੀ ਕਿ ਜੋ ਕੁਛ ਹੋ ਰਿਹਾ ਆ ਇੱਕ ਬਦਲਾਖੋਰੀ ਦੀ ਨੀਤੀ ਨਾਲ ਹੀ ਹੋ ਰਿਹਾ ਨਾ ਜੀ।
0: ਬਿਲਕੁਲ
1: ਜਦੋਂ ਕੋਰਟ ਚ ਜਾਂਦੇ ਆ ਨਾ ਉੱਥੇ ਜਾ ਕੇ ਇਹਨਾਂ ਦੇ ਫਿਰ ਪੈਰ ਕੰਬਣ ਲੱਗ ਪੈਂਦੇ ਆ
0: ਜੀ।
1: ਉੱਥੇ ਜਾ ਕੇ ਇਹਨਾਂ ਕੋਲ ਹੁੰਦਾ ਦੋ ਹੀ ਹੱਲ
0: ਹੈਗੀ,
1: ਜਾਂ ਤਾਂ ਯੂ ਟਰਨ ਹੈਜੀ
0: ਜੀ,
1: ਤੇ ਜਾਂ ਜਿਹੜਾ ਹੈਗਾ ਆ ਉੱਥੋਂ ਹਾਰ ਕੇ ਆ ਜਾਂਦੇ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਜਿੱਥੇ ਇਹ ਆਪਣਾ ਸਟੈਂਡ ਰੱਖਦੇ ਹੈਗੇ ਆ ਉੱਥੇ ਇਹ ਫੇਲ ਹੋ ਜਾਂਦੇ ਆ, ਤੇ ਫੇਰ ਇਹਨਾਂ ਕੋਲ ਰਾਈਟ ਵੇ ਤਾਂ ਯੂ ਟਰਨ ਨਹੀਂ ਹੁੰਦਾ ਆ, ਜਾਂ ਤਾਂ ਫਿਰ ਯੂ ਟਰਨ ਮਾਰ ਲਓ
0: ਜੀ,
1: ਤੇ ਜਾਂ ਜਿਹੜਾ ਹੈਗਾ ਆ ਤੇ ਹਾਰ, ਕਿਉਂਕਿ ਜਿੰਨੇ ਕੇਸ ਅੱਜ ਤੱਕ ਇਹਨਾਂ ਨੇ ਕੰਟੈਸਟ ਕੀਤੇ ਉਹ ਤਾਂ ਸਾਰੇ ਹੀ ਹਾਰੇ ਆ।
0: ਬਿਲਕੁਲ ਹੈ ਜੀ,
1: ਹਾਂਜੀ, ਕਿਉਂਕਿ ਲੌਜਿਕ ਜਿਹੜਾ ਆ ਉਹ ਜੇ ਲੌਜਿਕ ਸਹੀ ਹੋਵੇ ਲੀਗਲ ਹੋਵੇ ਫੇਰ ਜਿਹੜਾ ਇਹ ਆ ਕੇਸ ਕੋਰਟ ਦੇ ਵਿੱਚ ਨੀ ਮਰਦਾ ਹੁੰਦਾ। ਜਦੋਂ ਮਤਲਬ ਜਿਹੜਾ ਹੈਗਾ ਆ ਭਾਈ ਲੌਜਿਕ ਸਹੀ ਨਾ ਹੋਵੇ ਤੇ ਕਾਨੂੰਨੀ ਪ੍ਰੋਪਰ ਕਿਰਿਆ ਨਾ ਫੋਲੋ ਕੀਤੀ ਹੋਵੇ ਤੇ ਫੇਰ ਕੇਸ ਸਿਰੇ ਨੀ ਚੜਦਾ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਆ ਜੀ। ਹਾਂਜੀ ਸਰ, ਹਾਂਜੀ ਸਰ, ਮੇਰਾ ਖਿਆਲ ਹੋ ਗਈਆਂ ਸਰ ਖਬਰਾਂ ਜੀ।
0: ਹਾਂਜੀ ਬਿਲਕੁਲ ਹੈ ਜੀ ਬਿਲਕੁਲ, ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਹੜਾ ਆਪਣੇ ਚੀਮਾ ਸਾਹਿਬ ਵੀ ਦਾਵਾ ਕਰੀ ਜਾਂਦੇ ਆ ਭਾਈ ਅਸੀਂ ਵੀ ਜਿਹੜਾ ਆਪਣਾ ਕੀ ਟੈਕਸ ਪੇ ਕਰਦੇ ਨੇ ਜਿਹੜੇ ਉਹਨਾਂ ਦਾ ਛਾਪੇਮਾਰੀ ਘਪਲਾ ਫੜਿਆ ਹੈ ਜੀ।
1: ਕਿਹਦਾ ਘਪਲਾ ਫੜਿਆ ਹੈਗਾ ਆ, ਘਪਲਾ ਤਾਂ ਇੱਥੇ ਸਰਕਾਰ ਚ ਹੋਣ ਡਿਆ ਹੈ ਜੀ, ਬਾਕੀ ਤਾਂ ਕਿਹੜਾ ਹੈਗਾ ਜੀ।
0: ਬਿਲਕੁਲ ਹੈ ਜੀ,
1: ਇਹਦੀ ਡਿਟੇਲ ਆ ਲੈਣ ਦਿਓ, ਦੇਖ ਲਿਓ ਤੁਸੀਂ ਇੱਥੇ ਵੀ ਯੂ ਟਰਨ ਆਉਣਾ ਜੀ।
0: ਦੇਖੋ ਗੁਆਂਢੀ ਸੂਬੇ ਵਾਲੇ ਗੁਆਂਢੀ ਸੂਬੇ ਵਾਲੇ ਕਹੀ ਜਾਂਦੇ ਸੈਣੀ ਸਾਹਿਬ, ਆਪਣੇ ਜਿਹੜੇ ਨੇ ਨਾਇਬ ਸੈਣੀ ਹੁਣੀ ਨੇ ਸੀ ਐਮ ਸਾਹਿਬ, ਕਹਿੰਦੇ ਜੀ ਪੰਜਾਬ ਦੀ ਮੌਜੂਦਾ ਸਥਿਤੀ ਪੱਛਮੀ ਬੰਗਾਲ ਦੇ ਨਾਲ ਵੀ ਮਾੜੀ ਹੈ ਜੀ ਕਹਿੰਦੇ ਜੀ।
1: ਪਰ ਸਰ ਦੇਖੋ ਗੱਲ ਇਹ ਤਾਂ ਹੈਗੀ ਆ, ਕੁਛ ਇੱਕ ਗੱਲ ਜਿਹੜੀ ਹੈਗੀ ਉਹ ਸਹੀ ਵੀ ਕਹਿੰਦੇ ਪਏ ਆ
0: ਜੀ,
1: ਉਹ ਇਸ ਕਰਕੇ ਕਹਿੰਦੇ ਪਏ ਸਹੀ ਕਹਿੰਦੇ ਪਏ ਹੈਗੇ ਆ ਕਿ ਸਾਡਾ ਕੋਈ ਵੀ ਐਕਟ ਐਂਡ ਐਕਸ਼ਨ ਜਿਹੜਾ ਹੈਗਾ ਆ ਨਾ ਉਹ ਸਰਕਾਰ ਦਾ ਖਾਸ ਕਰਕੇ ਸਵਾਏ ਪੋਲੀਟੀਕਲੀ ਮੋਟੀਵੇਟਡ ਤੋਂ ਕੋਈ ਹੈ ਨੀ ਗਾ
0: ਜੀ।
1: ਆਪਣੀ ਪਾਰਟੀ ਨੂੰ ਇਨਰਿਚ ਕਰਨ ਵਾਸਤੇ ਤਾਂ ਹੋ ਸਕਦਾ ਹੈਗਾ, ਹੁਣੇ ਭੈਣ ਜੀ ਹੁਣੇ ਜਿਹੜੀ ਗੱਲ ਕਹਿ ਕੇ ਗਏ ਹੈਗੇ ਆ
0: ਜੀ,
1: ਉਹ ਭਾਈ ਸਟੇਟ ਵਾਸਤੇ ਕੀ ਹੋ ਰਿਹਾ ਤੁਸੀਂ ਦੱਸੋ, ਕਿੱਥੇ ਕਿਹੜੀ ਆਈ ਟੀ ਇੰਡਸਟਰੀ ਆ ਰਹੀ ਹੈਗੀ ਆ, ਜਾਂ ਬੱਚੇ ਇੱਥੇ ਇੰਜੀਨੀਅਰਿੰਗ ਕਰ ਵੀ ਲੈਣਗੇ ਤੇ ਕਿੱਥੇ ਕਰਨਗੇ ਜੀ, ਇੱਥੇ ਕਰਨਗੇ ਕੀ ਪੰਜਾਬ ਚ?
0: ਬਿਲਕੁਲ
1: ਹਾਂਜੀ
0: ਬਿਲਕੁਲ ਹੈ ਜੀ,
1: ਕੋਈ ਅੱਛਾ ਕਿੱਥੇ ਕਿੱਥੇ ਕਾਲਜ ਜਿਹੜੇ ਹੈਗੇ ਨੀਂਹ ਪੱਥਰ ਜਿੰਨੇ ਮਰਜ਼ੀ ਦਿਖਾ ਦਿੰਦੇ ਆ ਤੁਹਾਨੂੰ, ਕਿਤੇ ਕੋਈ ਬਿਲਡਿੰਗ ਪੂਰੀ ਹੋਈ ਹੋਵੇ ਪੰਜਾਂ ਸਾਲਾਂ ਦੇ ਵਿੱਚ ਜਿਹੜਾ ਹੈਗਾ, ਕੋਈ ਕੰਮ ਕੰਕਰੀਟ ਜਿਹੜਾ ਹੈਗਾ ਨਤੀਜੇ ਤੇ ਪਹੁੰਚਿਆ ਹੋਵੇ, ਕੋਈ ਹੋਰ ਨੀ ਕੁਛ, ਤੇ ਕੋਈ ਲੈਬ ਛੋਟੀਆਂ ਛੋਟੀਆਂ ਲੈਬ ਵੀ ਬਣਾ ਦਿੰਦੇ ਜਿਹਦੇ ਵਿੱਚ ਬੱਚਾ ਛੋਟੇ ਛੋਟੇ ਟ੍ਰੇਨਿੰਗਾਂ ਜਿਹੜੀ ਹੈਗੀਆਂ
0: ਵੀ
1: ਜਿਹਦੇ ਨਾਲ ਬੱਚੇ ਜਿਹੜੇ ਹੈਗੇ ਆ ਬਲੱਡ ਟੈਸਟ ਕਰਨਾ ਹੀ ਸਿੱਖ ਜਾਂਦੇ
0: ਹੈਜੀ,
1: ਹੋਰ ਨੀ ਕਿਤੇ ਕੋਈ ਸੈਲਫ ਇੰਪਲਾਇਮੈਂਟ ਜਿਹੜੀ ਹੈਗੀ ਆ ਹੋ ਜਾਂਦੀ ਉਹਨਾਂ ਦੀ। ਸੋ ਇਸ ਕਰਕੇ ਪਤਾ ਹੀ ਨੀ ਸਰ ਕੋਈ ਇੱਥੇ ਕੋਈ ਸਟੇਟ ਦੇ ਜਿਹੜਾ ਹੈਗਾ ਫਿਊਚਰ ਦਾ ਫਿਕਰ ਨਹੀਂ, ਕੋਈ ਸਟੇਟ ਦੇ ਕਰਜ਼ੇ ਦਾ ਚਿੰਤਾ ਨਹੀਂ ਵੀ ਭਾਈ ਕਿੱਦਾਂ ਲਾਉਣਾ ਹੈਗਾ ਆ ਵੀ ਅਸੀਂ ਆਮਦਨ ਵਧਾਵਾਂਗੇ। ਦੇਖੋ ਇੱਕ ਘਰ ਨੂੰ ਬੰਦਾ ਸੰਭਾਲਦਾ ਹੈਗਾ ਨਾ ਭਾਰਤ ਸਾਹਿਬ, ਤੇ ਜੇ ਕਿਤੇ ਉਹ ਕਰਜ਼ਾ ਉਹ ਵੱਧ ਜਾਏ ਨਾ ਜੀ, ਤੇ ਪਰਿਵਾਰ ਦੇ ਮੁਖੀ ਇਹਨੂੰ ਨੀਂਦ ਨੀ ਆਉਂਦੀ ਵੀ ਮੈਂ ਕੀ ਕਰੂੰਗਾ, ਮੈਨੂੰ ਆਪਣੀ ਐਸੈਟਸ ਵੇਚਣੀਆਂ ਪੈਣਗੀਆਂ। ਸਾਡੇ ਇੱਥੇ ਐਸੈਟਸ ਵੇਚਣੀਆਂ ਸਟੇਟ ਦੀਆਂ ਮਾਣ ਸਮਝੀ ਜਾਂਦੇ ਹੈਗੇ
0: ਮੁਖੀਆ,
1: ਹੁਣ ਲੈਂਡ ਪੂਲਿੰਗ ਫੇਲ ਆਉਣ ਲੱਗੇ ਹੈਗੇ ਜੀ, ਵੀ ਵੇਚ ਦਿਓ ਜੋ ਕੁਛ ਕਰਨਾ ਵੇਚ ਦਿਓ ਜੀ ਇੱਥੇ। ਪੱਛਮੀ ਬੰਗਾਲ ਵਾਲਾ ਹੀ ਹਾਲ ਆ ਜੀ, ਕੋਈ ਜਿਆਦਾ ਕੋਈ ਬਹੁਤਾ ਫਰਕ ਨੀ ਗਾ ਜੀ, ਉੱਥੇ ਤੱਕ ਹੀ ਹੈਗਾ ਆ ਜੀ।
0: ਜਾਂਦੇ ਜਾਂਦੇ ਸੈਣੀ ਸਾਹਿਬ ਆ ਈਡੀ ਦੀ ਜਿਹੜੀ ਰੇਡ ਹੋਈ ਹੈ ਲੈਂਡ ਪੂਲਿੰਗ ਤੋਂ ਚੇਤਾ ਆ ਗਿਆ, ਜਿਹੜਾ ਰੀਅਲ ਅਸਟੇਟ ਬਿਜ਼ਨਸ ਹੈ ਉਹਦੇ ਵਿੱਚ, ਚਲੋ ਕੱਲ ਤੁਸੀਂ ਆਪਾਂ ਉਦੋਂ ਤੁਹਾਡੇ ਤੋਂ ਆਗਿਆ ਲੈ ਲਈ ਸੀ, ਸ਼ਾਮੀ ਖਬਰ ਕੀਤੀ ਸੀ, ਰਾਘਵ ਚੱਡਾ ਸਾਹਿਬ ਦਾ ਨਾਮ ਉਹਦੇ ਵਿੱਚ ਜਿਹੜਾ ਸੋਰੀ ਰਾਘਵ ਚੱਡਾ ਗੌਰਵ ਨਹੀਂ ਗਲਤ ਕਹਿ ਗਿਆ ਜੀ, ਦੇਖ ਲਓ ਮੈਂ ਅਮਨ ਅਰੋੜਾ ਜੀ,
1: ਅਮਨ ਅਰੋੜਾ
0: ਨਾਮ ਜਿਹੜਾ ਆ ਗਿਆ ਜੀ, ਉਹ ਵੀ ਇਹਨਾਂ ਨੂੰ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਆ, ਜਵਾਬ ਦੇਣਾ ਪਿਆ, ਕਿਵੇਂ ਦੇਖਦੇ ਹੋ ਅਸਲ ਦੇ ਵਿੱਚ? ਕਹਿੰਦੇ ਯਾਰੀ ਪੂਰੀ ਨਿਭਾਵਾਂਗੇ,
1: ਉਹ ਠੀਕ ਹੈ ਜੀ, ਉਹ ਗੱਲ ਅਗਲੇ ਬੰਦੇ ਨੇ ਜਿਹੜੀ ਹੈਗੀ ਉਹ ਤਾਂ ਠੀਕ ਗੱਲ ਆ
0: ਜੀ,
1: ਪਰ ਇਹਦੇ ਵਿੱਚ ਕੋਈ ਦੋ ਰਾਏ ਥੋੜਾ ਹੈਗੀ, ਪੈਸਾ ਤਾਂ ਇਕੱਠਾ ਹੋ ਰਿਹਾ ਨਾ ਜੀ,
0: ਜੀ
1: ਬੈਗ ਤਾਂ ਭਰੇ ਦਿਸਦੇ ਪਏ ਜੀ,
0: ਬਿਲਕੁਲ ਹੈ,
1: ਉਹ ਲੋਕਾਂ ਨੂੰ ਪਤਾ ਤਾਂ ਲੱਗਦੇ ਹਨ ਜੀ
0: ਜੀ
1: ਬਾਕੀ ਇਹ ਸਰ ਅਜੇ ਇਹ ਥੋੜਾ ਆ ਸਰ ਅਜੇ ਤਾਂ ਇਹ ਕੁਛ ਵੀ ਨਹੀਂ ਹੈਗਾ ਉਹ ਤਾਂ ਬੰਦੇ ਜਿਹੜੇ ਹੈਗੇ ਨਾ ਦੇਖੋ ਉਹਦੇ ਵਿਚ ਭਾਰਤ ਸਾਹਿਬ ਕੀ ਹੈਗੇ ਉਹ ਇੱਕ ਨੈਕਸਸ ਆ
0: ਜੀ
1: ਉਹ ਨੈਕਸਸ ਅਖਬਾਰਾਂ ਨੇ ਤੋੜਿਆ ਵੀ ਕਿੱਦਾਂ ਹੈਗਾ ਆ ਜੀ ਅਖਬਾਰਾਂ ਨੇ ਦੱਸਿਆ ਵੀ ਹਾਂ ਜੀ ਇਹ ਜਿਹੜੇ ਪਿੱਛੇ ਦੋ ਬੰਦੇ ਮੋਤਰੀ ਸਾਹਿਬ ਦੇ ਨੇੜੇ ਜਾਂ ਇੱਥੇ ਰਮਨ ਅਰੋੜੇ ਦੇ ਨੇੜੇ ਹੋਣ ਕਰਕੇ ਸਰਕਾਰ ਦੇ ਫੈਸਿਲੀਟੇਟਰ

0: ਆਪਦਾ ਖਾਤਾ ਨਾ ਇੱਦਾਂ ਦੋ ਨੰਬਰ ਦੇ ਵਿੱਚ ਉਹ ਕਦੀ ਸੁਖੀ ਰਿਹਾ
1: ਨਹੀਂ।
0: ਮੈਂ ਤਾਂ ਬਹੁਤ ਦੁਖੀ ਹੋ ਕੇ ਬੋਲਦਾ ਬਾਬਾ ਵੋਟ ਮੈਂ ਵੀ ਪਾਈ ਸੀ। ਇਸ ਤੋਂ ਪਹਿਲਾਂ ਮੁਕੱਦਰ ਵੀਰ ਨੂੰ ਲਾਤਾ ਪਾਵੇ, ਮੈਂ ਪਹਿਲੀ ਦੱਸਿਆ ਭਾਜੀ।
1: ਸੈਣੀ ਸਾਹਿਬ ਕਿਸਾਨਾਂ ਦੀ ਇੱਕ ਖਬਰ ਜ਼ਰੂਰ ਲੈ ਲਈ, ਉਹ ਵੀ ਕੋਰਟ ਦੇ ਨਾਲ ਸੰਬੰਧ ਹੀ ਹੈ। ਜੋ ਪਹਿਲਾਂ ਉਦੋਂ ਦਿੱਲੀ ਮੋਰਚਾ ਲੱਗਿਆ, ਫਿਰ ਲਖੀਮਪੁਰ ਦੀ ਗੱਲ ਆਉਂਦੀ ਹੈ, ਲਖੀਮਪੁਰ ਖੀਰੀ ਹਿੰਸਾ ਜਿਹੜਾ ਕੇਸ ਹੈਗਾ ਉਹਦੇ ਵਿੱਚ ਆਸ਼ੀਸ਼ ਮਿਸ਼ਰਾ ਜਾਂ ਜਿਹੜੇ ਉਹਨਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ਕੇਂਦਰੀ ਮੰਤਰੀ ਜਿਹੜੇ ਨੇ ਮਿਸ਼ਰਾ ਹੋਣੀ, ਤਾਂ ਅਦਾਲਤ ਨੇ ਇਹਦੇ ਉੱਤੇ ਟਿੱਪਣੀ ਕੀਤੀ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਚੱਲ ਰਹੀ ਸੁਣਵਾਈ ਦੀ ਹੌਲੀ ਰਫ਼ਤਾਰ ਦੇ ਉੱਤੇ ਜਿਹੜੇ ਨੇ ਨਾਰਾਜ਼ਗੀ ਜਤਾਈ ਹੈ, ਤੇ ਦੋ ਕੇਸਾਂ ਦੇ ਵਿੱਚ ਜਿਹੜੇ ਨੇ ਉਹ ਕਹਿੰਦੇ ਜਿਹੜੇ ਚਸ਼ਮਦੀਦ ਗਵਾਹ ਹੈਗੇ ਨੇ ਉਹਨਾਂ ਨੂੰ ਵੀ ਪੇਸ਼ ਕੀਤਾ ਜਾਵੇ, ਕਿਉਂ ਨਹੀਂ ਕੀਤਾ ਜਾ ਰਿਹਾ। 131 ਗਵਾਹਾਂ ਦੇ ਵਿੱਚ ਹੁਣ ਤੱਕ 44 ਗਵਾਹ ਜਿਹੜੇ ਭੁਗਤਾਏ ਨੇ ਬਿਆਨ ਦਰਜ ਕੀਤੇ ਐ, ਤੇ 15 ਗਵਾਹਾਂ ਨੂੰ ਹਟਾਇਆ ਜਾ ਚੁੱਕਿਆ, 72 ਗਵਾਹ ਅਜੇ ਵੀ ਬਾਕੀ ਪਏ ਨੇ। ਤੇ ਦੂਸਰਾ ਮਾਮਲਾ ਜਿਹੜਾ ਇਹਦੇ ਵਿੱਚ ਉਹਦੇ ਵਿੱਚ 35 ਗਵਾਹ ਤੇ 26 ਦੇ ਬਿਆਨ ਜਿਹੜੇ ਹੋ ਚੁੱਕੇ ਐ, ਤੇ 9 ਜਿਹੜੇ ਗਵਾਹ ਨੇ ਉਹਨਾਂ ਦੇ ਬਿਆਨ ਅਜੇ ਤੱਕ ਬਾਕੀ ਪਏ ਨੇ ਜੀ।
0: ਐਨੀਵੇ ਸਰ, ਕੁਛ ਵੀ ਹੈਗਾ ਸੁਪਰੀਮ ਕੋਰਟ ਨੇ ਜੇ ਕੰਸਰਨ ਸ਼ੋ ਕੀਤਾ ਹੈਗਾ ਨਾ ਜੀ, ਤੇ ਉੱਥੇ ਆਪਣੇ ਆਪ ਆਟੋਮੈਟਿਕਲੀ ਲੋਅਰ ਕੋਰਟ ਦੇ ਵਿੱਚ ਨਾ ਜੀ ਸਪੀਡ ਅਪ ਹੋ ਜਾਣਾ ਕੇਸ
1: ਜੀ।
0: ਉੱਥੇ ਹਾਈ ਕੋਰਟ ਨੇ ਜਿਹੜਾ ਹੈਗਾ ਨਾ ਜੀ, ਉੱਥੇ ਉਹਨਾਂ ਨੇ ਕਹਿ ਦੇਣਾ ਹੈਗਾ ਵੀ ਜਾਂ ਤਾਂ ਜਿਹੜਾ ਆ ਸਪੈਸ਼ਲ ਜੱਜ ਲਾ ਦਿਓ
1: ਜੀ,
0: ਸਪੈਸ਼ਲ ਕੋਰਟ ਦੇ ਦਿਓ, ਤੇ ਜਾਂ ਇਹਨੂੰ ਸਪੀਡ ਅਪ ਕਰ ਦਿਓ। ਜਦੋਂ ਕੋਈ ਚੀਜ਼ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਨੋਟਿਸ ਚ ਆ ਜਾਂਦੀ ਹੈਗੀ ਨਾ ਜੀ, ਤੇ ਥੱਲੇ ਆਪਣੇ ਆਪ ਭਾਜੜਾ ਪੈ ਜਾਂਦੀਆਂ ਹੈਗੀਆਂ, ਤੁਸੀਂ ਦੇਖਿਓ ਸਹੀ ਇਕਦਮ। ਤੇ ਜੇ ਉਹ ਨਾ ਇੰਨੀ ਗੱਲ ਕਹਿੰਦੇ ਨਾ ਇੰਟਰਵੀਨ ਕਰਦੇ, ਤੇ ਇਹ ਭਾਵੇਂ 10 ਸਾਲ ਹੋਰ ਇੱਥੇ ਚੱਲਦਾ ਰਹਿੰਦਾ। ਇਹ ਖਿੱਚ
1: ਤੂੰ ਹੋਈ ਜਾਣੀ ਹੈ ਜੀ, ਬਿਲਕੁਲ ਬਿਲਕੁਲ।
0: ਹਾਂਜੀ ਹਾਂਜੀ ਹਾਂਜੀ, ਇਹ ਹੁਣ ਸਪੀਡ ਅਪ ਹੋ ਜਾਣਾ ਇੰਨੀ ਕੁ ਜਿਹੜਾ ਕੰਸਰਨ ਸ਼ੋਅ ਕਰਨ ਦੇ ਨਾਲ ਜੀ।
1: ਜੀ ਬਿਲਕੁਲ,
0: ਬਾਕੀ ਤਾਂ ਇਦਾਂ ਹੈ ਜੀ, ਰੂਟੀਨ ਪ੍ਰੋਸੈਸ ਤੇ ਆ ਸਾਡੇ ਤੁਹਾਡੇ ਲਈ ਇਹ ਕੇਸ ਇੰਪੋਰਟੈਂਟ ਹੈਗਾ ਹੈ ਜੀ, ਕੋਰਟਾਂ ਲਈ ਜਿਹੜਾ ਹੈਗਾ ਹੈ ਵੀ ਹਾਂਜੀ ਇਹ ਸਾਰੇ ਰੂਟੀਨ ਕੇਸ ਹੀ ਹੁੰਦੇ ਹੈਗੇ ਆ ਜੀ, ਪਰ ਹਾਂ ਹੁਣ ਸੁਪਰੀਮ ਕੋਰਟ ਨੇ ਕੰਸਰਨ ਸ਼ੋਅ ਕਰ ਦਿੱਤਾ, ਹੁਣ ਭਜਣਾ ਰਹਿ ਜਾਣਗੀਆਂ ਜੀ।
1: ਜੀ ਬਿਲਕੁਲ, ਥੈਂਕ ਯੂ ਸੈਣੀ ਸਾਹਿਬ ਸਮਾਂ ਦੇਣ ਲਈ ਇੰਨਾ ਜੀ, ਬਹੁਤ ਬਹੁਤ
0: ਸ਼ੁਕਰੀਆ ਜੀ, ਸ਼ੁਕਰੀਆ ਜੀ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਜੀ ਦੋਸਤੋ, ਇਹ ਸਨ ਜੀ ਸਾਡੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਈਆਂ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਤੁਸੀਂ ਵੀ ਕਰ ਸਕਦੇ ਹੋ, +358 44 976 19 ਸਟੂਡੀਓ ਦਾ ਨੰਬਰ ਹੈ। ਤੇ ਲੋ, ਅਗਲੀਆਂ ਖਬਰਾਂ ਵੱਲ ਨੂੰ ਵੱਧਦੇ ਹਾਂ, ਵਿਦੇਸ਼ੀ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਧਿਆਨ ਮਾਰ ਕੇ ਫਿਰ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਤੁਹਾਡੇ ਨਾਲ ਅੱਜ ਨਾਵਲ ਪੰਜਾਬ ਦੀ ਸ਼ੁਰੂਆਤ ਕਰਾਂਗੇ, ਜਿਸ ਨੂੰ ਆਪਣੇ ਲਿਖਿਆ ਹੈ ਜੀ ਆਪਣੇ ਰਾਜਮੋਹਨ ਗਾਂਧੀ ਹੋਣਾ ਨੇ, ਤੇ ਅਨੁਵਾਦ ਹਰਪਾਲ ਸਿੰਘ ਪੰਨੂ ਹੋਣਾ ਨੇ ਕੀਤਾ ਹੈ। ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਜਿਹੜਾ ਪਿਛੋਕੜ ਇਤਿਹਾਸ ਪੰਜਾਬ, ਇਹ ਨਾਵਲ ਤੁਹਾਡੇ ਨਾਲ ਸ਼ੁਰੂ ਕਰਨ ਦੀ ਕੋਸ਼ਿਸ਼ ਰਹੇਗੀ। ਪਰ ਉਸ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੇ ਵਿਦੇਸ਼ੀ, ਉਹਦੇ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਜੋ ਹਾਲਾਤ ਨੇ, ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਤੇ ਇੰਡੀਆ ਦਾ ਟਕਰਾਅ ਵੀ ਹੋਰ ਵੱਧਦਾ ਨਜ਼ਰ ਆਵੇਗਾ, ਕਿਉਂਕਿ ਪਾਕਿਸਤਾਨ ਦੇ ਨਾਲ ਉਹਨਾਂ ਨੇ ਹਾਂ ਪੱਖੀ ਜਿਹੜਾ ਮਸਲਾ ਜਿਹੜਾ ਕਰ ਦਿੱਤਾ ਹੈ ਖੜਾ। ਦੇਖਦੇ ਹਾਂ ਕੀ ਕਹਿੰਦੇ ਨੇ। ਚੀਨ ਨੇ ਭਾਰਤ ਦੇ ਨਾਲ 4 ਦਿਨਾਂ ਸੰਘਰਸ਼ ਦੇ ਦੌਰਾਨ ਪਾਕਿਸਤਾਨ ਨੂੰ ਮਦਦ ਦੇਣ ਦੀ ਜਿਹੜੀ ਗੱਲ ਕਬੂਲ ਕਰ ਲਈ ਹੈ। ਅਸਲ ਦੇ ਵਿੱਚ ਚੀਨ ਨੇ ਪਹਿਲੀ ਵਾਰ ਇਹ ਗੱਲ ਕਬੂਲੀ ਹੈ ਕਿ ਪਿਛਲੇ ਸਾਲ ਜਿਹੜਾ ਸੀ ਭਾਰਤ ਦੇ ਨਾਲ ਹੋਏ 4 ਦਿਨਾਂ ਦੇ ਟਕਰਾਅ ਦੌਰਾਨ ਸੰਦੂਰ ਜਿਹੜਾ ਮਿਸ਼ਨ ਸੰਦੂਰ ਉਹਦੇ ਦੌਰਾਨ ਉਸਨੇ ਪਾਕਿਸਤਾਨ ਨੂੰ ਤਕਨੀਕੀ ਮਦਦ ਦਿੱਤੀ ਸੀ। ਇਹ ਜਾਣਕਾਰੀ ਉਥੋਂ ਦੇ ਸਰਕਾਰੀ ਮੀਡੀਆ ਰਾਹੀਂ ਸਾਹਮਣੇ ਆਈ ਹੈ। ਚੀਨ ਦੇ ਸਰਕਾਰੀ ਚੈਨਲ ਜਿਹੜਾ CCTV ਨੇ ਵੀਰਵਾਰ ਨੂੰ ਕੱਲ ਬੀਤੇ ਦੇ ਵਿੱਚ ਇੱਕ ਇੰਜੀਨੀਅਰ ਜਿਹੜੇ ਨੇ ਝਾਂਗ ਹੇਂਗ ਦੀ ਇੰਟਰਵਿਊ ਦਿਖਾਈ ਹੈ, ਜੋ ਐਵੀਏਸ਼ਨ ਇੰਡਸਟਰੀ ਜਿਹੜੀ ਹੈ ਕਾਰਪੋਰੇਸ਼ਨ ਆਫ ਚਾਈਨਾ AVIC ਦੇ ਚੇਗਦੂ ਇੰਸਟੀਚਿਊਟ ਦੇ ਵਿੱਚ ਕੰਮ ਕਰਦੇ ਨੇ। ਇਹ ਸੰਸਥਾ ਚੀਨ ਦੇ ਆਧੁਨਿਕ ਲੜਾਕੂ ਜਹਾਜ਼ਾਂ ਤੇ ਡਰੋਨਾਂ ਦੇ ਡਿਜ਼ਾਈਨ ਤਿਆਰ ਕਰਨ ਦੇ ਵਾਲੀ ਜਿਹੜੀ ਹੈ ਮੁੱਖ ਸੰਸਥਾ ਮੰਨੀ ਜਾਂਦੀ ਹੈ। ਹਾਂਗਕਾਂਗ ਦੇ ਅਖ਼ਬਾਰ ਜਿਹੜਾ ਸਾਊਥ ਚਾਈਨਾ ਮਾਰਨਿੰਗ ਪੋਸਟ ਜਿਹੜੀ ਹੈ, ਉਹਨੇ CCTV ਦੇ ਹਵਾਲੇ ਦੇ ਨਾਲ ਦੱਸਿਆ ਕਿ ਝਾਂਗ ਨੇ ਪਿਛਲੇ ਜਿਹੜੇ ਸੀ ਮਈ ਦੇ ਵਿੱਚ ਹੋਈ 4 ਦਿਨਾਂ ਦੀ ਜੰਗ ਦੇ ਦੌਰਾਨ ਪਾਕਿਸਤਾਨ ਦੀ ਤਕਨੀਕੀ ਮਦਦ ਕੀਤੀ ਸੀ। ਪਾਕਿਸਤਾਨੀ ਹਵਾਈ ਸੈਨਾ ਚੀਨ ਦੇ ਬਣੇ J-10CE ਲੜਾਕੂ ਜਹਾਜ਼ਾਂ ਦੀ ਵਰਤੋਂ ਕਰਦੀ ਹੈ, ਜਿਨ੍ਹਾਂ ਨੂੰ AVIC ਦੀ ਜਿਹੜੀ ਇਹ ਸਹਾਇਕ ਜਿਹੜੀ ਹੈ ਕੰਪਨੀ ਨੇ ਤਿਆਰ ਕੀਤਾ। ਝਾਂਗ ਨੇ ਕਿਹਾ ਕਿ ਸਪੋਰਟ ਬੇਸ ਜਿਹੜਾ ਉਹਦੇ ਉੱਤੇ ਸਾਨੂੰ ਅਕਸਰ ਲੜਾਕੂ ਜਹਾਜ਼ਾਂ ਦੇ ਉੱਡਣ ਦਾ ਜਿਹੜਾ ਸ਼ੋਰ ਅਤੇ ਹਵਾਈ ਹਮਲੇ ਦੇ ਸਾਇਰਨਾਂ ਦੀ ਆਵਾਜ਼ਾਂ ਜਿਹੜੀਆਂ ਨੇ ਸੁਣਾਈ ਦਿੰਦੀਆਂ ਸਨ। ਮਈ ਦੇ ਮਹੀਨੇ ਦੁਪਹਿਰ ਤੱਕ ਤਾਪਮਾਨ 50 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਜਾਂਦਾ ਸੀ। ਇਹ ਸਾਡੇ ਲਈ ਮਾਨਸਿਕ ਅਤੇ ਸਰੀਰਕ ਤੌਰ ਦੇ ਉੱਤੇ ਇੱਕ

0: ਦੀ ਪ੍ਰੀਖਿਆ ਸੀ। ਝਾਂਗ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦਾ ਜਿਹੜਾ ਮਕਸਦ ਮੌਕੇ ਦੇ ਉੱਤੇ ਵਧੀਆ ਸਹਾਇਤਾ ਦੇਣਾ ਸੀ ਤਾਂ ਜੋ ਉਨ੍ਹਾਂ ਦੇ ਹਥਿਆਰ ਆਪਣੀ ਪੂਰੀ ਤਾਕਤ ਦਿਖਾ ਸਕਣ। ਨਾਲ ਕਿਹਾ ਕਿ ਇਹ ਸਿਰਫ J-10CE ਜਹਾਜ਼ ਦੀ ਸਫਲਤਾ ਨਹੀਂ ਸੀ, ਸਗੋਂ ਇਹ ਸਾਡੇ ਉਸ ਡੂੰਘੇ ਰਿਸ਼ਤੇ ਦਾ ਸਬੂਤ ਵੀ ਸੀ ਜੋ ਅਸੀਂ ਦਿਨ ਰਾਤ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਦਿਆਂ ਬਣਾਇਆ ਸੀ। ਚੀਨ ਵਿਦੇਸ਼ ਮੰਤਰੀ ਜਿਹੜੇ ਨੇ ਮੰਤਰਾਲੇ ਤੇ ਫੌਜੀ ਅਧਿਕਾਰੀਆਂ ਨੇ ਜੰਗ ਦੇ ਦੌਰਾਨ ਪਾਕਿਸਤਾਨ ਦੀ ਮਦਦ ਕਰਨ ਦੇ ਦੋਸ਼ਾਂ ਨੂੰ ਜਾਂ ਤਾਂ ਟਾਲ ਦਿੱਤਾ ਸੀ ਜਾਂ ਫਿਰ ਬਹੁਤ ਮਾਮੂਲੀ ਦੱਸਿਆ ਸੀ। ਭਾਰਤੀ ਫੌਜ ਦੇ ਡਿਪਟੀ ਚੀਫ ਲੈਫਟੀਨੈਂਟ ਜਨਰਲ ਰਾਹੁਲ ਆਰ ਸਿੰਘ ਉਨ੍ਹਾਂ ਦੇ ਉਸ ਦਾਅਵੇ ਦੇ ਉੱਤੇ ਵੀ ਕੋਈ ਅਧਿਕਾਰਤ ਜਵਾਬ ਨਹੀਂ ਆਇਆ, ਜਿਸ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਚੀਨ ਨੇ ਆਪਰੇਸ਼ਨ ਸਿੰਦੂਰ ਦੇ ਦੌਰਾਨ ਜਿਹੜਾ ਸੀ ਪਾਕਿਸਤਾਨ ਨੂੰ ਸਿੱਧੀ ਫੌਜੀ ਮਦਦ ਦਿੱਤੀ ਤੇ ਇਸ ਜੰਗ ਨੂੰ ਆਪਣੇ ਹਥਿਆਰਾਂ ਦੀ ਪਰਖ ਦੇ ਕਰਨ ਦੇ ਲਈ ਇਕ ਲਾਈਵ ਲੈਬ ਦੇ ਵਜੋਂ ਵਰਤਿਆ। ਚੇਂਗਦੂ ਇੰਸਟੀਚਿਊਟ ਦੇ ਇਕ ਹੋਰ ਕਰਮਚਾਰੀ ਸ਼ੂ ਨੇ ਜਿਸ ਨੇ ਜੰਗ ਦੇ ਦੌਰਾਨ ਪਾਕਿਸਤਾਨ ਦੀ ਮਦਦ ਕੀਤੀ ਸੀ J-10CE ਜਹਾਜ਼ ਦੀ ਤੁਲਨਾ ਇਕ ਬੱਚੇ ਦੇ ਨਾਲ ਕੀਤੀ। ਸ਼ੂ ਨੇ ਕਿਹਾ ਕਿ ਅਸੀਂ ਇਸ ਨੂੰ ਤਿਆਰ ਕੀਤਾ, ਇਸ ਦੀ ਦੇਖਭਾਲ ਕੀਤੀ, ਫਿਰ ਵਰਤੋਂਕਾਰ ਨੂੰ ਸੌਂਪ ਦਿੱਤਾ। ਹੁਣ ਇਹ ਜਿਹੜਾ ਇਕ ਵੱਡੀ ਪ੍ਰੀਖਿਆ ਦੇ ਵਜੋਂ ਜਿਹੜਾ ਗੁਜ਼ਰ ਰਿਹਾ ਸੀ। ਉਨ੍ਹਾਂ ਕਿਹਾ ਕਿ ਜਹਾਜ਼ ਨੇ ਜੋ ਸ਼ਾਨਦਾਰ ਨਤੀਜੇ ਦਿੱਤੇ ਐ ਉਹ ਉਨ੍ਹਾਂ ਦੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਉਨ੍ਹਾਂ ਮੁਤਾਬਕ ਜਹਾਜ਼ ਨੂੰ ਸਿਰਫ ਇਕ ਸਹੀ ਮੌਕੇ ਦੀ ਲੋੜ ਸੀ ਤੇ ਜਦੋਂ ਉਹ ਸਮਾਂ ਆਇਆ ਤਾਂ ਇਸ ਨੇ ਸਾਡੀ ਉਮੀਦ ਜਿਹੜੀ ਐ ਮੁਤਾਬਕ ਹੀ ਪ੍ਰਦਰਸ਼ਨ ਕੀਤਾ। ਮੰਨ ਕੇ ਜੰਗਾਂ ਲੱਗਦੀਆਂ ਨੇ ਤੇ ਉਹਦੇ ਵਿਚ ਐਕਸਪੈਰੀਮੈਂਟ ਕੀਤੇ ਜਾਂਦੇ ਆ, ਇਹ ਚੀਜ਼ ਜਿਹੜੀ ਐ ਸਾਹਮਣੇ ਆ ਗਈ ਐ। ਪਾਕਿਸਤਾਨ ਚੀਨ ਤੋਂ ਇਲਾਵਾ ਜਿਹੜੇ ਹਥਿਆਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਦਾ ਐਕਸਪੈਰੀਮੈਂਟ ਕੀਤਾ ਜਾਂਦਾ ਹੈ। ਪਾਕਿਸਤਾਨ ਚੀਨ ਤੋਂ ਇਲਾਵਾ J-10C ਜਹਾਜ਼ਾਂ ਦੀ ਵਰਤੋਂ ਕਰਨ ਵਾਲਾ ਇਕਲੌਤਾ ਦੇਸ਼ ਹੈ। ਇਸ ਨੇ 2020 ਦੇ ਵਿਚ 250 PL 15 ਮਿਜ਼ਾਈਲਾਂ ਦੇ ਜਿਹੜੇ ਸਨ ਨਾਲ 36 ਲੜਾਕੂ ਜਹਾਜ਼ਾਂ ਦਾ ਜਿਹੜਾ ਸੀ ਆਰਡਰ ਦਿੱਤਾ ਸੀ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਮੁਤਾਬਕ 2021 ਤੋਂ 2025 ਦੇ ਵਿਚਕਾਰ ਪਾਕਿਸਤਾਨ ਦੇ 80% ਹਥਿਆਰ ਚੀਨ ਤੋਂ ਜਿਹੜੇ ਆਏ ਨੇ। ਲੋ ਜੀ ਦੋਸਤੋ, ਚੀਨ ਦੇ ਨਾਲ ਸੰਬੰਧ ਨੇ ਕਿਉਂਕਿ ਉਥੋਂ ਰੋਡ ਵੀ ਕੱਢ ਰਿਹਾ ਜੀ ਸਾਰਾ ਕੁਝ ਯੂਰਪ ਤੱਕ ਜੋੜਨ ਦੇ ਲਈ, ਰਸ਼ੀਆ ਤੱਕ ਜੋੜੇਗਾ ਤੇ ਅਗਲੇ ਫਿਰ ਕੁਝ ਨਾ ਕੁਝ ਤਾਂ ਦੇਣਗੇ ਉਸ ਬੱਟੇ ਦੇ, ਕੁਝ ਨਾ ਕੁਝ ਤਾਂ ਬੱਟਾ ਕਰਨਗੇ। ਇਸੇ ਤਰ੍ਹਾਂ ਸਪੇਨ ਦੇ ਵਿਚ ਰਹਿੰਦੇ ਭਾਰਤੀਆਂ ਦੇ ਪਾਸਪੋਰਟ ਨਵਿਆਉਣ ਦੀ ਪ੍ਰਕਿਰਿਆ ਦੇ ਵਿਚ ਤੇਜ਼ੀ ਲਿਆਂਦੀ ਜਾਵੇ। ਸਤਨਾਮ ਸਿੰਘ ਸੰਧੂ ਹੋਣਾ ਨੇ ਮੁੱਦਾ ਜਿਹੜਾ ਚੱਕਿਆ ਹੈ ਰਾਜ ਸਭਾ ਦੇ ਸੰਸਦ ਮੈਂਬਰ ਹੋਣਾ ਨੇ। ਸਤਨਾਮ ਸਿੰਘ ਸੰਧੂ ਹੋਣਾ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ MEA ਨੂੰ ਪੱਤਰ ਲਿਖ ਕੇ ਸਪੇਨ ਦੇ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਖਾਸ ਕਰਕੇ ਮੈਡਰਿਡ ਤੇ ਬਾਰਸੀਲੋਨਾ ਦੇ ਵਸਨੀਕਾਂ ਦੇ ਲਈ ਪਾਸਪੋਰਟ ਨਵਿਆਉਣ ਅਤੇ ਸਬੰਧਤ ਦਸਤਾਵੇਜ਼ੀ ਸੇਵਾਵਾਂ ਦੇ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ। ਵਿਦੇਸ਼ ਮਾਮਲਿਆਂ ਦੇ ਬਾਰੇ ਜਿਹੜਾ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਸੰਧੂ ਹੋਣਾ ਨੇ ਦਸਿਆ ਕਿ ਉਨ੍ਹਾਂ ਨੇ ਇਹ ਮੁੱਦਾ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਕੋਲ ਉਦੋਂ ਉਠਾਇਆ ਜਦੋਂ ਉਨ੍ਹਾਂ ਨੂੰ ਸਪੇਨ ਦੇ ਵਿਚ ਮੌਜੂਦ ਭਾਰਤੀ ਭਾਈਚਾਰੇ, ਸਿੱਖ ਗੁਰਦੁਆਰਾ ਕਮੇਟੀਆਂ ਤੇ ਹੋਰ ਭਾਰਤੀ ਸੰਸਥਾਵਾਂ ਵੱਲੋਂ ਕਈ ਮੰਗ ਪੱਤਰ ਜਿਹੜੇ ਪ੍ਰਾਪਤ ਹੋਏ ਐ। ਵਿਦੇਸ਼ ਮੰਤਰਾਲੇ ਨੂੰ ਭੇਜੇ ਗਏ ਇਕ ਪੱਤਰ ਦੇ ਵਿਚ ਸੰਧੂ ਹੋਣਾ ਨੇ ਉਨ੍ਹਾਂ ਮੁਸ਼ਕਲਾਂ ਦੇ ਬਾਰੇ ਵਿਸਤਾਰ ਦੇ ਨਾਲ ਦਸਿਆ ਜੋ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਨਵਿਆਉਣ, ਪੁਲਿਸ ਕਲੀਅਰੈਂਸ ਸਰਟੀਫਿਕੇਟ PCC ਤੇ ਹੋਰ ਅਹਿਮ ਦਸਤਾਵੇਜ਼ ਜਿਹੜੇ ਨੇ ਪ੍ਰਾਪਤ ਕਰਨ ਦੇ ਵਿਚ ਆ ਰਹੀਆਂ ਨੇ। ਉਨ੍ਹਾਂ ਕਿਹਾ ਕਿ ਸਪੇਨ ਦੇ ਵਿਚ ਰਹਿ ਰਹੇ ਬਹੁਤ ਸਾਰੇ ਭਾਰਤੀ ਪਾਸਪੋਰਟਾਂ ਦੀ ਮਿਆਦ ਖਤਮ ਹੋ ਗਈ ਹੈ, ਕਈਆਂ ਦੇ ਪਾਸਪੋਰਟ ਗੁੰਮ ਹੋ ਗਏ ਨੇ। ਉਨ੍ਹਾਂ ਪਾਸਪੋਰਟ ਨਵਿਆਉਣ ਦੇ ਵਿਚ ਹੋ ਰਹੀ ਦੇਰੀ ਤੇ ਪੈਂਡਿੰਗ PCC ਕਾਰਨ ਜਿਹੜਾ ਸੰਘਰਸ਼ ਕਰ ਰਹੇ ਭਾਰਤੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਸਥਿਤੀ ਦੇ ਕਾਰਨ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਵਿਚ ਭਾਰੀ ਚਿੰਤਾ ਤੇ ਅਨਿਸ਼ਚਿਤਤਾ ਪਾਈ ਜਾ ਰਹੀ ਹੈ ਤੇ ਜਦਕਿ ਉਹ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਇੱਛੁਕ ਨੇ। ਦੂਸਰੇ ਪਾਸੇ ਜਦੋਂ ਤੱਕ ਪਾਕਿਸਤਾਨ ਦਹਿਸ਼ਤਗਰਦੀ ਨੂੰ ਸਰਪ੍ਰਸਤੀ ਦੇਣਾ ਬੰਦ ਨਹੀਂ ਕਰਦਾ, ਸਿੰਧੂ ਜਲ ਸੰਧੀ ਜਿਹੜੀ ਹੈ ਰਹੇਗੀ ਮੁਅੱਤਲ, ਭਾਰਤ ਸਰਕਾਰ ਨੇ ਬਿਆਨ ਦਿੱਤਾ। ਭਾਰਤ ਸਰਕਾਰ ਨੇ ਕੱਲ੍ਹ ਬੀਤੇ ਦੇ ਵਿਚ ਸਪਸ਼ਟ ਕੀਤਾ ਕਿ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦ ਨੂੰ ਪੂਰੀ ਤਰ੍ਹਾਂ ਤੇ ਹਮੇਸ਼ਾ ਦੇ ਲਈ ਬੰਦ ਨਹੀਂ ਕਰ ਦਿੰਦਾ। ਕੇਂਦਰ ਸਰਕਾਰ ਵੱਲੋਂ ਇਹ ਗੱਲ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਕਹੀ ਗਈ ਹੈ। ਹਫ਼ਤਾਵਾਰੀ ਮੀਡੀਆ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅੱਜ ਅਸੀਂ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਾਂ। ਪੂਰੀ ਦੁਨੀਆਂ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਅਸਲ ਰੂਪ ਦੇਖਿਆ ਸੀ ਤੇ ਅਸੀਂ ਪਾਕਿਸਤਾਨ ਦੇ ਵੱਲੋਂ ਸਰਹੱਦੀ ਪਾਰਲੇ ਅੱਤਵਾਦ ਨੂੰ ਦਿੱਤੀ ਜਾਂਦੀ ਸਰਪ੍ਰਸਤੀ ਦਾ ਮੂੰਹ ਤੋੜ ਜਵਾਬ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਜਾਣਦੀ ਹੈ ਕਿ ਪਾਕਿਸਤਾਨ ਲੰਮੇ ਸਮੇਂ ਤੋਂ ਅੱਤਵਾਦ ਨੂੰ ਆਪਣੀ ਸਰਕਾਰੀ ਨੀਤੀ ਵਜੋਂ ਵਰਤ ਰਿਹਾ। ਭਾਰਤ ਦੇ ਕੋਲ ਦਹਿਸ਼ਤਗਰਦੀ ਵਿਰੁੱਧ ਆਪਣੀ ਰੱਖਿਆ ਕਰਨ ਦਾ ਜਿਹੜਾ ਪੂਰਾ ਹੱਕ ਹੈਗਾ ਤੇ ਅਸੀਂ ਦੁਨੀਆਂ ਭਰ ਦੇ ਵਿਚ ਅੱਤਵਾਦ ਖਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੇ ਹਾਂ। ਦਹਾਕਿਆਂ ਦੇ ਪੁਰਾਣੀ ਸਿੰਧੂ ਜਲ ਸੰਧੀ ਦੇ ਭਵਿੱਖ ਦੇ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦਾ ਸਟੈਂਡ ਪਹਿਲਾਂ ਵਾਲਾ ਹੀ ਹੈ। ਉਨ੍ਹਾਂ ਕਿਹਾ ਕਿ ਸਿੰਧੂ ਜਲ ਸੰਧੀ ਬਾਰੇ ਭਾਰਤ ਦਾ ਫੈਸਲਾ ਜਿਹੜਾ ਅਟਲ ਹੈ ਤੇ ਪਾਕਿਸਤਾਨ ਦੇ ਵੱਲੋਂ ਅੱਤਵਾਦ ਨੂੰ ਦਿੱਤਾ ਜਾ ਰਹੀ ਸਰਪ੍ਰਸਤੀ ਦੇ ਕਾਰਨ ਹੀ ਇਹ ਸੰਧੀ ਰੋਕੀ ਗਈ ਹੈ। ਉਨ੍ਹਾਂ ਸਾਫ਼ ਕੀਤਾ ਕਿ ਪਾਕਿਸਤਾਨ ਨੂੰ ਸਰਹੱਦ ਪਾਰ ਲਈ ਅੱਤਵਾਦ ਦਾ ਰਾਹ ਪੂਰੀ ਤਰ੍ਹਾਂ ਛੱਡਣਾ ਪਏਗਾ ਕਿਉਂਕਿ ਅੱਤਵਾਦ ਤੇ ਗੱਲਬਾਤ ਇਕੱਠੇ ਜਿਹੜੇ ਨੇ ਇਕੋ ਹੀ ਟੇਬਲ ਦੇ ਉੱਤੇ ਨਹੀਂ ਹੋ ਸਕਦੇ ਨੇ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਿਛਲੇ ਸਾਲ ਪਾਕਿਸਤਾਨ ਦੇ ਵਿਰੁੱਧ ਕਈ ਕੂਟਨੀਤਿਕ ਤੇ ਰਣਨੀਤਿਕ ਕਦਮ ਚੁੱਕਣ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ 1960 ਦੀ ਸਿੰਧੂ ਜਲ ਸੰਧੀ ਨੂੰ ਵੀ ਮੁਅੱਤਲ ਕਰਨ ਦਾ ਫੈਸਲਾ ਵੀ ਸ਼ਾਮਲ ਸੀ। ਵਿਸ਼ਵ ਬੈਂਕ ਦੀ ਮਦਦ ਦੇ ਨਾਲ ਹੋਈ ਇਹ ਸੰਧੀ ਦੋਵਾਂ ਦੇਸ਼ਾਂ ਵਿਚਾਲੇ ਸਿੰਧੂ ਨਦੀ ਪ੍ਰਣਾਲੀ ਦੇ ਪਾਣੀਆਂ ਦੀ ਵੰਡ ਦਾ ਪ੍ਰਬੰਧ ਕਰਦੀ ਹੈ। ਇਸ ਸਮਝੌਤੇ ਦੇ ਮੁਤਾਬਕ ਪਾਕਿਸਤਾਨ ਨੂੰ ਪੱਛਮੀ ਨਦੀਆਂ ਸਿੰਧੂ, ਜੇਹਲਮ ਅਤੇ ਚਨਾਬ ਦੇ ਪਾਣੀ ਦਾ ਅਧਿਕਾਰ ਮਿਲਿਆ ਹੋਇਐ, ਜਦਕਿ ਪੂਰਬੀ ਨਦੀਆਂ ਰਾਵੀ, ਬਿਆਸ ਅਤੇ ਸਤਲੁਜ ਉਤੇ ਜਿਹੜਾ ਭਾਰਤ ਦਾ ਕੰਟਰੋਲ ਹੈ। ਇਹ ਸੰਧੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਪਾਕਿਸਤਾਨ ਨੂੰ ਸਿੰਧੂ ਨਦੀ ਪ੍ਰਣਾਲੀ ਦੇ ਲਗਭਗ 80% ਪਾਣੀ ਤੱਕ ਜਿਹੜਾ ਪਹੁੰਚ ਦਿੰਦੀ ਹੈ, ਜਦੋਂ ਕਿ ਭਾਰਤ ਦੇ ਕੋਲ ਲਗਭਗ 20% ਪਾਣੀ ਰਹਿੰਦਾ ਹੈ। ਇਸ ਦੇ ਨਾਲ ਹੀ ਭਾਰਤ ਦੇ ਕੋਲ ਸਿੰਚਾਈ, ਬਿਜਲੀ ਉਤਪਾਦਨ ਤੇ ਹੋਰ ਗੈਰ ਖਪਤਕਾਰੀ ਉਦੇਸ਼ਾਂ ਦੇ ਲਈ ਪੱਛਮੀ ਨਦੀਆਂ ਦੇ ਸੀਮਤ ਜਿਹੜੇ ਵਰਤੋਂ ਦੇ ਅਧਿਕਾਰ ਨੇ। ਅਗਲੀ ਖ਼ਬਰ ਵੱਲ ਵਧੀਏ ਤੇ ਕਹਿੰਦੇ ਹਾਲੇ ਨਹੀਂ ਕਰਾਂਗੇ ਭਾਈ ਕਿਊਬਾ ਦੇ ਉਤੇ ਹਮਲਾ। ਅਮਰੀਕੀ ਅਧਿਕਾਰੀਆਂ ਦਾ ਬਿਆਨ ਆਇਆ, ਰਾਸ਼ਟਰਪਤੀ ਟਰੰਪ ਦੀਆਂ ਵਾਰ ਵਾਰ ਧਮਕੀਆਂ ਦੇ ਬਾਵਜੂਦ ਅਮਰੀਕਾ ਕਿਊਬਾ ਦੇ ਵਿਰੁੱਧ ਕਿਸੇ ਵੀ ਤੁਰੰਤ ਫੌਜੀ ਕਾਰਵਾਈ ਦੇ ਵਿਚ ਜਿਹੜਾ ਵਿਚਾਰ ਨਹੀਂ ਕਰ ਰਿਹਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਟਰੰਪ ਨੇ ਧਮਕੀ ਦਿੰਦਿਆਂ ਕਿਹਾ ਸੀ ਕਿ ਅਗਲਾ ਨੰਬਰ ਕਿਊਬਾ ਦਾ। ਇਹ ਵੀ ਜਿਹੜਾ ਸੰਕੇਤ ਦਿੱਤਾ ਸੀ ਕਿ ਇਰਾਨ ਯੁੱਧ ਦੇ ਲਈ ਮੱਧ ਪੂਰਬ ਦੇ ਵਿਚ ਤਾਇਨਾਤ ਅਮਰੀਕੀ ਜੰਗੀ ਜਹਾਜ਼ ਕਿਊਬਾ ਦੇ ਰਾਹੀਂ ਵਾਪਸ ਆ ਸਕਦੇ ਨੇ। ਕਿਊਬਾ ਦੇ ਅਧਿਕਾਰੀਆਂ ਦੇ ਨਾਲ ਸ਼ੁਰੂਆਤੀ ਗੱਲਬਾਤ ਵਿਚ ਸ਼ਾਮਲ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਘੱਟ ਉਮੀਦ ਹੈ ਕਿ ਕਮਿਊਨਿਸਟ ਸਰਕਾਰ ਲੱਖਾਂ ਡਾਲਰ ਦੀ ਮਨੁੱਖੀ ਸਹਾਇਤਾ ਦੇ ਬਾਰੇ ਕਿਊਬਾ ਵਾਸੀਆਂ ਦੇ ਲਈ 2 ਸਾਲਾਂ ਦੀ ਮੁਫ਼ਤ ਜਿਹੜਾ ਸਟਾਰਲਿੰਕ ਇੰਟਰਨੈੱਟ ਸੇਵਾ ਜਿਹੜੀ ਹੈ, ਖੇਤੀਬਾੜੀ ਸਹਾਇਤਾ ਅਤੇ ਬੁਨਿਆਦੀ ਢਾਂਚੇ ਦੀ ਸਹਾਇਤਾ ਦੀ ਪੇਸ਼ਕਸ਼ ਨੂੰ ਸਵੀਕਾਰ ਕਰੇਗੀ। ਪਰ ਉਨ੍ਹਾਂ ਕਿਹਾ ਕਿ ਕਿਊਬਾ ਨੇ ਅਜੇ ਤੱਕ ਪੇਸ਼ਕਸ਼ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ, ਹਾਲਾਂਕਿ ਇਸ ਦੇ ਵਿਚ ਉਹ ਸ਼ਰਤਾਂ ਨੇ ਜਿਨ੍ਹਾਂ ਦਾ ਸਰਕਾਰ ਲੰਮੇ ਸਮੇਂ ਤੋਂ ਵਿਰੋਧ ਕਰ ਰਹੀ ਹੈ, ਇੱਥੋਂ ਤੱਕ ਕਿ ਟਰੰਪ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਕੱਲ੍ਹ ਬੀਤੇ ਚ ਹਵਾਨਾ ਤੇ ਨਵੀਆਂ ਪਾਬੰਦੀਆਂ ਲਗਾਉਣ ਦੇ ਬਾਵਜੂਦ ਇਹ ਪ੍ਰਸਤਾਵ ਠੁਕਰਾਇਆ ਨਹੀਂ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਦਸਿਆ ਕਿ ਸਰਕਾਰ ਦੇ ਕੋਲ ਅਜੇ ਵੀ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਲਈ ਸਮਾਂ ਹੈ। ਚੇਤਾਵਨੀ ਦਿੱਤੀ ਕਿ ਟਰੰਪ ਕਿਸੇ ਵੀ ਸਮੇਂ ਆਪਣਾ ਮਨ ਜਿਹੜਾ ਬਦਲ ਸਕਦਾ ਹੈ ਤੇ ਫੌਜੀ ਵਿਕਲਪ ਖੁੱਲੇ ਹੋਏ ਨੇ। ਅਮਰੀਕੀ ਖਜ਼ਾਨਾ ਤੇ ਵਿਦੇਸ਼ ਵਿਭਾਗ ਦੇ ਇਨ੍ਹਾਂ ਪਾਬੰਦੀਆਂ ਦਾ ਐਲਾਨ ਪਿਛਲੇ ਹਫ਼ਤੇ ਟਰੰਪ ਦੇ ਵੱਲੋਂ ਕਿਊਬਾ ਵਿਰੁੱਧ ਦੰਡਕਾਰੀ ਉਪਾਅ ਲਾਗੂ ਕਰਨ ਲਈ ਪ੍ਰਸ਼ਾਸਨ ਦੀ ਸ਼ਕਤੀ ਦਾ ਜਿਹੜਾ ਵਿਸਤਾਰ ਕਰਨ ਤੋਂ ਜਿਹੜਾ ਬਾਅਦ ਕੀਤਾ ਸੀ। ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡਰਿੰਗਸ ਨੇ ਵੀ ਇਨ੍ਹਾਂ ਉਪਾਵਾਂ ਨੂੰ ਸਮੂਹਿਕ ਸਜ਼ਾ ਜਿਹੜਾ ਕਿਹਾ ਤੇ ਕਿਊਬਾ ਵਿਰੋਧੀ ਅਮਰੀਕੀ ਸਰਕਾਰ ਦੇ ਨਸਲਕੁਸ਼ੀ ਦੇ ਇਰਾਦੇ ਦੀ ਨਿੰਦਾ ਕੀਤੀ ਹੈ। ਐਕਸ ਦੇ ਉੱਤੇ ਪੋਸਟ ਦੇ ਵਿਚ ਲਿਖਿਆ ਕਿ ਉਹ ਇਹ ਉਪਾਅ ਇਸ ਧਾਰਨਾ ਦੇ ਉੱਤੇ ਆਧਾਰਿਤ ਹਨ ਕਿ ਅਮਰੀਕੀ ਵਿਦੇਸ਼ੀ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਡਰਾ ਕੇ ਦੁਨੀਆਂ ਤੇ ਆਪਣੀ ਇੱਛਾ ਜਿਹੜੀ ਹੈ ਥੋਪ ਸਕਦਾ ਹੈ। ਇੰਗਲੈਂਡ ਨੂੰ ਬ੍ਰਿਟੇਨ ਨੂੰ ਚੱਲੀਏ ਤੇ ਬ੍ਰਿਟੇਨ ਦੀਆਂ ਸਥਾਨਕ ਜਿਹੜੀਆਂ ਚੋਣਾਂ ਦੇ ਵਿਚ ਲੇਬਰ ਪਾਰਟੀ ਨੂੰ ਵੱਡਾ ਝਟਕਾ ਲੱਗਿਆ। ਪੀ ਐਮ ਸਟਾਰਮਰ ਨੇ ਇਹਦੀ ਜਿਹੜੀ ਹੈ ਜ਼ਿੰਮੇਵਾਰੀ ਲੈ ਲਈ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਸਥਾਨਕ ਚੋਣਾਂ ਦੇ ਵਿਚ ਆਪਣੀ ਲੇਬਰ ਪਾਰਟੀ ਨੂੰ ਹੋਈਆਂ ਬਹੁਤ ਸਖ਼ਤ ਹਾਰਾਂ ਦੀ ਜ਼ਿੰਮੇਵਾਰੀ ਕਬੂਲ ਲਈ। ਇਨ੍ਹਾਂ ਚੋਣਾਂ ਦੇ ਵਿਚ ਪ੍ਰਵਾਸ ਵਿਰੋਧੀ ਪਾਰਟੀ ਰਿਫਾਰਮ ਯੂਕੇ ਨੇ ਜਿਹੜਾ ਵੱਡੀ ਜਿੱਤ ਦਰਜ ਕੀਤੀ ਹੈ। ਸਟਾਰਮਰ ਨੇ ਹਾਰ ਕਬੂਲੀ ਪਰ ਅਹੁਦਾ ਛੱਡਣ ਤੋਂ ਨਾਂਹ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟਾਰਮਰ ਨੇ ਕਿਹਾ ਕਿ ਚੋਣ ਨਤੀਜੇ ਬਹੁਤ ਸਖ਼ਤ ਨੇ ਤੇ ਇਸ ਨੂੰ ਛੁਪਾਇਆ ਨਹੀਂ ਜਾ ਸਕਦਾ। ਲੇਬਰ ਪਾਰਟੀ ਨੇ ਵੈਸਟ ਮਿਸਟਰ, ਸਾਊਥਹੈਂਪਟਨ, ਐਕਸਟਰ, ਰੈਡਿਚ, ਵੈਂਟਸਵਰਥ ਤੇ ਹਾਰਟਲ ਪੂਲ, ਟੈਮਵਰਥ ਤੇ ਟੇਮਸਾਈਡ ਵਰਗੀਆਂ ਕਈ ਮਹੱਤਵਪੂਰਨ ਕੌਂਸਲਾਂ ਦੇ ਵਿਚ ਆਪਣਾ ਬਹੁਮਤ ਜਿਹੜਾ ਗੁਆ ਦਿੱਤਾ। ਵਿਰੋਧੀ ਧਿਰਾਂ ਵੱਲੋਂ ਅਸਤੀਫੇ ਦੀ ਮੰਗ ਦੇ ਬਾਵਜੂਦ ਵੀ ਸਟਾਰਮਰ ਨੇ ਸਾਫ਼ ਕੀਤਾ ਕਿ ਉਹ ਦੇਸ਼ ਨੂੰ ਹਫੜਾ ਦਫੜੀ ਦੇ ਵਿਚ ਨਹੀਂ ਛੱਡਣਗੇ ਤੇ 2029 ਤੱਕ ਆਪਣਾ 5 ਸਾਲਾਂ ਦਾ ਕਾਰਜਕਾਲ ਜਿਹੜਾ ਪੂਰਾ ਕਰਨਗੇ। ਮੰਨਿਆ ਕਿ ਉਨ੍ਹਾਂ ਨੇ ਕਿ ਵੋਟਰਾਂ ਨੇ ਸਰਕਾਰ ਨੂੰ ਇਕ ਸਪਸ਼ਟ ਸੰਦੇਸ਼ ਦਿੱਤਾ ਕਿ ਉਹ ਮੌਜੂਦਾ ਸਥਿਤੀ ਤੋਂ ਨਿਰਾਸ਼ ਨੇ। ਰਿਫਾਰਮ ਯੂਕੇ ਦੀ ਇਤਿਹਾਸਕ ਜਿੱਤ ਹੋਈ ਹੈ। ਨਾਈਜਲ ਫਰਾਜ਼ ਦੀ ਜਿਹੜੀ ਅਗਵਾਈ ਵਾਲੀ ਰਿਫਾਰਮ ਯੂਕੇ ਨੇ ਇੰਗਲੈਂਡ ਭਰ ਦੀਆਂ ਕੌਂਸਲਾਂ ਦੇ ਵਿਚ ਸੈਂਕੜੇ ਸੀਟਾਂ ਜਿੱਤ ਕੇ ਇਤਿਹਾਸਕ ਸਫਲਤਾ ਹਾਸਲ ਕੀਤੀ ਹੈ। ਫਰਾਜ਼ ਨੇ ਜਿਹੜਾ ਇਸ ਨੂੰ ਬ੍ਰਿਟਿਸ਼ ਰਾਜਨੀਤੀ ਦੇ ਵਿਚ ਇਕ ਇਤਿਹਾਸਕ ਬਦਲਾਅ ਕਰਾਰ ਦਿੱਤਾ। ਉਨ੍ਹਾਂ ਦੇ ਅਨੁਸਾਰ ਉਨ੍ਹਾਂ ਦੀ ਜਿਹੜੀ ਪਾਰਟੀ ਨੇ ਉਨ੍ਹਾਂ ਖੇਤਰਾਂ ਦੇ ਵਿਚ ਵੀ ਜਿੱਤ ਹਾਸਲ ਕੀਤੀ ਹੈ ਜੋ ਰਵਾਇਤੀ ਤੌਰ ਦੇ ਉਤੇ ਕੰਜ਼ਰਵੇਟਿਵ ਟੋਰੀ ਪਾਰਟੀ ਦੇ ਜਿਹੜੇ ਗੜ੍ਹ ਮੰਨੇ ਜਾਂਦੇ ਸਨ। ਚੋਣਾਂ 2024 ਦੀਆਂ ਆਮ ਚੋਣਾਂ ਤੋਂ ਬਾਅਦ ਸਭ ਤੋਂ ਵੱਡੀ ਦੇਸ਼ ਵਿਆਪੀ ਚੋਣ ਮੰਨੀਆਂ ਜਾ ਰਹੀਆਂ ਨੇ, ਜਿਨ੍ਹਾਂ ਨੂੰ ਸਟਾਰਮਰ ਦੀ ਅਗਵਾਈ ਅਤੇ ਲੇਬਰ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਇਕ ਫੈਸਲਾ ਜਿਹੜਾ ਵਜੋਂ ਦੇਖਿਆ ਜਾ ਰਿਹਾ। ਇੰਗਲੈਂਡ ਦੀਆਂ 136 ਕੌਂਸਲਾਂ ਦੇ ਵਿਚ 4,500 ਤੋਂ ਵੱਧ ਕੌਂਸਲਰਾਂ ਦੀ ਜਿਹੜੀ ਹੈ ਚੋਣ ਦੇ ਲਈ ਵੋਟਾਂ ਪਈਆਂ ਸਨ, ਜਦਕਿ ਸਕਾਟਲੈਂਡ ਅਤੇ ਵੇਲਸ ਦੇ ਵਿਚ ਸੰਸਦੀ ਚੋਣਾਂ ਲਈ ਗਿਣਤੀ ਅਜੇ ਜਾਰੀ ਹੈ। ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਜਿਹੜਾ ਬੰਧਕ। ਜਰਮਨ ਪੁਲਿਸ ਨੇ ਤੁਰੰਤ ਉਹਦੇ ਉਤੇ ਕਾਰਵਾਈ ਕੀਤੀ ਹੈ। ਪੱਛਮੀ ਜਰਮਨੀ ਦੇ ਇਕ ਛੋਟੇ ਜਿਹੇ ਕਸਬੇ ਦੇ ਵਿਚ ਅਪਰਾਧੀਆਂ ਨੇ ਇਕ ਬੈਂਕ ਵੈਨ ਦੇ ਡਰਾਈਵਰ ਨੂੰ ਬੰਧਕ ਬਣਾ ਲਿਆ। ਇਕ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ਦੇ ਨਾਲ ਨਜਿੱਠਾਂ ਦੇ ਲਈ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ। ਖੇਤਰੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 9 ਵਜੇ ਦੇ ਕਰੀਬ ਕੋਬਲੇਸ ਨੇੜੇ ਰਾਈਨ ਵੈਲੀ ਦੇ ਵਿਚ ਸਥਿਤ ਲਗਭਗ 17,000 ਲੋਕਾਂ ਦੀ ਆਬਾਦੀ ਵਾਲੇ ਕਸਬੇ ਦੇ ਸੀਜ਼ਿੰਗ ਦੇ ਵਿਚ ਵੋਲਕਸ ਬੈਂਕ ਜਿਹੜਾ ਸ਼ਾਖਾ ਦੇ ਵਿਚ ਹੋਈ ਘਟਨਾ ਦੀ ਰਿਪੋਰਟ ਮਿਲੀ ਸੀ। ਸ਼ੁੱਕਰਵਾਰ ਦੇਰ ਸਵੇਰੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਈ ਅਪਰਾਧੀ ਅਤੇ ਬੰਧਕ ਬੈਂਕ ਦੇ ਜਿਹੜੇ ਅੰਦਰ ਨੇ ਅਤੇ ਬਖਤਰਬੰਦ ਵੈਨ ਦਾ ਡਰਾਈਵਰ ਵੀ ਬੰਧਕ ਬਣਾਇਆ ਹੋਇਆ। ਸੋਸ਼ਲ ਮੀਡੀਆ ਪੋਸਟ ਦੇ ਵਿਚ ਉਨ੍ਹਾਂ ਨੇ ਸਥਿਤੀ ਨੂੰ ਜਿਹੜਾ ਸਥਿਰ ਦਸਿਆ ਤੇ ਪੁਲਿਸ ਨੇ ਕਿਹਾ ਕਿ ਘਟਨਾ ਸਥਾਨ ਦੇ ਆਲੇ ਦੁਆਲੇ ਕੀਤੀ ਗਈ ਘੇਰਾਬੰਦੀ ਤੋਂ ਬਾਹਰ ਦੇ ਲੋਕ ਜਿਹੜੇ ਖਤਰੇ ਦੇ ਵਿਚ ਨਹੀਂ ਨੇ। ਦੂਸਰੇ ਪਾਸੇ ਇਮੀਗ੍ਰੇਸ਼ਨ ਮਾਮਲਾ ਅਮਰੀਕਾ ਦਾ। ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ ਆਇਆ। ਸਵੇਰ ਨੂੰ ਮਨ ਬਦਲ ਜਾਂਦਾ ਹੈ ਖੁਸ਼ੀ ਵਾਲੇ ਤੇ ਸ਼ਾਮ ਨੂੰ ਜਿਹੜੇ ਨੇ ਫਿਰ ਉਹ ਫੈਸਲੇ ਆਪਣੇ ਬਦਲਣ ਦਾ ਆਪ ਹੀ, ਪਰ ਦੇਖਦੇ ਹਾਂ ਕੀ ਕਹਿੰਦਾ ਹੈ। ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਜਿਹੜੀ ਲੱਗੀ ਰੋਕ ਸੀ ਉਹ ਹਟਾ ਦਿੱਤੀ ਗਈ ਹੈ। ਅਮਰੀਕਾ ਦੇ ਵਿਚ ਡਾਕਟਰਾਂ ਦੀ ਭਾਰੀ ਕਿੱਲਤ ਨੂੰ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਨੇ ਇਕ ਜਿਹੜਾ ਅਹਿਮ ਫੈਸਲਾ ਲਿਆ। ਨਵੇਂ ਫੈਸਲੇ ਦੇ ਤਹਿਤ ਡਾਕਟਰਾਂ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਲੱਗੀ ਰੋਕ ਨੂੰ ਅੰਸ਼ਕ ਤੌਰ ਦੇ ਉੱਤੇ ਹਟਾ ਦਿੱਤਾ ਗਿਆ। ਇਸ ਕਦਮ ਦੇ ਨਾਲ ਹੁਣ ਡਾਕਟਰਾਂ ਦੇ ਵੀਜ਼ਾ ਅਤੇ ਗ੍ਰੀਨ ਕਾਰਡ ਜਿਹੜੇ ਨੇ ਮਾਮਲਿਆਂ ਦੀ ਮੁੜ ਸਮੀਖਿਆ ਜਿਹੜੀ ਸ਼ੁਰੂ ਹੋ ਸਕੇਗੀ ਤੇ ਇਨ੍ਹਾਂ ਅਰਜ਼ੀਆਂ ਨੂੰ ਅੰਤਮ ਮਨਜੂਰੀ ਮਿਲੇਗੀ ਜਾਂ ਨਹੀਂ, ਇਸ ਬਾਰੇ ਅਜੇ ਅਨਿਸ਼ਚਿਤਤਾ ਜਿਹੜੀ ਹੈ ਬਣੀ ਹੋਈ ਹੈ। ਅਮਰੀਕਾ ਦੇ ਵਿਚ ਡਾਕਟਰਾਂ, ਮੈਡੀਕਲ ਸੰਗਠਨਾਂ ਤੇ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਸ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਦੇਸ਼ ਦੇ ਵਿਚ ਡਾਕਟਰਾਂ ਦੀ ਭਾਰੀ ਕਮੀ ਹੈ ਤੇ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਅਨੁਸਾਰ ਵੱਡੀ ਗਿਣਤੀ ਚ ਵਿਦੇਸ਼ੀ ਸਿਖਲਾਈ ਪ੍ਰਾਪਤ ਡਾਕਟਰ ਅਮਰੀਕਾ ਦੇ ਉਨ੍ਹਾਂ ਪੇਂਡੂ ਤੇ ਪਛੜੇ ਇਲਾਕਿਆਂ ਦੇ ਵਿਚ ਕੰਮ ਕਰਦੇ ਨੇ ਜਿੱਥੇ ਸਿਹਤ ਸਹੂਲਤਾਂ ਦੀ ਘਾਟ ਹੈ। ਕਈ ਇਲਾਕਿਆਂ ਦੇ ਵਿਚ ਹਾਲਤ ਇਹ ਵੀ ਹੈ ਕਿ ਮਰੀਜ਼ਾਂ ਨੂੰ ਮਾਹਰ ਜਿਹੜੇ ਨੇ ਡਾਕਟਰਾਂ ਨੂੰ ਮਿਲਣ ਦੇ ਲਈ 4 ਤੋਂ 5 ਮਹੀਨੇ ਤੱਕ ਦਾ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਹੈ। 39 ਦੇਸ਼ਾਂ ਦੇ ਉੱਤੇ ਅਜੇ ਵੀ ਸਖ਼ਤੀ ਜਾਰੀ ਹੈ ਭਾਵੇਂ ਇਹ ਫੈਸਲਾ ਲਿਆ ਗਿਆ। ਭਾਵੇਂ ਡਾਕਟਰਾਂ ਨੂੰ ਕੁਝ ਰਾਹਤ ਦਿੱਤੀ ਗਈ ਪਰ ਇਹ ਰੋਕ ਅਜੇ ਵੀ ਜਿਹੜੇ ਨੇ ਹੋਰ 39 ਦੇਸ਼ਾਂ ਦੇ ਹਜ਼ਾਰਾਂ ਲੋਕਾਂ ਦੇ ਉੱਤੇ ਲਾਗੂ ਹੈ। ਇਨ੍ਹਾਂ ਦੇ ਵਿਚ ਇਰਾਨ, ਅਫਗਾਨਿਸਤਾਨ, ਵੈਨਜ਼ੂਏਲਾ ਵਰਗੇ ਦੇਸ਼ਾਂ ਦੇ ਖੋਜੀ ਅਤੇ ਉਦਮੀ ਸ਼ਾਮਲ ਨੇ ਜੋ ਇਸ ਪਾਬੰਦੀ ਦੇ ਕਾਰਨ ਨਾ ਤਾਂ ਕਾਨੂੰਨੀ ਤੌਰ ਦੇ ਉੱਤੇ ਕੰਮ ਜਿਹੜਾ ਕਰ ਪਾ ਰਹੇ ਨੇ ਤੇ ਨਾ ਹੀ ਸਿਹਤ ਬੀਮਾ ਜਾਂ ਡਰਾਈਵਿੰਗ ਲਾਇਸੈਂਸ ਲੈ ਸਕਦੇ ਨੇ। ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਉੱਚ ਜਿਹੜੇ ਜੋਖਮ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਗ੍ਰੀਨ ਕਾਰਡ ਅਤੇ ਵੀਜ਼ਾ ਅਰਜ਼ੀਆਂ ਦੀ ਸਮੀਖਿਆ ਬੰਦ ਕਰਨ ਦਾ ਫੈਸਲਾ ਕੀਤਾ ਸੀ। ਪ੍ਰਸ਼ਾਸਨ ਦਾ ਜਿਹੜਾ ਕਹਿਣਾ ਹੈ ਕਿ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਬਿਨੈਕਾਰਾਂ ਦੀ ਠੀਕ ਤਰ੍ਹਾਂ ਜਾਂਚ ਜਿਹੜੀ ਹੈ ਸਕਰੀਨਿੰਗ ਹੋਵੇ ਤਾਂ ਜੋ ਸੁਰੱਖਿਆ ਦੇ ਵਿਚ ਕੋਈ ਕਮੀ ਨਾ ਰਹੇ। ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਕਿ ਇਨ੍ਹਾਂ ਪਾਬੰਦੀਆਂ ਦਾ ਮਕਸਦ ਕਾਨੂੰਨੀ ਤੌਰ ਦੇ ਉਤੇ ਰਹਿ ਰਹੇ ਪ੍ਰਵਾਸੀਆਂ ਦਾ ਜੀਵਨ ਇੰਨਾ ਮੁਸ਼ਕਲ ਬਣਾਉਣਾ ਹੈ ਕਿ ਉਹ ਖੁਦ ਹੀ ਜਿਹੜਾ ਦੂਜੇ ਦੇਸ਼ਾਂ ਦੇ ਵੱਲ ਚਾਲੇ ਪਾ ਦੇਣ। ਇਸ ਛੋਟ ਦੇ ਬਾਵਜੂਦ ਕਈ ਡਾਕਟਰ ਅਜੇ ਵੀ ਜਿਹੜਾ ਖੌਫ ਦੇ ਵਿਚ ਨੇ। ਭਾਰਤੀ ਮੂਲ ਦੇ ਜਾਂ ਹੋਰ ਵਿਦੇਸ਼ੀ ਡਾਕਟਰਾਂ ਨੂੰ ਡਰ ਹੈ ਕਿ ਇੰਟਰਵਿਊ ਦੇ ਦੌਰਾਨ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਸਕਦੀਆਂ ਨੇ ਤੇ ਉਨ੍ਹਾਂ ਨੂੰ ਹਿਰਾਸਤ ਦੇ ਵਿਚ ਲਿਆ ਜਾ ਸਕਦੈ। ਉਦਾਹਰਣ ਵਜੋਂ ਇਕ ਇਰਾਨੀ ਮਹਿਲਾ ਡਾਕਟਰ ਜੋ ਅਮਰੀਕਾ ਦੇ ਵਿਚ ਖੋਜ ਕਰ ਰਹੀ ਸੀ ਉਹਦੀ ਅਰਜ਼ੀ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਅਧਿਕਾਰੀਆਂ ਨੇ ਸਮੀਖਿਆ ਤਾਂ ਕੀਤੀ ਪਰ ਉਸ ਨੂੰ ਖਾਰਜ ਕਰ ਦਿੱਤਾ ਤੇ ਇਸ ਨਵੇਂ ਫੈਸਲੇ ਦੇ ਨਾਲ ਕੁਝ ਡਾਕਟਰਾਂ ਦੇ ਕੇਸ ਤਾਂ ਅੱਗੇ ਵਧਣਗੇ ਪਰ ਪੂਰੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿਚ ਅਜੇ ਵੀ ਵੱਡੀ ਪੱਧਰ ਦੇ ਉਤੇ ਅਨਿਸ਼ਚਿਤਤਾ ਜਿਹੜੀ ਹੈ ਡਰ ਜਿਹੜਾ ਉਹ ਜਿਹੜੀ ਹੈ ਸਖ਼ਤੀ ਬਰਕਰਾਰ ਰਹੀ ਹੈ। ਤਾਈਵਾਨ ਦੀਆਂ ਸਰਹੱਦਾਂ ਦੇ ਵਿਚ ਦਾਖਲ ਹੋਈ ਹੈ ਚੀਨੀ ਫੌਜ। ਡਿਟੈਕਟ ਹੋਏ ਨੇ 12 ਜਹਾਜ਼ ਤੇ 6 ਜੰਗੀ ਬੇੜੇ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਖ਼ਬਰ ਦਿੱਤੀ ਹੈ ਤੇ ਸਾਂਝੀ ਕੀਤੀ ਹੈ ਕਿ ਫੌਜੀ ਜਹਾਜ਼ਾਂ ਤੇ 6 ਜੰਗੀ ਜਹਾਜ਼ਾਂ ਤੇ 2 ਸਰਕਾਰੀ ਜਹਾਜ਼ਾਂ ਦੀ ਮੌਜੂਦਗੀ ਦਾ ਪਤਾ ਲੱਗਿਆ। ਇਨ੍ਹਾਂ ਦੇ ਵਿਚੋਂ 10 ਜਹਾਜ਼ਾਂ ਨੇ ਮੀਡੀਅਨ ਲਾਈਨ ਜਿਹੜਾ ਦੋਵਾਂ ਦੇਸ਼ਾਂ ਵਿਚਕਾਰ ਲਈ ਸਰਹੱਦ ਨੂੰ ਜਿਹੜਾ ਪਾਰ ਕਰਕੇ ਤਾਈਵਾਨ ਦੇ ਉੱਤਰੀ ਦੱਖਣੀ ਅਤੇ ਪੱਛਮੀ ਪੂਰਬੀ ਹਵਾਈ ਰੱਖਿਆ ਪਛਾਣ ਖੇਤਰ ਜਿਹੜਾ ਉਹਦੇ ਵਿਚ ਪ੍ਰਵੇਸ਼ ਕੀਤਾ। ਵੀਰਵਾਰ ਨੂੰ ਵੀ ਹੋਈ ਸੀ ਕਹਿੰਦੇ ਵੱਡੀ ਘੁਸਪੈਠ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਚੀਨ ਵੱਲੋਂ ਵੱਡੀ ਪੱਧਰ ਦੇ ਉੱਤੇ ਫੌਜੀ ਗਤੀਵਿਧੀਆਂ ਦੇਖੀਆਂ ਗਈਆਂ। ਉਸ ਦਿਨ ਤਾਈਵਾਨ ਰੱਖਿਆ ਮੰਤਰਾਲੇ ਨੇ 22 ਚੀਨੀ ਫੌਜੀ ਜਹਾਜ਼ਾਂ, 6 ਜੰਗੀ ਜਹਾਜ਼ਾਂ ਤੇ 1 ਸਰਕਾਰੀ ਜਹਾਜ਼ ਦੀ ਪਛਾਣ ਕੀਤੀ। ਇਨ੍ਹਾਂ 22 ਜਹਾਜ਼ਾਂ ਦੇ ਵਿਚੋਂ 18 ਨੇ ਮੀਡੀਅਨ ਲਾਈਨ ਪਾਰ ਕੀਤੀ। ਤਾਈਵਾਨ ਹਥਿਆਰਬੰਦ ਬਲਾਂ ਜਿਹੜੇ ਨੇ ਉਨ੍ਹਾਂ ਨੇ ਸਥਿਤੀ ਦੀ ਨਿਰੰਤਰ ਨਿਗਰਾਨੀ ਕੀਤੀ ਤੇ ਲੋੜੀਂਦੀ ਪ੍ਰਤੀਕਿਰਿਆ ਜਿਹੜੀ ਦਿੱਤੀ ਹੈ। ਚੀਨ ਦਾ ਦਾਅਵਾ ਹੈ ਕਿ ਤਾਈਵਾਨ ਉਸਦਾ ਇਕ ਅਟੁੱਟ ਅੰਗ ਹੈ ਜੋ ਕਿ ਉਸਦੀ ਰਾਸ਼ਟਰੀ ਨੀਤੀ ਅਤੇ ਕਾਨੂੰਨਾਂ ਦੇ ਵਿਚ ਸ਼ਾਮਲ ਹੈ। ਦੂਜੇ ਪਾਸੇ ਤਾਈਵਾਨ ਆਪਣੀ ਇਕ ਵੱਖਰੀ ਪਛਾਣ ਰੱਖਦਾ ਤੇ ਆਪਣੀ ਸਰਕਾਰ, ਫੌਜ ਅਤੇ ਆਰਥਿਕਤਾ ਦੇ ਨਾਲ ਸੁਤੰਤਰ ਤੌਰ ਦੇ ਉਤੇ ਕੰਮ ਕਰਦਾ। ਇਹ ਵਿਵਾਦ ਇਤਿਹਾਸਕ ਤੇ ਰਾਜਨੀਤਿਕ ਤੌਰ ਦੇ ਉਤੇ ਕਾਫ਼ੀ ਜਟਿਲ ਹੈ ਜੋ ਅੰਤਰਰਾਸ਼ਟਰੀ ਕਾਨੂੰਨਾਂ ਦੇ ਵਿਚ ਪ੍ਰਭੂ ਸੱਤਾ ਅਤੇ ਸਵੈ ਨਿਰਣੇ ਦੇ ਜਿਹੜੇ ਨੇ ਸਿਧਾਂਤਾਂ ਦੀ ਪ੍ਰੀਖਿਆ ਲੈ ਰਿਹਾ। ਦੂਸਰੇ ਪਾਸੇ ਆਖਰੀ ਖ਼ਬਰ ਵੱਲ ਨੂੰ ਚੱਲਦਿਆਂ ਦੱਖਣੀ ਕੋਰੀਆ ਦੇ ਵਿਚ ਵੀ ਕੁਝ ਨਾ ਕੁਝ ਜਿਹੜਾ ਚੱਲ ਰਿਹਾ। ਮਾਰਸ਼ਲ ਲਾਅ ਤੇ ਬਗਾਵਤ ਦੇ ਮਾਮਲੇ ਦੇ ਵਿਚ ਸਾਬਕਾ ਪੀਐਮ ਹਾਨ ਦੀ ਸਜ਼ਾ ਜਿਹੜੀ ਘਟਾਈ ਗਈ ਹੈ ਤੇ ਅਦਾਲਤ ਨੇ 23 ਸਾਲ ਤੋਂ ਘਟਾ ਕੇ ਕੀਤੀ ਹੈ ਉਹਦੀ 15 ਸਾਲ ਸਜ਼ਾ। ਦੱਖਣੀ ਕੋਰੀਆ ਦੀ ਅਪੀਲ ਅਦਾਲਤ ਜਿਹੜੀ ਹੈ ਅਪੀਲੀ ਅਦਾਲਤ ਉਹਨੇ ਮਾਰਸ਼ਲ ਲਾਅ ਮਾਮਲੇ ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਦੀ ਸਜ਼ਾ ਘੱਟ ਕਰ ਦਿੱਤੀ ਹੈ। ਉਨ੍ਹਾਂ ਨੂੰ ਬਗਾਵਤ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਸਾਬਕਾ ਪ੍ਰਧਾਨ ਮੰਤਰੀ ਹਾਨ ਡਕ ਸੂ ਜਿਹੜੇ ਨੇ ਜਿਨ੍ਹਾਂ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਸੂਕ ਜਿਓਲ ਨੇ ਨਿਯੁਕਤ ਕੀਤਾ ਸੀ ਉਨ੍ਹਾਂ ਨੂੰ ਜਨਵਰੀ ਦੇ ਵਿਚ ਸਿਓਲ ਦੀ ਇਕ ਅਦਾਲਤ ਨੇ 23 ਸਾਲਾਂ ਦੀ ਸਜ਼ਾ ਸੁਣਾਈ ਸੀ। ਉਥੇ ਜਿਓਲ ਨੂੰ ਬਗਾਵਤ ਦੇ ਲਈ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਸੀ ਤੇ ਹੁਣ ਉਹਦੀ ਸਜ਼ਾ ਜਿਹੜੀ ਹੈ 15 ਸਾਲ ਕਰ ਦਿੱਤੀ ਗਈ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਓ ਫਿਰ ਆਪਾਂ ਬਾਤ ਪਾਉਂਦੇ ਹਾਂ ਹੁਣ ਥੋੜੀ ਜਿਹੀ ਨਾਵਲ ਦੀ। ਅੱਧਾ ਕੁ ਘੰਟਾ ਆਪਣੇ ਕੋਲ ਬਾਕੀ ਹੈ। ਅੱਜ ਨਾਵਲ ਨਵਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਜਿਹੜੀ ਹੈ ਪੰਜਾਬ ਇਤਿਹਾਸ ਦੇ ਬਾਰੇ ਇਹ ਨਾਵਲ ਹੈ। ਔਰੰਗਜ਼ੇਬ ਤੋਂ ਲੈ ਕੇ ਮਾਊਂਟ ਬੈਟਨ ਤੱਕ ਦਾ ਇਤਿਹਾਸ ਰਾਜਮੁੜ ਗਾਂਧੀ ਹੁਣਾਂ ਦੀ ਕਲਮ ਦੇ ਵਿਚੋਂ ਇਹ ਉਚਾਰਿਆ ਗਿਆ ਤੇ ਅਨੁਵਾਦ ਜਿਹੜਾ ਹਰਪਾਲ ਸਿੰਘ ਪੰਨੂ ਹੁਣਾਂ ਨੇ ਕੀਤਾ ਹੈ ਜੀ। ਤੇ ਲਓ ਦੋਸਤੋ, ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਤੇ ਆਪਾਂ ਫਿਰ ਅੱਗੇ ਵੱਧਦੇ ਹਾਂ, ਇਸ ਨਾਵਲ ਦੀ ਬਾਤ ਤੁਹਾਡੇ ਨਾਲ ਪਾਉਂਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 9 ਹੈ ਤੇ ਨਾਵਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਨਹੀਂ ਫਿਰ ਨਾਵਲ ਤੋਂ ਬਾਅਦ ਹੀ ਮੈਂ ਕਾਲ ਲੈ ਪਾਵਾਂਗਾ। ਫਿਰ ਅੱਧਾ ਘੰਟਾ ਆਪਾਂ ਨਾਵਲ ਦੇ ਉੱਤੇ ਲਾਉਂਦੇ ਹਾਂ। ਵੈਸੇ ਇਰਾਦਾ ਨਹੀਂ ਸੀਗਾ ਅੱਜ ਕਰਨ ਦਾ, ਪਰ ਚਲੋ ਤੁਸੀਂ ਸਾਰੇ ਦੋਸਤ ਜੁੜੇ ਹੋਏ ਹੋ ਤੇ ਅੱਜ ਇਸ ਦੀ ਸ਼ੁਰੂਆਤ ਕਰਦੇ ਹਾਂ। ਤੇ ਪੰਜਾਬ ਦਾ ਉਹ ਛੁਪਿਆ ਹੋਇਆ ਇਤਿਹਾਸ ਜਿਹਦਾ ਅਜੇ ਤੱਕ ਜ਼ਿਕਰ ਨਹੀਂ ਹੋਇਆ ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਅੱਧੇ ਕੁ ਮਿੰਟ ਦਾ ਹੀ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ ਲੈਣਾ ਜੀ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਅੱਜ ਦਾ ਆਖਰੀ ਸੈਗਮੈਂਟ ਆਪਣਾ ਹੁੰਦਾ ਹੈ ਕਿਤਾਬਾਂ ਦੇ ਅੰਗ ਸੰਗ। ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿਚ ਆਪਾਂ ਹਰ ਫਰਾਈਡੇ ਨੂੰ ਕਿਤਾਬ ਦੇ ਵਿਚੋਂ, ਨਾਵਲ ਦੇ ਵਿਚੋਂ ਬਾਤ ਪਾਉਂਦੇ ਹਾਂ, ਉਹਨੂੰ ਲੜੀ ਵਾਰਤਾ ਦੇ ਵਿਚ ਸ਼ੁਰੂ ਤੋਂ ਲੈ ਕੇ ਆਖਰੀ ਤੱਕ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿਚ ਤੁਹਾਡੇ ਨਾਲ ਨਾਵਲ ਜੰਗਲਨਾਮਾ ਸਤਨਾਮ ਜੀ ਦੀ ਕਲਮ ਦੇ ਵਿਚ ਉਸਦੀ ਸਮਾਪਤੀ ਕੀਤੀ ਹੈ ਤੇ ਅੱਜ ਇਸ ਫਰਾਈਡੇ ਵਾਲੇ ਦਿਨ ਨੂੰ ਨਵੇਂ ਨਾਵਲ, ਨਵੀਂ ਕਿਤਾਬ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਨਾਵਲ ਪੰਜਾਬ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਰਾਜਮੁੜ ਗਾਂਧੀ ਹੁਣਾਂ ਦੀ ਕਲਮ ਹੈ ਤੇ ਹਰਪਾਲ ਸਿੰਘ ਪੰਨੂ ਹੁਣਾਂ ਦਾ ਪੰਜਾਬੀ ਦੇ ਵਿਚ ਕੀਤਾ ਹੋਇਆ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਜ ਤੇ ਦੁਆਬਾ ਰੇੜੀ ਦਾ ਮੰਚ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅਨੁਵਾਦ ਕੀ ਕਹਿੰਦੀ ਹੈ। ਪਹਿਲਾ ਪੰਨਾ, ਪਾਠਕਾਂ ਨੂੰ ਅਨੁਵਾਦ ਕੀ ਦੀ ਗੱਲ ਕਰਦੇ ਹੋਏ ਅੱਗੇ ਵੱਧਦੇ ਹਾਂ ਤੇ ਲਓ ਜੀ ਗੜਬੜ ਹੋ ਗਈ ਥੋੜੀ, ਚਲੋ ਕੋਸ਼ਿਸ਼ ਕਰਦੇ ਹਾਂ। ਲਓ ਦੋਸਤੋ ਮਾਫ਼ੀ ਚਾਹੁੰਦਾ ਕਿਉਂਕਿ ਰਿਕਾਰਡਿੰਗ ਨਾਲ ਕਰ ਲਈ ਦੀ ਥੋੜ੍ਹੀ ਜੀ, ਇਹਨੂੰ ਵੱਖਰਾ ਕਰਕੇ ਪਾਉਣਾ ਹੁੰਦਾ ਹੈ ਅਤੇ ਮਾਫ਼ੀ ਚਾਹੁੰਦਾ। ਲਓ ਸ਼ੁਰੂਆਤ ਕਰਦੇ ਹਾਂ ਨਾਵਲ ਦੀ। ਹਰ ਫਰਾਈਡੇ ਵਾਲੇ ਦਿਨ ਦੀ ਤਰ੍ਹਾਂ ਅੱਜ ਵੀ ਆਖਰਾ ਹਫ਼ਤੇ ਦਾ ਜਿਹੜਾ ਫਰਾਈਡੇ ਦਾ ਵਾਲਾ ਦਿਨ ਹੈ ਜਿਹਦੇ ਵਿੱਚ ਬਾਤ ਪਾਉਂਦੇ ਹਾਂ ਨਾਵਲ ਪੰਜਾਬ ਅਤੇ ਅੱਜ ਇਸਦਾ ਪਹਿਲਾ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਪੰਜਾਬ ਨਾਵਲ ਜੋ ਕਿ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਹੈ, ਰਾਜਮੋਹਨ ਗਾਂਧੀ ਹੁਣਾਂ ਜੀ ਦੀ ਕਲਮ ਹੈ, ਹਰਪਾਲ ਸਿੰਘ ਪੰਨੂ ਹੁਣਾਂ ਦਾ ਅਨੁਵਾਦ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਜ ਅਤੇ ਦੁਆਬਾ ਰੇਡ ਦਾ ਮੰਚ। ਗੱਲਬਾਤ ਦੀ ਸ਼ੁਰੂਆਤ ਕਰਦਿਆਂ ਪਹਿਲੇ ਪੰਨੇ ਤੋਂ ਅਨੁਵਾਦ ਕੀ ਤੋਂ। ਪਾਠਕਾਂ ਨੂੰ ਅਨੁਵਾਦ ਕੀ ਲਫ਼ਜ਼ ਜਿਹੜਾ ਸ਼ਾਇਦ ਓਪਰਾ ਲੱਗੇ, ਪਹਿਲੋਂ ਲਿਖੇ ਨੋਟ ਨੂੰ ਜੇ ਸੰਪਾਦਕੀ ਕਿਹਾ ਜਾ ਸਕਦਾ ਹੈ ਤਾਂ ਅਨੁਵਾਦਕ ਦੀ ਜਿਹੜੀ ਲਿਖਤ ਹੈ ਅਨੁਵਾਦਕੀ ਕਿਉਂ ਨਹੀਂ ਹੋ ਸਕਦੀ। ਹਿੰਦੀ ਤੇ ਅੰਗਰੇਜ਼ੀ ਜਗਤ ਨਵੇਂ ਲਫ਼ਜ਼ਾਂ ਦੀਆਂ ਜਿਹੜੀਆਂ ਨੇ ਲੋੜ ਦੇ ਅਨੁਸਾਰ ਤੇਜ਼ੀ ਦੇ ਨਾਲ ਘਾਟ ਤਾਂ ਘਟਦਾ ਹੈ। ਪੰਜਾਬੀ ਪ੍ਰਯੋਗ ਜਿਹੜੀ ਮੱਠੀ ਚਾਲ ਚੱਲ ਰਿਹਾ। ਸਾਲ 2013 ਦੇ ਵਿੱਚ ਰੂਪਾ ਪਬਲੀਕੇਸ਼ਨਜ਼ ਨੇ ਜਿਹੜਾ ਸੀ ਪ੍ਰੋਫੈਸਰ ਰਾਜਮੋਹਨ ਗਾਂਧੀ ਦੀ ਕਿਤਾਬ ਪੰਜਾਬ ਏ ਹਿਸਟਰੀ ਫਰੋਮ ਔਰੰਗਜ਼ੇਬ ਟੂ ਮਾਊਂਟਬੈਟਨ ਛਾਪੀ ਸੀ। ਇਸ ਦੀ ਰਿਲੀਜ਼ ਹੋਣ ਦੀ ਜਿਹੜੀ ਖਬਰ ਪੜੀ, ਗਾਂਧੀ ਜੀ ਦੀ ਲਿਖਤ ਤੋਂ ਦੇਰ ਪਹਿਲਾਂ ਦਾ ਜਿਹੜਾ ਕੇਵਲ ਜਾਣੂ ਨਹੀਂ ਪ੍ਰਭਾਵਿਤ ਆ, ਉਹ ਘਟਨਾਵਾਂ ਦੂਰ ਤੋਂ ਦੇਖਦੇ ਨੇ, ਜੋੜ ਘਟਾ ਕਰਨ ਵਕਤ ਨਤੀਜੇ ਕੱਢਣ ਵਕਤ ਕਾਲ ਨਹੀਂ ਕਰਦੇ, ਦਾਵਾ ਨਹੀਂ ਕਰਦੇ ਉਹਨਾਂ ਦੇ ਨਤੀਜੇ ਠੀਕ ਨੇ ਜਾਂ ਗਲਤ। ਰੱਬ ਨੇ ਸਿਰਜਣਾ ਕਰ ਦਿੱਤੀ ਹੈ, ਉਹ ਆਪਣੀ ਸਿਰਜਣਾ ਦੇ ਹੱਕ ਦੇ ਵਿੱਚ ਵਕਾਲਤ ਨਹੀਂ ਕਰਦਾ। ਜਿਸ ਨੇ ਉਸਦੀ ਕੁਦਰਤ ਜਿਵੇਂ ਦੇਖੀ ਸੋ ਭਲਾ, ਕਿਸੇ ਨੂੰ ਮਾਂ ਆਬਾਦੀ ਤੇ ਕਿਸੇ ਨੂੰ ਮਾਂ ਸੁਆਦੀ। ਕਿਤਾਬ ਮੰਗਵਾਈ ਤੇ ਪੜ੍ਹੀ। ਪੰਜਾਬ ਦੇ ਇਤਿਹਾਸ ਦਾ ਚਾਰ ਦਹਾਕਿਆਂ ਤੋਂ ਵਿਦਿਆਰਥੀ ਹਾਂ। ਪੂਰਵੀ ਪੰਜਾਬ ਦੇ ਲੇਖਕਾਂ ਇਤਿਹਾਸਕਾਰਾਂ ਨੇ 1947 ਤੋਂ ਬਾਅਦ ਪੰਜਾਬੀ ਦੇ ਵਿੱਚ ਵੱਡੀ ਗਿਣਤੀ ਪੰਜਾਬ ਦਾ ਇਤਿਹਾਸ ਲਿਖਿਆ, ਪੜ੍ਹਿਆ ਗਿਆ। ਇਨ੍ਹਾਂ ਇਤਿਹਾਸਕਾਰਾਂ ਦੇ ਵਿੱਚ ਹਿੰਦੂ ਸਿੱਖ ਦੋਵੇਂ ਜਿਹੜੇ ਨੇ ਦ੍ਰਿਸ਼ਟੀਕੋਣ ਸਾਹਮਣੇ ਆਏ, ਪਰ ਪਿਛਲੇ 6.5 ਦਹਾਕਿਆਂ ਤੋਂ ਪੱਛਮੀ ਪੰਜਾਬ ਦੇ ਵਿੱਚ ਵੀ ਪੰਜਾਬ ਦਾ ਇਤਿਹਾਸ ਪੜ੍ਹਿਆ ਤੇ ਲਿਖਿਆ ਜਾ ਰਿਹਾ। ਉਸਦਾ ਹਿੰਦੁਸਤਾਨੀ ਪੰਜਾਬੀਆਂ ਨੂੰ ਪਤਾ ਨਹੀਂ ਉਹ ਇਤਿਹਾਸ ਕਿਸ ਜਾਵੀਏ ਤੋਂ ਲਿਖਿਆ ਜਾ ਰਿਹਾ, ਇਧਰਲੇ ਇਤਿਹਾਸ ਤੋਂ ਕਿੰਨਾ ਤੇ ਕਿਵੇਂ ਭਿੰਨ ਹੈ, ਵੱਖਰਾ ਹੈ, ਜਾਣਨਾ ਚਾਹੀਦਾ ਹੈ। ਰਾਜਮੋਹਨ ਗਾਂਧੀ ਸਾਹਮਣੇ ਦੋਵੇਂ ਪੰਜਾਬਾਂ ਦੇ ਸਰੋਤ ਨੇ। ਉਹਨਾਂ ਸਾਹਮਣੇ ਲੰਡਨ ਆਰਕਾਈਵਜ਼ ਹੈ ਤੇ ਲਾਹੌਰ ਆਰਕਾਈਵਜ਼ ਉਹ ਵੀ ਸ਼ਾਮਲ ਹੈ। ਲੰਡਨ ਆਰਕਾਈਵਜ਼ ਤੇ ਲਾਹੌਰ ਆਰਕਾਈਵਜ਼ ਸਾਹਮਣੇ ਰਾਜਮੋਹਨ ਗਾਂਧੀ ਹੈ, ਜਿਸ ਨੇ ਸਮੱਗਰੀ ਦੀ ਚੋਣ ਕਰਦਿਆਂ ਦੂਰਦ੍ਰਿਸ਼ਟੀ, ਗਹਿਰਾਈ ਤੇ ਨਿਰਪੱਖਤਾ ਤੋਂ ਕੰਮ ਲਿਆ। ਕਿਤਾਬ ਪੜ੍ਹ ਕੇ ਮੈਂ ਇਸ ਉੱਪਰ ਰਿਵਿਊ ਵੀ ਜਿਹੜਾ ਸੀ ਆਰਟੀਕਲ ਲਿਖਿਆ ਜੋ ਅਖਬਾਰਾਂ ਰਸਾਲਿਆਂ ਨੇ ਜਿਹੜਾ ਛਾਪਿਆ। ਰਿਵਿਊ ਛਪਣ ਸਾਰ ਅਣਗਿਣਤ ਫੋਨ ਆਏ, ਪੱਤਰ ਮਿਲੇ, ਮੰਗ ਕੀਤੀ ਗਈ ਕਿਸ ਨੂੰ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਛਪਵਾਓ। ਦਿਲ ਮੇਰਾ ਵੀ ਕਰਦਾ ਸੀ, ਪਰ 450 ਪੰਨਿਆਂ ਦੀ ਕਿਤਾਬ ਦਾ ਅਨੁਵਾਦ ਸਮਾਂ ਤੇ ਮਿਹਨਤ ਮੰਗੇਗਾ। ਪ੍ਰੋਫੈਸਰ ਗਾਂਧੀ ਗੁਜਰਾਤ ਮੂਲ ਦੇ ਹੋ ਕੇ ਵੀ ਪੰਜਾਬ ਦਾ ਇਤਿਹਾਸ ਲਿਖਣ ਦੇ ਲਈ ਸਾਲਾਂ ਦਾ ਸਮਾਂ ਕੱਢ ਸਕਦੇ ਨੇ, ਤਾਂ ਮੈਂ ਪੰਜਾਬੀ ਹੋ ਕੇ ਇਸ ਨਾਜਾਬ ਤੋਹਫੇ ਨੂੰ ਪੰਜਾਬੀਆਂ ਅੱਗੇ ਪੇਸ਼ ਕਰਨ ਵਾਸਤੇ ਕੁਝ ਮਹੀਨੇ ਨਹੀਂ ਕੱਢ ਸਕਦਾ। ਅਫਸੋਸ ਕਿ ਪੰਜਾਬੀਆਂ ਦੇ ਵਾਸਤੇ ਲਿਖਿਆ ਤੇ ਅੰਗਰੇਜ਼ੀ ਦੇ ਵਿੱਚ ਪੰਜਾਬ ਦਾ ਇਤਿਹਾਸ 90% ਪੰਜਾਬੀ ਪਾਠਕ ਨਹੀਂ ਪੜ੍ਹਦੇ। ਜਿਨ੍ਹਾਂ ਨੂੰ ਪੜ੍ਹਨ ਦੀ ਰੁਚੀ ਹੈ ਉਹ ਅੰਗਰੇਜ਼ੀ ਨਹੀਂ ਜਾਣਦੇ, ਅੰਗਰੇਜ਼ੀ ਜਾਣਨ ਵਾਲਿਆਂ ਦੀ ਇੱਧਰ ਰੁਚੀ ਨਹੀਂ। ਅਨੁਵਾਦ ਵਾਸਤੇ ਲੇਖਕ ਦੀ ਇਜਾਜ਼ਤ ਲੈਣੀ ਜ਼ਰੂਰੀ ਸੀ। ਹਥਲੀ ਕਿਤਾਬ ਦੇ ਉੱਪਰ ਨਾ ਫੋਨ ਨੰਬਰ, ਨਾ ਈਮੇਲ ID, ਨਾ ਕੁਝ ਕਿਤੇ ਨਾ ਮਿਲਿਆ। ਕੀ ਕਰੀਏ, ਸੋਚਿਆ ਮੇਰੀ ਵੈਬਸਾਈਟ ਹੋ ਸਕਦੀ ਹੈ ਤਾਂ ਗਾਂਧੀ ਜੀ ਦੀ ਕਿਉਂ ਨਹੀਂ ਹੋਵੇਗੀ। ਭਾਈ ਲੱਭ ਗਈ, ਸਾਰੇ ਵੇਰਵੇ ਮਿਲ ਗਏ, ਮੇਲ ਦੇ ਰਾਹੀਂ ਪ੍ਰਵਾਨਗੀ ਲਈ ਵੀ ਲੈ ਲਈ, ਬੇਨਤੀ ਕੀਤੀ। ਅੱਧੇ ਘੰਟੇ ਬਾਅਦ ਅਮਰੀਕਾ ਤੋਂ ਉਹਨਾਂ ਦੇ ਸੈਕਟਰੀ ਨੇ ਜਵਾਬ ਦਿੱਤਾ, ਮੇਲ ਦੇ ਲਈ ਧੰਨਵਾਦ। ਪ੍ਰੋਫੈਸਰ ਗਾਂਧੀ ਅਜੇ ਦਫ਼ਤਰ ਨਹੀਂ ਪਹੁੰਚੇ ਨੇ, ਜਦੋਂ ਆਏ ਤੁਹਾਡੀ ਮੇਲ ਦਿਖਾ ਕੇ ਉਹਨਾਂ ਦੇ ਨਾਲ ਮਸਲੇ ਦੇ ਉੱਤੇ ਗੱਲ ਕਰਾਂਗਾ, ਜੋ ਫੈਸਲਾ ਹੋਇਆ ਤੁਹਾਨੂੰ ਜਾਣੂ ਕਰਵਾਵਾਂਗਾ। ਇਸ ਮੇਲ ਤੋਂ ਅੱਧੇ ਘੰਟੇ ਬਾਅਦ ਹੀ ਗਾਂਧੀ ਜੀ ਦੀ ਮੇਲ ਆ ਜਾਂਦੀ ਹੈ। ਲਿਖਿਆ ਸੀ, ਅਸੂਲਨ ਪ੍ਰੋਫੈਸਰ ਦੀ ਮੇਲ ਦਾ ਜਵਾਬ ਦੇਣਾ ਮੇਰਾ ਫਰਜ਼ ਜਿਹੜਾ ਬਣਦਾ ਸੀ, ਸਕੱਤਰ ਦਾ ਨਹੀਂ ਬਣਦਾ ਸੀ। ਪਰ ਸਕੱਤਰ ਨੇ ਦੇਰ ਕਰਨ ਦੀ ਥਾਂ ਜਵਾਬ ਦੇਣਾ ਵਾਜਬ ਸਮਝਿਆ। ਮੈਨੂੰ ਖੁਸ਼ੀ ਹੋਵੇਗੀ ਜੇ ਤੁਹਾਡੇ ਰਾਹੀਂ ਕਿਤਾਬ ਪੰਜਾਬੀ ਦੇ ਵਿੱਚ ਛਪੇ। ਠੀਕ ਲੱਗੀ ਕਿਤਾਬ ਤੁਹਾਨੂੰ? ਉਹਨਾਂ ਪੁੱਛਿਆ। ਮੈਂ ਜਵਾਬ ਦੇ ਵਿੱਚ ਲਿਖਿਆ, ਜੇ ਮੈਨੂੰ ਕੋਈ ਕਹੇ ਨਾ ਜੀ ਗੁਜਰਾਤ ਦਾ ਇਤਿਹਾਸ ਲਿਖੇਗਾ, ਮੈਂ ਉੱਤਰ ਦਿਆਂਗਾ ਗੁਜਰਾਤ ਦਾ ਇਤਿਹਾਸ ਤਾਂ ਦਰਕਿਨਾਰ, ਮੇਰੇ ਤੋਂ ਤਾਂ ਸਹੀ ਤਰ੍ਹਾਂ ਪੰਜਾਬੀ ਦਾ ਇਤਿਹਾਸ ਨਹੀਂ ਲਿਖਿਆ ਜਾਂਦਾ। ਆਪਣੇ ਰਿਵਿਊ ਆਰਟੀਕਲ ਦੀ ਕਾਪੀ ਗਾਂਧੀ ਜੀ ਨੂੰ ਭੇਜ ਦਿੱਤੀ ਸੀ। ਪੰਨੂ ਸਾਹਿਬ ਕਹਿੰਦੇ ਨੇ, ਪਿਛਲੇ ਸਾਲ 2013 ਦੇ ਵਿੱਚ ਪਤਾ ਲੱਗਿਆ ਕਿ ਉਹ ਦਿੱਲੀ ਆਏ ਹੋਏ ਨੇ, ਫੋਨ ਕਰਕੇ ਮਿਲਣ ਚਲਿਆ ਗਿਆ ਤੇ ਉਹਨਾਂ ਦੇ ਨਾਲ ਬਿਤਾਇਆ ਖੁਸ਼ਗਵਾਰ ਸਮਾਂ ਯਾਦਗਾਰੀ ਹੋ ਨਿਬੜਿਆ। ਰਾਜਮੋਹਨ ਗਾਂਧੀ ਨੇ ਕਿਤਾਬ ਦੇ ਵਿੱਚ ਕੁਝ ਅਜਿਹੇ ਪਹਿਲੂ ਛੂਹੇ ਨੇ ਜਿਨ੍ਹਾਂ ਦੇ ਬਾਰੇ ਪਹਿਲਾਂ ਜਾਂ ਪਹਿਲੋਂ ਇਤਿਹਾਸਕਾਰਾਂ ਦਾ ਧਿਆਨ ਨਹੀਂ ਗਿਆ ਇਹਦੇ ਉੱਤੇ। ਮਹਾਤਮਾ ਗਾਂਧੀ ਦਾ ਪੋਤਾ ਹੋਣ ਦੀ ਹੈਸੀਅਤ ਦੇ ਕਾਰਨ ਆਪਣੇ ਬਾਬੇ ਨਾਲ ਨਾ ਤਾਂ ਰਿਆਇਤ ਕੀਤੀ ਉਹਨੇ ਤੇ ਨਾ ਹੀ ਉਹਨਾਂ ਦੀ ਬੇਬਸੀ ਉੱਪਰ ਪਰਦਾ ਪਾਇਆ। ਆਜ਼ਾਦੀ ਦੇ ਸਾਲ 1947 ਦੇ ਵਿੱਚ ਤੇ ਉਸ ਤੋਂ ਪਿੱਛੇ ਮਹਾਤਮਾ ਜੀ ਅਲੱਗ ਥਲੱਗ ਜਿਹੜੇ ਇਕੱਲੇ ਰਹਿ ਗਏ ਸਨ। ਸਾਰੇ ਫੈਸਲੇ ਜਿਹੜੇ ਸਨ ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਕਰਦੇ। ਉਦਾਸ ਹੋ ਕੇ ਉਹਨਾਂ ਨੇ ਲਾਰਡ ਮਾਊਂਟਬੈਟਨ ਨੂੰ ਪੱਤਰ ਵਿੱਚ ਆਖਰ ਲਿਖ ਦਿੱਤਾ ਸੀ, ਮੇਰੇ ਨਾਲ ਅਬਦੁਲ ਗਫਾਰ ਖਾਂ ਤੋਂ ਇਲਾਵਾ ਹੋਰ ਕੋਈ ਨਹੀਂ, ਆਪਣੇ ਸਲਾਹਕਾਰਾਂ ਦੀ ਲਿਸਟ ਦੇ ਵਿੱਚੋਂ ਹੁਣ ਮੇਰਾ ਨਾਮ ਕੱਟ ਦਿਓ। ਸਾਰੀ ਕਿਤਾਬ ਦਾ ਕੇਂਦਰੀ ਮੁੱਦਾ ਹੈ, ਜਦੋਂ ਔਰੰਗਜ਼ੇਬ ਤੋਂ ਬਾਅਦ ਮੁਗਲ ਹਕੂਮਤ ਦਾ ਸੂਰਜ ਡੁੱਬ ਗਿਆ, ਉਦੋਂ ਬਹੁਗਿਣਤੀ ਹੋਣ ਦੇ ਬਾਵਜੂਦ ਵੀ ਮੁਸਲਮਾਨਾਂ ਨੇ ਪੰਜਾਬ ਦੇਸ਼ ਉੱਪਰ ਜਿਹੜਾ ਸੀ ਭਾਰਤ ਤੋਂ ਸੁਤੰਤਰ ਹਕੂਮਤ ਕਾਇਮ ਕਰਨ ਦਾ ਯਤਨ ਕਿਉਂ ਨਾ ਕੀਤਾ? ਇਹ ਸਵਾਲ ਬਣਦਾ ਸੀ। ਔਰੰਗਜ਼ੇਬ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਕੂਮਤ ਸੰਭਾਲਣ ਦੇ ਵਿਚਕਾਰਲੇ ਸਮੇਂ ਉੱਪਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਗੰਭੀਰ ਕੰਮ ਨਹੀਂ ਹੋਇਆ, ਵਿੱਥਾਂ ਰਹਿ ਗਈਆਂ ਨੇ। ਔਰੰਗਜ਼ੇਬ ਤੋਂ ਸ਼ੁਰੂ ਕਰਕੇ ਦੇਸ਼ ਵੰਡ ਤੱਕ ਮੈਂ ਉਹ ਵਿੱਥਾਂ ਭਰਨ ਦਾ ਯਤਨ ਕੀਤਾ ਹੈ। ਪ੍ਰੋਫੈਸਰ ਗਾਂਧੀ ਲਿਖਦੇ ਨੇ ਕਿ ਅੰਗਰੇਜ਼ੀ ਹਕੂਮਤ ਕਾਇਮ ਹੋਣ ਤੱਕ ਪੰਜਾਬੀ ਮੁਸਲਮਾਨ ਘੱਟ ਗਿਣਤੀ ਸਿੱਖਾਂ ਦੇ ਨਾਲ ਨਾਲ ਪਰਛਾਵੇਂ ਵਾਂਗ ਗੁੰਮਨਾਮੀ ਦੇ ਵਿੱਚ ਰਹਿੰਦੇ ਰਹੇ। ਉਹ ਕੀ ਕਰਦੇ ਰਹੇ? ਕਿਉਂ ਨਾ ਇਤਿਹਾਸ ਲਿਖਿਆ? ਉਹਨਾਂ ਦੀਆਂ ਉਮੀਦਾਂ, ਡਰ, ਇਰਾਦੇ ਤੇ ਜੱਦੋਜਹਿਦ ਕਿਹੋ ਜਿਹੇ ਸਨ? ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ। ਆਖਰ ਪੰਜਾਬ ਨੂੰ ਵੰਡਣ ਦਾ ਫੈਸਲਾ ਕਰਨ ਵਾਸਤੇ ਤਿੰਨ ਬੰਦੇ ਨਕਸ਼ਾ ਵਿਛਾ ਕੇ ਬੈਠ ਗਏ, ਨਹਿਰੂ, ਪਟੇਲ ਤੇ ਜਿਨਾਹ। ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਪੰਜਾਬੀ ਨਹੀਂ? ਆਪਣੀ ਹੋਣੀ ਦਾ ਫੈਸਲਾ ਪੰਜਾਬੀ ਖੁਦ ਕਦੋਂ ਕਰਨ ਲੱਗਣਗੇ? ਪੰਜਾਬ ਵੰਡ ਦੀ ਲਈ ਜਿਹੜਾ ਪੰਜਾਬ ਵੰਡ ਲਈ ਜ਼ਿੰਮੇਵਾਰ ਗੈਰ ਪੰਜਾਬੀ ਨਾਵਾਂ ਨੂੰ ਪੜ੍ਹ ਕੇ ਲੱਗੇਗਾ ਇਹ ਪੰਜਾਬ ਉੱਪਰ ਕੋਈ ਵਿਅੰਗ ਹੈ। ਇਹੋ ਵਿਅੰਗ ਤਾਂ ਪੰਜਾਬ ਦੀ ਸ਼ਖਸੀਅਤ ਜਾਣਨ ਵਾਸਤੇ ਸਹਾਈ ਹੋਵੇਗਾ। ਮਹਾਤਮਾ ਗਾਂਧੀ ਦੀ ਕੌਮੀ ਕਾਂਗਰਸ ਨੇ 1919 ਤੋਂ 1947 ਤੱਕ ਭਾਰਤ ਦੇ ਵਿੱਚ ਹਨੇਰੀ ਝੁਲਾ ਦਿੱਤੀ ਸੀ, ਪੰਜਾਬ ਉੱਪਰ ਉਸਦਾ ਕੋਈ ਅਸਰ ਕਿਉਂ ਨਾ ਹੋਇਆ? ਹਾਲਾਂਕਿ 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਘਟਨਾ ਘਟ ਚੁੱਕੀ ਸੀ, ਪੰਜਾਬ ਦੇ ਵਿੱਚ ਕਾਂਗਰਸ ਦਾ ਨਹੀਂ ਯੂਨੀਅਨਿਸਟ ਪਾਰਟੀ ਦਾ ਬੋਲਬਾਲਾ ਸੀ ਜਿਸਨੇ ਪਾਕਿਸਤਾਨ ਦੀ ਮੰਗ ਨਹੀਂ ਕੀਤੀ। ਫਿਰ ਬਾਅਦ ਦੇ ਵਿੱਚ ਜਿਨਾਹ ਦੇ ਪਿੱਛੇ ਲੱਗ ਕੇ ਮੁਸਲਮਾਨ ਕਿਉਂ ਪਾਕਿਸਤਾਨ ਮੰਗਣ ਲੱਗ ਗਏ, ਜਦੋਂ ਕਿ ਜਿਨਾਹ ਤਾਂ ਜਿਨਾਹ ਨਾ ਪੰਜਾਬੀ ਸੀ ਨਾ ਹੀ ਉਹ ਪੰਜਾਬ ਜਾਣੀ ਕਿ ਜਿਨਾਹ ਜਿਹੜਾ ਸੀ ਨਾ ਤਾਂ ਉਹ ਪੰਜਾਬੀ ਸੀ ਨਾ ਉਸਦੀ ਮੁਸਲਿਮ ਲੀਗ ਦੀ ਸ਼ੁਰੂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਸ਼ਾਖ ਸੀ। ਪਾਕਿਸਤਾਨ ਬਣਿਆ, ਦੇਸ਼ ਵੰਡ ਹੋਈ, ਪਰ ਹਿੰਸਾ ਕਿਉਂ ਹੋ ਗਈ? ਉਹ ਵੀ ਥੋਕ ਦੇ ਵਿੱਚ? ਮੁਸਲਮਾਨ ਸੂਫੀ ਫਕੀਰ ਬੇਹੱਦ ਸਤਿਕਾਰਯੋਗ ਸਨ, ਤਦੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਹੋਈ। ਫਿਰ ਸਿੱਖ ਮੁਸਲਿਮ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਿਉਂ ਹੋ ਗਏ? ਇਹ ਕਿਤਾਬ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ੇਗੀ। ਗੁਲਾਮ ਬੰਸ ਲੋਧੀ ਬੰਸ਼ ਜਾਂ ਮੁਗਲਾਂ ਵੇਲੇ ਤੱਕ ਕਿਸੇ ਹਕੂਮਤ ਨੇ ਪੰਜਾਬੀ ਮੁਸਲਮਾਨਾਂ ਉੱਪਰ ਇਤਬਾਰ ਨਹੀਂ ਕੀਤਾ, ਨਾ ਉਹਨਾਂ ਨੂੰ ਇਸ ਕਦਰ ਸਿਆਣੇ ਮੰਨਿਆ ਕਿ ਉਹਨਾਂ ਨੂੰ ਪੰਜਾਬ ਦੀ ਜਿਹੜੀ ਹੈ ਸੂਬੇਦਾਰੀ ਦਿੱਤੀ ਹੋਵੇ। ਪੰਜਾਬ ਦਾ ਸੂਬੇਦਾਰ ਈਰਾਨ, ਤੁਰਕੀ ਜਾਂ ਅਫਗਾਨਿਸਤਾਨ ਤੋਂ ਆਉਂਦਾ ਜਾਂ ਹਾਕਮ ਦਾ ਖਾਨਦਾਨੀ ਪਿਛੋਕੜ ਇਹਨਾਂ ਦੇਸ਼ਾਂ ਦਾ ਹੁੰਦਾ। ਸ਼ਾਹੀ ਫੁਰਮਾਨ ਸੀ ਕਿ ਜਿਹੜੇ ਹਿੰਦੂ ਦੀਨ ਬਦਲ ਕੇ ਮੁਸਲਮਾਨ ਹੋਏ ਨੇ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਨਹੀਂ ਕਰਨਾ। ਇਉਂ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬੀ ਮੁਸਲਮਾਨ ਦਿਨ ਕੱਟੀ ਕਰ ਰਹੇ ਸੀ ਕੇਵਲ, ਬਸ ਵੱਡੇ ਫੈਸਲਿਆਂ ਦੇ ਵਿੱਚ ਉਸਦਾ ਕੋਈ ਦਖਲ ਨਹੀਂ ਸੀ। ਇਹੀ ਕਾਰਨ ਹੈ ਕਿ ਦਿੱਲੀ ਤਖ਼ਤ ਵਾਸਤੇ ਜਦੋਂ ਖਾਨਾ ਜੰਗੀ ਹੁੰਦੀ ਹੈ ਉਦੋਂ ਪੰਜਾਬੀ ਮੁਸਲਮਾਨ ਜ਼ਿਮੀਦਾਰਾਂ ਨੇ ਕਿਸੇ ਧਿਰ ਦੀ ਮਦਦ ਕਿਸੇ ਧੜੇ ਦਾ ਵਿਰੋਧ ਨਹੀਂ ਕੀਤਾ। ਇਸ ਖੂਨੀ ਦੌਰ ਦੇ ਵਿੱਚ ਕਿਧਰੇ ਇਕਾਂਤ ਦੇ ਵਿੱਚ ਬੈਠਾ ਵਾਰਸ ਸ਼ਾਹ ਹੀਰ ਦਾ ਕਿੱਸਾ ਰਚ ਰਿਹਾ ਸੀ, ਗਾ ਕੇ ਸੁਣਾ ਰਿਹਾ ਸੀ, ਲਹੂ ਲੁਹਾਨ ਪੰਜਾਬ ਦੇ ਵਿੱਚ ਹਰੇਕ ਬੰਦਾ ਹੀਰ ਰਾਂਝੇ ਵਾਂਗ ਵਿਯੋਗ ਦੇ ਵਿੱਚ ਜਿਹੜਾ ਜ਼ਖਮੀ ਸੀ। ਹਰ ਰੋਜ਼ ਨਵੇਂ ਵਿਛੋੜਿਆਂ ਦੇ ਸੱਲ ਦਿਸਦੇ, ਕਤਲੋ ਗਾਰਤ ਦੇ ਵਿੱਚ ਕਿਹੜਾ ਕਦੋਂ ਕਿੱਥੇ ਖੱਪ ਜਾਏ ਕੀ ਪਤਾ। ਵਾਰਸ ਦੇ ਕਿੱਸੇ ਕਿਸਮਤ ਨੇ ਪਿਆਰ ਦਾ ਅੰਤ ਕਰ ਦਿੱਤਾ, ਯੁੱਧ ਨੇ ਅਨੇਕਾਂ ਦੀ ਮੁਹੱਬਤ ਡੰਗ ਦਿੱਤੀ, ਹੀਰ ਦਾ ਵਿਰਲਾਪ 18ਵੀਂ ਸਦੀ ਦੇ ਪੰਜਾਬ ਦਾ ਰੁਦਨ ਬਣ ਗਿਆ। ਘਰ ਘਰ ਦੇ ਵਿੱਚ ਵੈਣ ਪੈ ਰਹੇ ਨੇ। ਉਸ ਸਮੇਂ 'ਚ ਰਾਜ ਕਰਨਾ ਤੇ ਉਜਾੜਾ ਭੋਗਣਾ ਪੰਜਾਬੀ ਅਨੁਭਵ ਸੀ, ਪਿਆਰ ਕਰਨਾ ਤੇ ਵਿਛੜ ਜਾਣਾ ਹੀਰ ਦਾ ਕੇਂਦਰੀ ਸੋਰ ਹੈ। ਇਹ ਦੋਵੇਂ ਅਨੁਭਵ ਇੱਕੋ ਧਾਗੇ ਦੇ ਦੋ ਸਿਰੇ ਨੇ। ਵਾਰਿਸ ਨੇ ਪੰਜਾਬੀਆਂ ਨੂੰ ਰੁਦਨ ਵਿਰਲਾਪ ਵਾਸਤੇ ਬੋਲ ਦਿੱਤੇ। ਮਨ ਦੇ ਪਰਦੇ ਉੱਪਰ ਘੋੜਿਆਂ ਦੀ ਟਾਪਾਂ, ਖੂਨ ਦੇ ਨਾਲ ਲੱਥ ਪੱਥ ਜ਼ਮੀਨ ਤੇ ਡਿੱਗਦੀਆਂ ਲਾਸ਼ਾਂ ਦੇ ਪਿੱਛੋਂ ਹੀਰ ਦੇ ਸੁਰ ਉਤਰੇ। 1857 ਦੇ ਗਦਰ ਵਕਤ ਪੰਜਾਬੀਆਂ ਨੇ ਅੰਗਰੇਜ਼ਾਂ ਦਾ ਸਾਥ ਕਿਉਂ ਦਿੱਤਾ, ਇਸ ਦੇ ਬਾਰੇ ਰਾਜਮੋਹਨ ਕੁਝ ਨੁਕਤੇ ਸਾਡੇ ਸਾਹਮਣੇ ਰੱਖਦੇ ਆ। ਸਿੱਖਾਂ ਦੇ ਮਨ ਦੇ ਵਿੱਚ ਮੁਸਲਮਾਨਾਂ ਦੇ ਵਿਰੁੱਧ ਗੁੱਸਾ ਸੀ ਕਿਉਂਕਿ ਉਹਨਾਂ ਹੱਥੋਂ ਤਸੀਹੇ ਮਿਲੇ, ਪਰ ਸਿੱਖਾਂ ਨੇ ਜਦੋਂ ਵਾਹ ਲੱਗੀ ਬਦਲੇ ਵੀ ਲਏ। ਕਿਸੇ ਧਰਮ ਜਾਤ ਦਾ ਹੋਵੇ ਪੰਜਾਬੀ ਗੈਰ ਪੰਜਾਬੀਆਂ ਨੂੰ ਬੰਦੇ ਨਹੀਂ ਸਮਝਦਾ। ਕੰਪਨੀ ਦੀ ਨਿਗਰਾਨੀ ਦੇ ਵਿੱਚ ਦਿੱਲੀ ਨੂੰ ਲੁੱਟਣ ਦਾ ਆਪਣਾ ਹੀ ਮਜ਼ਾ ਹੈ। ਜਿਨ੍ਹਾਂ ਨੂੰ ਲੁੱਟਣਾ ਹੈ ਉਹ ਪੂਰਬੀਏ ਨੇ, ਉਹੋ ਹੀ ਪੂਰਬੀਏ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਨਿਗਰਾਨੀ ਦੇ ਵਿੱਚ ਥੋੜੇ ਸਾਲ ਪਹਿਲਾਂ ਪੰਜਾਬ ਲੁੱਟਿਆ ਤੇ ਸਰਕਾਰ ਖਾਲਸਾ ਦਾ ਭੋਗ ਪਾ ਦਿੱਤਾ ਸੀ। ਅੰਗਰੇਜ਼ਾਂ ਨੇ ਸਿੱਖਾਂ ਮੁਸਲਮਾਨਾਂ ਨੂੰ ਇਸ ਪਾਲ ਦੀ ਨਾਲ ਜਿਹੜਾ ਸੀ ਹਥਿਆਰਬੰਦ ਕਰ ਦਿੱਤਾ ਕਿ ਜੇ ਹਥਿਆਰ ਕਦੇ ਚੱਲੇ ਵੀ ਇੱਕ ਦੂਜੇ ਦੇ ਖਿਲਾਫ ਹੀ ਚੱਲਣਗੇ, ਅੰਗਰੇਜ਼ ਖਿਲਾਫ ਨਹੀਂ। ਤੇ ਉਹੀ ਸਿਆਸਤ ਅੱਜ ਵੀ ਚੱਲ ਰਹੀ ਹੈ। ਅੰਗਰੇਜ਼ਾਂ ਨੇ ਯਕੀਨੀ ਬਣਾਇਆ ਕਿ ਸਿੱਖ ਪੱਕੇ ਸਿੱਖ ਹੋਣ ਤੇ ਮੁਸਲਮਾਨ ਦੀਨ ਦੇ ਪੱਕੇ ਮੋਮਨ ਹੋਣ। ਸਿੱਖ ਦੇ ਲਈ ਸਾਬਤ ਸੂਰਤ ਰਹਿਣਾ ਤੇ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਸੀ। ਇੱਕ ਧਿਰ ਬਗਾਵਤ ਕਰੇ ਤਾਂ ਦੂਜੀ ਧਿਰ ਉਸਨੂੰ ਫੁੰਡਣ ਦੇ ਲਈ ਤਿਆਰ ਬਰ ਤਿਆਰ ਰਹੇ। ਇੱਕ ਧਿਰ ਦਾ ਦੂਜੀ ਦੇ ਨਾਲ ਕੋਈ ਸੰਪਰਕ ਨਹੀਂ, ਪਰ ਦੋਵੇਂ ਧਿਰਾਂ ਗੋਰੀਆਂ ਦੀਆਂ ਵਫ਼ਾਦਾਰ ਰਹਿਣਗੀਆਂ, ਗੋਰਿਆਂ ਦੀਆਂ। ਗੈਰ ਪੰਜਾਬੀ ਮੁਸਲਮਾਨ ਆਪਣੇ ਨਾਵਾਂ ਦੇ ਨਾਲ ਪੈਗੰਬਰ ਜਾਂ ਖਲੀਫਿਆਂ ਦੇ ਖਾਨਦਾਨਾਂ ਦੇ ਜਾਤ ਗੋਤ ਵਿਸ਼ੇਸ਼ਣ ਲਾ ਕੇ ਫਖਰ ਕਰਦੇ ਸਨ ਕਿਉਂਕਿ ਇਸ ਦੇ ਨਾਲ ਉਹਨਾਂ ਦਾ ਰੁਤਬਾ ਜਿਹੜਾ ਵੱਧਦਾ ਦਿਖਾਈ ਦਿੰਦਾ, ਜਿਵੇਂ ਸੈਯਦ, ਕੁਰੈਸ਼ੀ, ਅਲੀ, ਸਦੀਕੀ, ਫਾਰੂਖੀ ਜਾਂ ਸ਼ੇਖ ਆਦਿਕ। ਪੰਜਾਬੀਆਂ ਨੇ ਆਪਣੇ ਨਾਵਾਂ ਦੇ ਨਾਲ ਸਥਾਨਕ ਗੋਤ ਲਾ ਲਏ, ਜਿਵੇਂ ਕਿ ਨੂਣ, ਟਿਵਾਣਾ, ਮਨਿਹਾਸ, ਵੱਟੂ, ਭੱਟੀ, ਕੰਬੋਜ, ਰੰਧਾਵਾ, ਹੋਰ ਕੀ। ਉਹਨਾਂ ਨੇ ਆਪਣੇ ਆਪ ਨੂੰ ਪੈਗੰਬਰ ਦੇ ਖਾਨਦਾਨ ਦੇ ਵਿੱਚੋਂ ਕਿਉਂ ਨਾ ਮੰਨਿਆ, ਕਿਉਂਕਿ ਉਸ ਖਾਨਦਾਨ ਦੇ ਵਿੱਚੋਂ ਉਹ ਹੀ ਨਹੀਂ ਸਨ। ਨਾਲੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਆਪਣੇ ਖਾਨਦਾਨ ਕਿਹੜਾ ਮਾੜੇ ਨੇ ਜੋ ਅਸੀਂ ਖਾਮ ਖਾਂ ਹੀ ਝੂਠੇ ਵਿਸ਼ੇਸ਼ਣ ਲਾ ਕੇ ਫਖਰ ਕਰਦੇ ਫਿਰੀਏ। ਜੱਟ ਤੇ ਰਾਜਪੂਤ ਅਖਵਾਉਣ ਦੇ ਵਿੱਚ ਕੀ ਹਰਜ ਹੈ। ਸਮਾਜ ਸੁਧਾਰਕ ਧਾਰਮਿਕ ਲਹਿਰਾਂ ਜਿਹੜੀਆਂ ਸਨ 1857 ਦੇ ਗਦਰ ਦੇ ਪਿੱਛੋਂ ਕਿਉਂ ਸ਼ੁਰੂ ਹੋਈਆਂ। ਰਾਜਮੋਹਨ ਨੇ ਇਸ ਦਾ ਕਾਰਨ ਦੱਸਿਆ। ਸਿੱਖ ਸੋਚਣ ਲੱਗੇ ਕਿ ਸਰਕਾਰ ਖਾਲਸਾ ਦੇ ਸਮੇਂ ਦੇ ਦੌਰਾਨ ਸਿੱਖੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੁੰਦੀ ਹੈ। ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਹੁਤ ਹਿੰਦੂ ਰਸਮਾਂ ਰੀਤੀ ਹੁੰਦੀਆਂ ਸਨ, ਰੀਤਾਂ ਹੁੰਦੀਆਂ ਰਹੀਆਂ। ਰਣਜੀਤ ਸਿੰਘ ਤੇ ਉਸਦੇ ਅਹਿਲਕਾਰ ਗੁਰੂ ਆਸ਼ੇ ਮੁਤਾਬਕ ਨਹੀਂ ਚੱਲੇ। ਮੁਸਲਮਾਨਾਂ ਨੂੰ ਵੀ ਇਉਂ ਲੱਗਣ ਲੱਗ ਪਿਆ ਕਿ ਅੱਧੀ ਸਦੀ ਪਹਿਲਾਂ ਮੁਗਲ ਹਕੂਮਤ ਇਸ ਕਰਕੇ ਜਿਹੜਾ ਟੁੱਟੀ ਕਿਉਂਕਿ ਇਸਲਾਮ ਤੋਂ ਦੂਰ ਹਟ ਗਈ ਸੀ। ਗਦਰ ਨੇ, ਆਪਾਂ ਪਹਿਲਾਂ ਨਾਵਲ ਪੜਿਆ ਸੀ ਨਾ ਆਪਣਾ ਹਰਜੀਤ ਅਟਵਾਲ ਜੀ ਦਾ ਅਕਾਲ ਸਹਾਏ, ਉਹਦੇ ਵਿੱਚ ਵੀ ਜ਼ਿਕਰ ਆਉਂਦਾ ਇਹਨਾਂ ਚੀਜ਼ਾਂ ਦਾ ਕਿ ਉੱਥੇ ਜੋ ਸਤੀ ਹੁੰਦੀ ਹੈ ਸਾਰਾ ਕੁਝ ਬਲੀ ਦਿੱਤੀ ਜਾਂਦੀ ਹੈ, ਹੋਰ ਤਿਲਕ ਲਾਇਆ ਜਾਂਦਾ ਹੈ ਗੱਦੀ ਦੇ ਉੱਤੇ ਜਦੋਂ ਬਿਠਾਉਂਦੇ ਆ ਮਹਾਰਾਜਾ ਦਲੀਪ ਸਿੰਘ ਨੂੰ ਜਾਂ ਕਰਦੇ ਆ, ਉਹ ਸਾਰਾ ਸਿਲਸਿਲਾ ਚੱਲਦਾ ਹੈ। ਗਦਰ ਨੇ ਜਿਹੜਾ ਫੇਲ ਹੋਣਾ ਹੀ ਸੀ ਕਿਉਂਕਿ ਇਸਦਾ ਲੀਡਰ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਖੁਦ ਭ੍ਰਿਸ਼ਟ ਸੀ। ਭਵਿੱਖ ਸਵਾਰਨ ਦੇ ਲਈ ਜਿਹੜਾ ਸੀ ਕੇਵਲ ਇੱਕ ਰਸਤਾ ਬਚਦਾ ਸੀ ਅੱਗੇ, ਅੰਗਰੇਜ਼ਾਂ ਦੇ ਜਿਹੜਾ ਸਨ ਵਫ਼ਾਦਾਰ ਰਹਿ ਕੇ ਚੰਗੇ ਮੁਸਲਮਾਨ ਬਣੋ। ਸਿੱਖਾਂ ਤੇ ਮੁਸਲਮਾਨਾਂ ਦੇ ਨਾਲੋਂ ਹਿੰਦੂ ਅੰਗਰੇਜ਼ੀ ਰਾਜ ਦੇ ਵਧੀਕ ਹਮਾਇਤੀ ਸਨ ਕਿਉਂਕਿ ਅੰਗਰੇਜ਼ਾਂ ਨੇ ਮੁਗਲ ਰਾਜ ਤੋਂ ਪਹਿਲਾਂ ਜਿਹੜਾ ਸੀ ਮੁਗਲ ਰਾਜ ਤੋਂ ਖਹਿੜਾ ਛਡਵਾਇਆ ਸੀ। ਹਿੰਦੂ ਵਰਗ ਨੂੰ ਲੱਗਿਆ ਕਿ ਹੁਣ ਵਪਾਰ ਦੇ ਵਿੱਚ ਵੀ ਵਧੀਕ ਚੰਗੀਆਂ ਸੰਭਾਵਨਾਵਾਂ ਨੇ ਤੇ ਸਕੂਲੀ ਵਿੱਦਿਆ ਕੰਮ ਆਏਗੀ ਹੁਣ ਕਿਉਂਕਿ ਸਰਕਾਰੀ ਨੌਕਰੀਆਂ ਮਿਲਣਗੀਆਂ, ਸਾਡੇ ਬੱਚੇ ਡਾਕਟਰ ਵਕੀਲ ਇੰਜੀਨੀਅਰ ਬਣ ਸਕਣਗੇ। ਪੰਜਾਬੀ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਆਪਸੀ ਏਕਤਾ ਨਹੀਂ ਹੁੰਦੀ, ਨਾ ਹੋਵੇ, ਪਰ ਸਾਰਿਆਂ ਨੇ ਸੋਚਿਆ ਕਿ ਸਾਡੇ ਵਾਸਤੇ ਪਵਿੱਤਰਤਾ ਵਧੀਕ ਜ਼ਰੂਰੀ ਹੈ। ਇਹਨਾਂ ਤਿੰਨਾਂ ਧਰਮਾਂ ਅੱਗੇ ਇੱਕ ਸਾਂਝੀ ਚੁਣੌਤੀ ਈਸਾਈ ਧਰਮ ਦੀ ਵੀ ਸੀ, ਕਿਤੇ ਸਾਡੇ ਬੱਚੇ ਆਪਣਾ ਧਰਮ ਛੱਡ ਕੇ ਈਸਾਈ ਨਾ ਹੋ ਜਾਣ। ਜਿੰਨਾ ਡਰ ਸੀ ਈਸਾਈ ਮਤ ਓਨਾ ਹੀ ਵਧਿਆ ਫੁੱਲਿਆ, ਪਰ ਹਿੰਦੂ ਮੁਸਲਮਾਨ ਸਿੱਖ ਏਕਤਾ ਵੀ ਨਹੀਂ ਵਧੀ ਫੁੱਲੀ। ਸਿੱਖ ਵਿਦਵਾਨ ਭਾਈ ਕਾਨ ਸਿੰਘ ਨਾਭਾ ਜੀ ਦੀ ਉਹਨਾਂ ਦਿਨਾਂ ਦੇ ਵਿੱਚ ਲਿਖੀ ਕਿਤਾਬ ਹੈ ਹਮ ਹਿੰਦੂ ਨਹੀਂ। ਅੱਜ ਤੱਕ ਵੱਖਰੀ ਸਿੱਖ ਜਿਹੜੀ ਪਛਾਣ ਦੀ ਕਲਾਸਿਕ ਜਿਹੜੀ ਟੈਕਸਟ ਹੈ, ਸਿੱਖ ਸੁਧਾਰਕਾਂ ਨੂੰ ਲੱਗਿਆ ਕਿ ਈਸਾਈ ਮਤ ਜਾਂ ਇਸਲਾਮ ਤੋਂ ਕੋਈ ਖਤਰਾ ਨਹੀਂ, ਖਤਰਾ ਪੰਥ ਨੂੰ ਆਰੀਆ ਸਮਾਜ ਤੋਂ ਹੈ। 1919 ਦੇ ਵਿੱਚ ਰੋਲ ਟੈਕਟ ਬਣ ਗਿਆ ਤਾਂ ਬੇਚੈਨ ਭਾਰਤ ਨੇ ਮਹਾਤਮਾ ਗਾਂਧੀ ਦੀ ਆਵਾਜ਼ ਸੁਣੀ, ਜਿਸ ਨੇ ਐਲਾਨ ਕੀਤਾ ਕਿ ਅਸੀਂ ਇਸ ਐਕਟ ਦੇ ਵਿਰੁੱਧ ਸੱਤਿਆਗ੍ਰਹਿ ਕਰਾਂਗੇ। ਸੱਤਿਆਗ੍ਰਹਿ ਦਾ ਮਤਲਬ ਸੱਚ ਦਾ ਲੜ ਫੜ ਕੇ ਸ਼ਾਂਤਮਈ ਵਿਰੋਧ ਕਰਾਂਗੇ। ਪੰਜਾਬੀਆਂ ਦੇ ਵਾਸਤੇ ਇਹ ਬੜਾ ਹੀ ਅਜੀਬ ਗੋਰਖ ਧੰਦਾ ਸੀ। ਉਹਨਾਂ ਨੇ ਪਹਿਲੀ ਵਾਰ ਸੁਣਿਆ ਕਿ ਕਿਸੇ ਕਾਨੂੰਨ ਦਾ ਸ਼ਰੇਆਮ ਵਿਰੋਧ ਵੀ ਹੋ ਸਕਦਾ। ਕੋਈ ਬੰਦਾ ਜਾਂ ਧੜਾ ਕਹਿ ਸਕਦਾ ਹੈ ਕਿ ਅਸੀਂ ਨਹੀਂ ਭਾਈ ਇਹ ਗਲਤ ਕਾਨੂੰਨ ਮੰਨਦੇ। ਪੰਜਾਬ ਹੈਰਾਨ ਹੋ ਗਿਆ। ਪਹਿਲੀ ਵਾਰ 1924 ਦੇ ਵਿੱਚ ਲਾਲਾ ਲਾਜਪਤ ਰਾਏ ਨੇ ਕਿਹਾ ਕਿ ਪੰਜਾਬ ਦਾ ਬਹੁ ਗਿਣਤੀ ਵਿੱਚ ਰਹਿੰਦਾ ਮੁਸਲਮਾਨ ਸਮਾਜ ਹਿੰਦੂ ਸਿੱਖ ਹਿੱਤਾਂ ਨੂੰ ਨਜ਼ਰਬੰਦ ਕਰ ਰਿਹਾ। ਪੰਜਾਬ ਦੇ ਇੱਕ ਹਿੱਸੇ ਦੇ ਵਿੱਚ ਜਿੱਧਰ ਹਿੰਦੂ ਸਿੱਖਾਂ ਦੀ ਬਹੁ ਗਿਣਤੀ ਹੈ ਉਸਨੂੰ ਮੁਸਲਿਮ ਬਹੁ ਗਿਣਤੀ ਵਾਲੇ ਹਿੱਸੇ ਤੋਂ ਵੱਖ ਕਰ ਦੇਣਾ ਚਾਹੀਦਾ ਹੈ। ਲਾਲਾ ਜੀ ਨੇ ਇਹੋ ਹੀ ਦਲੀਲ ਬੰਗਾਲ ਦੀ ਵੰਡ ਦੇ ਬਾਰੇ ਵੀ ਦਿੱਤੀ ਸੀ। ਰਾਜਾ ਨਰਿੰਦਰ ਨਾਥ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਚੌਧਰ ਦੇ ਨਾਲੋਂ ਤਾਂ ਚੰਗਾ ਹੋਏਗਾ ਜੇ ਸਵਰਾਜ ਪ੍ਰਾਪਤੀ ਦੀ ਮੰਗ ਨੂੰ ਹਿੰਦੂ ਦੂਰ ਸਰਕਾ ਦੇਣ। ਤਾਂ ਭਾਈ ਪਰਮਾਨੰਦ ਨੇ 1932 ਦੇ ਵਿੱਚ ਕਿਹਾ ਸਾਨੂੰ ਮੁਸਲਿਮ ਬਹੁ ਗਿਣਤੀ ਵਾਲੇ ਪੰਜਾਬੀ ਇਲਾਕੇ ਤੇ ਕੋਈ ਇਤਰਾਜ਼ ਨਹੀਂ, ਜਿਸ ਦੇ ਵਿੱਚੋਂ ਹਿੰਦੂ ਬਹੁ ਗਿਣਤੀ ਵਾਲੇ ਇਲਾਕੇ ਕੱਢ ਕੇ ਦਿੱਲੀ ਜਾਂ ਯੂਪੀ ਨਾਲ ਮਿਲਾ ਦਿੱਤੇ ਜਾਣ। ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਬਲਾਚੌਰ ਦੇ ਗੁੱਜਰ ਰਹਿਮਤੀ ਅਲੀ ਨੇ 1933 ਦੇ ਵਿੱਚ ਨਕਸ਼ਾ ਛਾਪ ਦਿੱਤਾ ਜਿਸ ਦੇ ਵਿੱਚ ਪੱਛਮੀ ਪੰਜਾਬ, ਕਸ਼ਮੀਰ, ਸਿੰਧ, ਬਲੋਚਿਸਤਾਨ ਤੇ ਅਫਗਾਨਿਸਤਾਨ ਦੇ ਨਾਲ ਲੱਗਦੇ ਇਲਾਕੇ ਦਿਖਾਏ ਗਏ। ਇਸਦਾ ਨਾਮ ਪਾਕਿਸਤਾਨ ਰੱਖਿਆ। ਜਿਨ੍ਹਾਂ ਦੀ ਮੁਸਲਿਮ ਲੀਗ ਜਿਸ ਦੇ ਪੰਜਾਬ ਦੇ ਵਿੱਚ ਕਦੀ ਪੈਰ ਨਹੀਂ ਸੀ ਲੱਗੇ, ਇਸ ਘਟਨਾ ਤੋਂ ਬਾਅਦ ਜੜ ਫੜਨ ਲੱਗ ਪਏ। ਯੂਨੀਅਨਿਸਟਾਂ ਦੇ ਦਿਨ ਪੁੱਗਣ ਲੱਗ ਪਏ ਸੀ। ਕਰਨਾਲ ਤੋਂ ਪੰਜਾਬ ਮੁਸਲਿਮ ਲੀਗ ਦੇ ਸੈਕਟਰੀ ਲਿਆਕਤ ਅਲੀ ਖਾਨ ਹੋਣਾ ਨੇ ਕਿਹਾ ਜਦੋਂ ਅਸੀਂ ਪੰਜਾਬ ਕਹਿੰਦੇ ਹਾਂ ਨਾ ਇਸਦਾ ਮਤਲਬ ਹੈ ਕਿ ਉਹ ਸਟੇਟ ਜਿਸਦੀ ਹੱਦ ਗੁੜਗਾਉਂ ਹੋਵੇਗੀ। ਦਿੱਲੀ ਅਲੀਗੜ੍ਹ ਇਸ ਦੇ ਵਿੱਚ ਸ਼ਾਮਲ ਹੋਣਗੇ ਜੋ ਕਿ ਸਾਡੇ ਕਲਚਰ ਦੇ ਕੇਂਦਰ ਨੇ। ਇਸ ਤਰ੍ਹਾਂ ਦੇ ਬਿਆਨਾਂ ਤੋਂ ਬਾਅਦ ਸਿੱਖ ਲੀਡਰ ਕਹਿਣ ਲੱਗ ਪਏ ਕਿ ਸਾਡੇ ਪੂਰਬੀ ਪੰਜਾਬ ਦੀਆਂ ਹੱਦਾਂ ਪੱਛਮ ਦੇ ਵੱਲ ਨਨਕਾਣਾ ਸਾਹਿਬ ਤੱਕ ਹੋਣਗੀਆਂ, ਲਾਹੌਰ ਇਸ ਦੇ ਵਿੱਚ ਹੋਵੇਗਾ ਹੀ। ਸਿੱਖਾਂ ਦੀ ਇਹ ਮੰਗ ਕੇਵਲ ਇਸ ਦੇ ਲਈ ਸੀ ਕਿਤੇ ਅੰਮ੍ਰਿਤਸਰ ਪਾਕਿਸਤਾਨ ਦੇ ਵਿੱਚ ਨਾ ਚਲਿਆ ਜਾਵੇ। ਸੁੰਦਰ ਸਿੰਘ ਮਜੀਠੀਆ ਤਾਂ ਇਹ ਕਹਿਣ ਤੱਕ ਵੀ ਚਲਿਆ ਗਿਆ ਕਿ ਜਿੱਥੇ ਜਿੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉੱਥੇ ਤੱਕ ਸਿੱਖਾਂ ਦਾ ਹੋਮਲੈਂਡ ਹੋਵੇਗਾ। ਯੂਨੀਅਨਿਸਟ ਪੰਜਾਬੀ ਨੇਤਾ ਉਮਰ ਹਯਾਤ ਖਾਨ ਟਿਵਾਣਾ ਹੋਣਾ ਨੇ ਜਿਨਾਹ ਨੂੰ ਯਾਦ ਕਰਾਇਆ ਕਿ ਸਿਕੰਦਰ ਜਿਨਾਹ ਐਕਟ ਦੇ ਅਨੁਸਾਰ ਲੀਗ ਪੰਜਾਬ ਵਿੱਚ ਸਿਆਸਤ ਨਹੀਂ ਕਰ ਸਕਦੀ। ਜਿਨਾਹ ਨੇ ਉੱਤਰ ਦਿੱਤਾ ਕਿ ਲੀਗ ਪਾਕਿਸਤਾਨ ਕਾਇਮ ਕਰਨ ਦੇ ਲਈ ਲੜ ਰਹੀ ਹੈ ਤੇ ਪਾਕਿਸਤਾਨ ਬੰਬੇ ਵਿੱਚ ਨਹੀਂ ਹੈ, ਪੰਜਾਬ ਦੇ ਵਿੱਚ ਬਣੇਗਾ। ਟਿਵਾਣੇ ਪੱਕੇ ਸ਼ਰਈ ਮੁਸਲਮਾਨ, ਕਦੀ ਰੋਜ਼ਾ ਨਮਾਜ਼ ਨਾ ਛੱਡਦੇ, ਫਿੱਕੇ ਪੈਂਦੇ ਗਏ ਹੌਲੀ ਹੌਲੀ। ਮੁਸਲਮਾਨਾਂ ਨੂੰ ਲੱਗਣ ਲੱਗ ਪਿਆ ਕਿ ਜਿਵੇਂ ਇਹ ਮੁਸਲਮਾਨ ਨਹੀਂ ਰਹੇ ਨੇ, ਪਰ ਜਿਨਾਹ ਜਿਹੜਾ ਨਾ ਰੋਜ਼ਾ ਰੱਖਦਾ ਸੀ ਨਾ ਨਮਾਜ਼ੀ ਸੀ, ਜਿਨਾਹ ਤਾਕਤ ਫੜਨ ਲੱਗ ਪਿਆ ਤੇ ਮੁਸਲਮਾਨਾਂ ਦਾ ਹੀਰੋ ਹੋ ਨਿਬੜਿਆ। ਅੰਗਰੇਜ਼ਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੂਸ ਦੇ ਨਾਲ ਟਕਰਾਅ ਹੋਣਾ, ਸੋ ਜੇ ਪਾਕਿਸਤਾਨ ਬਣਾਉਣਾ ਪੈ ਗਿਆ ਤਾਂ ਇੰਗਲੈਂਡ ਪੱਖੀ ਦੇਸ਼ ਹੋਵੇਗਾ। ਫਿਰ ਭੂਗੋਲਿਕ ਤੌਰ ਦੇ ਉੱਤੇ ਰੂਸ ਦੇ ਵੱਧ ਤੋਂ ਵੱਧ ਨੇੜੇ, ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਫੈਸਲਾ ਕਰ ਲਿਆ ਉਦੋਂ ਉਹਨਾਂ ਨੂੰ ਕੇਵਲ ਇਸ ਗੱਲ ਦੀ ਚਿੰਤਾ ਸੀ ਕਿ ਗੋਰੇ ਸੁਰੱਖਿਅਤ ਵਾਪਸ ਪੁੱਜ ਜਾਣ। ਭਾਰਤੀ ਲੀਡਰਾਂ ਨੇ ਉਹਨਾਂ ਨੂੰ ਕਿਹਾ ਕਿ ਬਾਅਦ ਦੇ ਵਿੱਚ ਹਿੰਸਾ ਹੋ ਸਕਦੀ ਹੈ, ਜਾਣ ਦੇ ਵਿੱਚ ਇੰਨੀ ਕਾਹਲ ਕਿਉਂ ਕਰ ਰਹੇ ਹੋ ਤੁਸੀਂ। ਅੰਗਰੇਜ਼ਾਂ ਨੇ ਕਿਹਾ ਕਿ ਤੁਸੀਂ ਹੀ ਤਾਂ ਕਿਹਾ ਸੀ ਭਾਈ ਦਫਾ ਹੋਵੋ ਇੱਥੋਂ, ਸਾਡੇ ਕੁਇਟ ਇੰਡੀਆ, ਬਸ ਠੀਕ ਹੈ ਦਫਾ ਹੋਣ ਲੱਗ ਗਏ ਹਾਂ। ਰਾਜਮੋਹਨ ਦਾ ਇੱਥੇ ਮਾਸੂਮ ਸਵਾਲ ਹੈ। ਭਾਰਤੀਆਂ ਨੇ ਕਿਹਾ ਚਲੇ ਜਾਓ, ਤੁਸੀਂ ਚਲੇ ਗਏ। ਅੱਗੇ ਤਾਂ ਭਾਰਤੀਆਂ ਦੀਆਂ ਮੰਗਾਂ ਤੁਸੀਂ ਇੰਨੀ ਆਸਾਨੀ ਦੇ ਨਾਲ ਕਦੀ ਮੰਨੀਆਂ ਹੀ ਨਹੀਂ ਸਨ। ਮੁਹੰਮਦ ਅਲੀ ਜਿਨ੍ਹਾਂ ਨੇ ਦੇਖਿਆ ਕਿ ਸਿੱਖ ਮੁਸਲਮਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਰਹੇ ਨੇ ਤਾਂ ਉਸਨੇ 23 ਜੂਨ 1947 ਨੂੰ ਮਾਊਂਟ ਬੈਟਨ ਵਾਇਸ ਰਾਏ ਅੱਗੇ ਬੇਨਤੀ ਕੀਤੀ। ਵਾਇਸ ਰਾਏ ਦੇ ਨਾਂ ਦੇ ਉੱਤੇ ਇੱਕ ਨੈੱਟਫਲਿਕਸ ਦੇ ਉੱਤੇ ਫਿਲਮ ਬਣੀ ਹੋਈ ਹੈ, ਬੜੀ ਇਹਦੇ ਉੱਤੇ ਵੰਡ ਦੇ ਉੱਤੇ ਹੀ ਹੈ, ਅਤੇ ਉਹ ਵੀ ਰੋ ਪੈਂਦਾ ਜਿਹੜਾ ਉਸ ਵੇਲੇ ਦਾ ਔਫਿਸਰ ਲਾਇਆ ਸੀ ਕਿ ਇੱਥੋਂ ਲਕੀਰ ਖਿੱਚ ਦੇ। ਮੈਪ ਸਾਰਾ ਕੁਝ ਬਣਿਆ ਹੋਇਆ ਸੀ, ਸਾਰਾ ਕੁਝ ਤਿਆਰ ਸੀ, ਉਹਦੇ ਹੰਝੂ ਨਿਕਲ ਜਾਂਦੇ ਆ, ਉਹਦੀ ਜਿਹੜੀ ਵਾਈਫ ਹੈ ਅਤੇ ਉਹ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ, ਰੋਕਦੀ ਹੈ, ਸਾਰਾ ਕੁਝ ਕਰਦੇ ਆ, ਅਤੇ ਉਹ ਵੀ ਰੋ ਪੈਂਦੇ ਆ ਕਿ ਜੋ ਹਾਲਾਤ ਬਣੇ ਸੀ। ਵਾਇਸ ਰਾਏ ਜਿਹੜਾ ਸੀ 23 ਜੂਨ 1947 ਨੂੰ ਮਾਊਂਟ ਬੈਟਨ ਵਾਇਸ ਰਾਏ ਅੱਗੇ ਬੇਨਤੀ ਕੀਤੀ, ਪੰਜਾਬ ਦੇ ਵਿੱਚ ਗੜਬੜ ਰੋਕਣ ਦੇ ਲਈ ਬੇਰਹਿਮ ਹੋ ਜਾਓ, ਮੁਸਲਮਾਨਾਂ ਨੂੰ ਗੋਲੀਆਂ ਮਾਰ ਦਿਓ, ਜਾਣਾ ਮੈਨੂੰ ਪਰਵਾਹ ਨਹੀਂ ਕਹਿੰਦਾ, ਗੁੰਡਾਗਰਦੀ ਰੁਕਣੀ ਚਾਹੀਦੀ ਹੈ। ਉਸ ਸਾਮਰਾਜ ਦੇ ਉੱਪਰ ਇਹਨਾਂ ਬੇਨਤੀਆਂ ਦਾ ਕੀ ਅਸਰ ਹੈ ਜਿਹੜਾ ਆਪਣਾ ਬੋਰੀ ਬਿਸਤਰ ਬੰਨਣ ਦੇ ਵਿੱਚ ਰੁੱਝਿਆ ਹੋਇਆ ਸੀ। ਜਿਨਾਹ ਦੀ ਇਹ ਇੱਛਾ ਕਿਵੇਂ ਪੂਰੀ ਹੋ ਸਕਦੀ ਸੀ ਕਿ ਭਾਰਤ ਵੰਡਿਆ ਜਾਵੇ ਪਰ ਪੰਜਾਬ ਨਾ ਵੰਡਿਆ ਜਾਵੇ, ਕਿੱਦਾਂ ਹੋ ਸਕਦਾ ਹੈ? ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਹਰ ਮਤਾ ਪੂਰੀ ਬਹਿਸ ਅਤੇ ਸ਼ੋਰ ਸ਼ਰਾਬੇ ਤੋਂ ਬਾਅਦ ਪਾਸ ਹੋਇਆ ਕਰਦਾ ਸੀ, ਕੇਵਲ ਸ਼ੋਕ ਮਤਾ ਜਿਹੜਾ ਸੀ, ਜਾਣੀ ਕਿ ਦੁੱਖ ਦਾ ਮਤਾ, ਸ਼ੋਕ ਮਤਾ ਸ਼ਾਂਤੀ ਦੇ ਨਾਲ ਪਾਸ ਹੋਇਆ ਕਰਦਾ, ਪੰਜਾਬ ਦੀ ਵੰਡ ਦਾ ਮਤਾ ਚੁੱਪ ਚਾਪ ਸ਼ੋਕ ਮਤੇ ਵਾਂਗ ਪਾਸ ਹੋ ਗਿਆ, ਕਿਸੇ ਰੋਲਾ ਹੀ ਨਾ ਪਾਇਆ। ਪਬਲਿਕ ਦੋ ਧਿਰਾਂ ਦੇ ਵਿੱਚ ਵੰਡੀ ਗਈ, ਇਹ ਬੇਗਾਨੇ ਨੇ, ਮਾਰੇ ਜਾਣ ਦੇ ਹੱਕਦਾਰ ਨੇ, ਔਰਤਾਂ ਬਲਾਤਕਾਰ ਦੀਆਂ ਹੱਕਦਾਰ, ਸਾਰਿਆਂ ਧਰਮਾਂ ਨੂੰ ਅੰਗਰੇਜ਼ ਤੋਂ ਨਹੀਂ ਇੱਕ ਦੂਜੇ ਤੋਂ ਖਤਰਾ ਦਿਸਿਆ। ਹਥਿਆਰਬੰਦ ਸਾਬਕ ਫੌਜੀ ਜਿਹੜੇ ਸਨ ਦੋਹਾਂ ਧਿਰਾਂ ਦੇ ਜਰਨੈਲ ਹੋ ਗਏ। ਆਖਰੀ ਅਧਿਆਇ ਦੇ ਵਿੱਚ ਰਾਜਮੋਹਨ ਹੋਣਾ ਦੇ ਵਾਕ ਨੇ 1707 ਤੋਂ ਲੈ ਕੇ 1947 ਤੱਕ ਪੰਜਾਬ ਲੰਮੀ ਹਨੇਰੀ ਸੁਰੰਗ ਦੇ ਵਿੱਚ ਜਿਹੜਾ ਸੀ ਉਹਦੀ ਲੰਘ ਰਿਹਾ ਸੀ। ਇਸ ਨੂੰ ਜਿਹੜਾ ਸੀ ਸੁਰੰਗ ਦੇ ਵਿੱਚੋਂ ਬਾਹਰ ਕੱਢਣਾ ਹੈ, ਜਿਸ ਨੂੰ ਪੰਜਾਬੀਅਤ ਆਖਦੇ ਨੇ, ਤੇ ਦੇਖਣਾ ਹੈ ਉਸ ਦੇ ਵਿੱਚ ਕੀ ਕੀ ਤਾਕਤ ਤੇ ਕਿਹੜੀ ਕਿਹੜੀ ਕਮਜ਼ੋਰੀ ਹੈ। ਪ੍ਰੋਫੈਸਰ ਰਾਜਮੋਹਨ ਨੂੰ ਪੰਜਾਬੀ ਨਹੀਂ ਆਉਂਦੀ, ਫਲਸਰੂਪ ਉਹਨਾਂ ਦੇ ਵੱਲੋਂ ਦਿੱਤੇ ਸਾਰੇ ਹਵਾਲੇ ਅੰਗਰੇਜ਼ੀ ਦੇ ਦੁਜੈਲੇ ਸਰੋਤਾਂ ਦੇ ਵਿੱਚੋਂ ਨੇ। ਜਿੱਥੇ ਕਿਤੇ ਸੂਫੀਆਂ, ਕਿੱਸਾਕਾਰਾਂ ਜਾਂ ਗੁਰਬਾਣੀ ਦੇ ਹਵਾਲੇ ਆਏ ਹੈ, ਮੈਂ ਮੂਲ ਤੁੱਕਾਂ ਦੇ ਦਿੱਤੀਆਂ ਨੇ। ਕੁਝ ਸਰੋਤਾਂ ਦੇ ਵਿੱਚ ਸੁਣੇ ਸੁਣਾਏ ਹਵਾਲੇ ਲਿਖ ਦਿੱਤੇ ਗਏ ਜੋ ਦਰਅਸਲ ਸਹੀ ਨਹੀਂ ਸਨ। ਉੱਥੇ ਮੈਂ ਸੰਪਾਦਕ ਦੀ ਜਿਹੜੀ ਹੈ ਤੁੱਕ ਦੇਣੀ ਵਾਜਬ ਜਾਣੀ ਹੈ। ਅਜਿਹਾ ਕਰਨ ਦੇ ਨਾਲ ਲਿਖਤ ਦੇ ਵਿੱਚੋਂ ਬੇਗਾਨਗੀ ਦਾ ਪ੍ਰਭਾਵ ਖਤਮ ਹੋਇਆ। 22-24 ਨਵੰਬਰ 2014 ਨੂੰ ਉੱਤਰੀ ਭਾਰਤ ਦੇ ਸਾਰੇ ਅਖਬਾਰਾਂ ਦੇ ਵਿੱਚ ਅਜਿਹੀਆਂ ਖਬਰਾਂ ਛਪੀਆਂ ਨੇ ਕਿ ਗਰਮ ਖਿਆਲੀ ਸਿੱਖ ਸਿਆਸੀ ਜਥੇਬੰਦੀਆਂ ਨੇ ਇੱਕ ਸਾਂਝਾ ਪਲੇਟਫਾਰਮ ਤਿਆਰ ਕਰਕੇ ਇਸ ਦਾ ਨਾਮ ਯੂਨਾਈਟਿਡ ਅਕਾਲੀ ਦਲ ਰੱਖਿਆ। ਮਹਿਸੂਸ ਕੀਤਾ ਗਿਆ ਕਿ ਸਿੱਖ ਆਪਣੇ ਸਿਧਾਂਤਾਂ, ਸੱਭਿਆਚਾਰ, ਧਰਮ ਤੇ ਭਾਸ਼ਾ ਤੋਂ ਟੁੱਟਦੇ ਜਾ ਰਹੇ ਨੇ। ਪੰਜਾਬ ਨਸ਼ਿਆਂ ਦੀ ਮਾਰ ਹੇਠਾਂ ਚੁੱਕਿਆ ਹੈ ਤੇ ਰਾਜ ਉੱਪਰ ਵਿੱਤੀ ਸੰਕਟ ਮੰਡਰਾ ਰਿਹਾ ਹੈ। ਖਾਲਿਸਤਾਨ ਦੀ ਮੰਗ ਮੁਲਤਵੀ ਕਰਦਿਆਂ ਇਸ ਨਵੀਂ ਜਥੇਬੰਦੀ ਨੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਹਿੱਤ ਉਸਾਰੂ ਕਦਮ ਚੁੱਕਣ ਦਾ ਤਹੀਆ ਕੀਤਾ, ਜਿਸ ਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਕਿਹਾ ਸੀ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ਤੇ। ਉਸ ਪੰਜਾਬ ਦੇ ਬਾਰੇ ਕੁਲਵੰਤ ਗਰੇਵਾਲ ਦੀ ਪੰਕਤੀ ਹੈ, ਪੰਜਾਬ ਨਾ ਸੀਮਾ ਨਾ ਅਸੀਮਾ, ਪੰਜਾਬ ਨਾ ਸੀਮਾ ਨਾ ਅਸੀਮ, ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ। ਮੈਨੂੰ ਉਮੀਦ ਹੈ ਦੋਹਾਂ ਪੰਜਾਬਾਂ ਨੂੰ ਇਸ ਕਿਤਾਬ ਦੇ ਵਿੱਚੋਂ ਕੁਝ ਅਹਿਮ ਜਾਣਕਾਰੀ ਮਿਲੂ, ਅਜਿਹੀ ਜਾਣਕਾਰੀ ਜਿਸ ਦੇ ਵਿੱਚੋਂ ਮਰੀਜ਼ ਆਪਣੀ ਬਿਮਾਰੀ ਦੇ ਇਲਾਜ ਵਾਸਤੇ ਨੁਸਖਾ ਲੱਭ ਸਕੇ। ਜਦੋਂ ਖੁਦ ਖੰਨੀ ਦੇ ਨਾਲ ਗੁਜ਼ਾਰਾ ਕਰਨਾ ਮੰਨ ਕੇ ਗਵਾਂਢੀ ਨੂੰ ਪੂਰੀ ਰੋਟੀ ਦੇਣ ਦਾ ਮਨ ਬਣਿਆ ਉਦੋਂ ਰੱਬ ਵੀ ਮਿਹਰਬਾਨ ਹੋ ਜਾਏਗਾ। ਪਾਣੀ ਥੋੜਾ, ਮੋਹ ਘਣਾ, ਤੂੰ ਪੀ ਹੋ। ਹਰਪਾਲ ਸਿੰਘ ਪੰਨੂ ਜੀ। ਦੋਸਤੋ, ਇਸ ਕਿਤਾਬ ਦੀ ਸ਼ੁਰੂਆਤ ਹੋ ਚੁੱਕੀ ਹੈ। ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ, ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਤੇ ਇੱਕ ਇੱਕ ਪੰਨਾ। ਹਰ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਅੰਗ ਸੰਗ ਸੈਗਮੈਂਟ, ਲੜੀਦਾਰ ਲੜੀਵਾਰ, ਰਾਜਮੋਹਨ ਹੁਣਾ ਜੀ ਦੀ ਕਲਮ ਦੇ ਵਿੱਚੋਂ ਤੇ ਅਨੁਵਾਦ ਪੰਜਾਬੀ ਦੇ ਵਿੱਚ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਜਿਸ ਕਿਤਾਬ ਦੀ ਭੂਮਿਕਾ ਹੀ ਇੰਨੀ ਦਿਲਚਸਪੀ ਵਾਲੀ ਹੈ, ਲੱਗਦਾ ਕਿ ਦੋਸਤ ਇਸ ਨੂੰ ਸੁਣਨ ਦੇ ਲਈ ਜਿਹੜਾ ਜ਼ਰੂਰ ਹਾਮੀ ਭਰਨਗੇ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਕਾਲ ਕਰਕੇ ਵੀ ਆਪਣੇ ਵਿਚਾਰ ਦੇ ਸਕਦੇ ਹੋ ਕਿ ਕਿਤਾਬ ਤੁਹਾਨੂੰ ਕਿਵੇਂ ਲੱਗੇਗੀ ਜਾਂ ਲੱਗ ਰਹੀ ਹੈ ਸ਼ੁਰੂਆਤ ਦੇ ਵਿੱਚ ਹੀ। ਹਜੇ ਤਾਂ ਸਿਰਫ ਇਸ ਦੇ ਮੋਹਰਲੇ ਦੋ ਪੰਨੇ, ਚਾਰ ਪੰਨੇ ਹੀ ਤੁਹਾਡੇ ਨਾਲ ਸਾਂਝੇ ਕੀਤੇ ਹੈ, ਅਜੇ ਤਾਂ ਕਹਾਣੀ ਸ਼ੁਰੂ ਹੋਵੇਗੀ ਪੰਜਾਬ ਦੀ। ਤੇ ਲਓ ਦੋਸਤੋ, ਅੱਜ ਇੰਨਾ ਹੀ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਵਾਂ, ਦੋ ਚਾਰ ਮਿੰਟ ਲਾ ਲੈਂਦੇ ਹਾਂ। ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਨਾਲ ਦੀ ਨਾਲ। +358-44-976-19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਕਰ ਸਕਦੇ ਹੋ। ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲਓ ਫਿਰ ਆਪਾਂ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਾਂ ਦੀ ਤੇ ਫਿਰ ਉਸ ਤੋਂ ਬਾਅਦ ਅੱਗੇ ਲੈਂਦੇ ਹਾਂ। ਰਾਜਨ ਸੈਣੀ ਸਾਹਿਬ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਲਾਈਕ ਨੰਬਰ 3 ਕਹਿੰਦੇ ਨੇ, ਤੇ ਅੰਗਰੇਜ਼ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਲਾਈਕ ਨੰਬਰ 4। ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਜਾਣੀਆ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰਿਆਂ ਦੋਸਤਾਂ ਨੂੰ, ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੀਆਂ ਨੂੰ ਜੀ ਕਹਿੰਦੇ ਆ ਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਆ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਖਿੱਚ ਕੇ ਰੱਖੋ ਜੀ, ਲੇਟ ਚੱਲ ਰਹੀ ਹੈ ਗੱਡੀ ਜੀ, ਆਵਾਜ਼ ਓਕੇ ਆ ਜੀ। ਸ਼ੁਕਰੀਆ ਸੈਣੀ ਸਾਹਿਬ, ਧੰਨਵਾਦ ਹੈ ਜੀ ਤੇ ਸਮਾਂ ਦਿੰਦੇ ਹੋ ਤੁਸੀਂ ਵੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਾਣੀਆਂ ਚਾਲ ਜੀ ਵੀ ਕਹਿੰਦੇ ਆ ਟਣਾ ਟਣ ਹੈ ਜੀ, ਚੱਕ ਦਿਓ ਕੰਮ। ਮੁਕੱਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਕੁਲਵੰਤ ਖੰਨਾ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਆ ਲਾਈਕ ਨੰਬਰ 8 ਜੀ। ਜੀ ਅਨੂ ਜੀ ਬਾਈ ਜੀ ਸਵਾਗਤ ਹੈ ਕੁਲਵੰਤ ਖੰਨਾ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਚੰਨ ਡਸਕੇ ਵਾਲਾ, ਚੰਨ ਡਸਕੇ। ਅੱਛਾ ਜੀ, ਮੁਕੱਦਰ ਜੀ ਦੀ ਗੱਲ ਕਰਦੇ ਆ, ਡਸਕਾ ਪਿੰਡ ਚੰਨ ਡਸਕੇ ਵਾਲਾ ਜੀ। ਆਇਆਂ ਨੂੰ ਜੀ ਕਹਿੰਦੇ ਸ਼ਾਇਰੀ ਵੈਰੀ ਗੁੱਡ ਕਹਿੰਦੇ ਜੀ। ਤੇ ਮਾਲ ਸੁਰਿੰਦਰ ਜੀ ਲਿਖਦੇ ਨੇ ਯੂਐਸ ਤੋਂ ਸਤਿ ਸ਼੍ਰੀ ਅਕਾਲ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਸਾਡੇ ਮਦਰ ਕਹਿੰਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਇੰਡਸ, ਹਾਂ ਜੀ ਜੋਲ ਭੈਣ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਤੇ ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਆ। ਤੇ ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਹਾਂਜੀ ਭੈਣ
1: ਜੀ,
0: ਆਵਾਜ਼ ਕੱਟ ਹੋ ਗਈ ਤੁਹਾਡੀ, ਦੁਬਾਰਾ ਰਿਪੀਟ ਕਰਿਓ। ਹਾਂਜੀ
1: ਹਾਂਜੀ, ਮੈਂ ਕਿਹਾ ਤੁਸੀਂ ਬਹੁਤ ਸੋਹਣੀ ਕਿਤਾਬ ਸ਼ੁਰੂ ਕੀਤੀ, ਬਹੁਤ ਸੋਹਣਾ ਹੈ ਨਾ ਇਹ, ਥੋੜਾ ਹਟ ਕੇ ਆ ਸਾਰੇ ਨਾਵਲ ਤੋਂ, ਮਤਲਬ ਡਿਫਰੈਂਟ ਆਪਣੀ ਹਿਸਟਰੀ ਦਾ ਤਾਂ ਆਪਾਂ ਨੂੰ ਆਪ ਨੂੰ ਇਹ ਨਹੀਂ ਪਤਾ ਹੈਗਾ ਹੈ ਨਾ।
0: ਨਾਲੇ ਭੈਣ ਜੀ ਜਿਹੜਾ ਨਾ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਅੰਗਰੇਜ਼ੀ, ਮੇਰੇ ਕੋਲ ਬਹੁਤ ਪੁਰਾਣੀ ਆ ਨਾ ਮਹਾਰਾਜਾ ਇੱਕ ਕਿਤਾਬ ਪਈ ਆ, ਉਹ ਕਿੰਗ ਇੰਡੀਅਨ ਕਿੰਗਸ ਦੀ, ਪਰ ਉਹ ਬੜੀ ਬਹੁਤ ਵੱਡੀਆਂ ਬਹੁਤ ਵੱਖਰੀ ਤਰ੍ਹਾਂ ਦੀ ਕਿਤਾਬ ਹੈ ਕਹਿ ਸਕਦੇ ਕਿ, ਜਿਹੜੀਆਂ ਚੀਜ਼ਾਂ ਸਾਡੀ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਆਪਣੀ ਭਾਸ਼ਾ ਦੇ ਵਿੱਚ ਛਪੀਆਂ ਨਹੀਂ, ਜਾਂ ਉਹਦੇ ਉੱਤੇ ਲਿਖਿਆ ਨਹੀਂ ਗਿਆ, ਪਰ ਇੱਥੇ ਜਿਹੜਾ ਪਿਛੋਕੜ ਜਿਹੜਾ
1: ਇੱਕ ਨਾ
0: ਸਾਂਭਿਆ ਗਿਆ ਜੀ ਉਹ ਚੀਜ਼ਾਂ।
1: ਹਾਂਜੀ, ਇੱਕ ਇਹ ਵੀ ਆ ਜਿਹੜੀ ਇਹ ਆਪਾਂ ਜਿਹੜੀ ਲਿਖਤ ਆ, ਜਿਵੇਂ ਥੋੜਾ ਸਮਝ ਵੀ ਆਉਂਦੀ ਆ, ਜ਼ਿਆਦਾ ਕਈ ਵਾਰ ਡੂੰਘੀ ਲੈਂਗੁਏਜ ਲਿਖੀ ਹੁੰਦੀ ਆ, ਫਿਰ ਸਮਝ ਨਹੀਂ ਆਉਂਦੀ
0: ਹੈ। ਬਿਲਕੁਲ ਹੈ ਜੀ,
1: ਇਹ ਵੀ ਬਹੁਤ
0: ਪੰਨੂ ਸਾਹਿਬ ਦੀ ਖੂਬਸੂਰਤੀ ਹੈ ਜੀ। ਬਿਲਕੁਲ
1: ਹਾਂਜੀ, ਇਹ ਬਹੁਤ ਵਧੀਆ ਇਸ ਗੱਲੋਂ। ਪਿੱਛੋਂ ਮੇਰੇ ਹੈਂਦੇ ਥੋੜੇ ਜਿਹੇ, ਮੇਰੇ ਪਿਛਲੇ ਰਹਿੰਦੇ ਨੇ, ਹਜੇ ਪੂਰੀ ਨਹੀਂ ਸੀ ਪੜ੍ਹੀ ਇਹ, ਪਿੱਛੋਂ ਰਹਿੰਦੀ ਆ ਮੇਰੀ ਵੀ। ਹਾਂਜੀ, ਤੇ ਮੈਂ ਸੁਣੂਗੀ ਹੁਣ ਵਧੀਆ ਸਮਾਂ, ਤੇ ਸੁਣ ਕੇ ਬੜਾ ਮਜ਼ਾ ਆਉਂਦਾ।
0: ਤੇ
1: ਉਹ ਜਿਹੜਾ ਕਈ ਵਾਰੀ ਵੈਸੇ ਤਾਂ ਕਹਿੰਦੇ ਹੁੰਦੇ ਕਿ ਪੜ੍ਹਨ ਚ ਜ਼ਿਆਦਾ ਆਉਂਦਾ, ਪਰ ਮੈਨੂੰ ਸੁਣਨ ਚ ਵੀ ਬਹੁਤ ਮਜ਼ਾ ਆਉਂਦਾ।
0: ਬਿਲਕੁਲ,
1: ਤੇ ਵਧੀਆ ਲੱਗਦਾ ਸੁਣਨ ਦੇ ਵਿੱਚ ਸਮਾਂ, ਤੇ ਸੁਣਨ ਦੇ ਵਿੱਚ ਤੁਹਾਡਾ ਮਨ ਨਹੀਂ ਭਟਕਦਾ ਕਈ ਵਾਰੀ ਉਹਦੇ ਵਿੱਚ, ਤੁਸੀਂ ਉਹ ਜਿਹੜੀ ਹੁੰਦੀ ਆ ਜਿੱਥੇ ਜਿਹੜੇ ਵਿਸ਼ੇ ਜਿੱਥੇ ਪੜ੍ਹ ਰਹੇ ਹੁੰਦੇ ਹੋ, ਉੱਥੋਂ ਹੀ ਤੁਸੀਂ ਇਮੈਜੀਨੇਸ਼ਨ ਦੇ ਵਿੱਚ ਕਈ ਵਾਰ ਚਲੇ ਜਾਂਦੇ ਹੋ ਨਾ, ਉਹ ਮੈਨੂੰ ਐ ਹੋਣ ਲੱਗ ਜਾਂਦਾ।
0: ਹਾਂਜੀ,
1: ਤੇ ਦੇਖੋ ਭਾਰਤ ਸਾਹਿਬ ਇਹ ਬਹੁਤ ਸੋਹਣੀ ਉਹਨਾਂ ਨੇ ਆਹ ਜਿਹੜੀ ਇੰਟਰੋਡਕਸ਼ਨ ਲਿਖੀ ਆ
0: ਜੀ,
1: ਤੇ ਇਹ ਮੈਂ ਕਹਿੰਦੀ ਸੀ, ਮੈਂ ਕਿਹਾ ਦੇਖੋ ਇਹ ਕਿੰਨੀਆਂ ਡੂੰਘੀ ਗੱਲ ਆ ਵੀ ਮਹਾਰਾਜਾ ਰਣਜੀਤ ਸਿੰਘ ਬਾਰੇ ਹਨਾ
0: ਜੀ।
1: ਜੇ ਹੁਣ ਕੋਈ ਵੀ ਹੁਣ ਦੇਖੋ ਇਹ ਹੁਣ ਜਿਹੜੀ ਗੱਲਾਂ ਹੋ ਰਹੀਆਂ, ਜੇ ਕੋਈ ਵੀ ਹਿੰਦੂ ਰਿਚੁਅਲ ਕਰਦਾ ਤਾਂ ਆਪਾਂ ਕਹਿ ਦਿੰਦੇ ਆ ਬੀਜੇਪੀ ਦੇ ਨੇ ਆ ਨੇ ਹਨਾ,
0: ਬਿਲਕੁਲ
1: ਉਹ ਵੈਸੇ ਹੁੰਦਾ ਵੀ ਆ, ਹੁਣ ਉਸ ਪਾਸੇ ਨੂੰ ਧੱਕਿਆ ਜਾ
0: ਰਿਹਾ ਜੀ।
1: ਤੇ ਹਾਂ, ਉਸ ਟਾਈਮ ਤੁਸੀਂ ਦੇਖੋ ਸਾਰਾ ਹੀ ਸਾਰਾ ਕੁਛ ਵਰਤਾਰਾ ਇਹ ਸਾਂਝਾ ਸੀਗਾ ਹਨਾ, ਜਿਵੇਂ ਮਹਾਰਜੀਤ ਸਿੰਘ ਕਿੰਨੇ ਉਹਨਾਂ ਨੇ ਵਿਆਹ ਵੀ ਆਪਣੇ ਹਿੰਦੂ ਰੀਤਾਂ ਨਾਲ ਬੇਦੀ ਦੇ ਨਾਲ ਉਸ ਤਰ੍ਹਾਂ ਕਰਕੇ ਹਨਾ ਲਾਵਾਂ ਫੇਰੇ ਲੈ
0: ਕੇ, ਦੇਖੋ ਕਿੰਨਾ ਕਲੇਸ਼ ਹੋਇਆ ਸੀ ਆਪਣੇ ਹਰਜੀਤ ਅਗਰਵਾਲ ਜੀ ਦੀ ਕਿਤਾਬ ਜਿਹੜੀ ਆਪਾਂ ਸਾਂਝੀ ਕੀਤੀ, ਉਹਨਾਂ ਨੇ ਵੀ ਬਹੁਤ ਸਰਚ ਕਰਕੇ ਉਹਨੂੰ ਲਿਖਿਆ, ਤੇ ਉਦੋਂ ਕਿੰਨਾ ਕਲੇਸ਼ ਹੋਇਆ ਸੀ ਤਿਲਕ ਲਗਾਉਣ ਤੋਂ ਜਾਂ ਬੇਦੀ ਦੇ ਦੁਆਲੇ ਨਹੀਂ ਘੁੰਮਦੇ ਹਨ ਸਾਰਾ ਕੁਝ, ਉਦੋਂ ਕਿੰਨਾ ਕੁਝ ਵਾਪਰਿਆ।
1: ਹਾਂਜੀ ਹਾਂਜੀ, ਉਹੀ ਤਾਂ ਇਹ ਤਾਂ ਸੱਚੀਆਂ ਨੇ ਇਹ ਮਹਾਰਾਜ। ਹਾਂਜੀ, ਮਹਾਰਾਜ ਰਣਜੀਤ ਸਿੰਘ ਜਥੇਦਾਰ ਨੇ ਜਿਹੜੇ ਕਹਿੰਦੇ ਨੇ ਮਰਿਆਦਾ ਤੇ ਹੋਰ ਸਿੱਖ ਨੂੰ ਐ ਨੀ ਕਰਨਾ ਚਾਹੀਦਾ, ਮਹਾਰਾਜਾ ਰਣਜੀਤ ਸਿੰਘ ਨੇ ਤਾਂ ਕੋਈ ਇਸ ਤਰ੍ਹਾਂ ਦੀ, ਚਾਹੇ ਉਹ ਅੰਮ੍ਰਿਤ ਨਾ ਵੀ ਛਕਿਆ ਸੀਗਾ, ਪਰ ਉਸ ਐਜ ਏ ਸਿੱਖੀ ਵਾਲੀਆਂ ਤਾਂ ਕੋਈ ਮਰਿਆਦਾ ਰੱਖੀ
0: ਨਹੀਂ ਰੱਖੀ। ਬਿਲਕੁਲ
1: ਹਾਂ, ਚਾਹੇ ਤੁਸੀਂ ਜਿਹੜੇ ਆਪਾਂ ਉਹਨਾਂ ਨੂੰ ਕਿਹੜੇ ਸਿੱਖ ਕਹਿ ਦਿੰਦੇ ਆ, ਪਤਿਤ ਸਿੱਖ ਕਹਿ ਦਿੰਦੇ ਆ, ਆਪਣੇ ਤਾਂ ਪਤਿਤ ਸਿੱਖ ਵੀ ਉਸ ਤਰ੍ਹਾਂ ਨੀ ਕਰਦੇ। ਪਤਿਤ ਸਿੱਖ ਤਾਂ ਆਪਣੇ ਇਹ ਕਰਦੇ ਆ ਵੀ ਜਿਵੇਂ ਚਲੋ ਅੰਮ੍ਰਿਤ ਨਹੀਂ ਛਕਿਆ ਹੋਇਆ ਜਾਂ ਕੁਛ ਖਾ ਪੀ ਲੈਂਦੇ ਨੇ, ਇਹਨੇ ਤਾਂ ਬਾ ਕੇ ਜਿਹੜਾ ਵੀ ਕੁਛ ਕੀਤਾ ਉਦੋਂ ਵੀ ਗਾਂਹ ਵੱਧ ਕੇ ਕੀਤਾ ਸੀਗਾ ਹਨਾ।
0: ਤੇ ਫਿਰ ਵੀ ਜਿਹੜੇ ਰਾਜੇ ਮਹਾਰਾਜੇ ਅਜੇ ਵੀ ਬਾਕੀ ਬਚੇ ਹੋਏ ਨੇ, ਚਾਹੇ ਉਹ ਆਪਣੇ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਨੇ, ਉਹਨਾਂ ਦੇ ਵੀ ਦੇਖੋ ਕਿੱਦਾਂ ਗਾਨੇ ਬੰਨੇ ਨੇ, ਸਾਰਾ ਕੁਝ ਕੀਤਾ, ਅੱਜ ਵੀ ਚੱਲਦਾ
1: ਸਾਰਾ। ਉਹ ਤੁਸੀਂ ਦੇਖੋ ਉਹ ਤਾਂ ਸਾਰਾ ਕੁਛ ਹੀ ਕਰਦੇ ਨੇ, ਹੁਣ ਜਿਵੇਂ
0: ਟਿੱਕਾ ਵੀ
1: ਲਾਉਂਦੇ ਆ ਜਿਹੜੇ ਆਹ ਨਾਭੇ ਵਾਲੇ, ਇਹਨਾਂ ਦੀ ਜਿਹੜੀਆਂ ਵਾਈਫ ਨੇ ਉਹ ਕਿਤੇ ਇਹਨਾਂ ਦੇ ਉਹਦੇ ਵਿੱਚੋਂ ਥੋੜੀ ਨੇ।
0: ਚੂੜਾ ਚੜਾਉਣ ਦੀ ਰਸਮ ਵੀ ਕਰਦੇ ਨਾ ਸ਼ਾਇਦ, ਉਹ ਚੂੜਾ ਚੜਾਉਂਦੇ ਆ ਨਦੀ ਨੂੰ।
1: ਨਥ ਨਥ
0: ਨਥ ਹਾਂ ਜੀ, ਨਥ ਬਿਲਕੁਲ ਹੈ ਜੀ।
1: ਆ ਹੁਣ ਅਮਰਿੰਦਰ ਕੀ ਸੀਗਾ ਉਹਨਾਂ ਦਾ, ਉਹ ਜਿਹੜੇ ਇਹਨਾਂ ਦਾ ਜਿਹੜਾ ਭਨੋਈਆ ਲੱਗਦਾ ਭੈਣ ਜਿਹੜੀ ਵਿਆਹੀ ਹੋਈ ਆ, ਕੀ ਆ ਉਹਦਾ ਨਾਂ, ਆਪਣੇ ਅੱਗੇ ਮਿਨਿਸਟਰ ਸੀਗਾ ਉਹ, ਜਦੋਂ ਇੱਕ ਵਾਰ ਘਪਲਾ ਹੋਇਆ ਸੀ ਤਾਂ ਉਹਨੇ ਕੀ ਨਾਂ ਸੀਗਾ ਮੈਨੂੰ ਯਾਦ ਨੀ ਆ ਰਿਹਾ, ਉਹਨਾਂ ਦੀ ਇਹਨਾਂ ਦੀ ਭੈਣ, ਹਾਂਜੀ ਹਾਂਜੀ ਸ਼ਾਇਦ ਹਾਂ ਨਟਵਰ ਸਿੰਘ ਆ ਜਿਹਨਾਂ ਦਾ, ਇਹਨਾਂ ਦੀ ਸਿਸਟਰ ਵਿਆਹੀ ਹੋਈ ਹੈ ਇਹਦੀ ਆਪਣੀ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਦੇ ਨਾਲ। ਤੇ ਇਹਨਾਂ ਦੀ ਜਿੰਨੀਆਂ ਹੁਣ ਜਿਹੜਾ ਮਹਾਰਾਜਾ ਆਇਆ ਹੋਇਆ ਆਹ ਕੀ ਕਹਿੰਦੇ ਨੇ ਨਾਭੇ ਵਾਲੇ,
0: ਹਾਂਜੀ,
1: ਤੇ ਮੁੰਡੇ ਦੇ ਤਾਂ ਬਾਲ ਬੂਲ ਰਖਾ ਤੇ ਉਹ ਸਾਰਾ ਕੁਛ ਕਰਦਾ, ਪੱਗ ਬੰਨ
0: ਜੀ
1: ਦਸਤਾਰ ਨਸ਼ਾਬੰਦੀ ਕਰਦੀਆਂ ਨੇ ਤੇ ਉਹਨਾਂ ਦੀ ਜਿਹੜੀ ਅੱਗੇ ਦੀ ਅੱਗੇ ਜਿਹੜੀ ਇਹਨਾਂ ਦੀਆਂ ਵਾਈਫ ਨੇ ਰਾਣੀਆਂ ਨੇ ਉਹ ਕਿਸੇ ਸਿੱਖੀ ਘਰਾਣੇ ਚੋਂ ਥੋੜੀ ਨੇ ਉਹ ਤਾਂ ਇਹਨਾਂ ਨੇ ਅਮੀਰ ਘਰਾਣਿਆਂ ਚੋਂ ਦੇਖ ਕੇ ਸਾਰੀਆਂ ਵਿਆਹੀਆਂ ਹੋਈਆਂ ਨੇ ਉੱਥੋਂ ਹਨਾ ਤੇ ਫੇਰ ਵੀ ਸਾਡੇ ਅੱਜ ਜਿਵੇਂ ਜਥੇਦਾਰ ਸਾਹਿਬ ਕਹਿੰਦੇ ਸੀਗੇ ਤੁਸੀਂ ਨਿਊਜ਼ ਪੜ੍ਹਦੇ ਸੀਗੇ ਵੀ ਉਹ ਕਹਿੰਦੇ ਸਰਟੀਫਿਕੇਟ ਦਿੱਤਾ ਜਾਵੇ ਉਹ ਜਮ੍ਹਾਂ ਕਰਾਇਆ ਜਾਵੇ ਬਈ

0: ਮਤਲਬ ਕਿ ਇੰਨੀ ਦੇਰ ਆ ਕੇ ਤੁਸੀਂ ਦੇਖੋ ਕਦੋਂ ਸਾਡੇ ਗੁਰੂਆਂ ਨੇ ਜਿਹੜੀ ਵਿਧਵਾ ਵਿਆਹ ਦਾ ਤੇ ਬਈ ਹਾਂ ਉਹ ਵਿਆਹ ਕਰਿਆ ਜਾਵੇ ਉਹਦਾ ਇਹੋ ਜੇ ਸਮਾਜ ਸੁਧਾਰ ਵਾਲੇ ਕੰਮ ਉਹਨਾਂ ਨੇ ਉਦੋਂ ਕੀਤੇ ਸੀਗੇ ਹਨਾ ਕਿੰਨੇ ਸੌ ਸਾਲ ਹੋ ਗਏ ਹੁਣ ਤੱਕ ਸਤੀ ਵਾਲਾ ਇਹ 87 ਨੂੰ 87 23 ਇਹ ਹੋ ਗਏ 20 ਜਾਣੀ ਕਿ 50 ਕੇ ਸਾਲ ਹੋ ਗਏ ਕਿੰਨੇ 50 ਵੀ ਨੀ ਹੋਏ ਹੋਣੇ ਮਸਾਂ 50 ਵੀ ਨੀ ਹੋਏ ਹੈਗੇ ਜਦੋਂ ਇਹ ਲਾਸਟ ਸਤੀ ਆਪਣੇ ਹੋਈ ਸੀ 87 ਚ ਹੋਈ ਸੀਗੀ ਉਹ ਹਾਂਜੀ
1: ਹਰਮਿੰਦਰ
2: ਕੌਰ ਹੁਣੀ ਨੇ ਉਹਨਾਂ ਦੇ ਹਸਬੈਂਡ ਜਿਹੜੇ ਨੇ ਆਪਣੇ ਕੁਵਰ ਨਟਵਰ ਸਿੰਘ ਹੁਣੀ ਹੈ ਜੀ
0: ਹਾਂ ਇਹ ਪਰ ਸਰ ਮੈਨੂੰ ਨਾ ਭੁੱਲ ਜਾਂਦਾ ਹੁਣ ਬਹੁਤ ਜ਼ਿਆਦਾ
2: ਕੋਈ ਗੱਲ ਨਹੀਂ ਏਜ ਦਾ ਫਰਕ ਮੈਨੂੰ ਨਹੀਂ ਚੇਤਾ ਰਹਿੰਦਾ ਜੀ ਤੁਸੀਂ ਗੱਲ ਦੇ ਧੰਨ ਆ
0: ਇਹ ਨਾ ਇੱਕ ਘਪਲਾ ਹੋਇਆ ਸੀਗਾ ਕੋਈ ਬਹੁਤ ਵੱਡਾ ਫਰਾਡ ਹੋਇਆ ਸੀਗਾ
2: ਹਾਂਜੀ
0: ਉਹਦੇ ਚ ਨਟਵਰ ਲਾਲ ਦਾ ਨਾ ਨੌ ਆਇਆ ਸੀਗਾ
2: ਜੀ
0: ਤੇ ਹਨਾ ਪੁਰਾਣੀ ਗੱਲ ਆ ਹੁਣ 20 ਹੋ ਗਏ ਹੋਣਗੇ ਸਾਲ ਇਹ ਮੇਰਾ ਖਿਆਲ ਹੈ ਨਾ 20 ਸਾਲ ਹੋ ਗਏ ਹੋਣਗੇ 18-19 ਸਾਲ ਹੋਣਗੇ ਮੈਨੂੰ ਯਾਦ ਨਹੀਂ ਆਉਂਦਾ ਤੇ ਫੇਰ ਇਹ ਨੇ ਸਟੈਪ ਡਾਊਨ ਕੀਤਾ ਸੀ ਨਟਵਰ ਲਾਲ ਨੇ ਨਾ ਇਹ ਉਦੋਂ ਤੇ ਪਹਿਲਾਂ ਇਹ ਕਾਂਗਰਸ ਦੇ ਵਿੱਚ ਮੋਢੀਆਂ ਦੇ ਵਿੱਚ ਸੀ ਤੇ ਟੌਪ ਉਹਦੇ ਉੱਤੇ ਰਹੇ ਹੋਏ ਸੀਗੇ ਇਹ ਮੇਰਾ ਖਿਆਲ ਜਿਹੜੇ ਮਿਨਿਸਟਰ ਹੁੰਦੇ ਨੇ ਫੋਰਨ ਵਾਲੇ ਕੀ ਕਹਿੰਦੇ ਹੁੰਦੇ ਆ ਡਿਫੈਂਸ ਮਿਨਿਸਟਰ ਜਾਂ ਪਤਾ ਕੀ ਕੁਛ ਇਸ ਤਰ੍ਹਾਂ ਮਿਨਿਸਟਰੀ ਵੀ ਸੀਗੀ ਇਹਨਾਂ ਦੇ ਕੋਲ ਨਾ ਤੇ ਇਹ ਇਹ ਸਾਰੇ ਸਾਰੇ ਸਾਨੂੰ ਦੱਸਣ ਲਈ ਨੇ ਅਸੀਂ ਫੋਲੋ ਕਰਨੀਆਂ ਨੇ ਇਹਨਾਂ ਨੇ ਹਨਾ ਨਾ ਰਾਜੇ ਮਹਾਰਾਜਿਆਂ ਨੇ ਕਰਨੀਆਂ ਨੇ ਤੇ ਨਾ ਨਾ ਇਹਨਾਂ ਨੇ ਕਰਨੀਆਂ ਨੇ ਇਹ ਤਾਂ ਹਨਾ ਖਾਲਸਾ ਰਾਜ ਮੰਗਦੇ ਨੇ ਤਾਂ ਇਹੀ ਖਾਲਸਾ ਰਾਜ ਚਾਹੀਦਾ ਇਹਨਾਂ ਨੂੰ
2: ਹਨਾ
0: ਤੇ ਉਹ ਕਹਿੰਦੇ ਨੇ ਸਾਡਾ ਰਾਜਾ ਮਹਾਰਾਜੇ ਵਰਗਾ ਰਣਜੀਤ ਸਿੰਘ ਵਰਗਾ ਹੋਵੇ ਠੀਕ ਆ ਵਧੀਆ ਬੰਦਾ ਮਤਲਬ ਪਰ ਤੁਸੀਂ ਹਾਂ ਠੀਕ ਆ ਜਨਤਾ ਉਹਦੀ ਬਹੁਤ ਸੁਖੀ ਸੀ ਉਹਨਾਂ ਸਭ ਦੀ ਹੈਲਪ ਹੁੰਦੀ ਸੀ ਰੋਟੀ ਪਾਣੀ ਮਿਲਦਾ ਸੀ ਤੇ ਕਿਸੇ ਨੂੰ ਫਾਂਸੀ ਨੀ ਹੋਈ ਹੈਗੀ ਪਰ ਉਹ ਮਾਰ ਕੁੱਟੀ ਮਤਲਬ ਉਹ ਇੰਨਾ ਹੋਰ ਪੱਤਰਾਂ ਹੀ ਇੰਨਾ ਡਰਿਆ ਕਿ ਉਹਨੂੰ ਕਰਨ ਦਾ ਮਤਲਬ ਫਾਂਸੀ ਦੇਣ ਦਾ ਜ਼ਰੂਰਤ ਹੀ ਨੀ ਪੈਂਦੀ ਸੀਗੀ ਹਨਾ
2: ਬਿਲਕੁਲ
0: ਤੇ ਪਰ ਜੇ ਉਸ ਰਾਜੇ ਨੂੰ ਇਹਨਾਂ ਨੂੰ ਉਹ ਰਾਜਾ ਚਾਹੀਦਾ ਫਿਰ ਇਹ ਜਥੇਦਾਰ ਹੁਣੇ ਕੀ ਕਰਨਗੇ
2: ਨਾਲੇ ਪੈਂਦੀ ਮੈਂ ਪਿਛਲੇ ਦਿਨਾਂ ਚ ਨਾ ਮੰਗੋਲ ਉਹਨਾਂ ਦੇ ਮੰਗੋਲੀਆਂ ਆਪਣੇ ਬਾਰੇ ਸਾਂਝਾ ਕੀਤਾ ਸੀ ਆਰਟੀਕਲ ਤੇ ਚਲੋ ਮੈਨੂੰ ਉਹਨਾਂ ਚੀਜ਼ਾਂ ਦਾ ਥੋੜਾ ਜਿਹਾ ਪੜ੍ਹਨ ਦਾ ਵੀ ਸ਼ੌਂਕ ਹੈ ਕਿਤੇ ਨਾ ਕਿਤੇ ਕੋਈ ਚੀਜ਼ ਹੱਥ ਲੱਗ ਜਾਵੇ ਤਾਂ ਜ਼ਰੂਰ ਪੜ੍ਹੀ ਦੀ ਹੈ ਮੈਂ ਹੈਰਾਨ ਰਹਿ ਗਿਆ ਦੇਖੋ ਚਲੋ ਉਹ ਸਾਖੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਸਾਡੇ ਸਿਖਾਈ ਜਾਂਦੇ ਆ ਜਿੱਦਾਂ ਆਪਾਂ ਗੱਲ ਵੀ ਕਰ ਰਹੇ ਹਾਂ ਕਰੀ ਜਾਂਦੇ ਆ ਲੋਕਾਂ ਦੀ ਮਨ ਦੇ ਵਿੱਚ ਉਹ ਚੀਜ਼ਾਂ ਪਾਈ ਜਾਂਦੇ ਆ ਤੇ ਮੰਗੋਲ ਦੇ ਵਿੱਚ ਉਸ ਸਮੇਂ ਦੇ ਵਿੱਚ ਦੇਖੋ ਕਿ ਉਹ ਫਿਨਲੈਂਡ ਦੀਆਂ ਹੱਦਾਂ ਸਰਹੱਦਾਂ ਤੱਕ ਤੇ ਦੂਸਰਾ ਆਪਣਾ ਉਧਰ ਚਾਈਨਾ ਦੀਆਂ ਸਰਹੱਦਾਂ ਤੱਕ ਜੀ ਤੇ ਉਹਦਾ ਪੂਰਾ ਰਾਜ ਭਾਗ ਸੀਗਾ ਤੇ ਉਹਨੇ ਦੇਖੋ ਉਸ ਸਮੇਂ ਦੇ ਵਿੱਚ ਮੁਹਾਰਤ ਸਮਝੀ ਜਾਂਦੀ ਸੀ ਕਿ ਬਾਜ ਰੱਖਣਾ ਆਪਣੇ ਕੋਲ ਉਹਨੂੰ ਰਾਜਾ ਨੀ ਉਹਨੂੰ ਮਤਲਬ ਕਿ ਉਹ ਰਾਜ ਨੀ ਦਿੱਤਾ ਜਾਂਦਾ ਸੀ ਕਿ ਜੇ ਉਹਨੂੰ ਉਹ ਬਾਜ ਮਤਲਬ ਕਿ ਉਹਦੀ ਕਲਾ ਜਾਂ ਉਹਦੇ ਬਾਰੇ ਉਹ ਪੂਰਾ ਮਤਲਬ
0: ਨਹੀਂ
2: ਹਾਂਜੀ ਤੇ ਸ਼ਾਨ ਮੰਨੀ ਜਾਂਦੀ ਸੀ ਬਾਜ ਰੱਖਣਾ ਜੀ
0: ਸਾਰਾ ਕੁਛ ਚਲਾਈ ਜਾਂਦੇ ਨੇ ਵਧੀਆ ਗੱਲ ਆ ਪਰ ਵਧੀਆ ਬੁੱਕ ਆ ਬਹੁਤ ਸੋਹਣੀ ਬੁੱਕ ਆ ਹਾਂਜੀ ਅੱਜ ਇਹਦੀ ਭੂਮਿਕਾ ਵੀ ਬਹੁਤ ਸੋਹਣੀ ਲੱਗੀ ਆ ਬਹੁਤ ਵਧੀਆ ਲੱਗਿਆ ਸਾਰਾ ਰਿਫਰੈਸ਼ ਹੋ ਜਾਂਦਾ ਹੈ ਹਾਂਜੀ
2: ਥੋੜਾ ਜਿਹਾ ਵੱਖਰਾ ਸਬਜੈਕਟ ਹੋ ਜਾਂਦਾ ਜੀ ਖਬਰਾਂ ਦੇ ਨਾਲ
0: ਹਾਂਜੀ ਬਹੁਤ ਵਧੀਆ ਤੇ ਹਾਂਜੀ ਬਿਲਕੁਲ ਹਾਂਜੀ ਹਿਸਟਰੀ ਤਾਂ ਹੁਣ ਇਹਦੀ ਖੁਸ਼ਵੰਤ ਸਿੰਘ ਦੀ ਵੀ ਲਿਖੀ ਹੋਈ ਬਹੁਤ ਸੋਹਣੀ ਸਿੱਖ ਇਤਿਹਾਸ ਆ ਜਿਹੜਾ
2: ਹਾਂਜੀ
0: ਤੇ ਵਧੀਆ ਗੱਲਾਂ ਨੇ ਇਹ ਸਮਾਂ ਤੇ ਇਹ ਚੀਜ਼ਾਂ ਜਿਹੜੀਆਂ ਨੇ ਜੇ ਸਾਨੂੰ ਅਸੀਂ ਇਹਨਾਂ ਨੂੰ ਯਾਦ ਕਰਦੇ ਰਹਾਂਗੇ ਇਹਨਾਂ ਨੂੰ ਫੇਰ ਕਾਫੀ ਲੋਕੀ ਇਹ ਚੀਜ਼ਾਂ ਨੂੰ ਪੜ੍ਹਨੀਆਂ ਪਰ ਕਿਤਾਬਾਂ ਪੜ੍ਹਨੀਆਂ ਬੜੀਆਂ ਔਖੀਆਂ ਨੇ ਕਿਉਂਕਿ ਕਈ ਵਾਰੀ ਤੁਹਾਨੂੰ ਬਹੁਤ ਜ਼ਿਆਦਾ ਆਪਦੇ ਆਪ ਦੇ ਦਿਮਾਗ ਤੇ ਬੋਝ ਪਾਉਣਾ ਮਤਲਬ ਕੰਸਨਟ੍ਰੇਟ ਕਰਨਾ ਪੈਂਦਾ ਖਿਆਲ ਲਾਉਣਾ ਪੈਂਦਾ
2: ਬਿਲਕੁਲ
0: ਹਾਂਜੀ
2: ਨਾਲੇ ਭੈਣ ਜੀ ਇਹ ਚੀਜ਼ਾਂ ਜਦੋਂ ਪੜਾਂਗੇ ਨਾ ਜੋ ਚਲੋ ਜਿਹਨਾਂ ਵੀ ਲਿਖੀਆਂ ਨੇ ਪਰ ਉਹਦੇ ਵਿੱਚ ਸੱਚਾਈ ਪਤਾ ਲੱਗਦੀ ਹੈ ਕਿ ਕਿੱਥੇ ਕਿੱਥੇ ਕੀ ਕੁਝ ਵਾਪਰਿਆ

0: ਇਹਨੇ ਕੀ ਕੁਝ ਕੀਤਾ ਜੀ?
1: ਹਾਂਜੀ, ਇਹ ਤਾਂ ਹੈ ਉਹ ਦੇਖ ਲੋ, ਜਿਹੜਾ ਜਿਹੜੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ, ਉਹ ਮੰਤਰੀ ਸੀਗੇ, ਭਾਈ ਸੀ ਉਹ, ਕੀ ਸੀ ਉਹਨਾਂ ਨੂੰ, ਫਕੀਰ ਤੇ ਕੀ ਨੂੰ ਭੁੱਲ ਗਿਆ ਉਹਨਾਂ ਦਾ, ਉਹਨਾਂ ਦੇ ਉਹਨਾਂ ਨੇ ਕਿਤਾਬ ਵੀ ਲਿਖਿਆ ਨਾ, ਜਿਹੜੀ ਮੈਂ ਤੁਹਾਨੂੰ ਇੱਕ ਵਾਰ ਬੁੱਕ ਦੀ ਫੋਟੋ ਭੇਜੀ ਸੀ, ਦਾ ਰੀਅਲ ਮਹਾਰਾਜਾ ਰਣਜੀਤ ਸਿੰਘ, ਹਾਂਜੀ, ਉਹਨਾਂ ਦੀ ਦੇਖ ਲੋ ਤੁਸੀਂ, ਉਹ ਫੈਮਿਲੀ ਹੋਈ ਆ ਜਿਹਨਾਂ ਨੇ ਹੁਣ ਆਪਣਾ ਪ੍ਰਾਈਵੇਟ ਮਿਊਜ਼ੀਅਮ ਖੋਲਿਆ ਹੋਇਆ
0: ਜੀ,
1: ਹਨਾ, ਇੱਥੇ ਆਪਣਾ ਲਾਹੌਰ ਦੇ ਵਿੱਚ ਪ੍ਰਾਈਵੇਟ ਆ ਮਿਊਜ਼ੀਅਮ, ਸਰਕਾਰੀ ਨੀ ਹੈਗਾ
0: ਜੀ,
1: ਉੱਥੇ ਉਹਨਾਂ ਨੇ ਸਾਰੀਆਂ ਹੀ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਦੀਆਂ, ਉਹਨਾਂ ਦੇ ਸ਼ਾਲ, ਮਹਾਰਾਣੀ ਜਿੰਦ ਕੌਰ ਦੇ ਤੇ ਹੋਰ ਚੀਜ਼ਾਂ ਹੈਗਾ ਕੁਛ, ਸਾਰਾ ਕੁਛ ਰੱਖਿਆ ਹੋਇਆ, ਸਾਂਭਿਆ ਹੋਇਆ। ਚਲੋ ਠੀਕ ਆ, ਬਹੁਤ ਵਧੀਆ, ਇੱਕ ਗੱਲ ਸਾਂਭਿਆ ਤਾਂ ਹੋਇਆ ਨਾ, ਚਾਹੇ ਪ੍ਰਾਈਵੇਟ ਹੀ ਖੋਲਿਆ ਹੋਇਆ, ਘੱਟੋ ਘੱਟ ਉਹ ਚੀਜ਼ਾਂ ਸਾਂਭੀਆਂ ਤਾਂ ਹੋਈਆਂ ਨੇ। ਸਾਡੇ ਤਾਂ ਹੁਣ ਜਿਹੜਾ ਇਹ ਲਾਇਬ੍ਰੇਰੀ ਸੀਗੀ, ਆਹ ਤੁਸੀਂ ਦੇਖ ਲੋ, ਉਹਦਾ ਹੀ ਨੀ ਪਤਾ ਲੱਗਿਆ ਇਹਨਾਂ ਨੂੰ ਹੁਣ, 85-84 ਤੋਂ 40 ਸਾਲ ਤੋਂ ਵੱਧ ਹੋ ਗਏ ਹੈ, ਤੇ ਜਦਾ ਹੀ ਉਹਨੂੰ ਕੇਸ ਪਾਤਾ ਵੀ ਹਾਂ ਸਾਡੀਆਂ ਚੀਜ਼ਾਂ ਲਾਇਬ੍ਰੇਰੀ ਚੋਂ ਕਿੱਥੇ ਗਈਆਂ, ਉਸ ਦੇ ਵਿੱਚੋਂ ਕੌਣ ਲੈ ਗਿਆ, ਕਿੱਥੇ ਗਈਆਂ, ਇਹਨਾਂ ਦੇ ਤਾਂ ਉਹੀ ਨੀ ਹੁਣ ਤੱਕ ਲੜਾਈ ਲੜ ਹੋਈ, 40 ਸਾਲ ਹੋ ਗਏ, ਗਾਂ ਵੀ ਆਏ ਨਿੰਘ ਜਾਣੇ ਨੇ, ਹਨਾ, ਤੇ ਉਹ ਵਧੀਆ ਵੈਸੇ ਉਹ ਠੀਕ ਆ, ਉਹਨਾਂ ਨੇ ਸਾਂਭਿਆ ਤਾਂ ਹੋਇਆ ਕਦੇ ਵੀ,
0: ਹਾਂਜੀ,
1: ਤੇ ਉਹ ਇਸੇ ਤੋਂ ਹੀ, ਮੈਨੂੰ ਤਾਂ ਲੱਗਦਾ ਨੀ ਹੈਗਾ ਕੋਈ ਆਪਣੇ ਇਸ ਤਰ੍ਹਾਂ ਦਾ ਹੋਊਗਾ ਵੀ, ਜੇ ਆਹ ਗੁਰੂ ਗੋਬਿੰਦ ਸਿੰਘ ਦੀਆਂ ਕਹਿੰਦੇ ਨੇ ਅੱਜ ਮੈਂ ਦਿਖਾ ਦਿਖੂ ਕੇ ਥੋੜਾ ਜਿਹਾ ਉਹਨਾਂ ਨੂੰ ਦੂਰੋਂ ਲੈ ਜਾਂਦੇ ਨੇ, ਲੋਕਾਂ ਨੇੜੇ ਤਾਂ ਆਉਣ ਹੀ ਨੀ ਦਿੰਦੇ ਹੈਗੇ ਉਹ ਚੀਜ਼ਾਂ ਦੇ, ਜੇ ਕੁਛ ਹੈਗਾ ਵੀ ਆ ਗਾਗਰ ਆ ਜਾਂ ਹੋਰ ਕੁਛ ਵੀ, ਹਾਂਜੀ, ਤੇ ਚਲੋ, ਹਾਂਜੀ
0: ਜੀ,
1: ਫਿਰ ਸੁਣਦੇ ਨੇ, ਮਿਲਦੇ ਨੇ,
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਥੈਂਕ ਯੂ,
1: ਸਤਿ ਸ਼੍ਰੀ ਅਕਾਲ,
0: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇੱਕ ਸਾਂਝੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਸਨ, ਦੁਬਾਰ ਤੋਂ ਗੱਲਬਾਤ ਆਪਣੀ ਕਰਕੇ ਗਏ ਨੇ, ਤੇ ਲਓ ਫਿਰ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਦੋਸਤੋ ਰਹਿ ਗਏ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ, ਤੇ ਬਹੁਤ ਸਾਰੇ ਦੋਸਤਾਂ ਨੇ ਸੁਨੇਹੇ ਭੇਜੇ ਅੱਜ। ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰਿਆਂ ਨੂੰ ਜੀ, ਦੋਸਤਾਂ ਨੂੰ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਜੀ, ਤੇ ਆਪਣੇ ਉਸ ਤੋਂ ਬਾਅਦ ਕੁਲਵੰਤ ਸਿੰਘ ਜੀ ਦਾ ਵੀ, ਕੁਲਵੰਤ ਖੰਨਾ ਜੀ ਦਾ ਵੀ ਜ਼ਿਕਰ ਕਰ ਦਿੱਤਾ ਸੀ। ਹਾਂਜੀ, ਮਲੂਕ ਸਿੰਘ ਜੀ ਲਿਖਦੇ ਨੇ, ਸਾਰੇ ਭਰਾਵਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਹਰਵਿੰਦਰ ਜੋਲ ਭੈਣ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਭਾਰਤ ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਾਰੇ ਸਮੂਹਿਕ ਸਮੂਹ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਤੁਹਾਨੂੰ ਵੀ ਅੰਕਲ ਜੀ, ਸਤਿ ਸ਼੍ਰੀ ਅਕਾਲ। ਨਵਦੀਪ ਜੀ ਦਿੱਲੀਓਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਟੂ ਆਲ ਕਹਿੰਦੇ ਨੇ ਜੀ। ਮਾਲ ਸੁਰਿੰਦਰ ਜੀ ਲਿਖਦੇ ਨੇ US ਤੋਂ, ਆਹ ਜਿਹੜੀ ਗੱਲ ਭੈਣ ਜੀ ਨੇ ਪਹਿਲਾਂ ਕਹੀ ਨਾ, ਮੇਰੇ ਹਸਬੈਂਡ ਵੀ ਕਹਿੰਦੇ ਕੱਲ੍ਹ ਕਹਿ ਰਹੇ ਸੀ ਕਿ ਉਹਨਾਂ ਨੂੰ ਜਿਹੜਾ ਸੀ ਉਸਨੂੰ ਰਾਤ ਨੂੰ ਜਿਹੜਾ ਜਥੇਦਾਰ ਬਣਾ ਦਿੱਤਾ ਤੇ ਉਸ ਵੇਲੇ ਕਿਹੜੀ ਮਰਿਆਦਾ ਕਾਇਮ ਰੱਖੀ ਸੀ। ਰਾਜਨ ਸਾਈ ਸਾਹਿਬ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ, ਤੇ ਜੋਲ ਭੈਣ ਜੀ ਕਹਿੰਦੇ ਬਹੁਤ ਵਧੀਆ, ਤੁਸੀਂ ਇਹ ਕਿਤਾਬ ਪੜੋਗੇ ਥੋੜਾ ਹਟ ਕੇ ਵਿਸ਼ਾ ਜਿਸ ਦੇ ਬਾਰੇ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ, ਚੰਗਾ ਹੈ ਜੇ ਇਸ ਤਰ੍ਹਾਂ ਦੇ ਵਿਸ਼ੇ ਦਾ ਜਿਹੜਾ ਸਾਨੂੰ ਪਤਾ ਲੱਗੇ। ਸ਼ੁਕਰੀਆ ਭੈਣ ਜੀ ਐਪਰੀਸ਼ੀਏਟ ਕਰਨ ਦੇ ਲਈ ਜੀ, ਹਰਵਿੰਦਰ ਜੋਲ ਭੈਣ ਜੀ ਨੇ ਐਪਰੀਸ਼ੀਏਟ ਕੀਤਾ ਹੈ ਤੇ ਗੱਲ ਵੀ ਕਰਕੇ ਗਏ ਨੇ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਆਪਣੇ ਰਾਜੀਵ ਕੁਮਾਰ ਬਾਈ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਜੀ ਅਨੂ ਜੀ ਬਾਈ ਜੀ ਸਵਾਗਤ ਹੈ। ਮੁਕੱਦਰ ਸਿੰਘ ਜੀ ਲਿਖਦੇ ਨੇ, ਬਿਲਕੁਲ ਭਾਰਜ ਬਾਈ ਜੀ, ਕਿਸੇ ਨੂੰ ਮਾਂਵਾਦੀ ਤੇ ਕਿਸੇ ਨੂੰ ਮਾਂਸਵਾਦੀ। ਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਫਿਨਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ। ਸੈਣੀ ਸਾਹਿਬ ਕੱਟਰ ਇਮਾਨਦਾਰੀ ਅੱਧ ਅਸਮਾਨ ਦੇ ਵਿੱਚੋਂ ਬੈਗ ਭਰ ਭਰ ਕੇ ਕਹਿੰਦੇ ਡਿੱਗਣ ਲੱਗ ਪਈ ਹੈ ਹੁਣ ਕਹਿੰਦੇ ਜੀ, ਕਿਆ ਬਾਤ ਹੈ ਜੀ। ਲਓ ਦੋਸਤੋ, ਸਾਰਿਆਂ ਦੇ ਦੋਸਤਾਂ ਦੇ ਸੁਨੇਹੇ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਸਾਰੇ ਸਰੋਤਾਂ ਦਾ ਸਤਿਕਾਰਤ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਐਪ ਦੇ ਉੱਤੇ, ਵੈਬਸਾਈਟ ਦੇ, ਫੇਸਬੁੱਕ ਦੇ ਉੱਤੇ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਵੈਬਸਾਈਟ ਤੋਂ ਸੁਣ ਰਹੇ ਹੋ, ਐਪ ਤੋਂ ਸੁਣ ਰਹੇ ਹੋ, ਯੂਟਿਊਬ ਤੋਂ ਸੁਣ ਰਹੇ ਹੋ, ਫੇਸਬੁੱਕ ਤੋਂ ਸੁਣ ਰਹੇ ਹੋ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਸੋਮਵਾਰ ਨੂੰ ਤੁਹਾਡਾ ਮੇਰਾ ਰਾਬਤਾ ਹੋਏਗਾ, ਕੱਲ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਜੀ ਹਾਜ਼ਰ ਹੋਣਗੇ ਪ੍ਰੋਗਰਾਮ 8 ਵਜੇ ਭਾਰਤੀ ਸਮੇਂ ਦੇ ਅਨੁਸਾਰ, ਤੇ 2 ਦਿਨ ਜਿਹੜੇ ਗੱਲਬਾਤ ਕਰਨਗੇ ਮਹਿਫਲ ਮਿੱਤਰਾਂ ਦੇ ਵਿੱਚ, ਤੇ ਸੋਮਵਾਰ ਤੋਂ ਫਿਰ ਤੁਹਾਡਾ ਮੇਰਾ ਰਾਬਤਾ ਬਣੇਗਾ ਦੋਸਤੋ ਫਰਾਈਡੇ ਵਾਲੇ ਦਿਨ ਤੱਕ। ਚਲੋ ਮੈਨੂੰ ਦਿਓ ਆਗਿਆ ਤੇ ਹੈਵ ਏ ਨਾਈਸ ਵੀਕਐਂਡ ਜੀ ਸਭ ਨੂੰ ਤੇ ਮਦਰ ਡੇ ਜਿਹੜਾ ਸੰਡੇ ਨੂੰ ਮਨਾਇਆ ਜਾ ਰਿਹਾ ਇਹਨਾਂ ਮੁਲਕਾਂ ਦੇ ਵਿੱਚ ਸਭ ਨੂੰ ਮਦਰ ਡੇ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਤੇ ਮਿਲਦੇ ਹਾਂ ਫਿਰ ਆਪਾਂ ਸੋਮਵਾਰ ਨੂੰ ਸਤਿ ਸ੍ਰੀ ਅਕਾਲ ਦੋਸਤੋ ਇਸ ਦੇ ਨਾਲ ਜੀ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਤੁਹਾਡੇ ਲਈ ਇਸ ਦਾ ਆਨੰਦ ਲਵੋ ਤੇ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਿਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ

0: Cabinets, LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestfood@gmail.com or call Big Paraj 604-377-1092, British Columbia. Bestfood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Gradiway Suite 436 Renton Washington 98057 washingtonfreightservice.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਗੱਲਾਂ ਬਾਤਾਂ, ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਅਤੇ ਕਿਤਾਬਾਂ ਦੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਅੰਗ ਸੰਗ ਦੇ ਦੌਰਾਨ। ਨਾਵਲ ਕਿਤਾਬ ਪੰਜਾਬ ਦੀ ਅਤੇ ਲੜੀ ਵਾਰਤਾ ਦੇ ਵਿੱਚ ਦੂਸਰਾ ਭਾਗ ਉਹਦਾ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਸਮਾਂ ਅਤੇ ਸਥਿਤੀ 7:00 ਘੜੀਆਂ ਦੇ ਉੱਤੇ 2 ਮਿੰਟ ਦਾ ਸਮਾਂ ਹੈ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:02 ਕੈਲੀਫੋਰਨੀਆ ਦੇ ਵਿੱਚ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:02 ਹੋਏ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:02 ਅਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਅਤੇ ਸਥਿਤੀ ਘੜੀਆਂ ਦੇ ਉੱਤੇ ਸ਼ਾਮ ਦੇ 6:02 ਦਾ ਸਮਾਂ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ 9:33 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਲਓ ਦੋਸਤੋ, ਕਰਦੇ ਹਾਂ ਆਗਾਜ਼ ਫਿਰ ਤੁਹਾਡੇ ਨਾਲ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਹੋਰ ਸਾਰਾ ਸਿਲਸਿਲਾ ਸ਼ੁਰੂ ਕਰਾਂਗੇ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ 15 ਮਈ 2026 ਦਾ ਦਿਹਾੜਾ ਅਤੇ ਫਰਾਈਡੇ ਵਾਲਾ ਦਿਨ ਹੈ। ਸਾਂਝੇ ਪਰਿਵਾਰ ਵਿੱਚ ਵਿਕਾਸ ਕਰਨ ਦੀ ਤਾਂਘ ਹੁੰਦੀ ਹੈ ਜਿਹੜੀ ਸਾਨੂੰ ਆਪਸ ਦੇ ਵਿੱਚ ਅਤੇ ਹੋਰ ਪਰਿਵਾਰਾਂ ਦੇ ਨਾਲ ਜੋੜਦੀ ਹੈ। ਜਦੋਂ ਪਰਿਵਾਰ ਦੇ ਵਿੱਚ ਸਮਝੌਤੇ ਦੀ ਬਿਰਤੀ ਜਾਂ ਵਿਸ਼ਵਾਸ ਹੀ ਨਾ ਰਹੇ ਤਾਂ ਪਰਿਵਾਰ ਫਿਰ ਕਹਿੰਦੇ ਹੈ ਧੜਕ ਜਾਂਦੇ ਨੇ, ਟੁੱਟ ਗਈ ਧੜਕ ਕਰਕੇ ਲਾਈ ਬੇਕਦਰਾਂ ਨਾਲ ਯਾਰੀ। ਅਤੇ ਦੋਸਤੋ, ਅੱਜ ਦੇ ਦਿਨ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜਾ ਕੌਮਾਂਤਰੀ ਪਰਿਵਾਰ ਦਿਵਸ ਵੀ ਹੈ ਉਹਦਾ ਵੀ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਸੰਖੇਪ ਦੇ ਵਿੱਚ। ਪਰ ਉਸ ਤੋਂ ਪਹਿਲਾਂ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਤੁਹਾਡੇ ਨਾਲ ਜ਼ਰੂਰ ਕਰਦੇ ਹਾਂ। 15 ਮਈ 1730 ਦਾ ਸਮਾਂ ਜਦੋਂ ਯਾਦ ਕਰਦੇ ਹਾਂ, ਰੌਬਰਟ ਵਾਲਪੋਲ ਬਰਤਾਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸੀ। 1850 ਦੇ ਵਿੱਚ ਆਜ਼ਾਦੀ ਦੇ ਪਹਿਲੇ ਯੋਧੇ ਭਾਈ ਮਹਿਰਾਜ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਿੰਘਾਪੁਰ ਜੇਲ੍ਹ ਦੇ ਵਿੱਚ ਲਿਜਾਇਆ ਗਿਆ। 1907 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਸੁਖਦੇਵ ਦਾ ਜਿਹੜਾ ਲੁਧਿਆਣੇ ਦੇ ਵਿੱਚ ਜਨਮ ਹੋਇਆ। 1925 ਦੇ ਵਿੱਚ ਅਰਬੀ ਦੇ ਵਿੱਚ ਪਹਿਲਾ ਜਿਹੜਾ ਸੀ ਕਮਿਊਨਿਸਟ ਅਖਬਾਰ ਇਨਸਾਨੀਆਂ ਸ਼ੁਰੂ ਕੀਤਾ ਗਿਆ। 1933 ਦੇ ਵਿੱਚ ਅਮਰੀਕੀ ਸੈਨਟ ਦੇ ਵਿੱਚ ਆਵਾਜ਼ ਉੱਚੀ ਕਰਨ ਲਈ ਪਹਿਲੀ ਵਾਰ ਜਿਹੜਾ ਸੀ ਐਮ ਪਲੀਫੇਅਰ ਦੀ ਜਿਹੜੀ ਵਰਤੋਂ ਹੋਈ ਸੀ। 1954 ਦੇ ਵਿੱਚ ਅੱਜ ਦਾ ਵਿਚਾਰ ਕਾਲਮ ਸ਼ੁਰੂ ਕਰਨ ਵਾਲੇ ਭਾਜੀ ਮੁਖਵਿੰਦਰ ਚੋਹਲਾ ਹੁਣਾਂ ਜੀ ਦਾ ਜਨਮ ਦਿਹਾੜਾ ਵੀ ਹੈ। 1974 ਦੇ ਵਿੱਚ ਐਲੀਸਨ ਗਾਰ ਗਿਰਬਸ ਬਿਨਾਂ ਆਕਸੀਜਨ ਸਿਲੰਡਰ ਦੇ ਐਵਰੈਸਟ ਦੀ ਚੋਟੀ ਦੇ ਉੱਤੇ ਜਿਹੜਾ ਜਾਣ ਵਾਲੀ ਪਹਿਲੀ ਜਿਹੜੀ ਮਹਿਲਾ ਬਣ ਗਈ ਸੀ। 1988 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਰੂਸ ਨੇ 115,000 ਜਿਹੜੀਆਂ ਫੌਜਾਂ ਸੈਨਿਕ ਜਿਹੜੇ ਸਨ ਉਹਨਾਂ ਦੇ ਕੱਢਣੇ ਸ਼ੁਰੂ ਕੀਤੇ ਸੀ। ਅਤੇ ਅੱਜ ਦੇ ਦਿਹਾੜੇ ਦੇ ਉੱਤੇ ਕੌਮਾਂਤਰੀ ਪਰਿਵਾਰ ਦਿਵਸ ਵੀ ਹੈ, ਫੈਮਿਲੀ ਡੇ, ਅਤੇ ਹੁਣ ਮੁਬਾਰਕਬਾਦ ਹੈ ਸਭ ਨੂੰ। ਅਤੇ ਗੱਲ ਕਰਦੇ ਹਾਂ ਸ਼ਹੀਦ ਸੁਖਦੇਵ ਜੀ ਦੀ। ਸ਼ਹੀਦ ਸੁਖਦੇਵ ਜੀ ਦਾ ਜਿਹੜਾ ਜਨਮ ਲੁਧਿਆਣੇ ਦੇ ਨੌਗਰੇ ਮੁਹੱਲੇ ਵਿੱਚ ਲਾਲਾ ਰਾਮ ਲਾਲ ਦੇ ਘਰ ਜਿਹੜਾ ਮਾਤਾ ਰਲੀ ਦੀ ਕੁੱਖੋਂ 15 ਮਈ ਅੱਜ ਦੇ ਦਿਹਾੜੇ ਦੇ ਉੱਤੇ 1907 ਨੂੰ ਹੁੰਦਾ ਹੈ। 1910 ਦੇ ਵਿੱਚ ਪਿਤਾ ਦੀ ਮੌਤ ਹੋ ਜਾਂਦੀ ਹੈ ਅਤੇ ਸੁਖਦੇਵ ਸਨਾਤਨ ਜਿਹੜਾ ਧਰਮ ਹੈ, ਸਨਾਤਨ ਧਰਮ, ਉਹਦੇ ਵਿੱਚ ਜਿਹੜਾ ਸਕੂਲ ਦੇ ਵਿਦਿਆਰਥੀ ਸਨ ਅਤੇ ਸਰਕਾਰੀ ਅਤੇ ਧਾਰਮਿਕ ਸਕੂਲਾਂ ਦੇ ਵਿੱਚ ਭੇਦਭਾਵ ਦੀ ਨੀਤੀ ਤੋਂ ਬੜੇ ਜਿਹੜੇ ਸਨ ਹੈਰਾਨ ਸੀ। ਉਹ ਇਸ ਨੂੰ ਖਤਮ ਕਰਕੇ ਜਾਂ ਕਰਨ ਦੇ ਚਾਹਵਾਨ ਸਨ। ਸ਼ਹੀਦ ਸੁਖਦੇਵ ਜਿਹੜੇ ਸਨ ਪਹਿਲਾਂ ਨੌਜਵਾਨ ਭਾਰਤ ਸਭਾ ਦੇ ਹਿੰਦੁਸਤਾਨੀ ਸਮਾਜਵਾਦੀ ਰਿਪਬਲਿਕਨ ਦੇ ਜਿਹੜਾ ਅਹੁਦੇਦਾਰ ਬਣੇ ਅਤੇ ਉਹ ਫਿਰ ਸ਼ਹੀਦ ਭਗਤ ਸਿੰਘ ਉਹਨਾਂ ਦੇ ਨਾਲ ਰਲ ਕੇ ਧਾਰਮਿਕ ਅੰਧ ਵਿਸ਼ਵਾਸਾਂ, ਸੋਚ ਦੀ ਖੜੋਤ ਅਤੇ ਊਚ ਨੀਚ ਦੇ ਝੰਝਟ ਤੋਂ ਜਿਹੜਾ ਦਿਮਾਗਾਂ ਨੂੰ ਮੁਕਤ ਕਰਕੇ ਸਮਾਜਵਾਦੀ ਸਮਾਜ ਦੀ ਜਿਹੜੀ ਨੀਂਹ ਰੱਖਣ ਚਾਹੁੰਦੇ ਸਨ। 1925 ਦੇ ਵਿੱਚ ਕੋਕਰੀ ਕਾਂਡ ਹੁੰਦਾ ਹੈ ਅਤੇ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਸਾਥੀਆਂ ਦੀ ਗ੍ਰਿਫਤਾਰੀ, ਉਪਰੰਤ ਪਾਰਟੀ ਨੂੰ ਨਵਾਂ ਸੰਗਠਿਤ ਰੂਪ ਦੇਣ ਦੀ ਜ਼ਿੰਮੇਵਾਰੀ ਆ ਪਈ। 1922 ਦੇ ਵਿੱਚ ਲਾਲਾ ਲਾਜਪਤ ਰਾਏ ਵੱਲੋਂ ਨਾ ਮਿਲਵਰਤਨ ਜਿਹੜਾ ਲਹਿਰ ਸਮੇਂ ਹਿੰਦੂ ਮਹਾਂਸਭਾ ਦੇ ਵਿੱਚ ਚੋਣਾਂ ਲੜਨ ਦਾ ਸ਼ਹੀਦ ਭਗਤ ਸਿੰਘ ਦੇ ਨਾਲ ਰਲ ਕੇ ਸਖ਼ਤ ਵਿਰੋਧ ਕੀਤਾ ਕਿਉਂਕਿ ਸਾਂਝੇ ਲੀਡਰ ਤੋਂ ਫਿਰਕੂ ਬਣ ਰਹੇ ਸਨ। ਸਾਂਡਰਸ ਦੇ ਕਤਲ ਸਮੇਂ ਸੁਖਦੇਵ ਹੁਣਾਂ ਨੇ ਜਥੇਬੰਦਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਦੁਰਗਾ ਭਾਬੀ ਅਤੇ 3 ਸਾਲ ਬੱਚੇ ਦੇ ਨਾਲ ਭਗਤ ਸਿੰਘ ਨੂੰ ਕਲਕੱਤੇ ਭੇਜਣ ਦੇ ਵਿੱਚ ਸਫਲ ਹੋਏ। ਅਸੈਂਬਲੀ ਕਾਂਡ ਸਮੇਂ ਉਹਨਾਂ ਲਿਖਿਆ ਸੀ, ਮੇਰੀ ਪਿਆਰੀ ਸਭ ਤੋਂ ਚੀਜ਼ ਨੂੰ ਕੁਰਬਾਨ ਕਰਨ ਦੇ ਨਾਲ ਮੇਰੇ 'ਤੇ ਭਾਰੀ ਨਿਰਾਸ਼ਾ ਛਾਈ ਹੈ। ਮਨ ਉਦਾਸ ਰਹਿੰਦਾ ਹੈ ਪਰ ਵਕਤ ਪੈਣ ਦੇ ਉੱਤੇ ਨਿੱਜੀ ਚੀਜ਼ਾਂ ਨੂੰ ਕੁਰਬਾਨੀ ਹੀ ਤਾਂ ਅਸਲ ਕੁਰਬਾਨੀ ਹੁੰਦੀ ਹੈ ਕਹਿੰਦੇ। ਭਗਤ ਸਿੰਘ ਨੇ ਠੀਕ ਕਿਹਾ ਸੀ ਕਿ ਇਹਦੇ ਬਾਰੇ 15 ਅਪ੍ਰੈਲ 1929 ਨੂੰ ਸੁਖਦੇਵ ਹੁਣਾਂ ਨੂੰ ਲਾਹੌਰ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਭਗਤ ਸਿੰਘ ਅਤੇ ਸੁਖਦੇਵ ਵਿਚਕਾਰ ਅਥਾਂ ਪਿਆਰ ਸੀ। 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਫਾਂਸੀ ਦਾ ਜਿਹੜਾ ਰੱਸਾ ਚੁੰਮ ਗਏ। ਇਹ ਸਨ ਦੋਸਤੋ ਸਾਡੇ ਯੋਧੇ ਜਿਹੜੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਅਤੇ ਇਸੇ ਤਰ੍ਹਾਂ ਸ਼ਮੀ ਜੀ ਲਿਖਦੇ ਨੇ, ਟੀਮ ਲਿਖ ਰਹੀ ਹੈ ਦੁਆਬਾ ਰੇਡੀਓ ਦੀ, ਸਤਿ ਸ਼੍ਰੀ ਅਕਾਲ ਜੀ। ਅਤੇ ਨਾਲ ਦੀ ਨਾਲ ਕਹਿੰਦੇ ਪਰਿਵਾਰ ਦਿਵਸ ਜਿਹੜਾ ਅਤੇ ਹਾਰਦਿਕ ਜਿਹੜਾ ਸ਼ੁਭਕਾਮਨਾਵਾਂ ਸਭ ਨੂੰ ਜੀ, ਸ਼ੁਕਰੀਆ ਜੀ, ਧੰਨਵਾਦ ਹੈ ਜੀ। ਅਤੇ ਦੁਆਬਾ ਰੇਡੀਓ ਵੀ ਆਪਣਾ ਇੱਕ ਛੋਟਾ ਜਿਹਾ ਪਰਿਵਾਰ ਹੀ ਹੈ। ਕੌਮਾਂਤਰੀ ਪਰਿਵਾਰ ਦਿਵਸ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਨੇ ਹਰ ਸਾਲ 15 ਮਈ ਨੂੰ ਅੱਜ ਦੇ ਦਿਹਾੜੇ ਦੇ ਉੱਤੇ ਪਰਿਵਾਰ ਦਿਵਸ ਮਨਾਇਆ ਜਾਂਦਾ ਹੈ। ਪਰਿਵਾਰ ਦੇ ਹਰ ਮੈਂਬਰ ਦੀ ਜ਼ਿੰਮੇਵਾਰੀ ਹੈ ਕਿ ਹਰ ਮੈਂਬਰ ਦਾ ਪੂਰਾ ਧਿਆਨ ਰੱਖੇ। ਸਾਡਾ ਨੈਤਿਕ ਫਰਜ਼ ਵੀ ਹੈ ਕਿ ਘਰ ਦੇ ਹਰ ਮੈਂਬਰ ਨੂੰ ਸਹੀ ਸੇਧ ਦਿੱਤੀ ਜਾਵੇ। ਘਰ ਦੇ ਵਿੱਚ ਹਰੇਕ ਮੈਂਬਰ ਦਾ ਆਪਣਾ ਸਥਾਨ ਹੈ, ਹਰੇਕ ਦੀ ਜ਼ਿੰਮੇਵਾਰੀ, ਅਧਿਕਾਰ ਅਤੇ ਕਰਤੱਵ ਜਿਹੜੇ ਹੁੰਦੇ ਨੇ। ਇੱਥੇ ਹੀ ਜਿਹੜਾ ਸਾਡੇ ਤਿਆਗ, ਕੁਰਬਾਨੀ ਅਤੇ ਹਮਦਰਦੀ ਜਿਹੇ ਗੁਣ ਉਪਜਦੇ ਨੇ। ਜੇ ਹਰੇਕ ਨੂੰ ਹਰੇਕ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇ ਤਾਂ ਅਨੁਮਾਨ ਲਾਉਣਾ ਔਖਾ ਨਹੀਂ ਹੋਵੇਗਾ ਕਿ ਜੀਵਨ ਕਿਹੋ ਜਿਹਾ ਹੋਵੇਗਾ। ਜਿਨ੍ਹਾਂ ਘਰਾਂ ਦੇ ਵਿੱਚ ਸਾਰੇ ਰਲ ਮਿਲ ਕੇ ਜਿਹੜਾ ਭੋਜਨ ਖਾਂਦੇ ਨੇ ਉਹਨਾਂ ਸਾਰਿਆਂ ਦੀ ਸਿਹਤ ਠੀਕ ਰਹਿੰਦੀ ਹੈ। ਇਕੱਠਿਆਂ ਖਾਧੀ ਜਾਣ ਵਾਲੀ ਖੁਰਾਕ ਭਾਵੇਂ ਕਿਤਨੀ ਵੀ ਪੌਸ਼ਟਿਕ ਹੋਵੇ, ਇਸ ਦੇ ਮੁਕਾਬਲੇ ਇਕੱਠੀ ਖਾਧੀ ਹੋਈ ਜਾਣ ਵਾਲੀ ਖੁਰਾਕ ਜਿਹੜੀ ਹੈ ਪ੍ਰੇਮ ਦਇਆ ਵਾਲੀ ਵੱਡੀ ਗੁਣਕਾਰੀ ਹੁੰਦੀ ਹੈ। ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਘਰੋਂ ਬਾਹਰ ਰਹਿ ਕੇ ਮਨ ਮਰਜ਼ੀ ਕਰਾਂ। ਘਰ ਦੇ ਮੈਂਬਰਾਂ ਦੇ ਨਾਲ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ। ਇਸ ਦਿਵਸ ਦੇ ਉੱਤੇ ਆਪਣੇ ਪਰਿਵਾਰ ਦੇ ਪ੍ਰਤੀ ਵਧੀਆ ਸੋਚ ਉਸਾਰਨੀ ਚਾਹੀਦੀ ਹੈ। ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਨਵੇਂ ਮਾਹੌਲ ਦੀ ਸਿਰਜਣਾ ਕਰਨੀ ਚਾਹੀਦੀ ਹੈ। ਪਰ ਅੱਜ ਕੱਲ੍ਹ ਮੋਬਾਈਲ ਫੋਨ ਵੀ ਸਾਂਝੇ ਪਰਿਵਾਰ ਨੂੰ ਕਹਿੰਦੇ ਆ ਤੋੜ ਰਹੇ ਨੇ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਖਾਸ ਪਰਿਵਾਰ ਦਿਵਸ ਦੇ ਉੱਤੇ। ਅਤੇ ਕੌਮਾਂਤਰੀ ਪਰਿਵਾਰ ਦਿਵਸ ਹੈ, ਸਭ ਨੂੰ ਮੁਬਾਰਕਬਾਦ ਹੈ। ਅਤੇ ਸ਼ਹੀਦ ਸੁਖਦੇਵ ਜੀ ਦਾ ਅੱਜ ਜਨਮ ਦਿਹਾੜਾ, ਉਹਨਾਂ ਨੂੰ ਆਪਾਂ ਯਾਦ ਕੀਤਾ ਹੈ। ਅਤੇ ਹੋਰ ਗੱਲਾਂ ਬਾਤਾਂ ਅੱਗੇ ਜਾ ਕੇ ਆਪਾਂ ਕਰਦੇ ਹਾਂ, ਰਿਸ਼ਤੇ ਦੀਆਂ ਖਬਰਾਂ ਦੀ ਬਾਤ ਪਾਉਂਦੇ ਹਾਂ, ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਬਣੇ ਨੇ ਉਹਨਾਂ ਦਾ ਵੀ ਜ਼ਿਕਰ ਨਾਲ ਦੀ ਨਾਲ ਕਰਦੇ ਹਾਂ। ਸਟੂਡੀਓ ਦਾ ਨੰਬਰ +358 44 976 1962 ਹੈ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, 15-20 ਮਿੰਟ ਤੱਕ ਖੋਲ੍ਹ ਦਿੱਤੀਆਂ ਜਾਣਗੀਆਂ, ਉਹਦੇ ਵਿੱਚ ਆਪਣੀ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ। ਅਤੇ ਅੱਜ ਦੋਸਤ ਸੋਚ ਰਹੇ ਹੋਣੇ ਪਤਾ ਨਹੀਂ ਜਲਦੀ ਆ ਗਿਆ ਅੱਜ, ਹੈ ਨਾ ਜੀ। ਹਾਂਜੀ, ਪੂਰੇ ਟਾਈਮ ਦੇ ਉੱਤੇ ਐਗਜੈਕਟਲੀ ਤਾਂ ਸ਼ੁਰੂ ਕਰਨ ਦੀ ਅੱਜ ਕੋਸ਼ਿਸ਼ ਸੀ, ਅਤੇ ਅੱਗੇ ਤੋਂ ਵੀ ਕੋਸ਼ਿਸ਼ ਰਹੇਗੀ ਕਿ ਆਪਾਂ ਪੂਰੇ ਟਾਈਮ ਦੇ ਉੱਤੇ ਜਿਹੜਾ ਸ਼ੁਰੂਆਤ ਕਰਦਿਆਂ ਕਰੀਏ। 8-10 ਮਿੰਟ ਉੱਪਰ ਲੱਗ ਜਾਂਦੇ ਆ ਸ਼ੁਰੂ ਕਰਦਿਆਂ ਕਰਦਿਆਂ ਨੂੰ, ਪਰ ਕੋਸ਼ਿਸ਼ ਰਹੇਗੀ ਹੁਣ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਆਪਾਂ ਇਸ ਨੂੰ ਐਗਜੈਕਟਲੀ ਸਮੇਂ ਦੇ ਉੱਤੇ ਤਿਆਰ ਜਾਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਲਈ ਜਾਵੇ। ਅਤੇ ਲਓ ਦੋਸਤੋ, ਅੱਜ ਦੇ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਪੰਜਾਬ ਤੋਂ ਲੈ ਕੇ ਅਮਰੀਕਾ ਦੀ ਧਰਤੀ ਤੱਕ। ਘਿਰ ਗਏ ਨੇ ਗਿਆਨੀ ਹਰਪ੍ਰੀਤ ਸਿੰਘ, ਬੋਲ ਗਏ ਨੇ ਸੱਚ, ਦੇਖਦੇ ਹਾਂ ਅੱਗੇ ਕੀ ਕੁਝ ਵਾਪਰਦਾ ਹੈ। ਬੇਅਦਬੀ ਕਾਨੂੰਨ ਦੇ ਉੱਤੇ ਪੰਥਕ ਇਕੱਠ ਦਾ ਜਿਹੜਾ ਵਿਚਾਰ ਚੱਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਣ ਦੀ ਸੰਭਾਵਨਾ ਹੋਵੇਗੀ। ਇਸੇ ਤਰ੍ਹਾਂ ਫਾਰਮਰ ਜਿਹੜਾ ਹੋ ਰਿਹਾ ਜੀ, ਚੰਡੀਗੜ੍ਹ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ, ਬ੍ਰਿਕਸ ਦੇ ਵਿੱਚ ਨਵੀਆਂ ਅਪਡੇਟ ਨੇ, ਟਰੰਪ ਅਤੇ ਜਿਨਪਿੰਗ ਦੇ ਵਿੱਚ ਗੱਲਬਾਤ 'ਚ ਸੌਦੇਬਾਜ਼ੀ ਜਿਹੜੀ ਹੋਈ ਹੈ, ਮੋਦੀ ਅਤੇ UAE ਜਿਹੜਾ ਹੈ ਉਹ ਆਪਣੇ ਭਾਰਤ ਅਤੇ UAE ਜਿਹੜਾ ਉਹ ਆਪਣੇ ਸੌਦੇਬਾਜ਼ੀ ਗੈਸ ਵਗੈਰਾ ਦੀ ਕਰ ਰਹੇ ਨੇ। ਅਤੇ ਲੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਦੇ ਅੰਦਰੂਨੀ ਟਕਰਾਅ ਦਾ ਜਿਹੜਾ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ। 227 ਚੋਣਾਂ ਦੀ ਤਿਆਰੀ ਅਤੇ ਗੱਠਜੋੜ ਦੀ ਚਰਚਾ ਜਿਹੜੀ ਗਰਮ ਹੈ। ਦੂਜੇ ਪਾਸੇ ਕਿਸਾਨ ਲਗਾਤਾਰ ਧਰਨਿਆਂ ਰਾਹੀਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸੰਘਰਸ਼ ਕਰ ਰਹੇ ਹੈ, ਪਰ ਮੁੱਖ ਸਿਆਸਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਗਾਇਬ ਦਿਖ ਰਹੀ ਹੈ। ਬੇਅਦਬੀ ਕਾਨੂੰਨ ਦੇ ਵਿੱਚ ਉਹਦੇ ਖਿਲਾਫ ਪੰਥਕ ਇਕੱਠ ਦਾ ਜਿਹੜਾ ਵਿਚਾਰ ਚੱਲ ਰਿਹਾ, ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਪੰਥਕ ਇਕੱਠ ਬੁਲਾ ਲਿਆ ਜਾਵੇ। ਚੰਡੀਗੜ੍ਹ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਅਤੇ ਇਸੇ ਤਰ੍ਹਾਂ ਵਿਜੀਲੈਂਸ CBI ਮਾਮਲੇ ਚੱਲ ਰਹੇ ਹੈ, ਅਤੇ ਉਹਦੇ ਵਿੱਚ ਕੇਜਰੀਵਾਲ ਕੇਸ ਅਤੇ ਟ੍ਰਿਬਿਊਨ ਚੌਂਕ ਜਿਹੜਾ ਚੰਡੀਗੜ੍ਹ ਦੇ ਵਿੱਚ ਫਲਾਈਓਵਰ ਉਹਦਾ ਵਿਵਾਦ ਅਤੇ ਕੋਰਟ ਦੇ ਕੁਝ ਉਹਦੇ ਬਾਰੇ ਫੈਸਲੇ ਨੇ। ਅੰਤਰਰਾਸ਼ਟਰੀ ਮੰਚ ਦੇ ਉੱਤੇ ਦੇਖਿਆ ਜਾਵੇ ਤਾਂ ਟਰੰਪ ਅਤੇ ਜਿਨਪਿੰਗ ਉਹਨਾਂ ਦੀ ਮੁਲਾਕਾਤ, ਅਤੇ ਪੂਰਾ ਉਹਨਾਂ ਨੇ ਕੋਈ ਸਿਰ ਨਹੀਂ ਝੁਕਾਇਆ, ਕੋਈ ਕਿਤੇ ਹਿੱਲੇ ਜੁੱਲੇ ਨਹੀਂ। ਇੱਕ ਅਣਖ ਵੀ ਕੋਈ ਚੀਜ਼ ਹੁੰਦੀ ਹੈ, ਚਾਹੇ ਕਿੱਡਾ ਵੀ ਬੰਦਾ ਆਇਆ ਹੋਵੇ, ਪਰ ਸਾਡੇ ਵਾਲੇ ਆ ਝੁੱਕ ਝੁੱਕ ਸਲਾਮ ਕਰਦੇ ਆ। ਦੂਸਰੇ ਪਾਸੇ ਇੰਡੀਆ ਅਤੇ UAE ਜਿਹੜਾ ਗੈਸ ਸਮਝੌਤੇ ਹੋਏ ਨੇ, ਅਤੇ ਨਿਤਿਨ ਯਾਹੂ ਜਿਹੜੇ ਨੇ ਇਜ਼ਰਾਈਲੀ, ਉਹਨਾਂ ਨੇ ਗੁਪਤ ਮੀਟਿੰਗ ਅਤੇ ਮੱਧ ਪੂਰਬ ਦੇ ਤਾਜ਼ਾ ਹਾਲਾਤਾਂ ਦੇ ਉੱਤੇ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਛੈਲੀ ਜੀ ਦੇ ਬਹੁਤ ਸਾਰੇ ਸੁਨੇਹੇ ਆ ਰਹੇ ਨੇ। ਭਾਰਤ ਜੀ, ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਆਵਾਜ਼ ਟਣਾ ਟਣ ਹੈ ਜੀ, ਅਤੇ ਜੋ ਆਪਣੇ ਮਾਲ ਭੈਣ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ US ਤੋਂ। ਛੈਲੀ ਜੀ ਕਹਿੰਦੇ ਸਮਾਂ ਗ੍ਰੇਟ ਜੀ, ਅਤੇ ਅੱਗੇ ਲਿਖਦੇ ਨੇ ਕਿ ਅਸੀਂ ਕਿਸਾਨ ਆਗੂ ਆਪਣੇ ਆਪ ਨੂੰ ਕਿਉਂ ਵੱਡਾ ਸਮਝਦੇ ਹਾਂ, ਜਦੋਂ ਕਿ ਅਸੀਂ ਵੀ ਆਪਣੇ ਲੋਕਾਂ ਦੇ ਨਾਲ ਹੀ ਵੱਡੇ ਹਾਂ। ਬਹੁਤ ਵੱਡਾ ਭਰਮ ਸਾਡੇ ਕਿਸਾਨ ਆਗੂਆਂ ਨੂੰ ਕਹਿੰਦੇ ਜੀ। ਅਤੇ ਜ਼ਰੂਰ ਜੀ ਸ਼ੈਲੀ ਜੀ, ਤੁਹਾਡੀ ਵੀ ਉਡੀਕ ਰਹੇਗੀ, ਵਿਚਾਰ ਜ਼ਰੂਰ ਦੇਣਾ ਆਪਣੀਆਂ ਜੋ ਵੀ ਗੱਲਾਂ ਬਾਤਾਂ ਤੁਹਾਡੇ ਮਨ ਦੇ ਵਿੱਚ ਨੇ। ਅਤੇ ਉਸ ਤੋਂ ਪਹਿਲਾਂ ਆਪਾਂ ਚਲੋ ਫਿਰ ਚੱਲਦੇ ਹਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ, ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਚਰਚਾ ਵੀ ਛੇੜਾਂਗੇ, ਅਤੇ ਨਾਲ ਦੀ ਨਾਲ ਕਿਤਾਬ ਪੰਜਾਬ ਦਾ ਜ਼ਿਕਰ ਕਰਨਾ ਹੈ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵਧਾਂਗੇ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਟ੍ਰਿਬਿਊਨ ਚੌਂਕ ਜਿਹੜਾ ਉਹਦਾ ਰੋਲਾ ਰੱਪਾ ਪੈ ਰਿਹਾ ਉਹਦੇ ਉੱਤੇ ਫਲਾਈਓਵਰ ਦਾ, ਨੂੰ ਹਾਈ ਕੋਰਟ ਦੀ ਬ੍ਰੇਕ ਲੱਗੀ ਹੈ, ਅਤੇ ਰੁੱਖਾਂ ਦੀ ਕਟਾਈ ਦੇ ਉੱਤੇ ਲਗਾ ਦਿੱਤੀ ਹੈ ਰੋਕ, ਪ੍ਰੋਜੈਕਟ ਦਾ ਕੰਮ ਜਿਹੜਾ ਫਿਲਹਾਲ ਠੱਪ ਦੱਸਿਆ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਟ੍ਰਿਬਿਊਨ ਚੌਂਕ ਫਲਾਈਓਵਰ ਪ੍ਰੋਜੈਕਟ ਦੇ ਲਈ ਰੁੱਖਾਂ ਦੀ ਕਟਾਈ ਦੇ ਉੱਤੇ ਰੋਕ ਲਾਤੀ ਹੈ, ਜਿਸ ਦੇ ਨਾਲ ਇਸ ਪ੍ਰਕਿਰਿਆ ਨੂੰ ਅਸਲ ਦੇ ਵਿੱਚ ਠੱਪ ਕਰ ਦਿੱਤਾ ਗਿਆ। ਸ਼ੁਰੂਆਤ ਦੇ ਵਿੱਚ ਚੀਫ ਜਸਟਿਸ ਸ਼ੀਲ ਨਾਗੂ ਦੇ ਅਤੇ ਜਸਟਿਸ ਸੰਜੀਵ ਬੇਰੀ ਦੇ ਡਿਵੀਜ਼ਨ ਬੈਂਚ ਨੇ ਦੇਖਿਆ ਕਿ ਮਾਮਲੇ ਦੀ ਪਹਿਲਾਂ ਹੀ ਜਿਹੜੀ ਸੁਣਵਾਈ ਹੋ ਚੁੱਕੀ ਹੈ, ਅਤੇ ਜਲਦੀ ਹੀ ਕਿਸੇ ਤਰੀਕ ਦੇ ਉੱਤੇ ਅੰਤਿਮ ਫੈਸਲਾ ਹੋਣ ਦੀ ਸੰਭਾਵਨਾ ਹੈ। ਬੈਂਚ ਨੇ ਜੋਰ ਦੇ ਕੇ ਕਿਹਾ ਕਿ ਅਜਿਹੀ ਸਥਿਤੀ ਦੇ ਵਿੱਚ ਇਹ ਉਚਿਤ ਹੋਵੇਗਾ ਕਿ UT ਪ੍ਰਸ਼ਾਸਨ ਅਤੇ ਹੋਰ ਜਵਾਬਦੇਹ ਧਿਰਾਂ ਨੂੰ ਟ੍ਰਿਬਿਊਨ ਚੌਂਕ ਦੇ ਨੇੜੇ ਤੇੜੇ ਕਿਸੇ ਵੀ ਅੰਬ ਦੇ ਰੁੱਖ ਜਾਂ ਕਿਸੇ ਹੋਰ ਰੁੱਖ ਨੂੰ ਕੱਟਣ ਜਾਂ ਛਾਂਟਣ ਤੋਂ ਰੋਕਿਆ ਜਾਵੇ। ਅਦਾਲਤ ਨੇ ਉਸ ਸਮੇਂ ਜਿਹੜਾ ਹੁਕਮ ਦੇ ਅਸਥਾਈ ਸੁਭਾਅ ਦਾ ਜਿਹੜਾ ਹਵਾਲਾ ਦਿੰਦੇ ਹੋਏ ਕਹਿ ਦਿੱਤਾ ਕਿ ਅੰਤਰਮ ਨਿਰਦੇਸ਼ ਹਾਲਾਂਕਿ ਪਟੀਸ਼ਨ ਦੇ ਅੰਤਮ ਨਤੀਜੇ ਦੇ ਅਧੀਨ ਰਹਿਣਗੇ, ਇਹ ਹੁਕਮ ਟ੍ਰਿਬਿਊਨ ਚੌਂਕ ਵਿਖੇ ਪ੍ਰਸਤਾਵਿਤ ਫਲਾਈਓਵਰ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਦੇ ਉੱਤੇ ਆਇਆ, ਜਿਸ ਦੇ ਵਿੱਚ ਇਤਰਾਜ਼ ਜਿਤਾਇਆ ਗਿਆ ਸੀ ਕਿ ਇਹ ਪ੍ਰੋਜੈਕਟ ਸ਼ਹਿਰ ਦੇ ਵਿਰਾਸਤੀ ਚਰਿੱਤਰ ਅਤੇ ਯੋਜਨਾਬੰਦੀ ਦੇ ਢਾਂਚੇ ਦੀ ਉਲੰਘਣਾ ਕਰਦਾ ਹੈ। ਸੁਣਵਾਈ ਦੇ ਦੌਰਾਨ ਪਟੀਸ਼ਨਰਾਂ ਨੇ ਜਿਹੜਾ ਉਹਨਾਂ ਦੇ ਵਕੀਲ ਐਡਵੋਕੇਟ ਤਨੂ ਬੇਦੀ ਨੇ ਜਿਹੜਾ ਦਲੀਲ ਦਿੱਤੀ ਹੈ ਕਿ ਪ੍ਰਸਤਾਵਿਤ ਫਲਾਈਓਵਰ ਜਿਹੜਾ ਚੰਡੀਗੜ੍ਹ ਦੇ ਮਾਸਟਰ ਪਲਾਨ ਦੇ ਉੱਤੇ ਉਲਟ ਹੈ ਤੇ ਇਹ ਸ਼ਹਿਰ ਦੇ ਸ਼ਹਿਰੀ ਡਿਜ਼ਾਈਨ, ਗ੍ਰੀਨ ਬੈਲਟਾਂ ਅਤੇ ਪੈਦਲ ਚੱਲਣ ਵਾਲਿਆਂ ਦੇ ਅਨੁਕੂਲ ਚਰਿੱਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਮਾਸਟਰ ਪਲਾਨ 2031 ਦਾ ਹਵਾਲਾ ਦਿੰਦੇ ਹੋਏ ਪਟੀਸ਼ਨਰ ਦੇ ਵਕੀਲ ਨੇ ਕਿਹਾ ਸੀਗਾ ਕਿ ਚੰਡੀਗੜ੍ਹ ਨੂੰ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਦੇ ਅਨੁਕੂਲ ਸ਼ਹਿਰ ਦੇ ਵਜੋਂ ਯੋਜਨਾਬੰਦ ਕੀਤਾ ਗਿਆ ਸੀ ਅਤੇ ਫਲਾਈਓਵਰ ਸ਼ਹਿਰ ਦੇ ਦ੍ਰਿਸ਼ ਅਤੇ ਗੈਰ ਮੋਟਰ ਰਾਈਜ਼ਡ ਜਿਹੜੇ ਨੇ ਹਵਾਜਾਈ ਨੂੰ ਜਿਹੜਾ ਪ੍ਰਭਾਵਿਤ ਕਰਦੇ ਨੇ। ਦੂਸਰੇ ਪਾਸੇ ਚੰਡੀਗੜ੍ਹ ਫਾਰਮਰ ਪ੍ਰੋਟੈਸਟ, ਪੁਲਿਸ ਬੈਰੀਕੇਡ ਤੋੜ ਰਹੇ ਕਿਸਾਨਾਂ 'ਤੇ ਲਾਠੀਚਾਰਜ ਹੋਇਆ ਅਤੇ ਪਾਣੀ ਦੀ ਬੁਛਾੜ ਹੋਈ ਹੈ, ਅਥਰੂ ਗੈਸ ਦੇ ਗੋਲੇ ਚੱਲੇ ਨੇ, ਵਰਤੇ ਗਏ ਨੇ। ਪੰਜਾਬ ਸਰਹੱਦ ਦੇ ਉੱਤੇ ਅੱਜ ਉਸ ਵੇਲੇ ਸਥਿਤੀ ਬੇਹੱਦ ਤਣਾਅਪੂਰਨ ਬਣੀ ਹੈ ਸਵੇਰੇ ਜਦੋਂ ਸੰਯੁਕਤ ਕਿਸਾਨ ਮੋਰਚਾ SKM ਦੀ ਅਗਵਾਈ ਹੇਠ ਰਾਜਪਾਲ ਭਵਨ ਵੱਲ ਕੂਚ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਸਰਹੱਦ ਦੇ ਉੱਤੇ ਹੀ ਰੋਕ ਲਿਆ। ਇਸ ਦੇ ਦੌਰਾਨ ਜਦੋਂ ਕਿਸਾਨਾਂ ਨੇ ਅੱਗੇ ਵਧਣ ਦੇ ਲਈ ਲਗਾਏ ਗਏ ਭਾਰੀ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਖਿੰਡਾਉਣ ਦੀ ਲਈ ਜਿਹੜਾ ਹਲਕਾ ਲਾਠੀਚਾਰਜ ਕੀਤਾ ਅਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ। ਪੁਲਿਸ ਦੀ ਇਸ ਸਖ਼ਤ ਕਾਰਵਾਈ ਦੇ ਕਾਰਨ ਕਈ ਕਿਸਾਨਾਂ ਦੇ ਜ਼ਖਮੀ ਜਿਹੜਾ ਹੋਣ ਦੀ ਖ਼ਬਰ ਹੈ। ਵੱਖ ਵੱਖ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਅੱਜ ਪੰਜਾਬ ਜਾਂ ਚੰਡੀਗੜ੍ਹ ਸਥਿਤ ਰਾਜਪਾਲ ਭਵਨ ਦਾ ਘਿਰਾਓ ਜਿਹੜਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਵੱਡੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ, ਟਰਾਲੀਆਂ ਅਤੇ ਗੱਡੀਆਂ ਰਾਹੀਂ ਚੰਡੀਗੜ੍ਹ ਵੱਲ ਵੱਧ ਰਹੇ ਸਨ, ਪਰ ਚੰਡੀਗੜ੍ਹ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਕਿਸਾਨਾਂ ਨੂੰ ਸ਼ਹਿਰ ਦੀ ਹੱਦ ਅੰਦਰ ਜਿਹੜਾ ਦਾਖਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਅਤੇ ਮਜ਼ਬੂਤ ਜਿਹੜਾ ਬੈਰੀਕੇਟਿੰਗ ਜਿਹੜੀ ਕਰ ਦਿੱਤੀ ਗਈ। ਸਰਹੱਦ ਦੇ ਉੱਤੇ ਲਗਾਏ ਨਾਕਿਆਂ ਦੇ ਕੋਲ ਪਹੁੰਚ ਕੇ ਜਿਹੜਾ ਕਿਸਾਨਾਂ ਅਤੇ ਪੁਲਿਸ ਦੇ ਦਰਮਿਆਨ ਤਿੱਖੀ ਬਹਿਸ ਹੋਈ ਜੋ ਕੁਝ ਹੀ ਦੇਰ ਦੇ ਵਿੱਚ ਹੰਗਾਮੇ ਦੇ ਵਿੱਚ ਬਦਲੀ। ਜਦੋਂ ਕਿਸਾਨਾਂ ਨੇ ਬੈਰੀਕੇਡ ਹਟਾ ਕੇ ਜ਼ਬਰਦਸਤੀ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲਿਸ ਨੇ ਕਿਸਾਨਾਂ ਦੇ ਉੱਤੇ ਲਗਾਤਾਰ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਮਾਰਨੀਆਂ ਸ਼ੁਰੂ ਕੀਤੀਆਂ। ਪਾਣੀ ਦੀ ਮਾਰ ਅਤੇ ਧੱਕਾ ਮੁੱਕੀ ਦੇ ਦੌਰਾਨ ਹਫੜਾ ਦਫੜੀ ਮਚੀ ਜਿਸ ਦੇ ਵਿੱਚ ਅਨੇਕਾਂ ਬਜ਼ੁਰਗ ਅਤੇ ਨੌਜਵਾਨ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ। ਇਸ ਦੇ ਬਾਵਜੂਦ ਜਦੋਂ ਸਥਿਤੀ ਬੇਕਾਬੂ ਹੋਣ ਲੱਗ ਪਈ ਤਾਂ ਪੁਲਿਸ ਨੇ ਲਾਠੀਚਾਰਜ ਕਰਦਿਆਂ ਅਥਰੂ ਗੈਸ ਦੇ ਗੋਲੇ ਵੀ ਦਾਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਦੇ ਵੱਲ ਕੂਚ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਮੁਹਾਲੀ ਵਿਖੇ ਕਿਸਾਨਾਂ ਦਾ ਧਰਨਾ ਆਰੰਭ ਹੋ ਗਿਆ। ਕਿਸਾਨਾਂ ਦਾ ਇਹ ਧਰਨਾ YPS ਚੌਂਕ ਦੇ ਨੇੜੇ ਇੱਕ ਪਾਰਕ ਵਿਖੇ ਸ਼ੁਰੂ ਹੋਇਆ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਹਰਿੰਦਰ ਸਿੰਘ ਲੱਖੋਵਾਲ ਪ੍ਰਮੁੱਖ ਦੱਸੇ ਗਏ ਅਤੇ ਪਹੁੰਚੇ ਨੇ ਅਤੇ ਹੋਰ ਆਗੂ ਵੀ। ਪੰਜਾਬ ਭਰ ਤੋਂ ਵੱਡੀ ਗਿਣਤੀ 'ਚ ਕਿਸਾਨ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਨੇ ਅਤੇ ਇਕੱਠ ਵਿੱਚ ਜਿਹੜਾ ਸ਼ਾਮਲ ਹੋਈਆਂ ਨੇ। ਦੂਸਰੇ ਪਾਸੇ ਜਥੇਦਾਰ ਗੜਗੱਜ ਅਤੇ ਜਸਟਿਸ ਸੋਢੀ ਵਿਚਾਲੇ ਅਹਿਮ ਮੀਟਿੰਗ ਹੋਈ ਹੈ। ਉਹ ਰਿਟਾਇਰਡ ਹੋਏ ਨੇ ਜੀ ਅਤੇ ਸੁਪਰੀਮ ਕੋਰਟ ਦੇ ਉੱਤੇ ਤੋਂ ਜਿਹੜਾ ਸੇਵਾ ਮੁਕਤ ਜਸਟਿਸ RS ਸੋਢੀ ਹੋਣਾ ਨੇ ਕੱਲ੍ਹ ਬੀਤੇ ਦੇ ਵਿੱਚ ਵੈਸੇ ਤਾਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਅਨੰਦਪੁਰ ਸਾਹਿਬ ਵਿਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਸੰਬੰਧੀ ਵਿਸਤਾਰ ਦੇ ਨਾਲ ਵਿਚਾਰ ਚਰਚਾ ਕਹਿੰਦੇ ਕੀਤੀ ਹੈ। ਇਹ ਮੁਲਾਕਾਤ ਜਥੇਦਾਰ ਗੜਗੱਜ ਹੋਣਾ ਦੇ ਦਫ਼ਤਰ ਵਿਖੇ ਹੋਈ ਹੈ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਜਸਟਿਸ ਸੋਢੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਕਾਨੂੰਨੀ ਸੋਧ ਸੰਬੰਧੀ ਪਹਿਲੇ ਦਿਨ ਤੋਂ ਹੀ ਵਿਸਤਾਰਤ ਲੇਖਾਂ ਦੇ ਰਾਹੀਂ ਸੰਗਤ ਨੂੰ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਜਸਟਿਸ ਸੋਢੀ ਦੀ ਸਿੱਖੀ ਅਤੇ ਕਾਨੂੰਨ ਪ੍ਰਤੀ ਡੂੰਘੀ ਸਮਝ ਸਿੱਖ ਕੌਮ ਦੇ ਲਈ ਜਿਹੜੀ ਹੈ ਮਾਰਗਦਰਸ਼ਕ ਹੈ। ਜਸਟਿਸ ਸੋਢੀ ਹੋਣਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਿੱਖਾਂ ਦਾ ਅਕੀਦਾ ਨਿੱਜੀ ਅਤੇ ਆਤਮਿਕ ਮਾਮਲਾ ਹੈ ਜਿਸ ਦੇ ਵਿੱਚ ਸਰਕਾਰ ਦੀ ਦਖਲ ਅੰਦਾਜ਼ੀ ਠੀਕ ਨਹੀਂ। ਉਹਨਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਦੇ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਦੇ ਵਿੱਚ ਸਿੱਧਾ ਦਖਲ ਕੀਤਾ ਗਿਆ ਜਿਸ ਨੂੰ ਸਮਰਪਿਤ ਸਿੱਖ ਕਦੇ ਵੀ ਸਵੀਕਾਰ ਨਹੀਂ ਕਰ ਸਕਦੇ ਹੈ। ਜਥੇਦਾਰ ਗੜਗੱਜ ਹੋਣਾ ਅਤੇ ਜਸਟਿਸ ਸੋਢੀ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੇ ਨਵੇਂ ਕਾਨੂੰਨ ਦੇ ਵਿੱਚ ਕਈ ਗੰਭੀਰ ਖਾਮੀਆਂ ਨੇ ਅਤੇ ਸਿੱਖ ਕੌਮ ਦੇ ਹਿੱਤਾਂ ਦੇ ਅਨੁਕੂਲ ਨਹੀਂ। ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਪਹਿਲਾਂ ਹੀ ਬੇਅਦਬੀ ਮਾਮਲਿਆਂ ਦੇ ਲਈ ਕਾਨੂੰਨੀ ਪ੍ਰਬੰਧ ਮੌਜੂਦ ਨੇ ਪਰ ਸਿੱਖਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਨੇ ਸਿੱਖ ਸੰਸਥਾਵਾਂ ਦੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਕਾਨੂੰਨ ਪਾਸ ਕਰਕੇ ਗੈਰ ਸੰਜੀਦਾ ਪਹੁੰਚ ਅਪਣਾਈ ਹੈ ਇਸ ਦੇ ਦੌਰਾਨ ਦੋਵਾਂ ਨੇ ਹੀ ਮਾਮਲੇ ਸੰਬੰਧੀ ਭਵਿੱਖੀ ਰਣਨੀਤੀ ਅਤੇ ਅਗਲੇ ਕਦਮਾਂ ਦੇ ਉੱਤੇ ਵੀ ਵਿਚਾਰ ਜਿਹੜਾ ਕੀਤਾ ਹੈ। ਦੂਸਰੇ ਪਾਸੇ ਇਸ ਮਸਲੇ ਨੂੰ ਹੀ ਲੈ ਕੇ ਨਵੇਂ ਬੇਅਦਬੀ ਕਾਨੂੰਨ ਦੇ ਖਿਲਾਫ਼ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ 17 ਮਈ ਨੂੰ ਸੱਦਿਆ ਹੈ ਪੰਥਕ ਇਕੱਠ। ਸਤਿਕਾਰ ਸੋਧ ਐਕਟ ਸਿੱਖ ਜਥੇਬੰਦੀਆਂ ਦੀ ਮਰਜ਼ੀ ਤੋਂ ਬਿਨਾਂ ਨਵਾਂ ਕਾਨੂੰਨ ਨਾ ਥੋਪੇ ਸਰਕਾਰ, ਜਿਹੜਾ ਦਲ ਖਾਲਸੇ ਦੀ ਵੀ ਜਿਹੜੀ ਹਮਾਇਤ ਮਿਲ ਰਹੀ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਤੇ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵੱਲੋਂ 17 ਮਈ ਨੂੰ ਤਖ਼ਤ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਇੱਕ ਵਿਸ਼ੇਸ਼ ਪੰਥਕ ਇਕੱਠ ਜਿਹੜਾ ਸੱਦਿਆ ਗਿਆ। ਇਸ ਇਕੱਠ ਦੇ ਵਿੱਚ ਸੂਬਾ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਪਾਸ ਕੀਤੇ ਗਏ ਵਿਵਾਦਿਤ ਬੇਅਦਬੀ ਵਿਰੋਧੀ ਕਾਨੂੰਨ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦੇ ਬਾਰੇ ਗੰਭੀਰ ਕਹਿੰਦੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸਖ਼ਤ ਜਿਹੜਾ ਸ਼ਬਦਾਂ ਦੇ ਵਿੱਚ ਕਿਹਾ ਕਿ ਸਿੱਖ ਕੌਮ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਦੇ ਵਿੱਚ ਸੂਬਾ ਸਰਕਾਰ ਦੀ ਦਖਲ ਅੰਦਾਜ਼ੀ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੂੰ ਭਰੋਸੇ ਦੇ ਵਿੱਚ ਲਏ ਬਿਨਾਂ ਪਾਸ ਕੀਤਾ ਗਿਆ ਇਹ ਕਾਨੂੰਨ ਸਿੱਖਾਂ ਜਾਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੇ ਉੱਤੇ ਬੇਲੋੜੀਆਂ ਜ਼ਿੰਮੇਵਾਰੀਆਂ ਮੜਨ ਅਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਰੁਕਾਵਟਾਂ ਪੈਦਾ ਕਰਨ ਦੀ ਇੱਕ ਕੋਸ਼ਿਸ਼ ਜਾਪਦਾ ਹੈ। ਜਥੇਦਾਰ ਹੁਣਾਂ ਨੇ ਦੱਸਿਆ ਕਿ ਇਸ ਅਹਿਮ ਜਿਹੜਾ ਪੰਥਕ ਇਕੱਠ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਦੇ ਉੱਤੇ ਸ਼ਾਮਲ ਹੋਣਗੇ। ਉਹਨਾਂ ਅੱਗੇ ਦੱਸਿਆ ਕਿ ਇਕੱਠ ਦੇ ਵਿੱਚ ਪਹੁੰਚ ਰਹੀਆਂ ਪ੍ਰਮੁੱਖ ਪੰਥਕ ਸ਼ਖਸੀਅਤਾਂ ਤੋਂ ਇਲਾਵਾ ਕਾਨੂੰਨੀ ਮਾਹਰ ਅਤੇ ਵਿਦਵਾਨ ਵੀ ਇਸ ਦੇ ਵਿੱਚ ਜਿਹੜਾ ਵਿਵਾਦਿਤ ਐਕਟ ਦੀਆਂ ਵੱਖ ਵੱਖ ਧਾਰਾਵਾਂ ਦੇ ਉੱਤੇ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਮਾਹਰ ਸੰਗਤ ਦੇ ਸਾਹਮਣੇ ਕਾਨੂੰਨ ਦੀਆਂ ਜਿਹੜੀਆਂ ਕਾਪੀਆਂ ਜਾਂ ਕਮੀਆਂ ਕਾਨੂੰਨ ਦੀਆਂ ਜਿਹੜੀਆਂ ਕਮੀਆਂ ਨੇ ਅਤੇ ਇਸ ਦੇ ਨਾਲ ਜੁੜੇ ਖਦਸ਼ਿਆਂ ਨੂੰ ਜਿਹੜਾ ਇੱਕ ਇੱਕ ਧਾਰਾ ਕਲਾਜ਼ ਵਾਈਜ਼ ਜਿਹੜਾ ਸਪਸ਼ਟ ਕਰਕੇ ਰੱਖਣਗੇ। ਦੂਸਰੇ ਪਾਸੇ ਜੋ ਮਾਮਲਾ ਚੱਲ ਰਿਹਾ ਪੰਜਾਬ ਦੇ ਵਿੱਚ, ਪੰਜਾਬ ਵਿਜੀਲੈਂਸ CBI ਰੇਡਾਂ ਦਾ 13 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਦੇ ਵਿੱਚ ਵਿਜੀਲੈਂਸ ਚੀਫ ਸ਼ਰਦ ਸੱਤਿਆ ਚੌਹਾਨ ਦਾ ਨਾਮ ਸਾਹਮਣੇ ਆ ਗਿਆ। CBI ਅਦਾਲਤ ਨੇ ਰਾਘਵ ਗੋਇਲ ਅਤੇ ਵਿਕਾਸ ਗੋਇਲ ਨੂੰ ਨਿਆਇਕ ਹਿਰਾਸਤ ਦੇ ਵਿੱਚ ਹੁਣ ਭੇਜ ਦਿੱਤਾ। ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਜਿਹੜੇ ਨੇ ਰੀਡਰ ਅਤੇ 3 ਹੋਰਨਾਂ ਦੇ ਖਿਲਾਫ਼ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦੇ ਵਿੱਚ ਪੰਜਾਬ ਦੇ DGP ਵਿਜੀਲੈਂਸ ਸ਼ਰਦ ਸੱਤਿਆ ਚੌਹਾਨ ਦਾ ਨਾਮ ਸਾਹਮਣੇ ਆ ਗਿਆ। CBI ਦੀ ਇਸ FIR ਜਿਹੜੀ ਹੈ ਵਿੱਚ ਵਿਜੀਲੈਂਸ ਮੁਖੀ ਦਾ ਨਾਂ ਆਉਣ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਇਸ ਸੀਨੀਅਰ ਪੁਲਿਸ ਅਧਿਕਾਰੀ ਦੀਆਂ ਮੁਸ਼ਕਲਾਂ ਵਧਣ ਦੇ ਪੂਰੇ ਆਸਾਰ ਨੇ। ਹਾਲਾਂਕਿ DGP ਚੌਹਾਨ ਨੂੰ FIR ਵਿੱਚ ਸਿੱਧੇ ਤੌਰ ਦੇ ਉੱਤੇ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ, ਪਰ CBI ਦੀ ਐਂਟੀ ਕਰਪਸ਼ਨ ਬਿਊਰੋ ਜਿਹੜੀ ਹੈ ਬ੍ਰਾਂਚ ਹੈ ਉਹਦੇ ਵੱਲੋਂ ਦਰਜ ਕੀਤੇ ਕੇਸ ਦੇ ਵੇਰਵਿਆਂ ਦੇ ਵਿੱਚ ਉਹਨਾਂ ਦਾ ਨਾਂ ਪ੍ਰਮੁੱਖਤਾ ਦੇ ਨਾਲ ਦਰਜ ਹੈ। CBI ਦੀ ਜਿਹੜੀ 11 ਮਈ ਦੀ ਵੈਰੀਫਿਕੇਸ਼ਨ ਜਿਹੜੀ ਹੈ ਰਿਪੋਰਟ ਜੋ 8 ਮਈ ਨੂੰ ਦਰਜ ਹੋਈ ਮੁੱਢਲੀ ਸ਼ਿਕਾਇਤ ਤੋਂ ਬਾਅਦ ਤਿਆਰ ਕੀਤੀ ਗਈ ਸੀ, ਉਹਦੇ ਅਨੁਸਾਰ ਮੁਲਜ਼ਮ ਰਾਘਵ ਗੋਇਲ ਅਤੇ ਵਿਕਾਸ ਗੋਇਲ ਨੇ ਕਥਿਤ ਤੌਰ ਦੇ ਉੱਤੇ ਸ਼ਿਕਾਇਤਕਰਤਾ ਅਮਿਤ ਕੁਮਾਰ ਦੇ ਕੋਲੋਂ ਸਰਕਾਰੀ ਅਧਿਕਾਰੀਆਂ ਦੇ ਨਾਂ ਉੱਤੇ ਜਿਹੜਾ 13 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਰਿਪੋਰਟ ਦੇ ਮੁਤਾਬਕ ਇਹ ਰਿਸ਼ਵਤ ਪੰਜਾਬ ਵਿਜੀਲੈਂਸ ਦੇ DGP ਦੇ ਰੀਡਰ OP ਰਾਣਾ ਅਤੇ ਖੁਦ DGP ਵਿਜੀਲੈਂਸ ਪੰਜਾਬ ਦੇ ਜਿਹੜੇ ਨੇ ਬਿਹਾਫ ਨਾਮ ਦੇ ਉੱਤੇ ਮੰਗੀ ਗਈ ਸੀ, ਤਾਂ ਜੋ DGP ਦਫ਼ਤਰ ਦੇ ਵਿੱਚ ਸ਼ਿਕਾਇਤਕਰਤਾ ਅਮਿਤ ਕੁਮਾਰ ਖਿਲਾਫ਼ ਲੰਬਤ ਪਈ ਜਿਹੜੀ ਇੱਕ ਸ਼ਿਕਾਇਤ ਨੂੰ ਰਫਾ ਦਫ਼ਾ ਬੰਦ ਕਰਵਾਇਆ ਜਾ ਸਕੇ। FIR ਦੇ ਵੇਰਵਿਆਂ ਦੇ ਅਨੁਸਾਰ ਅਬੋਹਰ ਦੇ ਰਹਿਣ ਵਾਲੇ ਰਾਜਕਾਰ ਅਫਸਰ ਜਿਹੜੇ ਨੇ ਸਟੇਟ ਟੈਕਸ ਅਫਸਰ ਅਮਿਤ ਕੁਮਾਰ ਨੇ 8 ਮਈ ਨੂੰ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮਲੋਟ ਦੇ ਰਹਿਣ ਵਾਲੇ ਨਿੱਜੀ ਠੇਕੇਦਾਰ ਵਿਕਾਸ ਗੋਇਲ ਅਤੇ ਉਸਦਾ ਪੁੱਤਰ ਰਾਘਵ ਗੋਇਲ ਪੰਜਾਬ ਵਿਜੀਲੈਂਸ ਦੇ DGP ਸ਼ਰਦ ਸੱਤਿਆ ਚੌਹਾਨ ਅਤੇ ਉਹਨਾਂ ਦੇ ਰੀਡਰ OP ਰਾਣਾ ਦੇ ਬਿਹਾਫ ਦੇ ਉੱਤੇ ਵਿਚੋਲਾ ਜਿਹੜਾ ਉਹਦੇ ਵਜੋਂ ਕੰਮ ਕਰ ਰਿਹਾ ਅਤੇ ਇਹਨਾਂ ਦੋਵਾਂ ਨੇ ਟੈਕਸ ਅਫਸਰ ਖਿਲਾਫ਼ ਚੱਲ ਰਹੀ ਜਾਂਚ ਨੂੰ ਬੰਦ ਕਰਵਾਉਣ ਦੇ ਬਦਲੇ ਨਜਾਇਜ਼ ਰਕਮ ਜਿਹੜੀ ਹੈ ਰਿਸ਼ਵਤ ਦੀ ਮੰਗ ਕੀਤੀ ਸੀ। ਦੂਸਰੇ ਪਾਸੇ ਦਿੱਲੀ ਦੀ ਗੱਲ ਕਰੀਏ ਤਾਂ ਐਕਸਾਈਜ਼ ਪਾਲਿਸੀ ਕੇਸ ਅਰਵਿੰਦ ਕੇਜਰੀਵਾਲ ਅਤੇ ਸਿਸੋਦੀਆ ਖਿਲਾਫ਼ ਅਦਾਲਤੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਸੋਸ਼ਲ ਮੀਡੀਆ ਦੇ ਉੱਤੇ ਗੁੰਮਰਾਹਕੁੰਨ ਪੋਸਟਾਂ ਦਾ ਨੋਟਿਸ ਲਿਆ ਜਸਟਿਸ ਸਵਰਨਾ ਸ਼ਰਮਾ ਹੁਣਾਂ ਨੇ ਕੇਸ ਦੂਜੇ ਬੈਂਚ ਨੂੰ ਜਿਹੜਾ ਸੌਂਪਿਆ। ਦਿੱਲੀ ਹਾਈਕੋਰਟ ਦੀ ਜੱਜ ਜਸਟਿਸ ਸਵਰਨਾ ਕਾਂਤਾ ਸ਼ਰਮਾ ਨੇ ਆਮ ਆਦਮੀ ਪਾਰਟੀ ਆਪ ਦੇ ਆਗੂਆਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਸੌਰਭ ਭਾਰਦਵਾਜ ਅਤੇ ਦੁਰਗੇਸ਼ ਪਾਠਕ ਦੇ ਵਿਰੁੱਧ ਅਪਰਾਧਕ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ ਦੇ ਵਿੱਚ ਜੱਜ ਦੇ ਵਿਰੁੱਧ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਗਈਆਂ ਅਪਮਾਨਜਨਕ ਅਤੇ ਗੁੰਮਰਾਹਕੁੰਨ ਪੋਸਟਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਜਸਟਿਸ ਸ਼ਰਮਾ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਨੂੰਨੀ ਰਾਹ ਅਪਣਾਉਣ ਦੀ ਬਜਾਏ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵਿਰੁੱਧ ਇੱਕ ਮੁਹਿੰਮ ਚਲਾਈ। ਜੱਜ ਨੇ ਉਹਨਾਂ ਪੋਸਟਾਂ ਦੇ ਉੱਤੇ ਸਖ਼ਤ ਇਤਰਾਜ਼ ਜਤਾਇਆ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਉੱਤੇ ਸਵਾਲ ਚੁੱਕੇ ਗਏ ਸਨ ਅਤੇ ਵਾਰਾਣਸੀ ਦੇ ਇੱਕ ਵਿੱਦਿਅਕ ਸੰਸਥਾਨ ਦੇ ਵਿੱਚ ਦਿੱਤੇ ਗਏ ਉਹਨਾਂ ਦੇ ਭਾਸ਼ਣ ਦੀ ਇੱਕ ਐਡਿਟ ਕੀਤੀ ਵੀਡੀਓ ਜਿਹੜੀ ਸੀ ਵਾਇਰਲ ਕਰਕੇ ਉਹਨਾਂ ਨੂੰ ਨਿਸ਼ਾਨਾ ਜਿਹੜਾ ਬਣਾਇਆ ਗਿਆ ਸੀ। ਜਸਟਿਸ ਸ਼ਰਮਾ ਨੇ ਸਪਸ਼ਟ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਜਿਹੜਾ ਮੇਰੇ ਵੱਲੋਂ ਕੇਸ ਤੋਂ ਪਾਸੇ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਮੇਰੀ ਸ਼ਾਖ ਜਿਹੜੀ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ਹੇਠ ਅਦਾਲਤ ਦੇ ਅਧਿਕਾਰ ਨੂੰ ਜਿਹੜਾ ਘਟਾਉਣ ਦੀ ਕੋਸ਼ਿਸ਼ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਹਨਾਂ ਇਹ ਵੀ ਸਾਫ਼ ਕੀਤਾ ਕਿ ਉਹ ਖੁਦ ਜਿਹੜਾ ਕੇਸ ਤੋਂ ਪਿੱਛੇ ਨਹੀਂ ਹਟ ਰਹੇ ਨੇ ਅਤੇ ਬਲਕਿ ਮਾਨਹਾਨੀ ਦੀ ਕਾਰਵਾਈ ਸ਼ੁਰੂ ਹੋਣ ਦੇ ਕਾਰਨ ਹੁਣ ਇਹ ਜਿਹੜਾ ਮਾਮਲਾ ਕਿਸੇ ਹੋਰ ਬੈਂਚ ਦੇ ਵੱਲੋਂ ਸੁਣਾਇਆ ਜਿਹੜਾ ਜਾਵੇਗਾ। ਜੀ ਦੋਸਤੋ, ਇਹ ਨੇ ਜੀ ਪੰਜਾਬ ਦੀਆਂ ਅਤੇ ਕੇਂਦਰ ਦੀਆਂ ਜੋ ਖਬਰਾਂ ਦੇ ਬਾਰੇ ਜ਼ਿਕਰ ਕੀਤਾ ਆਪਾਂ ਗੱਲਾਂ ਬਾਤਾਂ, ਅਤੇ ਇਸ ਦੇ ਨਾਲ ਹੀ ਆਪਾਂ ਅੱਗੇ ਵੱਧਦੇ ਹਾਂ ਅਮੈਰੀਕਾ ਦੀਆਂ ਜਾਂ ਹੋਰ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੀ ਵੱਧਦੇ ਹਾਂ। ਪਰ ਉਸ ਤੋਂ ਪਹਿਲਾਂ ਜਿਹੜਾ ਆਪਾਂ ਗੱਲਬਾਤ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ, ਉਹਨੂੰ ਜੀ ਨਿੱਘਾ ਸਵਾਗਤ ਕਰਦੇ ਹਾਂ ਤੁਹਾਡਾ। ਅਤੇ ਇੱਕ ਮਿੰਟ ਜੀ ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਸਰ
1: ਜੀ। ਸਿਆਸਤ ਦੇ ਵਿੱਚ ਕੋਈ ਠੀਕ ਨਹੀਂ ਲੱਗ ਰਿਹਾ ਜੀ?
3: ਸਿਆਸਤ ਜਿਹੜੀ ਹੁੰਦੀ ਹੈ ਉਹ ਕਦੀ ਠੀਕ ਹੁੰਦੀ ਨਹੀਂ ਸਰ,
1: ਬਿਲਕੁਲ ਹੈ ਜੀ।
3: ਇਹਦੇ ਵਿੱਚ ਹਾਂਜੀ, ਇਹਦੇ ਵਿੱਚ ਤਿਲਕਣ ਭਾਰਤ ਸਾਹਿਬ, ਮੈਂ ਨਾ ਹਾਂਜੀ ਮੈਂ ਨਾ ਅੱਜ ਸੋਚ ਰਿਹਾ ਸੀ
1: ਜੀ
3: ਕਿ ਤੁਸੀਂ ਦੇਖੋ ਸਿਆਸਤ ਦਾ ਗੱਲ ਕਿ ਨਿਤੀਸ਼ ਕੁਮਾਰ ਬਿਹਾਰ ਦਾ ਮੁੱਖ ਮੰਤਰੀ, ਉਹਦਾ ਕਿੰਨਾ ਮਤਲਬ ਸੋਲਿਡ ਇਮੇਜ ਸੀਗਾ। ਸਾਨੂੰ ਪਤਾ ਹੀ ਨਹੀਂ ਸੀਗਾ ਜੀ ਵੀ ਉਹਦਾ ਮਤਲਬ ਕੋਈ ਬੇਟਾ ਆਇਆ ਜਾਂ ਵਿਆਹ ਆਇਆ ਜਾਂ ਕਿੱਦਾਂ ਆ ਜੀ
1: ਜੀ
3: ਉਹਦਾ। ਉਹ ਅਲਟੀਮੇਟਲੀ ਜਿਹੜਾ ਹੈਗਾ ਕਹਿੰਦੇ ਸੀ ਜੀ ਵੀ ਉਹਨੇ ਆਪਣੇ ਪਰਿਵਾਰ ਨੂੰ ਨੀ ਸਿਆਸਤ ਵਿੱਚ ਲਿਆਂਦਾ, ਉਹਦਾ ਮੁੰਡਾ ਇੰਜੀਨੀਅਰ ਆ ਜੀ, ਇਸ ਤਰੀਕੇ ਨਾਲ ਹੈਗਾ ਜੀ, ਉਹ ਆਪਣਾ ਕੰਮ ਕਰਦਾ ਆ ਜੀ। ਉਹ ਸਰ ਹੁਣ ਮਤਲਬ ਜਿਹੜਾ ਹੈਗਾ ਅਲਟੀਮੇਟਲੀ ਬੁਢਾਪੇ ਚ ਆ ਕੇ ਤੇ ਉਹਨੇ ਸੀ ਐਮ ਸ਼ਿਪ ਤੋਂ ਜਿਹੜਾ ਹੈਗਾ ਰਿਜ਼ਾਈਨ ਕਰਕੇ ਤੇ ਰਾਜ ਸਭਾ ਲਈ
1: ਜੀ,
3: ਤੇ ਆਪਣਾ ਮੁੰਡਾ ਜਿਹੜਾ ਜਦੋਂ ਲਿਆਂਦਾ ਤੇ ਉਹ ਪਤਾ ਉਹਨੂੰ ਮੰਤਰੀ ਬਣਾਇਆ ਹੈਗਾ ਆ ਜੀ। ਤੇ ਉਹ ਦੇਖੋ ਤੁਸੀਂ ਉਹ ਆਈ ਥਿੰਕ ਅਬ ਨੋਰਮਲ ਜਿੱਦਾਂ ਬੰਦਾ ਬਿਹੇਵ ਕਰਦਾ ਨਾ ਜੀ, ਇੱਦਾਂ ਝੋਕੇ ਲੈਂਦਾ ਜਿੱਦਾਂ ਹੁਣ ਜੋ ਕਹਿਣ ਵਾਲੇ ਤਾਂ ਕਹਿੰਦੇ ਹੈਗੇ ਆ ਜੀ ਵੀ ਉਹ ਕੋਈ ਟੂਟਾ ਸਾਟਾ ਪੀਂਦਾ ਆ ਜੀ
1: ਜੀ
3: ਹਾਂਜੀ। ਤੇ ਮਤਲਬ ਇਹ ਆ ਕਿ ਉਹਨੂੰ ਦੇਖ ਕੇ ਤੁਸੀਂ ਜਿਹੜਾ ਹੈਗਾ ਆ ਅੰਦਾਜ਼ਾ ਨੀ ਲਾ ਪਈ ਜੇ ਉਹ ਕਹਿੰਦੇ ਸੀ ਵੀ ਹਾਂ ਜੀ ਉਹਨੇ ਲਿਆਂਦਾ ਨੀ ਬੱਚਾ ਆਪਣੇ ਲਿਆਂਦੇ ਨੀ ਸਿਆਸਤ ਵਿੱਚ, ਇਸੇ ਕਰਕੇ ਉਹਦਾ ਬੜਾ ਕਾਮਯਾਬ ਹੈਗਾ ਸੀਗਾ ਜੀ
1: ਜੀ।
3: ਅਲਟੀਮੇਟਲੀ ਇਹਨਾਂ ਦੇ ਘਰਾਂ ਦੇ ਵਿੱਚ ਤੁਸੀਂ ਦੇਖੋ ਵੀ ਕਿੱਦਾਂ ਦੀ ਭੰਗ ਭੁੱਜਦੀ ਹੁੰਦੀ ਆ,
1: ਬਿਲਕੁਲ
3: ਹਾਂਜੀ। ਤੇ ਉਹ ਨਾ ਲਿਆਉਂਦਾ ਤੇ ਇੱਕ ਪੜਦਾ ਬਣਿਆ ਰਹਿੰਦਾ ਜੀ
1: ਜੀ,
3: ਉਹ ਲਿਆ ਆ ਸਿਆਸਤ ਵਿੱਚ ਤੇ ਉਹ ਪੜਦਾ ਚੱਕਿਆ ਗਿਆ ਜੀ। ਉਹ ਮਤਲਬ ਇਹ ਹੈਗਾ ਕਿ ਉਹ ਅਲਟੀਮੇਟਲੀ ਉਹ ਇੱਕ ਮਜਬੂਰ ਬਾਪ ਜਿਹੜਾ ਹੈਗਾ ਸਾਬਤ ਹੋਇਆ, ਜਿਹੜਾ ਕਿ ਏਡਾ ਸੋਲਿਡ ਮੁੱਖ ਮੰਤਰੀ ਸੀ
1: ਜੀ।
3: ਤੇ ਭਾਜਪਾ ਨੇ ਪਤਾ ਨੀ ਉਹਨੂੰ ਕੀ ਸੁਪਨੇ ਦਿਖਾਏ ਵੀ ਤੇਰਾ ਇਹੋ ਜਿਹਾ ਮੁੰਡਾ ਜਿਹੜਾ ਹੈਗਾ ਸੀ ਸਿਆਸਤ ਵਿੱਚ ਸੈੱਟ ਕਰ ਦਿਆਂਗੇ। ਉਹ ਪੈਸੇ ਤਾਂ ਇਹਨਾਂ ਕੋਈ ਇੰਨੇ ਸਫੀਸ਼ੀਐਂਟ ਹੁੰਦੇ ਆ ਕਿ ਜਦਾਰ ਤੇ ਰੋਟੀ ਖਾ ਸਕਦੇ ਹੈਗੇ ਆ, ਜਿੰਨਾ ਚਿਰ ਬਣਿਆ ਰਹਿੰਦਾ ਆਪ ਬਣਿਆ ਰਹਿੰਦਾ ਮੁੱਖ ਮੰਤਰੀ, ਜਰੂਰੀ ਬੱਚੇ ਨੂੰ ਸਿਆਸਤ ਵਿੱਚ ਲਿਆ ਕੇ ਤੇ ਲੋਕਾਂ ਦੇ ਸਾਹਮਣੇ ਰੂਬ ਰੂ ਕਰਨਾ ਸੀਗਾ ਜੀ ਵੀ ਮੇਰੇ ਕੋਲ ਆਹ ਕੁਛ ਆ ਜੀ
1: ਜੀ।
3: ਸੋ ਇਸ ਕਰਕੇ ਤੁਹਾਡਾ ਸਵਾਲ ਸੀ ਵੀ ਸਿਆਸਤ ਸਿਆਸਤ ਜਿਹੜੀ ਹੈਗੀ ਆ
1: ਜੀ ਸ਼੍ਰੋਮਣੀ ਅਕਾਲੀ ਦਲ ਹੋ ਗਿਆ, ਇੱਕ ਤਾਂ ਅਕਾਲੀ ਦਲ ਹੀ ਬਹੁਤ ਹੋ ਗਏ ਜੀ, ਅੰਮ੍ਰਿਤਸਰ ਵਾਲੇ ਵੀ ਹੈਗੇ ਆ ਤੇ ਚਾਰ ਪੰਜ ਤਾਂ ਅਕਾਲੀ ਦਲ ਹੀ ਹੋ ਗਏ। ਪਰ ਗੱਲ ਕਰਦੇ ਅੱਜ ਥੋੜੀ ਜਿਹੀ ਜਿਹੜੀ ਹੈ ਅਕਾਲੀ ਦਲ ਪੁਨਰ ਸੁਰਜੀਤ ਜਿਹੜੇ ਨੇ ਉਹਨਾਂ ਦੀ ਅੱਜ ਮੀਟਿੰਗ ਹੋਈ ਹੈ ਅਤੇ ਕਾਫੀ ਉਹਦੇ ਵਿੱਚ ਖਿੱਚੋ ਧੂ ਵੀ ਹੋਈ ਹੈ ਅਤੇ ਬੀਬੀ ਜਗੀਰ ਕੌਰ ਹੁਣਾਂ ਨੇ ਅੱਜ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹੀ ਘੇਰ ਲਿਆ ਜੀ ਬੇਅਦਬੀ ਦੇ ਮਾਮਲੇ 'ਚ ਜੋ ਫੈਸਲੇ ਆਏ ਜਾਂ ਸਾਰੀਆਂ ਚੀਜ਼ਾਂ ਹੋਈਆਂ ਨੇ 2 ਤਰੀਕ ਦੇ ਜੋ ਫੈਸਲੇ ਹੋਏ ਨੇ, ਤਾਂ ਕਿਵੇਂ ਦੇਖਦੇ ਹੋ ਸਾਰਾ ਕੁਝ ਹੋ ਕੀ ਰਿਹਾ ਹੈ ਜੀ?
3: ਪਰ ਇਹ ਸਭ ਗੱਲ ਇੱਦਾਂ ਹੋਈ ਆ ਕਿ ਸੁਰਜੀਤ ਸਿੰਘ ਰੱਕੜਾ ਕੱਲ ਨੂੰ ਜੁਆਇਨ ਕਰ ਰਹੇ ਹੈਗੇ ਆ ਜੀ ਆਮ ਆਦਮੀ ਪਾਰਟੀ
1: ਜੀ।
3: ਉਹ ਇਹਨਾਂ ਦੇ ਐਕਟਿਵ ਲੀਡਰ ਸੀ ਜੀ
1: ਜੀ।
3: ਉਹ ਤੇ ਉਧਰੋਂ ਅਲੀ ਸਾਹਿਬ ਉਹ ਮੀਟਿੰਗ ਚ ਆਏ ਨੀ ਜੀ, ਤੇ ਉਹਨਾਂ ਨੇ ਪਹਿਲਾਂ ਹੀ ਆਪਣਾ ਰਾਹ ਦੱਸਿਆ ਹੈਗਾ ਜੀ ਕਿ ਉਹਨਾਂ ਦਾ ਇੱਧਰ ਮਨ ਭੇਜਦਾ ਹੀ ਨਹੀਂ, ਉਹ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਉਹਨਾਂ ਨਾਲ ਤੁਰੇ ਫਿਰਦੇ ਆ ਜੀ। ਹਾਂਜੀ, ਅੰਮ੍ਰਿਤਪਾਲ ਹੁਣਾਂ ਦੀ ਜਥੇਬੰਦੀ
1: ਜੀ।
3: ਹੁਣ ਸਵਾਲ ਇਹ ਹੈਗਾ ਜੀ ਕਿ ਉੱਥੇ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਤਾਂ ਇਹਨਾਂ ਨੇ ਵਿਚਾਰਨਾ ਸੀ ਜੀ, ਉੱਥੇ ਤਾਂ ਬੀਬੀ ਸੁਰਜੀਤ ਇਹਦੇ ਕਿਹਾ ਜਿਹੜਾ ਹੈਗਾ ਆ ਜਗੀਰ ਕੌਰ ਨੇ, ਕਹਿੰਦੀ ਵੀ ਭਾਈ ਤੁਸੀਂ ਜਿਹੜਾ ਹੈਗਾ ਗਿਆਨੀ ਜੀ ਜਿਹੜਾ ਬਾਰ ਬਾਰ ਕਹੀ ਜਾਂਦੇ ਆ ਵੀ ਅਸੀਂ ਇਲੈਕਸ਼ਨ ਨੀ ਲੜਾਂਗੇ ਇਲੈਕਸ਼ਨ ਨੀ ਲੜਾਂਗੇ, ਤੇ ਅਸੀਂ ਤਾਂ ਸਾਰੀ ਉਮਰ ਜਿਹੜੀ ਹੈਗੀ ਇਲੈਕਸ਼ਨਾਂ ਚ ਗੁਜ਼ਾਰੀ ਆ, ਫਿਰ ਪੋਲੀਟਿਕਸ ਕਰਨੀ ਕਾਹਦੇ ਵਾਸਤੇ ਹੁੰਦੀ ਹੈਗੀ ਆ ਜੀ, ਤੁਸੀਂ ਆਪਣੇ ਤੱਕ ਸੀਮਤ ਰਿਹਾ ਕਰੋ ਤੇ ਬਾਕੀਆਂ ਦੇ ਉੱਤੇ ਪਾਬੰਦੀਆਂ ਲਾਉਂਦੇ ਫਿਰਦੇ ਆ ਹਾਂਜੀ। ਉਹ ਇਸ ਕਰਕੇ ਜਿਹੜਾ ਹੈ ਆ ਫੇਰ ਆਇਆ ਜੀ ਵੀ ਹਾਂ ਜੀ ਵੀ ਜਿਹੜੇ ਇਹ ਸੀਨੀਅਰ ਲੀਡਰਸ਼ਿਪ ਹੈਗੀ ਆ ਇਹਨਾਂ ਤੇ ਇਹ ਦੋਸ਼ ਲੱਗਦਾ ਆ ਹਾਂਜੀ, ਤੇ ਉਹ ਕਹਿੰਦੇ ਵੀ ਮਤਲਬ ਇਹਨਾਂ ਤੇ ਦੋਸ਼ ਕਾਹਦਾ ਲੱਗਦਾ ਹੈਗਾ ਜੀ, ਇਹਨਾਂ ਨੇ ਅਹਿਸਾਸ ਕਰ ਲਿਆ। ਉਹ ਕਹਿੰਦੇ ਜੀ ਜਿਹੜਾ ਹੈਗਾ ਕੀ ਲੋਕੀ
1: ਜੀ
3: ਵੀ ਜਿਸ ਬੰਦੇ ਨੇ ਸਜ਼ਾ ਭੁਗਤ ਲਈ ਆ ਉਹਨੂੰ ਮਤਲਬ ਜਿਹੜਾ ਆ ਇਹ ਮੁੜ ਕੇ ਇਹੋ ਜਿਹਾ ਚੀਜ਼ ਦਾ ਲਾਂਭਾ ਦਿੱਤਾ ਜਾ ਸਕਦਾ ਆ
1: ਜੀ।
3: ਗਿਆਨੀ ਜੀ ਫਿਰ ਬਣ ਗਏ ਜਿਹੜੇ ਹੈਗੇ ਆ ਕਾਜੀ ਹਾਂਜੀ, ਉਹਨਾਂ ਨੇ ਕਾਜੀ ਬਣ ਕੇ ਸਟੋਰੀਆਂ ਸੁਣਾਉਣ ਲੱਗ ਪਏ
1: ਹਾਂਜੀ।
3: ਫਿਰ ਗਿਆਨੀ ਜੀ ਨੇ ਕਿੱਦਾਂ ਦਾ ਫੈਸਲਾ ਦਿੱਤਾ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਜੀ। ਉਹ ਹੈ ਜੀ ਉਹ ਕਾਜੀ ਬਣ ਕੇ ਤੇ ਉਹਨਾਂ ਨੂੰ ਸਟੋਰੀਆਂ ਸੁਣਾਉਣ ਲੱਗ ਪਏ ਜੀ ਵੀ ਏਦਾਂ ਕਰਕੇ ਹੈਗਾ ਆ ਵੀ ਜਿਹੜਾ ਬੰਦੇ ਨੇ ਸਜ਼ਾ ਭੁਗਤ ਲਈ ਹੋਵੇ ਉਹਨੂੰ ਨਹੀਂ ਕਿਹਾ ਜਾ ਸਕਦਾ, ਪਰ ਜਿਹੜਾ ਭੁਗਤ ਕੇ ਬਾਅਦ ਦੇ ਵਿੱਚ ਜਿਹੜਾ ਹੈਗਾ ਮੁੱਕਰ ਰਿਹਾ ਪਵੇ, ਮੈਂ ਤਾਂ ਵੈਸੇ ਹੀ ਮੰਨ ਲਿਆ ਸੀ ਇਹਦਾ ਮਤਲਬ ਉਹਨੇ ਦਿਲੋਂ ਸਵੀਕਾਰ ਨਹੀਂ ਕੀਤਾ ਤੇ ਇਹਦਾ ਮਤਲਬ ਉਹਦੇ ਤੇ ਉਹ ਜਿਹੜਾ ਦੋਸ਼ ਆ ਉਹ ਉਦਾਂ ਦਾ ਉਦਾਂ ਹੀ ਆ ਜੀ।
1: ਗਿਆਨੀ ਜੀ ਆਪਣੀ ਮਨ ਘੜਤ ਸਟੋਰੀ ਆ ਕਿ ਇਹ ਵੀ ਜਿਹੜਾ ਲਿਖਿਆ ਹੋਇਆ ਸੀ
3: ਸਾਰੇ ਕੁਝ ਸਾਰਾ ਕੁਝ ਨਹੀਂ ਪ੍ਰਭਾਸ਼ਾ ਹੁਣ ਲਓ ਸਰ ਉਹੀ ਤਾਂ ਦੱਸਣ ਲੱਗਾ ਤੁਹਾਨੂੰ
1: ਜੀ
3: ਇਹ ਗਿਆਨੀ ਜੀ ਨੇ ਕਿੱਥੇ ਪੜਿਆ ਜਾਂ ਕਿੱਦਾਂ ਹੈਗਾ ਜੀ ਵੀ ਆ ਸਾਡੇ ਕੋਲ ਨਾ ਜਿਹੜੇ ਹੈਗੇ ਕਿਤਾਬਾਂ ਲਾਅ ਦੇ ਜਰਨਲ ਆਉਂਦੇ ਉਹਨਾਂ ਦੀ ਜਿਲਦ ਵੀ ਲਾਲ ਹੁੰਦੀ ਹੈ ਇੱਦਾਂ ਤੇ ਸਾਡੀ ਲਾਇਬ੍ਰੇਰੀ ਚ ਤੁਸੀਂ ਦੇਖੋ ਤੇ ਲਾਲ ਕਿਤਾਬਾਂ ਪਈਆਂ ਹੁੰਦੀਆਂ
1: ਜੀ।
3: ਹਾਂਜੀ ਉਹ ਕਹਿੰਦੇ ਪੁਰਾਣੇ ਟਾਈਮ ਦੇ ਉੱਤੇ ਨਾ ਜਿਹੜਾ ਹੈਗਾ ਆ ਵੀ ਉਹ ਮੇਰੀ ਸ਼ਬਦਾਵਲੀ ਤੇ ਨਾ ਜਾਇਓ ਕਿਉਂਕਿ ਉਹ ਪੁਰਾਣੇ ਜ਼ਮਾਨੇ ਚ ਉਹੀ ਸ਼ਬਦ ਯੂਜ਼ ਕੀਤੇ ਜਾਂਦੇ ਸੀ
1: ਜੀ
3: ਉਹ ਪੁਰਾਣੇ ਤੇ ਇੱਕ ਪਿੰਡ ਦੇ ਵਿੱਚ ਇੱਕ ਵਕੀਲ ਸਾਹਿਬ ਰਹਿੰਦੇ ਸੀਗੇ ਤੇ ਉੱਥੇ ਇੱਕ ਨਾ ਜਿਹੜਾ ਹੈਗਾ ਆ ਉਹ ਤੇਲ ਕੱਢਦੇ ਹੁੰਦੇ ਸੀ ਤੇ ਉਹਨਾਂ ਨੂੰ ਉਸ ਵੇਲੇ ਤੇਲੀ ਕਿਹਾ ਜਾਂਦਾ ਸੀਗਾ ਤੇ ਕੋਲੂ ਦੇ ਨਾਲ ਕੱਢਦੇ ਸੀ ਅੱਗੇ ਬੋਲਦ ਜੋੜ ਕੇ
1: ਹਾਂਜੀ
3: ਹਾਂਜੀ ਤੇ ਉਧਰੋਂ ਜਿਹੜਾ ਹੈਗਾ ਆ ਵਕੀਲ ਸਾਹਿਬ ਨੇ ਵੀ ਬੋਲਦ ਰੱਖਿਆ ਹੋਇਆ ਸੀ
1: ਜੀ
3: ਉਹ ਤੇਲੀ ਦਾ ਬੋਲਦ ਜਿਹੜਾ ਆ ਰਾਤ ਨੂੰ ਕਿਤੇ ਖੁੱਲਿਆ ਤੇ ਉਹਨੇ ਵਕੀਲ
1: ਜੀ
3: ਬੋਲਦ ਨੇ ਵਕੀਲ ਸਾਹਿਬ ਦਾ ਬੋਲਦ ਮਾਰ ਦਿੱਤਾ ਤੇ ਤੇਲੀ ਨੇ ਕਿਹਾ ਸਿਆਪਾ ਪੈ ਗਿਆ ਉਹ ਸ਼ਾਮ ਨੂੰ ਜਦੋਂ ਵਕੀਲ ਸਾਹਿਬ ਆਪਣੇ ਆਫਿਸ ਦੇ ਵਿੱਚ ਬੈਠੇ ਤੇ ਤੇਲੀ ਗਿਆ ਉਹ ਜਾ ਕੇ ਕਹਿੰਦਾ ਵੀ ਜਨਾਬ ਇੱਕ ਸਲਾਹ ਲੈਣੀ ਸੀ ਕਹਿੰਦਾ ਦੱਸ ਕਹਿੰਦਾ ਜਨਾਬ ਇੱਦਾਂ ਆ ਵੀ ਤੇ ਮੰਨ ਵੀ ਕੋਈ ਜਾਨਵਰ ਜਾਨਵਰ ਆਪਸ ਦੇ ਵਿੱਚ ਲੜ ਪੈਣ ਤੇ ਇੱਕ ਜਾਨਵਰ ਦੂਜੇ ਜਾਨਵਰ ਨੂੰ ਮਾਰਦਾ ਤੇ ਜਿਹਦਾ ਉਹ ਜਾਨਵਰ ਹੋਵੇ ਉਹਨੂੰ ਕੀ ਸਜ਼ਾ ਹੁੰਦੀ ਆ
1: ਜੀ
3: ਕਹਿੰਦਾ ਨਹੀਂ ਮੈਨੂੰ ਖੋਲ ਕੇ ਦੱਸ ਗੱਲ ਕੀ ਆ ਕਹਿੰਦਾ ਖੋਲ ਕੇ ਮੰਨ ਲਓ ਜਿਹੜਾ ਹੈਗਾ ਆ ਵੀ ਤੁਹਾਡਾ ਜਿਹੜਾ ਹੈਗਾ ਭੌਲਦ ਆ ਉਹ ਖੁੱਲ ਜਾਏ ਉਹ ਮੇਰੇ ਬੋਲਦ ਨੂੰ ਆ ਕੇ ਮਾਰਦਾ ਹੈ
1: ਤੇ
3: ਇਹਦੀ ਕੀ ਸਜ਼ਾ ਹੈਗੀ ਆ ਹਾਂਜੀ ਸਿੰਘ ਮਾਰ ਕੇ ਮਾਰਦਾ ਹੈ ਤੇ ਕੀ ਸਜ਼ਾ ਆ ਕਹਿੰਦਾ ਜਾਨਵਰ ਕਿਸੇ ਨੇ ਮਤਲਬ ਸਮਝਾਇਆ ਪੜਾਇਆ ਹੁੰਦਾ ਹੈਗਾ
1: ਹੈ
3: ਜਾਨਵਰ ਜਾਨਵਰ ਆ ਆਪਾਂ ਚੱਲਣ ਪਏ ਜਿੱਦਾਂ ਮਰਜ਼ੀ ਕਹਿੰਦਾ ਜਨਾਬ ਗੱਲ ਏਦਾਂ ਹੋਈ ਆ ਵੀ ਮੇਰਾ ਬੋਲਦ ਖੁੱਲ ਗਿਆ ਸੀ ਤੇ ਉਹਨੇ ਤੁਹਾਡੇ ਬੋਲਦ ਕਿਤੇ ਢੁੱਡ ਮਾਰਿਆ ਤੇ ਸਿੰਘ ਮਾਰ ਕੇ ਤੇ ਤੁਹਾਡਾ ਬੋਲ ਦਿੱਤਾ ਮਾਰ ਜਦੋਂ ਵਕੀਲ ਸਾਹਿਬ ਨੇ ਸੁਣੀ ਇਹ ਗੱਲ
1: ਜੀ
3: ਵਕੀਲ ਸਾਹਿਬ ਸੋਚੀ ਪੈ ਗਏ ਉਹ ਕਹਿੰਦਾ ਜਨਾਬ ਬੋਲਦੇ ਨੀ ਕਹਿੰਦਾ ਯਾਰ ਮੈਂ ਸੋਚਦਾ ਸੀਗਾ ਇਸ ਮਸਲੇ ਤੇ ਨਾ ਥੋੜੇ ਦਿਨ ਪਹਿਲਾਂ ਹੀ ਇੱਕ ਵੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਆਪਾਂ ਉਹਤੇ ਵਿਚਾਰ ਕਰ
1: ਲਏ ਜੀ ਲਾਲ
3: ਹਾਂਜੀ ਉਹਨੇ ਕਹਿੰਦੇ ਉਹ ਲਾਲ ਕਿਤਾਬ ਕੱਢ ਰਿਹਾ ਚੋ ਉਹਨਾਂ ਨੇ ਲਾਲ ਕਿਤਾਬ ਕੱਢੀ ਤੇ ਉਹਦੇ ਵਿਚਾਰੇ ਨੇ ਫੜਾਤੀ ਉਹਦੇ ਹੱਥ ਚ ਉਹ ਕਹਿੰਦਾ ਉਹਨਾਂ ਨੇ ਫੋਲਾ ਫਾਲੀ ਕਰਦਾ ਰਿਹਾ ਕਹਿੰਦਾ ਉਹ ਹੋ ਹੋ ਹੋ ਉਹ ਕਹਿੰਦਾ ਕੀ ਹੋਇਆ ਜਨਾਬ ਕਹਿੰਦਾ ਯਾਰ ਇੱਥੇ ਤਾਂ ਕੁਛ ਹੋਰ ਹੀ ਲਿਖਿਆ ਆ
1: ਜੀ
3: ਕਹਿੰਦਾ ਜੀ ਕੀ ਲਿਖਿਆ ਆ ਕਹਿੰਦਾ ਸੁਣ ਬਈ ਲਾਲ ਕਿਤਾਬ ਕਹਿਤੀ ਜਿਉਂ ਤੇਲੀ ਬੈਲ ਲੜਾਇਆ ਕਿਉਂ ਹਾਂਜੀ ਉਹ ਕਹਿੰਦਾ ਤੇ ਭਾਈ ਲਾਲ ਕਿਤਾਬ ਤਾਂ ਕਹਿੰਦੀ ਬੋਲ ਤੂੰ ਜਾਣ ਬੁੱਝ ਕੇ ਲੜਾਇਆ ਹਾਂਜੀ ਉਹ ਕਹਿੰਦਾ ਨਾਲ ਲਿਖਿਆ ਆ ਖਲ ਖਲਾ ਕੀਆ ਮਸਤਾਨਾ ਬੈਲ ਕਾ ਬੈਲ 40 ਜੁਰਮਾਨਾ ਵੱਡੇ ਬੋਲ ਦਿੱਤੇ ਜਾ 40 ਰੁਪਈਏ ਜੁਰਮਾਨਾ ਦੇ ਜਾ
1: ਹਾਂਜੀ
3: ਉਹ ਇਸ ਕਰਕੇ ਬੋਲਦ ਵੀ ਬੰਨ ਲਿਆ ਅਗਲੇ ਦਾ 40 ਰੁਪਈਏ ਜੁਰਮਾਨਾ ਵੀ ਏਦਾਂ ਹੀ ਫਿਰ ਅੱਜ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣੀ ਬੈਠੇ ਸੀਗੇ ਲਾਲ ਕਿਤਾਬ ਕੱਢ ਕੇ ਆਪਣੀ ਹਾਂਜੀ ਉਹ ਫਿਰ ਫੈਕਟਸ ਦੇ ਮੁਤਾਬਕ ਹੀ ਉਹਨਾਂ ਨੇ ਫੈਸਲਾ ਦਿੱਤਾ ਸੁਖਬੀਰ ਸਿੰਘ ਬਾਦਲ ਜਿਹੜਾ ਆ ਉਹ ਦੋਸ਼ੀ ਆ ਚਾਹੇ ਉਹਨੇ ਸਜ਼ਾ ਭੁਗਤ ਵੀ ਲਈ ਆ ਉਹ ਉਹਨਾਂ ਨੇ ਆਪਣੇ ਤੱਥਾਂ ਦੇ ਆਧਾਰ ਤੇ ਜਿਹੜਾ ਹੈਗਾ ਆ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜੀ ਉੱਥੇ
1: ਬਿਲਕੁਲ ਜੀ ਬੀਜੇਪੀ ਦੇ ਵਿੱਚ ਜਾਣ ਦੀਆਂ ਜਾਂ ਰਲਗੱਡ ਕਰਨ ਦੀਆਂ ਕਿਤੇ ਨਾ ਕਿਤੇ ਚਲੋ ਬੀਬੀ ਜਗੀਰ ਕੌਰ ਹੁਣਾਂ ਦਾ ਵੀ 2 ਹਫ਼ਤੇ ਪਹਿਲਾਂ ਵੀ ਬਿਆਨ ਸੀਗਾ ਇਹਦੇ ਬਾਰੇ ਕਿ ਅਸੀਂ ਜਾ ਸਕਦੇ ਹਾਂ ਜੇ ਸਮਝੌਤਾ ਕਰਨਾ ਹੋ ਸਕਦਾ ਹੈ ਪਰ ਕੀ ਦੇਖਦੇ ਹੋ ਕਿ ਉਸ ਤੋਂ ਪਹਿਲਾਂ ਇਹ ਸਾਰਾ ਕੁਝ ਖਲਾਰ ਕੇ ਸਾਰਾ ਕੁਝ ਚੀਜ਼ਾਂ ਨੂੰ ਕਿ ਪਹਿਲਾਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਜਾਂ ਸਿੱਧਾ ਹੀ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਰੱਖਦੇ ਆ
3: ਉਹਦੇ ਬਾਰੇ ਹੁਣ ਗੱਲ ਏਦਾਂ ਜਦ ਤੱਕ ਤਾਂ ਪ੍ਰਧਾਨ ਹੈਗੇ ਆ ਹਰਪ੍ਰੀਤ ਸਿੰਘ ਹੋਣੀ ਗਿਆਨੀ ਹਰਪ੍ਰੀਤ ਸਿੰਘ ਹੋਣੀ
1: ਜੀ
3: ਉੱਥੇ ਇਹ ਸਾਰੀਆਂ ਗੱਲਾਂ ਤੇ ਵਿਚਾਰ ਹੋਇਆ ਤੇ ਉਹਨਾਂ ਨੇ ਕਿਹਾ ਵੀ ਭਾਈ ਗੱਲ ਏਦਾਂ ਹੈਗੀ ਆ ਵੀ ਜਾਣਾ ਕਹਿੰਦੇ ਆ ਲੈ ਜੇ ਕੋਈ ਆਵਾਜ਼ ਮਾਰੇ ਤੇ ਜਾਣਾ
1: ਜੀ
3: ਇਹਨਾਂ ਨਾਲ ਵੀ ਜਿਹੜਾ ਆ ਵਾਰਸ ਪੰਜਾਬ ਵਾਲੇ ਵੀ ਸਾਨੂੰ ਕੋਈ ਪ੍ਰੋਗਰਾਮ ਥੋੜਾ ਦਿੰਦੇ ਹੈਗੇ ਕੋਈ ਮਿਨੀਮਮ ਪ੍ਰੋਗਰਾਮ ਬਣਾਉਣ ਮੁਤਾਬਕ ਸਾਡੇ ਜਿਹੜਾ ਹੈਗਾ ਆ ਉਹ ਸੀਟਾਂ ਦੀ ਗੱਲਬਾਤ ਕਰਨ ਫਿਰ ਉਹ ਤਾਂ ਆਪਣੀਆਂ ਸੀਟਾਂ ਡਿਕਲੇਅਰ ਕਰਦੇ ਫਿਰਦੇ ਆ
1: ਹਾਂਜੀ
3: ਸੋ ਫਿਰ ਉਹਨਾਂ ਨੇ ਗਿਆਨੀ ਜੀ ਨੇ ਕਿਹਾ ਭਾਈ ਗੱਲ ਸੁਣੋ ਆਪਣੀ ਜਿਹੜੀ ਹੈਗੀ ਆ ਜਿੰਨੇ ਆਪਾਂ ਤੁਸੀਂ ਸਾਰੇ ਜਾਣੇ ਜਿਹੜੇ ਆ ਉਹ ਵਿਸਾਖੀਆਂ ਜਿਹੜੀਆਂ ਆ ਉਹ ਤੇ ਚੱਲਣਾ ਛੱਡ ਦਿਓ
1: ਜੀ
3: ਤੁਸੀਂ ਜਿਹੜਾ ਹੈਗਾ ਵਿਸਾਖੀਆਂ ਦਾ ਆਸਰਾ ਲੈਣਾ ਚਾਹੁੰਦੇ ਆ
1: ਜੀ
3: ਏਦਾਂ ਕੋਈ ਨੀ ਕਿਸੇ ਨੂੰ ਆਸਰਾ ਦਿੰਦਾ ਹੁੰਦਾ ਹਾਂਜੀ ਆਸਰਾ ਅਗਲੇ ਵੀ ਭਾਲਦੇ ਹੁੰਦੇ ਹੈਗੇ ਆ ਪਰ ਜਿਹੜਾ ਪਹਿਲਾਂ ਝੁਕ ਜਾਂਦਾ ਹੈਗਾ ਆ ਉਹਦੇ ਪੱਲੇ ਕੁਛ ਨੀ ਪੈਂਦਾ ਤੇ ਏਦਾਂ ਕੋਈ ਵੀ ਨੀ ਗੱਲ ਨਾ ਲਾਉਂਦਾ ਹੁੰਦਾ ਤੁਸੀਂ ਆਪਣੀਆਂ ਲੱਤਾਂ ਚ ਜਾਨ ਪੈਦਾ ਕਰੋ ਜਦੋਂ ਲੱਤਾਂ ਤੁਹਾਡੀਆਂ ਸਟਰੋਂਗ ਹੋਣਗੀਆਂ ਤੇ ਅਗਲਾ ਉਹ ਤੁਹਾਡੇ ਕੋਲ ਚੱਲ ਕੇ ਆਊਗਾ ਹਾਂਜੀ ਹੁਣ ਗਰਾਊਂਡ ਰਿਐਲਿਟੀ ਵੀ ਭਾਰਤ ਸਾਹਿਬ ਇਹ ਸੁਣ ਲਓ
1: ਜੀ
3: ਜੇ ਅਯਾਲੀ ਨੇ ਤਾਂ ਪਹਿਲਾਂ ਹੀ ਵਿੱਚੋਂ ਨਿਕਲੇ ਹੈਗੇ ਜੀ ਉਹਨਾਂ ਦੀ ਉਹਨਾਂ ਨੇ ਪੰਥਕ ਸਿਆਸਤ ਕਰਨੀ ਹੈਗੀ ਆ ਤੇ ਕਰਨੀ ਉਹਨਾਂ ਦੇ ਨਾਲ ਆ ਅੰਮ੍ਰਿਤਪਾਲ ਹੋਣਾ ਦੇ ਨਾਲ ਜੀ ਇਹਨਾਂ ਨੂੰ ਹੈਗਾ ਭਰਮ ਅਯਾਲੀ ਕੋਲ ਜਿਹੜਾ ਹੈਗਾ ਆ ਕੇਡਰ ਜਿਹੜਾ ਆ ਅਯਾਲੀ ਕੋਲ ਵੱਧ ਆ ਇਹਨਾਂ ਨਾਲੋਂ ਵੀ
1: ਬਿਲਕੁਲ
3: ਇਹ ਕਹਿੰਦੇ ਹੈਗੇ ਵੀ ਉਹਦੇ ਜਾਣ ਨਾਲ ਕੋਈ ਫਰਕ ਨੀ ਪੈਣਾ ਮੈਂ ਕਹਿੰਦਾ ਹੈਗਾ ਵੀ ਉਹਦੇ ਜਾਣ ਨਾਲ ਫਰਕ ਪੈਣਾ ਜੀ
1: ਜੀ
3: ਉਹ ਤੋਂ ਬਾਅਦ ਜਿਹੜਾ ਹੈਗਾ ਇਹ ਕਿੰਨਾ ਕੁ ਜਿਹੜਾ ਆ ਵਰਕਆਊਟ ਕਰ ਲੈਣਗੇ ਕਿਉਂਕਿ ਉਹ ਤੋਂ ਬਾਅਦ ਜਿਹੜਾ ਆ ਦੋ ਤਿੰਨ ਮਤਲਬ ਜਿਹੜੇ ਹੈਗੇ ਧਨਵਾਨ ਬੰਦੇ ਜਿਹੜੇ ਆ ਨਿਕਲ ਜਾਣੇ ਉਧਰੋਂ ਸਰਜੀਤ ਸਿੰਘ ਰਕਲਾ ਨਿਕਲ ਗਿਆ
1: ਉਧਰੋਂ ਇਹ ਨਿਕਲ ਗਿਆ ਜੀ
3: ਹਾਂਜੀ ਮੁੜ ਕੇ ਚੰਦੂ ਮਾਜਰਾ ਸਾਹਿਬ ਤਾਂ ਮੇਰੇ ਵਰਗੇ ਹੈਗੇ ਆ ਸੋਚਦੇ ਹੋਣੇ ਵੀ ਅੱਜ ਮੀਟਿੰਗ ਦੇ ਪੈਸੇ ਕਿਹਨੂੰ ਕੌਣ ਤੇਲ ਦੇ ਪੈਸੇ ਕੌਣ ਦਊਗਾ ਮੀਟਿੰਗ ਤੇ ਫਿਰ ਚਾਹ ਪਾਣੀ ਨੀ ਕਿਸੇ ਨੇ ਪੁੱਛਿਆ ਜਿੱਦਾਂ ਹਾਂਜੀ ਉਹ ਤਾਂ ਉਹਨਾਂ ਦਾ ਸੁਭਾਅ ਮੇਰੇ ਵਰਗਾ ਆ ਤੇ ਇਸ ਕਰਕੇ ਮੈਨੂੰ ਲੱਗਦਾ ਹੈਗਾ ਆ ਵੀ ਇੱਥੇ ਜਿਹੜਾ ਹੈਗਾ ਕੁਛ ਨੀ ਇਹਨਾਂ ਦਾ ਬਣਨਾ ਜੀ ਦੂਜਾ ਭਾਰਤ ਸਾਹਿਬ ਮੈਂ ਤਾਂ ਉਹ ਪਹਿਲੇ ਦਿਨ ਤੋਂ ਜਿਹੜਾ ਹੈਗਾ ਮੇਰਾ ਇੱਕੋ ਹੀ ਵਿਊ ਹੈਗਾ ਜੀ ਸੁਖਬੀਰ ਬਾਦਲ ਹੋਣਾ ਨੇ ਦੋਸ਼ੀ ਹੈਗੇ ਸੀ ਨਹੀਂ ਹੈਗੇ ਸੀ ਜੋ ਮਰਜ਼ੀ ਆ ਜੀ ਉਹ ਤਾਂ ਬਰਛਾ ਫੜ ਕੇ ਉੱਥੇ ਖੜ ਕੇ ਉਹਨਾਂ ਨੇ ਸਜ਼ਾ ਵੀ ਭੁਗਤੀ ਜਿਹੜੀ ਹੈਗੀ ਸੀ ਧਾਰਮਿਕ ਸਜ਼ਾ ਉਹਨਾਂ ਨੇ ਭੁਗਤ ਲਈ ਪੋਲੀਟੀਕਲ ਸਜ਼ਾ ਦੇ ਉੱਤੋਂ ਉਹ ਡਿਨਾਈ ਕਰ ਗਏ ਜਿੱਦਾਂ ਮਰਜ਼ੀ ਇਹ ਬੰਦੇ ਜਿਹੜੇ ਕਿ ਉਸ ਵੇਲੇ ਤਖ਼ਤ ਦੀ ਅਥਾਰਟੀਅਨ ਸੀਗੇ ਹਾਂਜੀ ਤੇ ਉਹ ਇਹਨਾਂ ਦਾ ਬਿਹੇਵੀਅਰ ਜਿਹੜਾ ਹੈਗਾ ਆ ਤਖ਼ਤ ਤੇ ਬਹਿਣ ਦੇ ਲਾਇਕ ਨਹੀਂ ਸੀ ਸਰ ਇਹਨਾਂ ਦੇ ਮਨ ਚ ਕਪਟ ਸੀ ਇਹਨਾਂ ਨੇ ਸ੍ਰੀ ਅਕਾਲ ਤਖ਼ਤ ਨੂੰ ਆਪਣੇ ਸਵਾਰਥ ਲਈ ਵਰਤਿਆ ਤੇ ਇਹਨਾਂ ਦੇ ਪੱਲੇ ਕੁਝ ਨੀ ਪੈਣਾ ਇਹ ਹੈਗੀ ਮੇਰੀ ਸੋਚ ਜੀ ਗਲਤ ਹੋ ਜਾਵਾ 20 ਵਾਰੀ ਹੋ ਜਾਵਾ ਪਰ ਇਹ ਤੁਹਾਨੂੰ ਸਾਰਾ ਕੁਛ ਜਿਹੜਾ ਮੈਨੂੰ ਦਿਸਦਾ ਆ ਜੀ ਵੀ ਇਹ ਕੁਛ ਇਹਨਾਂ ਨਾਲ ਹੋਣਾ ਆ ਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਨੇ ਆਪਣਾ ਅਨਾਲਿਸਿਸ ਕੀਤਾ ਹੈਗਾ ਜੀ ਅਨਾਲਿਸਿਸ ਕਰਕੇ ਹੁਣ ਦੇਖਦੇ ਹਾਂ ਕਿ ਅੱਗੇ ਜਿਹੜਾ ਹੈਗਾ ਆ ਵੀ ਇਹ ਜਿਹੜੀਆਂ ਗੱਲਾਂ ਉੱਥੇ ਜਿਹੜੀਆਂ ਕੀਤੀਆਂ ਗਈਆਂ ਜਾਂ ਸਾਖੀਆਂ ਸੁਣਾ ਕੇ ਜਿਹੜਾ ਆ ਵੀ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਜੀ ਸੁਖਬੀਰ ਬਾਦਲ ਹੋਣਾ ਨੂੰ ਹਾਂਜੀ ਉਹਨਾਂ ਨੂੰ ਤਾਂ ਇਹ ਹੀ ਆ ਨਾ ਵੀ ਸੁਖਬੀਰ ਦੇ ਪ੍ਰਤੀ ਜਿੰਨੀ ਨਫ਼ਰਤ ਫੈਲਾਈ ਜਾ ਸਕੇ ਜਾਂ ਇੱਦਾਂ ਕਰਕੇ ਉਹ ਉਹਨਾਂ ਦੀ ਪਰਸਨਲ ਰੰਜਿਸ਼ ਦਿਸਦੀ ਆ ਜੀ
1: ਬਿਲਕੁਲ
3: ਤੇ ਉਧਰ ਉਹਨਾਂ ਨੂੰ ਵੀ ਦਿਸਦੇ ਹੈਗੇ ਆ ਵੀ ਬਾਕੀ ਸਾਰੇ ਜਿੱਦਾਂ ਮਰਜ਼ੀ ਆ ਜਾਣਗੇ ਇਹ ਬੰਦੇ ਜਿਹੜਾ ਹੈਗਾ ਆ ਇਹਨੇ ਇਸ ਤਰੀਕੇ ਦੇ ਨਾਲ ਚਾਲ ਖੇਡੀ ਸੀ ਤੇ ਇਹਨੂੰ ਤਾਂ ਨੀ ਉਹ ਲੈਣ ਲੱਗੇ
1: ਜੀ
3: ਤੇ ਅਲਟੀਮੇਟਲੀ ਜਿਨ੍ਹਾਂ ਦੇ ਕਹਿਣ ਤੇ ਕੀਤਾ ਸੀ ਸਾਰਾ ਕੁਛ ਬੀਜੇਪੀ ਵਾਲਿਆਂ ਦੇ, ਉਹ ਕਹਿੰਦੇ ਅਸੀਂ ਤਾਂ ਕੱਲਿਆ ਹੀ ਚੱਲਣਾ ਜੀ, ਦੇਖੀ ਜਾਊ।
1: ਬਿਲਕੁਲ ਹੈ ਜੀ। ਤੇ ਦੂਸਰਾ ਸਿੰਘ ਸਾਹਿਬ, ਇਹਦੇ ਵਿੱਚ ਬੀਬੀ ਜਗੀਰ ਕੌਰ ਹੁਣੀ ਆਪ ਵੀ ਐਸ ਜੀ ਪੀ ਸੀ ਦੇ ਪ੍ਰਧਾਨਗੀ ਵੀ ਕਰਦੇ ਰਹੇ ਨੇ, ਅਤੇ ਉਹਦੇ ਵਿੱਚ ਜੋ ਬੇਅਦਬੀ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਅੱਜ ਇਹ ਗੱਲ ਕਹੀ ਹੈ, ਠੋਕ ਵਜਾ ਕੇ ਕਹੀ ਆ ਮੀਟਿੰਗ ਦੇ ਵਿੱਚ, ਕਿ ਜੋ ਕੁਝ ਵੀ ਵਾਪਰਿਆ ਜਾਂ ਪ੍ਰਵਾਨਗੀ ਦਿੱਤੀ ਗਈ ਹੈ ਸਰਕਾਰ ਨੂੰ, ਹੁਣ ਦਖਲ ਅੰਦਾਜ਼ੀ ਦੀ ਗੱਲ ਹੋ ਰਹੀ ਹੈ, ਉਹ ਕਹਿੰਦੇ ਗਲਤ ਹੈ। ਚਲੋ ਜੋ ਸਜ਼ਾ ਹੈਗੀ ਆ ਉਹਨਾਂ ਨੇ ਉਹ ਵੀ ਪੱਖ ਦੀ ਗੱਲ ਕੀਤੀ ਹੈ ਕਿ ਉਹ ਸਜ਼ਾ ਹੋਣੀ ਚਾਹੀਦੀ ਹੈ ਉੱਥੇ। ਚਲੋ ਐਸ ਜੀ ਪੀ ਸੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗੱਜ ਜੀ ਵੀ ਇਹੀ ਗੱਲ ਕਹਿੰਦੇ ਆ, ਸਜ਼ਾ ਚਾਹੇ 50 ਸਾਲ ਕਰ ਦਿਓ, ਜੁਰਮਾਨਾ ਲਾਉਣਾ ਜਿੰਨਾ ਮਰਜ਼ੀ ਲਾ ਦਿਓ, ਪਰ ਜਿਹੜਾ ਇੰਟਰਫੇਅਰ ਹੈ ਸਿੱਖ ਜਿਹੜੀਆਂ ਮਰਿਆਦਾਵਾਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਸਿੱਧਾ ਦਖਲ ਅੰਦਾਜ਼ੀ ਹੈ। ਪਰ ਉਹਨਾਂ ਨੇ ਇਹ ਵੀ ਚੀਜ਼ ਨਾਲ ਚੁੱਕੀ ਹੈ ਕਿ ਉਹਦੇ ਵਿੱਚ ਜੇ ਤਲਬ ਕਰਨਾ ਤਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਕਿਉਂ ਨਹੀਂ ਕੀਤਾ ਜਾਂਦਾ ਜੀ ਤਲਬ, ਜਿਹਨਾਂ ਨੇ ਪਹਿਲਾਂ ਹਮਾਇਤ ਕੀਤੀ ਇਹਨਾਂ ਚੀਜ਼ਾਂ ਦੀ ਸਾਰੀਆਂ ਦੀ।
3: ਬਿਲਕੁਲ ਜੀ, ਇਹਨਾਂ ਨੇ ਤਾਂ ਗੋਲੀ ਉਹਨਾਂ ਵੱਲ ਨੂੰ ਰੇੜ ਨਹੀਂ ਹੈਗੀ ਸੀ ਜੀ, ਇਹਦੇ ਵਿੱਚ ਕੋਈ ਦਮੀਦਾਰ ਗੱਲ ਨਹੀਂ, ਇਹਨਾਂ ਨੇ ਗੋਲੀ ਉਹਨਾਂ ਵੱਲ ਨੂੰ ਰੇੜ ਨਹੀਂ ਸੀ ਜੀ। ਉਹ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਕਹਿੰਦੇ ਹੈਗੇ ਤਲਬ ਕਰੋ ਸਰ, ਉਦੋਂ ਤੱਕ ਸਾਨੂੰ ਵੀ ਪਤਾ ਹੈਗਾ ਆ, ਉਹ ਤਾਂ ਮੰਗਦੇ ਰਹੇ ਹੈਗੇ ਆ ਕਿ ਸਾਨੂੰ ਜਿਹੜਾ ਪਰਫਾਰਮਾ ਭੇਜ ਦਿਓ, ਅਸੀਂ ਪਰਫਾਰਮਾ ਦੇਖ ਲਈਏ।
1: ਹਾਂਜੀ,
3: ਉਹ ਖਰੜਾ ਜਿਹੜਾ ਹੈਗਾ ਜੀ, ਖਰੜਾ ਉਹਨੇ ਕਹਿੰਦੇ ਜੀ ਪਰਫਾਰਮਾ ਵੀ ਤੁਸੀਂ ਖਰੜਾ ਜਿਹੜਾ ਆ ਸਾਨੂੰ ਦੇ ਦਿਓ, ਤੇ ਅਸੀਂ ਜਿਹੜਾ ਆ ਚੈੱਕ ਕਰਕੇ ਤੁਹਾਨੂੰ ਦੇ ਦਿੰਦੇ ਹੈਗੇ ਆ ਜੀ। ਮੋਰ ਓਵਰ ਜਿਹੜਾ ਹੈਗਾ ਆ, ਸਾਰੇ ਇਹਨਾਂ ਨੇ ਦੌੜੇ ਆ ਕਿ ਇਹ ਸਰਕਾਰ ਦੀ ਹਮਾਇਤ ਕਰਨ ਵਾਸਤੇ ਦੋ ਹੁਕਮਨਾਮੇ ਵੀ ਦਿਖਾ ਦਿੱਤੇ, ਜਿਹੜਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਹੁਕਮਨਾਮਿਆਂ ਚ ਲਿਖਿਆ ਆ ਹੈਗਾ ਆ ਜੀ,
1: ਜਿਹੜਾ ਪਬਲੀਕੇਸ਼ਨ ਜਿਹੜਾ ਬਿੱਲ ਇਹਨਾਂ ਨੇ ਬਣਾਇਆ,
3: ਹਾਂਜੀ ਉਹ 2008 ਦਾ ਬਿੱਲ ਦੇ ਉੱਤੇ ਵੀ ਪਬਲੀਕੇਸ਼ਨ ਦਾ ਜਿਹੜਾ ਹੈਗਾ ਆ ਉਹਦਾ ਰਿਕਾਰਡ ਰੱਖਿਆ ਜਾਊਗਾ ਤੇ ਕੀਤਾ ਜਾਊਗਾ ਜੀ, ਤੇ ਉਹ ਨਾਲ ਉਹਨਾਂ ਨੇ ਦੋਸ਼ੀ ਇਸ ਕਰਕੇ ਠਹਿਰਾਇਆ ਭਈ ਸਭ ਤੋਂ ਵੱਡੀ ਗਲਤੀ ਤਾਂ ਹੈਗੀ ਆ ਉਹ 2008 ਦੀ ਜਿਹੜੀ ਅਕਾਲੀ ਸਰਕਾਰ ਆ ਉਹਨੇ ਜਿਹੜਾ ਆ ਭਈ ਸਰਕਾਰ ਨੂੰ ਰਾਹ ਦਿੱਤਾ, ਐਸ ਜੀ ਪੀ ਸੀ ਨੇ ਰਾਹ ਦਿੱਤਾ, ਉਸੇ ਵੇਲੇ ਅਪੋਜ਼ ਕਰਨਾ ਚਾਹੀਦਾ ਸੀਗਾ
1: ਜੀ,
3: ਉਹਨਾਂ ਨੇ ਸਟੇਟ ਦੇ ਰਾਹੀਂ ਲਾ ਬਣਾਇਆ ਹੈਗਾ ਆ, ਤੇ ਅੱਜ ਸਟੇਟ ਜਿਹੜੀ ਹੈਗੀ ਆ ਉਹ ਤੋਂ ਅੱਗੇ ਵੱਧ ਕੇ ਇਹਨਾਂ ਨੇ ਉਸ ਚੀਜ਼ ਨੂੰ ਵੱਡਾ ਕਰ ਲਿਆ ਆ ਜੀ। ਹਾਂਜੀ, ਉਹ ਕਹਿੰਦੇ ਦੋਸ਼ੀ ਤੱਕ ਜਿਹੜਾ ਹੈਗਾ ਆ ਅਸੀਂ ਠੀਕ ਆ ਜੀ, ਇਸ ਚੀਜ਼ ਨੂੰ ਸਰ ਜਿਹੜਾ ਹੈਗਾ ਆ ਬਈ ਮੈਂ ਉਹ ਕੇਰ ਸਿੰਘ ਹੋਣਾ ਦਾ ਪ੍ਰੋਗਰਾਮ ਹਮੀਰ ਸਿੰਘ ਹੋਣਾ ਦਾ ਜਿਹੜਾ ਆ ਉਹ ਦੇਖਿਆ ਕਿ ਉਹਨਾਂ ਨੇ ਵੀ ਕਿਸ ਤਰੀਕੇ ਨਾਲ ਅਨਾਲਿਸਿਸ ਕੀਤਾ ਜੀ, ਉਹ ਕਹਿੰਦੇ ਭਈ ਭਾਈ ਤੁਸੀਂ ਜਿਹੜਾ ਹੈਗਾ ਜੇ ਤੁਸੀਂ ਅਨਾਲਿਸਿਸ ਇਸ ਚੀਜ਼ ਦੇ ਉੱਤੇ ਵਿਊ ਬਣਾਉਣ ਹੀ ਲੱਗੇ ਆ ਤੇ ਤੁਸੀਂ ਇੱਕ ਸਪਸ਼ਟ ਵਿਊ ਬਣਾਓ ਤਾਂ ਜੀ, ਤੁਸੀਂ ਜਿਹੜਾ ਹੈਗਾ ਆ ਭਈ ਫਾਲਸ ਇੰਪਲੀਕੇਸ਼ਨ ਦੀ ਜਿਹੜਾ ਡਰ ਆ ਉਹਦੇ ਬਾਰੇ ਤਾਂ ਕੁਛ ਬੋਲਦੇ ਹੀ ਨਹੀਂ ਪਏ।
1: ਬਿਲਕੁਲ,
3: ਅਸਲੀ ਡਰ ਤਾਂ ਇਹ ਹੈਗਾ ਵੀ ਦੋਸ਼ੀ ਤਾਂ ਕਿਸੇ ਨੂੰ ਵੀ ਬਣਾਇਆ ਜਾ, ਫਿਰ ਦੋਸ਼ੀ ਨਾਲ ਤਾਂ ਕਿਸੇ ਨੂੰ ਵੀ ਬਣਾਇਆ ਜਾ ਸਕਦਾ, ਪੁਲਿਸ ਕਿਸੇ ਤੇ ਵੀ ਦੋਸ਼ ਲਾ ਸਕਦੀ ਆ, ਲੋਕੀ ਆਪਣੀਆਂ ਨਿੱਜੀਆਂ ਕਿਰੜਾਂ ਕਰਕੇ ਜਿਹੜਾ ਹੈਗਾ ਆ ਕਿਸੇ ਨੂੰ ਦੋਸ਼ੀ ਬਣਾ ਦਿੰਦੇ ਹੈਗੇ ਆ, ਤੁਸੀਂ ਕਿੱਦਾਂ ਕਹਿ ਤਾ ਹੈਗਾ ਵੀ ਦੋਸ਼ੀ, ਤੁਸੀਂ ਉਹਦੇ ਵਾਸਤੇ ਜਿਹੜਾ ਆ ਮੰਗ ਕਰੋ ਵੀ ਭਾਈ ਇਹਦੇ ਵਾਸਤੇ ਜਿਹੜਾ ਆ ਕੋਈ ਸੇਫ ਗਾਰਡ ਤਾਂ ਰੱਖੇ ਜਾਣ ਵੀ ਜਿੱਥੇ ਸਜ਼ਾ ਸਖ਼ਤ ਹੁੰਦੀ ਹੈਗੀ ਉੱਥੇ ਫਾਲਸ ਇੰਪਲੀਕੇਸ਼ਨ ਦੇ ਚਾਂਸਿਸ ਵੱਧ ਜਾਂਦੇ ਆ ਜੀ,
1: ਚੋਰ ਮੋਰੀ ਤਾਂ ਹੋਣੀ ਚਾਹੀਦੀ ਹੈ ਨਾ, ਅੱਜ ਜਿੰਨੇ ਵੀ ਕਾਨੂੰਨ ਹੈ ਜਾਂ ਜਿੱਦਾਂ ਵੀ ਹੈ ਉਹਦੇ ਵਿੱਚ ਹੈਗੀਆਂ ਨੇ ਚੀਜ਼ਾਂ ਉਹ। ਬਿਲਕੁਲ,
3: ਹਰ ਉਹਦੇ ਵਿੱਚ ਜਿਹੜਾ ਹੈਗਾ ਆ ਵੀ ਲੋਕਾਂ ਦਾ ਬਚਾਅ ਵੀ ਤਾਂ ਹੋਵੇ ਨਾ ਜੀ, ਕਿਸੇ ਨੂੰ ਝੂਠਾ ਦੋਸ਼ ਕਿਸੇ ਤੇ ਲੱਗ ਗਿਆ ਜਾਂ ਕਿਸੇ ਨੇ ਲਾਇਆ ਜਾਣ ਬੁੱਝ ਕੇ ਉਹਨੂੰ ਵੀ ਤਾਂ ਪਨਿਸ਼ ਹੋਣਾ ਚਾਹੀਦਾ ਹੈਗਾ ਨਾ ਜੀ, ਉਹਦੇ ਬਾਰੇ ਵੀ ਹੋਣਾ ਚਾਹੀਦਾ ਵੀ ਇਹਦੇ ਵਿੱਚ ਕਮੀਆਂ ਆ।

0: ਸਾਲਾਂ ਤੋਂ ਹੀ ਹੋ ਰਿਹਾ ਤਕਰੀਬਨ ਤਕਰੀਬਨ। ਪਰ ਹੁਣ ਕੀ ਲੱਗਦਾ ਹੈ ਕਿ 2027 ਦੀਆਂ ਚੋਣਾਂ ਨੂੰ ਜਿਹੜਾ ਮੂਹਰੇ ਰੱਖ ਕੇ ਕਿਸਾਨ ਜਥੇਬੰਦੀਆਂ ਵੀ ਕਿਤੇ ਨਾ ਕਿਤੇ ਸਿੱਧੀਆਂ ਹੀ ਹੋ ਗਈਆਂ ਨੇ, ਜਾਂ ਕਿਵੇਂ ਦੇਖਦੇ ਹੋ ਚੋਣਾਂ ਦੇ ਮੱਦੇਨਜ਼ਰ?
1: ਪਰ ਭਾਰਤ ਸਾਹਿਬ, ਇਟ ਇਜ਼ ਬੈਡ ਲੱਕ ਫਾਰ ਪੰਜਾਬ।
0: ਜੀ
1: ਕੀ ਆ ਸਰ, ਇਹ ਵੀ ਕਹਿੰਦੇ ਹੁੰਦੇ ਆ ਇੱਥੇ ਤਾਂ ਜੂਏ ਵਾਲੇ ਕਹਿੰਦੇ ਹੈਗੇ ਆ, ਡੋਂਟ ਪਲੇ ਦਾ ਸੇਮ ਗੇਮ ਟਵਾਈਸ।
0: ਜੀ
1: ਹਾਂਜੀ, ਵੀ ਦੋ ਵਾਰੀ ਇੱਕੋ ਗੇਮ ਨਾ ਖੇਡੋ।
0: ਜੀ
1: ਇਹਨਾਂ ਦਾ ਵੀ ਰੋਜ਼ ਦਾ ਕੰਮ ਟਰੈਕਟਰ ਲੈ ਕੇ ਤੇ ਤੁਰ ਪੈਣਾ ਹੈਗਾ, ਜਾਂ ਜਿੱਦਾਂ ਮਰਜ਼ੀ। ਸਰ ਤੁਸੀਂ ਇਕੱਠ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਕਿਤੇ ਕਰ ਲਓ, ਉੱਥੇ ਬਹਿ ਕੇ ਵਿਚਾਰ ਕਰ ਲਓ, ਇੱਕ ਮੈਮੋਰੈਂਡਮ ਬਣਾਓ, ਚਾਰ ਬੰਦੇ ਪੰਜ ਬੰਦੇ ਜਾਓ, ਜਾ ਕੇ ਜਿਹੜਾ ਹੈਗਾ ਜਿਸ ਅਥਾਰਟੀ ਨੂੰ ਵੀ ਮਿਲਣਾ ਆ, ਜਾ ਕੇ
0: ਜੀ
1: ਜਿਹੜਾ ਹੈਗਾ ਉਹ ਜਿਹੜਾ ਤਾਮ ਝਾਮ ਲੈ ਕੇ ਚੱਲ ਪੈਂਦੇ ਹੈਗੇ ਨਾ ਸਰ, ਉਹ ਚੀਜ਼ ਜਿਹੜੀ ਆ ਸਟੇਟ ਨੂੰ ਇੰਪਾਵਰ ਕਰਦੀ ਆ। ਕੋਰਟਾਂ ਨੇ ਉਹਨਾਂ ਨੂੰ ਇੰਪਾਵਰ ਕਰ ਦਿੱਤਾ ਹੈ ਸਟੇਟ ਨੂੰ, ਤੇ
0: ਜੀ
1: ਸਟੇਟ ਦਾ ਐਕਸ਼ਨ ਜਿਹੜਾ ਹੈਗਾ ਹੈ ਉਹਨੂੰ ਰਾਈਟ ਬਣਾ ਦਿੰਦਾ ਹੈ ਜੀ ਇਸ ਚੀਜ਼ ਤੇ।
0: ਬਿਲਕੁਲ ਹੈ ਜੀ।
1: ਹਾਂਜੀ, ਉਹਦੇ ਨਾਲ ਮਾਹੌਲ ਵੀ ਸਟੇਟ ਦਾ ਖਰਾਬ ਹੁੰਦਾ। ਹੁਣ
0: ਜੀ
1: ਤੁਸੀਂ ਗੱਲ ਦੇਤੀ ਹੈਗੀ ਆ ਵੀ ਆਪਾਂ ਜਿਹੜਾ ਬੀਜੇਪੀ ਦਾ ਵਿਰੋਧ ਕਰਾਂਗੇ ਜੀ
0: ਜੀ
1: ਇਲੈਕਸ਼ਨਾਂ ਦੇ ਵਿੱਚ, ਸਰ ਸਮੱਸਿਆਵਾਂ ਤਾਂ ਅਲਟੀਮੇਟਲੀ ਸੈਂਟਰ ਦੇ ਵਿੱਚ ਉਹ ਰੂਲ ਕਰਦੀ ਹੈ ਜੀ ਬੀਜੇਪੀ। ਇੱਥੇ
0: ਜੀ
1: ਤੁਸੀਂ ਕਿਸੇ ਹੋਰ ਸਰਕਾਰ ਨੂੰ ਜਿਹੜਾ ਹੈਗਾ ਆ ਵੀ ਮਤਲਬ ਜਿਹੜਾ ਸਮਰਥਨ ਦੇ ਕੇ ਬਣਾ ਵੀ ਦਿਓਗੇ, ਜਿਹੜੇ ਕਿ ਭਾਵੇਂ ਤੁਹਾਨੂੰ ਕਹਿ ਦੇਣਗੇ ਜੀ ਅੱਗੇ ਕੋਈ 5 ਮਿੰਟ 'ਚ MSP ਦਿੰਦਾ ਸੀਗਾ, ਹੁਣ ਜਿਹਨੂੰ ਤੁਸੀਂ ਸਮਰਥਨ ਕਰੋਗੇ ਉਹ 3 ਮਿੰਟ 'ਚ
0: ਆਮ ਆਦਮੀ
1: ਦਊਗਾ ਜੀ।
0: ਪਾਰਟੀ ਬਣਾਈ
1: ਹਾਂਜੀ,
0: ਆ ਉਦੋਂ ਦੇਖੋ ਇਹਨਾਂ ਦੇ, ਇਹਨਾਂ ਨੇ ਬਣਾਈ
1: ਮੈਂ
0: ਆ।
1: ਉਹੀ ਬੇਨਤੀ ਕਰ ਰਿਹਾ,
0: ਜੀ
1: ਉਹੀ ਬੇਨਤੀ ਕਰ ਰਿਹਾ ਉਦੋਂ ਜਿਹੜਾ ਹੈਗਾ ਆ ਤੁਸੀਂ ਵੀ 5 ਮਿੰਟ ਦੇ ਵਿੱਚ MSP ਦੀ ਇੰਸ਼ੋਰੈਂਸ ਦੇ ਉੱਤੇ ਜਿਹੜੀ ਹੈਗੀ ਸਰਕਾਰ ਉਹਨਾਂ
0: ਜੀ
1: ਦੀ ਬਣਾਤੀ, 92 ਸੀਟਾਂ ਬਣਾਤੀਆਂ ਜੀ। ਹਾਂਜੀ,
0: ਜੀ
1: ਉਹ ਬਾਅਦ ਦੇ ਵਿੱਚ ਅਗਲਾ ਕਹਿ ਗਿਆ ਜੀ ਮੇਰੇ ਵੱਸ ਦੀ ਗੱਲ ਹੈ ਨੀ, ਇਹ ਤਾਂ ਸੈਂਟਰ ਦੇ ਵੱਸ ਦੀ ਗੱਲ ਆ, ਮੁੜ ਕੇ ਫਿਰ ਬੀਜੇਪੀ
0: ਜੀ
1: ਦੀ ਝੋਲੀ 'ਚ।
0: ਜੀ
1: ਹਾਂਜੀ, ਸਾਡਾ ਮੁੱਦਾ ਤਾਂ ਫਿਰ ਜਿਹੜਾ ਹੈਗਾ ਆ ਤੁਸੀਂ ਅੱਜ ਜਿਹੜਾ ਹੈਗਾ ਆ ਮੁੜ ਕੇ ਜਿਹੜਾ ਆ ਬੀਜੇਪੀ ਨਾਲ ਤੁਸੀਂ ਬਾਈਕਾਟ ਕਰ ਦਿਓਗੇ, ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਓਗੇ, ਉਹਨਾਂ ਦਾ ਜੋ ਪਹਿਲਾਂ ਕੀਤਾ ਸੀ। ਠੀਕ ਹੈ ਜੀ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਜੀ, ਉਹਨਾਂ ਦੀ ਇੱਕ ਸਟੇਟ ਦੇ ਵਿੱਚ ਸਰਕਾਰ ਨਾ ਵੀ ਆਊਗੀ ਤਾਂ ਕੀ ਹੈ ਜੀ?
0: ਬਿਲਕੁਲ ਹੈ ਜੀ,
1: 22 ਸਰਕਾਰਾਂ ਅਗਲਿਆਂ ਦੀਆਂ ਚੱਲਦੀਆਂ, ਉਹਨਾਂ ਨੂੰ ਇੱਕ ਸਟੇਟ ਦੇ ਵਿੱਚ ਨਾ ਵੀ ਆਊਗੀ ਸਰਕਾਰ, ਫਿਰ ਕੀ ਹੈ ਜੀ?
0: ਜੀ ਜੀ
1: ਤੁਸੀਂ ਜਿਹੜਾ ਹੈਗਾ ਆ ਇਹ ਦੱਸੋ ਕਿ ਭਾਈ ਤੁਹਾਨੂੰ ਕੰਸਟਰਕਟਿਵ ਜਿਹੜਾ ਹੈਗਾ ਆ ਤੁਸੀਂ ਮੁੱਦਾ ਸੋਲਵ ਕਿਹੜਾ ਕੀਤਾ?
0: ਜੀ
1: ਮੇਰਾ ਸਵਾਲ ਤਾਂ ਇਹ ਹੈ ਜੀ, ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਤੁਸੀਂ ਕਿਉਂ ਉਹੀ ਜਿਹੜਾ ਹੈਗਾ ਆ ਵੀ ਉਹੀ ਰੋਡ ਮੈਪ ਤੋਂ ਪਹਿਲਾਂ ਤੁਸੀਂ ਜਿਹੜਾ ਹੈਗਾ ਆ ਟਰੈਕਟਰ ਟਰਾਲੀਆਂ ਲੈ ਕੇ ਤੁਰ ਪਏ ਜੀ ਚੰਡੀਗੜ੍ਹ ਨੂੰ ਜੀ, ਖੇਤੀ ਪਾਲਿਸੀ ਲਿਆਓ ਜੀ, ਖੇਤੀ ਪਾਲਿਸੀ ਲਿਆਓ, ਉਹਨਾਂ ਨੇ ਕਿਹਾ ਜੀ ਖਰੜਾ ਆ ਗਿਆ ਸਾਡੇ ਕੋਲ, ਆ ਹੈਗਾ ਜੀ ਥੋੜਾ ਜਿਹਾ ਹੋਮਵਰਕ ਬਾਕੀ ਆ ਜੀ, ਇਹ 2 ਕੁ ਦਿਨ ਟਰੈਕਟਰਾਂ ਦਾ ਤੇਲ ਫੂਕ ਫੂਕ ਕੇ ਤੇ ਆਵੂਗਾ ਜੀ, ਮੁੜ ਕੇ ਖੁਸ਼ ਹੋ ਗਏ ਜੀ, ਲਓ ਜੀ ਮੁੱਖ ਮੰਤਰੀ ਨੇ ਕਹਿ ਤਾ ਚੱਲ। ਉਹ ਕਿੰਨਾ ਟਾਈਮ, ਕਿੰਨੀ ਐਨਰਜੀ, ਕੀ ਸਰ ਹੁਣ ਤਾਂ ਮਤਲਬ ਜਿਹੜਾ ਹੈਗਾ ਆ ਕੋਈ ਇਹਨਾਂ ਨਾਲ ਹਮਦਰਦੀ ਨਹੀਂ ਰਹੀ, ਮੈਂ ਤਾਂ ਆਪਿਆਂ ਲੋਕਾਂ ਦੀ ਵੀ ਤੁਸੀਂ ਦੇਖ ਲਓ, ਲੋਕਾਂ ਨੂੰ ਸੁਣ ਲਓ, ਤੂੰ ਲੋਕੀ ਪਤਾ ਕਹਿਣਗੇ ਵਿਹਲੇ ਆ ਤੁਰ ਪਏ ਆ, ਲੋਕੀ ਨੀ ਹਮਦਰਦੀ ਕਰਦੇ ਜੀ, ਤੁਸੀਂ ਵਪਾਰ ਮੰਡਲ ਦੀ ਮੀਟਿੰਗ ਦੇ ਵਿੱਚ ਚਲ ਜਾਓ ਜਾਂ ਉਹਨਾਂ ਨੂੰ ਪੁੱਛ ਲਓ, ਉਹ ਇਹਨਾਂ ਨੂੰ ਮਤਲਬ ਕਿੰਨੀ ਕਿੰਨੀਆਂ ਜਿਹੜੀਆਂ ਹੈਗੀਆਂ ਗਾਲਾਂ ਕੱਢਦੇ ਆ ਜੀ। ਉਹ
0: ਬਿਲਕੁਲ
1: ਮੁੱਦੇ ਇਹਨਾਂ ਦੇ ਪੰਜਾਬ ਦੇ ਆ, ਪੂਰੇ ਪਾਣੀ ਦਾ ਮੁੱਦਾ, ਇੰਨੇ ਸੀਰੀਅਸ ਮੁੱਦੇ ਆ ਜਿਹੜੇ ਲੈ ਕੇ ਜਾਂਦੇ ਹੈਗੇ ਆ, ਪਰ ਇਹਨਾਂ ਦਾ ਨਾ ਤਾਂ ਜਾਣ ਦਾ ਢੰਗ ਸਹੀ ਹੈਗਾ, ਨਾ ਇਹ ਤੁਸੀਂ ਮਤਲਬ ਰਲਾਈ ਪਾਉਣ, ਇਹ ਕਿਸਾਨ ਲੀਡਰ ਇੱਕ ਦੂਜੇ ਤੇ ਬਿਲਕੁਲ ਨੀ ਕਰਦੇ। ਜੇ ਇਹਨਾਂ ਦੀਆਂ 80 ਜਥੇਬੰਦੀਆਂ ਹੈਗੀਆਂ ਨਾ, ਤੇ 80ਆਂ ਨੇ ਜਾਣਾ ਉੱਥੇ, ਇਹ ਨੀ ਹੈਗਾ ਕਿ ਤੁਸੀਂ ਜੇ ਤੁਸੀਂ ਭਾਜਪਾ ਦਾ ਕਹਿੰਦੇ ਹੈਗੇ ਆ, ਭਾਜਪਾ ਦਾ ਤਾਂ ਏਡੀ ਵੱਡੀ ਜਥੇਬੰਦੀ ਹੈਗੀ, ਉਹਦਾ 1 ਪ੍ਰਧਾਨ ਮੋਦੀ। ਹਾਂਜੀ, ਤੁਹਾਡਾ ਕੌਣ ਹੈਗਾ? ਤੁਸੀਂ ਜਿਹੜਾ ਹੈਗਾ 80ਆਂ ਦੇ ਵਿੱਚੋਂ 1 ਚੁਣ ਲਓ ਜਾਂ 2 ਚੁਣ ਲਓ, ਜਿਹੜਾ ਜਾ ਕੇ ਤੁਸੀਂ ਜੈਂਟਲ ਮੈਨ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਜਾ ਕੇ ਗੱਲ ਕਰ ਸਕਦੇ ਹੋ, ਮੈਮੋਰੈਂਡਮ ਦੇਣਾ ਆ ਤੁਸੀਂ ਜਾਂ ਬਹਿ ਕੇ ਡਿਸਕਸ਼ਨ ਕਰਨੀ ਹੈਗੀ, ਤੁਸੀਂ ਸਾਰੇ ਹੀ ਸਿਆਣੇ ਆ, ਗੱਲ ਤਾਂ ਇਹ ਆ ਜੀ। ਤੋ ਇਸ ਕਰਕੇ ਜਿਹੜਾ ਹੈਗਾ ਆ ਇਹ ਹਮਦਰਦੀ ਇਹਨਾਂ ਦੇ ਨਾਲ ਜਿਹੜੀ ਹੈਗੀ ਆ ਹੁਣ ਸਮਾਜ ਦੀ ਹੌਲੀ ਹੌਲੀ ਘਟਦੀ ਜਾਣੀ ਹੈਗੀ ਆ, ਕਿਉਂਕਿ ਕਲਾਸ, ਕਿਉਂਕਿ ਸਰ ਕਿਸਾਨ ਵੀ ਜਿਹੜੇ ਹੈਗੇ ਨਾ ਜੀ, ਜਿਹੜੇ ਸਾਨੂੰ ਤਾਂ ਨਹੀਂ ਸਮਝ ਆਈ ਜੀ, ਸਾਡੇ ਤਾਂ ਇੱਧਰ ਜਿਹੜੇ ਹੈਗੇ ਕਿਸਾਨ ਖੇਤਾਂ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਤਾਂ ਇਹੀ ਆ, ਉਹ ਅਗਲੇ ਬੰਦੇ ਕਹਿੰਦੇ ਅਸੀਂ ਤਾਂ ਖੇਤਾਂ ਦੇ ਵਿੱਚ ਆਪਣਾ ਕੰਮ ਕਰ ਰਹੇ ਹੈਗੇ ਆ ਜੀ, ਇਹ ਲੀਡਰ ਲੋਕ ਜਿਹੜੇ ਹੈਗੇ ਇਹਨਾਂ ਦੀਆਂ ਨਾਲ ਆੜਤਾਂ ਵੀ ਹੈਗੀਆਂ ਜੀ, ਨਾਲ ਇਹਨਾਂ ਦੇ ਹੋਰ ਧੰਦੇ ਵੀ ਹੈਗੇ ਆ ਜੀ, ਗੱਲ ਤਾਂ ਇਹ ਹੈਗੀ ਆ। ਤੁਸੀਂ ਪਾਰਟੀ, ਤੁਸੀਂ ਪਾਰਟੀ ਦਾ ਬਾਈਕਾਟ ਕਰਨ ਤੋਂ ਬਾਅਦ ਪਹਿਲਾਂ ਜਿਹੜਾ ਹੈਗਾ ਆ ਮੈਮੋਰੈਂਡਮ ਲੈ ਕੇ ਜਾਣਾ, ਗਵਰਨਰ ਕੋਲ ਜਾਣਾ ਸੀਗਾ। ਤੁਸੀਂ ਕਿਉਂ ਸੋਚਦੇ ਆ ਗਵਰਨਰ ਬੀਜੇਪੀ ਦਾ ਜਾਂ ਕਿਸੇ ਦਾ ਹੈਗਾ, ਤੁਸੀਂ ਗਵਰਨਰ ਕੋਲ ਜਾਣਾ ਸੀਗਾ, ਤੁਸੀਂ 5 ਬੰਦੇ ਜਾਂਦੇ ਤੇ ਗਵਰਨਰ ਕੋਲੋਂ ਟਾਈਮ ਲੈਂਦੇ ਜੀ, ਤੇ ਅਸੀਂ ਜਾਣਾ ਹੈਗਾ
0: ਅਪਾਇੰਟਮੈਂਟ ਲਵੋ
1: ਉਹਦੀ,
0: ਉਹਨਾਂ ਤੋਂ ਉਹਨਾਂ ਨੂੰ ਕਹੋ ਵੀ ਸਾਨੂੰ ਅਪਾਇੰਟਮੈਂਟ ਚਾਹੀਦੀ ਹੈ ਜੀ,
1: ਬਿਲਕੁਲ
0: ਤੁਹਾਡੇ ਨਾਲ ਮਿਲਣਾ ਚਾਹੁੰਦੇ ਆ
1: ਸਰ। ਤੁਸੀਂ ਜਿਹੜਾ ਹੈਗਾ ਕੋਈ ਜਲੰਧਰ ਰੈਲੀ ਕਰ ਲਓ, ਕੋਈ ਹੁਸ਼ਿਆਰਪੁਰ ਰੈਲੀ ਕਰ ਲਓ, ਕੋਈ ਅੰਮ੍ਰਿਤਸਰ ਰੈਲੀ ਕਰ ਲਓ, ਕਿਸੇ ਗਰਾਊਂਡ ਤੇ ਪਰਮਿਸ਼ਨ ਲੈ ਕੇ ਰੈਲੀ ਕਰਕੇ ਉਹਨਾਂ ਨੂੰ ਆਪਣੀ ਸਟਰੈਂਥ ਦਿਖਾ ਦਿਓ ਵੀ ਆਹ ਸਾਡੇ ਮੁੱਦੇ ਆ, ਆਹ ਸਾਡੇ 5 ਬੰਦੇ ਇੱਥੇ ਨੋਮੀਨੇਟ ਹੋਏ ਆ, ਉਹ ਜਾ ਸਕਦੇ ਹੈਗੇ ਜੀ, ਜਾ ਕੇ ਗੱਲ ਕਰ ਸਕਦੇ ਆ।
0: ਬਿਲਕੁਲ ਜੀ,
1: ਸੋ ਇਸ ਕਰਕੇ ਮੇਰਾ ਵਿਚਾਰ ਮੁਤਾਬਕ ਤਾਂ ਜਿਹੜਾ ਹੈਗਾ ਜੀ ਵੀ ਇਹਨਾਂ ਦਾ ਨਾ ਵੀ ਮਤਲਬ ਲਾਈਨ ਆਫ ਐਕਸ਼ਨ ਹੀ ਗਲਤ
0: ਹੁੰਦਾ ਹੈਗਾ। ਸਾਹਿਬ ਇਹਨਾਂ ਨੂੰ ਚਾਹੀਦਾ ਕਿ ਕੁਝ ਜਿਹੜੇ ਮੇਨ ਮੁੱਦੇ ਨੇ ਨਾ ਕਿਸਾਨੀ ਦੇ ਚ ਲੜਨਾ ਹੀ ਆ ਜਾਂ ਕੁਝ ਕਰਨਾ ਹੀ ਆ ਤਾਂ ਉਹਨਾਂ ਲਈ ਇੱਕ ਹਰ ਪਾਸੇ ਤਾਂ ਇਹਨਾਂ ਨੇ ਲੱਤਾਂ ਪਸਾ ਲਈਆਂ, ਪਾਣੀ ਦੇ ਮੁੱਦੇ, ਜੇ ਮੁੱਦਾ ਸੜਕਾਂ ਦੇ ਮੁੱਦੇ, ਜੇ ਹੋ ਗਿਆ ਉਹ ਕਿਹਨੂੰ ਕਿਹਨੂੰ ਕਿੱਧਰ ਕਿੱਧਰ ਹੈ ਨਾ ਭੇਜਾਂ ਤਾਂ ਇੱਕ ਚੀਜ਼

0: ਉੱਤੇ ਤੁਸੀਂ ਫੋਕਸ ਰੱਖੋ ਉਸ ਚੀਜ਼ ਦਾ।
1: ਭਾਈ ਸਾਹਿਬ ਜ਼ਿੰਦਗੀ ਨਰਕ ਬਣ ਜਾਂਦੀ ਹੈਗੀ ਜੇ ਬੰਦਾ ਇਹਨਾਂ ਦੇ ਜਾਮ ਚ ਫਸਿਆ ਜੀ, ਕਿਸੇ ਪਬਲਿਕ ਟਰਾਂਸਪੋਰਟ ਤੇ ਜਾਂ ਆਪਣੀ ਟਰਾਂਸਪੋਰਟ ਤੇ ਆਉਂਦਾ ਹੋਵੇ ਨਾ ਜੀ, ਇਹਨਾਂ ਦੇ ਜਾਮ ਚ ਫਸ ਜਾਏ ਬੰਦਾ, ਤੇ ਬੰਦਾ ਇਹਦਾ ਕਹਿੰਦਾ ਹੈਗਾ ਭਈ ਕਿਹੜੀ ਘੜੀ ਮੈਂ ਪੰਜਾਬ ਹੀ ਛੱਡ ਕੇ ਚੱਲ ਜਾ।
0: ਬਿਲਕੁਲ
1: ਬਹੁਤ ਦੁਖੀ ਕਰਦੇ ਜੀ ਇਹ ਲੋਕਾਂ ਨੂੰ
0: ਜੀ।
1: ਨਾ ਫੇਰ ਮੁੜ ਕੇ ਹੈਗਾ ਆ ਜੀ, ਉਹ ਪਤਾ ਨੀ ਇਹਦੀਆਂ ਡਾਂਗਾਂ ਘੁੰਮਦੀਆਂ ਰਹਿੰਦੀਆਂ ਹੈਗੀਆਂ ਜੀ, ਕਿਹੜੇ ਝੰਡਿਆਂ ਦੇ ਵਿੱਚ ਡੰਡੇ ਦਿੱਤੇ ਹੈਗੇ ਜੀ, ਕੀ ਇਹਨਾਂ ਨੇ ਪੰਜਾਬ ਦਾ ਮਾਹੌਲ ਬਣਾ ਦਿੱਤਾ ਹੈਗਾ ਜੀ, ਕੀ ਸਵਾਰਿਆ ਜੀ, ਕਿਸਾਨ ਲੀਡਰ ਤਾਂ ਬਣ ਗਏ ਜੀ, ਜਿਹੜੇ ਕਿਸਾਨ ਮਗਰ ਮਗਰ ਤੁਰੇ ਉਹਨਾਂ ਦਾ ਤਾਂ ਕੱਖ ਨੀ ਬਣਿਆ ਜੀ।
0: ਬਿਲਕੁਲ ਹੈ ਜੀ, ਓਦਾਂ ਵੀ ਦੇਖੋ ਸਾਰੇ ਮੁਲਕਾਂ ਦੇ ਵਿੱਚ ਮੰਦੀ ਚੱਲ ਰਹੀ ਹੈ, ਸਾਰਾ ਕੁਝ ਕੰਮ ਕਾਰ ਤਾਂ ਪਹਿਲਾਂ ਹੀ
1: ਬਿਲਕੁਲ
0: ਮਾੜੇ ਮੋਟੇ ਜਿਹੜੇ ਚੱਲਦੇ ਆ।
1: ਹਾਲਾਤ ਕੀ ਹੈਗੇ ਸਰ, ਹਾਲਾਤ ਕੀ ਹੈਗੇ ਆ ਜੀ।
0: ਬਿਲਕੁਲ ਹੈ ਜੀ,
1: ਹਾਂਜੀ
0: ਜੀ ਸੈਣੀ ਸਾਹਿਬ ਆਪਣੇ ਨਾਲ।
1: ਇੱਕ ਖਬਰ,
0: ਹਾਂਜੀ ਹਾਂਜੀ, ਤੁਸੀਂ ਕੰਪਲੀਟ ਕਰ ਲਓ ਆਪਣੀ ਇੱਕ, ਤੁਸੀਂ ਕਰ ਲਓ ਫਿਰ ਆਪਾਂ ਦੂਸਰੀ, ਸ਼ਾਇਦ ਜੇ ਉਹ ਨਾ ਹੋਈ ਤਾਂ ਫਿਰ ਅਗਲੀ ਖਬਰ ਕਰ ਲਾਂਗੇ। ਵਿਜੀਲੈਂਸ ਵਾਲੀ ਜਿਹੜੀ ਚੀਫ ਦੀ ਆਈ ਆ ਸ਼ਰਦ ਸੱਤਿਆ, ਉਹਨਾਂ ਦਾ ਚੌਹਾਨ ਦਾ ਨਾਮ ਆ ਗਿਆ ਜੀ ਉਹਦੇ ਵਿੱਚ,
1: ਉਹ ਵੀ ਕਰਦੇ ਹੈਗੇ ਜੀ ਇੱਕ। ਹਾਂਜੀ, ਇੱਕ ਖਬਰ ਹੈਗੀ ਸੀ ਨਾ ਜੀ ਆਪਣਾ ਜਿਹੜਾ ਹੈਗਾ ਆ ਕੇਜਰੀਵਾਲ ਦੇ ਉੱਤੇ ਜਿਹੜੀ ਤੁਸੀਂ ਗਿਣੇ ਮਿੱਥੀ ਸਾਜਿਸ਼ ਦੇ ਨਾਲ ਜਿਹੜਾ ਆ ਪੀ ਉਹ ਵੀਡੀਓ ਵਾਇਰਲ ਕੀਤੀਆਂ ਜਿਹੜੀਆਂ ਮੇਰੀ ਕੋਰਟ ਚ ਆਰਗੂ ਕੀਤਾ, ਉਹਨੂੰ ਸਿਲੈਕਟਿਵਲੀ ਜਿਹੜਾ ਹੈਗਾ ਆ ਤੁਸੀਂ ਉਹਨੂੰ ਵਿੱਚੋਂ ਕੱਟ ਕੇ ਉਹ ਪਾਰਟ ਜਿਹੜੇ ਹੈਗੇ ਆ
0: ਤੇ
1: ਉਹ ਵਾਇਰਲ ਕੀਤੇ ਹੈਗੇ ਆ ਜੀ, ਉਹਦੇ ਤੇ ਉਹਨਾਂ ਨੇ ਜਿਹੜਾ ਆ ਨਾਰਾਜ਼ਗੀ ਪ੍ਰਗਟ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਟ ਇਜ਼ ਕੰਟੈਂਪਟ ਆਫ ਕੋਰਟ ਤੇ ਕੰਟੈਂਪਟ ਆਫ ਕੋਰਟ ਦੇ ਨੋਟਿਸ ਦੇ ਦਿੱਤਾ ਹੈਗਾ ਆ। ਇਹ ਜਿਹੜਾ ਹੈਗਾ ਆ ਉਹ ਇਹ ਕਹਿੰਦੇ ਆ ਵੀ ਸਾਡਾ ਸੱਤਿਆਗ੍ਰਹਿ ਜਿੱਤ ਗਿਆ ਕਿਉਂਕਿ ਅਸੀਂ ਕੇਸ ਜਿਹੜਾ ਬਦਲਾ ਲਗਾਏ, ਤੇ ਹੁਣ ਦੇਖਦੇ ਹੈਗੇ ਆ ਵੀ ਫੈਸਲਾ ਇੱਕ ਦੇ ਵਿੱਚ ਸਹੀ ਆਉਂਦਾ ਹੈਗਾ ਇਹਨਾਂ ਦੇ ਫੇਵਰ ਚ ਕੇ ਦੋਨਾਂ ਚ ਫੇਵਰ ਚ ਆਉਂਦਾ ਤੇ ਦੋਨਾਂ ਚ ਅਗੇਂਸਟ ਆ ਜਾਂਦਾ ਹੈਗਾ, ਉਹ ਤੇ ਹੁਣ ਟਾਈਮ ਦੱਸੇਗਾ ਜੀ। ਬਟ ਇਹ ਹੈਗਾ ਆ ਭਈ ਉਹ ਕਹਿੰਦੇ ਹੁੰਦੇ ਆ ਨਾ ਜੀ ਵੀ ਨਮਾਜ਼ ਬਖਸ਼ਾਉਣ ਗਏ ਸੀ ਤੇ ਗਲੇ ਰੋਜੇ ਪੜ ਗਏ, ਹਾਂਜੀ ਉਹ ਇਸ ਕਰਕੇ ਇੱਕ ਨਾਲ ਇੱਕ ਕੇਸ ਹੋਰ, ਇੱਕ ਨਾਲ ਇੱਕ ਹੋਰ ਕੇਸ ਦੇ ਵਿੱਚ ਇਨਵੋਲਵ ਹੋ ਗਏ। ਹੁਣ ਇਹ ਤਾਂ ਪਤਾ ਨੀ ਵੀ ਉਹਦੇ ਵਿੱਚੋਂ ਬਰੀ ਹੋ ਜਾਣ ਇਹਦੇ ਵਿੱਚੋਂ, ਮੈਨੂੰ ਲੱਗਦਾ ਨੀ ਬਰੀ ਹੋਣਗੇ ਜਿੱਦਾਂ ਦੀ ਕੰਪੇਨ ਚਲਾਈ ਹੈ ਇਹਨਾਂ ਨੇ
0: ਜੀ ਸਰ ਜੀ। ਸੈਣੀ ਸਾਹਿਬ ਬਹੁਤ ਖੂਬ ਜੀ, ਤੇ ਔਜਲਾ ਸਾਹਿਬ ਜੁੜੇ ਨੇ ਨਾਲ, ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ
0: ਸ੍ਰੀ ਅਕਾਲ
1: ਜੀ ਦੋਨੋਂ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ।
2: ਮੇਰਾ ਸਵਾਲ ਰਾਜਨ ਜੀ ਨੂੰ ਹੈ, ਕਹਿੰਦੇ ਵੀ 5-7 ਲੀਡਰ ਅੰਦਰ ਗਵਰਨਰ ਨੂੰ ਮਿਲਣ ਚਲੇ ਜਾਂਦੇ, ਬਾਕੀ ਬਾਹਰ ਖੜ ਜਾਂਦੇ
0: ਜੀ,
2: ਤੁਹਾਡਾ ਸਵਾਲ ਆ ਜੀ
0: ਜੀ।
1: ਮੈਂ ਤਾਂ ਕਹਿੰਦਾ ਹੈਗਾ ਜੀ ਪੰਜਾਬ ਤੋਂ ਹੀ 5-7 ਜਾਂਦੇ ਜੀ, ਇੱਥੇ ਜਾ ਕੇ ਜਿਹੜਾ ਟਾਈਮ ਐਂਡ એનર્ਜੀ ਜਿਹੜੀ ਉੱਥੇ ਟਰੈਕਟਰ ਲੈ ਟਾਈਮ ਐਂਡ એનર્ਜੀ ਜਿਹੜੀ ਆ ਉਹਨੂੰ ਸੇਵ ਕਰਦੇ, ਉਹਨੂੰ ਜ਼ਰੂਰੀ ਫੂਕਣੀ ਸੀ।
2: ਇਹ ਅੰਦਰ ਜਾਂਦੇ ਜਿਹੜੇ ਅੰਦਰ ਜਾਂਦੇ ਉਹ ਬਕਾਊ ਹੋ ਜਾਣੇ ਸੀ, ਜਿਹੜੇ ਬਾਹਰਲੇ ਸੀ ਇਮਾਨਦਾਰ ਹੋ ਜਾਣੇ, ਫਿਰ ਉਹ ਤੱਕੜੀ ਕਿੱਥੋਂ ਲਿਆਈਏ ਜੀ ਅਸੀਂ।
0: ਰੋਲਾ ਇਹ ਵੀ ਹੈ ਜੀ
1: ਫਿਰ ਇਹ ਸੜਕਾਂ, ਮੈਂ ਤੁਹਾਨੂੰ ਬੇਨਤੀ ਕਰਦਾ ਹੈਗਾ ਫਿਰ ਇਹ ਗਿਲਾ ਨਾ ਕਰਨ, ਤੇ ਭਾਵਾਂ ਜਿਹੜਾ ਹੈਗਾ ਅਗਲੇ 15-20 ਸਾਲ ਜਿਹੜਾ ਹੈਗਾ ਇਹ ਚੱਲੇ ਰਹਿਣ ਆਪਣੇ ਟਰੈਕਟਰ ਟਰਾਲੀਆਂ, ਤੇ ਸਮੱਸਿਆਵਾਂ ਵੀ ਏਦਾਂ ਹੀ ਰਹਿਣੀਆਂ ਹੈਗੀਆਂ। ਹਾਂ ਇਹ ਜ਼ਰੂਰ ਹੈਗਾ ਆ ਕਿ ਆਹ ਜਿਹੜਾ ਆ ਕੋਈ ਤਲਾਕ ਦੇ ਕੇਸ 'ਚ ਰਾਜੀਨਾਮਾ ਕਰਾਤਾ ਉਹ 'ਚੋਂ ਇਹਨਾਂ ਦੇ ਬਣ ਗਏ, ਹੈਂਜੀ ਕਿਸੇ ਦਾ ਬਿਆਨੇ ਬੁਨੇ ਦਾ ਕੇਸ 'ਚ ਰਾਜੀਨਾਮਾ ਕਰਾਤਾ ਉਹ 'ਚੋਂ ਦੋ ਨਾਲ ਲੈ ਲਈ, ਉਹ ਬਸ ਉਹ ਇਹਨਾਂ ਦਾ ਕੰਮ ਚੱਲਦਾ ਰਹਿੰਦਾ ਹੈਗਾ, ਤੇ ਅਸਲ ਕੰਮ ਵੀ ਇਹਨਾਂ ਦਾ ਇਹੀ ਹੈਗਾ ਆ। ਕਿਸਾਨ ਮੁੱਦਿਆਂ ਨੂੰ ਇੱਥੇ ਕੀ ਪਤਾ ਇਹਨਾਂ ਨੂੰ ਜੀ, ਕਿਹਨੂੰ ਕਿਸ ਖੇਤੀ ਦਾ ਪਤਾ ਆ, ਕਿਹਨੂੰ ਪਤਾ ਆ ਜ਼ਮੀਨ ਦੇ ਉੱਤੇ। ਹਾਂਜੀ
2: ਜਿਹੜੇ ਜਿਹੜੇ ਰੋਜ਼ ਸਵੇਰੇ ਉਹ ਮਿੱਟੀ ਨਾਲ ਮਿੱਟੀ ਹੁੰਦੇ ਨੇ ਉਹ ਰੋਟੀ ਮਸਾ ਖਾਂਦੇ ਨੇ, ਤੇ ਇਹ ਇਹਨਾਂ ਦਾ ਵਿਹਲੇ ਰਹਿ ਕੇ ਪਿਛਲੇ 50 ਸਾਲਾਂ ਚ ਕਿੱਥੋਂ ਕਿੱਥੇ ਪਹੁੰਚੇ ਹੋਏ ਨੇ ਜੀ
0: ਜੀ।
2: ਤੇ ਇਸ ਕਰਕੇ ਨਾ ਅਜੇ ਤਾਂ ਸਾਡੇ ਕੋਲ ਇਹ ਤੱਕੜੀ ਓ ਨੀ ਆਈ ਕਿ ਬਖਾਊ ਕੌਣ ਆ ਤੇ ਇਮਾਨਦਾਰ ਕੌਣ ਆ।
0: ਬਿਲਕੁਲ ਹੈ ਜੀ ਜੀ,
2: ਜਿਹੜਾ ਅੰਦਰ ਚਲਾ ਗਿਆ ਉਹ ਪਕਾਊਗਾ, ਜਿਹੜਾ ਬਾਹਰ ਖੜ ਗਿਆ ਉਹ ਇਮਾਨਦਾਰ ਆ, ਤੇ ਉਹ ਆਪਦੇ ਆਪਦਾ ਚੁੱਲ੍ਹਾ ਛੇ
0: ਉਹ ਫਿਰ ਆਪਣਾ ਚੁੱਲ੍ਹਾ ਜਲਾ ਲੈਂਦਾ ਵੱਖਰਾ ਕਰਕੇ।
2: ਮੈਂ ਤਾਂ ਸ਼ਰਿਆ ਕਹਿਣਾ ਲਾ ਸੈਲੀ ਬਾਈ ਸੁਣਦਾ ਪੰਧੇਰ ਦਾ ਰੰਗੇ ਦੇਖ ਲਓ, 2020 ਵਾਲਾ ਦੇਖ ਲਓ ਕੱਪੜੇ ਦੇ ਰੰਗ ਤੇ ਅੱਜ ਵਾਲਾ ਦੇਖ ਲਓ ਜੀ
0: ਜੀ। ਬਿਲਕੁਲ ਹੈ ਜੀ,
2: ਗਰਮੀ ਚ ਫਿਰ ਕੇ ਕਾਲਾ ਹੋ ਜਾਂਦਾ ਤੇ ਉਹ ਲਾਲ ਹੋਇਆ ਪਿਆ
0: ਜੀ।
1: ਵੀਰ ਜੀ ਮੈਂ ਤਾਂ ਉਹਦੀ ਉਹ ਜੈਕਟ ਜਿਹੜੀ ਹੈਗੀ ਆ ਪਾਉਂਦਾ ਆ ਸਰਦੀਆਂ ਦੇ ਵਿੱਚ, ਤੇ ਉੱਤੋਂ ਦੀ ਜਿਹੜਾ ਮਫਲਰ ਜਿਹਾ ਲੈਂਦਾ ਹੈਗਾ ਆ ਜੀ, ਮੈਨੂੰ ਉਹ ਦੱਸਦਾ ਵੀ ਉਹ ਕਿੰਨੇ ਕੁ ਦਾ ਆਉਂਦਾ ਹੈਗਾ ਜੀ, ਉਹ ਬਾਹਰੋਂ ਕਿੱਥੋਂ ਆਇਆ ਤੇ ਕਿੱਥੇ ਆਇਆ ਜੀ, ਉਹ ਏਦਾਂ ਲੱਗਦਾ ਜਿੱਦਾਂ ਸੱਪ ਗਲ ਚ ਪਾਇਆ ਹੁੰਦਾ।
2: ਕਿੰਨੇ ਉਹਦੇ ਕੋਲ ਕਿਲੇ ਤੇ ਇੰਨੇ ਕਿਲੇ ਨਾਲ ਬੰਦਾ ਇੰਨਾ ਵਿਹਲਾ ਰਹਿ ਕੇ ਇੰਨਾ ਕੁਛ ਕਰਕੇ ਇੰਨਾ ਕੁਛ ਕਰ ਸਕਦਾ
0: ਜੀ ਜੀ।
2: ਮੈਂ ਤਾਂ
1: ਉਹ ਵੀਰ ਜੀ ਹੁਣ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਇਹਨਾਂ ਦਾ
2: ਉੜ ਕੇ
0: ਜੀ,
2: ਹੁਣ ਤਾਂ ਉੜ ਕੇ ਨੋਨ ਪੋਲੀਟੀਕਲ ਵਾਲੇ ਭੋਜ ਰਾਜ ਕੀ ਸੀਗਾ,
0: ਹਾਂਜੀ ਹਾਂਜੀ
2: ਮੈਂ ਉਹ ਕਹਿੰਦਾ ਜੀ ਸਾਡੀ ਲਾਈਨ ਲਿਖੀ ਹੋਈ ਹੈ, ਨੰਬਰ ਲਿਖੇ ਹੋਏ ਨੇ, ਉਸ ਤੋਂ ਬਾਅਦ ਜੇ ਮਤਲਬ ਕਿਹੜਾ ਸੀਗਾ ਜਿਹੜਾ ਬੈਠਾ ਸੀ ਮਰਨ ਵਰਤ ਤੇ,
0: ਡੱਲੇ
2: ਵੀ ਜੇ ਉਹ ਮਰ ਗਿਆ ਤਾਂ ਉਸ ਤੋਂ
0: ਜੀ
2: ਬਾਅਦ ਡੱਲੇ ਵਾਲ ਵਿਧਵਾ ਫਲਾਨਾ ਬੈਠੂ, ਮਹਾਂ ਕਾਹਨੂੰ ਇੰਨਾ ਲੰਮ ਕਰਿਆ, ਤੁਸੀਂ ਸੰਗਲਾਂ ਨਾਲ ਬਣ ਕੇ ਭੰਦੇ ਨੂੰ ਬਿਠਾ ਲਓ, ਅੱਗੇ ਟੁੱਟ ਜੂ ਸਾਰਾ ਕੁਛ। ਮੈਂ ਇਸੇ ਮਾਧੇ ਹੁੰਦੇ ਉਹਨੂੰ ਸਵਾਲ ਕੀਤਾ ਸੀ, ਮੈਂ ਕਾਹਦੇ ਚੱਕਰ ਚ ਪਏ ਹੋ ਇੰਨਾ ਲੰਬਾ, ਕਾਹਨੂੰ ਕੰਮ ਖਿੱਚਣਾ ਹੈ ਭੰਦੇ ਨੂੰ ਸੰਗਲਾਂ ਨਾਲ ਬੰਨ ਲਓ, ਜੇ ਨਾ ਭੱਜਿਆ ਜਿਹੜਾ ਕੋ ਕਹੇਗੇ ਉਹ ਦੁਆਬਾ ਰੇੜੂ ਤੇ ਜੁਰਮਾਨਾ ਮੈਂ ਪਾਊਗਾ ਭੁਗਤੂਗਾ, ਕਹੀ ਜੀ ਭਰ ਦੇ।
0: ਬਿਲਕੁਲ ਹੈ ਜੀ ਬਿਲਕੁਲ, ਕਿਹਾ ਸੀ
2: ਮੈਂ ਕਿਹਾ ਤੁਹਾਨੂੰ ਬੁੱਧੂ ਬਣਾਈ ਜਾਂਦਾ ਤੇ ਆਪ ਵਿਕਿਆ ਹੋਇਆ, ਤੇ ਫਿਰ ਮੈਂ ਇਹ ਪੁੱਛਿਆ ਸੀ ਵੀ ਤੁਹਾਡੇ ਲੀਡਰਾਂ ਦੀਆਂ ਕਿਹੜੀਆਂ ਕਿਹੜੀਆਂ ਟਰਾਲੀਆਂ ਨੇ ਉਹ ਦੱਸੋ ਜੀ, ਕੱਲਾ ਕੱਲਾ ਮੈਨੂੰ ਇਹ ਦੱਸੋ ਵੀ ਤੁਹਾਡੀਆਂ ਕਿਹੜੀਆਂ ਕਿਹੜੀਆਂ ਟਰਾਲੀਆਂ ਨੇ
0: ਜੀ,
2: ਇੱਕ ਦਾ ਨਾਂ ਨੀ ਲਿਆ। ਮੈਂ ਕਿਹਾ ਟਰਾਲੀਆਂ ਦੋ ਦੋ ਕਿੱਲੇ ਵਾਲੀਆਂ, ਫਿਰ ਇਹ ਤੇ ਲੀਡਰ ਤੁਸੀਂ ਹੋ, ਤੁਹਾਡੀ ਕੋਈ ਟਰਾਲੀ ਨੀ।
0: ਬਿਲਕੁਲ
1: ਵੀਰ ਜੀ, ਇਹ ਕਿਸਾਨ ਦਾ ਮੁੱਦਾ, ਕਿਸਾਨ ਦਾ ਕੀ ਸਵਾਰ ਦੇ ਜੀ, ਕਿਸਾਨ ਦਾ ਬੇਨਤੀ ਇਹ ਹੈਗੀ, ਮੈਂ ਇੱਕ ਛੋਟੀ ਜੀ ਗੱਲ ਕਹੀ ਸੀ ਵੀ ਮੇਰਾ ਮੁੱਦਾ ਇੱਕ ਐਡ ਕਰਾ ਦਿਓ, ਮੈਂ ਵੀ ਕਿਸਾਨ ਆ ਜੀ, ਵੀ ਮੈਂ ਭਾਈ ਏਦਾਂ ਆ ਵੀ ਮੈਂ LLB ਕੀਤੀ ਆ, MA ਵੀ ਕੀਤੀ ਹੈਗੀ ਆ ਮੈਨੂੰ ਇਹ, ਪਰ ਇਹ ਆ ਵੀ ਜਦੋਂ ਮੈਂ ਉੱਥੇ ਫਸਲ ਸਿੱਟਣ ਜਾਂਦਾ ਆ ਉਹ ਜਿਹੜਾ ਇਹਨਾਂ ਦਾ ਕੰਡਾ ਆ ਉਹ ਮੇਰੀ ਸਮਝ ਚ ਨਹੀਂ ਆਉਂਦਾ ਤੇ ਕਿਉਂ ਨੀ ਡਿਜੀਟਲ ਕੰਡਾ ਜਿਹੜਾ ਹੈਗਾ ਆ ਉਹ ਲਾਇਆ ਜਾਂਦਾ, ਕਿਉਂਕਿ ਰਾਤ ਨੂੰ ਤਲਾਈ ਸ਼ੁਰੂ ਕਰਦੇ ਹੈਗੇ ਆ ਜੀ, ਨਾ ਪਤਾ ਲੱਗਦਾ ਵੀ ਉਹ 4 ਕਿਲੋ ਵੱਧ ਜਾ ਰਿਹਾ ਕਿ 8 ਕਿਲੋ ਵੱਧ ਜਾ ਰਿਹਾ ਜੀ, ਇਹ ਤੇ ਮਤਲਬ ਜਿਹੜਾ ਹੈਗਾ ਹਾੜਤੀ ਇਹ ਡਿਜੀਟਲ ਕੰਡਾ ਕਿਉਂ ਨੀ ਲਾਉਂਦੇ ਹੈਗੇ ਜੀ। ਮੈਂ ਇੰਨੀ ਗੱਲ ਜਿਹੜਾ ਹੈਗਾ ਜਦੋਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਸੀਗਾ ਤੇ ਉਦੋਂ ਵੀ ਮੈਂ ਇਹੀ ਗੱਲ ਕਹੀ ਤੇ ਜਿਹੜਾ ਬੰਦਾ ਸੀਗਾ ਸੁਣਿਆ ਹੈਗਾ ਜੀ ਉਹ ਕਹਿੰਦਾ ਚੁੱਪ ਕਰਕੇ ਬੈਠਾ ਰਹਿ, ਆਹ ਸਾਰੇ ਜਿਹੜੇ ਲੀਡਰ ਆ ਸਾਰੇ ਹੀ ਹਾੜਤੀ ਆ। ਹਾਂਜੀ ਉਹ ਕਿਸਾਨ ਉਹ ਕਦੀ ਵੀ ਨੀ ਕਿਸੇ ਨੇ ਵੀ ਨੀ ਰੇਜ਼ ਕੀਤੀ ਸਰ ਇਹ ਗੱਲ, ਸਰ ਉੱਥੇ ਘੱਟੋ ਘੱਟ ਕਿਸਾਨ ਨੂੰ ਤਾਂ ਦੇ ਦਿੰਦੇ ਜਾਂਦੇ ਹਨ ਉਹ ਬੋਤਲ, ਜਦੋਂ ਤਲਾਈ ਹੋਣੀ ਹੁੰਦੀ ਨਾ ਸ਼ਾਮ ਨੂੰ ਤਲਾਈ ਕਰਦੇ ਆ ਜੀ, ਉਸ ਵੇਲੇ ਉਹਨੂੰ ਤਾਂ ਬੋਤਲ ਦੇ ਕੇ ਬਿਠਾਲ ਦਿੰਦੇ ਹੈਗੇ ਜੀ, ਉਹਦਾ ਫਿਰ ਜਿਹੜਾ 14 ਕੁਇੰਟਲ ਦਾ 7 ਕੁਇੰਟਲ ਬਣ ਜਾਏ 10 ਕੁਇੰਟਲ ਬਣ ਜਾਏ ਉਹ ਉਹਦੀ ਆੜਤੀ ਦੀ ਇਮਾਨਦਾਰੀ ਤੇ ਨਿਰਭਰ ਕਰਦਾ ਹੈਗਾ ਆ ਜਾਂ ਉਹਦੀ ਤਰਸ ਦੇ ਆਧਾਰ ਤੇ ਨਿਰਭਰ ਕਰਦਾ ਹੈਗਾ, ਤਾਂ ਤਾਂ ਜ਼ਿਮੀਦਾਰ ਨੇ ਦੇਖਣਾ ਹੈਗਾ ਤਾਂ ਵਾਸਤਾ, ਤੇ ਜੇ ਦੇਖਦਾ ਵੀ ਆ ਤੇ ਮੇਰੇ ਵਾਂਗੂ ਸ਼ਰਮੋ ਸ਼ਰਮੀ ਖੜਾ ਰਹਿੰਦਾ ਹੈਗਾ ਜੀ, ਯਾਰ ਜੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਨੀ ਪਤਾ ਲੱਗਦਾ ਤੇ ਕਹਿਣਗੇ ਚੰਗਾ ਪੜ੍ਹਿਆ ਲਿਖਿਆ ਹੈ ਵੀ ਇਹਨੂੰ ਇਹ ਨੀ ਪਤਾ ਲੱਗਦਾ ਹੈਗਾ ਹੈ ਜੀ ਵੀ ਟੋਲ, ਤੇ ਟੋਲ ਦੇ ਬਈਏ ਹੁੰਦੇ ਹੈਗੇ ਆਰਾਮ ਨਾਲ ਚੁੱਪ ਕਰਕੇ ਸਰ, ਫਿਰ ਮੁੜ ਕੇ ਜਿਹੜਾ ਹੈਗਾ ਇਹ ਨੀ ਵੀ ਬੋਰੀਆਂ ਚ ਵੱਧ ਚੱਲ ਜਾਂਦਾ, ਇਹਨਾਂ ਦੀ ਤੁਲਾਈ ਜਿਹੜੀ ਹੈਗੀ ਨਾ ਇਹਨਾਂ ਦਾ ਜਦੋਂ ਜਾਂਦਾ ਹੈ ਨਾ ਉਹ ਉੱਥੇ ਲਮਸਮ ਜਿੱਤੋ ਤੋਲ ਹੁੰਦਾ, ਕਿਉਂਕਿ ਉਹ ਟਰੱਕ ਦਾ ਹੀ ਤੋਲ ਹੁੰਦਾ ਆ ਵੀ ਖਾਲੀ ਦਾ ਹੋ ਜਾਂਦਾ ਤੇ ਭਰੇ ਦਾ ਹੋ ਜਾਂਦਾ ਆ, ਇਹ ਤੇ ਜਿਹੜਾ ਵੱਧ ਗਿਆ ਆ ਹੁੰਦਾ ਇੱਥੇ ਇਹਨਾਂ ਨੇ ਕੀਤਾ ਇਹ ਹੁੰਦਾ ਤੇ ਅੱਧਾ ਅੜਤੀਏ ਦਾ ਹੋ ਜਾਂਦਾ ਤੇ ਅੱਧਾ ਜਿਹੜੀ ਲੇਬਰ ਹੁੰਦੀ ਆ ਉਹਨਾਂ ਦਾ ਹੋ ਜਾਂਦਾ ਜਿਹੜੇ ਵੱਧ ਤੋਲ ਕਿਲ ਜਾਂਦੇ ਜੀ। ਹਾਂਜੀ
0: ਬਿਲਕੁਲ,
1: ਕਿਉਂ ਨੀ ਡਿਜੀਟਲ ਕੰਡਾ ਕਰਦੇ ਜੀ ਵੀ ਇਹਨੂੰ 0 ਨਾ 0 ਆ ਜਾਏ ਭਾਈ, 1 ਗ੍ਰਾਮ ਵੀ ਵੱਧ ਤੁਲਦਾ ਹੈਗਾ ਤੇ ਪਤਾ ਲੱਗੇ
0: ਜੀ। ਬਿਲਕੁਲ,
1: ਕਿਸੇ ਕਿਸਾਨ ਕੋਈ ਕਿਸਾਨ ਲੀਡਰ ਨੀ ਸਰ ਇੰਨੀ ਗੱਲ ਕਰੂਗਾ, ਕਿਉਂ ਨੀ ਕਰੂਗਾ, ਸਭ ਚੋਰ ਆ ਜੀ
0: ਜੀ ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਨਾਲ ਹਮਦਰਦੀ ਹੈ ਨੀ ਜੀ, ਹੁਣ ਕਿਸੇ ਨੂੰ ਰਸਤੇ ਇਹ ਬੰਦ ਕਰਦੇ, ਲੋਕਾਂ ਦੇ ਪੇਪਰ ਇਹ ਖਰਾਬ ਕਰਦੇ ਜੀ, ਰੋਡ ਦੇ ਉੱਤੇ ਪੈਟਰੋਲ ਵੱਧ ਲੱਗਦਾ ਜੀ।
2: ਛੋਟੇ ਛੋਟੇ ਹੁੰਦੇ ਸੀਗੇ ਰੇੜੀਆਂ ਦੇ ਵਿੱਚ ਕਣਕ ਲੈ ਕੇ ਮੰਡੀ ਜਾਂਦੇ, ਮੈਂ ਆਪ ਗਿਆ ਨਾਲ ਰੇੜੀ ਤੇ ਬਹਿ ਕੇ ਕਣਕ ਲੈ ਕੇ, ਤੇ ਉਹ ਰੇੜੀ ਭਾਰ ਲੱਗੇ ਕਹਿਣਾ ਉਹ ਚਾਹ ਆੜਤੀ ਕੋਲੇ ਪੀਵਾਂਗੇ, ਉਹ ਅਸੀਂ ਤਾਂ ਚਾਹ ਦੇ ਕੱਪ ਵਾਲੇ ਆ, ਉਹਨੇ ਜਦ ਚਾਹ ਦੇ ਦੇਣੀ, ਉਹ ਹੁੰਦਾ ਜੀ ਢਾਬਾ ਜਾ ਕੋਲੇ ਬਣਿਆ ਉਹ ਸਾਰੇ ਆੜਤ, ਮੈਂ ਜੱਟ ਨੇ ਚਾਹ ਪੀ ਕੇ ਖੁਸ਼ ਹੋ ਜਾ।
0: ਬਿਲਕੁਲ
2: ਮਾਲਕ ਤੇ ਉਹ 100x250 ਵਾਲੀ ਦੁਕਾਨ 100x50 ਵਾਲੀ ਦੁਕਾਨ ਦੇ ਵਿੱਚ ਬਹਿ ਕੇ ਉਹ ਸਾਰਾ ਪਿੰਡ ਲੁੱਟ ਕੇ ਲੈ ਜਾਂਦਾ ਸੀ।
0: ਬਿਲਕੁਲ
2: ਇਹੀ ਸਮਝ ਨੀ ਆਈ ਜੀ ਅਜੇ ਤੱਕ।
0: ਬਿਲਕੁਲ
1: ਬਿਲਕੁਲ ਇਹੀ ਬੇਨਤੀ ਮੈਂ ਲੱਗਾ ਸੀ ਕਰ
2: ਸੰਤਾ ਰਾਜਨ ਜੀ, ਅੱਜ ਤੱਕ ਇਹ ਸਮਝ ਨੀ ਆਈ ਕਿ ਅਸੀਂ ਅੱਜ ਤੱਕ ਇਹ ਨੀ ਕਹਿ ਸਕੇ ਕਿ ਫਸਲ ਵੇਚਣ ਚੱਲੇ ਆ, ਅਸੀਂ ਕਹਿੰਦੇ ਫਸਲ
0: ਸਿੱਟਣ ਚੱਲੇ ਆ ਜੀ,
2: ਸਾਡੇ ਤਾਂ ਅੱਜ ਤੱਕ ਇੰਨੀ ਅਕਲ ਨੀ ਆਈ
0: ਜੀ,
2: ਜਥੇਬੰਦੀਆਂ
1: 50
2: ਤੇ ਮਸਲਾ ਇੱਕ ਨੀ ਹੱਲ ਹੋਇਆ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਮਸਲਾ ਇੱਕ ਨੀ ਹੱਲ ਹੋਇਆ, ਜਥੇਬੰਦੀਆਂ 50
0: ਬਣ ਗਈਆਂ ਨੇ ਜੀ ਜੀ,
1: 50 ਦੇ ਜ਼ਿਆਦੀਆਂ ਹੋ ਗਈਆਂ ਜੀ, 65 ਆ ਹੁਣ
2: ਜੀ, ਸੰਬੋਧਨ ਕਰਕੇ ਲਿਖਿਆ ਵੀ ਰਾਜਨ ਜੀ ਕੱਪ ਜਿਹੜੇ ਤੁਸੀਂ ਮਸਲੇ ਸਾੜ ਰਹੇ ਹੋ ਇਹ ਬਾਅਦ ਚ ਹੱਲ ਕਰਨਗੇ, ਪਹਿਲਾਂ ਸਾਨੂੰ ਜਥੇਬੰਦੀਆਂ ਵਧਾ ਲੈਣ ਦੋ, ਇਹ ਕੰਮ ਕਰਨ ਦੋ।
0: ਬਿਲਕੁਲ
1: ਬਿਲਕੁਲ ਬਿਲਕੁਲ ਵਧਾ ਲੈਣੇ ਜੀ, ਮਸਲਾ ਹੱਲ ਕੋਈ ਨੀ ਹੋਣਾ ਵੀਰ ਜੀ, ਵੱਡੀ ਗੱਲ ਤਾਂ ਇਹ ਆ,
2: ਸਾਡੀ ਸਮਝ ਤੇ ਸੋਚ ਇੱਥੇ ਖੜੀ ਹੈ ਕਿ ਬਣਾਉਣ ਵਾਲੇ ਵੀ ਬੇਅਦਬੀ ਦਾ ਕਾਨੂੰਨ ਸਿੱਖ ਰਹੇ ਤੇ ਲੜ ਵੀ ਸਿੱਖੇ ਰਹੇ ਨੇ
0: ਜੀ।
2: ਇਹ ਬਣਾਉਣ ਤੋਂ ਪਹਿਲਾਂ
1: ਬਿਲਕੁਲ
2: ਜਿਹੜੀ ਗੱਲ ਅੱਗੇ ਸੁਣਦੇ ਹੋ ਤੁਸੀਂ ਨਾ ਰਾਜਨ ਜੀ, ਉਹ ਗੱਲ ਉਨੀ ਦੀ ਉੱਥੇ ਖੜੀ ਹੈ। ਅੱਗੇ ਅਸੀਂ ਇਹ ਕਹਿ ਦਿੰਦੇ ਸੀ ਕਿ ਅੱਗੇ ਭਾਈ ਅਨਪੜ੍ਹ ਸੀਗੇ
0: ਜੀ,
2: ਹੁਣ ਤਾਂ ਅਸੀਂ ਪੜ੍ਹੇ ਲਿਖੇ ਆ ਨਾ। ਉਹ ਕਹਿੰਦੇ ਜੀ ਬਾਣੀਆਂ ਬੰਦਾ ਮਾਰਨ ਲੱਗਿਆ, ਸੋਚਣ ਲੱਗ ਗਿਆ ਇਹਨੂੰ ਮਾਰੂ ਆ ਦਾਨ ਜਾਊ, 20 ਸਾਲੀ ਹੋਊ ਘਰ ਰੁਲ ਜੂ। ਉਹ ਕਹਿੰਦਾ ਛੱਡੋ ਪਰੇ, 4 ਗਾਲਾਂ ਖਾ ਕੇ ਬਹਿ ਜਾਓ ਤੇ ਜੱਟ ਮਾਰ ਕੇ ਜੇਲ੍ਹ ਗਿਆ ਸੋਚਦਾ ਹੈ ਜੀ ਇੰਨਾ ਨੁਕਸਾਨ ਹੋ ਗਿਆ। ਕਾਨੂੰਨ ਚ ਅਸੀਂ ਉਹੀ ਸਿੱਖਿਆ, ਇਹ ਪਹਿਲਾਂ ਬਹਿ ਕੇ ਕਿਉਂ ਨੀ ਵਿਚਾਰਿਆ,
0: ਬਿਲਕੁਲ ਹੈ ਜੀ,
2: ਹੁਣ ਲੜਕੇ ਕਰ ਰਹੇ ਹਾਂ ਅਸੀਂ
0: ਜੀ।
2: ਇੱਕ ਬੰਦੇ ਦੇ ਟਾਵਰ ਤੇ ਚੜ੍ਹੇ ਤੇ ਕਾਨੂੰਨ ਬਣ ਸਕਦਾ ਹੈ, ਤੇ ਸਾਰੀ ਸਿੱਖ ਕੌਮ ਕੀ ਕਰੀ ਆ, ਉਹ ਇੱਕ ਪਾਸੇ ਤੋਲ,
0: ਇੱਕ ਪਾਸੇ ਤੋਲ,
2: ਇੱਕ ਬੰਦਾ ਟਾਵਰ ਤੇ ਚੜ੍ਹਿਆ ਇੱਕ ਪਾਸੇ ਤੋਲਤਾ,
0: ਬਿਲਕੁਲ ਹੈ ਜੀ,
2: ਉਹ ਸਾਰੀ ਕੌਮ ਤੇ ਭਾਰੂ ਪੈ ਗਿਆ,
0: ਬਿਲਕੁਲ ਹੈ ਜੀ।
1: ਕੌਮ ਕੌਮ ਹੀ ਵੰਡਤੀ ਜੀ, ਕੌਮ ਹੀ ਵੰਡਤੀ, ਵੱਡੀ ਗੱਲ ਆ ਵੀਰ ਜੀ। ਅਸੀਂ ਤਾਂ ਜਿਹੜੇ ਇਤਿਹਾਸਕਾਰ ਆ, ਇਤਿਹਾਸਕਾਰ ਆ ਢਾਡੀ ਹੈਗੇ, ਉਹਨਾਂ ਤੋਂ ਇਹਨਾਂ ਇਸ ਕੌਮ ਦੀਆਂ ਜਿਹੜੀਆਂ ਹੈਗੀਆਂ ਦਲੇਰੀਆਂ ਹਾਂਜੀ ਉਹ ਸੁਣਦੇ ਆ ਇਤਿਹਾਸ ਦੇ ਵਿੱਚ, ਸਾਨੂੰ ਸੁਣਾਇਆ ਇਹ ਜਾਂਦਾ ਹੈਗਾ। ਤੇ ਜੇ ਕਿਤੇ 1000 ਰੁਪਏ ਦਾ ਜਿਹੜਾ ਹੈਗਾ ਆ ਵੀ ਸਰਕਾਰ ਅਨਾਉਂਸ ਕਰ ਦਿੰਦੀ ਹੈਗੀ ਹੈ ਤੇ ਪੰਜਾਬੀ ਭੰਗੜੇ ਪਾਪਾ ਕੌਲੇ ਹੋ ਜਾਂਦੇ ਆ
0: ਹਾਂਜੀ।
1: ਉਹ ਘਰ ਦਾ 1 ਲੱਖ ਰੁਪਇਆ ਮਹੀਨਾ ਖਰਚਾ ਹੈਗਾ ਆ, ਉਹ ਉਹਦੇ ਵਿੱਚ ਕੋਈ 1000 ਦੀ ਬੱਚਤ ਕਰ ਲੈਂਦੇ
0: ਜੀ,
1: ਤੁਸੀਂ ਭੰਗੜੇ ਜਿਹੜੇ ਪਾਉਣ ਲੱਗੇ ਆ।
2: ਜਿਹੜੀ ਬੇਅਦਬੀ ਦੀ ਅਸੀਂ ਅੱਜ ਟਾਰਾਂ ਮਾਰਦੇ ਹਾਂ, ਮੈਂ ਨੀ ਕਹਿੰਦਾ ਕੋਈ ਚੰਗਾ ਸੀ ਕੋਈ ਮਾੜਾ ਸੀ, ਸੰਤ ਲੌਂਗੋਵਾਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ
0: ਜੀ,
2: ਤੇ ਉਸੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਕੱਢ ਕੇ ਅਸੀਂ ਬਾਹਰ ਗਈਆਂ, ਹਿੱਕ ਚੜਾਤੀਆਂ ਗੋਲੀਆਂ ਕੌਮ ਦੇ ਗਦਾਰ ਦੇ
0: ਜੀ,
2: ਉਹ ਬੇਅਦਬੀ ਨੀ ਸੀ?
0: ਬਿਲਕੁਲ ਹੈ ਜੀ,
1: ਬਿਲਕੁਲ ਜੀ, ਬਿਲਕੁਲ ਬਿਲਕੁਲ
2: ਹਾਂਜੀ। ਤੇ ਮੇਰਾ ਮੁੰਡਾ ਮਿੱਤ
1: ਪੱਗਾਂ ਲਾਉਂਦੇ ਆਪ ਗੁਰਦੁਆਰਿਆਂ ਚ ਇੱਕ ਦੂਜੇ ਦੀਆਂ
0: ਅੱਜ ਜਿਹੜੀਆਂ ਤੁਸੀਂ ਫੇਸਬੁੱਕ ਤੇ ਸਤਰਾਂ ਲਿਖ ਕੇ ਪਾਈਆਂ ਉਹ 2 ਕ ਸਾਂਝੀਆਂ ਹੀ ਕਰ ਦੋ ਜੀ, ਅੱਜ ਦੇ ਪ੍ਰੋਗਰਾਮ ਤੇ ਢੁਕਦੀਆਂ ਵੀ ਹੈ ਵੈਸੇ ਸਾਹਮਣੇ ਆ ਗਈਆਂ।
2: ਹਕੀਕਤ ਕੀ ਉਹ ਮੈਂ ਹੁਣ ਮੈਂ ਪਾਈਆਂ ਹੋਈਆਂ, ਮੈਂ 1 ਮਿੰਟ ਮੈਨੂੰ ਮਾੜਿਆ ਆਪਦੇ ਦਿਮਾਗ ਦਾ ਵਰਕਾ ਬੋਲਣ ਦੋ
0: ਜੀ।
2: ਕੱਢਣੇ ਵਾਲੇ ਕੱਢ ਲੈਂਦੇ ਸੋਨਾ ਵਾਹ ਕੇ ਬੰਜਰਾਂ ਨੂੰ
0: ਜੀ,
2: ਕੱਢਣੇ ਵਾਲੇ ਕੱਢ ਲੈਂਦੇ ਸੋਨਾ ਵਾਹ ਕੇ ਬੰਜਰਾਂ ਨੂੰ, ਪੈਸੇ ਦਾ ਕੀ ਆ ਪੈਸਾ ਤਾਂ ਰੱਬ ਦੇ ਦਿੰਦਾ ਕੰਜਰਾਂ ਨੂੰ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
2: ਪੈਸੇ ਦਾ ਕੀ ਆ ਪੈਸਾ ਤਾਂ ਰੱਬ ਦੇ ਦਿੰਦਾ ਕੰਜਰਾਂ ਨੂੰ,
0: ਬਿਲਕੁਲ ਜੀ
2: ਹਾਂਜੀ।
0: ਅਣਖ ਇੱਜ਼ਤ ਤਾਂ ਪਤਾ ਨਹੀਂ ਕਦੋਂ ਦੀ ਵਿਕ ਗਈ ਹੈ,
2: ਕਦੋਂ ਦੀ ਵਿਕ ਗਈ ਅਣਖ ਇੱਜ਼ਤ ਤਾਂ ਪਤਾ ਨਹੀਂ ਕਦੋਂ ਦੀ ਵਿਕ ਗਈ ਹੈ, ਜਦੋਂ ਦੀ ਅੱਖ ਦੌਲਤ ਸ਼ੋਹਰਤ ਨਾਂ ਤੇ ਟਿਕ ਗਈ ਹੈ,
0: ਕੁਰਸੀ ਤੇ ਟਿਕ ਗਈ ਹੈ, ਆਖੇ ਕੁਰਸੀ ਤੇ ਦੌਲਤ ਦਾ
2: ਮਕਾਮ ਤਾਂ ਬਸ ਇਹ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਸਾਡਾ ਮਕਾਮ ਇਹ ਹੈ, ਚਾਹੇ ਉਹ ਕੋਈ ਲੀਡਰ ਆ, ਮੈਂ ਇਕੱਲੇ ਕਿਸਾਨਾਂ ਨੂੰ ਨਹੀਂ ਕਹਿੰਦਾ, ਜੋ ਵੀ ਜਿਹੜਾ ਲੀਡਰੀ ਪਿੱਛੇ ਭੱਜਿਆ ਫਿਰਦਾ
0: ਜੀ,
2: ਇਹ ਸਾਡਾ ਮਕਾਮ ਕੁਰਸੀ ਹੈ,
0: ਬਿਲਕੁਲ ਹੈ ਜੀ, ਬਿਲਕੁਲ।
2: ਸਿਕੰਦਰ ਅੱਜ ਇਮਾਨਦਾਰ ਆ, ਬਹੁਤ ਵਧੀਆ ਗੱਲਾਂ ਕਰਦਾ, ਮਾੜਿਆ ਕੁਰਸੀ ਨੂੰ ਹੱਥ ਪਵਾਓ ਫਿਰ ਦੱਸਿਓ ਸਿਕੰਦਰ ਕੀ ਚੀਜ਼ ਹੈ
0: ਜੀ,
2: ਫਿਰ ਤੁਹਾਨੂੰ ਦੱਸੂ ਮੈਂ ਕੌਣ ਹੈ। ਅੱਜ ਤਾਂ ਮੈਂ ਵੀ ਇਮਾਨਦਾਰ ਹਾਂ,
0: ਬਿਲਕੁਲ
2: ਇਮਾਨਦਾਰੀ ਤਾਂ ਉਦੋਂ ਪਰਖੀ ਜਾਂਦੀ ਹੈ ਜਦੋਂ ਜਿਹੜੀ ਚੀਜ਼ ਤੁਹਾਡੇ ਥੱਲੇ ਹੋਵੇ, ਆ ਸਾਰੇ ਇਮਾਨਦਾਰੇ ਚੁਣੇ ਸੀ,
0: ਬਿਲਕੁਲ ਹੈ ਜੀ,
2: ਇਹ ਤਾਂ ਫਰੈਸ਼ ਸੀਗੇ,
1: ਬਿਲਕੁਲ ਜੀ, ਬਿਲਕੁਲ
2: ਇਮਾਨਦਾਰੀ
1: ਹੈ ਕਿ ਰੋਡ
2: ਜਿਹਨੇ ਚ ਤੁਹਾਡਾ ਹੱਥ ਨਹੀਂ ਪੈਂਦਾ
1: ਵੀਰ ਜੀ। ਜੇ ਕਿਸੇ ਪੋਲੀਟੀਕਲ ਪਾਰਟੀ ਨੂੰ ਸਪੋਰਟ ਵੀ ਕਰਨਾ, ਉਹਦੇ ਕੋਲੋਂ ਰੋਡ ਮੈਪ ਲਓ ਵੀ ਤੂੰ ਕਰ ਸਾਡਾ ਸਮੱਸਿਆਵਾਂ ਦਾ ਹੱਲ ਕਿੱਦਾਂ ਕਰਕੇ ਦੇਗਾ, ਤੁਸੀਂ ਚੁਟਕੀ ਦੇ ਵਿੱਚ ਇੱਦਾਂ ਕਰਕੇ 5 ਮਿੰਟ ਚ MSP 5 ਮਿੰਟ ਚ ਹਾਂਜੀ, ਕੋਈ 5 ਮਿੰਟ ਦੇ ਲਾਲਚ ਵਿੱਚ ਹੁਣ ਦੂਜੀ ਕੋਈ ਪਾਰਟੀ ਆ ਜੂਗੀ, ਉਹ ਕਹੂਗੀ 3 ਮਿੰਟ ਚ MSP ਹਾਂਜੀ, ਤੇ 3 ਮਿੰਟ ਵਾਲੀ ਦੇ ਮਗਰ ਲੱਗ ਜਾਣਗੇ ਜੀ, ਤੇ ਅਗਲਿਆਂ ਨੇ ਆਪਣੀਆਂ ਜਿਹੜੀਆਂ ਕੁਰਸੀਆਂ 5 ਸਾਲ ਲਈ ਪੱਕੀਆਂ ਕਰ ਲਈਆਂ
0: ਜੀ,
1: ਫਿਰ ਨਾਲੇ ਡਾਂਗ ਵੀ ਫੇਰੀ ਇਹਨਾਂ ਦੇ।
2: ਅਸੀਂ ਤਾਂ ਜੇ ਫੋਟੋ ਚ ਬਾਹਰ ਹੀ ਨਿਕਲੇ, ਉਹੀ ਬੰਦਾ ਪਹਿਲਾਂ ਆਮ ਤੁਰਿਆ ਫਿਰ MLA ਮੰਤਰੀ ਬਣ ਜਾਂਦਾ ਸੀ, ਉਹਦੇ ਨਾਲ ਫੋਟੋ ਖਿਚਾ ਕੇ ਚੌਂ ਚ ਫਿਰੀ ਜਾਂਦੇ ਆ,
0: ਬਿਲਕੁਲ
2: ਇੱਥੇ ਤਾਂ ਅਸੀਂ ਖੜੇ ਆ ਜੀ
0: ਜੀ,
1: ਬਿਲਕੁਲ ਜੀ, ਬਿਲਕੁਲ ਬਿਲਕੁਲ,
2: ਮਤਲਬ ਆ ਅਸੀਂ ਆਪਦਾ ਕਿਵੇਂ ਸਵਾਰਨਾ, 4 ਬੰਦੇ ਇਹ ਕਹਿਣ ਵੀ ਮੇਰੀ ਫਲਾਨੇ ਨਾਲ ਭਾਈ ਬਣਦੀ ਆ, ਇਹਦੀ ਉਹ ਫਲਾਨੇ ਨਾਲ ਆੜੀ ਆ, ਬਸ ਚਿੱਟਾ ਕੁੜਤਾ ਜਾਮਾ ਜ਼ਮੀਨ ਨਾਲ ਗਹਿਣੇ ਪੁੱਤ ਸਰਦਾਰਾਂ ਦੇ। ਧੰਨਵਾਦ,
0: ਥੈਂਕ ਯੂ ਅਚਲਾ ਸਾਹਿਬ, ਸ਼ੁਕਰੀਆ ਜੀ, ਥੈਂਕ ਯੂ ਜੀ,
1: ਸ਼ੁਕਰੀਆ, ਸ਼ੁਕਰੀਆ ਵੀਰ ਜੀ।
0: ਹਾਂਜੀ ਸੈਣੀ ਸਾਹਿਬ, ਇੱਕ ਖਬਰ ਹੋਰ ਲੈ
1: ਹਾਂ
0: ਲਈਏ ਨਾਲ ਜੀ, ਜਾਂਦੇ ਜਾਂਦੇ ਤੁਹਾਡੇ ਤੋਂ, ਤੇ ਗੱਲਬਾਤ ਕਰ ਰਹੇ ਸੀ
1: ਜੀ
0: ਆਪਾਂ, ਉਹ 13 ਲੱਖ ਰੁਪਏ ਦਾ ਜਿਹੜਾ ਮਾਮਲਾ ਰਿਸ਼ਵਤ ਦਾ ਜੀ, ਵਿਜੀਲੈਂਸ ਚੀਫ ਸ਼ਰਦ ਸੱਤਿਆ ਚੌਹਾਨ ਦਾ ਨਾਮ ਆ ਗਿਆ ਜੀ ਉਹਦੇ ਵਿੱਚ।
1: ਪਰ ਸਾਹਿਬ ਉਹ ਤਾਂ ਉਹਨਾਂ ਦੀ ਇੰਟਰਨਲ ਇਨਵੈਸਟੀਗੇਸ਼ਨ ਦੇ ਵਿੱਚ ਆਇਆ, ਉਹਨਾਂ ਨੇ ਵੀ ਨਾ ਜੀ 4 ਬੰਦਿਆਂ ਤੇ FIR ਕੀਤੀ ਆ ਜੀ।
0: ਹਾਂਜੀ
1: ਇੱਕ ਜਿਹੜਾ ਹੈਗਾ ਆ OP ਰਾਣਾ ਹੈਗਾ ਆ ਜੀ, ਦੋ
0: ਜੀ
1: ਇਹ ਪਿਓ ਪੁੱਤ ਮਲੋਟ ਵਾਲੇ ਜੀ, ਤੇ ਚੌਥਾ ਉਹਨਾਂ ਨੇ ਛੱਡਿਆ ਆ ਅਨਨੋਨ। ਅਨਨੋਨ ਦਾ ਮਤਲਬ ਹੈਗਾ ਨਾਲ ਹੀ ਕਰ ਦਿੱਤਾ ਜਾਂ ਪਬਲਿਕ ਸਰਵੈਂਟ ਜਾਂ ਪਬਲਿਕ ਹੈ ਜੀ, ਤੇ ਜਾਂ ਮਤਲਬ ਜਿਹੜਾ ਹੈਗਾ ਪ੍ਰਾਈਵੇਟ ਪਰਸਨ,
0: ਜੀ
1: ਉਹ ਜਾਣ ਬੁੱਝ ਕੇ ਛੱਡਿਆ ਆ ਹੈਗਾ ਜੀ।
0: ਜੀ
1: ਜੇ ਤਾਂ ਇਹ ਦੋਨੇ ਪਿਓ ਪੁੱਤ ਅਪਰੂਵਰ ਬਣ ਗਏ ਜੀ,
0: ਜੀ
1: ਵੀ ਇਹ ਜਿਹਨੂੰ ਵਾਅਦਾ ਮਾਫ ਗੁਆ ਕਹਿ ਦਿੰਦੇ ਹੁੰਦੇ ਆ ਜੀ, ਵੀ
0: ਜੀ
1: ਇਹ ਪੈਸੇ ਜਿਹੜੇ ਹੈਗੇ ਸਾਨੂੰ ਉਹਨੇ ਕਿਹਾ ਸੀਗਾ ਲੈਣ ਵਾਸਤੇ ਤੇ ਅਸੀਂ ਉਹਦੇ ਵਾਸਤੇ ਹੀ ਲਏ ਸੀ ਜੀ, ਏਦਾਂ ਕਰਕੇ।
0: ਜੀ
1: ਤੇ ਉਹਦੇ ਵਿੱਚ ਫਿਰ ਹੁੰਦਾ ਆ ਵੀ ਹਾਂ ਜੀ, ਇੱਕ ਤਾਂ ਕੇਸ ਸਾਬਤ ਹੋ ਜਾਂਦਾ ਛੇਤੀ ਹੁੰਦਾ ਜੀ, ਤੇ ਉਹ ਫਿਰ ਜਿਹੜਾ ਹੈਗਾ ਆ ਵੀ ਨਾ ਜਿਹੜਾ ਆ ਵਿੱਚ ਉਹ ਹੋ ਸਕਦਾ ਆ ਇੰਟਰਨ ਸਰ ਪੜਦਾ ਤਾਂ ਚੱਕ ਹੋ ਜਾਂਦਾ ਨਾ, ਜਦੋਂ ਇੱਕ ਵਾਰ ਅਫਸਰ ਦਾ ਰੀਡਰ ਲੈ ਰਿਹਾ ਹੈਗਾ ਆ ਨਾ ਜੀ ਏਡੀ ਵੱਡੀ ਰਕਮ, ਤੇ ਉਹ ਅਫਸਰ ਦੇ ਬਿਹਾਫ ਤੇ ਹੀ ਹੁੰਦਾ ਜਾਂ ਉਹਨਾਂ ਦੀ ਆਪਸੀ ਅੰਡਰਸਟੈਂਡਿੰਗ ਹੁੰਦੀ ਆ ਜੀ।
0: ਬਿਲਕੁਲ ਹੈ ਜੀ।
1: ਹੁਣ ਸਵਾਲ ਇਹ ਹੈ ਕਿ ਉਹਨੂੰ ਅਸਟੈਬਲਿਸ਼ ਕਰਨਾ ਜਿਹੜਾ ਹੈਗਾ ਆ ਉਹ, ਹੁਣ ਏਜੰਸੀ ਜਿਹੜੀਆਂ ਹੈਗੀਆਂ ਉਹ ਤਾਂ ਵਿਜੀਲੈਂਸ ਦਾ ਰਿਕਾਰਡ ਵੀ ਖੰਗਾਲ ਰਹੀਆਂ
0: ਜੀ,
1: ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਬੰਦੇ ਨੂੰ ਕਲੀਨ ਚਿੱਟ ਦਿੱਤੀ ਆ ਜੀ, ਉਹ ਇੱਥੋਂ ਉਹ ਚੱਕ ਕੇ ਵੀ ਲੈ ਗਈ ਹੈਗੀਆਂ ਜੀ, ਮਤਲਬ ਫੋਟੋਗ੍ਰਾਫਸ ਚੱਕ ਕੇ ਲੈ ਗਏ ਹੈਗੇ ਆ
0: ਜੀ,
1: ਵੀ ਉਹ ਤੋਂ ਪਹਿਲਾਂ ਜਦੋਂ ਉਸ ਬੰਦੇ ਨੂੰ ਕਲੀਨ ਚਿੱਟ ਦਿੱਤੀ ਗਈ ਉਹ ਤੋਂ ਪਹਿਲਾਂ ਉਹ ਵੀ ਕਦੋਂ ਕਦੋਂ ਇਹਨਾਂ ਕੋਲ ਆਇਆ ਹੈਗਾ ਜੀ
0: ਜੀ
1: ਵਿਜੀਲੈਂਸ ਦੇ ਦਫ਼ਤਰ, ਉਹ ਮਤਲਬ ਸਾਰੇ ਸੌਦੇ ਜਿਹੜੇ ਹੈਗੇ ਆ ਜੀ ਉਹਨਾਂ ਨੂੰ ਪਤਾ ਲੱਗ ਜਾਣੇ ਆ ਜੀ, ਬਾਕੀ ਮੁੜ ਕੇ ਏਜੰਸੀ ਜਿਹੜੀ ਹੈਗੀ ਆ ਉਹ ਜਦੋਂ ਮਰਜ਼ੀ ਇਹ ਕਿਸੇ ਨਾ ਕਿਸੇ ਨੂੰ ਨੱਥ ਪਾ ਲੈ, ਕੰਮ ਅਜੇ ਹੋਰ ਅੱਗੇ ਜਾਣਾ ਜੀ,
0: ਜਾਣਾ ਹੈ ਜੀ,
1: ਕਿਉਂਕਿ ਜਿਹੜੇ ਕੇਸ ਅੱਗੇ ਬੰਦ ਕੀਤੇ ਹੈਗੇ ਉਹ ਵੀ ਤਾਂ ਸ਼ੱਕ ਦੇ ਸ਼ੱਕੀ ਹੋ ਜਾਂਦੇ ਨਾ ਜੀ, ਫਿਰ
0: ਬਿਲਕੁਲ
1: ਵੀ ਇਹਦਾ ਮਤਲਬ ਇਹ ਆ ਏਡੇ ਪੈਸੇ ਲੈ ਕੇ ਬੰਦ ਕੀਤੇ ਜਾਂਦੇ ਇਸ ਕੇਸ, ਔਰ ਇਹ ਸੱਚਾਈ ਵੀ ਆ। ਪਰ ਸਾਹਿਬ ਮੈਂ ਤਾਂ ਤੁਹਾਨੂੰ ਦੱਸੀ ਜਾਂਦਾ ਸੀ ਵੀ ਵਿਜੀਲੈਂਸ ਦਾ ਤਾਂ ਏਦਾਂ ਆ ਕਿ ਵਿਜੀਲੈਂਸ ਵਾਲੇ ਆਪ ਹੀ ਵਕੀਲ ਕਰਾਉਂਦੇ ਆ, ਜੇ ਕਿਸੇ ਨੂੰ ਬੁਲਾ ਜਾ ਉਹਨੂੰ ਫੜਦੇ ਆ, ਆਪ ਹੀ ਉਹਨੂੰ ਬੰਦੇ ਨੂੰ ਜਿਹੜਾ ਬੇਲ ਕਰਾਉਂਦੇ ਆ ਹੈ ਜੀ, ਆਪ ਹੀ ਫਿਰ ਮੁੜ ਕੇ ਰੀਇੰਸਟੇਟ ਕਰਾਉਂਦੇ ਹੈਗੇ ਆ ਜੀ, ਆਪ ਹੀ ਮਹਿਕਮੇ ਚੋਂ ਕੇਸ ਖਤਮ ਕਰਦੇ ਹੈਗੇ ਆ। ਪਰ ਹਾਂ ਜੀ ਬੰਦੇ ਨੂੰ ਕੋਸਟ ਪੇ ਕਰਨੀ ਪੈਂਦੀ ਹੈਗੀ ਆ ਜੀ, ਕੋਸਟ ਪੇ ਦਾ ਮਤਲਬ ਇਹ ਹੈਗਾ ਕਿ ਦੇਅਰ ਇਜ਼ ਅ ਕਰਪਸ਼ਨ, ਤੇ ਕਰਪਸ਼ਨ ਹੈਗੀ ਆ, ਤੇ ਇੱਕ ਇਹ ਖਬਰ ਜਿਹੜੀ ਆ ਥੋੜੀ ਉੱਪਰ ਤੱਕ ਚੱਲ ਗਈ ਆ ਜੀ, ਤੇ ਹਾਂਜੀ CBI ਵਾਲੇ ਆ ਗਏ ਹੈਗੇ ਜੀ, ਹੋਰ ਤਾਂ ਕੋਈ ਗੱਲ ਨਹੀਂ ਜੀ।
0: ਬਿਲਕੁਲ ਹੈ ਜੀ, ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ
1: ਹਾਂਜੀ ਸਰ,
0: ਸ਼ੁਕਰੀਆ।
1: ਹਾਂਜੀ ਸ਼ੁਕਰੀਆ, ਸ਼ੁਕਰੀਆ ਭਾਰਤ ਸਾਹਿਬ,
0: ਥੈਂਕ ਯੂ
1: ਜੀ, ਗ੍ਰੇਟਫੁਲ,
0: ਸ਼ੁਕਰੀਆ।
1: ਗ੍ਰੇਟਫੁਲ।
0: ਲਓ ਦੋਸਤੋ, ਇਹ ਸਾਂ ਜੀ ਆਪਣੇ ਨਾਲ ਰਾਜਨ ਸੈਣੀ ਜੀ, ਐਡਵੋਕੇਟ ਸਾਹਿਬ ਜੁੜੇ ਸਾਂ, ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਅਮਰੀਕਾ ਦੇ ਵਿੱਚ ਵੀ ਤਿਆਰੀ ਹੋ ਚੁੱਕੀ ਹੈ ਭਾਈ, ਅਡਾਨੀ ਦੇ ਕੇਸ ਨੂੰ ਸੁਲਝਾਉਣ ਦੇ ਲਈ ਸਹਿਮਤੀ ਬਣ ਚੁੱਕੀ ਹੈ, ਅਪਰਾਧਿਕ ਦੋਸ਼ ਜਿਹੜੇ ਨੇ ਹਟਾਏ ਜਾਣ ਦੀ ਤਿਆਰੀ ਜਿਹੜੀ ਹੈ ਚੱਲ ਰਹੀ ਹੈ। ਬਹੁਤ ਸਾਰੇ ਤੁਹਾਡੇ ਦੋਸਤੋ ਸੁਨੇਹੇ ਆ ਰਹੇ ਨੇ, ਜੇ ਕਾਲ ਕਰਕੇ ਤੁਸੀਂ ਸੰਖੇਪ ਦੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 970 1919 ਬਾਰ ਸਟੂਡੀਓ ਦਾ ਨੰਬਰ ਹੈ, ਅਤੇ ਨਾਲ ਦੀ ਨਾਲ ਫਿਰ ਆਪਾਂ ਅੱਗੇ ਜਾ ਕੇ ਜਿਹੜੀ ਨਾਵਲ ਦੀ ਵੀ ਬਾਤ ਪਾਉਣੀ ਆ, ਅਤੇ ਉਸ ਵੇਲੇ ਮੈਂ ਕਾਲ ਨਹੀਂ ਲੈ ਪਾਵਾਂਗਾ, ਹੁਣ ਤੁਹਾਡੇ ਕੋਲ ਸਮਾਂ ਹੈ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਗੱਲ ਕਰਦੇ ਹਾਂ ਅਮੈਰੀਕਾ ਦੀ ਅਤੇ ਅਡਾਨੀ ਦੀ। ਅਮੈਰੀਕਾ ਦੇ ਵਿੱਚ ਜਿਹੜਾ ਅਡਾਨੀ ਦਾ ਕੇਸ ਹੈ ਉਹਨੂੰ ਸੁਲਝਾਉਣ ਦੇ ਲਈ ਸਹਿਮਤੀ ਜਿਹੜੀ ਹੈ ਹੋ ਰਹੀ ਹੈ, ਬਣ ਚੁੱਕੀ ਹੈ, ਅਪਰਾਧਿਕ ਦੋਸ਼ ਹਟਾਏ ਜਾਣ ਦੀ ਤਿਆਰੀ ਹੈ। ਪ੍ਰਕਾਸ਼ਿਤ ਜਿਹੜਾ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਅਮਰੀਕੀ ਸਰਕਾਰ ਦੇ ਜਿਹੜਾ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚੋਂ ਇੱਕ ਗੌਤਮ ਦੇ ਜਿਹੜਾ ਗੌਤਮ ਅਡਾਨੀ ਹੈ ਉਹਦੇ ਵਿਰੁੱਧ ਦਾਇਰ ਕੀਤੇ ਗਏ ਉਸ ਮੁਕੱਦਮੇ ਨੂੰ ਜਿਹੜਾ ਸੁਲਝਾਉਣ ਦੇ ਲਈ ਸਹਿਮਤ ਹੋ ਗਈ ਹੈ, ਜਿਸ ਦੇ ਵਿੱਚ ਉਹਨਾਂ ਦੇ ਉੱਤੇ ਇਹ ਛੁਪਾ ਕੇ ਜਿਹੜਾ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਜਿਹੜਾ ਲਾਇਆ ਗਿਆ ਸੀ। ਭਾਰਤ ਦੇ ਵਿੱਚ ਉਹਨਾਂ ਦੀ ਕੰਪਨੀ ਦਾ ਵਿਸ਼ਾਲ ਜਿਹੜਾ ਸੋਲਰ ਐਨਰਜੀ ਪ੍ਰੋਜੈਕਟ ਦੇ ਵਿੱਚ ਇੱਕ ਕਥਿਤ ਰਿਸ਼ਵਤਖੋਰੀ ਦੀ ਸਕੀਮ ਰਾਹੀਂ ਚਲਾਇਆ ਜਾ ਰਿਹਾ ਸੀ। 2024 ਦੇ ਅਖੀਰ ਦੇ ਵਿੱਚ ਦਾਇਰ ਕੀਤੇ ਗਏ ਮੁਕੱਦਮੇ ਦੇ ਵਿੱਚ ਸਿਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਜਿਹੜਾ ਉਹਨੇ ਜਿਹੜਾ ਭਾਰਤੀ ਅਰਬਪਤੀ ਗੌਤਮ ਅਡਾਨੀ ਅਤੇ ਉਹਨਾਂ ਦੇ ਭਤੀਜੇ ਸਾਗਰ ਅਡਾਨੀ ਜੋ ਕਿ ਊਰਜਾ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਿਟਡ ਦੇ ਦੋਵੇਂ ਆਗੂ ਨੇ ਉਹਨਾਂ ਉੱਤੇ ਵਧੀਆ ਜਿਹੜੀਆਂ ਦਰਾਂ ਦੇ ਉੱਤੇ ਊਰਜਾ ਖਰੀਦਣ ਦੇ ਸਰਕਾਰੀ ਠੇਕੇ ਹਾਸਲ ਕਰਨ ਬਦਲੇ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਕਰੋੜਾਂ ਡਾਲਰਾਂ ਦੇ ਬਰਾਬਰ ਰਿਸ਼ਵਤ ਦੇਣ ਦਾ ਵਾਅਦਾ ਜਿਹੜਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਉਸ ਸਮੇਂ ਕੰਪਨੀ ਨੇ ਵਾਲ ਸਟਰੀਟ ਦੇ ਨਿਵੇਸ਼ਕਾਂ ਤੋਂ ਕਈ ਅਰਬ ਡਾਲਰ ਹਾਸਲ ਕੀਤੇ, ਜਿਨ੍ਹਾਂ ਨੂੰ ਕਥਿਤ ਤੌਰ ਦੇ ਉੱਤੇ ਭਰੋਸਾ ਦਿੱਤਾ ਗਿਆ ਸੀ ਕਿ ਕੰਪਨੀ ਦੇ ਕੋਲ ਇੱਕ ਮਜ਼ਬੂਤ ਰਿਸ਼ਵਤਖੋਰੀ ਵਿਰੋਧੀ ਪਾਲਣਾ ਪ੍ਰੋਗਰਾਮ ਹੈ, ਅਤੇ ਸੀਨੀਅਰ ਪ੍ਰਬੰਧਨ ਦੇ ਵੱਲੋਂ ਵਾਅਦੇ ਕੀਤੇ ਗਏ ਸਨ ਕਿ ਕੋਈ ਵੀ ਰਿਸ਼ਵਤਖੋਰੀ ਨਹੀਂ ਹੋਵੇਗੀ। SEC ਨੇ ਜਿਹੜਾ ਉਸ ਸਮੇਂ ਕਿਹਾ ਸੀ ਕਿ ਇਹਨਾਂ ਕਾਰਵਾਈਆਂ ਨੇ ਅਮਰੀਕੀ ਸਿਕਿਉਰਿਟੀਜ਼ ਕਾਨੂੰਨ ਦੇ ਧੋਖਾਧੜੀ ਵਿਰੋਧੀ ਉਪਬੰਧਾਂ ਦੀ ਉਲੰਘਣਾ ਕੀਤੀ ਹੈ। ਅਦਾਲਤੀ ਦਸਤਾਵੇਜ਼ ਦਰਸਾਉਂਦੇ ਨੇ ਕਿ ਗੌਤਮ ਅਡਾਨੀ 6 ਮਿਲੀਅਨ ਅਮਰੀਕਨ ਡਾਲਰ ਦਾ ਜਿਹੜਾ ਸਿਵਲ ਜੁਰਮਾਨਾ ਭਰਨ ਦੇ ਲਈ ਸਹਿਮਤ ਹੋ ਗਏ ਨੇ ਅਤੇ ਕਹਿੰਦੇ ਭਾਈ 6 ਮਿਲੀਅਨ ਡਾਲਰ ਭਰ ਦਿੰਦੇ ਹਾਂ ਅਤੇ ਕੇਸ ਜਿਹੜਾ ਰਫਾ ਦਫਾ ਹੋ ਜਾਣਾ ਫਿਰ, ਜਦੋਂ ਕਿ ਉਹਨਾਂ ਦੇ ਭਤੀਜੇ ਨੇ 12 ਮਿਲੀਅਨ ਅਮਰੀਕਨ ਡਾਲਰ ਦੇਣ ਦੀ ਸਹਿਮਤੀ ਜਤਾਈ ਹੈ। ਪ੍ਰਸਤਾਵਿਤ ਸਮਝੌਤੇ ਦੇ ਵਿੱਚ ਦੋਸ਼ ਜਿਹੜੇ ਨੇ ਕਬੂਲਣਾ ਸ਼ਾਮਲ ਨਹੀਂ ਹੈ। ਅਡਾਨੀ ਗਰੁੱਪ ਨੇ ਉਸ ਸਮੇਂ ਜਿਹੜਾ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਕਿਹਾ ਨਕਾਰ ਦਿੱਤਾ ਸੀ ਅਤੇ ਵੀਰਵਾਰ ਨੂੰ ਦੋਵਾਂ ਅਡਾਨੀਆਂ ਦੇ ਵਕੀਲਾਂ ਨੂੰ ਭੇਜੇ ਗਏ ਸੁਨੇਹਿਆਂ ਦਾ ਕੋਈ ਜਵਾਬ ਜਿਹੜਾ ਨਹੀਂ ਮਿਲਿਆ। ਰਫਾ ਦਫਾ ਹੋ ਜਾਂਦਾ ਜੀ, ਪੈਸੇ ਦੇ ਕੇ ਲੈ ਕੇ ਸਾਰਾ ਕੁਝ ਚੱਕ ਦੇਣਾ ਕੰਮ ਨੂੰ ਕਹਿੰਦੇ। ਅਤੇ ਸ਼ਾਂਤੀ ਟੁਕੜਿਆਂ ਦੇ ਵਿੱਚ ਨਹੀਂ ਹੋ ਸਕਦੀ, ਐਸ ਜੈਸ਼ੰਕਰ ਉਹਨਾਂ ਨੇ ਬਿਆਨ ਦਿੱਤਾ। ਬ੍ਰਿਕਸ ਦਾ ਜਿਹੜਾ ਜੋ ਸੰਮੇਲਨ ਚੱਲ ਰਿਹਾ, ਬ੍ਰਿਕਸ ਸਮੂਹ ਦੇ ਵਿਦੇਸ਼ ਮੰਤਰੀਆਂ ਦੀ ਜਿਹੜੀ ਹੈ ਕਾਨਕਲੇਵ ਦੇ ਵਿੱਚ ਪੱਛਮੀ ਏਸ਼ੀਆ ਸੰਕਟ ਦੇ ਨਾਲ ਜੁੜੇ ਫਿਕਰਾਂ ਦੇ ਬਾਰੇ ਚਰਚਾ ਹੋਈ ਹੈ। ਭਾਰਤ ਨੇ ਵੀਰਵਾਰ ਕੱਲ੍ਹ ਬੀਤੇ 'ਚ ਪੱਛਮੀ ਏਸ਼ੀਆ ਸੰਕਟ ਦੇ ਉੱਤੇ ਇਸਦੇ ਊਰਜਾ ਸਪਲਾਈ ਦੇ ਉੱਤੇ ਪੈਣ ਵਾਲੇ ਅਸਰ ਅਤੇ ਹੋਰਮੁਜ਼ ਜਲ ਮਾਰਗ ਦੇ ਵਿੱਚ ਸਮੁੰਦਰੀ ਸਥਿਰਤਾ ਜਿਹੜੀ ਉਹਦੇ ਬਾਰੇ ਵੱਡਾ ਫਿਕਰ ਜਤਾਉਂਦਿਆਂ ਪੰਜ ਮੁਲਕੀ ਸਮੂਹ ਬ੍ਰਿਕਸ ਨੂੰ ਅਪੀਲ ਕੀਤੀ ਕਿ ਭੂ ਸਿਆਸੀ ਉਥਲ ਪੁਥਲ ਦੇ ਦਰਮਿਆਨ ਇੱਕ ਪਾਸੜ ਜਬਰੀ ਪਾਬੰਦੀਆਂ ਦੂਰ ਕਰਨ ਦੇ ਲਈ ਵਿਹਾਰਕ ਤਰੀਕੇ ਵਿਕਸਿਤ ਕੀਤੇ ਜਾਣ। ਉਹਨਾਂ ਕਿਹਾ ਕਿ ਸ਼ਾਂਤੀ ਜਿਹੜੀ ਹੈ ਟੁਕੜਿਆਂ ਦੇ ਵਿੱਚ ਨਹੀਂ ਹੋ ਸਕਦੀ ਹੈ। ਵਿਦੇਸ਼ ਮੰਤਰੀ ਅਜੈ ਸ਼ੰਕਰ ਉਹਨਾਂ ਨੇ ਇੱਥੇ 2 ਰੋਜ਼ਾ ਬ੍ਰਿਕਸ ਕਾਨਕਲੇਵ ਦੇ ਉਦਘਾਟਨੀ ਦਿਨ ਆਪਣੇ ਸੰਬੋਧਨ ਦੇ ਵਿੱਚ ਕਿਸੇ ਮੁਲਕ ਦਾ ਨਾਮ ਲਏ ਬਗੈਰ ਹੀ ਕਿਹਾ ਕਿ ਪ੍ਰਭੂ ਸੱਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਹੀ ਕੌਮਾਂਤਰੀ ਰਿਸ਼ਤਿਆਂ ਦਾ ਆਧਾਰ ਹੋਣਾ ਚਾਹੀਦਾ ਹੈ। ਟਕਰਾਅ ਦੇ ਹੱਲ ਦੇ ਲਈ ਸੰਵਾਦ ਦੇ ਵਿੱਚ ਅਤੇ ਕੂਟਨੀਤੀ ਹੀ ਇੱਕੋ ਇੱਕ ਜਿਹੜਾ ਟਿਕਾਊ ਰਾਹ ਹੈ। ਭਾਰਤ ਤਣਾਅ ਘਟਾਉਣ ਦੇ ਯਤਨਾਂ ਦੇ ਵਿੱਚ ਜਿਹੜਾ ਰਚਨਾਤਮਕ ਯੋਗਦਾਨ ਪਾਉਣ ਅਤੇ ਸਥਿਰਤਾ ਬਹਾਲ ਕਰਨ ਦੇ ਉਦੇਸ਼ ਦੇ ਨਾਲ ਕੀਤੀ ਜਾਣ ਵਾਲੀ ਹਰੇਕ ਪਹਿਲਕਦਮੀ ਦੀ ਹਮਾਇਤ ਕਹਿੰਦੇ ਲਈ ਉਹਦੇ ਲਈ ਤਿਆਰ ਹੈ। ਜੈਸ਼ੰਕਰ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸ਼ਾਂਤੀ ਟੁਕੜਿਆਂ ਦੇ ਵਿੱਚ ਨਹੀਂ ਹੋ ਸਕਦੀ ਅਤੇ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ, ਨਾਗਰਿਕਾਂ ਦੀ ਰੱਖਿਆ ਕਰਨਾ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਬਚਣਾ ਜ਼ਰੂਰੀ ਹੈ। ਉਹਨਾਂ ਹੋਰਮੁਜ਼ ਜਲ ਮਾਰਗ ਅਤੇ ਲਾਲ ਸਾਗਰ ਰਾਹੀਂ ਸੁਰੱਖਿਅਤ ਅਤੇ ਬੇਰੋਕ ਸਮੁੰਦਰੀ ਵਹਾਅ ਜਿਹੜਾ ਰਾਸਤੇ ਚੱਲਦੇ ਨੇ ਵਹਾਅ ਯਕੀਨੀ ਬਣਾਉਣ ਦੀ ਜ਼ੋਰਦਾਰ ਜਿਹੜੀ ਹੈ ਵਕਾਲਤ ਕੀਤੀ ਹੈ। ਗਾਜ਼ਾ ਦੇ ਵਿੱਚ ਟਕਰਾਅ ਦੇ ਮਾਨਵਤਾ ਉੱਤੇ ਪੈਣ ਵਾਲੇ ਗੰਭੀਰ ਅਸਰ ਉੱਤੇ ਜਿਹੜਾ ਫਿਕਰ ਜਤਾਇਆ। ਬੈਠਕ ਦੇ ਵਿੱਚ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ, ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋ, ਬ੍ਰਾਜ਼ੀਲ ਦੇ ਜਿਹੜੇ ਨੇ ਮਾਊਰੋ ਅਤੇ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸਿਗੋਨੋ ਅਤੇ ਦੱਖਣੀ ਅਫਰੀਕਾ ਦੇ ਕੌਮਾਂਤਰੀ ਸੰਬੰਧਾਂ ਦੇ ਬਾਰੇ ਮੰਤਰੀ ਰੋਨਾਲਡ ਲਾਮੋਲਾ ਜਿਹੜੇ ਹਾਜ਼ਰ ਸਨ। ਇਸੇ ਤਰ੍ਹਾਂ ਜੈਸ਼ੰਕਰ ਨੇ UN ਸਲਾਮਤੀ ਕੌਂਸਲ ਦੇ ਵਿੱਚ ਸੁਧਾਰਾਂ ਦੀ ਵੀ ਵਕਾਲਤ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਭਾਰਤ ਇਹਨਾਂ ਉਦੇਸ਼ਾਂ ਨੂੰ ਅੱਗੇ ਵਧਾਉਣ ਦੇ ਲਈ ਸਾਰੇ ਭਾਈਵਾਲ ਜਿਹੜੇ ਨੇ ਉਹਨਾਂ ਦੇ ਨਾਲ ਰਚਨਾਤਮਕ ਤੌਰ ਦੇ ਉੱਤੇ ਜੁੜਨ ਦੇ ਲਈ ਵਚਨਬੱਧ ਹੈ। ਦੂਸਰੇ ਪਾਸੇ UAE ਨੇ ਆਪਣੇ ਬੈਂਜਾਮਿਨ ਨੇਤਨਯਾਹੂ ਜਿਹੜੇ ਨੇ ਉਹਦੀ ਗੁਪਤ ਫੇਰੀ ਤੋਂ ਇਨਕਾਰ ਕਰ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਜ਼ਰਾਈਲ ਅਮਰੀਕਾ ਇਰਾਨ ਜੰਗ ਦੇ ਦੌਰਾਨ ਸੰਯੁਕਤ ਅਰਬ ਅਮਰਾਤ ਦੀ ਜਿਹੜੀ ਗੁਪਤ ਫੇਰੀ ਦੇ ਉੱਤੇ ਆਏ ਸਨ। ਉਹਨਾਂ ਦੇ ਦਫ਼ਤਰ ਦੇ ਮੁਤਾਬਕ ਇਸ ਫੇਰੀ ਦਾ ਮੁੱਖ ਮਹੱਤਵ ਖਾੜੀ ਮੁਲਕ ਦੇ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ ਸੀ। UAE ਨੇ ਜਿਹੜਾ ਹਾਲਾਂਕਿ ਨੇਤਨਯਾਹੂ ਦੀ ਅਜਿਹੀ ਕਿਸੇ ਵੀ ਫੇਰੀ ਤੋਂ ਇਨਕਾਰ ਕੀਤਾ। ਇਜ਼ਰਾਈਲੀ ਜਿਹੜੇ ਨੇ ਬਿਆਨ ਦੇ ਮੁਤਾਬਕ ਆਪਣੀ ਇਸ ਫੇਰੀ ਦੇ ਦੌਰਾਨ ਨੇਤਨਯਾਹੂ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਜਾਨ ਨੂੰ ਜਿਹੜਾ ਮਿਲੇ ਹੈ ਅਤੇ ਮੁਲਾਕਾਤ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਇਤਿਹਾਸਕ ਜਿਹੜਾ ਮੀਲ ਪੱਥਰ ਦੱਸੀ ਹੈ। UAE ਦੀ ਜਿਹੜੀ ਅਧਿਕਾਰਤ ਖਬਰ ਏਜੰਸੀ ਵੈਮ ਨੇ ਇੱਕ ਜਿਹੜਾ ਮਜਮੂਨ ਦੇ ਵਿੱਚ ਨੇਤਨਯਾਹੂ ਦੀ ਫੇਰੀ ਸੰਬੰਧੀ ਰਿਪੋਰਟ ਤੋਂ ਇਨਕਾਰ ਕੀਤਾ ਅਤੇ ਏਜੰਸੀ ਦੇ ਮੁਤਾਬਕ ਦੋਵਾਂ ਮੁਲਕਾਂ ਦੇ ਸੰਬੰਧ ਜੱਗ ਜ਼ਹਿਰ ਜਿਹੜੇ ਨੇ ਕੀਤੇ ਨੇ ਅਤੇ ਜਾਣੇ ਪਛਾਣੇ ਅਤੇ ਅਧਿਕਾਰਤ ਤੌਰ ਉੱਤੇ ਐਲਾਨੇ ਗਏ ਅਬਰਾਹਮ ਸਮਝੌਤਿਆਂ ਦੇ ਢਾਂਚੇ ਦੇ ਉੱਤੇ ਅੰਦਰ ਚਲਾਏ ਜਾਂਦੇ ਨੇ ਅਤੇ ਗੈਰ ਪਾਰਦਰਸ਼ੀ ਜਾਂ ਗੈਰ ਅਧਿਕਾਰਤ ਪ੍ਰਬੰਧਾਂ ਦੇ ਉੱਤੇ ਆਧਾਰਿਤ ਨਹੀਂ ਨੇ। ਦੂਸਰੇ ਪਾਸੇ ਤਾਈਵਾਨ ਦੇ ਬਾਰੇ ਵਧੇਰੇ ਚੌਕਸ ਰਹੇ ਅਮਰੀਕਾ, ਜਿਹੜਾ ਜਿਨਪਿੰਗ ਨੇ ਇਹ ਗੱਲ ਕਹੀ ਹੈ ਮੂੰਹ ਦੇ ਉੱਤੇ ਆਪਣੇ ਟਰੰਪ ਸਾਹਿਬ ਦੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਚੇਤਾਵਨੀ ਦਿੱਤੀ ਹੈ ਕਿ ਤਾਈਵਾਨ ਮੁੱਦੇ ਦੇ ਨਾਲ ਨਜਿੱਠਣ ਮੌਕੇ ਅਮਰੀਕਾ ਵਧੇਰੇ ਚੌਕਸ ਰਹੇ, ਨਹੀਂ ਤਾਂ ਦੋਵਾਂ ਮੁਲਕਾਂ ਦੇ ਦਰਮਿਆਨ ਝੜਪਾਂ ਦੇ ਉੱਤੇ ਟਕਰਾਅ ਹੋ ਸਕਦਾ ਹੈ। ਤੇ ਟਰੰਪ ਜਿਹੜਾ ਤਰੀਫਾਂ ਦੇ ਪੁਲ ਬਣ ਰਿਹਾ ਪੂਰੇ ਜਿਨਪਿੰਗ ਦੇ, ਕਹਿੰਦਾ ਤੁਹਾਡੇ ਵਰਗਾ ਲੀਡਰ ਹੀ ਕੋਈ ਨਹੀਂ ਹੈ, ਜਿੱਦਾਂ ਮੋਦੀ ਸਾਹਿਬ ਨੂੰ ਕਹਿੰਦਾ ਮੇਰਾ ਯਾਰ ਹੈ, ਤੇ ਇਸੇ ਤਰ੍ਹਾਂ ਹੁਣ ਚੀਨ ਦੇ ਵਿੱਚ ਜਾ ਕੇ ਉਹਦੀ ਜਿਹੜੀ ਹੈ ਇੱਥੇ ਪਿੱਠ ਥਪਥਪਾ ਰਿਹਾ, ਕਿਉਂਕਿ ਉਹ ਝੁਕਣ ਵਾਲੇ ਨਹੀਂ ਗਏ, ਅਤੇ ਉਹ ਐਨ ਪੂਰਾ ਛਾਤੀ ਖੋਲ੍ਹ ਕੇ ਜਿਹੜਾ ਅੱਗੇ ਖੜ੍ਹਦੇ ਆ ਅਤੇ ਗੱਲਬਾਤ ਕਰਦੇ ਆ, ਝੁਕਦੇ ਨਹੀਂ ਅਗਲੇ। ਦੋਵਾਂ ਆਗੂਆਂ ਨੇ ਵੀਰਵਾਰ ਨੂੰ ਇਰਾਨ ਜੰਗ, ਊਰਜਾ ਸੁਰੱਖਿਆ ਅਤੇ ਵਪਾਰ ਦੇ ਬਾਰੇ ਵਿਆਪਕ ਗੱਲ ਕੀਤੀ ਹੈ ਅਤੇ ਪੀਚਿੰਗ ਦੇ ਵਿੱਚ 2 ਘੰਟੇ ਦੇ ਕਰੀਬ ਚੱਲੀ ਪਹਿਲੇ ਗੇੜ ਦੀ ਗੱਲਬਾਤ ਮਗਰੋਂ ਟਰੰਪ ਨੇ ਸ਼ੀ ਦੇ ਉੱਤੇ ਉਹਨਾਂ ਦੀ ਪਤਨੀ ਨੂੰ 24 ਸਤੰਬਰ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਵੀ ਦਿੱਤਾ ਹੈ। ਉਂਝ ਦੋਵਾਂ ਆਗੂਆਂ ਨੇ ਆਲਮੀ ਊਰਜਾ ਲੋੜਾਂ ਦੇ ਮੱਦੇਨਜ਼ਰ ਹੌਰਮੁਜ਼ ਜਲਮਾਰਗ ਨੂੰ ਖੋਲ੍ਹਣ ਦੀ ਵਕਾਲਤ ਕੀਤੀ ਹੈ। ਸ਼ੀ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਉਸਾਰੂ ਦੁਵੱਲੇ ਸੰਬੰਧਾਂ ਨੂੰ ਬਣਾਉਣ ਦੇ ਲਈ ਨਵੇਂ ਦ੍ਰਿਸ਼ਟੀਕੋਣ ਉੱਤੇ ਜਿਹੜਾ ਸਹਿਮਤ ਹੋਏ ਨੇ। ਉਹਨਾਂ ਕਿਹਾ ਕਿ ਇਹ ਨਵਾਂ ਦ੍ਰਿਸ਼ਟੀਕੋਣ ਅਗਲੇ 3 ਸਾਲਾਂ ਅਤੇ ਉਸ ਤੋਂ ਬਾਅਦ ਵੀ ਦੁਵੱਲੇ ਰਿਸ਼ਤਿਆਂ ਨੂੰ ਰਣਨੀਤਿਕ ਸੇਧ ਦੇਵੇਗਾ ਅਤੇ ਦੋਵਾਂ ਮੁਲਕਾਂ ਦੇ ਲੋਕਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਦਾ ਜਿਹੜਾ ਸਵਾਗਤ ਕਰਨਾ ਚਾਹੀਦਾ ਹੈ। ਦੂਸਰੇ ਪਾਸੇ ਅਫਗਾਨਿਸਤਾਨ, ਤਾਲਿਬਾਨ ਨੇ 3 ਪੱਤਰਕਾਰਾਂ ਨੂੰ ਗ੍ਰਿਫਤਾਰ ਕਰ ਲਿਆ, UN ਨੇ ਰਿਪੋਰਟ ਦਿੱਤੀ ਹੈ। ਸੰਯੁਕਤ ਰਾਸ਼ਟਰ ਨੇ ਅਤੇ ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਦੇ ਤਾਲਿਬਾਨੀ ਅਧਿਕਾਰੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਅਣਪਛਾਤੇ ਦੋਸ਼ਾਂ ਦੇ ਤਹਿਤ ਘੱਟੋ ਘੱਟ 3 ਪੱਤਰਕਾਰਾਂ ਨੂੰ ਹਿਰਾਸਤ ਦੇ ਵਿੱਚ ਲਿਆ। ਅਫਗਾਨਿਸਤਾਨ ਦੇ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਵੀਰਵਾਰ ਨੂੰ ਇਹਨਾਂ ਗ੍ਰਿਫਤਾਰੀਆਂ ਦੇ ਨਾਲ ਨਾਲ ਡੀ ਫੈਕਟੋ ਅਧਿਕਾਰੀਆਂ ਯਾਨੀ ਕਿ ਮੌਜੂਦਾ ਸਰਕਾਰ ਵੱਲੋਂ ਤਲਾਸ਼ੀ ਮੁਹਿੰਮਾਂ ਦੇ ਦੌਰਾਨ ਪੱਤਰਕਾਰਾਂ ਦੇ ਵਿਰੁੱਧ ਹਮਲਿਆਂ ਅਤੇ ਜਾਇਦਾਦ ਜ਼ਬਤ ਕਰਨ ਦੀਆਂ ਰਿਪੋਰਟਾਂ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। 2021 ਦੇ ਵਿੱਚ ਜਦੋਂ ਤੋਂ ਤਾਲਿਬਾਨ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਅਫਗਾਨਿਸਤਾਨ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਦੇ ਵਿੱਚ ਦੁਨੀਆ ਦੇ ਸਭ ਤੋਂ ਖਰਾਬ ਦੇਸ਼ਾਂ ਦੀ ਸੂਚੀ ਦੇ ਵਿੱਚ ਆ ਗਈ ਹੈ। ਰਿਪੋਰਟਰਸ ਵਿਦਆਊਟ ਬਾਰਡਰਸ ਦੇ 2026 ਦੇ ਅੰਕੜਿਆਂ ਦੇ ਮੁਤਾਬਕ 180 ਦੇਸ਼ਾਂ ਦੇ ਵਿੱਚੋਂ ਅਫਗਾਨਿਸਤਾਨ ਦਾ ਨੰਬਰ 175ਵਾਂ ਹੈ। ਸੰਯੁਕਤ ਰਾਸ਼ਟਰ ਮਿਸ਼ਨ ਨੇ ਕਿਹਾ ਕਿ ਅਫਗਾਨਿਸਤਾਨ ਜਾਂ ਅਫਗਾਨ ਸਮਾਜ ਦੀ ਪਾਰਦਰਸ਼ਤਾ, ਜਵਾਬਦੇਹੀ ਅਤੇ ਭਲਾਈ ਦੇ ਲਈ ਇੱਕ ਸੁਤੰਤਰ, ਨਿਰਪੱਖ ਅਤੇ ਸੁਰੱਖਿਅਤ ਪ੍ਰੈਸ ਜ਼ਰੂਰੀ ਹੈ। ਉਹਨਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਇਹ ਯਕੀਨੀ ਬਣਾਉਣ ਕਿ ਪੱਤਰਕਾਰ ਡਰ, ਪਰੇਸ਼ਾਨੀ ਜਾਂ ਬਦਲੇ ਦੀ ਕਾਰਵਾਈ ਦੇ ਬਿਨਾਂ ਆਪਣਾ ਕੰਮ ਜਿਹੜਾ ਹੈ ਕਰ ਸਕਣ। ਆਖਰੀ ਖਬਰਾਂ ਵੱਲ ਨੂੰ ਦੋ ਵੱਧਦੇ ਹਾਂ ਅਤੇ ਗਲੋਬਲ ਮਾਰਕੀਟ ਨੂੰ ਰਾਹਤ ਜਿਹੜੀ ਮਿਲ ਰਹੀ ਹੈ, ਕਹਿੰਦੇ ਇਰਾਨ ਬੋਲਿਆ ਇਹਦੇ ਵਿੱਚ ਹੌਰਮੁਜ਼ ਸਟ੍ਰੇਟ ਤੋਂ ਗੁਜ਼ਰੇ ਨੇ 30 ਜਹਾਜ਼। ਇਰਾਨ ਨੇ ਕਿਹਾ ਕਿ ਪਿਛਲੇ ਕੁਝ ਘੰਟਿਆਂ ਦੇ ਵਿੱਚ 30 ਜਹਾਜ਼ ਹੌਰਮੁਜ਼ ਸਟ੍ਰੇਟ ਜਿਹੜੀ ਹੈ ਉਦੋਂ ਤੋਂ ਗੁਜ਼ਰੇ ਨੇ। ਇਸ ਤੋਂ ਬਾਅਦ ਵੀਰਵਾਰ ਨੂੰ ਤੇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਇਰਾਨ ਨੇ ਕੁਝ ਚੀਨੀ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿੱਤੀ ਹੈ। ਅਤੇ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਭਾਰਤ ਅਤੇ UAE ਦੇ ਵਿਚਾਲੇ ਤੇਲ ਭੰਡਾਰ ਅਤੇ LPG ਸਪਲਾਈ ਨੂੰ ਜਿਹੜਾ ਲੈ ਕੇ ਸਮਝੌਤੇ ਜਿਹੜੇ ਨੇ ਦਸਤਖਤ ਕੀਤੇ ਗਏ ਨੇ। ਭਾਰਤ ਅਤੇ ਸੰਯੁਕਤ ਅਰਬ ਅਮਰਾਤ ਨੇ ਸ਼ੁੱਕਰਵਾਰ ਅੱਜ ਪੈਟਰੋਲੀਅਮ ਅਤੇ ਊਰਜਾ ਖੇਤਰ 'ਚ ਦੋ ਵੱਡੇ ਸਮਝੌਤਿਆਂ ਦੇ ਉੱਤੇ ਦਸਤਖਤ ਕੀਤੇ ਆ। ਇਹਨਾਂ ਦੇ ਵਿੱਚ ਭਾਰਤ ਦੇ ਰਣਨੀਤਿਕ ਭੰਡਾਰਾਂ ਦੇ ਵਿੱਚ ਕੱਚੇ ਤੇਲ ਦੀ ਸਟੋਰੇਜ ਵਧਾਉਣ ਦੇ ਲਈ ਇੱਕ ਰਣਨੀਤਿਕ ਸਮਝੌਤਾ ਅਤੇ ਲੰਮੇ ਸਮੇਂ ਲਈ ਤਰਲ ਪੈਟਰੋਲੀਅਮ ਗੈਸ LPG ਸਪਲਾਈ ਦਾ ਸਹਿਯੋਗ ਜਿਹੜਾ ਸ਼ਾਮਲ ਹੈ। ਇਹ ਸਮਝੌਤੇ ਉਸ ਸਮੇਂ ਹੋਏ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ UAE ਜਿਹੜੇ ਨੇ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਜਾਨ ਨੇ ਪੱਛਮੀ ਏਸ਼ੀਆ ਦੇ ਵਿੱਚ ਵੱਧ ਰਹੇ ਇੱਕ ਇਲਾਕਾਈ ਤਣਾਅ ਦੇ ਵਿਚਕਾਰ ਕਈ ਅਹਿਮ ਮੁੱਦਿਆਂ ਦੇ ਉੱਤੇ ਡੂੰਘੀ ਗੱਲਬਾਤ ਕੀਤੀ ਹੈ। ਆਖਰੀ ਖਬਰ ਲੈ ਕੇ ਦੋਸਤੋ, ਕਿਤਾਬਾਂ ਦੇ ਨਾਲ ਜੁੜਦੀ ਗੱਲ ਹੈ, ਵਧੀਆ ਜਿਹੜੀ ਹੈ ਪੋਜ਼ਿਟਿਵ ਖਬਰ ਹੈ। ਫਿਰ ਆਪਾਂ ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਕਿਤਾਬਾਂ ਖਰੀਦੋ, ਬਰਾਬਰ ਮੁੱਲ ਦੀਆਂ ਪੁਸਤਕਾਂ ਮੁਫ਼ਤ ਪਾਓ। ਭਾਸ਼ਾ ਵਿਭਾਗ ਦੇ ਵੱਲੋਂ ਬੁੱਕ ਮੈਚਿੰਗ ਜਿਹੜਾ ਉਹਦੀ ਸਕੀਮ ਸ਼ੁਰੂ ਕੀਤੀ ਗਈ ਹੈ, ਗ੍ਰਾਂਟ, ਬੁੱਕ ਮੈਚਿੰਗ ਗ੍ਰਾਂਟ, ਉਹਦੇ ਬਾਰੇ ਥੋੜ੍ਹਾ ਜ਼ਿਕਰ ਕਰਕੇ ਫਿਰ ਆਪਾਂ ਗੱਲਬਾਤ ਸੁਣਦੇ ਹਾਂ। ਅੱਜ ਦੇ ਸਮੇਂ ਦੇ ਵਿੱਚ ਜਦੋਂ ਨੌਜਵਾਨ ਪੀੜ੍ਹੀ ਮੋਬਾਈਲ ਫੋਨਾਂ ਅਤੇ ਡਿਜੀਟਲ ਪਲੇਟਫਾਰਮਾਂ ਦੇ ਵੱਲ ਜ਼ਿਆਦਾ ਖਿੱਚੀ ਜਾ ਰਹੀ ਹੈ, ਉੱਥੋਂ ਜਿਹੜਾ ਉਦੋਂ ਹੀ ਭਾਸ਼ਾ ਵਿਭਾਗ ਨੇ ਪੜ੍ਹਨ ਦੀ ਆਦਤ ਨੂੰ ਮੁੜ ਸੁਰਜੀਤ ਕਰਨ ਅਤੇ ਸੂਬੇ ਦੇ ਵਿੱਚ ਪੁਸਤਕ ਸੱਭਿਆਚਾਰ ਨੂੰ ਮਜ਼ਬੂਤ ਕਰਨ ਦੇ ਉਦੇਸ਼ਾਂ ਦੇ ਨਾਲ ਇੱਕ ਵਿਲੱਖਣ ਮਹਿਲ ਜਿਹੜਾ ਪਹਿਲਕਦਮੀ ਸ਼ੁਰੂ ਕੀਤੀ ਹੈ। ਦਰਅਸਲ ਹੁਣ ਬੁੱਕ ਮੈਚਿੰਗ ਗ੍ਰਾਂਟ ਜਿਹੜੀ ਹੈ ਸਕੀਮ ਤਹਿਤ ਵਿਭਾਗ ਤੋਂ ਪੁਸਤਕਾਂ ਜਿਹੜੀਆਂ ਨੇ ਖਰੀਦਣ ਵਾਲੇ ਸਕੂਲਾਂ, ਕਾਲਜਾਂ ਅਤੇ ਪੇਂਡੂ ਲਾਇਬ੍ਰੇਰੀਆਂ ਨੂੰ ਬਰਾਬਰ ਕੀਮਤ ਦੀਆਂ ਵਾਧੂ ਪੁਸਤਕਾਂ ਮੁਫ਼ਤ ਦਿੱਤੀਆਂ ਜਾਣਗੀਆਂ। ਇਹ ਪਹਿਲਕਦਮੀ ਨੂੰ ਸਾਹਿਤ ਨੂੰ ਜਿਹੜਾ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਅਤੇ ਪਾਠਕਾਂ ਨੂੰ ਮੁੜ ਕਿਤਾਬਾਂ ਦੇ ਨਾਲ ਜੋੜਨ ਵੱਲ ਜਿਹੜਾ ਇੱਕ ਵੱਡਾ ਜਿਹੜਾ ਕਦਮ ਮੰਨਿਆ ਜਾ ਰਿਹਾ। ਅਤੇ ਇਸੇ ਦੇ ਨਾਲ ਸਕੀਮ ਦੇ ਵੇਰਵੇ ਸਾਂਝੇ ਕਰਦਿਆਂ ਭਾਸ਼ਾ ਵਿਭਾਗ ਦੇ ਸਹਾਇਕ ਜਿਹੜੇ ਡਾਇਰੈਕਟਰ ਨੇ ਤਜਿੰਦਰ ਸਿੰਘ ਗਿੱਲ ਹੋਣਾ ਦੱਸਿਆ ਕਿ ਇਹ ਸਕੀਮ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਪੇਂਡੂ ਲਾਇਬ੍ਰੇਰੀਆਂ ਦੋਵਾਂ ਦੇ ਲਈ ਖੁੱਲ੍ਹੀ ਹੈ। ਗਿੱਲ ਹੁਣਾਂ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਲਾਇਬ੍ਰੇਰੀਆਂ ਨੂੰ ਹੋਰ ਬਿਹਤਰ ਬਣਾਉਣ ਤੇ ਵਿਦਿਆਰਥੀਆਂ ਤੇ ਆਮ ਲੋਕਾਂ ਦੇ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨਾ ਹੈ। ਇਹ ਪਹਿਲਕਦਮੀ ਵਿੱਦਿਅਕ ਸੰਸਥਾਵਾਂ ਨੂੰ ਘੱਟ ਖਰਚੇ ਤੇ ਕਿਤਾਬਾਂ ਦਾ ਸੰਗ੍ਰਹਿ ਵਧਾਉਣ ਦੇ ਵਿੱਚ ਮਦਦ ਕਰੇਗੀ ਤੇ ਵਿਦਿਆਰਥੀਆਂ ਨੂੰ ਮਿਆਰੀ ਪੜ੍ਹਨ ਸਮੱਗਰੀ ਆਸਾਨੀ ਦੇ ਨਾਲ ਮੁਹੱਈਆ ਕਰਵਾ ਸਕੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਥਾ ਜਿਹੜੀ ਹੈ 5,000 ਰੁਪਏ ਦੀਆਂ ਕਿਤਾਬਾਂ ਖਰੀਦਦੀ ਹੈ ਤਾਂ ਵਿਭਾਗ ਉਸੇ ਮੁੱਲ ਦੀਆਂ ਹੋਰ ਕਿਤਾਬਾਂ ਜਾਣੀ ਮੁਫ਼ਤ ਦੇਵੇਗਾ। 5,000 ਦੇ ਨਾਲ 5,000 ਫ੍ਰੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾ ਸਿਰਫ ਲਾਇਬ੍ਰੇਰੀਆਂ ਮਜ਼ਬੂਤ ਹੋਣਗੀਆਂ ਸਗੋਂ ਵਿਦਿਆਰਥੀਆਂ ਦੇ ਵਿੱਚ ਅਕਾਦਮਿਕ ਸਿਲੇਬਸ ਤੋਂ ਬਾਹਰ ਵੀ ਪੜ੍ਹਨ ਦੀ ਰੁਚੀ ਪੈਦਾ ਹੋਏਗੀ। ਗਿੱਲ ਉਨ੍ਹਾਂ ਕਿਹਾ ਕਿ ਇਹ ਦੱਸਿਆ ਕਿ ਵਿਭਾਗ ਕਿਤਾਬਾਂ ਦੀ ਖਰੀਦ ਦੇ ਉੱਤੇ ਵਿਸ਼ੇਸ਼ ਛੋਟ ਵੀ ਦੇ ਰਿਹਾ ਜਿਸ ਦੇ ਨਾਲ ਸੰਸਥਾਵਾਂ ਘੱਟ ਕੀਮਤ ਦੇ ਉੱਤੇ ਵੱਧ ਜਿਹੜਾ ਕਿਤਾਬਾਂ ਖਰੀਦ ਸਕਣਗੀਆਂ। ਉੱਥੇ ਜ਼ਿਲ੍ਹਾ ਭਾਸ਼ਾ ਅਧਿਕਾਰੀ ਜਗਦੀਪ ਸਿੰਘ ਸੰਧੂ ਹੋਣਾ ਨੇ ਸਕੂਲਾਂ, ਕਾਲਜਾਂ ਅਤੇ ਪੇਂਡੂ ਲਾਇਬ੍ਰੇਰੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਵਿੱਦਿਅਕ ਸੰਸਥਾਵਾਂ ਅਤੇ ਲਾਇਬ੍ਰੇਰੀਆਂ ਨੂੰ ਉਪਲਬਧ ਕਿਤਾਬਾਂ ਦੀ ਸੂਚੀ ਦੇ ਨਾਲ ਪੱਤਰ ਪਹਿਲਾਂ ਹੀ ਭੇਜੇ ਜਾ ਚੁੱਕੇ ਨੇ ਤਾਂ ਜੋ ਉਹ ਆਪਣੀ ਲੋੜ ਦੇ ਅਨੁਸਾਰ ਕਿਤਾਬਾਂ ਦੀ ਚੋਣ ਕਰ ਸਕਣ। ਸੰਧੂ ਹੋਣਾ ਆਖਰ ਕਿਹਾ ਕਿ ਕਿਤਾਬਾਂ ਸਿਰਫ ਗਿਆਨ ਦਾ ਸਰੋਤ ਨਹੀਂ ਨੇ ਸਗੋਂ ਇਹ ਕਦਰਾਂ ਕੀਮਤਾਂ ਸਕਾਰਾਤਮਕ ਸੋਚ ਜਿਹੜੀ ਹੈ ਅਤੇ ਸਾਡੀ ਬੌਧਿਕ ਵਿਕਾਸ ਦੇ ਵਿੱਚ ਵੀ ਮਦਦ ਕਰਦੀਆਂ ਨੇ। ਅੱਜ ਦੇ ਸਮੇਂ ਦੇ ਵਿੱਚ ਡਿਜੀਟਲ ਮਾਧਿਅਮਾਂ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਹ ਪਹਿਲਕਦਮੀ ਪਿੰਡਾਂ ਅਤੇ ਸ਼ਹਿਰਾਂ ਦੋਵਾਂ ਦੇ ਵਿੱਚ ਲਾਇਬ੍ਰੇਰੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਨਿਭਾਏਗੀ। ਚੰਗਾ ਉਪਰਾਲਾ ਹੈ ਜੀ, ਲੋਕਾਂ ਨੂੰ ਆਕਰਸ਼ਿਤ ਕਰੇਗਾ। ਉਮੀਦ ਕਰਦੇ ਹਾਂ ਬਾਕੀ ਸੰਸਥਾਵਾਂ ਪਹਿਲਕਦਮੀ ਕਰਨਗੀਆਂ, ਸਕੂਲਾਂ ਦੀਆਂ ਲਾਇਬ੍ਰੇਰੀਆਂ ਭਰਨਗੀਆਂ, ਸ਼ੈਲਫਾਂ ਭਰਨਗੀਆਂ ਅਤੇ ਬੱਚਿਆਂ ਦੀ ਵੀ ਖਿੱਚ ਜਿਹੜੀ ਹੈ ਵਧੇਗੀ। ਸ਼ਲਾਘਾਯੋਗ ਕਦਮ ਹੈ। ਹੈਲੋ ਦੋਸਤੋ, ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਮੁਕੱਦਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਅਨੂ ਜੀ,
3: ਬਾਰੇ ਵੀ ਚਲਦੀ ਪਈ ਸੀ। ਮੈਂ ਵੀ ਨਹੀਂ ਯਾਰ ਹੁਣ ਸਾਰਿਆਂ ਨੂੰ ਸਹੀ ਸਮਝਦਾ ਹੈਗਾ। ਠੀਕ ਹੈ, ਇਹਨਾਂ ਚ ਕਮੀਆਂ ਹੈਗੀਆਂ ਨੇ ਬਾਈ ਜੀ, ਬਹੁਤ ਜ਼ਿਆਦਾ ਕਮੀਆਂ ਨੇ
0: ਜੀ।
3: ਜੇ ਜੇ ਇਹਨਾਂ ਚ ਅਸਲ ਚ ਜੇ ਸਾਡੇ ਮੈਂ ਇਹਨਾਂ ਤੋਂ ਪਹਿਲਾਂ ਮੈਂ ਕਹਿੰਦਾ ਵੀ ਜੇ ਸਾਡੇ ਚ ਕਮੀਆਂ ਨਾ ਹੋਣ
0: ਜੀ,
3: ਜੇ ਅਸੀਂ ਘੱਟੋ ਘੱਟ ਆਪਣੇ ਖਿੱਤੇ ਬਾਰੇ ਆਪਣੇ ਲੋਕਾਂ ਬਾਰੇ ਥੋੜਾ ਬਹੁਤਾ ਇਮਾਨਦਾਰ ਹੋਈਏ
0: ਜੀ,
3: ਬਈ ਜਿਹੜੇ ਅਸੀਂ ਜਿੱਥੇ ਰਹਿੰਦੇ ਹਾਂ ਵੀ ਘੱਟੋ ਘੱਟ ਸਾਨੂੰ ਵੀ ਉਹਦੇ ਬਾਰੇ ਅਸੀਂ ਇਮਾਨਦਾਰ ਹੋਈਏ ਤਾਂ ਸਾਨੂੰ ਇਹ ਕਹਿਣ ਦੀ ਲੋੜ ਨੀ ਪੈਣੀ ਚਾਹੀਦੀ
0: ਜੀ।
3: ਪਰ ਕਮੀਆਂ ਹੈਗੀਆਂ ਨੇ, ਪਰ ਮੈਂ ਨਾ ਜਿਵੇਂ ਹੁਣ ਕਿਹਾ ਸੀ ਆਪਣਾ ਬਾਈ ਜੀ ਨੇ, ਪਤਾ ਨੀ ਮੈਨੂੰ ਹੁਣ ਮੈਨੂੰ ਨਾਂ ਨੀ ਪਤਾ, ਮੈਂ ਸੁਣਿਆ ਥੋੜੀ ਜਿਹੀ, ਮੈਂ ਲੇਟ ਜੀ ਜੁੜਿਆ ਵਾ।
0: ਹਾਂਜੀ,
3: ਤੇ ਵੀ ਉਹ ਗੱਲ ਕਹੀ ਪਤਾ ਨੀ ਕਿੰਨੇ ਕਈ ਬੜੇ ਸੌਖੇ ਤਰੀਕੇ ਨਾਲ, ਕਹਿੰਦੇ ਸਾਰੇ ਚੋਰ ਨੇ ਇਹ ਕਿਸਾਨ ਕੁਛ ਐਂ ਕਰਕੇ ਕਿਹਾ ਸੀ
0: ਜੀ।
3: ਤੇ ਅਸੀਂ ਬੜੇ ਨਾ ਬੜਾ ਅਫਸੋਸ ਹੈ ਬਾਈ ਜੀ, ਠੀਕ ਹੈ ਕਿਸਾਨ ਲੀਡਰ ਸਾਰੇ ਚੋਰ ਹੋ ਸਕਦੇ ਨੇ ਜਾਂ ਜ਼ਿਆਦਾਤਰ ਚੋਰ ਹੋ ਸਕਦੇ ਨੇ, ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਹੈਗੇ
0: ਜੀ।
3: ਪਰ ਅਸੀਂ ਵੇਖ ਲਓ ਘੁੰਮ ਫਿਰ ਕੇ ਜਿਹੜੇ ਆ ਲੀਡਰ ਨੇ
0: ਜੀ,
3: ਜਿੰਨੀਆਂ ਪਾਰਟੀਆਂ ਵਾਲੇ ਨੇ, ਅਸੀਂ ਘੁੰਮ ਫਿਰ ਕੇ ਕਦੀ ਕਦੀ ਕਿਸੇ ਨੂੰ ਵੋਟਾਂ ਪਾਉਂਦੇ ਹਾਂ, ਕਦੇ ਕਿਸੇ ਨੂੰ ਪਾਉਂਦੇ ਹਾਂ, ਕਦੇ ਕਿਸੇ ਨੂੰ ਪਾਉਂਦੇ ਹਾਂ, ਕਹਾਣੀ ਫਿਰ ਉੱਥੇ ਦੀ ਉੱਥੇ ਖੜੀ ਰਹਿੰਦੀ ਹੈ
0: ਜੀ।
3: ਆ ਕਿੰਨੇ ਸਾਲਾਂ ਤੋਂ ਆਪਾਂ ਆ ਤਾਂ ਹੁਣ ਝਾੜੂ ਵਾਲੇ ਤਾਂ ਹੋਣ ਆਏ ਨੇ ਨਾ ਭਾਰਤ ਬਾਈ ਜੀ
0: ਜੀ,
3: ਇਹ ਬਦਨਾਮ ਹੋਣਗੇ, ਇਹ ਮਾੜੇ ਹੋਣਗੇ ਜਾਂ ਦਿੱਲੀ ਵਾਲੇ ਰਾਜ ਕਰਦੇ ਹੋਣਗੇ ਇਹਨਾਂ ਦੇ
0: ਜੀ।
3: ਤੇ ਜੋ ਕੁਛ ਕਾਂਗਰਸ ਦੇ ਰਾਜ ਚ ਹੋਇਆ, ਜੋ ਕੁਛ ਅਕਾਲੀਆਂ ਦਾ ਜੋ ਵੀ ਹੋਇਆ ਸਿਸਟਮ
0: ਜੀ,
3: ਅਸੀਂ ਜੇ ਉਹ ਸਾਰੇ ਸਹੀ ਸੀ
0: ਆਪਣੀ ਪਾਰਟੀ ਬਣਾ ਕੇ ਰਜਿਸਟਰ ਕਰਾ ਕੇ ਕਿਉਂ ਨੀ ਗ੍ਰੀਨ ਪਾਰਟੀ ਦੇ ਨਾਂ ਦੇ ਉੱਤੇ ਉਤਰ ਆਉਂਦੇ ਨੇ ਜੀ।
3: ਭਾਰਤ ਬਾਈ ਜੀ ਗੱਲ ਨਾ, ਮੈਂ ਤੁਸੀਂ ਤੁਸੀਂ ਮੈਂ ਤੁਹਾਨੂੰ ਮੈਂ ਤੁਹਾਡੀ ਜੋ ਤੁਸੀਂ ਕਹਿੰਦੇ ਹੋ ਨਾ ਤੁਸੀਂ ਬਿਲਕੁਲ ਸਹੀ ਕਹਿੰਦੇ ਹੈਗੇ ਆਪਣੇ ਹਿਸਾਬ ਨਾਲ, ਪਰ ਅਸਲ ਨਾ ਕਾਰਨ ਇਹ ਹੈਗਾ ਭਾਰਤ ਬਾਈ ਜੀ, ਇੱਕ ਤਾਂ ਇੱਥੇ ਪਾਰਟੀ ਜਿੰਨਾ ਅੱਜ ਅੱਜ ਪੈਸਿਆਂ ਦੇ ਇਹ ਹੈਗਾ ਇਹਦੇ ਵਿੱਚ ਪਾਰਟੀਆਂ ਬਣਾਉਣ ਚ ਜਿੰਨੇ ਪੈਸੇ ਖਰਚ ਹੁੰਦੇ ਨੇ ਇੱਕ ਇੱਕ ਸੀਟ ਦੇ ਉੱਤੇ
0: ਜੀ,
3: ਭਾਰਤ ਬਾਈ ਜੀ ਮੈਨੂੰ ਉਹਦੇ ਉਹ ਤੁਹਾਡੇ ਉਹੀ ਜੁੜੇ ਹੋਏ ਸੀ, ਉਹ ਜਦੋਂ ਮੈਂ ਗੱਲ ਕੀਤੀ ਸੀ ਨਾ ਆਪਣੇ ਗੁਜਰਾਤ ਤੋਂ ਜੁੜੇ ਹੋਏ ਸੀ
0: ਜੀ,
3: ਉਹ ਕਹਿੰਦੇ ਵੀ ਜੇ ਤੁਹਾਨੂੰ ਨਹੀਂ ਠੀਕ ਲੱਗਦਾ ਤੁਸੀਂ ਪਾਰਟੀ ਬਣਾ ਲਓ। ਇਹ ਨਾ ਆਮ ਲੀਡਰਾਂ ਦਾ ਇੱਕੋ ਹੀ ਬਿਆਨ ਹੁੰਦਾ ਵੀ ਜੇ ਤੁਹਾਨੂੰ ਨਹੀਂ ਸਹਿਮਤ ਤੁਸੀਂ ਪਾਰਟੀ ਬਣਾ ਲਓ
0: ਜੀ,
3: ਬਾਈ ਜੀ ਪਾਰਟੀ ਬਣਾਉਣੀ ਕਿਤੇ ਖਾਲਾ ਜੀ ਦਾ ਵਾੜਾ ਹੈਗਾ, ਐਵੇਂ ਬਣਾ ਕੇ ਤੁਰ ਪਾਂਗੇ ਮੈਂ, ਮੇਰਾ ਹੁਣ ਜੀ ਕਰੇ ਤੇ ਮੈਂ ਸਵੇਰੇ ਪਾਰਟੀ ਬਣਾ ਕੇ ਤੁਰ ਪਾਂਗਾ।
0: ਨਹੀਂ ਇੰਨਾ ਵੀ ਤਾਂ ਖੱਜਲ ਖੁਆਰ ਹੁੰਨਾ ਹੀ ਆ, ਕੀ ਪਤਾ ਕੋਈ ਚਾਂਸ ਹੋ ਸਕਦਾ, ਲੱਗ ਸਕਦਾ, ਕੀ ਪਤਾ ਲੋਕ ਚਾਹੁੰਦੇ ਹੋਣ ਕਿ ਸ਼ਾਇਦ ਕਿਸਾਨਾਂ ਨੂੰ ਹੀ ਵੋਟ ਪਾ ਕੇ ਦੇਖ ਲਈਏ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਰ ਲੋ, ਐਤਕੀ ਦੇਖ ਲੈਂਦੇ ਆ, ਉਧਰ ਵੀ ਚੱਲ ਪੈਂਦੇ ਆ, ਇਹਦੇ ਚ ਕੀ ਆ?
3: ਕੋਈ ਏਕਤਾ ਨੀ, ਕੋਈ ਕੁਛ ਨੀ ਭਾਰਜਭਾਈ ਜੀ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਜਿਹੜੀ ਤੁਹਾਨੂੰ ਗੱਲ ਕਹੀ ਸੀ ਰਾਤ
0: ਜੀ,
3: ਮੈਨੂੰ ਹੁਣ ਗੱਲ ਫਿਰ ਮੈਂ ਤੁਹਾਨੂੰ ਉਹੀ ਗੱਲ ਕਹਿੰਦਾ ਵੀ ਉਹ ਜਿਹੜੀ ਮੈਂ ਤੁਹਾਨੂੰ ਰਾਤ ਗੱਲ ਕਹੀ ਸੀ ਨਾ ਜਾਂਦਿਆਂ ਜਾਂਦਿਆਂ
0: ਜੀ,
3: ਪਰਖ ਲਈ ਦੁਨੀਆਂ ਸਾਰੀ, ਇੱਥੇ ਕੌਣ ਕਿਸੇ ਲਈ ਮਰਦਾ? ਇੱਥੇ ਕਿਸੇ ਨੂੰ ਕਿਸੇ ਦਾ ਕੋਈ ਨੀ ਹੈਗਾ ਫਰਜ ਬਾਈ ਜੀ। ਠੀਕ ਹੈ, ਚਲੋ ਆਪਣੇ ਸੱਜਣ ਜੁੜੇ ਹੋਏ ਨੇ ਸਾਰੇ ਜਜ਼ਬਾਤੀ ਰੂਪ ਚ, ਇੱਕ ਦੂਜੇ ਨਾਲ ਆਪਾਂ ਗੱਲ ਕਰਦੇ ਹਾਂ, ਪਰ ਜਦੋਂ ਨਾ ਮੈਂ ਤੁਹਾਨੂੰ ਮੈਂ ਕੱਲ ਰਾਤ ਵੀ ਇਹ ਗੱਲ ਕਹੀ ਸੀ
0: ਜੀ,
3: ਮੈਂ ਤੁਹਾਨੂੰ ਆਪਣਾ ਨਾ ਕੱਲ ਨੂੰ ਮੈਂ ਇੱਕ ਗਾਣਾ ਮੈਂ ਸੁਣਾਉਣਾ ਹੈ ਇਹ ਰਿਸ਼ਤਿਆਂ ਦੇ ਉੱਤੇ, ਸਾਰਿਆਂ ਸਾਰੀ ਕਹਾਣੀ ਦੇ ਉੱਤੇ
0: ਜੀ,
3: ਵੀ ਕਿਵੇਂ ਕੌਣ ਕਿੱਥੇ ਖੜਦਾ ਹੈ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ, ਤੇ ਕੌਣ ਨਾਲ ਹੁੰਦਾ ਹੈ ਤੇ ਕੌਣ ਭੱਜਦਾ ਹੈ
0: ਜੀ।
3: ਬਾਈ ਜੀ ਬਹੁਤ ਸੌਖਾ ਹੈ ਇਹ ਨਾ, ਅਸਲ ਚ ਜਿਹਦੇ ਉੱਤੇ ਪੈਂਦੀ ਹੈ ਨਾ
0: ਜੀ,
3: ਬਾਈ ਜੀ ਉਹਨੂੰ ਹੀ ਨਿਭਾਉਣੀ ਪੈਂਦੀ ਹੈ
0: ਜੀ।
3: ਕੋਈ ਬੜੇ ਬੜੇ ਬੜੇ ਬੜੇ ਵੱਡੇ ਰਿਸ਼ਤੇ ਜਿਹੜੇ ਆਪਾਂ ਕਹਿੰਦੇ ਹਾਂ ਨਾ, ਸਭ ਭੱਜ ਜਾਂਦੇ ਨੇ ਬਾਈ ਜੀ,
0: ਤੇ
3: ਸਰਕਾਰਾਂ ਤਾਂ ਦੂਰ ਦੀ ਗੱਲ, ਸਰਕਾਰਾਂ ਤੇ ਚੱਲਦੀਆਂ ਆਪਣੇ ਨਿੱਜੀ, ਉਹਨਾਂ ਦੇ ਉਹੀ ਗੱਲ ਆਪਣੇ ਮੁਫਾਦਾਂ ਦੇ ਹਿਸਾਬ ਨਾਲ
0: ਜੀ,
3: ਉਹਨਾਂ ਦੀ ਛੱਡ ਦੋ ਗੱਲ, ਉਹ ਦਾਵਾ ਜ਼ਰੂਰ ਕਰਦੇ ਨੇ ਭਾਰਤ ਬਾਈ ਜੀ, ਮੈਂ ਤੁਹਾਨੂੰ ਦਿਲੋਂ ਗਏ ਇਹ ਗੱਲ ਕਹਿਣ ਦਿਆਂ ਵਾਂ, ਮੈਂ ਕੋਈ ਇਹ ਨਹੀਂ
0: ਜੀ,
3: ਸਰਕਾਰਾਂ ਦਾ ਦਾਵਾ, ਸਾਰੀਆਂ ਸਰਕਾਰਾਂ ਜਿਹੜੀਆਂ ਨੂੰ ਹਰ ਇੱਕ ਧਰਮ ਦੇ ਉਹੀ ਗੱਲ, ਉਹ ਕਹਿੰਦੇ ਵੀ ਅਸੀਂ ਪੈਰੋਕਾਰਾਂ, ਅਸੀਂ ਸਭ ਕੁਛ ਕਰਦੇ ਹਾਂ ਹਨਾ
0: ਜੀ।
3: ਇੱਥੇ ਤਾਂ ਜਿਹੜੇ ਸਾਡੇ ਨੇੜ ਵਾਲੇ ਰਿਸ਼ਤੇਦਾਰ ਹੁੰਦੇ ਨੇ ਨਾ ਜੀ, ਜਦੋਂ ਮੁਸੀਬਤ ਪੈਂਦੀ ਹੈ
0: ਜੀ,
3: ਉਹ ਸਭ ਭੱਜ ਜਾਂਦੇ ਨੇ, ਉਹ ਆਪਣੇ ਆਪਣੇ ਪਿੰਡੇ ਤੇ ਆਪ ਹੰਡਾਉਣੀਆਂ ਪੈਂਦੀਆਂ ਨੇ ਬਾਈ ਜੀ, ਜਿਹੜੀ ਇਹ ਦੁਨੀਆਦਾਰੀ ਅੱਜ ਚੱਲਦੀ ਪਈ ਹੈ,
0: ਬਿਲਕੁਲ ਹੈ,
3: ਜੋ ਕੁਛ ਇਹ ਚੱਲਦਾ ਪਿਆ। ਮੈਂ ਤੁਹਾਨੂੰ, ਹੋ ਸਕਦਾ ਮੈਂ ਥੋੜਾ ਜਿਹਾ ਜਜ਼ਬਾਤੀ ਜਿਹਾ ਬੰਦਾ, ਮੈਂ ਉਸੇ ਹਿਸਾਬ ਨਾਲ ਮੈਂ ਤੁਹਾਨੂੰ ਕਹਿ ਦਿੰਦਾ ਵਾ
0: ਜੀ,
3: ਪਰ ਇਹ ਬਹੁਤ ਔਖਾ ਬਾਈ ਜੀ, ਅੱਗੇ ਆਉਣ ਵਾਲਾ ਟਾਈਮ ਸਾਨੂੰ ਨਾ ਇਹ ਹੋਰ ਔਖਾ ਕਰਨਾ, ਜੋ ਇਹ ਚੱਲਦਾ ਪਿਆ
0: ਜੀ,
3: ਜੋ ਮੈਂ ਸੋਚਦਾ ਪਿਆ, ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਚਾਹੁੰਦਾ ਵੀ ਹਾਂ ਮੈਂ ਗਲਤ ਹੋਵਾਂ, ਮੈਂ ਨੀ ਚਾਹੁੰਦਾ ਹੈਗਾ ਵੀ ਜੋ ਮੈਂ ਸੋਚਣਾ ਵਾ ਵੀ ਉਹ ਠੀਕ ਹੋਵੇ, ਮੈਂ ਤਾਂ ਚਾਹੁੰਦਾ ਵਾ ਵੀ ਉਹ ਗਲਤ ਹੋਵੇ, ਵੀ ਮੈਂ ਗਲਤ ਹੋਵਾਂ, ਸਾਡੇ ਆਉਣ ਵਾਲੀ ਪੀੜ੍ਹੀ, ਸਾਡੇ ਬੱਚੇ ਉਹੀ ਗੱਲ ਉਸ ਹਿਸਾਬ ਨਾਲ ਵਧੀਆ ਜ਼ਿੰਦਗੀ ਜਿਉਣ, ਪਰ ਜਿਹੜੇ ਪਾਸੇ ਨੂੰ ਇਹ ਕੰਮ ਤੁਰਿਆ ਹੋਇਆ ਨਾ ਬਾਈ ਜੀ, ਇਹ ਬਹੁਤ ਔਖਾ ਹੋਇਆ
0: ਜੀ।
3: ਮੈਂ ਤਾਂ ਹੁਣ ਮੈਂ ਉਸ ਪਾਸੇ ਸਿਆਸਤ ਵਾਲੇ ਪਾਸੇ ਮੈਂ ਪੈਣਾ ਨੀ ਚਾਹੁੰਦਾ
0: ਜੀ,
3: ਤੇ ਕਿਉਂਕਿ ਉਹਦੇ ਚ ਹੁਣ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਵਾਂਗੇ ਆਪਾਂ, ਫਲਾਣੇ ਕੋਰਟ ਨੇ ਇਹ ਕਹਿਤਾ, ਫਲਾਣੇ ਨੇ ਇਹ ਕਹਿਤਾ, ਉਹਦੇ ਤੋਂ ਨਿਕਲਣਾ ਕੁਛ ਨੀ ਹੈਗਾ
0: ਜੀ,
3: ਤੇ ਜੋ ਕੁਛ ਉਹਨਾਂ ਨੇ ਕਹਿਤਾ ਉਹਦਾ ਉਹਨਾਂ ਦਾ ਅਖੀਰੀ ਫੈਸਲਾ ਸਿਆਸਤ ਵਾਲਿਆਂ ਦਾ ਜਾਂ ਕੋਰਟ ਦਾ,
0: ਬਿਲਕੁਲ,
3: ਪਰ ਅਸੀਂ ਘੱਟੋ ਘੱਟ ਜਿਹੜੇ ਸਾਡੇ ਰਿਸ਼ਤੇ ਨੇ ਜਿਹੜੇ ਅਸੀਂ ਉਹਨਾਂ ਦੇ ਵਿੱਚ ਵੀ ਅਸੀਂ ਬਾਈ ਜੀ ਬਹੁਤ
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ ਮੁਕੱਦਰ ਜੀ। ਲੋ ਦੋਸਤੋ, ਇਸ ਜੀ ਮੁਕੱਦਰ ਜੀ ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਨੇ, ਤੇ ਲੋ ਫਿਰ ਆਪਾਂ ਅਗਲਾ ਪੜਾਅ ਜਿਹੜਾ ਆਪਾਂ ਚੱਲਦੇ ਆ, ਫਿਰ ਆਪਾਂ ਕਿਤਾਬਾਂ ਦੇ ਅੰਗ ਸੰਗ ਦੇ ਵਿੱਚ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਦੂਸਰਾ ਭਾਗ ਲੜੀ ਵਾਰਤਾ ਦੇ ਵਿੱਚ। ਪਰ ਉਸ ਤੋਂ ਪਹਿਲਾਂ ਸ਼ੈਲੀ ਜੀ ਦੀ ਸੰਖੇਪ ਦੇ ਵਿੱਚ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸਤਿ ਸ਼੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ।
4: ਜੀ ਭਾਰ ਜੀ,
0: ਸਤਿ ਸ਼੍ਰੀ ਅਕਾਲ ਜੀ, ਜੀ ਆਨੂ ਜੀ, ਜਨਾਬ ਕੀ ਹਾਲ ਚਾਲ ਨੇ?
4: ਠੀਕ ਹੈ ਜੀ, ਬਹੁਤ ਵਧੀਆ
0: ਜੀ,
4: ਜ਼ਿੰਦਗੀ ਕੱਟ ਰਹੀ ਆ
0: ਸਾਰੇ
4: ਨੂੰ ਇੱਕ ਰਸੇ ਨਹੀਂ ਬੰਨ ਸਕਦੇ, ਬਹੁਤ ਕੁਛ ਇੱਥੇ ਪਹਿਲਾਂ ਵੀ ਹੋਇਆ, ਜਿਹੜਾ ਆਉਣ ਵਾਲਾ ਸਮਾਂ ਨਾ, ਅਸੀਂ ਤਾਂ ਪਹਿਲਾਂ ਕਿਹਾ ਸੀ 5 ਤਰੀਕ ਤੋਂ ਬਾਅਦ ਨਾ
0: ਜੀ,
4: ਇੱਥੇ ਮਹਿੰਗਾਈ ਇੰਨੀ ਵਧਣ ਵਾਲੀ ਆ
0: ਜੀ,
4: ਜਿਹਦਾ ਕੋਈ ਅੰਤ ਹਿਸਾਬ ਨੀ
0: ਜੀ,
4: ਬਹੁਤ ਕੁਛ ਹੋਣ ਵਾਲਾ, ਪਰ ਉਹਨੂੰ ਕਰੂਗਾ ਕੌਣ? ਜਿਹਨੂੰ ਵੀ ਅਸੀਂ ਤਖ਼ਤ ਤੇ ਬਿਠਾਉਣੇ ਆ
0: ਜੀ,
4: ਜਾਂ ਜਿਹਤੇ ਵੀ ਅਸੀਂ ਵਿਸ਼ਵਾਸ ਕਰਦੇ ਆ
0: ਜੀ,
4: ਸਾਡੇ ਨਾਲ ਵਿਸ਼ਵਾਸਘਾਤ ਹੁੰਦਾ ਆ
0: ਜੀ,
4: ਘੱਟੋ ਘੱਟ 40-50 ਸਾਲ ਦਾ ਮੈਨੂੰ ਦੇਖਦੇ ਨੇ
0: ਜੀ,
4: ਜਿਹਦੇ ਵਿੱਚ ਅਸੀਂ ਦੇਖਦੇ ਹੁਣੇ ਜਿਹੜਾ ਬੰਦਾ ਵੀ ਪੌੜੀ ਲਾ ਕੇ ਚੜ੍ਹਦਾ
0: ਜੀ,
4: ਉਹ ਬਾਕੀ ਸਾਰਿਆਂ ਨੂੰ ਥੱਲੇ ਲੱਗ
0: ਮਿੱਝ
4: ਜਾਂਦਾ
0: ਜਾਂਦਾ ਜੀ, ਬਿੰਝ
4: ਇਹ
0: ਜਾਂਦਾ
4: ਜਿਹੜੀ
0: ਜੀ
4: ਪਿੱਛੇ ਡਬਲ ਡਿਊਟੀ ਉਹ ਆ
0: ਜੀ,
4: ਜਿੰਨੇ ਵੀ ਉੱਚੇ ਇਹ ਜਿੰਨੀਆਂ ਵੀ ਹੈਗੀਆਂ ਨੇ
0: ਜੀ
4: ਵੱਡੀਆਂ ਸੰਸਥਾਵਾਂ ਨੇ
0: ਜੀ,
4: ਇਹਨਾਂ ਦੇ ਬਣਨ ਨਾਲ ਹੀ ਸਰਕਾਰਾਂ ਬਣਦੀਆਂ ਨੇ। ਅਸੀਂ ਕਿਉਂ ਭੁੱਲ ਜਾਂਦੇ ਹਾਂ
0: ਜੀ
4: ਵੀ ਇੱਥੇ ਆਹ ਚੀਜ਼ ਆਊਗੀ, ਇੱਥੇ ਆਹ ਚੀਜ਼ ਆਊਗੀ, ਤੁਸੀਂ ਬਹੁਤ ਵਾਰ ਦੱਸਿਆ
0: ਜੀ।
4: ਇੱਥੇ ਤਾਂ ਜਿੰਨਾ ਮਰਜ਼ੀ ਨਿੰਦ ਲਈ ਆਪਾਂ ਨਿੰਦਣਾ ਹੀ ਆ,
0: ਬਿਲਕੁਲ ਹੈ ਜੀ। ਪਰ ਸ਼ੈਲੀ ਭਾਜੀ ਇੱਦਾਂ ਕਦੇ ਗੱਲ ਨਹੀਂ ਚੱਲੀ ਜਥੇਬੰਦੀਆਂ ਦੇ ਵਿੱਚ ਕੀ ਜਾ ਯਾਰ, ਇੰਨਾ ਕੁਝ ਦੇਖ ਲਿਆ, ਕਦੇ ਕਿਸੇ ਦੀ ਹੈਲਪ ਕਰ ਦਿੰਦੇ ਆ, ਕਦੇ ਕਿਸੇ ਦੀ ਕਰ ਦਿੰਦੇ ਆ, ਉਹਦੇ ਨਾਲੋਂ ਕਿਤੇ ਨਾ ਕਿਤੇ ਆਪਣੀ ਹੀ ਪਾਰਟੀ ਖੜੀ ਕਿਉਂ ਨਾ ਕਰ ਲਈਏ। ਇੰਨਾ ਕੁ ਤਾਂ ਕੇਡਰ ਹੈ ਹੀ ਹੈ ਜਥੇਬੰਦੀਆਂ ਦਾ।
4: ਨਹੀਂ ਤੁਸੀਂ ਪਿਛਲੀ ਵਾਰ ਦੇਖਿਆ ਨੀ, ਜਦੋਂ ਕਿਸਾਨੀ ਅੰਦੋਲਨ ਜਿੱਤ ਕੇ ਆਏ ਆ ਉਦੋਂ ਰਾਜੇਵਾਲ ਸਾਹਿਬ ਖੜੇ ਨੀ ਸੀ
0: ਜੀ,
4: ਆਪਾਂ ਦੇਖੇ ਹੀ ਆ ਫਿਰ
0: ਐਤਕੀ ਮੁੱਖ ਮੰਤਰੀ ਬਣਾਈ ਦਿਓ, ਗੱਲ ਨਿਬੇੜੋ, ਨਾਲੇ ਲਾਂਭਾ ਲੈ ਜਾਓ, ਸਾਰੇ ਰਲ ਕੇ ਹੋ ਜਾਓ, ਲੰਬੜਾ ਮਾਰ ਲਓ ਇੱਕ ਵਾਰੀ।
4: ਜਿਹੜੇ ਜਿਹੜੀ ਜਿਹੜੀ ਭਾਰਤ ਦੀ ਤਾਕਤ ਪਿੱਛੇ ਤੁਹਾਨੂੰ ਨਹੀਂ ਦਿਖਾਈ ਦੇ ਰਹੀ ਹੈ, ਮੇਨ ਦਿਖਾਈ ਦੇ ਰਹੀ ਹੈ, ਲੋਕਾਂ ਨੂੰ ਦਿਖਾਈ ਦੇ ਨਹੀਂ ਦੇ ਰਹੀ
0: ਜੀ,
4: ਜਿਹੜੀ ਪਿੱਛੇ ਤਾਕਤ ਆ ਜਿਹਨਾਂ ਦਾ ਗਲਬਾ ਇਹ ਪਿੱਛੇ,
0: ਹਾਂ ਉਹ ਤਾਂ ਹੈ ਹੀ,
4: ਜਿਹਨਾਂ ਨੇ ਇੱਥੇ ਸਾਰਾ ਕੁਝ ਵੇਚਣਾ, ਇਹ ਮੰਡੀ ਹੈ ਇੱਕ, ਤੁਸੀਂ ਇਹਨੂੰ ਨਾ ਭਾਰਤ ਨੂੰ ਮੰਡੀ ਲਾ ਕੇ ਚੱਲੋ।
0: ਨਹੀਂ ਉਹ ਤਾਂ ਚੀਜ਼ਾਂ ਜਿਹੜੀਆਂ ਸਤਾਈ ਦੀਆਂ, ਜੇ ਚੋਣਾਂ 10 ਮਹੀਨੇ ਪਏ ਨੇ, ਉਹ ਤਾਂ ਸਾਰੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਜੀ, ਜੋ ਅੰਦਰ ਖਾਤੇ ਚੱਲ ਰਿਹਾ ਚੱਲ ਹੀ ਰਿਹਾ।
4: ਮੇਰਾ ਚੈਲੰਜ ਆ ਫਿਰ ਤੁਹਾਨੂੰ, ਜਿਹਨੂੰ ਮਰਜ਼ੀ ਬਿਠਾ ਕੇ ਦੇਖ ਲਓ
0: ਜੀ।
4: ਖੈਰ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ
0: ਜੀ,
4: ਮੇਰਾ ਚੈਲੰਜ ਆ ਤੁਹਾਨੂੰ, ਜਿਹਨੂੰ ਮਰਜ਼ੀ ਬਿਠਾ ਕੇ ਦੇਖ ਲਓ, ਉਹ ਸਾਡੇ ਪੱਖ ਦੇ ਵਿੱਚ ਨਹੀਂ ਭੁਗਤ ਸਕਦਾ
0: ਜੀ। ਉਹ ਤਾਂ ਹੈ ਹੀ ਆ ਜੀ, ਬਿਲਕੁਲ ਹੈ ਜੀ,
4: ਕਿਉਂਕਿ
0: ਕਿਉਂਕਿ ਇੰਟਰਨੈਸ਼ਨਲ ਪਾਲਿਸੀਆਂ ਜਿਹੜੀਆਂ ਨੇ ਨਾ, ਉਹਨਾਂ ਤੋਂ ਬਾਹਰ ਨਹੀਂ ਨਾ ਜਾ ਸਕਦਾ ਕੋਈ ਵੀ, ਬਿਲਕੁਲ ਹੈ ਜੀ।
4: ਪਿੱਛੇ ਜਿਹੜੀ ਤਾਕਤ ਹੈ ਜਿਹਨਾਂ ਨੂੰ ਪੈਸੇ ਨਾਲ ਦੇਸ਼ ਨੂੰ ਚਲਾਉਣਾ
0: ਜੀ,
4: ਉਹ ਤਾਕਤਾਂ ਹੀ ਹੋਰ ਨੇ ਜੀ, ਉਹ ਉਹਨਾਂ ਲੋਕਾਂ ਸਾਡੇ ਲੋਕਾਂ ਨੂੰ ਅਜੇ ਤੱਕ ਤਾਕਤਾਂ ਹੀ ਨਹੀਂ ਪਤਾ ਲੱਗਿਆ। ਜਿਸ ਦਿਨ ਤਾਕਤ ਦਾ ਪਤਾ ਲੱਗ ਜੂ, ਇਸ ਤਾਂ ਆਪ ਚਲਾਈ ਜਾਂਦੇ ਹਾਂ
0: ਜੀ,
4: ਉਹਨੇ ਐ ਕਰਤਾ, ਉਹਨੇ ਐ ਕਰਤਾ, ਨੇ ਯਾ ਕਰਤਾ, ਨੇ ਵਾਹ ਕਰਤਾ
0: ਜੀ,
4: ਪਰ ਜਿਹੜੀ ਪਿੱਛੇ ਤਾਕਤ ਲੜਾ ਰਹੀ ਹੈ ਤੁਸੀਂ ਉਹਨੂੰ ਦੇਖ ਰਹੇ?
0: ਨਹੀਂ ਅਸੀਂ ਤਾਂ ਦੇਖ ਰਹੇ ਹਾਂ ਨਾ, ਪਰ
4: ਇੰਨੀ ਵਾਰ ਉਹ ਤਾਕਤ, ਨਹੀਂ
0: ਉਹਨਾਂ ਦੀਆਂ ਕੱਠਪੁਤਲੀਆਂ ਫਿਰ ਇਹਨਾਂ ਦੇ ਵਿੱਚ ਵੀ ਤਾਂ ਹੈਗੀਆਂ ਨੇ ਨਾ ਸ਼ੈਲੀ ਬਾਈ ਜੀ, ਜੇ ਉਹਨਾਂ ਦੇ ਸਿਆਸਤਦਾਨਾਂ ਦੇ ਵਿੱਚ ਕੱਠਪੁਤਲੀਆਂ ਹੈਗੀਆਂ ਤਾਂ ਇੱਧਰ ਵੀ ਤਾਂ ਹੈ ਨਾ ਫਿਰ
4: ਬਾਈ ਜੀ। ਪੈਸੇ ਪਿੱਛੇ ਦੁਨੀਆ ਕੱਠਪੁਤਲੀਆਂ ਖੜੀ ਕਰਦੀ ਆ ਜੀ, ਹੁੰਦੇ ਆ
0: ਬਿਲਕੁਲ ਹੈ ਜੀ।
4: ਲੱਕੜ ਨੂੰ ਵੱਢਣ ਲਈ ਲੋਹੇ ਦੇ ਵਿੱਚ ਦਸਤਾ ਕਿਹਦਾ?
0: ਲੱਕੜ ਦਾ
4: ਸਾਡਾ ਹੀ ਆ,
0: ਨਹੀਂ ਹੁਣ ਤਾਂ ਪਲਾਸਟਿਕ ਦੇ ਆਉਣ ਲੱਗ ਗਿਆ ਵੈਸੇ,
4: ਫਿਰ ਕਿਉਂ ਭੁੱਲ ਜਾਂਦੇ
0: ਅਸੀਂ? ਦੱਸਦੇ ਵੀ ਹੁਣ ਤਾਂ ਕੁਹਾੜੀਆਂ ਦੇ ਵਿੱਚ ਇੱਥੇ ਪਲਾਸਟਿਕ ਦੇ ਆਉਣ ਲੱਗ ਗਿਆ ਜੀ। ਹਾਂਜੀ
4: ਨਹੀਂ ਐ ਤਾਂ ਇਹਦਾ ਮਰਜ਼ੀ ਪਾ ਲਓ ਜੀ, ਪਰ ਹੁਣ ਲੱਕੜ ਦੀ
0: ਜੀ,
4: ਹੁਣ ਤਾਂ ਇਹ ਪਲਾਸਟਿਕ ਹੋਣ ਲੱਗ ਗਈ, ਸਮੇਂ ਦੇ ਹਿਸਾਬ ਨਾਲ ਬਹੁਤ ਕੁਛ ਆਊਗਾ
0: ਜੀ, ਬਿਲਕੁਲ ਹੈ ਜੀ।
4: ਜਦੋਂ ਸਮੇਂ ਦੇ ਹਿਸਾਬ ਨਾਲ ਅਸੀਂ ਬਹੁਤ ਕੁਛ ਲੜਨ ਲੱਗ ਗਏ, ਛੋਟੀਆਂ ਛੋਟੀਆਂ ਕੁਲਾਂ ਦੇ ਅਸੀਂ ਲੜਨ ਲੱਗ ਗਏ, ਅਸੀਂ ਪਹਿਲਾਂ ਛੋਟੀਆਂ ਲੜਦੇ ਸੀ ਕਦੇ,
0: ਬਿਲਕੁਲ ਹੈ ਜੀ,
4: ਆਪਣੇ ਸਾਹਮਣੇ ਆ
0: ਜੀ,
4: ਆਪਣੇ ਸਾਹਮਣੇ ਆ ਭਾਰਤ ਜੀ, ਅਸੀਂ ਛੋਟੀਆਂ ਗੱਲਾਂ ਕੀ ਵੱਡੀਆਂ ਗੱਲਾਂ ਪਿੱਛੇ ਲੜੇ ਕਦੇ?
0: ਬਿਲਕੁਲ ਹੈ ਜੀ,
4: ਜਿਹੜੀ ਸਾਡੇ ਚ ਫੁੱਟ ਪੈ ਗਈ,
0: ਬਿਲਕੁਲ ਦੇਖੋ ਕਿੱਥੇ 32 ਸੀ, 16 ਸੀ, ਹੁਣ ਕਿੱਥੇ 64 ਹੋ ਗਈਆਂ ਜੀ, ਉਹੀ ਚੀਜ਼ਾਂ ਫਿਰ ਵਧੀ ਜਾਂਦੀਆਂ ਨਾ ਜੀ।
4: 64 ਦੀ ਗੱਲ ਛੱਡੋ ਜੀ, 110 ਨੇ,
0: 110 ਹੋ ਗਈਆਂ, ਤੁਸੀਂ ਹਾਲ ਤਾਂ ਤੁਸੀਂ ਲਿਖਿਆ ਸੀ,
4: 64 ਦੀ ਗੱਲ ਛੱਡ ਦੋ
0: ਜੀ,
4: 110 ਹੋ ਗਈਆਂ
0: ਜੀ,
4: ਹੁਣ ਸਾਡੀਆਂ ਮਜ਼ਦੂਰ ਜਥੇਬੰਦੀ ਬੋ
0: ਜੀ,
4: ਸਾਡੀਆਂ ਜਿੰਨੀਆਂ ਵੀ ਕੋਈ ਕਾਰਪੋਰੇਸ਼ਨ ਉਹਦੀਆਂ ਵੀ ਜਥੇਬੰਦੀਆਂ,
0: ਬਿਲਕੁਲ ਹੈ ਜੀ, ਬਿਲਕੁਲ,
4: ਅੱਜ ਦੀ ਘੜੀ ਕੁੱਲ ਮਿਲਾ ਕੇ 110 ਤੱਕ ਹੋ ਗਈਆਂ ਇਹ
0: ਜੀ,
4: ਪਰ ਉਹੀ ਪੁੱਟ ਕੀ ਨੀ ਪਾਈ ਆ, ਪਰ ਤੁਸੀਂ ਸਮਝਦੇ ਨਹੀਂ, ਨਾਲੇ ਤਾਂ ਸਾਰੇ ਕੁਛ ਸਮਝਾਉਣੇ ਸਾਨੂੰ ਪੜ੍ਹਾਉਣੇ ਹੋ।
0: ਨਹੀਂ ਨਹੀਂ ਮੈਂ ਤਾਂ ਸਮਝਦਾ ਆ ਫੁੱਟ ਕਿਹਨੇ ਪਾਈ, ਪਰ ਫੁੱਟ ਵੀ ਤਾਂ ਆਪਣੇ ਆਪਸ ਦੇ ਵਿੱਚ ਹੀ ਲੜੀ ਜਾਂਦੇ ਆ,
4: ਨਹੀਂ ਆਪਸ ਨਹੀਂ ਲੜਦੇ ਆਪਾਂ ਨੂੰ, ਸਾਨੂੰ ਉੱਤੋਂ ਫੁੱਟ ਪਾਈ ਗਈ
0: ਜੀ,
4: ਫੁੱਟ ਥੱਲੇ ਪਈ ਹੈ
0: ਜੀ।
4: ਹੁਣ ਤੁਸੀਂ ਐਂ ਦੱਸੋ, ਇੱਕ ਛੋਟੀ ਜਿਹੀ ਗੱਲ ਆ ਪੰਜਾਬ ਦੇ ਵਿੱਚ ਤੁਹਾਨੂੰ ਗੱਲ ਆਉਂਦਾ, ਚਲੋ ਮੈਂ ਕਹਿ, ਸਾਡੇ ਦੂਜੇ ਭਾਈਚਾਰੇ ਨੂੰ 1500 ਰੁਪਇਆ
0: ਜੀ,
4: ਸਾਨੂੰ 1000 ਰੁਪਇਆ, ਇਹ ਫੁੱਟ ਨਹੀਂ ਹੈਗੀ
0: ਜੀ? ਨਹੀਂ ਉਹ ਕਾਸਟ ਦੇ ਆਧਾਰ ਤੇ ਜਿਹੜਾ ਦੇ ਰਹੇ ਨੇ ਮੇਰੇ ਖਿਆਲ ਨਾਲ ਉਹਦਾ ਮੁੱਦਾ ਆ ਜੀ,
4: ਭਾਰ ਜੀ ਫੁੱਟ ਨਹੀਂ ਹੈਗੀ ਫਿਰ,
0: ਨਾ ਉਹ ਤਾਂ ਸ਼ੁਰੂ ਤੋਂ ਚੱਲ ਰਹੀ ਹੈ ਨਾ, ਉਹ ਤਾਂ ਸ਼ੁਰੂ ਤੋਂ ਹੀ ਕਾਸਟ ਦੇ, ਹੁਣ ਉਹੀ ਤਾਂ ਕਹਿੰਦੇ ਕਿ ਇਨਕਮ ਸੋਰਸ ਦੇਖੋ, ਕਿਸੇ ਵੀ ਘਰ ਦਾ ਜਿਹੜਾ ਇਨਕਮ ਹੈ, ਇਨਪੁੱਟ ਆਊਟਪੁੱਟ ਕੀ ਆ, ਉਹਦੇ ਆਧਾਰ ਦੇ ਉੱਤੇ ਹੁਣ ਸਬਸਿਡੀ ਦਿਓ ਜੇ ਦੇਣੀ ਆ ਤਾਂ।
4: ਨਹੀਂ ਉਹਦੇ ਲਈ ਤਾਂ ਹੋਰ ਬਹੁਤ ਕੁਛ ਹੈ ਜੀ,
0: ਨਹੀਂ ਸਾਡੇ
4: ਜੇ
0: ਹੁਣ
4: ਸਰਕਾਰਾਂ
0: ਇਹਨਾਂ
4: ਕਰਨਾ
0: ਮੁਲਕਾਂ 'ਚ
4: ਚਾਹੁਣਾ
0: ਇਹੀ ਚੀਜ਼ ਆ ਨਾ, ਕਾਸਟ ਸਿਸਟਮ ਨਹੀਂ ਆ ਨਾ, ਅਗਲੇ ਦੀ ਉਹ ਦੇਖਦੇ ਆ ਕਿ ਅਗਲੇ ਦੀ ਪਰਿਵਾਰ ਦੇ ਲਈ ਕਿੰਨੀ ਕੁ ਜ਼ਰੂਰਤ ਹੈਗੀ ਆ, ਉਹਦੇ ਵਿੱਚ ਉਹ ਕੰਮ ਦੋਵੇਂ ਜੀ ਕਰਦੇ ਆ ਤਾਂ ਇੱਕ ਜੀ ਕਰਦਾ, ਉਹ ਲੇਬਰ ਆਫਿਸ ਹੈਗਾ ਉਹਦੇ ਉੱਤੇ ਬੈਠਾ ਆ ਜੀ।
4: ਨਹੀਂ ਨਹੀਂ ਨਹੀਂ ਨਹੀਂ ਨਹੀਂ ਭਾਰਤ
0: ਜੀ,
4: ਜੀ ਜੇ ਤੁਸੀਂ ਕਾਸਟ ਸਿਸਟਮ ਦੇਖਦੇ ਹੋ ਤਾਂ ਤੁਸੀਂ ਮੈਨੂੰ ਐਂ ਦੱਸੋ, ਜਿਹੜੀ ਵੋਟ ਬਣ ਰਹੀ
0: ਜੀ
4: ਵੋਟ ਦੇ ਵਿੱਚ, ਉਹਦੇ ਵਿੱਚ ਕੋਈ ਕਾਸਟ ਦਾ ਹੈਗਾ ਕਿ ਨਹੀਂ ਹੈਗਾ ਵੋਟ ਦੇ ਬਣ ਦੇ ਵਿੱਚ?
0: ਉਹ ਤਾਂ ਹੈ ਹੀ ਆ, ਕਾਸਟ ਫਿਰ ਦੇਖੀ ਜਾਂਦੀ ਹੈ, ਬਿਲਕੁਲ ਹੈ ਜੀ।
4: ਨਹੀਂ ਵੋਟ ਦੇ ਵਿੱਚ ਕਿਉਂ ਦੇਖੀ ਜਾਂਦੀ ਹੈ ਜੀ ਫਿਰ ਦੱਸੋ?
0: ਤਾਂ ਹੁਣ 33 ਆਪਣੇ ਜੋ ਪਰਸੈਂਟੇਜ ਗਿਣਦੇ ਆ ਨਾ, ਉਹਦੇ ਵਿੱਚ ਕੀ ਮਤਲਬ ਕਿ ਕਹਿਣਾ ਕਿੰਨਾ ਅਗਲੇ ਉਹ ਚੀਜ਼ ਚੱਲ ਪੈਂਦੀ ਹੈ ਜੀ।
4: ਨਹੀਂ ਕਿਵੇਂ ਚੱਲ ਪਊ ਭਾਰ ਜੀ, ਜਦੋਂ ਉਹ ਇੱਕ ਮਿੰਟ ਆ, ਇੱਕ ਜਦੋਂ ਤੁਸੀਂ ਇੱਕ ਜਾਤੀ ਦੇ ਵਿੱਚ ਦੂਜੀ ਜਾਤੀ ਦੇ ਵਿੱਚ ਤੁਸੀਂ ਮੈਰਿਜ ਕਰਾਉਂਦੇ
0: ਜੀ,
4: ਉਹਦੇ ਵਿੱਚ ਸਰਕਾਰ ਆਪਾਂ ਨੂੰ ਕਹਿੰਦੀ ਹੈ ਵੀ ਤੁਹਾਨੂੰ ਬੈਨੀਫਿਟ ਦਿੰਦੇ ਨੇ
0: ਜੀ,
4: ਦਿੰਦੇ ਨੇ
0: ਜੀ, ਸਾਡੇ ਵਾਲਿਆਂ ਨੇ ਪਤਾ ਕੀ ਕੁਝ ਕੀਤਾ ਜੇ ਇੱਥੇ ਗਿਣਨ ਲੱਗੀਏ ਤਾਂ, ਇੱਕੋ ਹੀ ਘਰ ਦੇ ਵਿੱਚ ਰਹਿੰਦੇ ਜਾਂ ਐਡਰੈਸ ਵੱਖਰੇ ਲਿਖਾ ਤੇ ਜਾਂ ਡਿਵੋਰਸ ਸ਼ੋ ਕਰ ਦਿੱਤਾ ਤੇ ਉਹ ਡਿਵੋਰਸ ਦੇ ਪੈਸੇ ਲਈ ਜਾਂਦੇ ਆ, ਸਾਰਾ ਕੁਝ ਕਰੀ ਜਾਂਦੇ ਆ, ਸਾਡੇ ਵਾਲੇ ਟਾਲਦੇ ਥੋੜੀ ਆ, ਇੱਥੇ ਵੀ ਟਾਲਦੇ ਨਹੀਂ।
4: ਪਰ ਜੀ ਬਾਈ ਤੁਹਾਡੇ ਮੁਲਕਾਂ 'ਚ ਸਾਡੇ ਮੁਲਕਾਂ 'ਚ ਬਹੁਤ ਫਰਕ ਹੈ,
0: ਹੈ ਤਾਂ ਹੈ, ਪਰ ਜਿਹੜਾ ਸਾਡਾ ਬ੍ਰੇਨ ਆ ਜਿਹੜਾ ਜਾਂ ਸਾਡੀ ਜਿਹੜੀ ਪਲੈਨਿੰਗ ਹੋਈ ਹੈ ਉਹ ਤਾਂ ਉਹ ਇੰਡੀਆ ਦੇ ਵਿੱਚ ਹੀ ਹੋਈ ਆ ਨਾ, ਹਟਦੇ ਤਾਂ ਅਸੀਂ ਇੱਥੇ ਵੀ ਨਹੀਂ ਉਹ ਚੀਜ਼ਾਂ ਨੂੰ ਕਰਨ ਦੇ ਲਈ।
4: ਨਹੀਂ ਨਹੀਂ ਨਹੀਂ ਜਿਹੜਾ ਜਿਹੜਾ ਸਾਡਾ ਇੱਥੇ ਸਾਡੇ ਹਿਸਾਬ ਨਾਲ ਬ੍ਰੇਨ ਖਰਾਬ ਕੀਤਾ ਜਾਂਦਾ
0: ਜੀ,
4: ਉਹਦਾ ਕਿੰਨਾ ਪਾੜਾ ਜੀ? ਉਹਦਾ ਪਾੜਾ ਤਾਂ ਹੈ ਹੀ
0: ਜੀ,
4: ਚਾਹੇ ਇੱਥੇ ਰਹਿ ਕੇ ਮੰਨ ਲਓ ਚਾਹੇ ਉੱਤੇ ਰਹਿ ਕੇ ਮੰਨ ਲਓ, ਪਾੜਾ ਦਾ ਪਾੜਾ ਹੀ ਨਾ ਕਿਸੇ ਕਿਸਮ ਦਾ ਵੀ ਹੋਇਆ। ਹੁਣ ਤੁਸੀਂ ਐਂ ਦੱਸੋ ਵੀ ਇੱਥੇ ਮੁੱਦਿਆਂ ਦੀ ਕੋਈ ਗੱਲ ਹੋ ਰਹੀ ਆ ਪੰਜਾਬ ਦੇ ਵਿੱਚ
0: ਜੀ? ਨਹੀਂ ਜੀ, ਉਹ ਤਾਂ ਆਪਣੇ ਚੱਲੀ ਖਿੱਚ ਤੋਂ ਚੱਲੀ ਜਾਂਦੀ ਹੈ। ਬਿਲਕੁਲ ਹੈ, ਬਿਲਕੁਲ।
4: ਇੱਕ ਮਿੰਟ ਜਦੋਂ ਤੁਸੀਂ ਪਰ ਜੀ ਗੱਲ ਤਾਂ ਇੱਥੇ ਮੁੱਕਦੀ ਆ, ਜਦੋਂ ਤੁਸੀਂ ਤੇ ਮੈਂ ਆਪਾਂ 100 ਦੇ ਵਿੱਚੋਂ 5% ਬੰਦੇ ਕੁਛ ਗੱਲਾਂ ਜਾਣੂ ਆ
0: ਜੀ,
4: ਵੱਧ ਤੇ ਵੱਧ ਜ਼ੋਰ ਮਾਰ ਕੇ ਲਾ ਲਓ ਆਪਾਂ 10% ਜਾਣੂ ਆ
0: ਜੀ,
4: ਜਿਹੜੇ 90% ਜਾਣੂ ਸਰਕਾਰਾਂ ਤਾਂ ਉਹ ਬਣਾਉਂਦੇ ਨੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਕੁੜੀ ਜਾਂ ਮੇਰੀ ਸੁਣਦਾ ਕੌਣ ਆ?
0: ਬਿਲਕੁਲ ਹੈ ਜੀ, ਸਾਡਾ ਤਾਂ ਕੋਈ ਪ੍ਰੋਗਰਾਮ ਨੀ ਸੁਣਦਾ,
4: ਮੇਰੇ ਨਾਲ ਲੜ ਪੋਗੇ, ਮੈਂ ਕਹੂੰਗਾ ਸੱਚਾ
0: ਜੀ,
4: ਸਾਡੀ ਤਾਂ ਸੁਣੀ ਨੀ ਜਾਣੀ,
0: ਜਿੱਦਾਂ ਦੀਆਂ ਗੱਲਾਂ ਕਰਦੇ ਹੋ ਸਾਡਾ ਤਾਂ ਕੋਈ ਪ੍ਰੋਗਰਾਮ ਨੀ ਸੁਣਦਾ ਪਈ ਆ, ਕਹਿੰਦੇ ਕੀ ਲੈਣਾ ਇਹਨਾਂ ਤੋਂ।
4: ਚਲੋ ਹਾਂ ਇੱਥੇ ਹੀ ਲਾ ਲੋ ਜੀ, ਹਾਂ
0: ਜੀ,
4: ਅੰਨੀ ਪੀਂਦੀ ਆ, ਤੀਹ ਚੜਦੀ ਆ
0: ਜੀ,
4: ਜੋ ਮਰਜ਼ੀ ਸਮਝ ਲਓ।
0: ਬਿਲਕੁਲ ਹੈ, ਬਿਲਕੁਲ।
4: ਜੇ ਹੁਣ ਆਪਾਂ ਆਪਣੇ ਆਪ ਤੇ ਲਈਏ ਕਿੰਨੇ ਕੁ ਬੰਦੇ ਪ੍ਰੋਗਰਾਮ ਦੇਖਦੇ ਆ ਆਪਾਂ
0: ਜੀ,
4: ਅਗਲਾ ਕਹਿੰਦਾ ਸੱਚੀਆਂ ਗੱਲਾਂ ਕਰਦੇ ਦਫ਼ਾ ਕਰੋ।
0: ਬਿਲਕੁਲ ਹੈ ਜੀ, ਬਿਲਕੁਲ। ਥੈਂਕ ਯੂ ਭਾਈ,
4: ਸੱਚ ਬੋਲ,
0: ਸ਼ੁਕਰੀਆ। ਚਲੋ ਜਿੰਨਾ ਚਿਰ ਹੈਗੇ ਆ ਬੋਲਾਂਗੇ ਆਪਾਂ, ਇਦਾਂ ਦੀ ਗੱਲ ਰਲ ਮਿਲ ਕੇ ਬੋਲਾਂਗੇ।
4: ਨਹੀਂ ਉਹ ਮੈਂ ਤਾਂ ਹੀ ਕਹਿੰਦੇ ਆਪਾਂ ਉਹ ਆਟੇ ਚ ਨੂਣ ਦੱਬਰ ਆ,
0: ਬਿਲਕੁਲ
4: ਆਪਾਂ ਲੜੀ ਜਾਵਾਂਗੇ, ਪਰ ਇਹਨਾਂ ਦੇ ਜਿਹੜੇ ਬੱਤ ਨੇ ਕੋਈ ਸਿਰ ਤੇ ਇਹਨਾਂ ਦੇ ਅਸਰ ਨਹੀਂ ਹੁੰਦਾ,
0: ਇਹਨਾਂ ਦਾ ਅਸਰ ਕਰਾਈ ਬਿਲਕੁਲ ਹੈ ਜੀ, ਬਹੁਤ ਗਿਣਤੀ ਹੋ ਗਈ ਨਾ ਉਹ
4: ਚੀਜ਼ ਆਪਾਂ ਇਹ ਗੱਲ ਕਰੀ।
0: ਬਿਲਕੁਲ ਹੈ ਜੀ,
4: ਹਾਂ
0: ਜੀ,
4: ਉਹ ਜ਼ਿਆਦਾ ਗਿਣਤੀ ਆ, ਪਰ ਚਲ ਥੋੜਿਆਂ ਦੀ ਗਿਣਤੀ ਆ, ਗਲਤ ਆ, ਲੜਦੇ ਤਾਂ ਹੈਗੇ ਆ।
0: ਬਿਲਕੁਲ ਬਿਲਕੁਲ ਹੈ ਜੀ,
4: ਕੋਈ ਗੱਲ ਨਹੀਂ,
0: ਹਾਰ ਨਹੀਂ ਮੰਨਦੇ
4: ਸਾਨੂੰ ਇਹਦੇ ਵਿੱਚ ਹੀ ਸਬਰ ਆ।
0: ਬਿਲਕੁਲ ਹੈ ਜੀ,
4: ਸੋ ਹਾਰ ਨਹੀਂ ਮੰਨਦੇ, ਚਾਹੇ 90% ਨੇ, ਅਸੀਂ ਹਾਰ ਨਹੀਂ ਮੰਨਦੇ, ਬੋਲਾਂਗੇ ਤੇ ਬੋਲਦੇ
0: ਰਹਾਂਗੇ। ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ,
4: ਚਾਹੇ ਸਾਡੇ ਜੁੱਤੀਆਂ ਪਹਿਣ,
0: ਨਹੀਂ ਨਹੀਂ ਇਦਾਂ ਨਹੀਂ, ਇਦਾਂ
4: ਬੋਲਣਾ ਤੇ ਬੋਲਦੇ।
0: ਬਿਲਕੁਲ ਹੈ ਜੀ, ਬਿਲਕੁਲ, ਥੈਂਕ ਯੂ ਭਾਈ,
4: ਅਸੀਂ ਨਹੀਂ ਹਟਦੇ,
0: ਬਹੁਤ ਬਹੁਤ ਸ਼ੁਕਰੀਆ,
4: ਥੈਂਕ ਯੂ,
0: ਸਤਿ ਸ਼੍ਰੀ ਅਕਾਲ,
4: ਧੰਨਵਾਦ ਜੀ, ਸਮਾਂ
0: ਦੇਣ ਲਈ, ਸ਼ੁਕਰੀਆ ਜੀ, ਧੰਨਵਾਦ ਜੀ। ਜੀ ਦੋਸਤੋ, ਇਹ ਸੀ ਸ਼ੈਲੀ ਬਾਈ ਜੀ, ਤੇ ਲੋ ਆਪਣਾ ਸਮਾਂ ਹੁਣ ਹੋ ਗਿਆ ਜੀ ਅਗਲਾ ਸੈਗਮੈਂਟ ਸ਼ੁਰੂ ਕਰਨ ਦਾ, ਤੇ ਤਕਰੀਬਨ ਤੇ ਜਾਂਦੇ ਜਾਂਦੇ ਫਿਰ ਆਪਾਂ ਬਾਤ ਪਾਉਂਦੇ ਹਾਂ ਨਾਵਲ ਕਿਤਾਬ ਦੀ। ਮੈਂ ਨਾਵਲ ਮੇਰੇ ਮੂੰਹ ਦੇ ਉੱਤੇ ਚੜਿਆ ਹੋਇਆ, ਨਾਵਲ ਬਾਰ ਬਾਰ ਕਹੀ ਜਾ ਰਿਹਾ, ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਜਿਹੜਾ ਆਪਣਾ ਪੰਜਾਬ, ਔਰੰਗਜ਼ੇਬ ਤੋਂ ਜਿਹੜਾ ਨਾਵਲ ਪੰਜਾਬ ਦੀ ਗੱਲ ਕਰਨ ਜਾ ਰਹੇ ਹਾਂ, ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਚੇਤੇ ਦਿਵਾਉਣ ਦੇ ਲਈ ਜਿੱਥੋਂ ਆਪਾਂ ਇਹਦੀ ਸ਼ੁਰੂਆਤ ਕੀਤੀ ਹੈ। ਰਾਜਮੋਹਨ ਗਾਂਧੀ ਜੀ ਦੀ ਜਿਹੜੀ ਆ ਮਸ਼ਹੂਰ ਕਿਤਾਬ ਹੈ ਇਹ, ਅਤੇ ਪੰਜਾਬ ਹਿਸਟਰੀ ਫਰੋਮ ਔਰੰਗਜ਼ੇਬ ਟੂ ਜਿਹੜਾ ਮਾਊਂਟਬੈਟਨ ਤੱਕ, ਅਣਵੰਡੇ ਪੰਜਾਬ ਦੇ ਲਗਭਗ 240 ਸਾਲ ਦੇ ਰੋਮਾਂਚਕ ਅਤੇ ਉਥਲ ਪੁਥਲ ਭਰੇ ਇਤਿਹਾਸ ਨੂੰ ਬੇਹੱਦ ਜਿਹੜਾ ਗਹਿਰਾਈ ਦੇ ਨਾਲ ਪੇਸ਼ ਕਰਦੀ ਹੈ ਕਿਤਾਬ ਹੈ। ਅਤੇ ਔਰੰਗਜ਼ੇਬ ਦੇ ਸਮੇਂ ਤੋਂ ਸ਼ੁਰੂ ਕਰਕੇ ਸਿੱਖ ਮਿਸਲਾਂ ਦੇ ਉਭਾਰ, ਮਹਾਰਾਜਾ ਰਣਜੀਤ ਸਿੰਘ ਦੇ ਸ਼ਾਨਦਾਰ ਰਾਜਕਾਲ, ਅੰਗਰੇਜ਼ੀ ਹਕੂਮਤ, ਆਜ਼ਾਦੀ ਦੀ ਲਹਿਰ ਅਤੇ 1947 ਦੀ ਦਰਦਨਾਕ ਵੰਡ ਤੱਕ ਦੇ ਮਹੱਤਵਪੂਰਨ ਇਤਿਹਾਸਕ ਪਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਕਿਤਾਬ ਦੇ ਵਿੱਚੋਂ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਅਤੇ ਪੰਜਾਬੀ ਦੇ ਵਿੱਚ ਅਨੁਵਾਦ ਇਹਦਾ ਡਾਕਟਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੈ। ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਇਸ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ। ਅਤੇ ਲਾਈਨਾਂ ਦੋਸਤੋ ਹੁਣ ਮੈਂ ਬੰਦ ਕਰ ਦਿੱਤੀਆਂ ਨੇ, 20-25 ਮਿੰਟ ਜਿਹੜੇ ਨੇ ਆਖਰੀ ਜਿਹੜੇ ਨੇ ਇਸ ਕਿਤਾਬ ਦੇ ਉੱਤੇ ਆਪਾਂ ਲਾਉਣ ਦੀ ਜਿਹੜੀ ਹੈ ਕੋਸ਼ਿਸ਼ ਰਹੇਗੀ। +358 44976-19 ਬਾਰ ਸਟੂਡੀਓ ਦਾ ਨੰਬਰ ਹੈ। ਆਖਰ ਦੇ ਵਿੱਚ ਜੇ ਦੋਸਤ ਕਾਲ ਕਰਨੀ ਚਾਹੁੰਗੇ ਤਾਂ ਨਿੱਘਾ ਨਾਲ ਦੀ ਨਾਲ ਸਵਾਗਤ ਤੁਹਾਡਾ ਰਹੇਗਾ ਜੀ। ਅਤੇ ਤਦ ਤੱਕ ਆਪਾਂ ਇਸ ਕਿਤਾਬ ਦਾ ਆਨੰਦ ਮਾਨਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ। ਅਤੇ ਮੈਂ ਕਰਦਾ ਜੀ ਸ਼ੁਰੂਆਤ ਪੜ੍ਹਨ ਦੀ, ਅਤੇ ਤੁਹਾਡੇ ਨਾਲ ਰਲ ਮਿਲ ਕੇ ਫਿਰ ਆਪਾਂ ਇਹਦੇ ਉੱਤੇ ਜੇ ਸਮਾਂ ਇਜਾਜ਼ਤ ਦੇਵੇਗਾ ਆਖਰ ਦੇ ਵਿੱਚ ਤਾਂ ਗੱਲਾਂ ਬਾਤਾਂ ਵੀ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ ਜੀ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਲਓ ਦੋਸਤੋ ਫਿਰ ਸ਼ੁਰੂਆਤ ਕਰਦੇ ਹਾਂ ਇਸ ਕਿਤਾਬ ਦੀ। ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ ਦੂਜਾ, ਰਾਜਮੋਹਨ ਹੁਣਾ ਜੀ ਦੀ ਕਲਮ ਹੈ ਅਤੇ ਪੰਜਾਬੀ ਦੇ ਵਿੱਚ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇੜੀ ਦਾ ਮੰਚ। ਦੇਖਦੇ ਹਾਂ ਦੋਸਤੋ ਅੱਜ ਦਾ ਪੜਾਅ ਸਾਨੂੰ ਇਸ ਕਿਤਾਬ ਦੇ ਵਿੱਚੋਂ ਕਿੱਥੇ ਲੈ ਕੇ ਜਾਂਦਾ ਹੈ।

ਇਹ ਕਥਾ ਲਿਖਣ ਦੇ ਕਾਰਨ ਮੈਂ ਅੱਗੇ ਭੂਮਿਕਾ ਦੇ ਵਿੱਚ ਦੱਸਾਂਗਾ। ਦਿਲ ਨੇ ਮੈਨੂੰ ਨਿੱਜੀ ਤੌਰ ਦੇ ਉੱਤੇ ਵੀ ਇਹ ਮਾਜਰਾ ਸਮਝਣ ਸਮਝਾਉਣ ਵਾਸਤੇ ਮਜਬੂਰ ਕੀਤਾ। 1947 ਦੇ ਵਿੱਚ ਵਗੀ ਜ਼ਹਿਰੀਲੀ ਹਨੇਰੀ ਨੇ ਜਿਨ੍ਹਾਂ ਲੱਖਾਂ ਨੂੰ ਜਿਹੜਾ ਉਜਾੜ ਸੁੱਟਿਆ, ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਸਾਂ, ਜਿਸ ਨੇ ਇਹ ਸੇਕ ਮਹਿਸੂਸ ਵੀ ਕੀਤਾ। ਮੈਂ ਉਦੋਂ 11 ਵਰ੍ਹਿਆਂ ਦਾ ਸਾਂ ਜਾਂ 12ਵੇਂ ਸਾਲ ਦੇ ਵਿੱਚ ਚੜ੍ਹਿਆ ਸਾਂ। ਦਿੱਲੀ ਰਹਿੰਦੇ ਸੀ ਅਤੇ ਇਸ ਸ਼ਹਿਰ ਦੇ ਵਿੱਚ ਵੀ ਹਿੰਸਾ ਨੇ ਆਪਣਾ ਕਰੂਰ ਜਿਹੜਾ ਚਿਹਰਾ ਦਿਖਾਇਆ ਸੀ। ਆਜ਼ਾਦੀ ਤੋਂ 2 ਸਾਲ ਪਹਿਲਾਂ ਨਵੰਬਰ 1945 ਦੀ ਇੱਕ ਧੁੰਦਲੀ ਯਾਦ ਮੇਰੇ ਜ਼ਿਹਨ ਦੇ ਵਿੱਚ 3 ਪੰਜਾਬੀ ਬੰਦਿਆਂ ਦੀ ਹੈ, ਇੱਕ ਹਿੰਦੂ, ਇੱਕ ਸਿੱਖ ਅਤੇ ਇੱਕ ਮੁਸਲਮਾਨ। ਇਹ ਸਨ ਢਿੱਲੋ, ਸ਼ਾਹਨਵਾਜ਼ ਅਤੇ ਸਹਿਗਲ। ਸੁਭਾਸ਼ ਚੰਦਰ ਦੀ ਫੌਜ ਇੰਡੀਅਨ ਨੈਸ਼ਨਲ ਆਰਮੀ ਦੇ ਇਹ ਅਫਸਰ ਬਰਤਾਨੀਆ ਦੇ ਵਿਰੁੱਧ ਗਦਾਰੀ ਦੇ ਦੋਸ਼ਾਂ ਦਾ ਮੁਕੱਦਮਾ ਲੜ ਰਹੇ ਸਨ। ਦਿੱਲੀ ਦੀ ਫਿਜ਼ਾ ਦੇ ਵਿੱਚ ਇਹਨਾਂ ਨਾਵਾਂ ਦਾ ਚਰਚਾ ਸੀ। ਅੱਧੀ ਸਦੀ ਬੀਤਣ ਦੇ ਉਪਰੰਤ ਜਦੋਂ ਮੈਂ ਪਹਿਲੀ ਵਾਰ ਲਾਹੌਰ ਗਿਆ, ਹੋਰਨਾਂ ਵਾਂਗ ਮੈਨੂੰ ਵੀ ਇਉਂ ਹੀ ਲੱਗਿਆ ਜਿਵੇਂ ਦਿੱਲੀ ਅਤੇ ਲਾਹੌਰ ਦੇ ਵਿੱਚ ਬਹੁਤ ਸਮਾਨਤਾਈਆਂ ਹੋਣ। ਮੁਗਲ ਅਤੇ ਬ੍ਰਿਟਿਸ਼ ਇਮਾਰਤਾਂ ਇੱਕੋ ਜਿਹੀਆਂ, ਦਿਲਚਸਪੀ ਗੂੜੀ ਸਾਂਝ ਦੇ ਵਿੱਚ ਬਦਲ ਗਈ। ਕਈ ਵਾਰ ਪਾਕਿਸਤਾਨ ਗਿਆ, ਹਰ ਵਾਰ ਨਵਾਂ ਕੁਝ ਹਾਸਲ ਹੁੰਦਾ ਉੱਥੋਂ। 2005 ਦੇ ਵਿੱਚ ਜਦੋਂ ਮੈਂ ਆਪਣੀ ਪਤਨੀ ਊਸ਼ਾ ਦੇ ਨਾਲ ਗਿਆ, ਤਦ ਦੌਰਾ ਯਾਦਗਾਰੀ ਹੋ ਨਿਬੜਿਆ। ਜਦੋਂ ਅਸੀਂ 2 ਦਰਜਨ ਬੰਦਿਆਂ ਦੀਆਂ ਇੰਟਰਵਿਊਜ਼ ਲੈਂਦਿਆਂ ਹੋਇਆਂ ਜਾਣਿਆ ਕਿ ਕਿਵੇਂ ਹਿੰਦੂਆਂ ਸਿੱਖਾਂ ਨੇ ਮੁਸਲਮਾਨ ਬਚਾਏ ਅਤੇ ਮੁਸਲਮਾਨਾਂ ਨੇ ਹਿੰਦੂ ਸਿੱਖ, ਉਸ ਪਾਗਲਪਨ ਦੇ ਸਾਲ ਦੇ ਵਿੱਚ ਇਨਸਾਨੀਅਤ ਦੇ ਪਾਂਡੀ ਵੀ ਮਿਲ ਜਾਂਦੇ ਸਨ ਜਿਨ੍ਹਾਂ ਨੇ ਦਰਿੰਦਗੀ ਨੂੰ ਹਰਾਇਆ। ਹੁਣ ਤੱਕ ਲਾਹੌਰ ਦੇ ਵਿੱਚ ਅਜਿਹੇ ਬੰਦੇ ਮਿਲ ਜਾਂਦੇ ਨੇ ਜਿਹੜੇ ਹਿੰਦੂ ਸਿੱਖਾਂ ਦੇ ਉਜਾੜੇ ਤੋਂ ਉਦਾਸ ਨੇ। ਅਜੇ ਤਾਈਂ ਵੀ ਜਿਹੜਾ ਪੁਰਾਣਾ ਪੰਜਾਬ ਹੁਣ ਦੇ 2 ਨਵੇਂ ਪੰਜਾਬਾਂ ਤੋਂ ਬਿਲਕੁਲ ਵੱਖਰਾ ਸੀ, ਉਸ ਨੂੰ ਜਾਣਨਾ ਚਾਹੀਦਾ ਹੈ। ਸਾਲ 1980 ਦੇ ਵਿੱਚ ਇਹ ਦਿਲਚਸਪੀ ਹੋਰ ਵੀ ਵੱਧ ਗਈ ਜਦੋਂ ਭਾਰਤੀ ਪੰਜਾਬ ਦੇ ਵਿੱਚ ਖਾੜਕੂ ਦੌਰ ਦੀ ਸ਼ੁਰੂਆਤ ਹੋਈ। ਫਿਰ ਹਰਿਮੰਦਰ ਸਾਹਿਬ ਦੇ ਉੱਪਰ ਸੈਨਾ ਚੜ੍ਹਾਈ, ਇੰਦਰਾ ਗਾਂਧੀ ਦੀ ਹੱਤਿਆ ਹੋਈ, ਉਸਦੇ ਉਪਰੰਤ ਦਿੱਲੀ ਦੇ ਵਿੱਚ ਸਿੱਖਾਂ ਦਾ ਵਿਆਪਕ ਕਤਲੇਆਮ। ਮੇਰੇ ਸਿੱਖ ਦੋਸਤਾਂ ਨੇ ਕੀ ਜਿਹੜਾ ਮੁਸੀਬਤਾਂ ਝੱਲੀਆਂ, ਇਹਨਾਂ ਸਾਰੀਆਂ ਘਟਨਾਵਾਂ ਨੇ ਦਿੱਲੀ ਉੱਪਰ ਅਸਰ ਪਾਇਆ। 1948 ਦੇ ਵਿੱਚ ਮਕਤੂਲ ਮੇਰਾ ਬਾਬਾ ਮਹਾਤਮਾ ਗਾਂਧੀ ਪੰਜਾਬ ਅਤੇ ਹੋਰ ਅਣਗਿਣਤ ਪੀੜਤ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਇਆ। ਪੰਜਾਬ ਮੇਰੀ ਜ਼ਿੰਦਗੀ ਦਾ ਹਿੱਸਾ ਹੋ ਗਿਆ, ਸਵਾਲ ਖੜ੍ਹੇ ਕਰਨ ਵਾਲਾ ਕੀਮਤੀ ਹਿੱਸਾ। ਸੱਚੀ ਗੱਲ ਪਹਿਲੋਂ ਦੱਸ ਦਿਆਂ ਕਿ ਦਿੱਲੀ ਦੇ ਵਿੱਚ ਪਲਿਆਂ ਸਾਂ, ਮੇਰੇ ਮਨ ਉੱਪਰ ਪੰਜਾਬੀਆਂ ਦਾ ਸੋਹਣਾ ਅਕਸ ਨਹੀਂ ਸੀ। ਜਦੋਂ 1935 ਦੇ ਵਿੱਚ ਮੈਂ ਜੰਮਿਆ ਸਾਂ ਨਾ, ਤਾਂ ਉਦੋਂ ਦਿੱਲੀ ਪੰਜਾਬੀ ਵਸੋਂ ਵਾਲਾ ਸ਼ਹਿਰ ਨਹੀਂ ਸੀ, ਜਿਵੇਂ ਇਹ 1947 ਤੋਂ ਬਾਅਦ ਬਣ ਗਿਆ। ਬੇਸ਼ੱਕ 1858 ਤੋਂ 1911 ਤੱਕ

ਦੇਸ਼ ਦੀ ਰਾਜਧਾਨੀ ਸੀ ਤਾਂ ਪੱਤਰਕਾਰ ਲੇਖਕ ਜਿਹੜੇ ਲੇਖਾਕਾਰ ਕਲਰਕ ਟਾਈਪਿਸਟ ਧੜਾ ਧੜ ਇੱਥੇ ਆਉਣ ਲੱਗ ਪਏ ਦੱਖਣ ਤੋਂ ਵੀ ਜਿਹੜੇ ਅਤੇ ਮੇਰੀ ਮਾਂ ਕਿਉਂਕਿ ਤਾਮਿਲ ਸੀ ਇਸ ਕਰਕੇ ਬਹੁਤੇ ਦੱਖਣੀ ਭਾਰਤੀਆਂ ਦੇ ਘਰ ਸਾਡਾ ਆਉਣ ਜਾਣ ਸੀ ਮੇਰੇ ਦਾਦਕੇ ਗੁਜਰਾਤੀ ਸਨ ਪਰ ਦਿੱਲੀ ਦੇ ਵਿੱਚ ਗੁਜਰਾਤੀ ਬਹੁਤ ਥੋੜ੍ਹੇ ਸੀ ਉਦੋਂ ਸੋ ਸਾਡੇ ਇੱਕ ਗੁਆਂਢੀ ਪਾਂਡੇ ਪਰਿਵਾਰ ਦੇ ਨਾਲ ਸਾਡੀ ਵਾਕਫੀ ਸੀ ਕੇਵਲ ਹੋਰ ਕੋਈ ਨਹੀਂ ਸੀ 1947 ਤੋਂ ਬਾਅਦ ਨਸਲੀ ਭਾਸ਼ਾਈ ਤਬਦੀਲੀ ਆ ਗਈ ਖਾਣ ਪੀਣ ਸਭ ਬਦਲਣ ਲੱਗ ਪਏ ਮੇਰੇ ਸਕੂਲ ਦੇ ਵਿੱਚ ਥੋੜ੍ਹੇ ਕੁ ਮੁਸਲਮਾਨ ਵਿਦਿਆਰਥੀ ਸਨ ਇੱਕ ਇੱਕ ਕਰਕੇ ਲੋਪ ਹੋ ਗਏ ਇੱਕ ਮੇਰਾ ਜਮਾਤੀ ਜਾਵੇਦ ਅਖਤਰ ਸੀ ਉਸਦਾ ਅੱਬਾ ਚੌਧਰੀ ਮੁਹੰਮਦ ਅਲੀ ਦਿੱਲੀ ਦਾ ਜਿਹੜਾ ਵੱਡਾ ਅਫਸਰ ਸੀ ਜੋ 1950 ਦੇ ਵਿੱਚ ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਨਿਯੁਕਤ ਹੋਇਆ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਹ ਅਰਾਈ ਸਨ ਜਰਨੈਲ ਜ਼ਿਆ ਉਲ ਹੱਕ ਜਲੰਧਰ ਸੇਠ ਸਟੀਫਨ ਕਾਲਜ ਦਾ ਵਿਦਿਆਰਥੀ ਵੀ ਅਰਾਈ ਸੀ ਪੰਜਾਬ ਦੇ ਵਿੱਚ ਅਰਾਈਆਂ ਦੀ ਕਾਫੀ ਗਿਣਤੀ ਸੀ ਮੇਰੇ ਸਕੂਲ ਦੇ ਵਿੱਚ ਉਹ ਜਿਉਂ ਜਿਉਂ ਮੁਸਲਮਾਨ ਵਿਦਿਆਰਥੀ ਖਿਸਕਣ ਲੱਗ ਪਏ ਨਵੇਂ ਹਿੰਦੂ ਸਿੱਖ ਵਿਦਿਆਰਥੀ ਦਾਖਲ ਹੋਣ ਲੱਗ ਗਏ ਅਚਾਨਕ ਕਈ ਪੰਜਾਬੀ ਮਾਸਟਰ ਆ ਗਏ ਇਹ ਸਕੂਲ ਬ੍ਰਹਮੋ ਸਮਾਜੀ ਬੰਗਾਲੀ ਮੈਡਮ ਪ੍ਰਿੰਸੀਪਲ ਇੱਕ ਵੀਲਚੇਅਰ ਉੱਪਰ ਬੈਠੇ ਜੈਨ ਇੱਕ ਸਿੱਖ ਵੱਲੋਂ ਚਲਾਇਆ ਜਾ ਰਿਹਾ ਸੀ ਇਹ ਤਿੰਨੇ ਪਿੱਛੇ ਰਹਿ ਕੇ ਕੰਮ ਕਾਜ ਕਰਦੇ ਰਹੇ ਸਕੂਲ ਦੇ ਵਿੱਚ ਪੰਜਾਬੀ ਪ੍ਰਿੰਸੀਪਲ ਆ ਗਿਆ ਮਾਣ ਅਤੇ ਉਦਾਸੀ ਦੇ ਨਾਲ ਕਪੂਰ ਸਾਹਿਬ ਕਦੀ ਕਦਾਈ ਜਿਹੜੇ ਆਪਣੇ ਸਰਕਾਰੀ ਕਾਲਜ ਲਾਹੌਰ ਦਾ ਜ਼ਿਕਰ ਕਰਿਆ ਕਰਦੇ ਕਪੂਰ ਸਾਹਿਬ ਅਤੇ ਹੋਰ ਜਿਹੜੇ ਵੀ ਪੰਜਾਬੀ ਸਕੂਲ ਦੇ ਵਿੱਚ ਆਏ ਉਹਨਾਂ ਨੂੰ ਦੇਖ ਕੇ ਮੈਂ ਜਾਣਿਆ ਕਿ ਇਹ ਕਿੰਨੇ ਸ਼ਾਨਦਾਰ ਦੋਸਤ ਨੇ ਜਿਹੜੀਆਂ ਥਾਵਾਂ ਤੋਂ ਆਏ ਉਹਨਾਂ ਨੂੰ ਬੇਹੱਦ ਪਿਆਰ ਕਰਦੇ ਸਨ ਪਿੱਛੋਂ ਮੈਂ ਜਾਣਿਆ ਕਿ ਉਹ ਤਾਂ ਤਮਿਲਾਂ ਨੂੰ ਵੀ ਪਿਆਰ ਕਰਦੇ ਨੇ ਜਿਹੜੇ ਤਾਮਿਲ ਲੋਕ ਨੇ ਉਹਨਾਂ ਨੂੰ ਵੀ ਪਿਆਰ ਕਰਦੇ ਹੈ ਡੋਸੇ ਵੀ ਜਾਇਕੇ ਦੇ ਨਾਲ ਖਾਂਦੇ ਨੇ ਮੇਰੇ ਮੂਰਖ ਤੋਖਲੇ ਦੂਰ ਹੋ ਗਏ ਜਦੋਂ ਪੰਜਾਬ 1947 ਦੇ ਜ਼ਖਮਾਂ ਤੋਂ ਪੀੜਤ ਸੀ ਨਾ ਤਾਂ ਦਿੱਲੀ ਦੇ ਵਿੱਚ ਪੰਜਾਬੀਅਤ ਆਉਣ ਲੱਗ ਗਈ ਹਿੰਦੁਸਤਾਨੀ ਅਤੇ ਪਾਕਿਸਤਾਨੀ ਪੰਜਾਬ ਦੀਆਂ ਦੋ ਪੀੜ੍ਹੀਆਂ ਨੇ ਇਹ ਦਰਦ ਝੱਲਿਆ ਦੋਵਾਂ ਪੰਜਾਬਾਂ ਦੀ ਤਿੱਬਰ ਖਾਹਿਸ਼ ਹੈ ਕਿ ਇੱਕ ਇਸ ਸਦਮੇ ਤੋਂ ਮੁਕਤ ਹੋਣ ਚਾਇਆ ਪਰ ਇਸ ਦੇ ਵਿੱਚ ਥੋੜ੍ਹਾ ਬਹੁਤਾ ਮੈਂ ਵੀ ਸਹਾਈ ਹੋਵਾਂ ਸੱਚ ਦੀ ਪਰਖ ਹੁਣ ਕਿਵੇਂ ਹੋਵੇ ਜਦੋਂ ਕਿ ਭੁਗਤਣ ਵਾਲੇ ਸਾਰੇ ਗਵਾਹ ਸਦਾ ਦੇ ਲਈ ਜਾ ਚੁੱਕੇ ਨੇ ਹਾਂ ਲੇਖਕਾਂ ਦੀਆਂ ਡਾਇਰੀਆਂ ਨੇ ਯਾਦਾਂ ਨੇ ਪੁਲਿਸ ਰਿਪੋਰਟਾਂ ਨੇ ਅਖਬਾਰਾਂ ਦੀਆਂ ਕਹਾਣੀਆਂ ਨੇ ਨਿੱਜੀ ਖੱਤ ਨੇ ਝੂਠੀਆਂ ਸੱਚੀਆਂ ਜੀਵੜੀਆਂ ਨੇ ਇਹ ਕੱਚਾ ਮਾਲ ਇਸ ਕਥਾ ਵਾਸਤੇ ਸਹਾਈ ਹੋਵੇਗਾ ਸਿੱਖ ਮੁਸਲਮਾਨ ਹਿੰਦੂ ਅਤੇ ਬ੍ਰਿਟਿਸ਼ ਸਰੋਤ ਵੱਖ ਵੱਖ ਨਜ਼ਰੀਏ ਤੋਂ ਲਿਖੇ ਗਏ ਤਾਂ ਵੀ ਸਮੁੱਚੇ ਤੌਰ ਦੇ ਉੱਤੇ ਸੰਤੁਲਨ ਰੱਖਦਿਆਂ ਪੰਜਾਬ ਦੇਸ਼ ਦਾ ਜਿਹੜਾ ਨਿਰਪੱਖ ਅਧਿਐਨ ਹੋ ਸਕਦਾ ਹੈ ਭੂਤਕਾਲ ਜਿਹੜਾ ਬੀਤ ਗਿਆ ਭੂਤਕਾਲ ਦਾ ਸੰਪੂਰਨ ਸੱਚ ਬੇਸ਼ੱਕ ਨਾ ਫੜ ਸਕੀਏ ਤਾਂ ਵੀ ਇਸ ਨੂੰ ਸਮਝਣ ਦੇ ਯਤਨ ਸਦਭਾਵਨਾ ਪੈਦਾ ਕਰਨਗੇ ਹਥਲੇ ਅਧਿਐਨ ਦਾ ਅਜਿਹਾ ਕੋਈ ਦਾਅਵਾ ਨਹੀਂ ਕਿ ਅਸੀਂ ਉਹ ਸਰੋਤ ਲੱਭੇ ਹਨ ਜਿਨ੍ਹਾਂ ਦਾ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਜ਼ਮੀਨ ਦੋਜ਼ ਗੋਦਾਮਾਂ ਦੇ ਵਿੱਚੋਂ ਬੋਤਲਾਂ ਦੀ ਵੱਡੀ ਖੇਪ ਨਹੀਂ ਲੱਭੀ ਹਾਂ ਪ੍ਰਾਪਤ ਵਾਈਨਜ਼ ਨੂੰ ਜਿਹੜਾ ਡਿਸਟਿਲ ਕੀਤਾ ਹੈ ਨਜ਼ਰਅੰਦਾਜ਼ ਤੱਥਾਂ ਨੂੰ ਪ੍ਰਗਟ ਕੀਤਾ ਹੈ ਕੁਝ ਉਹ ਸਵਾਲ ਕੀਤੇ ਨੇ ਜਿਹੜੇ ਪਹਿਲਾਂ ਨਹੀਂ ਪੁੱਛੇ ਗਏ ਤਾਂ ਕਿ ਛਾਣ ਕੇ ਸੰਤੁਲਿਤ ਦੇਖਣ ਦੇ ਜਿਹੜਾ ਸੰਤੁਲਿਤ ਹੈ ਲਿਖਤ ਬਣ ਸਕੇ ਜਦੋਂ ਮੈਂ ਇਸ ਕਥਾ ਦੀ ਖੋਜ ਕਰ ਰਿਹਾ ਸੀ ਲਿਖ ਰਿਹਾ ਸੀ ਮੇਰੇ ਜ਼ਿਹਨ ਦੇ ਵਿੱਚ ਪੁਰਾਣੇ ਪਾਤਰ ਆ ਕੇ ਮੈਨੂੰ ਜਜ਼ਬਾਤੀ ਕਰ ਜਾਂਦੇ ਪ੍ਰਿੰਸੀਪਲ ਮਹਿੰਦਰ ਨਾਥ ਕਪੂਰ ਪੁਰਾਣੇ ਪਰਿਵਾਰਕ ਦੋਸਤ ਮਿਸਿਜ਼ ਅਤੇ ਡਾਕਟਰ ਕਿਸ਼ਨ ਹਸਮੁੱਖ ਗਾਂਧੀ ਜੀ ਦਾ ਪੱਕਾ ਹਮਾਇਤੀ ਪਿਆਰੇ ਲਾਲ ਨਈਅਰ ਡਾਕਟਰ ਸੁਸ਼ੀਲਾ ਜਿਸ ਨੇ ਰਿਫੂਜੀਆਂ ਦੇ ਵਸੇਵੇਂ ਦੇ ਲਈ ਅਣਥੱਕ ਕੰਮ ਕੀਤਾ ਭਰਾ ਮੋਹਨ ਲਾਲ ਮਾਂ ਤਾਰਾ ਜੀ ਅਤੇ ਰਾਜਪੁਰੇ ਤੋਂ ਨਿਡਰ ਅਮਤੂਸ ਸਲਾਮ ਜਿਸ ਦੇ ਅਨੇਕ ਰਿਸ਼ਤੇਦਾਰ ਦੇਸ਼ ਵੰਡ ਦੀ ਭੇਂਟ ਚੜ ਗਏ ਰਾਜਕੁਮਾਰੀ ਅੰਮ੍ਰਿਤ ਕੌਰ ਜਿਸ ਨੇ ਆਜ਼ਾਦੀ ਅੰਦੋਲਨ ਦੇ ਹਿੱਤ ਦੇ ਵਿੱਚ ਮਹਿਲ ਦੇ ਸੁੱਖ ਆਰਾਮ ਤਿਆਗੇ ਉਸਦੇ ਖਾਨਦਾਨ ਦੇ ਬੰਦਿਆਂ ਨੂੰ ਮੈਂ ਖੋਜ ਦੌਰਾਨ ਮਿਲਿਆ ਗੁਲਜ਼ਾਰੀ ਲਾਲ ਨੰਦਾ ਜੋ ਥੋੜ੍ਹੇ ਥੋੜ੍ਹੇ ਸਮੇਂ ਦੇ ਲਈ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਆਦਿਕ ਨੂੰ ਵੀ ਮਿਲਿਆ ਅੱਜ ਜਿਉਂਦੇ ਹੁੰਦੇ

ਇਸ ਅਧਿਐਨ ਦੇ ਵਿੱਚ ਮੇਰੀ ਅਗਵਾਈ ਕਰਨ ਦੇ ਵਿੱਚ ਉਹ ਬੜੇ ਸਹਾਈ ਹੁੰਦੇ। ਪ੍ਰਤਿਭਾਵਾਨ ਇਤਿਹਾਸਕਾਰ, ਜੀਵਨੀ ਲੇਖਕ ਅਤੇ ਦਿਆਲੂ ਮਿੱਤਰ ਬਲਰਾਮ ਨੰਦਾ 2010 ਤੱਕ ਜੀਵਤ ਰਹੇ। ਉਹ ਵੀ ਮੇਰੇ ਵਾਸਤੇ ਸਾਲ 2 ਸਾਲ ਹੋਰ ਮੌਤ ਨੂੰ ਨਾ ਟਾਲ ਸਕੇ। ਮੇਰੇ ਸਕੂਲ ਦੇ ਆਤਮ ਵਿਸ਼ਵਾਸੀ ਜਮਾਤੀ ਮੋਹਨਜੀਤ ਸਿੰਘ, ਬੁੱਧੀਵਾਨ ਅਤੇ ਖਰਾ ਵਿਜੇ ਚੌਧਰੀ ਵੀ ਨਹੀਂ ਰਹੇ ਇਹਨਾਂ ਨੇ, ਅਤੇ ਜਿਹੜੇ ਥੋੜ੍ਹੇ ਕੁ ਅਜੇ ਜੀਵਤ ਨੇ ਉਹਨਾਂ ਨੇ ਮੈਨੂੰ 18ਵੀਂ ਅਤੇ 19ਵੀਂ ਸਦੀ ਦੇ ਪੰਜਾਬੀਆਂ ਦੇ ਨਾਲ ਜੋੜੀ ਰੱਖਿਆ, ਜੋ ਮੇਰੀ ਹਥਲੀ ਖੋਜ ਦਾ ਆਧਾਰ ਹੈ। ਹੋਰ ਬਹੁਤ ਸਾਰਿਆਂ ਨੇ ਮੈਨੂੰ ਸੂਝ ਦਿੱਤੀ, ਸੂਚਨਾ ਦਿੱਤੀ, ਸਵਾਲ ਦਿੱਤੇ। 1947 ਦੀਆਂ ਯਾਦਾਂ, ਪਹਿਲੋਂ ਹੋ ਚੁੱਕੇ ਕਾਰਜਾਂ ਦੇ ਬਾਰੇ ਸਹਾਇਤਾ ਮਿਲੀ। ਲਾਹੌਰ ਆਰਕਾਈਵਜ਼ ਨਾਲ ਜੁੜੀ ਟੀਮ ਦਾ ਸ਼ੁਕਰਾਨਾ, ਜਿਸ ਨੇ ਦੁਰਲੱਭ ਨਿਸ਼ਾਨੀਆਂ ਸੰਭਾਲੀਆਂ ਹੋਈਆਂ ਨੇ। ਅਨਾਰਕਲੀ ਦਾ ਮਕਬਰਾ ਵੀ ਇੱਥੇ, ਪਿਛਲੇਰੇ ਮੁਗਲਾਂ ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਕਾਲ ਦੀ ਸਮੱਗਰੀ ਪਈ ਹੈ। ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਦੇ ਸੈਯਦ ਬਾਬਰ ਅਲੀ ਅਤੇ ਉਸਦੇ ਸਟਾਫ ਨੇ 2011 ਦੇ ਵਿੱਚ ਮੇਰੀ ਬਹੁਤ ਮਦਦ ਕੀਤੀ। ਲਾਹੌਰ ਮਿਊਜ਼ੀਅਮ ਵੀ ਸਹਾਈ ਹੋਇਆ। ਮੇਰੀ ਕਿਸਮਤ ਚੰਗੀ, ਇੱਥੇ ਕਾਂਗੜਾ ਸ਼ੈਲੀ ਦੇ ਵਿੱਚ ਚਿੱਤਰਿਆ 18ਵੀਂ ਸਦੀ ਪੰਜਾਬ ਦੇ ਸੂਬੇਦਾਰ ਅਦੀਨਾ ਬੇਗ ਦਾ ਪੋਰਟਰੇਟ ਪਿਆ ਦੇਖਿਆ ਗਿਆ। ਮਿਹਰਬਾਨ ਹੋ ਕੇ ਸਟਾਫ ਨੇ ਮੈਨੂੰ ਉਸਦੀ ਫੋਟੋ ਖਿੱਚਣ ਦੀ ਆਗਿਆ ਦੇ ਦਿੱਤੀ, ਜੋ ਇਸ ਕਿਤਾਬ ਦੇ ਵਿੱਚ ਵੀ ਛਪੀ ਹੈ। ਮੈਨੂੰ ਨਹੀਂ ਲੱਗਦਾ ਅੱਜ ਤੱਕ ਇਹ ਚਿੱਤਰ ਪਹਿਲੋਂ ਕਿਧਰੇ ਛਪਿਆ ਹੋਵੇਗਾ। ਮੇਰੇ ਅਧਿਐਨ ਦੇ ਵਾਸਤੇ ਸਭ ਤੋਂ ਵਧੀਕ ਜਿਹੜਾ ਸਮੱਗਰੀ ਯੂਨੀਵਰਸਿਟੀ ਆਫ ਇਲੀਨਾਈਸ ਦੇ ਅਮੀਰ ਸਾਊਥ ਏਸ਼ੀਅਨ ਸੰਗ੍ਰਹਿ ਹਿਆਲੇ ਵਿੱਚ ਜਿਹੜੀ ਹੈ ਮਿਲੀ ਹੈ, ਜਿੱਥੇ ਮੈਂ 1947 ਤੋਂ 2012 ਤੱਕ 15 ਸਾਲ ਦੇ ਦੌਰਾਨ ਸਮੈਸਟਰ ਬਿਤਾਏ ਨੇ। ਜਿਸ ਸਮੱਗਰੀ ਦਾ ਮੈਂ ਅਧਿਐਨ ਕੀਤਾ ਉਸਦੇ ਲੇਖਕਾਂ ਤੋਂ ਗਜ਼ਬ ਦੀ ਸੂਚਨਾ ਤਾਂ ਮਿਲੀ। ਮੇਰੇ ਸਹਿਕਰਮੀਆਂ ਨੇ ਜਿਹੜਾ ਸੀ ਲਾਹੌਰ ਜਾ ਕੇ 2011 ਦੇ ਵਿੱਚ ਖੋਜ ਕਰਨ ਦੇ ਲਈ ਯੂਨੀਵਰਸਿਟੀ ਤੋਂ ਫੰਡ ਦਿਵਾਏ। ਜੋਗ੍ਰਾਫੀ ਦੇ ਗ੍ਰੈਜੂਏਟ ਵਿਦਿਆਰਥੀ ਵਰੁਣ ਗੋਇਲ ਨੇ ਨਕਸ਼ੇ ਸਮਝਣ ਦੇ ਵਿੱਚ ਮੇਰੀ ਮਦਦ ਕੀਤੀ। ਚੰਗੇ ਭਾਗਾਂ ਨੂੰ ਲਾਹੌਰ ਦਾ ਜੰਪਲ, ਪੋਲੀਟੀਕਲ ਸਾਇੰਟਿਸਟ ਇਸ਼ਤਿਆਕ ਅਹਿਮਦ ਮਿਲ ਗਿਆ, ਜੋ ਲੰਮਾ ਸਮਾਂ ਸਵੀਡਨ ਦੇ ਵਿੱਚ ਰਿਹਾ। ਉਹਨੇ ਮੇਰਾ ਖਰੜਾ ਪੜ੍ਹ ਕੇ ਮੁੱਲਵਾਨ ਸੁਝਾਅ ਦਿੱਤੇ। ਪੰਜਾਬ ਦੇ 1947 ਦੇ ਦੁਖਾਂਤ ਉੱਪਰ ਉਸਦਾ ਵਿਸ਼ਾਲ ਅਧਿਐਨ 2011 ਦੇ ਵਿੱਚ ਪ੍ਰਕਾਸ਼ਿਤ ਹੋਇਆ, ਬੜਾ ਲਾਹੇਵੰਦ ਰਿਹਾ। ਮੈਂ ਉਸਦਾ ਰਿਣੀ ਹਾਂ। ਯੂਨੀਵਰਸਿਟੀ ਆਫ ਇਲੀਨਾਈਸ ਦੀ ਪ੍ਰੋਫੈਸਰ ਅਮਿਤਾ ਸਿਨਾ ਨੇ ਕੀਮਤੀ ਸੁਝਾਅ ਦਿੱਤੇ ਇਸ ਲਿਖਤ ਦੇ ਬਾਰੇ। ਪਾਠਕਾਂ ਦੀ ਜਿਹੜੀ ਅੰਤਿਮ ਰਾਏ ਬਣੇਗੀ ਅਤੇ ਖਾਮੀਆਂ ਲੱਭਣਗੀਆਂ ਉਹਨਾਂ ਦਾ ਜ਼ਿੰਮੇਵਾਰ ਮੈਂ ਹਾਂ। ਦਾਊਦ ਦਵੀਦਾਰ ਨੇ ਪੰਜਾਬ ਕਥਾ ਛਾਪਣ ਵਾਸਤੇ ਉਤਸ਼ਾਹ ਵਿਖਾਇਆ। ਉਸਦਾ, ਉਸਦੀ ਅਲਿਫ ਟੀਮ ਦਾ, ਰੀਤੂ ਵਾਜਪੇਈ ਮੋਹਨ ਦਾ, ਐਨਲਾ ਉਜ਼ਕੁਮ ਦਾ ਧੰਨਵਾਦੀਆਂ, ਜਿਨ੍ਹਾਂ ਨੇ ਟੈਕਸਟ ਜਿਹੜੀ ਹੈ ਪੜ੍ਹੀ ਇਸ ਕਿਤਾਬ ਦੀ, ਇਸ ਨੂੰ ਹੋਰ ਨਿਖਾਰਿਆ। ਬੇਨਾ ਸ਼ਰੀਕ ਨੇ ਅਣਵੰਡੇ ਪੰਜਾਬ ਦਾ ਨਕਸ਼ਾ ਤਿਆਰ ਕੀਤਾ, ਜੋ ਕਵਰ ਦੀ ਸ਼ਾਨ ਜਿਹੜਾ ਬਣ ਗਿਆ। ਪਤਨੀ ਊਸ਼ਾ, ਧੀ ਸੁਪ੍ਰੀਆ, ਜਵਾਈ ਤਰਾਵਿਸ ਅਤੇ ਪੁੱਤਰ ਦੇਬੂ ਨੇ ਪਿਆਰ ਅਤੇ ਆਲੋਚਨਾ ਰਾਹੀਂ ਸਹਾਇਤਾ ਕੀਤੀ, ਉਹਨਾਂ ਦਾ ਸ਼ੁਕਰਾਨਾ ਹੈ। ਮੁਸ਼ਕਲਾਂ ਔਕੜਾਂ ਦੇ ਵਿੱਚੋਂ ਲੰਘ ਕੇ ਆਖਰ ਇਹ ਕਿਤਾਬ ਤਿਆਰ ਹੋ ਗਈ। ਮੈਂ ਇਸ ਦੇ ਬਾਰੇ ਅਰਜ਼ ਕਰਦਾ ਕਿ ਇਹ ਕਿਤਾਬ ਸ਼ਾਇਦ ਕਿਸੇ ਹੋਰ ਦੇ ਲਈ ਪੰਜਾਬ ਦਾ ਇਤਿਹਾਸ ਲਿਖਣ ਦੀ ਪ੍ਰੇਰਕ ਬਣੇ, ਨਵੇਂ ਸਵਾਲ ਖੜ੍ਹੇ ਹੋਣ, ਪੜ੍ਹਦਿਆਂ ਪਾਠਕਾਂ ਨੂੰ ਸ਼ਾਇਦ ਲੱਗੇ ਕਿ ਜਿਨ੍ਹਾਂ ਇਸ ਦੇ ਬਾਰੇ ਸੋਚਿਆ ਪੰਜਾਬ ਦੀ ਕਹਾਣੀ ਉਸ ਤੋਂ ਵੱਡੀ ਹੈ, ਗੁੰਝਲਦਾਰ ਹੈ, ਜਰਖੇਜ਼ ਹੈ, ਦੂਜੇ ਪਾਸੇ ਮਨੁੱਖਤਾ ਅੰਦਾਜ਼ੇ ਦੇ ਨਾਲੋਂ ਭਲੀ ਹੈ। ਪੰਜਾਬ ਦੇ ਇਤਿਹਾਸ ਦੇ ਨਾਲ ਕੀ ਵਾਪਰਿਆ, ਗੁੰਝਲਦਾਰ ਭਰਮ ਸ਼ਾਇਦ ਸਾਫ਼ ਹੋ ਜਾਣ। ਰਾਜਮੋਹਨ ਗਾਂਧੀ, ਉਰਬਾਨਾ, ਇਲੀਨਾਈਸ, 26 ਨਵੰਬਰ 2012 ਨੂੰ ਲਿਖਦੇ ਨੇ। ਅਤੇ ਲਓ ਦੋਸਤੋ, ਇਸਦਾ ਸ਼ੁਰੂਆਤ ਕਰਦੇ ਹਾਂ। ਪੰਜਾਬ ਦਾ ਇਤਿਹਾਸ ਕਿਉਂ ਜਾਣ ਪਛਾਣ। ਅੱਜ ਜਦੋਂ ਅਸੀਂ ਪੰਜਾਬ ਸ਼ਬਦ ਬੋਲਦੇ ਹਾਂ, ਇਸਦਾ ਅਕਸਰ ਮਤਲਬ ਹੁੰਦਾ ਹੈ ਕਿ ਪਾਕਿਸਤਾਨ ਵਿਚਲਾ ਵੱਡਾ ਰਕਬਾ, ਜਿਸ ਦੇ ਵਿੱਚ 2012 ਦੇ ਵਿੱਚ 9 ਕਰੋੜ ਆਬਾਦੀ ਸੀ, ਜਾਂ ਫਿਰ ਇਸਦੇ ਪੂਰਬ ਦੇ ਵਿੱਚ ਭਾਰਤੀ ਪੰਜਾਬ ਹੈ, ਜਿਸ ਦੀ ਆਬਾਦੀ 2.5 ਕਰੋੜ ਹੈ। ਫਾਰਸੀ ਦੇ 5 ਜਮਾ ਆਬ ਤੋਂ ਇਹ ਨਾਂ ਮਿਲਿਆ ਪੰਜਾਬ। 5 ਦਰਿਆਵਾਂ ਦਾ ਦੇਸ਼,
ਪੰਜਾਬੀ ਸ਼ਬਦ ਪੂਰਬੀ ਜਾਂ ਪੱਛਮੀ ਜਾਂ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਤੌਰ ਤਰੀਕੇ ਦਰਸਾਉਂਦਾ ਪੜਨਾਊ ਹੈ। ਹਥਲੀ ਲਿਖਤ ਵਿੱਚ ਪੰਜਾਬ ਉਸ ਖਿੱਤੇ ਨੂੰ ਕਿਹਾ ਗਿਆ ਜਿੱਥੇ ਲੋਕ ਪੰਜਾਬੀ ਬੋਲਦੇ ਨੇ। ਇਸ ਨੂੰ ਅਣਵੰਡਿਆ ਪੰਜਾਬ ਜਾਂ ਬ੍ਰਿਟਿਸ਼ ਪੰਜਾਬ ਵੀ ਕਿਹਾ ਜਾਂਦਾ ਰਿਹਾ। 100 ਸਾਲ ਪਹਿਲਾਂ 1914 ਦੇ ਵਿੱਚ ਬ੍ਰਿਟਿਸ਼ ਪੰਜਾਬ ਉੱਤਰ ਦੇ ਵਿੱਚ ਅਟਕ ਤੋਂ ਲੈ ਕੇ ਦਿੱਲੀ ਦੀ ਹੱਦ ਦੇ ਨਾਲ ਲੱਗਦਾ ਸੀ। ਆਰਥਿਕ ਪੱਖੋਂ ਦੇਸ਼ ਦਾ ਸਭ ਤੋਂ ਵੱਧ ਉਪਜਾਊ ਖਿੱਤਾ, ਵੱਖ ਵੱਖ ਫਿਰਕਿਆਂ ਦੇ ਵਸਨੀਕ ਜੋ ਇੱਕ ਦੂਜੇ ਨੂੰ ਸਮਝਣ ਦਾ ਯਤਨ ਕਰਦੇ। ਰਾਜ, ਜਿੱਥੇ ਰਾਜ ਸ਼ਬਦ ਪੜ੍ਹੋ ਉਸਦਾ ਅਰਥ ਹੈ ਬ੍ਰਿਟਿਸ਼ ਸਟੇਟ। ਉਹਨੇ 9 ਦਹਾਕੇ ਇੱਥੇ ਸਥਿਰਤਾ ਜਿਹੜੀ ਕਾਇਮ ਰੱਖੀ। ਭਿੰਨ ਭਿੰਨ ਧਰਮ, ਫਿਰਕੇ, ਜਾਤਾਂ, ਜਮਾਤਾਂ ਦੇ ਹੁੰਦਿਆਂ ਵੱਡੀ ਗਿਣਤੀ ਦੀ ਪ੍ਰਜਾ ਪੰਜਾਬੀ ਜਾਂ ਪੰਜਾਬੀ ਦੇ ਨਾਲ ਰਲਦੀ ਮਿਲਦੀ ਬੋਲੀ ਬੋਲਦੀ। ਵੱਡੇ ਦਰਿਆਵਾਂ ਅਤੇ ਨਹਿਰਾਂ ਦੇ ਵਿੱਚ ਵਗਦੇ ਪਾਣੀਆਂ ਨੇ ਪੰਜਾਬ ਨੂੰ ਖੇਤਾਂ ਰਾਹੀਂ ਮਾਲਾਮਾਲ ਕਰ ਦਿੱਤਾ। 1912 ਤੱਕ ਪ੍ਰੈਸ ਦੇ ਵਿੱਚ ਜਾਂ ਤਾਂ ਸਟੇਜਾਂ ਤੋਂ ਮੁਸਲਮਾਨਾਂ, ਹਿੰਦੂਆਂ ਜਾਂ ਸਿੱਖਾਂ ਦੀ ਦਸ਼ਾ ਬਿਆਨ ਕਰਦਿਆਂ ਪੰਜਾਬੀ ਲੜ ਪਿਆ ਕਰਦੇ ਸਨ, ਤਾਂ ਵੀ ਕੁੱਲ ਮਿਲਾ ਕੇ ਅਮਨ ਅਮਾਨ ਸੀ। ਬ੍ਰਿਟਿਸ਼ ਰਾਜ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਮਜ਼ਬੂਤ ਦੇਸੀ ਹਕੂਮਤ ਕਾਇਮ ਕੀਤੀ, ਜਦੋਂ ਕਿ ਬਾਕੀ ਹਿੰਦੁਸਤਾਨ ਅਸਥਿਰ ਸੀ, ਜਿਸ ਕਰਕੇ ਜਿੱਤਣ ਦੇ ਵਿੱਚ ਅੰਗਰੇਜ਼ਾਂ ਨੂੰ ਸੋਖ ਰਹੀ। ਫਿਰ ਇਸ ਖੁਸ਼ਹਾਲ ਪੰਜਾਬ ਨੂੰ ਕੀ ਹੋ ਗਿਆ, ਜਿਸ ਨੂੰ 1947 ਦਾ ਕੁਹਰਾਮ ਜਿਹੜਾ ਦੇਖਣਾ ਪੈ ਗਿਆ। ਕਾਰਨ ਲੱਭਣ ਵਾਸਤੇ ਪਹਿਲੀ ਸੰਸਾਰ ਜੰਗ ਤੋਂ 1947 ਤੱਕ ਦਾ ਨਹੀਂ, ਇਸ ਤੋਂ ਪਹਿਲਾਂ ਦਾ ਇਤਿਹਾਸ ਦੇਖਣਾ ਪਏਗਾ। ਪੰਜਾਬ ਦਾ ਭੂਤਕਾਲ ਜਾਣਨ ਦੇ ਗਲੋਬਲ ਕਾਰਨ ਵੀ ਨੇ। ਅਗਸਤ 2012 ਦੇ ਵਿੱਚ ਗੋਰੇ ਬੰਦੂਕਧਾਰੀ ਨੇ ਓਕ ਕ੍ਰਿਕ ਵਿਸਕਾ ਸਿੰਘ ਗੁਰਦੁਆਰੇ ਅੰਦਰ ਘੁਸ ਕੇ ਜਦੋਂ 6 ਮਾਸੂਮ ਸਿੱਖ ਫੁੰਡ ਦਿੱਤੇ। 18 ਸਾਲ ਦੀ ਸਿੱਖ ਕੁੜੀ ਹਰਪ੍ਰੀਤ, ਜਿਸ ਨੇ ਟੈਕਸਾਸ ਦੀ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣਾ ਸੀ, ਉਹਨੇ ਇੱਕ ਵੱਡਾ ਪੋਸਟਰ ਤਿਆਰ ਕੀਤਾ ਜਿਸ 'ਤੇ ਲਿਖਿਆ, ਮੈਂ ਸਿੱਖ ਹਾਂ, ਪਲੀਜ਼ ਮੈਨੂੰ ਨਫ਼ਰਤ ਨਾ ਕਰੋ। ਇਹ ਪੋਸਟਰ ਫੇਸਬੁੱਕ, ਟਵਿੱਟਰ ਦੇ ਉੱਤੇ ਪਾਇਆ ਅਤੇ CNN ਨੂੰ ਇੰਟਰਵਿਊ ਦਿੰਦਿਆਂ ਕਿਹਾ, ਹਾਂ, ਮੇਰੀ ਚਮੜੀ ਭੂਰੀ ਹੈ ਅਤੇ ਕੇਸ ਕਾਲੇ, ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਮੁਸਲਮਾਨ ਹਾਂ ਜਾਂ ਅੱਤਵਾਦੀ ਹਾਂ। ਬਹੁਤ ਸਾਰੇ ਅਮੈਰੀਕਨ ਸਿੱਖਾਂ ਨੇ ਇਸ ਪੋਸਟਰ ਦਾ ਬੁਰਾ ਮਨਾਇਆ, ਕਿਉਂਕਿ ਇਸ ਤੋਂ ਇਉਂ ਲੱਗਦਾ ਸੀ ਜਿਵੇਂ ਮੁਸਲਮਾਨ ਅੱਤਵਾਦੀ ਹਨ। ਆਪਾਂ ਭਲੀ ਭਾਂਤ ਜਿਹੜੇ ਨੇ ਜਾਣਦੇ ਹਾਂ ਕਿ ਹਰਪ੍ਰੀਤ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ। ਉਸਨੇ ਤਾਂ ਕੇਵਲ ਇਹ ਐਲਾਨ ਕੀਤਾ ਸੀ ਕਿ ਉਹ ਨਾ ਮੁਸਲਮਾਨ ਹੈ ਅਤੇ ਨਾ ਹੀ ਅੱਤਵਾਦੀ ਹੈ। ਹਰਪ੍ਰੀਤ ਦੀ ਟਿੱਪਣੀ ਤੋਂ ਸੰਕੇਤ ਮਿਲਿਆ ਕਿ ਪੰਜਾਬ ਦੇ ਵਿੱਚ ਸਿੱਖ ਮੁਸਲਿਮ ਸੰਬੰਧਾਂ ਦੇ ਉੱਤੇ ਸਵਾਲੀਆ ਚਿੰਨ੍ਹ ਸਦੀਆਂ ਤੱਕ ਲੱਗਾ ਰਿਹਾ ਸੀ ਅਤੇ ਹੁਣ ਸੰਸਾਰ ਦੇ ਵਿੱਚ ਫਿਰ ਇਹ ਮੁੱਦਾ ਉੱਭਰਿਆ ਹੈ। ਪਾਕਿਸਤਾਨੀ ਪੰਜਾਬ, ਜੋ ਹੁਣ ਪੂਰਾ ਮੁਸਲਮਾਨ ਖਿੱਤਾ ਹੈ, ਇਸ ਦੀ ਆਬਾਦੀ ਮਿਸਰ, ਈਰਾਨ ਅਤੇ ਤੁਰਕੀ ਤੋਂ ਵਧੇਕ ਹੈ। ਇਸ ਕਰਕੇ ਦੁਨੀਆ ਦਾ ਇਹ ਸਭ ਤੋਂ ਵੱਡਾ ਇਸਲਾਮੀ ਖਿੱਤਾ। ਪੰਜਾਬ ਪਾਕਿਸਤਾਨ ਦਾ ਅੱਧ ਹੈ। ਸਿੰਧ, ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬਿਆਂ ਦੇ ਨਾਲ ਪੰਜਾਬ ਦੇ ਸੰਬੰਧ ਕਦੀ ਸੁਖਾਵੇਂ ਨਹੀਂ ਰਹੇ। ਇਹ ਤੱਥ ਉਸ ਦੇਸ਼ ਦੇ ਭਵਿੱਖ ਦੀ ਲਈ ਜਿਹੜਾ ਨੁਕਸਾਨਦਾਇਕ ਹੋਵੇਗਾ। ਭਾਰਤੀ ਪੰਜਾਬ ਨੇ ਦੇਸ਼ ਨੂੰ 2 ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਅਤੇ ਮਨਮੋਹਨ ਸਿੰਘ ਦਿੱਤੇ। ਗੁਲਜ਼ਾਰੀ ਲਾਲ ਨੰਦਾ 2 ਵਾਰ RG ਪ੍ਰਧਾਨ ਮੰਤਰੀ ਰਹੇ। ਗਿਆਨੀ ਜੈਲ ਸਿੰਘ ਰਾਸ਼ਟਰਪਤੀ ਭਵਨ ਤੱਕ ਪੁੱਜੇ। ਇੰਦਰਾ ਗਾਂਧੀ ਦੇ ਕਾਤਲ ਵੀ ਪੰਜਾਬੀ ਸਨ। ਹਿੰਦੁਸਤਾਨ ਦੇ ਵਾਸਤੇ ਜਿੱਥੇ ਪੰਜਾਬ ਨੇ ਕਈ ਵਾਰ ਮੁਸ਼ਕਲਾਂ ਖੜੀਆਂ ਕੀਤੀਆਂ, ਉੱਥੇ ਭਾਰਤ ਦਾ ਗਰੋਥ ਇੰਜਨ ਵੀ ਹੈ। ਇਸ ਨੇ ਦੇਸ਼ ਦਾ ਅੰਨ ਭੰਡਾਰ ਭਰਿਆ, ਭਾਰਤੀ ਹੋ ਕੇ ਮਿਲਟਰੀ ਨੂੰ ਮਜ਼ਬੂਤ ਕੀਤਾ। ਪਾਕਿਸਤਾਨੀ ਪੰਜਾਬ ਨੇ ਵੀ ਅੰਨ ਭੰਡਾਰ ਅਤੇ ਮਿਲਟਰੀ ਨੂੰ ਮਜ਼ਬੂਤ ਕੀਤਾ। 20ਵੀਂ ਸਦੀ ਦੇ ਅਣਵੰਡੇ ਪੰਜਾਬ ਨੇ ਕੈਨੇਡਾ ਅਤੇ ਕੈਲੀਫੋਰਨੀਆ ਜਾ ਕੇ ਉੱਥੋਂ ਦੀ ਕਾਇਆ ਕਲਪ ਕਰ ਦਿੱਤੀ। ਪੁਰਬਲੀਆਂ ਸਦੀਆਂ ਦੇ ਵਿੱਚ ਹਮਲਾਵਰ ਪੰਜਾਬ ਦੇ ਵਿੱਚ ਆਇਆ ਕਰਦੇ ਸਨ। 20ਵੀਂ ਸਦੀ ਦੇ ਮੱਧ ਦੇ ਵਿੱਚ ਪੰਜਾਬ ਅਤੇ ਬੰਗਾਲ ਦੇ ਟੋਟੇ ਹੋਏ ਤਾਂ ਇਹ ਸੂਬੇ ਸਦਮਾ ਗ੍ਰਸਤ ਹੋ ਗਏ, ਜਦੋਂ ਕਿ ਬਾਕੀ ਹਿੰਦੁਸਤਾਨ ਜਿਹੜਾ ਸੀ ਹਿੰਦੁਸਤਾਨ ਸਥਿਰ ਰਹਿ ਗਿਆ। ਬਹੁਤ ਸਾਰੇ ਨੁਕਤਿਆਂ ਤੋਂ ਪੰਜਾਬ ਮਹੱਤਵਪੂਰਨ ਤਾਂ ਰਿਹਾ, ਪਰ ਇਸਦਾ ਇਤਿਹਾਸ ਲਿਖਤ ਦੇ ਵਿੱਚ ਘੱਟ ਹੈ। 125 ਸਾਲ ਪਹਿਲਾਂ 1899 ਦੇ ਵਿੱਚ ਲਾਹੌਰੋਂ ਸੈਯਦ ਮੁਹੰਮਦ ਲਤੀਫ ਦਾ ਪੰਜਾਬ ਦਾ ਇਤਿਹਾਸ ਛਪਿਆ। ਇਸ ਪਿੱਛੋਂ ਅੰਗਰੇਜ਼ ਅਫਸਰਾਂ ਨੇ ਜ਼ਿਲ੍ਹਾ ਗਜ਼ਟੀਅਰ ਲਿਖੇ। ਸਿੱਖ ਇਤਿਹਾਸ ਉੱਪਰ ਵਿਦਵਾਨਾਂ ਨੇ
ਵੱਡਮੁੱਲੀਆਂ ਕਿਤਾਬਾਂ ਲਿਖੀਆਂ। ਸਮਕਾਲੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 1799 ਤੋਂ 1839 ਦੀਆਂ ਘਟਨਾਵਾਂ ਰਿਕਾਰਡ ਕੀਤੀਆਂ, ਜਿਨ੍ਹਾਂ ਦਾ ਅੰਗਰੇਜ਼ੀ ਨੇ ਵਿਸ਼ਲੇਸ਼ਣ ਕੀਤਾ। ਬ੍ਰਿਟਿਸ਼ ਪੰਜਾਬ ਦੇ ਵਿੱਚ ਭਵਨ ਨਿਰਮਾਣ ਕਲਾ ਦਾ ਵਿਕਾਸ ਹੋਇਆ। 1947 ਦੇ ਕੋਹਰਾਮ ਉੱਪਰ ਨਾਵਲ ਲਿਖੇ ਗਏ, ਜਿਨ੍ਹਾਂ ਦੇ ਵਿੱਚ ਉਸ ਸਾਲ ਦੇ ਸਦਮੇ ਤੋਂ ਪ੍ਰਭਾਵਿਤ ਸ਼ਰਮਨਾਕ ਦ੍ਰਿਸ਼, ਕਤਲ, ਪ੍ਰਵਾਸ ਕਲਮਬੰਦ ਹੋ ਗਏ। ਇਤਿਹਾਸਕਾਰਾਂ ਨੇ ਪੰਜਾਬ ਕਥਾ ਨੂੰ ਇੰਨਾ ਜਾਵੀਆ ਤੋਂ ਦੇਖਿਆ, ਵੱਖਰੀਆਂ ਵੱਖਰੀਆਂ ਮਲਕੀ ਐਂਗਲ ਤੋਂ। ਪਹਿਲਾਂ ਉਹ ਲਿਖਦੇ ਨੇ ਕਿ 18ਵੀਂ ਸਦੀ ਪੰਜਾਬ ਦੇ ਸ਼ਾਇਰਾਂ ਬੁੱਲੇ ਸ਼ਾਹ ਅਤੇ ਵਾਰਿਸ ਸ਼ਾਹ ਦਾ ਅਸਰ ਹੈ। ਫਿਰ ਉਹ ਕਹਿੰਦੇ 1857 ਦਾ ਗਦਰ ਅਤੇ ਪੰਜਾਬ। ਤੀਸਰੀ ਗੱਲ ਲਿਖਦੇ ਨੇ ਕਿ ਅੰਗਰੇਜ਼ੀ ਰਾਜ ਦਾ ਮਜ਼ਬੂਤ ਫੌਜੀ ਕਿਲਾ। ਚੌਥੀ ਗੱਲ ਲਿਖਦੇ ਨੇ ਕਿ 1929 ਤੋਂ 31 ਸਰਦਾਰ ਭਗਤ ਸਿੰਘ ਦਾ ਅਸਰ। ਫਿਰ ਲਿਖਦੇ ਨੇ ਪੰਜਵੀਂ ਗੱਲ, ਮੁਸਲਿਮ ਲੀਗ ਵੱਲੋਂ ਮਾਰਚ 1940 ਦੇ ਵਿੱਚ ਪਾਸ ਕੀਤਾ ਪਾਕਿਸਤਾਨ ਦਾ ਮਤਾ। ਲਤੀਫ ਦੀ ਵਿਵਾਦਜਨਕ ਹਿਸਟਰੀ ਦਾ ਜ਼ਿਕਰ ਅਕਸਰ ਹੁੰਦਾ ਰਿਹਾ, ਪਰ ਮੁਗਲ ਹਕੂਮਤ ਦੀ ਸਮਾਪਤੀ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਦੀ ਸਮਾਪਤੀ ਤੱਕ ਪੂਰਾ ਪੰਜਾਬ ਇਤਿਹਾਸ ਵਿਸਤਾਰ ਦੇ ਨਾਲ ਨਹੀਂ ਲਿਖਿਆ ਗਿਆ। ਇਕਰਾਮ ਅਲੀ ਮਲਿਕ ਨੇ 1799 ਤੋਂ 1947 ਤੱਕ ਦਾ ਇਤਿਹਾਸ ਲਿਖਿਆ, ਪਰ ਉਸਦੇ ਵਿੱਚ 18ਵੀਂ ਸਦੀ ਗਾਇਬ ਹੈ। ਪੰਜਾਬ ਵਿਚਲੀ ਸਿੱਖ ਕਥਾ ਅਕਸਰ ਲਿਖੀ ਪੜ੍ਹੀ ਗਾਈ ਜਾਂਦੀ ਰਹੀ, ਪਰ ਵੱਡੇ ਪੰਜਾਬ ਦੀ ਜਿਹੜਾ ਵੰਡੇ ਹੋਏ ਪੰਜਾਬ ਦੀ ਇੱਕ ਆਪਣੀ ਵੀ ਸ਼ਖਸੀਅਤ ਸੀ, ਉਹ ਪਕੜ ਦੇ ਵਿੱਚ ਨਹੀਂ ਆਈ। ਅਣਵੰਡੇ ਪੰਜਾਬ ਦੀ ਸ਼ਖਸੀਅਤ ਅਤੇ ਹਿਸਟਰੀ ਨਾ ਜਾਣੀ ਗਈ ਤਾਂ ਇਸਦੇ ਵਾਰਸਾਂ ਭਾਰਤੀ ਪੰਜਾਬ, ਹਰਿਆਣਾ, ਹਿਮਾਚਲ, ਪਾਕਿਸਤਾਨ ਦੇ ਪੰਜਾਬ ਨੂੰ ਨਹੀਂ ਸਮਝ ਸਕਾਂਗੇ, ਆਧੁਨਿਕ ਭਾਰਤ ਅਤੇ ਪਾਕਿਸਤਾਨ ਨੂੰ ਨਹੀਂ ਜਾਣ ਸਕਾਂਗੇ। ਅੱਜ ਸਿੱਖ ਵਿਦਵਾਨਾਂ ਵੱਲੋਂ ਪੰਜਾਬ ਦਾ ਸ਼ਾਨਦਾਰ ਸਿੱਖ ਇਤਿਹਾਸ ਲਿਖਿਆ ਮਿਲਦਾ ਹੈ। ਪੰਜਾਬ ਦੀ ਧਰਤੀ, ਪੰਜਾਬੀ ਬੋਲੀ ਬਾਰੇ ਸਿੱਖਾਂ ਨੇ ਸਭ ਤੋਂ ਵੱਧ ਲਿਖਿਆ, ਪਰ ਪੂਰੇ ਜਿਹੜਾ ਵੱਡੇ ਪੰਜਾਬ ਦੀ ਉਸਦੇ ਵਿੱਚੋਂ ਮੂਰਤ ਨਹੀਂ ਦਿਸਦੀ। ਅੱਜ ਵੀ ਹਿੰਦੂਆਂ ਸਿੱਖਾਂ ਦੇ ਨਾਲੋਂ ਪੰਜਾਬੀ ਬੋਲਣ ਵਾਲੇ ਮੁਸਲਮਾਨਾਂ ਦੀ ਗਿਣਤੀ ਕਿਤੇ ਵਧੇਰੇ ਹੈ। ਸਮਕਾਲੀ ਬੁੱਧੀਜੀਵੀਆਂ ਨੇ ਇੱਕ ਅਹਿਮ ਸਵਾਲ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ ਹੈ, ਉਹ ਇਹ ਕਿ ਜਦੋਂ ਮੁਗਲ ਹਕੂਮਤ ਦਾ ਸੂਰਜ ਡੁੱਬ ਗਿਆ, ਉਦੋਂ ਬਹੁ ਗਿਣਤੀ ਹੋਣ ਦੇ ਬਾਵਜੂਦ ਮੁਸਲਮਾਨਾਂ ਨੇ ਪੰਜਾਬ ਦੇਸ਼ ਉੱਪਰ ਭਾਰਤ ਤੋਂ ਸੁਤੰਤਰ ਹਕੂਮਤ ਕਾਇਮ ਕਰਨ ਦਾ ਯਤਨ ਕਿਉਂ ਨਾ ਕੀਤਾ? ਔਰੰਗਜ਼ੇਬ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਕੂਮਤ ਸੰਭਾਲਣ ਦੇ ਵਿਚਕਾਰਲੇ ਸਮੇਂ ਉੱਪਰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਗੰਭੀਰ ਕੰਮ ਹੋਇਆ ਹੀ ਨਹੀਂ, ਕਈ ਥਾਵਾਂ ਦੇ ਉੱਤੇ ਵਿੱਥਾਂ ਰਹਿ ਗਈਆਂ। ਔਰੰਗਜ਼ੇਬ ਤੋਂ ਸ਼ੁਰੂ ਕਰਕੇ ਦੇਸ਼ ਵੰਡ ਤੱਕ ਮੈਂ ਉਹ ਵਿੱਥਾਂ ਭਰਨ ਦਾ ਯਤਨ ਕੀਤਾ। ਆਖਰੀ ਤਾਕਤਵਰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਉਪਰੰਤ ਪੰਜਾਬ ਖੁਰਨਾ ਸ਼ੁਰੂ ਹੋ ਗਿਆ। ਗੈਰ ਪੰਜਾਬੀ ਤਾਕਤਾਂ, ਅਫਗਾਨਾਂ ਅਤੇ ਮਰਾਠਿਆਂ ਨੇ ਪੰਜਾਬ ਉੱਪਰ ਹਕੂਮਤਾਂ ਕਾਇਮ ਕਰਨ ਦੇ ਉਪਰਾਲੇ ਕੀਤੇ। ਪੰਜਾਬ ਦੇ ਮੁਗਲ ਗਵਰਨਰਾਂ ਨੇ ਕਦੀ ਕਦਾਈ ਆਜ਼ਾਦੀ ਵਾਸਤੇ ਯਤਨ ਕੀਤੇ, ਪਰ ਅਫਗਾਨਿਸਤਾਨ ਦੀ ਛਤਰੀ ਹੇਠ ਹੋਏ, ਸੁਤੰਤਰ ਨਹੀਂ। ਸਿੱਖ ਬੇਸ਼ੱਕ ਬਹੁਤ ਘੱਟ ਗਿਣਤੀ ਦੇ ਵਿੱਚ ਸਨ, ਪਰ ਉਹਨਾਂ ਹੰਭਲਾ ਮਾਰਿਆ। ਪੰਜਾਬ ਦੀ ਸਥਾਨਕ ਬਹੁ ਗਿਣਤੀ ਮੁਸਲਿਮ ਵਸੋਂ ਇਸ ਮੁਕਾਬਲੇ ਦੇ ਵਿੱਚ ਨਹੀਂ ਆਈ, ਜਿਸਦਾ ਸਿੱਖਾਂ ਨੂੰ ਲਾਭ ਹੋਇਆ। ਪ੍ਰਾਪਤ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ੀ ਹਕੂਮਤ ਕਾਇਮ ਹੋਣ ਤੱਕ ਪੰਜਾਬੀ ਮੁਸਲਮਾਨ ਘੱਟ ਗਿਣਤੀ ਸਿੱਖਾਂ ਦੇ ਨਾਲ ਨਾਲ ਪਰਛਾਵੇਂ ਵਾਂਗ ਗੁੰਮਨਾਮੀ ਦੇ ਵਿੱਚ ਰਹਿੰਦੇ ਰਹੇ। ਉਹ ਕੀ ਕਰਦੇ ਰਹੇ? ਇਹ ਸਵਾਲ ਖੜ੍ਹਾ ਹੁੰਦਾ ਹੈ। ਉਹਨਾਂ ਦੀਆਂ ਉਮੀਦਾਂ, ਡਰ, ਇਰਾਦੇ ਅਤੇ ਜੱਦੋ ਜਹਿਦ ਜਿਹੜੀ ਹੈ ਕਿਹੋ ਜਿਹੀ ਸਨ? ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ। ਪਾਕਿਸਤਾਨੀ ਪੰਜਾਬ ਦੇ ਵਿੱਚ ਕਈ ਕਬੀਲੇ ਉਪ ਭਾਸ਼ਾਵਾਂ ਅਤੇ ਸਥਾਨਕ ਰੀਤੀ ਰਿਵਾਜ਼ਾਂ ਦੇ ਵਿੱਚ ਫਰਕ ਨੇ, ਤਾਂ ਵੀ ਸਾਰਿਆਂ ਦੇ ਵਿੱਚ ਇੱਕ ਸਾਂਝ ਹੈ। ਸਭ ਮੁਸਲਮਾਨ ਨੇ, ਸਭ ਪੰਜਾਬੀ ਨੇ। ਬਾਹਰਲਾ ਬੰਦਾ ਵੀ ਇਹੋ ਹੀ ਪ੍ਰਭਾਵ ਲੈਂਦਾ ਹੈ। ਅੱਜ ਪਾਕਿਸਤਾਨ ਦੀ ਫੌਜ ਦੇ ਵਿੱਚ ਉਹਨਾਂ ਦਾ ਬੋਲਬਾਲਾ ਹੈ। ਪਾਕਿਸਤਾਨ ਦਾ ਵਪਾਰ, ਉਦਯੋਗ ਅਤੇ ਖੇਤੀ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ। ਬਹੁ ਗਿਣਤੀ ਹੋਣ ਦੇ ਕਾਰਨ ਸਿਆਸਤ ਉੱਪਰ ਉਹਨਾਂ ਦਾ ਦਬਦਬਾ ਹੈ। ਛੋਟੀਆਂ ਸਮਾਜਿਕ ਇਕਾਈਆਂ ਜਿਵੇਂ ਸਿੰਧੀ, ਪਖਤੂਨ, ਬਲੋਚ, ਮੁਹਾਜਰ ਉਰਦੂ ਬੋਲਣ ਵਾਲੇ ਭਾਰਤ ਤੋਂ ਹਿਜਰਤ ਕਰਕੇ ਗਏ ਰਿਫਿਊਜੀਆਂ ਨੂੰ ਮੁਹਾਜ਼ਰ ਜਿਹੜਾ ਕਹਿੰਦੇ ਨੇ, ਅਤੇ ਸ਼ਰੇਆਮ ਪੰਜਾਬੀ ਧੌਂਸ ਦੀ ਆਲੋਚਨਾ ਕਰਦੇ ਨੇ। ਤਾਂ ਵੀ ਪਾਕਿਸਤਾਨੀ ਪੰਜਾਬੀਆਂ ਦੀ ਕਹਾਣੀ ਇਤਿਹਾਸਕਾਰਾਂ ਨੇ
ਪਾਕਿਸਤਾਨ ਦੇ ਵਿੱਚ ਵੀ ਨਜ਼ਰਅੰਦਾਜ਼ ਕਰੀ ਰੱਖੀ। ਇਸ ਨਜ਼ਰਅੰਦਾਜ਼ੀ ਦਾ ਲਿੰਕ ਉੱਥੇ ਪੰਜਾਬੀ ਬੋਲੀ ਦੀ ਹੈਸੀਅਤ ਦੇ ਨਾਲ ਵੀ ਜੁੜਦਾ ਹੈ। ਵੰਡ ਤੋਂ ਪਹਿਲਾਂ ਉੱਤਰੀ ਭਾਰਤ ਦੇ ਵਿੱਚ ਮੁਸਲਮਾਨ ਅਤੇ ਬਹੁਤ ਸਾਰੇ ਹਿੰਦੂ ਉਰਦੂ ਬੋਲਦੇ ਸਨ, ਪਰ ਸਮਝਿਆ ਜਾਂਦਾ ਸੀ ਇਹ ਮੁਸਲਮਾਨਾਂ ਦੀ ਬੋਲੀ ਹੈ। ਪੰਜਾਬੀ ਨੇ ਉਰਦੂ ਦੇ ਵਿਕਾਸ ਦੇ ਵਿੱਚ ਤਕੜਾ ਹਿੱਸਾ ਪਾਇਆ। ਹੁਣ ਪਾਕਿਸਤਾਨ ਦੀ ਕੌਮੀ ਜ਼ੁਬਾਨ ਉਰਦੂ ਹੈ, ਪੰਜਾਬੀ ਨਹੀਂ। ਦਿਲਚਸਪ ਤੱਥ ਇਹ ਵੀ ਕਿ ਉਰਦੂ ਦੀ ਪ੍ਰਭੂ ਸੱਤਾ ਪੰਜਾਬੀਆਂ ਨੇ ਕਾਇਮ ਕੀਤੀ। ਪਾਕਿਸਤਾਨੀ ਪੰਜਾਬੀਆਂ ਨੂੰ ਲੱਗਿਆ ਕਿ ਇਸਲਾਮ ਵਾਸਤੇ ਉਰਦੂ ਠੀਕ ਹੈ, ਪਰ ਪੰਜਾਬੀ ਦੀ ਥਾਂ ਉਰਦੂ ਨੂੰ ਪਹਿਲ ਦੇਣ ਦੇ ਨਾਲ ਇਸਲਾਮ ਦਾ ਕੀ ਸੰਬੰਧ? ਘੱਟ ਗਿਣਤੀਆਂ ਸਿੰਧੀ, ਬਲੋਚ ਅਤੇ ਪਖਤੂਨਾ ਉੱਪਰ ਪੰਜਾਬੀ ਠੋਸਣੀ ਠੀਕ ਨਹੀਂ। ਉਰਦੂ ਦੀ ਚੋਣ ਇਸ ਕਰਕੇ ਵੀ ਨਹੀਂ ਹੋਈ, ਆਮ ਮੁਸਲਮਾਨ ਦਾ ਖਿਆਲ ਹੈ ਕਿ ਪੰਜਾਬੀ ਬੋਲੀ ਵਰਤੋਂ ਵਿਹਾਰ ਵਾਸਤੇ ਠੀਕ ਹੈ, ਅਦਬ ਸਾਹਿਤਕਾਰੀ ਵਾਸਤੇ ਨਹੀਂ। ਸਿੱਖਾਂ ਦੇ ਨਾਲ ਸਿਆਸੀ ਟੱਕਰ ਹੋਣ ਦੇ ਕਾਰਨ ਵੀ ਉਹਨਾਂ ਸਮਝਿਆ ਕਿ ਪੰਜਾਬੀ ਸਿੱਖਾਂ ਦੀ ਬੋਲੀ ਹੈ, ਆਪਣੇ ਲਈ ਉਰਦੂ ਠੀਕ ਹੈ। ਜਦੋਂ ਪਾਕਿਸਤਾਨ ਦੇ ਪੰਜਾਬੀਆਂ ਨੇ ਐਲਾਨ ਕੀਤਾ ਕਿ ਪੰਜਾਬੀ ਨਹੀਂ, ਉਹਨਾਂ ਦੀ ਬੋਲੀ ਉਰਦੂ ਹੈ, ਅਤੇ ਉਦੋਂ ਭਾਰਤੀ ਪੰਜਾਬੀ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਦੱਸੀ ਅਤੇ ਦਰਜ ਜੜੀ ਕਰਵਾਈ। ਇਹ ਪੰਜਾਬੀ ਸਿੱਖਾਂ ਦੀ, ਉਰਦੂ ਮੁਸਲਮਾਨਾਂ ਦੀ ਅਤੇ ਹਿੰਦੀ ਹਿੰਦੂਆਂ ਦੀ ਜ਼ੁਬਾਨ ਹੋ ਗਈ। ਪੰਜਾਬੀ ਬੋਲੀ ਧਰਤੀ ਦੇ ਵਿੱਚੋਂ ਉੱਖੜ ਕੇ ਧਰਮ ਦੇ ਨਾਲ ਜੁੜ ਗਈ। ਤਾਂ ਵੀ ਦੋਵਾਂ ਪੰਜਾਬਾਂ ਦੇ ਹਿੰਦੂ, ਸਿੱਖ, ਮੁਸਲਮਾਨ ਪੰਜਾਬੀ ਬੋਲਦੇ ਨੇ, ਪੰਜਾਬੀ ਗੀਤ ਗਾਉਂਦੇ ਨੇ। ਦੇਸ਼ ਵੰਡ ਨੂੰ 6 ਦਹਾਕੇ ਬੀਤ ਗਏ ਨੇ, ਦੋਹਾਂ ਪੰਜਾਬਾਂ ਦੇ ਵਿੱਚ ਪੰਜਾਬੀਅਤ ਕਾਇਮ ਹੈ। ਬੇਸ਼ੱਕ ਪੰਜਾਬੀਅਤ ਦੀ ਪਰਿਭਾਸ਼ਾ ਦੇਣੀ ਸੌਖਾ ਕੰਮ ਨਹੀਂ, ਪੰਜਾਬੀਅਤ ਪਰਿਭਾਸ਼ਿਤ ਕਰਨੀ ਦੁਰਗਮ ਕਾਰਜ ਹੋਣ ਦੇ ਬਾਵਜੂਦ ਇਸ ਦੀ ਪਛਾਣ ਅੰਮ੍ਰਿਤਾ ਪ੍ਰੀਤਮ ਅਤੇ ਫੈਜ਼ ਅਹਿਮਦ ਫੈਜ਼ ਦੀ ਸ਼ਾਇਰੀ ਦੇ ਵਿੱਚੋਂ ਝਲਕਦੀ ਹੈ, ਸਾਦਤ ਹਸਨ ਮੰਟੋ ਅਤੇ ਖੁਸ਼ਵੰਤ ਸਿੰਘ ਦੇ ਕਥਾ ਸਾਗਰ ਦੇ ਵਿੱਚੋਂ ਦਿਸਦੀ ਹੈ। ਜੰਮੂ ਦੇ ਵਿੱਚ ਜੰਮੇ ਕੁੰਦਨ ਲਾਲ ਸਹਿਗਲ, ਜਿਨ੍ਹਾਂ ਦੀ ਮੌਤ 1947 'ਚ ਹੋਈ, ਕਸੂਰ ਦੀ ਨੂਰਜਹਾਂ, ਮੌਤ ਉਹਦੀ 2007 ਦੇ ਵਿੱਚ ਹੋਈ, ਅੰਮ੍ਰਿਤਸਰ ਦੇ ਮੁਹੰਮਦ ਰਫੀ, ਉਹਨਾਂ ਦੀ ਮੌਤ 1980 ਦੇ ਵਿੱਚ ਹੋਈ, ਅਤੇ ਲਾਇਲਪੁਰ ਹੁਣ ਜਿਹੜਾ ਫੈਸਲਾਬਾਦ ਦੇ ਨੁਸਰਤ ਫਤਿਹ ਅਲੀ ਖਾਨ, ਉਹਨਾਂ ਦੀ ਮੌਤ 1997 ਦੇ ਵਿੱਚ। ਪੰਜਾਬੀ ਹਿੰਦੀ ਉਰਦੂ ਦੇ ਵਿੱਚ ਗੀਤ ਗਾ ਕੇ ਪੰਜਾਬੀਅਤ ਨੂੰ ਮਾਲਾਮਾਲ ਕੀਤਾ। ਬਾਲੀਵੁੱਡ ਦੇ ਵਿੱਚ ਨਰਗਿਸ, ਉਹਨਾਂ ਦੀ ਮੌਤ 1981, ਦੇਵਾਨੰਦ 1923 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ, ਅਤੇ ਗੁਰਦਾਸਪੁਰ ਦੀ ਸ਼ਕਰਗੜ੍ਹ ਤਹਿਸੀਲ ਹੁਣ ਪਾਕਿਸਤਾਨ ਦੇ ਵਿੱਚ ਜਿਹੜੀ ਹੈ, ਉਹਨਾਂ ਦੀ ਮੌਤ 2011 ਦੇ ਵਿੱਚ ਹੁੰਦੀ ਹੈ। ਰਾਜ ਕਪੂਰ, ਜਿਨ੍ਹਾਂ ਦਾ ਜਨਮ ਪੇਸ਼ਾਵਰ 1924 ਪੇਸ਼ਾਵਰ ਦੇ ਵਿੱਚ ਹੁੰਦਾ ਹੈ, ਅਤੇ ਮੌਤ ਉਹਨਾਂ ਦੀ 1988 ਦੇ ਵਿੱਚ ਹੁੰਦੀ ਹੈ। ਸੁਨੀਲ ਦੱਤ ਜਿਹੜੇ ਨੇ, ਸੰਜੇ ਦੱਤ ਦੇ ਪਿਤਾ, ਉਹਨਾਂ ਦਾ ਜਨਮ ਜਿਹੜਾ ਜੇਹਲਮ ਦੇ ਵਿੱਚ ਹੁੰਦਾ ਹੈ 1929 ਦੇ ਵਿੱਚ, ਅਤੇ ਮੌਤ 2005 'ਚ ਹੁੰਦੀ ਹੈ। ਅਤੇ ਅੰਮ੍ਰਿਤਸਰ ਦੇ ਰਾਜੇਸ਼ ਖੰਨਾ, 2012 ਦੇ ਵਿੱਚ ਮੌਤ ਹੁੰਦੀ ਹੈ। ਭਵਿੱਖ ਦੀਆਂ ਪੀੜ੍ਹੀਆਂ ਵਾਸਤੇ ਪੰਜਾਬੀਅਤ ਕਾਇਮ ਰੱਖੀ। ਅੱਜ ਪਾਕਿਸਤਾਨੀ ਜਵਾਨੀ ਨੂੰ ਖਬਰ ਨਹੀਂ ਕਿ ਲਾਹੌਰ, ਰਾਵਲਪਿੰਡੀ, ਫੈਸਲਾਬਾਦ, ਮੁਲਤਾਨ ਅਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਦੀ ਵੱਡੀ ਗਿਣਤੀ ਹਿੰਦੂ ਅਤੇ ਸਿੱਖ ਵੀ ਵਸਿਆ ਕਰਦੇ ਸਨ, ਅਤੇ ਭਾਰਤੀ ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਬਹੁਤ ਮੁਸਲਮਾਨ ਹੋਇਆ ਕਰਦੇ ਸਨ। ਭਾਰਤੀ ਜਵਾਨੀ ਨੂੰ ਵੀ ਇਸ ਦਾ ਅਹਿਸਾਸ ਨਹੀਂ, ਦੋਵੇਂ ਪੰਜਾਬਾਂ ਦੇ ਪੇਂਡੂ ਖੇਤਰਾਂ ਦੇ ਵਿੱਚ ਪਰਾਏ ਵੀ ਵਸਦੇ ਹੁੰਦੇ ਸਨ। ਜਿਹੜੇ ਸੋਚਦੇ ਨੇ ਕਿ ਪੰਜਾਬ ਦਾ ਇਤਿਹਾਸ 1947 ਤੋਂ ਬਾਅਦ ਸ਼ੁਰੂ ਹੁੰਦਾ ਹੈ, ਅਤੇ ਉਹ ਦੋਹਾਂ ਪੰਜਾਬਾਂ ਵਿਚਕਾਰ ਪੱਥਰਾਂ ਦੀ ਸਖ਼ਤ ਕੰਧ ਉਸਾਰ ਰਹੇ ਨੇ, ਜਿਸ ਦੇ ਨਾਲ ਆਪਣੇ ਵਡੇਰਿਆਂ ਦੇ ਬਾਰੇ ਜਾਣਨਾ ਮੁਸ਼ਕਲ ਹੋ ਜਾਵੇਗਾ। ਅਣਵੰਡੇ ਪੁਰਾਣੇ ਪੰਜਾਬ ਦੀ ਮਿੱਟੀ, ਤਾਪਮਾਨ, ਨਮੀ, ਖੁਸ਼ਕੀ, ਵਸੋਂ, ਧਰਮ, ਜਾਤ, ਫਿਰਕੇ ਅਨੇਕ ਸਨ। ਜੇ ਇਹਨਾਂ ਦੇ ਵਿੱਚ ਸਾਂਝ ਦੀ ਕੋਈ ਜੰਜੀਰ ਸੀ, ਉਹ ਸੀ ਪੰਜਾਬੀ ਜ਼ਬਾਨ। ਬੇਸ਼ੱਕ ਇਹ ਜ਼ਬਾਨ ਵੀ ਕਈ ਲਿਪੀਆਂ ਦੇ ਵਿੱਚ ਲਿਖੀ ਜਾਂਦੀ ਸੀ, ਸਾਰੇ ਪੰਜਾਬ ਦੀ ਪੰਜਾਬੀ ਦਾ ਸੁਰ ਵੀ ਇੱਕ ਨਹੀਂ ਸੀ, ਤਾਂ ਵੀ ਪੰਜਾਬੀ ਪੰਜਾਬੀ ਹੀ ਸੀ, ਅਤੇ ਪੰਜਾਬੀ ਬੋਲਣ ਵਾਲੇ ਲੋਕ ਬਾਕੀ ਜਹਾਨ ਤੋਂ ਵੱਖਰੇ ਸਨ। ਪੰਜਾਬ ਦੀ ਉੱਤਰ ਪੱਛਮੀ ਸਰਹੱਦ ਸਿੰਧ ਅਤੇ ਬਲੋਚਿਸਤਾਨ ਸੀ, ਜੋ ਜੰਮੂ ਕਸ਼ਮੀਰ ਤੱਕ ਚੱਲਦੀ ਜਾਂਦੀ, ਜਿੱਥੇ ਪਖਤੂਨ ਜਾਂ ਪਠਾਨ ਕਬੀਲਾ ਵੱਸਦਾ। ਪੂਰਬ ਦੇ ਵਿੱਚ ਜਮਣਾ ਨਦੀ ਜਿਹੜੀ ਹੈ, ਦੱਖਣ ਅਤੇ ਦੱਖਣ ਪੱਛਮ ਦੇ ਵਿੱਚ ਅਰਾਵਲੀ ਪਹਾੜ ਅਤੇ ਥਾਰ ਮਾਰੂਥਲ ਸਨ। ਦੱਖਣੀ ਪੱਛਮ ਪੰਜਾਬ ਦੇ ਕੁਝ ਹਿੱਸੇ ਬੰਜਰ ਪਰ
ਬਾਕੀ ਦਰਿਆਵਾਂ ਦੇ ਨਾਲ ਸਿੰਜੇ ਜਾਂਦੇ ਇਲਾਕੇ ਉਪਜਾਊ ਸਨ। ਪੰਜਾਬ ਨੂੰ ਕਈ ਲੋਕਾਂ ਨੇ ਦਬਾਇਆ, ਦੁਆਬਿਆਂ ਦੇ ਵਿੱਚ ਵੰਡ ਕੇ ਵੀ ਦੇਖਿਆ ਅਤੇ ਹਰੇਕ ਦੁਆਬੇ ਦਾ ਆਪਣਾ ਆਪਣਾ ਸੱਭਿਆਚਾਰ, ਬੋਲੀ, ਰੀਤੀ ਰਿਵਾਜ ਅਤੇ ਫਸਲਾਂ ਨੇ, ਵੱਖ ਵੱਖ ਸਿਆਸਤ ਹੈ। ਇਉਂ ਲੱਗਦਾ ਕਿ ਜਿਵੇਂ ਸਭ ਪਹਿਲਾਂ ਅਕਬਰ ਦੇ ਸਮੇਂ ਦੁਆਬਿਆਂ ਦਾ ਜ਼ਿਕਰ ਹੋਇਆ ਹੋਵੇ। ਝਨਾ ਅਤੇ ਜ਼ੇਹਲਮ ਵਿਚਕਾਰਲੀ ਜ਼ਮੀਨ ਨੂੰ ਜਿਹੜਾ ਸੀ ਝੱਜ ਦੁਆਬ ਜਿਹੜਾ ਸੀ, ਰਾਵੀ ਅਤੇ ਝਨਾ ਵਿਚਕਾਰਲੇ ਖਿੱਤੇ ਨੂੰ ਰਚਨਾ ਦੁਆਬ ਅਤੇ ਬਿਆਸ ਅਤੇ ਰਾਵੀ ਵਿਚਕਾਰਲੇ ਇਲਾਕੇ ਨੂੰ ਬਾਰੀ ਦੁਆਬ, ਬਿਆਸ ਅਤੇ ਸਤਲੁਜ ਵਿਚਕਾਰਲੀ ਵਸੋ ਨੂੰ ਬਿਸਤ ਜਾਂ ਬੇਟ ਦੁਆਬ ਕਿਹਾ ਗਿਆ। ਪੰਜਾਬ ਦੇ ਪੰਜੇ ਦਰਿਆ ਸਨ ਸਿੰਧ ਦੇ ਵਿੱਚ ਡਿੱਗਦੇ। ਸਿੰਧ ਅਤੇ ਜ਼ੇਹਲਮ ਵਿਚਕਾਰ ਜ਼ਮੀਨ ਨੂੰ ਸਿੰਧ ਸਾਗਰ ਦੁਆਬ ਕਿਹਾ ਗਿਆ। ਪੱਛਮੀ ਹਿੱਸੇ ਨੂੰ ਸਿੰਧ ਸਾਗਰ ਦੁਆਬ ਨਾਮ ਮਿਲਿਆ ਤਾਂ ਇਸਦੇ ਉਲਟ ਧੁਰ ਦੱਖਣ ਪੂਰਬ ਵਾਲੇ ਪਾਸੇ ਨੂੰ ਬਿਰੂਨ ਪੰਚਨੰਦ ਕਿਹਾ ਗਿਆ। ਫਾਰਸੀ ਜਿਹੜੀ ਹੈ ਬਿਰੂਨ ਮਾਇਨੇ ਜਿਹੜੀ ਆ ਬਾਹਰ, ਪੰਚਨੰਦ ਸੰਸਕ੍ਰਿਤੀ ਹੈ ਪੰਜਾਬ, ਯਾਨੀ ਕਿ ਪੰਜਾਬ ਤੋਂ ਬਾਹਰਲਾ ਖੇਤਰ। ਮੁਲਤਾਨ ਨੇੜੇ ਦੱਖਣ ਦੇ ਵੱਲ ਉਸ ਥਾਂ ਨੂੰ ਵੀ ਪੰਚਨੰਦ ਜਿਹੜਾ ਸੀ ਕਿਹਾ ਜਾਂਦਾ ਸੀ, ਜਿੱਥੇ ਪੰਜੇ ਦਰਿਆ ਇੱਕ ਹੋ ਕੇ ਸਿੰਧ ਦੇ ਵਿੱਚ ਵਗਦੇ ਸਨ ਅਤੇ ਬੈਰੂਨ ਦੇ ਪੂਰਬ ਦੇ ਵਿੱਚ ਜਮਨਾ ਵਗਦੀ ਸੀ, ਕਿਉਂਕਿ ਜਮਨਾ ਦਿੱਲੀ ਦੇ ਨਾਲ ਖਹਿ ਕੇ ਵਗਦੀ ਸੀ। ਇਸ ਕਰਕੇ ਬੈਰੂਨ ਨੂੰ ਦਿੱਲੀ ਦੁਆਬ ਵੀ ਕਿਹਾ ਜਾਂਦਾ ਸੀ। ਪਿੱਛੋਂ ਸਿੱਖਾਂ ਨੇ ਇਸ ਇਲਾਕੇ ਨੂੰ ਮਾਲਵਾ ਕਿਹਾ ਅਤੇ ਅੰਗਰੇਜ਼ਾਂ ਨੇ ਸਿਸ ਸਤਲੁਜ ਲਿਖਿਆ। ਅੰਗਰੇਜ਼ੀ ਯਾਨੀ ਕਿ SIS ਮਾਇਨੇ ਉਸ ਉਰਾਰ ਸਤਲੁਜ ਤੋਂ ਪਹਿਲਾਂ ਸੀ। ਦੁਆਬਿਆਂ ਦੇ ਨਾਵਾਂ ਤੋਂ ਬੰਦੇ ਅਤੇ ਥਾਵਾਂ ਤਲਾਸ਼ਣੀਆਂ ਸੌਖੀਆਂ ਹੋ ਜਾਂਦੀਆਂ ਸਨ, ਪਰ ਅੰਗਰੇਜ਼ਾਂ ਨੇ ਸ਼ਹਿਰਾਂ ਦੇ ਨਾਵਾਂ ਦੇ ਹਿੰਟ ਪੰਜਾਬ ਨੂੰ ਡਿਵੀਜ਼ਨਾਂ ਦੇ ਵਿੱਚ ਵੀ ਵੰਡਿਆ। ਉੱਤਰ ਪੱਛਮੀ ਪੰਜਾਬ ਦੀ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ ਗੁਜਰਾਤ, ਸ਼ਾਹਪੁਰ, ਜ਼ੇਹਲਮ, ਰਾਵਲਪਿੰਡੀ, ਅਟਕ ਅਤੇ ਮੀਆਂਵਾਲੀ ਜ਼ਿਲ੍ਹੇ ਸਨ। ਪੰਜਾਬ ਦੇ ਕੇਂਦਰ ਦੇ ਵਿੱਚ ਲਾਹੌਰ ਡਿਵੀਜ਼ਨ ਸੀ, ਜਿਹਦੇ ਵਿੱਚ ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਗੁਜਰਾਂਵਾਲਾ, ਮੁਜ਼ੱਫਰਗੜ੍ਹ ਅਤੇ ਡੇਰਾ ਗਾਜ਼ੀ ਖਾਂ ਜ਼ਿਲ੍ਹੇ ਸਨ। ਪੂਰਬ ਦੇ ਵਾਲੇ ਪਾਸੇ ਜਲੰਧਰ ਡਿਵੀਜ਼ਨ ਦੇ ਵਿੱਚ ਜਲੰਧਰ, ਕਾਂਗੜਾ, ਹੁਸ਼ਿਆਰਪੁਰ, ਲੁਧਿਆਣਾ ਅਤੇ ਫਿਰੋਜ਼ਪੁਰ ਜ਼ਿਲ੍ਹੇ। ਪੰਜਵੀਂ ਦਿੱਲੀ ਡਿਵੀਜ਼ਨ ਸੀ, ਜਿਸ ਨੂੰ ਬਾਅਦ ਦੇ ਵਿੱਚ ਅੰਬਾਲਾ ਡਿਵੀਜ਼ਨ ਦੇ ਵਿੱਚ ਬਦਲ ਦਿੱਤਾ ਗਿਆ। ਇਸ ਦੇ ਵਿੱਚ ਹਿਸਾਰ, ਰੋਹਤਕ, ਕਰਨਾਲ, ਅੰਬਾਲਾ, ਸ਼ਿਮਲਾ ਅਤੇ ਦਿੱਲੀ ਜ਼ਿਲ੍ਹੇ। ਅੰਗਰੇਜ਼ਾਂ ਨੇ 53 ਸਾਲ ਦਿੱਲੀ ਨੂੰ ਪੰਜਾਬ ਖੇਤਰ ਦੇ ਵਿੱਚ ਰੱਖਿਆ। ਪੰਜਾਂ ਦੇ ਵਿੱਚੋਂ ਲਾਹੌਰ ਅਤੇ ਜਲੰਧਰ ਡਿਵੀਜ਼ਨਾਂ ਸਭ ਤੋਂ ਵਧੀਕ ਉਪਜਾਊ ਸਨ। ਰਾਵਲਪਿੰਡੀ, ਮੁਲਤਾਨ ਅਤੇ ਲਾਹੌਰ ਡਿਵੀਜ਼ਨਾਂ ਦੇ ਵਿੱਚ ਮੁਸਲਮਾਨਾਂ ਦੀ ਬਹੁਤ ਗਿਣਤੀ ਵਸੋਂ ਸੀ, ਪਰ ਜਲੰਧਰ ਅਤੇ ਅੰਬਾਲਾ ਡਿਵੀਜ਼ਨਾਂ ਦੇ ਵਿੱਚ ਉਹ ਘੱਟ ਗਿਣਤੀ ਦੇ ਵਿੱਚ ਜਿਹੜਾ ਦੇਖੇ ਜਾਂਦੇ ਸਨ। ਪੰਜਾਬ ਦੇ ਵਿੱਚ ਇੱਕ 6ਵਾਂ ਖਿੱਤਾ ਵੀ ਸੀ ਜਿਸ ਨੂੰ ਡਿਵੀਜ਼ਨ ਦਾ ਨਾਮ ਨਹੀਂ ਸੀ ਦਿੱਤਾ ਗਿਆ। ਉਹ ਸੀ ਪੰਜਾਬੀ ਰਿਆਸਤਾਂ, ਜਿਨ੍ਹਾਂ ਦੇ ਉੱਪਰ ਅੰਗਰੇਜ਼ਾਂ ਦਾ ਸਿੱਧਾ ਰਾਜ ਤਾਂ ਨਹੀਂ ਸੀ, ਪਰ ਸਨ ਉਹ ਇਹਨਾਂ ਦੀਆਂ ਨਿਗਰਾਨੀ ਦੇ ਵਿੱਚ, ਤਾਬਿਆਦਾਰੀ ਦੇ ਵਿੱਚ। ਬਹੁਤੀਆਂ ਰਿਆਸਤਾਂ ਹਿਮਾਲਾ ਪਹਾੜੀਆਂ ਦੇ ਵਿੱਚ ਰਾਵਲਪਿੰਡੀ ਦੇ ਆਸ ਪਾਸ, ਲਾਹੌਰ ਅਤੇ ਜਲੰਧਰ ਦੇ ਉੱਤਰ ਪੂਰਬ ਦੇ ਵੱਲ ਸਨ, ਜਿਵੇਂ ਬਹਾਵਲਪੁਰ ਦੇ ਮੈਦਾਨ, ਪਟਿਆਲਾ, ਨਾਭਾ, ਜਿੰਦ। ਰਿਆਸਤਾਂ ਅੰਬਾਲਾ ਡਿਵੀਜ਼ਨ ਦੇ ਵਿੱਚ ਨੇ। ਬਹਾਵਲਪੁਰ ਅਤੇ ਕਸ਼ਮੀਰ ਰਿਆਸਤਾਂ ਦੇ ਵਿੱਚ ਮੁਸਲਮਾਨ ਵਸੋਂ ਦੀ ਬਹੁ ਗਿਣਤੀ ਸੀ, ਬਾਕੀ ਉੱਤਰੀ ਪੰਜਾਬ ਦੇ ਵਿੱਚ ਇਹ ਘੱਟ ਗਿਣਤੀ ਵਿੱਚ ਸਨ। ਹੁਣ ਦਾ ਭਾਰਤੀ ਪੰਜਾਬ, ਹਰਿਆਣਾ, ਹਿਮਾਚਲ ਅਤੇ ਪਾਕਿਸਤਾਨੀ ਪੰਜਾਬ ਦੇ ਨਾਲ ਰਿਆਸਤਾਂ ਮਿਲਾ ਕੇ ਅੰਗਰੇਜ਼ੀ ਪੰਜਾਬ ਬਣਦਾ ਹੈ। ਪੰਜਾਬ ਦੇ ਇਤਿਹਾਸ ਦਾ ਪਿਛੋਕੜ ਦੱਸ ਕੇ ਹਥਲਾ ਅਧਿਐਨ ਹੱਥ ਦੇ ਨਾਲ ਲਿਖਿਆ ਹੋਇਆ 1707 ਦੇ ਵਿੱਚ ਜਿਹੜਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਸ਼ੁਰੂ ਹੁੰਦਾ ਹੈ, ਜਦੋਂ ਪੰਜਾਬ ਦੇ ਵਿੱਚ ਖਿਲਾਫ ਪਸਰਨ ਕਰਕੇ ਤਾਕਤ ਹਥਿਆਉਣ ਦੀ ਚੰਗਿਆੜੀ ਮੱਗ ਪਈ ਸੀ। ਇਸ ਸਾਰੀ 18ਵੀਂ ਸਦੀ ਦੇ ਵਿੱਚ ਅਸਥਿਰਤਾ, ਬੇਚੈਨੀ ਛਾਈ ਰਹੀ। ਅਫਗਾਨ ਹਕੂਮਤਾਂ, ਮੁਗਲ ਸੂਬੇਦਾਰ ਅਤੇ ਧਰਤੀ ਦੇ ਜਾਏ ਸਿੱਖ ਪੰਜਾਬ ਉੱਪਰ ਕਾਬਜ਼ ਹੋਣ ਦੇ ਲਈ ਭਿੜ ਰਹੇ ਸਨ। ਇਹਨਾਂ ਤਿੰਨ ਤਾਕਤਾਂ ਦੇ ਟਕਰਾਓ ਦੇ ਵਿੱਚ ਦੋ ਵਾਰ ਵਿਘਨ ਪਿਆ। ਪਹਿਲਾਂ 1739 ਦੇ ਵਿੱਚ, ਜਦੋਂ ਇਰਾਨੀ ਬਾਦਸ਼ਾਹ ਨਾਦਰ ਸ਼ਾਹ ਨੇ ਪੰਜਾਬ ਅਤੇ ਦਿੱਲੀ ਉੱਪਰ ਹਮਲਾ ਕੀਤਾ। ਦੂਜਾ 1758 ਦੇ ਵਿੱਚ, ਜਦੋਂ ਮਰਾਠਿਆਂ ਦੇ ਨਾਲ ਗੱਠਜੋੜ ਕਰਕੇ ਅਦੀਨਾ ਬੇਗ ਨੇ ਪੰਜਾਬ ਦੇ ਉੱਪਰ ਰਾਜ ਕੀਤਾ। 18ਵੀਂ ਸਦੀ ਦੇ ਪਿਛਲੇ 3 ਦਹਾਕੇ ਲਾਹੌਰ ਉੱਪਰ ਸਿੱਖ ਸਰਦਾਰ ਕਾਬਜ਼ ਰਹੇ ਅਤੇ ਸਾਲ 1799 ਦੇ ਵਿੱਚ
ਲਾਹੌਰ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੇ ਜੋ ਹਕੂਮਤ ਕਾਇਮ ਕੀਤੀ ਉਹ ਅੱਧੀ ਸਦੀ ਤੱਕ ਪੰਜਾਬ ਦੇ ਉੱਤੇ ਕਾਬਜ਼ ਰਹੀ, ਯਾਨੀ 50 ਸਾਲ। 1846 ਅਤੇ ਫਿਰ 1849 ਤੋਂ ਦੋ ਜੰਗਾਂ ਬਾਅਦ ਅੰਗਰੇਜ਼ਾਂ ਨੇ ਸੱਤਾ ਹਥਿਆ ਲਈ ਅਤੇ 1947 ਤੱਕ ਕਾਬਜ਼ ਰਹੇ। ਲਾਰਡ ਮਾਊਂਟਬੈਟਨ ਨੇ ਪੁਰਾਣਾ ਪੰਜਾਬ ਪਾੜ ਕੇ ਦੋ ਟੋਟਿਆਂ ਦੇ ਵਿੱਚ ਵੰਡ ਦਿੱਤਾ। ਇਹ ਇਸ ਕਿਤਾਬ ਦੀ ਕੇਂਦਰੀ ਸੁਰ ਵੀ ਹੈ। ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੀ ਪੰਜਾਬੀ ਕਹਾਣੀ ਸੁਣਾਉਣ ਤੋਂ ਪਹਿਲਾਂ ਪੰਜਾਬ ਦਾ ਪ੍ਰਾਚੀਨ ਪਿਛੋਕੜ ਦੇਣਾ ਬਣਦਾ ਹੀ ਸੀ। ਪੰਜਾਬ ਵੰਡ ਦੇ ਲਈ ਜ਼ਿੰਮੇਵਾਰ ਗੈਰ ਪੰਜਾਬੀ ਨਾਵਾਂ ਨੂੰ ਪੜ੍ਹ ਕੇ ਲੱਗੇਗਾ ਕਿ ਇਹ ਪੰਜਾਬ ਉੱਪਰ ਕੋਈ ਵਿਅੰਗ ਹੈ। ਇਹੋ ਹੀ ਵਿਅੰਗ ਤਾਂ ਪੰਜਾਬ ਦੀ ਸ਼ਖਸੀਅਤ ਜਾਣਨ ਵਾਸਤੇ ਸਹਾਈ ਹੋਏਗਾ। ਪੰਜਾਬ ਦਾ ਸਮਾਜ ਅਰਥਚਾਰਾ ਇਸ ਅਧਿਐਨ ਦੇ ਵਿੱਚ ਸ਼ਾਮਲ ਹੈ, ਪਰ ਮੁਸਲਮਾਨ, ਸਿੱਖ, ਹਿੰਦੂ ਅਤੇ ਅੰਗਰੇਜ਼ ਦਿਲਚਸਪ ਪਾਤਰਾਂ ਦਾ ਸਿਆਸੀ ਇਤਿਹਾਸ ਸਿਲਸਿਲੇਵਾਰ ਬਿਆਨ ਕਰਾਂਗੇ। ਗੁਰੂਆਂ, ਸੂਫੀਆਂ, ਬਦਲਾਖੋਰਾਂ, ਸ਼ਾਂਤੀ ਦੂਤਾਂ, ਜ਼ਿਲ੍ਹਾ ਅਫਸਰਾਂ, ਸਿਆਸੀ ਲੀਡਰਾਂ, ਪੱਤਰਕਾਰਾਂ ਆਦਿਕ ਨੂੰ ਵੀ ਦੇਖਾਂਗੇ ਇਸ ਪ੍ਰਸੰਗ ਦੇ ਵਿੱਚ। ਕੁਝ ਸਿਆਸੀ ਸਵਾਲਾਂ ਦੇ ਹੱਲ ਲੱਭਾਂਗੇ ਕਿ 1760 ਤੋਂ ਕਿ 1760 ਤੋਂ ਲੈ ਕੇ 1849 ਤੱਕ ਸਿੱਖਾਂ ਦੀ ਚੜ੍ਹਤ ਦਾ ਰਾਜ ਕੀ ਸੀ। ਜਦੋਂ ਸਿੱਖ ਮਰਾਠੇ ਅਫਗਾਨ ਪੰਜਾਬ ਉੱਪਰ ਕਾਬਜ਼ ਹੋਣ ਦੇ ਲਈ ਸੰਘਰਸ਼ ਕਰ ਰਹੇ ਸਨ, ਪੰਜਾਬੀ ਮੁਸਲਮਾਨ ਬਹੁ ਗਿਣਤੀ ਹੋਣ ਦੇ ਬਾਵਜੂਦ ਖਾਮੋਸ਼ ਦਰਸ਼ਕ ਕਿਉਂ ਰਿਹਾ? ਅੰਗਰੇਜ਼ ਰਾਜ ਦੇ ਨਫੇ ਨੁਕਸਾਨ ਦੇਖਾਂਗੇ। ਪੰਜਾਬ ਉੱਪਰ ਜਾਤੀਆਂ ਅਤੇ ਜਾਤੀਆਂ ਦਾ ਜਿਹੜਾ ਬਦਲਾ ਲੈਣ ਦੇ ਬਿਰਤਾਂਤ ਦੇਖਾਂਗੇ। ਪੰਜਾਬੀਆਂ ਦੀ ਆਪਸ ਦੇ ਵਿੱਚ ਕੋਈ ਭਾਈਚਾਰਕ ਸਾਂਝ ਸੀ, ਮੇਲ ਮਿਲਾਪ, ਪਿਆਰ ਸੀ, ਇਸ ਪਾਸੇ ਘੱਟ ਨਜ਼ਰ ਮਾਰੀ ਗਈ ਹੈ, ਇਸ ਵੱਲ ਝਾਤ ਮਾਰਾਂਗੇ। ਇਸ ਅਧਿਐਨ ਦੇ ਵਿੱਚ ਪੰਜਾਬੀ ਔਰਤ ਦੀ ਦਸ਼ਾ ਦੇਖਾਂਗੇ, ਹਿੰਦੂ ਸਿੱਖਾਂ ਦੀਆਂ ਸਿਆਸਤ ਦੇਖਾਂਗੇ, ਪੰਜਾਬੀ ਮੁਸਲਮਾਨਾਂ ਦਾ ਅੰਗਰੇਜ਼ਾਂ ਦੇ ਨਾਲ ਸੰਬੰਧ ਦੇਖਾਂਗੇ, ਦੂਰ ਦੁਰਾਡੇ ਵਸੇ ਨਜ਼ਰ ਅੰਦਾਜ਼ ਪਖਤੂਨਾਂ ਦੇ ਵੱਲ ਇੱਕ ਝਾਤ ਮਾਰਾਂਗੇ। ਮਹਾਤਮਾ ਗਾਂਧੀ ਦੀ ਕੌਮੀ ਕਾਂਗਰਸ ਨੇ ਜਦੋਂ 1999 ਤੋਂ 1947 ਤੱਕ ਭਾਰਤ ਦੇ ਵਿੱਚ ਹਨੇਰੀ ਝੁਲਾ ਦਿੱਤੀ ਸੀ, ਪੰਜਾਬ ਉੱਪਰ ਉਸਦਾ ਕੋਈ ਅਸਰ ਕਿਉਂ ਨਾ ਹੋਇਆ? ਹਾਲਾਂਕਿ 1919 ਦੇ ਵਿੱਚ ਜਲ੍ਹਿਆਂਵਾਲੇ ਬਾਗ ਦੀ ਘਟਨਾ ਘਟ ਚੁੱਕੀ ਸੀ। ਇਸ ਸਵਾਲ ਦਾ ਜਵਾਬ ਲੱਭਾਂਗੇ। 1920 ਤੋਂ ਲੈ ਕੇ ਪੰਜਾਬ ਦੀ ਯੂਨੀਅਨਿਸਟ ਪਾਰਟੀ ਨੇ ਖਾਮੋਸ਼ੀ ਧਾਰੀ ਰੱਖੀ, ਫਿਰ ਮੁਸਲਮਾਨਾਂ ਨੇ ਪਾਕਿਸਤਾਨ ਦੀ ਮੰਗ ਕਿਉਂ ਕਰ ਦਿੱਤੀ? ਦੇਖਾਂਗੇ। ਅਖੀਰ ਦੇ ਵਿੱਚ ਉਸ ਸਵਾਲ ਦਾ ਉੱਤਰ ਲੱਭਾਂਗੇ ਜਿਹੜਾ ਪੰਜਾਬੀ ਅਤੇ ਗੈਰ ਪੰਜਾਬੀ ਸਾਰੇ ਕਰਦੇ ਨੇ, ਪੰਜਾਬ ਦੀ ਵੰਡ ਕਿਉਂ ਹੋਈ? ਵੰਡ ਹੋ ਗਈ ਸੋ ਹੋ ਗਈ, ਹਿੰਸਾ ਕਿਉਂ ਹੋਈ? 1947 ਦੇ ਪਾਗਲ ਦੌਰ ਦੇ ਵਿੱਚ ਇਨਸਾਨੀਅਤ ਕਿਧਰੇ ਕਿਧਰੇ ਰਹੀ ਵੀ ਰਹੀ, ਉਸ ਬਾਰੇ ਜਾਣਾਂਗੇ। ਵੰਡੇ ਪੰਜਾਬ ਦੇ ਨਾਲ 1947 ਤੋਂ ਬਾਅਦ ਕੀ ਵਾਪਰਿਆ, ਭਵਿੱਖ ਦੇ ਵਿੱਚ ਕੀ ਸੰਭਾਵਨਾਵਾਂ ਨੇ, ਇਹ ਅਖੀਰਲੇ ਅਧਿਆਇ ਦੇ ਵਿੱਚ ਲਿਖਾਂਗੇ। ਲਓ ਜੀ, ਹੁਣ ਸ਼ੁਰੂ ਕਰਾਂਗੇ ਆਪਾਂ, ਕਰਦੇ ਹਾਂ ਪੰਜਾਬ ਦੀ ਅਸਲ ਸਾਖੀ। ਅਤੇ ਲਓ ਦੋਸਤੋ, ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ ਫਿਰ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਅਧਿਆਇ ਪਹਿਲਾ, ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ, ਅਤੇ ਜਾਣਾਂਗੇ ਇਸ ਦੇ ਬਾਰੇ। ਅਤੇ ਅੱਜ ਦਾ ਚੈਪਟਰ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44976 19 ਬਾਰ ਸਟੂਡੀਓ ਦਾ ਨੰਬਰ ਹੈ। ਅਤੇ ਇਹ ਸੀ ਦੋਸਤੋ ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਦੀ ਕਲਮ ਹੈ ਲਿਖਿਆ ਹੈ, ਕਲਮਬੰਦ ਕੀਤਾ ਹੈ, ਅਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ। ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦੇ ਮੰਚ ਫਿਲਮਾਂ ਸਟੂਡੀਓ ਤੋਂ ਤੁਹਾਡੇ ਨਾਲ ਇਸ ਦੀ ਸਾਂਝ ਪਾ ਰਿਹਾ ਲਗਾਤਾਰਤਾ ਦੇ ਵਿੱਚ। ਅਤੇ ਉਮੀਦ ਕਰਦੇ ਹਾਂ ਇਹ ਕਿਤਾਬ ਬੜੀ ਇੰਟਰਸਟਿੰਗ ਹੋਵੇਗੀ ਤੁਹਾਡੇ ਲਈ, ਮੇਰੇ ਲਈ। ਅਤੇ ਜਾਣਾਂਗੇ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ, ਅਤੇ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਕਿਹੋ ਜਿਹਾ ਸੀ। ਅਤੇ ਲਓ ਦੋਸਤੋ, ਅੱਜ ਇੱਥੇ ਹੀ ਇਸ ਦੀ ਸਮਾਪਤੀ ਕਰਦੇ ਹਾਂ, ਅਤੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ ਫਿਰ ਤੋਂ ਇੱਥੋਂ ਹੀ ਆਪਾਂ ਅੱਗੇ ਸ਼ੁਰੂਆਤ ਕਰਾਂਗੇ ਅਗਲੇ ਚੈਪਟਰ ਦੀ। ਇਹ ਸੀ ਜੀ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਦੂਸਰਾ ਲੜੀਵਾਰ ਭਾਗ। ਅਤੇ ਲਓ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਵੱਲ ਨੂੰ ਵੱਧਦੇ ਹਾਂ। ਜੇਕਰ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕਾਲ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44976 19 ਬਾਰ ਸਟੂਡੀਓ ਦਾ ਨੰਬਰ ਹੈ।
ਅਤੇ ਤੁਹਾਡੇ ਸੁਨੇਹਾਂ ਦੀ ਸਾਂਝ ਪਾ ਕੇ ਫਿਰ ਮੈਂ ਆਗਿਆ ਲੈਂਦਾ ਜਿੰਨੇ ਕੁ ਮੈਨੂੰ ਸਾਹਮਣੇ ਦਿਖਣਗੇ ਅਤੇ ਉਹਨਾਂ ਦੀ ਸਾਂਝ ਪਾਵਾਂਗੇ। ਜੇ ਕਿਸੇ ਦੋਸਤ ਦਾ ਰਹਿ ਜਾਏਗਾ ਤਾਂ ਮੈਂ ਮਾਫ਼ੀ ਵੀ ਚਾਹਾਂਗਾ। ਅਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੇ ਨੇ ਤੁਹਾਡੇ ਸੁਨੇਹੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਅਤੇ ਇੱਕ ਜਾਂਦੇ ਜਾਂਦੇ ਗੀਤ ਵੀ ਛੱਡ ਕੇ ਜਾਵਾਂਗਾ ਤੁਹਾਡੇ ਸਭ ਦੇ ਲਈ। ਅਤੇ ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਮੈਨੂੰ ਉਹਦੀ ਬਾਤ ਪਾ ਲਈਏ। ਅਤੇ ਹਾਂਜੀ, ਖੁੱਲ੍ਹ ਗਿਆ ਜੀ ਸੁਨੇਹੇ। ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਭੇਜੀ ਗਈ ਅਤੇ ਪਰਿਵਾਰ ਦਿਵਸ ਦੇ ਉੱਤੇ ਹਾਰਦਿਕ ਸ਼ੁਭਕਾਮਨਾਵਾਂ ਸਭ ਨੂੰ ਭੇਜੀਆਂ ਗਈਆਂ। ਬਹੁਤ ਬਹੁਤ ਸ਼ੁਕਰੀਆ ਜੀ ਟੀਮ ਦੇ ਵੱਲੋਂ। ਅਤੇ ਅੱਜ ਪਰਿਵਾਰ ਦਿਵਸ ਹੈ ਜੀ, ਦੁਨੀਆਂ ਵਿੱਚ ਮਨਾਇਆ ਗਿਆ। ਮਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਯੂਐਸ ਤੋਂ। ਅਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਉਹ। ਅਤੇ ਸ਼ੈਲੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਆਵਾਜ਼ ਟਣਾ ਟਣ ਹੈ ਜੀ। ਕਹਿੰਦੇ ਸਮਾਂ ਬਹੁਤ ਵਧੀਆ ਹੈ ਜੀ। ਅਤੇ ਸ਼ੈਲੀ ਬਾਈ ਜੀ ਕਹਿੰਦੇ ਅਸੀਂ ਕਿਸਾਨ ਆਗੂ ਆਪਣੇ ਆਪ ਨੂੰ ਕਿਉਂ ਵੱਡਾ ਸਮਝਦੇ ਹਾਂ ਜਦੋਂ ਕਿ ਅਸੀਂ ਵੀ ਆਪਣੇ ਲੋਕਾਂ ਦੇ ਨਾਲ ਹੀ ਵੱਡੇ ਹਾਂ। ਬਹੁਤ ਵੱਡਾ ਭਰਮ ਸਾਡੇ ਕਿਸਾਨ ਆਗੂਆਂ ਦੇ ਵਿੱਚ ਹੈ, ਕਹਿੰਦੇ ਜੀ ਆਗੂਆਂ ਨੂੰ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ। ਅਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਜੀ ਆਇਆਂ ਨੂੰ ਜੀ। ਅਤੇ ਰਾਜਨ ਜੀ ਕਹਿੰਦੇ ਨੇ ਐਡਵੋਕੇਟ ਸਾਹਿਬ ਕਿ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਅਤੇ ਜਾਣੀਆਂ ਚਾਲ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਅਤੇ ਸੁਣ ਰਹੇ ਹਾਂ ਕਹਿੰਦੇ ਦੁਆਬਾ ਰੇਡੀਓ। ਅਤੇ ਔਜਲਾ ਸਾਹਿਬ ਯੂਐਸ ਤੋਂ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਰਮਿੰਦਰ ਬਰਨ ਜੀ ਫਗਵਾੜੇ ਤੋਂ ਬਾਈ ਜੀ ਜੁੜੇ ਹੋਏ ਨੇ ਭਾਰਤ ਸਾਹਿਬ। ਅਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਉਹਨੂੰ ਜੀ ਪਰਮਿੰਦਰ ਜੀ। ਅਤੇ ਮਲੂਕ ਸਿੰਘ ਜੀ ਬਾਈ ਜੀ ਲਿਖਦੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ। ਅਤੇ ਜੀਆਂ ਨੂੰ ਜੀ ਸਵਾਗਤ ਹੈ ਮਲੂਕ ਜੀ। ਅਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਗ੍ਰੇਟ ਜੀ। ਔਜਲਾ ਸਾਹਿਬ ਕਹਿੰਦੇ ਸਟੈਂਡ ਹੈ ਕਿਹੜੇ ਪਾਸੇ ਹੈ ਰਾਜਨ ਜੀ। ਅਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਜੀ। ਜਾਣੀਆਂ ਚਾਲ ਜੀ ਕਹਿੰਦੇ ਆ ਕਿ ਕਿਸਾਨ ਯੂਨੀਅਨ ਹੁਣ ਸਿਰਫ ਕੁੱਟ ਖਾਣ ਵਾਸਤੇ ਹੀ ਉਪਰਾਲੇ ਕਰ ਰਹੇ ਨੇ, ਸੋ ਸਰਕਾਰ ਕਰੀ ਜਾਂਦੀ ਹੈ ਜੀ। ਔਜਲਾ ਸਾਹਿਬ ਕਹਿੰਦੇ ਜਥੇਬੰਦੀਆਂ ਵੇਲੀਆਂ ਨੇ ਕੋਈ ਕੰਮ ਤਾਂ ਚਾਹੀਦਾ ਹੈ ਕਰਨੇ ਨੂੰ, ਜਾਂ 5-7 ਹੋਰ ਵਧਾ ਲੈਣ ਜੀ। ਅਤੇ ਕਹਿੰਦੇ ਭੰਦੇਰ ਬਹੁਤ ਸੁਲਝਿਆ ਹੋਇਆ ਹੈਗਾ ਜੀ, ਅਕਲ ਅਤੇ ਪੰਜਾਬੀ ਇੱਕ ਹੀ ਨਾਂ ਹੈ ਜੀ ਕਹਿੰਦੇ ਜੀ। ਸ਼ੈਲੀ ਜੀ ਕਹਿੰਦੇ ਪਿਛਲੀ ਵਾਰ ਗਵਰਨਰ ਨੂੰ ਮੰਗ ਪੱਤਰ ਦੇਣ ਦੇ ਲਈ ਬੰਦਿਆਂ ਕਰਕੇ ਲੜਾਈ ਹੋਈ ਸੀ ਜੀ। ਅੱਛਾ ਜੀ। ਅਤੇ ਸ਼ੈਲੀ ਜੀ ਕਹਿੰਦੇ ਯੇ ਤੋ ਐਸਾ ਹੀ ਚਲੇਗਾ ਕਹਿੰਦੇ ਜੀ, ਅਤੇ ਚਲੇਗੀ। ਸੈਣੀ ਸਾਹਿਬ ਜੀ ਆਨਲਾਈਨ ਸਵਾਲ ਪੁੱਛਿਓ, ਕਿਸਾਨ ਹਾਂ ਜਾਂ ਨਹੀਂ ਜੀ। ਅਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਕੱਲ੍ਹ ਤੋਂ ਡਿਜੀਟਲ ਕੰਡਾ ਸ਼ੁਰੂ ਜੀ ਅਗਲੀ ਵਾਰੀ ਜੀ, ਕਹਿੰਦੇ ਗ੍ਰੇਟ ਜੀ। ਅਤੇ ਸੈਣੀ ਸਾਹਿਬ ਜੀ ਜੇ ਮੈਂ ਕੇਸ ਕਰ ਦੇਵਾਂਗਾ, ਕਹਿੰਦੇ ਜੇ ਸਭ ਚੋਰ ਨਹੀਂ ਹੋ ਸਕਦੇ ਜੀ ਅਤੇ ਆਪਣੀ ਗੱਲ ਵਾਪਸ ਲਵੋ ਜੀ ਉਡੀਕ ਦੇ ਵਿੱਚ। ਅਤੇ ਨਹੀਂ ਜੇ ਉਹਨਾਂ ਦਾ ਕਹਿਣ ਦਾ ਮਤਲਬ, ਚਲੋ ਭਾਵਨਾਵਾਂ ਹੁੰਦੀਆਂ ਨੇ ਕੁਝ, ਜਾਂਦੇ ਜਾਂਦੇ ਕਹਿ ਵਿੱਚ ਗੱਲਬਾਤ ਵਿੱਚ ਹੋ ਜਾਂਦਾ ਇੱਦਾਂ, ਸਾਰਿਆਂ ਨੂੰ ਵੀ ਨਹੀਂ ਕਹਿ ਸਕਦੇ, ਤਾਂ ਉਹ ਵੀ ਤੁਹਾਡੀ ਗੱਲ ਨਾਲ ਸਹਿਮਤ ਆ। ਕੁਝ ਠੀਕ ਵੀ ਨੇ, ਕੁਝ ਮਤਲਬ ਕਿ ਹੈਗੇ ਵੀ ਨੇ, ਅਤੇ ਉਹ ਸਾਰਾ ਕੁਝ ਹੈਗਾ ਜੀ। ਅਤੇ ਸ਼ੈਲੀ ਬਾਜੀ ਕਹਿੰਦੇ ਸਾਰੇ ਗਲਤ ਹੈ, 110 ਜਥੇਬੰਦੀਆਂ ਜੀ। ਅਤੇ ਸ਼ੈਲੀ ਬਾਜੀ ਕਹਿੰਦੇ ਉੱਚੀਆਂ ਉੱਚੀਆਂ ਗੱਲਾਂ ਕਰਨ ਵਾਲੇ ਇੱਕ ਜਾਨ ਉਹ ਬੰਦੇ ਵਿਕ ਜਾਣ, ਉਹ ਬੰਦੇ ਨੇ ਮੇਰੀ ਨਜ਼ਰ 'ਚੋਂ ਤੇ ਤੇ ਤੇ ਤੀ ਨੇ। ਅਤੇ ਕਹਿੰਦੇ ਜੀ ਸ਼ੈਲੀ ਜੀ ਕਹਿੰਦੇ ਭਾਰਤ ਜੀ ਸਰਕਾਰਾਂ ਦੇ ਨਾਲ ਲੜਨ ਵਾਲਿਆਂ ਦੇ ਹਮੇਸ਼ਾ ਬੋਝੇ ਖਾਲੀ ਰਹਿੰਦੇ ਨੇ, ਸਮੇਂ ਦਾ ਸੱਚ ਹੈ ਜੀ। ਅਤੇ ਸੁਰਜੀਤ ਭਾਰਤ ਸਾਡੇ ਮਦਦ ਸਤਿ ਸ਼੍ਰੀ ਅਕਾਲ ਭੇਜਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਸ਼ੈਲੀ ਵੀਰ ਜੀ ਪਹਿਲਾਂ ਤੁਸੀਂ ਮੇਰੀ ਡਿਜੀਟਲ ਕੰਡੇ ਦੀ ਮੰਗ ਇਹਨਾਂ ਦੀਆਂ ਮੰਗਾਂ ਦੇ ਵਿੱਚ ਸ਼ਾਮਲ ਕਰਾਓ ਜੀ, ਬਾਕੀ ਕੇਸ ਮੇਰੇ ਅਤੇ ਮੇਰੇ ਕੋਲੋਂ ਹੀ ਕਰਾ ਦੇਣਾ ਜੀ, ਦਾਸ ਹਾਜ਼ਰ ਹੈ ਜੀ। ਅਤੇ ਸੁਣਨ 'ਚੋਂ ਕਹਿੰਦੇ ਬੜਾ ਸਵਾਦ ਆਉਂਦਾ ਹੈ, ਪਿੰਡੇ ਦੇ ਉੱਤੇ ਹੰਡਾਇਆ ਉਹ ਜਾਣਦੇ ਆ, ਕਹਿੰਦੇ ਸ਼ੈਲੀ ਬਾਈ ਜੀ। ਅਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ। ਅਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਜ਼ਰੂਰ ਜੀ ਯਾਦ ਰੱਖਾਂਗਾ ਜੀ, ਆਪ ਜੀ ਦੀ ਮੰਗ ਜਿਹੜੀ ਆ ਉਹ ਵੀ ਜ਼ਰੂਰ ਪਾਵਾਂਗੇ। ਸੈਣੀ ਸਾਹਿਬ ਕਹਿੰਦੇ ਨਹੀਂ ਸ਼ੈਲੀ ਵੀਰ ਜੀ ਤੁਸੀਂ ਭਾਵੁਕ ਨਾ ਹੋਵੋ ਜੀ, ਲੋਕਾਂ ਦਾ ਕੀ ਵਿਊ ਹੈ ਉਸ ਬਾਰੇ ਵਿਚਾਰ ਕਰੋ ਜੀ, ਬਾਕੀ ਵੰਡਾਂ ਦੀ ਚੋਰੀ ਬਾਰੇ ਸੋਰੀ ਫੰਡਾਂ ਦੀ ਚੋਰੀ ਬਾਰੇ ਆਪ ਹੀ ਦੱਸਦੇ ਹੈ ਇੱਕ ਦੂਜੇ ਬਾਰੇ ਜੀ। ਅਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਤੁਹਾਡੀ ਮੰਗ ਪੂਰੀ ਹੋ ਗਈ ਤਾਂ ਕਿਸਾਨ ਆਗੂ ਸਹੀ ਨਹੀਂ ਗਲਤ ਨੇ। ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਮੈਂ ਕਿਹੜੇ ਕਿਸਾਨ ਆਗੂ ਦਾ ਨਾਮ ਰੱਖਿਆ ਸੀ ਚੋਰੀ 'ਚੋਂ ਜੀ। ਅਤੇ ਸ਼ੈਲੀ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਸ਼ੈਲੀ ਵੀਰ ਜੀ ਤੁਸੀਂ ਸਾਡਾ ਦਰਦ ਨਹੀਂ ਸਮਝਦੇ, 5 ਸਾਲ ਹੋ ਗਏ ਪੰਜਾਬੀਆਂ ਨੂੰ ਭੁਗਤਦਿਆਂ ਨੂੰ, ਹਾਸਲ ਕੀ ਹੋਇਆ, ਅਸੀਂ ਤੁਹਾਡੇ ਤੋਂ ਕੋਈ ਵੱਖ ਥੋੜ੍ਹੀ ਹਾਂ। ਪਾਣੀ ਦਾ ਮੁੱਦਾ ਕਿ ਮੇਰਾ ਨਹੀਂ ਹੈ, ਰਸਤੇ ਬਦਲਣ ਦੀ ਜ਼ਰੂਰਤ ਹੈ। ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਮੈਂ ਸਭ ਕੁਝ ਸਮਝਦਾ ਜੀ, ਚੰਗੇ ਮਾੜੇ ਸਾਡੇ ਵਿੱਚ ਹੀ ਹਨ, ਸਾਰੇ ਚੰਗੇ ਨਹੀਂ ਸਾਰੇ ਮਾੜੇ ਨਹੀਂ ਜੀ,
ਉਹਨਾਂ ਦੇ ਵਿੱਚੋਂ ਅਸੀਂ ਵੀ ਆਉਂਦੇ ਹਾਂ। ਬਿਲਕੁਲ ਜੀ। ਅਤੇ ਰਾਜਨ ਜੀ ਕਹਿੰਦੇ ਮੈਂ ਡੱਲੇਵਾਲ ਅਤੇ ਰਾਜੇਵਾਲ ਦੀ ਗੱਲ ਕਰ ਰਿਹਾ ਜੀ, ਤੁਸੀਂ ਆਪਣੇ 'ਤੇ ਹੀ ਲੈ ਗਏ ਸ਼ੈਲੀ ਵੀਰ ਜੀ। ਚੰਗਾ ਜੀ, ਹੁਣ ਕਮੈਂਟ ਨੂੰ ਵਿਰਾਮ ਜੀ ਅਤੇ ਰੱਬ ਰਾਖਾ ਜੀ। ਸ਼ੈਲੀ ਜੀ ਕਹਿੰਦੇ ਠੀਕ ਹੈ ਜੀ ਅਤੇ ਸਤਿ ਸ਼੍ਰੀ ਅਕਾਲ ਭਾਰਤ ਜੀ। ਰਾਜੇਵਾਲ ਨੇ ਦੇਖਿਆ ਕਹਿੰਦੇ ਜੀ ਅਤੇ ਚੋਣਾਂ ਦੇ ਵਿੱਚ ਹਿੱਸਾ ਲੈ ਕੇ। ਅਤੇ ਜਗਤਾਰ ਜੀ ਦਾ ਆਖਰੀ ਕਮੈਂਟ ਹੈ ਸਤਿ ਸ਼੍ਰੀ ਅਕਾਲ ਜੀ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਮੈਂ ਵੀ ਸਤਿ ਸ਼੍ਰੀ ਅਕਾਲ ਸਾਂਝੀ ਕਰਦਾ ਅਤੇ ਕੱਲ੍ਹ ਨੂੰ ਤਾਂ ਨਹੀਂ ਮਿਲਣਾ ਆਪਾਂ, ਹੁਣ ਸੋਮਵਾਰ ਨੂੰ ਮਿਲਾਂਗੇ। ਕੱਲ੍ਹ ਨੂੰ ਅਤੇ ਪਰਸੋਂ ਨੂੰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਅਤੇ ਉਹਦੇ ਵਿੱਚ ਜ਼ਰੂਰ ਤੁਸੀਂ ਸ਼ਿਰਕਤ ਕਰਨੀ ਹੈ ਜੀ। ਅਤੇ ਲਓ ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਹੈ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਅਤੇ ਵੀਕਐਂਡ ਨੂੰ ਇੰਜੋਏ ਕਰੋ ਜੀ ਅਤੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਨਾਲ ਵੀ ਜੁੜੇ ਰਹੋ। ਅਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਸਿਕੰਦਰ ਸਿੰਘ ਔਜਲਾ ਸਾਹਿਬ, ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੌਲ ਭੈਣ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਜੀ, ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਸਭ ਨੂੰ। ਪਿਆਰ ਭਾਈ ਅਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ ਜੀ। ਸੋਮਵਾਰ ਨੂੰ ਮਿਲਦੇ ਹਾਂ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਇਸ ਨੂੰ ਕਰੋ ਐਪ ਦੇ ਉੱਤੇ ਅਤੇ ਵੈਬਸਾਈਟ ਦੇ ਉੱਤੇ ਇੰਜੋਏ ਜੀ। ਸਤਿ ਸ਼੍ਰੀ ਅਕਾਲ ਦੋਸਤੋ।

0: ਤੈਨੂੰ ਕਿਵੇਂ ਲੱਗਦਾ? ਮਾਂ ਮੈਂ ਆਪਦੇ ਪੰਜਾਬ ਦੀ ਮਿੱਟੀ ਨੂੰ ਛੱਡ ਨਹੀਂ ਸਕਦੀ, ਵੀ ਮੈਂ ਉੱਥੇ ਦੀ ਜੰਮੀ ਪਲੀ, ਵੀ ਮੈਂ ਉਹਦੇ ਨਾਲ ਜਮੀ ਨਹੀਂ ਟੁੱਟ ਸਕਦੀ, ਵੀ ਮੈਂ ਇਹ ਆਪਣੇ ਆਹ ਮੁਲਕ ਨੂੰ ਆਪਣਾ ਆਪਣਾ ਨਹੀਂ ਬਣਾ ਸਕਦੀ।
1: ਕਿਹੜੇ
0: ਕੈਨੇਡਾ ਬਣਿਆ?
2: ਅੱਜ ਦੇ ਆਪਣੇ ਨੌਜਵਾਨ
3: ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
4: ਬਿਲਕੁਲ ਬਿਲਕੁਲ,
3: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ, ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ 10ਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ, ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ 10ਵੀਂ ਤੱਕ,
4: 10ਵੀਂ
3: ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ,
4: ਹਾਂਜੀ,
3: ਫਿਰ ਸਬਜੈਕਟ ਵੀ ਮੁਸ਼ਕਲ ਹੈ, ਕਿਉਂਕਿ ਪਲੱਸ 1 2 ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ 1 2 ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
4: ਬਿਲਕੁਲ,
3: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
4: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ,
3: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ,
4: ਹਾਂਜੀ ਹਾਂਜੀ।
3: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
4: ਜੀ ਜੀ ਜੀ,
3: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
4: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
3: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
4: ਬਿਲਕੁਲ ਬਿਲਕੁਲ,
3: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ 10ਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
4: ਜੀ ਜੀ ਜੀ,
3: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
4: ਬਿਲਕੁਲ ਬਿਲਕੁਲ ਜੀ।
3: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
4: ਉਹ ਪਤਾ ਲੱਗੇ,
3: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
4: ਹਾਂਜੀ ਹਾਂਜੀ।
3: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
4: ਹਾਂਜੀ ਹਾਂਜੀ,
3: ਉਹ ਹੋ ਸਕਦਾ
4: ਬਿਲਕੁਲ
3: ਕਿ ਬੱਚਾ ਕਾਮਯਾਬ ਹੋ ਜਾਵੇ।
4: ਜੀ ਜੀ ਜੀ,
3: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
4: ਹਾਂਜੀ ਹਾਂਜੀ,
3: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
4: ਹਾਂਜੀ ਹਾਂਜੀ ਬਿਲਕੁਲ।
3: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
4: ਬਿਲਕੁਲ ਠੀਕ ਹੈ ਜੀ।
3: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
4: ਬਿਲਕੁਲ।
3: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
4: ਉਹ ਕਹਿੰਦੇ ਵੀ ਮੇਰੇ ਜੁੱਤੀ ਫੇਰੋ ਥੋੜੀ ਜਿਹੀ, ਫਿਰ ਸਿੱਧ ਹੋ ਜਾਂਦਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
3: ਲਾਓ ਜੀ, ਇਹਦੇ
4: ਸਾਡਾ ਇਹਨੇ ਕਿਹੜਾ ਮੰਨਦਾ।
3: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
4: ਬਿਲਕੁਲ,
3: ਜੋ ਅਸੀਂ ਨਹੀਂ ਸੋਚਦੇ।
4: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ ਹੈ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ,
3: ਹਾਂਜੀ,
4: ਲੇਕਿਨ
3: ਜੇ ਉਹ ਡਾਕਟਰ ਬਣ ਵੀ ਜਾਏਗਾ, ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ। ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
4: ਨਿਖਾਰ ਲਿਆ ਸਕਦਾ
3: ਹੈ, ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ,
4: ਬਿਲਕੁਲ ਠੀਕ ਹੈ,
3: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਹੈ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
4: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ
3: ਬਿਲਕੁਲ
4: ਇਹੀ ਹੈ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
3: ਹਾਂਜੀ,
4: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਲਾ ਲਵੇ?
3: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
4: ਹਾਂਜੀ,
3: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ,
4: ਬਿਲਕੁਲ ਜੀ,
3: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ,
4: ਬਿਲਕੁਲ,
3: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ,
4: ਬਿਲਕੁਲ ਬਿਲਕੁਲ ਜੀ,
3: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
4: ਨਾ,
3: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ ਦੋ ਚਾਰ ਸੌਂਗ ਵੀ
4: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
3: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ, ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
4: ਠੀਕ ਹੈ,
3: ਬਾਜ਼ਾਰ ਗਿਆ,
4: ਹਾਂਜੀ,
3: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ,
4: ਸਹੀ ਹੈ,
3: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ,
4: ਓਕੇ,
3: ਬੈਠਾ ਉਹਨੇ ਰਸਗੁੱਲੇ ਖਾਧੇ
4: ਜੀ,
3: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ,
4: ਹਾਂ ਠੀਕ ਹੈ ਜੀ,
3: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
4: ਨਹੀਂ ਲੈ ਸਕਿਆ,
3: ਇੱਕ ਬੈਲੈਂਸ ਵਾਲਾ ਬੱਚਾ ਹੈ ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
4: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
3: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ,
4: ਹਾਂਜੀ ਹਾਂਜੀ ਬਿਲਕੁਲ ਜੀ,
3: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ,
4: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ, ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
3: ਜੀ, ਬਿਲਕੁਲ,
4: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
3: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
4: ਹਾਂਜੀ,
3: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
4: ਜੀ,
3: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ ਇੱਕਦਮ ਹੱਥ ਖੜੇ ਕਰਨਗੇ, ਜੋ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
4: ਡੋਰ ਭੋਰ ਹੋ ਜਾਂਦੇ,
3: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
4: ਅਭਿਆਸ ਜ਼ਰੂਰੀ ਹੈ। ਹੁਣੇ ਹੁਣੇ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ, ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਕਰ ਲਈ ਆ, ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
3: ਹਾਂਜੀ ਹਾਂਜੀ
4: ਉਹ ਵੀ ਪੜ੍ਹਾਈ ਕਰਕੇ।
3: ਹਾਂਜੀ ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
4: ਹਾਂਜੀ
3: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ, ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
4: ਉਹਨੂੰ ਹੋਣੀ ਚਾਹੀਦੀ ਹੈ
3: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
4: ਜੀ,
3: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
4: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
3: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਸੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ, ਮਦਰ ਸੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
4: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
3: ਦੇ ਦੋ, ਹਾਂਜੀ ਪੈਸੇ ਹੈ, ਹਾਂਜੀ ਜੋ ਚੋਇਸਾਂ ਪੂਰੀਆਂ ਕਰੀ ਜਾਓ,
4: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
3: ਬਿਲਕੁਲ
4: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
3: ਲਿਆ ਦੇ ਗਿਆ, ਹਾਂਜੀ ਬਸ ਬਸ,
4: ਉਹ ਪੈਸਾ ਸੁੱਟ ਰਹੇ ਨੇ, ਕੁਛ ਨਾ ਕੁਛ ਮੇਰਾ ਮੁੰਡਾ ਤੇ ਅਫਸਰ ਹੀ ਲੱਗੂ, ਡੀਸੀ ਤੋਂ ਘੰਟਾ ਕੀ ਲੱਗੂ, ਕਿਉਂਕਿ ਮੇਰਾ ਮੁੰਡਾ।
3: ਹਾਂਜੀ ਬਸ,
4: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਹੈ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਹੈ।
3: ਬਿਲਕੁਲ ਜੀ ਬਿਲਕੁਲ,
4: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸ ਦੇ ਬਾਰੇ?
3: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
4: ਬਹੁਤ ਵਧੀਆ ਗੱਲ ਹੈ ਜੀ।
3: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
4: ਸ਼ਰੂਤੀ
3: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
4: ਜੀ ਜੀ ਜੀ ਜੀ।
3: ਤੇ ਬੱਚੇ, ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
4: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ?
3: ਹਾਂਜੀ ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
4: ਹਾਂਜੀ ਹਾਂਜੀ,
3: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
4: ਉਹ ਗੱਲ ਹੀ ਨਹੀਂ ਕਰਦਾ,
3: ਗੱਲ ਹੀ ਨਹੀਂ ਕਰਦਾ,
4: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
3: ਹਾਂਜੀ ਬਿਲਕੁਲ ਜੀ,
4: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
3: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
4: ਡਾਂਟ ਹੀ ਨਾ ਦੇਣ ਕਿਤੇ।
3: ਹਾਂਜੀ ਹਾਂਜੀ,
4: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
3: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
4: ਡਰ ਮੁਕਤ ਹੋਣਾ ਚਾਹੀਦਾ,
3: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
4: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
3: ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
4: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
3: ਬਿਲਕੁਲ ਜੀ ਬਿਲਕੁਲ ਬਿਲਕੁਲ।
4: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ, ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ, ਅਤੇ 10ਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ 10ਵੀਂ, ਔਰ 10ਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ ਹੈ, ਬਿਨਾ ਬਿਨਾ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ ਤੇ ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲੀਆਂ ਆਪਸ਼ਨਾਂ ਹੋਣ।
3: ਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤੇ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
4: ਜੀ।
3: ਜੇ ਬਹੁਤ ਚੰਗੇ ਆ
4: ਜੀ
3: ਤਾਂ

0: ਹੈ ਬੱਚੇ ਨੂੰ।
1: ਹਾਂਜੀ ਹਾਂਜੀ
0: ਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
1: ਬੜੀਆਂ ਹੋਰ ਉਹਦੇ ਕੋਲ
0: ਬਹੁਤ ਜ਼ਿਆਦਾ ਸਕੋਪ ਹੈ। ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ। ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ, ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
0: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
0: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
1: ਹਾਂਜੀ ਹਾਂਜੀ,
0: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ,
0: ਸਾਇੰਟੀਫਿਕ ਅਪਰੋਚ।
1: ਬਿਲਕੁਲ,
0: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ,
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ,
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ
0: ਹੈਗਾ, ਟੈਸਟਿੰਗ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ,
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਤੁਹਾਡੇ ਕੋਲ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਪੰਜਾਬੀ ਤੇ ਜਨਰਲ ਸਬਜੈਕਟ ਆ। ਇਹ ਚ ਜਦੋਂ ਬੰਦੇ ਨੇ ਫਿਜਿਕਸ, ਕੈਮਿਸਟਰੀ, ਮੈਥ ਰੱਖ ਲਿਆ, PCM ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਏਦਾਂ ਹੀ ਬੋਲਦੇ ਆ ਕਿ PCM ਰੱਖਿਆ ਆਪਾਂ, ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ, ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ,
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ, ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
1: ਬਹੁਤ
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ,
1: ਨੈਨੋ ਟੈਕਨੋਲੋਜੀ, ਬਿਲਕੁਲ ਬਿਲਕੁਲ, ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
0: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ

0: ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਹੈ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਨਹੀਂ ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਇਹ ਵਿਸ਼ਾ ਹੈ, ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ,
0: ਅਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਹੈ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ,
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1 or 2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ, ਕਮੀ ਰਹਿੰਦੀ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
1: ਹਾਂਜੀ ਹਾਂਜੀ, ਸੋ ਪੇਰੈਂਟਸ ਅਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ,
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
1: ਮੈਡਲ ਲਿਆ ਬਿਲਕੁਲ ਜੀ ਬਿਲਕੁਲ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ BTECH ਕਰਦੇ ਆ, ਫਾਈਨਲ ਈਅਰ 'ਚ ਹੁੰਦੇ, MTECH ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
0: ਜੀ,
1: ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ,
1: IELTS ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲ ਬੁਲਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ,
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ NDA ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ NDA ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ IP ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ
0: ਮੈਂ ਕਿਹਾ ਇਹ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਸਾਰਾ ਕੁਝ ਕੁਝ ਸੁੱਟ ਕੇ ਆ
1: ਜੇ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10th ਤੋਂ ਬਾਅਦ ਸਾਇੰਸ ਰੱਖ ਲੈਂਦਾ ਹੈ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ,
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ,
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ,
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ, ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ, ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ,
1: ਇਹ
0: ਇੱਕ ਵਾਕਈ, ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ ਬਿਲਕੁਲ ਬਿਲਕੁਲ,
0: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ, ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਾਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਾਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰੱਖਤਾ ਤੋ, ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋ ਕੀ ਫਨਕਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਅਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਬੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੋਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਭੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂ ਹੈ ਨੀ, ਕਿਹੋ ਜਿਹੇ ਉਹਦੇ ਨੈਣ ਭੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣ ਦੀ ਜੈਸੇ ਨੈਣ ਭੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ, ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ, ਕੁੱਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਨਿੱਕੀ ਹੁੰਦੀ ਨੂੰ ਛੱਡ ਗਏ ਉਹ ਸ਼ੀ ਪਾਈ ਆਵੇ, ਨਿੱਕੀ ਹੁੰਦੀ ਨੂੰ ਛੱਡ ਗਏ ਉਹ ਸ਼ੀ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ। ਧੰਨਵਾਦ ਜੀ।
0: ਕਾਮੇ ਫਿਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮੇ ਫਿਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ 'ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਅਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗੁਰੂ ਨੀ ਮਾਏ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਰ ਨੀ ਮਾਏ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ।
0: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨ ਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
5: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚੁਆ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਹੋਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾਲ ਸ਼ਹਿਰ ਦੇ ਵਿੱਚ ਵਸਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਕਰਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਹੋ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

ਮੋਤੀਆਂ ਦੇ ਵਾਂਗ ਮਾਏ ਨੀ ਮੈਂ, ਹੰਝੂਆਂ ਦੇ ਹਾਰ ਪਰੋਏ, ਦਿਲ ਨਾ ਵਿਛੋੜਾ ਚੱਲਦਾ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ, ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ, ਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦੇ ਲਖਵਿੰਦਰ ਕੌਰ ਲੱਕੀ ਜੀ ਤੋਂ, ਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: बड़ी है। शुक्रिया जी।
1: सुत्यो हफ्ता भरी काम में फल दे बेचे हूं मैं थोड़ी जान पहचान पंजाबी देश नवे उभरते शायर तलविंदर शेरगिल जी ना करवाने जा रहे हैं। तलविंदर शेरगिल जी जिला शहीद भगत सिंह नगर दी तहसील बंगा दे नेड़े वसदे पिंड गुणा चौर तो हन। बहुत वधिया शायर ने इहदे नाल दी नाल उहनां दे एक लिखे हुए गीत पंजाब सिआं नूं साडे गायक कृष्ण ही उहने गाया है जिहड़ा इस वेले पंजाबी दे स्रोतियां दी बड़ी पसंद बनिया होया है। ਤੇ ਇਹੋ ਜਿਹੇ ਵਧੀਆ ਰਚਨਾਵਾਂ ਦੇ ਰਚਨਹਾਰੇ ਤਲਵਿੰਦਰ ਸ਼ੇਰਗਿੱਲ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਤੇ ਨਿਗਾਹ ਜੀ ਆਇਆਂ ਕਹਿੰਦੇ ਹਾਂ।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਜੋ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੀ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

तक है राज बनया रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ, ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮੇ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਤ ਸਿੰਘ ਉਹਨੂੰ ਦਿਓ ਹੁਣ ਆ ਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ದ್ವಾಪರ್ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਪ੍ਰਵੰਸੀਓ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ ਤੇ ਸ਼ਾਮ ਦੇ 5 ਵਜਦੇ ਹਨ। ਸਾਡਾ ਅੱਜ ਦਾ 23ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਦਾ ਸਾਡਾ ਕਵੀ ਦਰਬਾਰ ਜਿਹੜਾ ਆ, ਇਸ ਵੇਲੇ ਜੋ ਦੇਸ਼ ਦੀ ਹਾਲਤ ਬਣੀ ਹੋਈ ਆ, ਇਸ ਦੇ ਵਿਚ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵਿਰੁੱਧ ਇਕ ਸੰਘਰਸ਼ ਲੜ ਰਹੇ ਨੇ, ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਆ ਕੇਂਦਰ ਸਰਕਾਰ ਨੇ ਇਹੋ ਜਿਹੇ ਕਾਨੂੰਨ ਬਣਾਤੇ ਨੇ ਜਿਸ ਦੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਨਿਕਲਣ ਦਾ ਰਾਹ ਜਿਹੜਾ ਖੁੱਲ ਗਿਆ ਏ। ਇਸ ਕਾਰਨ ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ਼ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਵੀ ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ, ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਦੜਾਂ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋਈ ਹਾਦਾ ਨਾਰਾ ਮਾਰਨ ਲਈ ਕੋਈ ਦੋ ਸ਼ਬਦ ਬੋਲੇ ਜਾਣ। ਸੋ ਮੈਂ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ, ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ। ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ, ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੇ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ, ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤਲ ਆਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾ ਹੋਏ ਆ ਬਿਮਾਰ, ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਉਹ ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਜਾਗ ਉੱਠਿਆ ਮਜ਼ਦੂਰ ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਆਖਰੀ ਬੰਦਾ ਜੀ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ, ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੋ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲਈ ਹੈ ਜੀ, ਬਹੁਤ ਬਹੁਤ ਧੰਨਵਾਦ ਜੀ।
1: ਖੁਦ ਸਾਹਿਬ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ, ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਅਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਗਰਗ ਜੀ
3: ਹੈ ਪਿਆਰਾ।

ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ

0: ਕਿਰਨਾ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਭੋਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ। ਧੰਨਵਾਦ ਜੀ।
1: ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋਂ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ, ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਵੰਸ ਸਿੰਘ ਹਿਊ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਥਾਰ ਦੇ ਵਿੱਚ ਹਰਵੰਸ ਸਿੰਘ ਹਿਊ ਵੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਹੈ ਲਲਕਾਰ ਹੈ, ਸੋ ਅਰਜ਼ ਹੈ

ਚਾਨਣ ਬਣ ਕੇ ਫੈਲ ਜਾਓ ਸਾਰੇ ਕਰਨੇ ਦੂਰ ਹਨੇਰੇ ਸਾਗਰ ਦੀਆਂ ਛੱਲਾਂ ਦੇ ਵਾਂਗੂ ਬਣ ਕੇ ਮੇਲ ਤੂਫਾਨੀ ਮਾਰ ਕੇ ਬੁੱਬਾ ਬੱਬਰ ਸ਼ੇਰੂ ਗੱਜ ਪੋ ਵਿੱਚ ਮਦਨੀ ਲਾਸਟ ਹੈ ਜੀ।

ਖਾਵੋ ਸਮਝੋ ਚਾਲ ਸ਼ੈਤਾਨੀ ਮਾਰ ਕੇ ਬੁਬਾਂ ਬੱਬਰ ਸ਼ੇਰੋ ਗੱਜ ਪੋ ਵਿੱਚ ਮਦਾਨੀ। ਦੂਜੀ ਕਵਿਤਾ ਗਾ ਰਿਹਾ ਬਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਦੀ ਆਖਰੀ ਬੰਦ ਹੈ ਜੀ। ਉਹ ਬਾਰਸ ਬਣ ਕੇ ਭਗਤ ਸਰਾਬੇ ਵਰਗੇ ਵੀਰਾਂ ਦੇਸ਼ ਦੇ ਵਿਚੋਂ ਬਦਲਦੇ ਉਹ ਸੌਦੇ ਤਕਦੀਰਾਂ ਦੇ ਬਾਰਸ ਬਣ ਕੇ

0: ਜੈ ਜਨਤਾ ਜਿੱਤ ਲੜਨੇ ਵਾਲੇ ਲੋਕਾਂ ਦੀ। ਓਕੇ ਜੈ ਸੰਘਰਸ਼।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲੇ ਵਿਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹੀਮਾ ਤੋਂ ਖੈਰਨੂ ਮੈਕ ਜੀ। ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਭਾਵੇਂ ਉਹਨਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ, ਪਰ ਉਹਨਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ। ਇਹ ਉਹਨਾਂ ਦੀ ਕਵਿਤਾ ਦਾ ਸਰਲੇਖ ਹੈ, ਹਾਰਵੈਸਟ ਸੈਲੀਬ੍ਰੇਸ਼ਨ। ਖੈਰਨੂ ਮੈਕ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੀ। ਆਇਆਂ
2: ਥੈਂਕ ਯੂ। ਟੂਡੇ ਦ ਪੋਇਮ ਦੈਟ ਆਮ ਗੋਇੰ ਟੂ ਰੀਡ ਆਊਟ ਟੂ ਯੂ ਇਜ਼ Harvest Celebration by Diego Flamini. The poem goes as, Completion of the harvest is a time to celebrate. Leaves on trees are yellowing around the whole estate. Barns and bins are full to bursting, for winter now is here. In olden days, it was the same. To grow still takes a year. A lot more handwork then. More men work upon the land. Plow with horses and arks a day. Seed was sowed by hand. Good rotation of all the crops keep most wheat at bay. At harvest stood sheaf up in stock, for two church bell they must stay. Into bay or ricks were built, threshed out as neither through the year. Wheat need to the mill to be ground, flour for bread we do river, oat to feed the cattle and horses, and some for porridge bone, to fill the man and family who work on the land all year round. Mechanized now and fewer men, but crops still grow the same. Sunshine and warmth in the spring, showers to grow good crops the aim. In nature, nothing really changes. Seasons come and go to keep us on the land we all love. It's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ, ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜਾਰਾ ਵੀ ਕਹਿੰਦੇ ਨੇ। ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ। ਜਗਦੀਪ ਹੀਰ ਇਸ ਵੇਲੇ ਬਹੁਤ ਵਧੀਆ ਉਭਰਦਾ ਕਵੀ ਏ ਤੇ ਬਹੁਤ ਵਧੀਆ ਗਜ਼ਲ ਲਿਖਦਾ ਏ। ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਏ। ਜਗਦੀਪ ਹੀਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜਗਦੀਪ ਸਿੰਘ ਹੀਰ, ਪਿੰਡ ਮਜਾਰਾ ਨੌ ਆਵਾਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ, ਜਿਸ ਦਾ ਸ਼੍ਰੇ ਪੇਸ਼ਕਾਰ ਹਰਵਾਂਸੀਓ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁੱਖ ਹਨ। ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਕਿ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਵਗਦੀਆਂ ਰੁੱਸੇ ਦੀਆਂ ਹਵਾਵਾਂ ਨੂੰ ਵੀ ਰੁਕਣ ਨਾ ਦਿਓ। ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਆਪਣੀ ਅਣਖ ਅਤੇ ਗੈਰਤ ਨੂੰ ਵੀ ਹੁਣ ਮੁੱਕਣ ਨਾ ਦਿਓ। ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਸੋਧਾ ਲਾ ਦਿਓ ਇਸ ਦਾ ਹੁਣ ਬਹੁਤਾ ਬੁੱਕਣ ਨਾ ਦਿਓ। ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਮਰਦੇ ਕਿਸਾਨ ਤੇ ਮਨੀਸ਼ਾ ਦਾ ਸਿਰ ਝੁੱਕਣ ਨਾ ਦਿਓ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਮਸਲ ਦਿਓ ਚੰਗੀ ਤਰ੍ਹਾਂ ਤੇ ਮੁੜ ਫੰਨ ਚੁੱਕਣ ਨਾ ਦਿਓ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਤੇ ਉਹ ਰੇਡੀਓ ਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਹੁਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫੇਰ ਉਹਨਾਂ ਦਾ ਨਿੱਘਾ ਸਵਾਗਤ ਹੈ।
4: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨੁਮਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸਨੇ ਰੀਤ ਹੈ ਬੰਦਿਆ,

ਆਪਣਾ ਦੇਸ਼ ਚੋਂ ਭੁੱਖ ਮਿਟਾਈ, ਹਾਂ ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ

ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਆਂ

ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾਮ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ ਬਸ ਇਹ ਭਾਅ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜੱਟ ਹਲ ਚਲਾਉਂਦਾ ਏ। ਵਾਕੇ ਖੇਤ ਸੁਹਾਗੇ ਫੇਰੇ ਰੀਝ ਨਾਲ ਖੇਤ ਸਜਾਉਂਦਾ ਏ। ਰਾਤ ਰਾਤ ਪਰ ਪਾਣੀ ਲਾਉਂਦਾ ਤੇ ਠੰਡ ਚ ਠਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਗੋਡੇ ਗੋਡੇ ਹੋਵੇ ਫਸਲ ਤੇ ਜੱਟ ਭੰਗੜੇ ਪਾਉਂਦਾ ਏ। ਜੱਟ ਲੁੱਡੀਆਂ ਪਾਵੇ ਖੇਤ ਜਦੋਂ ਵੀ ਲਹਿ ਲਹਾਉਂਦਾ ਏ। ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਈਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਏ ਅਰਜ਼ੋਈ ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇ ਤਾਂ ਤੇਰਾ ਕੀ ਜਾਂਦਾ? ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾ ਦੇ ਤੂੰ ਰੱਖਦੇ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊਂ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫਿਰ ਦੁਆਬਾ ਰੇਡੀਓ ਵਿੱਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ, ਉਹ ਬੋਲ ਰਿਹਾ ਸੀ ਬਿਨਾਂ ਰੁਕੇ ਬਿਨਾਂ ਚੁੱਕ ਚੁਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਲੋਕ ਉਸਨੂੰ ਅਨਪੜ੍ਹ ਗੰਵਾਰ ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ। ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਅਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ ਖਾਹਿਸ਼ਾਂ ਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ। ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ। ਫਿਰ ਮੇਰੀ ਤਰੱਕੀ ਹੋਈ? ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿੰਦਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆਂ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸ ਨੂੰ ਮੰਡੀ ਵੇਚਣ ਨਹੀਂ ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਪੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋਂ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ। ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ, ਕਿ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
0: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ਼੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਵੰਸ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ। ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ। ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ੍ਹ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ੍ਹ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਫਿਰ ਵੀ ਤਾਂ ਹਰ ਹਾਲ ਚ ਪਾਣਾ ਗਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਸਭ ਦਾ ਧੰਨਵਾਦ।
1: ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰਜੀਤ ਰੂਬੀ, ਉਹ ਵੀ ਆਪਣਾ ਕਿਸਾਨ ਲਹਿਰ ਨਾਲ ਸੰਬੰਧਿਤ ਇੱਕ ਬਹੁਤ ਪਿਆਰਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਸਵਾਗਤ ਹੈ।
4: ਹੈਲੋ ਜੀ, ਮੈਂ ਹਰਜੀਤ ਰੂਬੀ, ਰੇਡੀਓ ਦੁਆਬਾ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਸਪੈਸ਼ਲੀ ਧੰਨਵਾਦ ਕਰਦੀ ਹਾਂ ਜੀ ਮੈਂ ਰੇਡੀਓ ਦੁਆਬਾ ਦੀ ਸਾਰੀ ਹੀ ਟੀਮ ਦਾ ਅਤੇ ਹਿਉਂ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਨਿੱਘਾ ਸੁਨੇਹਾ ਫਿਰ ਤੋਂ ਦਿੱਤਾ ਰੇਡੀਓ ਦੁਆਬਾ ਦੀ ਕਵੀ ਦਰਬਾਰ ਵਿੱਚ ਹਾਜ਼ਰ ਹੋਣ ਦਾ। ਸੋ ਮੈਂ ਸਮੇਂ ਦੇ ਮੌਜੂਦ ਹਾਲਾਤ ਲੈ ਕੇ ਹਾਜ਼ਰ ਹੋਈ ਹਾਂ ਜੀ। ਆਪਣੇ ਦਿਲ ਦੇ ਖਿਆਲ ਇੱਕ ਗੀਤ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਆਪ ਸਭ ਜੀ ਸਰਾਹਣਾ ਕਰੋਗੇ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਕੰਨ ਲਾ ਕੇ ਸੁਣ ਹੁਕਮ, ਕੰਨ ਲਾ ਕੇ ਸੁਣ ਹੁਕਮ ਸਮੇਂ ਦੀ ਸਰਕਾਰ ਦਾ। ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ, ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ। ਖੜਾ ਬੇਬਸ ਹੋ ਕੇ, ਖੜਾ ਬੇਬਸ ਹੋ ਕੇ ਮਾਣ ਰੱਖ ਦਸਤਾਰ ਦਾ। ਆਜਾ ਪੁੱਤਾ ਜਾ ਬਾਪੂ ਤਰਨੇ ਚ ਵਾਜਾ ਮਾਰ ਦਾ, ਆਜਾ ਪੁੱਤਾ ਬਾਪੂ ਤਰਨੇ ਚ ਵਾਜਾ ਮਾਰ ਦਾ। ਮਾਂ ਪੁੱਤ ਦੇ

ਦਾ ਰੱਖਦੇ ਖਿਆਲ ਪੂਰਾ ਸਿਰੀ ਤੇ ਕਮੀਨ ਦਾ ਰੱਖਦੇ ਖਿਆਲ ਪੂਰਾ ਸਿਰੀ ਤੇ ਕਮੀਨ ਦਾ ਕਾਤੋਂ ਹੈ ਨੀ

0: होश उठे सरकार दा, वेख के हजूम उठे होश सरकार दा। आजो पुतो आजो बापू तरने चवाचा मारदा, कट्ठे होके आजो अन दाता है पुकारदा, कट्ठे होके आजो अन दाता है पुकारदा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮਾਲੀ ਜੀ ਤੇ ਉਹ ਆਪਣੇ ਪਿੰਡੂ ਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮਾਲੀ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜ਼ਿਕੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ ਕਿ ਕਮਲਦੀਪ ਜਲੂਰ ਦੀ ਦਾਦੀ ਹੈ ਉਹ ਸ਼ਹੀਦ ਹੋ ਚੁੱਕੀ ਹੈ। ਤੇ ਕਮਲਦੀਪ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਤੇ ਉਹ ਕਿਸਾਨ ਲਹਿਰ ਬਾਰੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਕਮਲਦੀਪ ਜਲੂਰ ਜੀ, ਤੁਹਾਡਾ ਸਵਾਗਤ ਹੈ।
1: ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਤੁਹਾਨੂੰ ਖੇਤ ਹੁਣ ਰਹੇ ਨੇ ਬੰਗਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ, ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ, ਚੱਲ ਹੋਵੇ ਨਾ ਕਰਜ਼ੇ ਦਾ ਭਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਖੁਦ ਸੋਈਏ ਭੁੱਖੇ ਟਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ। ਖੁਦ ਸੋਈਏ ਭੁੱਖੇ ਟਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ, ਦੁੱਖ ਸੁਣਦੀ ਨਾ ਸਾਡੀ ਸਰਕਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਘਰ ਘਰ ਨੌਕਰੀ ਦੇ ਲਾਰੇ ਝੂਠੇ ਲਾਏ ਨੇ, ਘਰ ਘਰ ਨੌਕਰੀ ਦੇ ਲਾਏ ਝੂਠੇ ਲਾਰੇ ਨੇ, ਅੱਛੇ ਦਿਨ ਕਹਿ ਕੇ ਸਾਨੂੰ ਹੋਰਾਂ ਦੇ ਸਵਾਰੇ ਨੇ, ਰਾਜ ਨਹੀਂ ਸੇਵਾ ਕਹਿੰਦੇ ਨੇ ਗਦਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਹੱਕ ਹੋਵੇ ਜਿਹੜਾ ਉਸ ਵੈਰੀ ਨੂੰ ਪਛਾਣ ਲਓ, ਕੀ ਦੇਣਗੇ ਇਹ ਦਸ ਕਲਾਕਾਰ, ਉੱਠ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਾ ਦਿੱਲੀ ਦਾ, ਲਹੂ ਪੀਣੀ ਦਿੱਲੀ ਦਾ ਦਿਲ ਹੀ ਹਿਲਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਿੱਲੀ ਏ ਦਿਲ ਹੀ ਹਿਲਾ ਦਿਓ, ਲਿਖੂ ਕਮਲ ਜ਼ਰੂਰ ਤੁਹਾਡੀ ਵਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ।
0: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਅਖੀਰ ਦੇ ਵਿੱਚ ਪੇਸ਼ ਹੋ ਰਹੇ ਨੇ ਹਰਪ੍ਰੀਤ ਸਫਰੀ ਜੀ, ਜਿਹੜੇ ਸਾਡੀ ਕਾਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਫਰੀ ਜੀ ਦੇ ਪੋਤਰੇ ਹਨ। ਅੱਜ ਕੱਲ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ ਤੇ ਇੱਕ ਆਨਲਾਈਨ ਜਿਹੜਾ ਗਾਇਕੀ ਦਾ ਮੁਕਾਬਲਾ ਚੱਲ ਰਿਹਾ ਏ, ਜਿਸ ਮੁਕਾਬਲੇ ਦਾ ਨਾਂ ਹੈ ਕਿਸਮਤ ਦੇ ਸਿਤਾਰੇ। ਇਹ ਵੀਡੀਓ ਜਿਹੜਾ ਮੁਕਾਬਲੇ ਜਿਹੜੇ ਆ ਵੀਡੀਓ ਤੇ ਹੁੰਦੇ ਨੇ ਤੇ ਗਾਇਕੀ ਦਾ ਮੁਕਾਬਲਾ ਹੈ ਕਿਸਮਤ ਦੇ ਸਿਤਾਰੇ। ਇਸ ਦਾ ਫਾਈਨਲ ਜਿਹੜਾ ਹੋ ਚੁੱਕਾ ਆ, ਫਾਈਨਲ ਦਾ ਅਜੇ ਰਿਜ਼ਲਟ ਨਹੀਂ ਆਇਆ ਤੇ ਇਸ ਦਾ ਰਿਜ਼ਲਟ ਜਿਹੜਾ 15 ਅਕਤੂਬਰ ਨੂੰ ਆਉਣਾ ਆ ਤੇ ਇਸ ਫਾਈਨਲ ਦੇ ਵਿੱਚ ਜਿਹੜਾ ਆ ਇਸ ਨੇ ਹਿੱਸਾ ਲਿਆ ਹੋਇਆ ਏ। ਅਸੀਂ ਆਸ ਕਰਦੇ ਆ ਕਿ ਇਹ ਚਮਕਦਾ ਸਿਤਾਰਾ ਜਿਹੜਾ ਆ ਕਿਸਮਤ ਦਾ ਸਿਤਾਰਾ ਬਣ ਕੇ ਸਾਹਮਣੇ ਆਏ ਤੇ ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਿਹਾ ਏ ਹਰਪ੍ਰੀਤ ਸਫਰੀ ਜੀ। ਆਇਆਂ ਨੂੰ ਜੀ ਹਰਪ੍ਰੀਤ ਸਫਰੀ ਜੀ।
2: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਤੇ ਨਾਲ ਹੀ ਸਾਡੇ ਸਤਿਕਾਰਯੋਗ ਹਰਵੰਸ ਹਿਊਂ ਜੀ ਦਾ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। दोस्तों अज मैं गीत पेश कर जा रहा हाँ, एक किसान के दर्दों को बयान करता हुआ गीत है।

ਗੁਰਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਹੈ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: Guapa Radio.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ +1 ਔਰ +2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ +1 ਤੇ +2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ,
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਉਹ ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਦੇ ਹੀ
2: ਤੇ
1: ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿ਷ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, ਐਨਰਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, ਏਅਰ ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
1: ਹਾਂਜੀ
2: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ
2: ਹਾਂਜੀ,
1: ਹੁੰਦੀ ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ, ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬਾਰੇ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
1: ਹਾਂ
2: ਕਹੀਏ
1: ਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂ ਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਕੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: ਹਾਂ
2: ਤਾਂ
1: ਜੀ,
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: ਅੱਛਾ
2: ਤੇ
1: ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: ਹਾਂ
2: ਤੇ
1: ਜੀ,
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: ਹਾਂ
2: ਹੈ
1: ਜੀ, ਹਾਂ ਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂ ਜੀ,
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: ਹਾਂ
2: ਅਸੀਂ
1: ਜੀ,
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: ਹਾਂ
2: ਜਿੱਦਾਂ
1: ਜੀ,
2: ITI ਸੈਕਟਰ ਹੈ ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: ਹਾਂ
2: ਸਾਨੂੰ ਉਹਦੇ
1: ਜੀ,
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ,
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
2: ਤੇ
1: ਜੀ,
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: ਹਾਂ
2: ਕਿ
1: ਜੀ,
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਹੈ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: ਹਾਂ
2: ਠੀਕ
1: ਜੀ,
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ,
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ,
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂ ਜੀ,
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ 'ਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਆ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਆ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਆ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਜ਼ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਜ਼ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਜ਼ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
1: ਠੀਕ
2: ਬਟ
1: ਹੈ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਐ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ
2: ਤਾਂ
1: ਹੈ
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂਜੀ
2: ਉਸ ਦੀ
1: ਹਾਂ ਜੀ
2: ਰੈਂਕਿੰਗ ਨੂੰ ਦੇਖ ਕੇ
1: ਮਹੱਤਵਪੂਰਨ ਹੈ
2: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਝ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਹਾਂਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
1: ਹਾਂਜੀ
2: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਛ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
1: ਹਾਂਜੀ
2: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
1: ਹਾਂਜੀ
2: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਹਾਂ
1: ਅੱਛਾ ਜੀ
2: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਹਾਂ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
2: ਜੋ ਵੀ
1: ਜੀ
2: ਸਾਡੇ ਕੋਲ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ
1: ਠੀਕ
2: ਉਹਨਾਂ
1: ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
1: जी
2: उस तो बाद उस टेस्ट दी जड़ी प्रिपरेशन है वो किद्दा कर सकते हैं।
1: अच्छा
2: फॉर
1: जी
2: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
1: हाँ जी
2: उन्हां दी
1: हाँ
2: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिए है?
2: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
1: हाँ जी
2: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
1: बिल्कुल जी
2: बट काफी बच्चे पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ
2: चलो
1: जी
2: उस तो बाद 12वीं भी कर लेने हैं। अपने
1: हाँ जी
2: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
1: बिल्कुल
2: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेरे
1: लाई
2: लिए।
1: लग बन के एक दूजे दे नाल चल पैंदे
2: बिल्कुल
1: है।
2: हाँ हाँ बिल्कुल, तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की,
1: हाँ जी
2: उस टाइम पे बिल्कुल पर्टिकुलर हो गए वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने, बच्चे नु खुद पता हुंदा है।
1: हाँ जी
2: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
1: हाँ
2: बच्चा
1: जी
2: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
1: बिल्कुल जी
2: उन्हां नू इंटरनली मोटिवेट करके उन्हां नू उन्हां दी जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चों नूं घट जानकारी है अपना भविष्य तय करने बारे, उसे
2: बिल्कुल
1: तरह उन्हां दे जिहड़े माँ बाप ने
2: बिल्कुल
1: ओह
2: है
1: भी बहुत
2: बिल्कुल
1: घट जानकारी रखते हैं। असल दे विच मापे अते विद्यार्थी ते एक अध्यापक मिल के ही बच्चे दे भविष्य दा
2: मिलके
1: वधिया निर्माण
2: बिल्कुल
1: कर सकदे हैं।
2: हाँ जी
1: कोई इहनां दे मापिआं नूं गाइड करन लई भी कोई यतन कीते जांदे हैं?
2: हाँ जी बिल्कुल। मैं ये भी ये कहंदी हां कि साडे अगर विद्यार्थी अगर साडे जेडे नौजवान पीढ़ी है
1: हाँ
2: उहनां दे
1: जी
2: अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी
2: उहनां ही हथ उहनां दे पेरेंट्स दा भी हुंदा है,
1: बिल्कुल जी
2: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
1: हाँ जी
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी
2: बच्चे नूं मोबाइल तां लैके देता अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही है।
2: बट बच्चे दा फॉलो अप लेना कि बच्चा उस

0: ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ।
1: ਲੈਣ ਤੱਕ ਸੀਮਿਤ ਹੋ ਜਾਂਦਾ।
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ। ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ ਉਹਨਾਂ
0: ਬਿਲਕੁਲ।
1: ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ
0: ਪਲੱਸ ਟੂ ਪਾਸ ਨੇ।
1: ਅੱਛਾ
0: ਤਾਂ
1: ਜੀ
0: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
0: ਬਿਲਕੁਲ
1: ਹੈ।
0: ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ ਉਹਨੇ ਨੌਕਰੀ ਲੈਣੀ
1: ਨੌਕਰੀ
0: ਹੈ, ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਜਿਹੜੇ ਕਿ
1: ਅੱਛਾ ਜੀ
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
1: ਅੱਛਾ ਜੀ
0: ਤਾਂ ਰੀਜ਼ਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਸ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ।
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ। ਇੱਕ
0: ਬਟ
1: ਮੈਨੂੰ ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: हाँ बिल्कुल, ये तो जरूरी है, जे पता ही नहीं है
0: हांजी
1: तो करेंगे की।
0: हाँ बिल्कुल। तां हुण जिहड़ा मैं तुहानूं पहलां सब इस दे बिटवीन ही मैं तुहानूं इक साडा जो एक्टिविटी शेयर कीती सीगी कि असी अपने कैंडिडेट्स दी लिस्ट निकालदे आ और उहनां नूं अवेयर करदे आ, उहनां नूं बल्क मैसेजेस दे थ्रू उहनां नूं अवेयरनेस दिंदे आ कि
1: हाँ
0: ए
1: जी
0: वाले टेस्ट निकले हुए ने, तुसी अप्लाई कर सकते हो।
1: अच्छा जी
0: तां इस तरीके दे नाल ए चीज दे विच असी कम कर रही आ। बट यही है कि साडे कोल जद तक यूथ खुद चल के साडे कोल आके पुछेगी नहीं या उहनां दे खुद अंदर इंटरनल मोटिवेशन नहीं होएगा कुछ करन दा, तां उदों तक साडियां जिहड़ियां कोशिशां नहीं कामयाब नहीं हो
1: नहीं हो
0: सकदियां जब तक
1: सकदियां।
0: यूथ खुद नहीं मोटिवेट हुंदी कम करन दे लई या
1: बिल्कुल जी,
0: फिर तैयारी करन दे लई किसी भी कॉम्पिटिटिव एग्जाम दी।
1: बिल्कुल जी। मैडम साहबाना जी, तुहाडियां गल्लां बड़ियां कीमती ने, जो लगातार सुनते रहना चाहिए है, पर समा जिहड़ा हैगा वो सानू इजाजत नहीं दिंदा कि आपां
0: हाँ जी
1: होर इन्हां गल्लां नू सुनते रहिए, ये गल्लबात आपां करते रहिए, विचार चर्चा करते रहिए। सो अज दा जिहड़ा समा साडा वो समाप्त होंदा है। तुहाडा बहुत बहुत धन्नवाद, तुसीं बड़ियां कीमती गल्लां साडे स्रोतियां दे नाल सांझियां कीतियां।
0: जी
1: हुण वेला हो गया प्रोग्राम नूं समाप्त करन दा।
0: हाँ
1: रेडियो दुआबा
0: हाँ जी
1: ते स्रोतियां दा मैं धन्नवाद करदा जिन्हां ने साडे प्रोग्राम नूं बड़े वधिया तरीके नाल सुणिया, ते उम्मीद करदे हां इन्हां गल्लां नूं सुण के, इन्हां नूं अपना के, ते अपनी जिहड़ी जिंदगी है, अपना भविष्य है, उहनूं बेहतर बनाउण वल वधोंगे। तुहाडा सारिआं दा बहुत बहुत धन्नवाद, शुक्रिया जी।
0: थैंक यू सर, थैंक यू।

0: ದ್ವಾಪ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ.
1: ਜੀ,
2: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ. ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ. ਇਹਦੇ ਜਿਪਰੀ ਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ.
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ.
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ
1: ਓਕੇ ਹੈ.
2: ਹਾਂ,
1: ਉਹ ਓਕੇ ਹੈ.
2: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ.
1: ਜੀ ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ. ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ.
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ.
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ.
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ.
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ,
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ,
2: ਠੀਕ ਹੈ,
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ. ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ. ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ. ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ.
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ?
1: ਜੀ,
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
1: ਜੀ ਜੀ ਜੀ
2: ਦੈਟ ਇਜ਼ ਅਥੋਰਿਟੇਟਿਵ ਠੀਕ ਹੈ ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ
2: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
1: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ
2: ਹਾਂਜੀ ਠੀਕ ਹੈ
1: ਬਿਲਕੁਲ
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
1: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
2: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ ਜੀ
2: ਬੱਚੇ ਲਈ ਨਹੀਂ ਹੈ
1: ਬਿਲਕੁਲ ਬਿਲਕੁਲ
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ
2: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
1: ਉਹ ਨਹੀਂ
2: ਬਣਦਾ
1: ਬਿਲਕੁਲ ਬਿਲਕੁਲ ਜੀ
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰਿਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
1: ਦੋਨਾਂ ਦੀ ਗੱਲ ਹੋ ਰਹੀ ਹੈ
2: ਹਾਂਜੀ
1: ਉਸਦੇ
2: ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ
1: ਜੀ ਜੀ
2: ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ
2: ਮੇਰੇ ਪਰਸਨਲ ਵਿਊ ਇਹ ਹੈ ਕਿ ਇਹ ਜ਼ਿਆਦਾ ਅੱਛਾ ਹੈ
1: ਬਿਲਕੁਲ ਬਿਲਕੁਲ ਜੀ ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
2: ਬਿਲਕੁਲ
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
1: ਕੋਈ ਦਰ ਪੀੜੀ ਚੱਲ ਰਿਹਾ
2: ਪੀੜੀ ਦਰ ਪੀੜੀ ਚੱਲ ਰਿਹਾ
1: ਜੀ ਜੀ
2: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ
2: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
2: ਇਹ ਡਿਪੈਂਡ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
1: ਇਹ ਸਹੀ ਨਹੀਂ ਹੋ ਰਿਹਾ
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ
1: ਬਿਲਕੁਲ ਬਿਲਕੁਲ ਬਿਲਕੁਲ
2: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
2: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ ਹੈ ਨਾ, ਬਿਲਕੁਲ ਹਾਂਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ।
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ।
1: ਠੀਕ
2: ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇੱਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ।
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬੋਧ ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ ਦਸਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਹੈ ਕਿ ਦਸਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਆ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਿਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
2: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ, ਨਹੀਂ ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ, ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ
1: ਹੈ, ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ। ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
2: ਹਾਂ
1: ਉਹ ਕਹੇਗਾ ਛੱਡੋ ਪਰੇ।
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਇੰਪੋਰਟੈਂਟ ਪਾਰਸਲ ਬਣ ਜਾਏਗਾ ਜੀ, ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
2: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ, 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
2: ਪ੍ਰਾਇਓਰਿਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ,
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
2: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
2: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ, ਨਾ
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ
2: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ ਪੇਰੈਂਟਿੰਗ ਚ ਆਈ ਨਾ
1: ਉੱਥੇ ਆਈ ਬਿਲਕੁਲ ਬੱਚਾ ਤੇ ਕੋਰਿਸਲੇਟ ਸੀ
2: ਬੱਚਾ ਕੋਰਿਸਲੇਟ ਸੀ
1: ਜੀ ਜੀ ਬਿਲਕੁਲ
2: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ
1: ਹਾਂ
2: ਕੋਈ ਖਲਾਰਾ ਪਿਆ ਕੋਈ ਬੱਚਾ ਹੈ ਤਾਂ ਖਲਾਰਾ ਪਏਗਾ
1: ਬਿਲਕੁਲ ਬਿਲਕੁਲ
2: ਹੈ ਨਾ ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ ਉਹੀ ਸਿਚੁਏਸ਼ਨ ਹੈ ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ ਕੋਈ ਕਿਸ ਤਰ੍ਹਾਂ
1: ਬਿਲਕੁਲ ਬਿਲਕੁਲ
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਹੈ ਉਹਨਾਂ ਨੂੰ ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ ਹੈ ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ ਜਿਵੇਂ ਫੋਕਸ ਕਰਦੇ ਹਾਂ ਆਪਾਂ ਇਹ ਵਾਹ ਕਮਾਲ ਸੀ ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ ਜਿਹੜੇ ਮਾਪੇ ਨੇ ਈਵਨ ਬੱਚੇ ਵੀ ਸੁਣ ਰਹੇ ਨੇ ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ
2: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ ਪਰ ਬੱਚਿਆਂ ਦੇ ਦੋਸਤ ਵੀ ਬਣੋ
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ
1: ਜੀ ਜੀ
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ
1: ਨਫ਼ਰਤ ਨਹੀਂ ਹੋ ਰਹੀ ਇਹ ਤਾਂ ਹੈਗੀ ਹੈ
2: ਠੀਕ ਹੈ ਨਾ ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਝ ਨਹੀਂ ਹੈ
1: ਜੀ ਜੀ ਬਿਲਕੁਲ
2: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ
1: ਜੀ ਜੀ ਜੀ
2: ਤੁਸੀਂ ਉਸ ਨੂੰ ਵਧਾਓ ਨਹੀਂ ਤੁਸੀਂ ਉਸ ਨੂੰ ਪਾਰ ਕਰਨਾ ਹੈ
1: ਬਿਲਕੁਲ
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ
1: ਜੀ ਜੀ ਜੀ
2: ਠੀਕ ਹੈ ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਏ ਪਤਾ ਨਹੀਂ
2: ਹੈ ਨਾ ਠੀਕ ਹੈ ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ
2: ਤੇ ਦੋਨਾਂ ਲਈ ਅੱਛਾ ਹੈ ਘਰ ਦਾ ਮਾਹੌਲ ਵੀ ਅੱਛਾ ਹੋਏਗਾ
1: ਬਿਲਕੁਲ ਬਿਲਕੁਲ ਜੀ ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ
2: ਬਿਲਕੁਲ ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ
1: ਹਾਂਜੀ ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ
2: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਤੁਸੀਂ ਸਾਰਾ ਦਿਨ ਉਸ ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ
1: ਜੀ ਜੀ
2: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ
1: ਸਾਰਾ ਕੁਝ ਹੋ ਗਿਆ ਜੀ
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਝ ਅੱਛਾ ਸਿੱਖਣਾ
1: ਬਿਲਕੁਲ ਬਿਲਕੁਲ ਬਿਲਕੁਲ ਸੋ ਦੋਸਤੋ ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ ਇੱਕ ਪਲੇਟਫਾਰਮ ਮਿਲਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ
1: ਸ਼ੁਕਰੀਆ ਦੋਸਤੋ ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ, ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ 'ਤੇ ਬੇਸ 'ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉੱਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਮੇਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ
1: ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਇਹ ਬਹੁਤ ਹੀ ਜ਼ਰੂਰੀ ਹੈ।
0: ਹਾਂਜੀ ਜੀ ਜੀ।
1: ਅਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ।
0: ਹਾਂਜੀ ਹਾਂਜੀ।
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ ਨਾ, ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ
1: ਨੇ,
0: ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸਤਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ, ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
0: ਪਤਾ ਹੀ ਨਹੀਂ,
1: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਕੁਛ ਨਾ ਕੁਛ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ,
1: ਕਿਉਂਕਿ
0: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਆ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ। ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ, ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤਾਂ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ। ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ।
0: ਡਰ ਮੁਕਤ ਹੋਣਾ ਚਾਹੀਦਾ,
1: ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ। ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ।
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ

0: ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ
1: ਹਾਂਜੀ
0: ਜਾਂ
1: ਹਾਂਜੀ
0: ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
1: ਹਾਂਜੀ
0: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ। ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ ਕਿ
0: ਹਾਂ,
1: ਜਿਹੜੇ
0: ਸੋ
1: ਤੁਹਾਡੇ
0: ਮੈਥ
1: ਕੋਲ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ
0: ਫਿਜਿਕਸ ਕੈਮਿਸਟਰੀ ਅਤੇ ਮੈਥ,
1: ਫਿਜਿਕਸ
0: ਤਿੰਨ ਸਬਜੈਕਟ
1: ਕੈਮਿਸਟਰੀ ਅਤੇ
0: ਜਿਹੜੇ
1: ਮੈਥ,
0: ਇਹ ਨੋਨ ਮੈਡੀਕਲ ਵਾਲੇ ਬੱਚਿਆਂ ਨੂੰ।
1: ਇੱਕ ਤਰ੍ਹਾਂ ਨਾਲ ਉਹਦੇ ਕੋਲ ਤਿੰਨ ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀਆਂ ਸ਼ੁਰੂ 'ਚ ਹੀ, ਅੱਗੇ ਤੋਂ ਬਾਅਦ ਉਹ ਚਾਹੇ ਫਿਜਿਕਸ ਕਰੇ ਚਾਹੇ ਕੈਮਿਸਟਰੀ ਕਰੇ, ਕਿਸੇ ਨੂੰ
0: ਬਿਲਕੁਲ
1: ਕੰਟੀਨਿਊ ਕਰ ਸਕਦਾ ਹੈ।
0: ਬਿਲਕੁਲ ਜੀ,
1: ਤਿੰਨ
0: ਬਿਲਕੁਲ
1: ਤਿੰਨ ਆਪਸ਼ਨ ਤਾਂ ਇਹੀ ਆ ਗਈਆਂ।
0: ਬਿਲਕੁਲ ਜੀ ਬਿਲਕੁਲ ਹਾਂਜੀ,
1: ਬਾਕੀ ਉਹਦੇ ਕੋਲ ਤਾਂ ਪੰਜਾਬੀ ਅਤੇ ਉਹ ਤਾਂ
0: ਇੰਗਲਿਸ਼
1: ਉਹ ਤਾਂ
0: ਤਿੰਨਾਂ,
1: ਹੈਗਾ ਹੀ ਆ
0: ਹਾਂਜੀ ਹਾਂਜੀ ਹਾਂਜੀ,
1: ਜਿਹੜੇ ਜਨਰਲ ਸਬਜੈਕਟ ਆ।
0: ਠੀਕ ਠੀਕ,
1: ਤੋ ਇਹ 'ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, PCM ਇਹਨੂੰ ਸ਼ੋਰਟ 'ਚ ਆਪਾਂ ਬੋਲ ਦਿੰਦੇ ਹਾਂ,
0: ਹਾਂਜੀ
1: ਬੱਚੇ ਇੱਦਾਂ
0: ਹਾਂਜੀ
1: ਹੀ ਬੋਲਦੇ ਆ ਕਿ PCM ਰੱਖਿਆ ਆਪਾਂ ਨੇ,
0: ਹਾਂਜੀ ਹਾਂਜੀ,
1: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ
1: ਹਾਂਜੀ
0: ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ
1: ਹਾਂਜੀ
0: ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਅਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ,
0: ਅਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ
1: ਬਹੁਤ
0: ਔਰ ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ ਹੈ। ਅਤੇ ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ, ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ।
1: ਨੈਨੋ ਟੈਕਨੋਲੋਜੀ ਦੇਖੋ,
0: ਬਿਲਕੁਲ
1: ਉਹ ਆ ਰਿਹਾ,
0: ਬਿਲਕੁਲ
1: ਕਿੰਨਾ ਕੁਛ ਇਹ 'ਚ ਨਵਾਂ ਚੀਜ਼ ਆ ਰਹੀਆਂ।
0: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਹੈ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ
1: ਹਾਂਜੀ
0: ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ ਉਹਨੂੰ
0: ਨਹੀਂ ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ, ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ,
1: ਅਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
0: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ
1: ਉਹ ਸੀਰੀਅਸ ਗੱਲ ਹੈ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ ਬਿਲਕੁਲ ਜੀ,
0: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗਿਓਂ ਬਹੁਤ ਘੱਟ ਹੁੰਦੀ ਹੈ, ਅਰਾਊਂਡ 1 or 2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: ਉਹ 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ
1: ਵਾਲੇ,
0: ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ। ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ
1: ਹਾਂ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲੋ
0: ਜਿਤਨਾ ਕਿਤੇ ਕਮੀ
1: ਰਹਿ ਗਈ ਬੱਚਿਆਂ ਦਾ ਵੀ ਏਡਾ ਕਸੂਰ ਨੀ ਆਪਾਂ ਕਹਿੰਦੇ ਵੀ ਹੋਊਗਾ
0: ਬੱਚਿਆਂ ਦਾ ਨੀ ਕਸੂਰ ਤਾਂ

0: ਬੇਸਿਕਲੀ
1: ਸਿਸਟਮ
0: ਉਹਨਾਂ ਨੂੰ
1: ਦਾ।
0: ਡਿਵੈਲਪ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ
1: ਹਾਂਜੀ
0: ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ
1: ਉਹਨੂੰ, ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
0: ਹਾਂਜੀ
1: ਦੇ ਪਾ
0: ਹਾਂਜੀ
1: ਰਹੇ।
0: ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ, ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਿਲਾ ਸਕਦੇ ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ,
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
0: ਹਾਂਜੀ ਹਾਂਜੀ,
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਚਲੀ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
0: ਬਿਲਕੁਲ ਜੀ ਬਿਲਕੁਲ
1: ਗੱਲ
0: ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ ਕਰ ਲਿਆ,
0: ਦੂਜਾ ਕਮਜ਼ੋਰ ਕਰ ਲਿਆ ਜੀ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ।
0: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ,
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
1: ਜੀ,
0: ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ
0: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ,
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ,
0: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ,
0: ਬਿਲਕੁਲ ਜੀ,
1: ਕੋਈ ਐਡੀ ਗੱਲ ਨਹੀਂ।
0: ਹਾਂਜੀ ਹਾਂਜੀ,
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
0: ਬਿਲਕੁਲ,
1: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ ਬਿਲਕੁਲ,
1: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ, ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
0: ਹਾਂਜੀ,
1: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ,
1: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
0: ਬਿਲਕੁਲ ਬਿਲਕੁਲ,
1: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
0: ਹਾਂਜੀ ਹਾਂਜੀ ਬਿਲਕੁਲ,
1: ਅਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ,
0: ਬਿਲਕੁਲ,
1: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਸਾਰਾ ਕੁਝ
0: ਨਹੀਂ
1: ਕੁਝ ਸੁੱਟ ਕੇ ਆ ਜੇ
0: ਵੀ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਉੱਤੇ,
1: ਬਿਲਕੁਲ ਜੀ,
0: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ ਹਾਂਜੀ,
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ 'ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜ੍ਹੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਅਤੇ ਉਹ ਤਾਂ ਰੂਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ,
1: ਅਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੌਨਫੀਡੈਂਸ ਆ, ਜਿਹ 'ਚ ਕੌਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ,
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੌਨਫੀਡੈਂਸ ਜ਼ਰੂਰੀ ਆ।
0: ਹਾਂਜੀ,
1: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਅਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ ਜੀ
1: ਆ ਜਾਂਦਾ, ਅਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜ੍ਹਾ ਪੈ ਜਾਏਗਾ।
0: ਹਾਂਜੀ ਬਿਲਕੁਲ,
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਅਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਅਤੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
1: ਕਾਫੀ ਮੰਗ ਹੈ,
0: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ,
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ,
1: ਅਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ,
0: ਹਾਂਜੀ ਹਾਂਜੀ,
1: ਮੈਥ ਕੀ ਰੋਲ ਪਲੇ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ, ਕੰਟਰੋਲਰ
1: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
0: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
0: ਬਿਲਕੁਲ ਬਿਲਕੁਲ ਬਿਲਕੁਲ।
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ,
0: ਇਹ
1: ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ, ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ ਹੈ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ, ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਹਦਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪੱਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਕੀ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਨਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉਹ 'ਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ